0: ਰਾਹੁਲ ਵੱਲ ਨੂੰ, ਤੇ ਦੂਸਰੇ ਪਾਸੇ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਦੇ ਫੰਡ ਜਿਹੜੇ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ, ਜੋ ਰਾਜਨੀਤਿਕ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਦੁੱਗਣੀ ਹੋਈ ਹੈ। ਜੇ ਜੇ ਪੀ ਦਾ ਗ੍ਰਾਫ ਜਿਹੜਾ ਥੱਲੇ ਡਿੱਗਿਆ ਹੈ, ਤੇ ਪਹਿਲੀਆਂ 15 ਪਾਰਟੀ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੋ ਗਿਆ, ਤੇ ਉਹਦਾ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਨਾਲ ਨਾਲ ਗੱਲਬਾਤ ਵੀ ਸੁਣਦੇ ਹਾਂ ਔਜਲਾ ਸਾਹਿਬ ਦੀ। ਤੇ
1: ਹਾਂਜੀ
0: ਹਾਂਜੀ ਔਜਲਾ ਸਾਹਿਬ,
1: ਬਸ ਇਹੀ ਗੱਲਾਂ ਬਾਤਾਂ ਨੇ ਇੱਥੇ, ਇਸ ਕਰਕੇ ਇੰਨੇ ਸਿਰ ਸਰਕਾਰ ਲਈ ਹੈ, ਬਹੁਤ ਕੁਛ ਸਿੱਖ ਜਾਂਦਾ ਹੁੰਦਾ ਬੰਦਾ ਕਰਨ ਨੂੰ ਇਹਨਾਂ ਦੇ ਨਾ ਇਹ ਫਿਰ ਉਹ ਕਰਨਾ ਹੁੰਦਾ। ਰਾਜੇ ਵੜਿੰਗ ਵਾਲਾ ਹੋਇਆ, ਉਹਨੇ ਮਿਹਨਤ ਕਰ ਲਈ
0: ਜੀ,
1: ਉਹਦਾ ਕਿਹੜਾ ਕੁਛ ਕਰ ਲਿਆ? ਇੱਕ ਵੀ ਇਹਨਾਂ ਨੇ ਕੋਈ ਮੁੱਦਾ ਸਿਰੇ ਚਾੜਿਆ ਅਜੇ ਤੱਕ?
0: ਨਾ ਜੀ ਨਾ।
1: ਹਾਂਜੀ, ਇੱਕ ਵਾਰ 2-4 ਨੂੰ ਅੰਦਰ ਕਰਕੇ ਹਲਾ ਕਰਾ ਤੀ
0: ਜੀ,
1: ਤੇ ਮਜੀਠੀ ਅੰਦਰ ਕਿਸੇ ਹੋਰ ਕੰਮ ਚ ਸੀ ਤੇ ਰੌਲਾ ਕਿਸੇ ਹੋਰ ਚੀਜ਼ ਦਾ ਪਾਈ ਗਏ।
0: ਇਹ
1: ਸਭ ਮਤਲਬ ਆਈਆਂ ਗਾਹਾਂ ਆਪ ਨੂੰ ਖੋਲ ਲਿਆ ਸਾਰਾ ਕੁਛ
0: ਜੀ,
1: ਤੇ ਪੰਜਾਬ ਦਾ ਤਾਂ ਕੋਈ ਗੱਲੇ ਨੀ, ਪੰਜਾਬ ਦਾ ਕਿਹਨੂੰ ਫਿਕਰ ਹੈ ਜੀ?
0: ਨਾ ਜੀ ਨਾ ਜੀ, ਬਿਲਕੁਲ।
1: ਤੇ ਪੰਜਾਬੀ ਹੀ ਹਜ਼ਾਰ ਹਜ਼ਾਰ ਵੀ ਇਹਦੇ ਭੰਗੜੇ ਪਾਈ ਜਾਂਦੇ ਨੇ
0: ਬਿਲਕੁਲ।
1: ਠੀਕ ਹੈ ਜੀ,
0: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ ਜੁੜਨ ਲਈ ਜੀ, ਥੈਂਕ ਯੂ ਵਿਚਾਰਾਂ ਲਈ ਜੀ। ਦੋਸਤੋ, ਇਸ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਗੱਲ ਕਰਦੇ ਹਾਂ ਅਕਾਲੀ ਦਲ ਦੀ ਫੰਡਿੰਗ ਦੀ ਗੱਲ ਕਰਨ ਲੱਗਿਆ ਸੀ। ਜਿਵੇਂ ਕਿ ਅਕਾਲੀ ਦਲ 15ਵੇਂ ਤੇ JJP 26ਵੇਂ ਸਥਾਨ ਦੇ ਉੱਤੇ ਰਹੀ ਹੈ। ਵਿੱਤੀ ਸਾਲ 2024-25 ਦੇ ਵਿੱਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ਦੇ ਉੱਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਦੇ ਵਿੱਚ 15ਵੇਂ ਸਥਾਨ ਤੇ ਹੈ, ਜਦੋਂ ਕਿ ਹਰਿਆਣਾ ਦੀ ਜਿਹੜੀ ਹੈ ਜਨ ਨਾਇਕ ਜਨਤਾ ਪਾਰਟੀ JJP 26ਵੇਂ ਸਥਾਨ ਦੇ ਉੱਤੇ ਰਹੀ ਹੈ। ਭਾਰਤ ਦੇ ਚੋਣ ਕਮਿਸ਼ਨ ਨੂੰ ਖੇਤਰੀ ਪਾਰਟੀਆਂ ਵੱਲੋਂ ਸੌਂਪੇ ਗਏ ਵੇਰਵਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਲ 28 ਦਾਨ ਜ਼ਰੀਏ 40,645 ਕਰੋੜ ਰੁਪਈਏ ਜਿਹੜੇ ਪ੍ਰਾਪਤ ਕੀਤੇ ਹੈ, ਤੇ ਹਾਂਜੀ 40,645 ਕਰੋੜ ਰੁਪਈਆ ਜਿਹੜਾ ਪ੍ਰਾਪਤ ਕੀਤਾ ਜੀ, ਜਿਸਦੇ ਨਾਲ ਇਸ ਦੀ ਫੰਡਿੰਗ ਦੁੱਗਣੀ ਹੋ ਗਈ ਹੈ। ਤੇ ਇਸ ਦੇ ਉਲਟ JJP ਦਾ ਜਿਹੜਾ ਰਾਜਨੀਤਿਕ ਦਾਨ ਹੈ 5,717 ਕਰੋੜ ਰੁਪਏ ਤੋਂ ਘੱਟ ਕੇ ਮਹਿਜ ਜਿਹੜਾ ਹੈਗਾ 0.0 ਕਹਿ ਲਓ ਕਿ 403 ਕਰੋੜ ਰੁਪਏ ਰਹਿ ਗਿਆ। JJP ਨੇ ਜਿਹੜਾ ਵਿੱਤੀ ਸਾਲ 2023-24 ਦੇ ਵਿੱਚ 245 ਵਾਰ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਵਿੱਤੀ ਸਾਲ 2024-25 ਦੇ ਵਿੱਚ ਘੱਟ ਕੇ ਸਿਰਫ 4 ਰਹਿ ਗਿਆ। ਦੂਜੇ ਪਾਸੇ ਅਕਾਲੀ ਦਲ ਨੂੰ ਵਿੱਤੀ ਸਾਲ 2024-25 ਦੇ ਵਿੱਚ ਪਿਛਲੇ ਸਾਲ ਵਿੱਤੀ ਸਾਲ 2023-24 ਨਾਲੋਂ ਲਗਭਗ ਦੁੱਗਣੀ ਫੰਡਿੰਗ ਮਿਲੀ ਹੈ, ਜਦੋਂ ਕਿ ਪਿਛਲੇ ਸਾਲ ਪਾਰਟੀ ਨੇ 133 ਦਾਨ ਜਿਹੜੇ ਹੋਏ ਉਨ੍ਹਾਂ ਨੂੰ, ਤੇ ਉਨ੍ਹਾਂ ਦੇ ਰਾਹੀਂ 2,181 ਕਰੋੜ ਰੁਪਏ ਦੀ ਜਿਹੜੀ ਪ੍ਰਾਪਤੀ ਕੀਤੀ ਸੀ, ਐਲਾਨ ਕੀਤਾ ਸੀ। ਭਾਵੇਂ ਅਕਾਲੀ ਦਲ ਨੂੰ ਮਿਲਣ ਵਾਲੇ ਜਿਹੜੇ ਨੇ ਦਾਨ ਦੀ ਗਿਣਤੀ 133 ਤੋਂ ਘੱਟ ਕੇ 28 ਰਹਿ ਗਈ, ਪਰ ਦਾਨ ਦੀ ਕੁੱਲ ਰਕਮ ਦੇ ਵਿੱਚ ਵਾਧਾ ਜਿਹੜਾ ਦਰਜ ਕੀਤਾ। ਇਸ ਤਰ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ, ਉੱਥੇ JJP ਨੂੰ ਵਿੱਤੀ ਪ੍ਰਾਪਤੀਆਂ ਦੇ ਮਾਮਲੇ 'ਚ ਭਾਰੀ ਗਿਰਾਵਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਗੱਲ ਕਰੀਏ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਹੈ, ਤੇ ਪਰਿਵਾਰਵਾਦ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਵੀ ਪਰਿਵਾਰਵਾਦ ਭਾਰੂ ਹੋ ਰਿਹਾ, ਹਰ ਅਹੁਦਾ ਆਪਣੇ ਕੋਲ ਹੀ ਰੱਖਿਆ ਜਾ ਰਿਹਾ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਦੇ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਇੱਕ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਜਿਹੜੇ ਨੇ ਤਰਸੇਮ ਸਿੰਘ ਹੁਣਾਂ ਨੇ ਦੱਸਿਆ ਕਿ ਕਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਜਿਹੜਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾਰ ਤੇ ਸੁਖਪ੍ਰੀਤ ਸਿੰਘ ਉਦੋਕੇ ਤੇ ਪ੍ਰਗਟ ਸਿੰਘ ਉਹਨਾਂ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ। ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਦੇ ਅਨੁਸਾਰ ਇਹ ਬੋਰਡ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫਾਰਸ਼ਾਂ ਦੀ ਜਾਂਚ ਕਰੇਗਾ, ਦਾਅਵੇਦਾਰਾਂ ਦਾ ਮੁਲਾਂਕਣ, ਪੰਥ ਅਤੇ ਪੰਜਾਬ ਦੇ ਲਈ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫ਼ਾਦਾਰੀ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਵੀਕਾਰਤਾ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ। ਇਸ ਤੋਂ ਬਾਅਦ ਉਹ ਢੁਕਵੀਂ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਪਾਰਟੀ ਦੀ ਹਾਈਕਮਾਂਡ ਨੂੰ ਅੰਤਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਜਿਹੜਾ ਕਾਰਨ ਦੱਸਿਆ ਹੈ ਕਿ ਉਦੇਸ਼ ਉਮੀਦਵਾਰਾਂ ਦੀ ਚੋਣ ਦੇ ਵਿੱਚ ਪਾਰਦਰਸ਼ਤਾ, ਯੋਗਤਾ ਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪ੍ਰੀਤ ਸੌਰੀ ਸਮਰਪਿਤ ਵਰਕਰਾਂ ਨੂੰ ਉਹਨਾਂ ਦੀ ਕਾਰਜਗੁਜ਼ਾਰੀ ਤੇ ਵਫ਼ਾਦਾਰੀ ਦੇ ਆਧਾਰ ਦੇ ਉੱਤੇ ਅੱਗੇ ਲਿਆਂਦਾ ਜਾਏਗਾ ਤੇ ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਤੇ ਇਮਾਨਦਾਰੀ ਦੇ ਨਾਲ ਕਹਿੰਦੇ ਨਿਭਾਉਣਗੇ। ਅਗਲੀਆਂ ਖਬਰਾਂ ਵੱਲ ਨੂੰ ਵਧਾਂਗੇ ਤੇ ਆਪਣੇ ਨਾਲ ਜੁੜੇ ਨੇ ਗੁਰੀਮਾਨ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। 43.44 ਕਰੋੜ ਨਸ਼ਾ ਛੁਡਾਊ ਗੋਲੀਆਂ ਛੱਕ ਗਏ ਪੰਜਾਬੀ, ਭੁੱਲਰ ਸਾਹਿਬ ਦੀ ਰਿਪੋਰਟ ਲੱਗੀ ਹੈ। ਨਸ਼ਾ ਛੁਡਾਊ ਗੋਲੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਚੱਕ ਗਏ ਨੇ ਜੀ, ਤੇ ਛੁਡਾ ਲਓ ਨਸ਼ੇ ਜੀ। ਤੇ ਲਓ ਦੋਸਤੋ, ਗੁਰੀਮਾਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਚਰਚਾਵਾਂ
0: ਹੈਗੀਆਂ ਨੇ।
2: ਹਾਂਜੀ ਹਾਂਜੀ, ਪਰ ਆਪਾਂ ਤਾਂ ਸਿਰਫ ਪੰਜਾਬ ਦੀ ਸਿਆਸਤ ਨੂੰ ਲੈ ਕੇ ਥੋੜੇ ਜਿਹੇ ਉਲਝੇ ਹੋਏ ਆ, ਪਰ ਸੈਂਟਰ ਗੌਰਮੈਂਟ ਨਾ ਇਸ ਵਾਰ ਮੌਨਸੂਨ ਸੈਸ਼ਨ ਦੇ ਵਿਚ ਇੱਕ ਡੀਲਿਮਿਟੇਸ਼ਨ ਬਿੱਲ ਲੈ ਕੇ ਆ ਰਿਹਾ ਜੀ ਹੁਣ।
0: ਹਾਂ ਬੇ, ਮੈਂ ਕੱਲ ਵੀ ਸੋਰੀ ਪਰਸੋਂ ਜ਼ਿਕਰ ਕੀਤਾ ਸੀ, ਕੱਲ ਤਾਂ ਪ੍ਰੋਗਰਾਮ ਨਹੀਂ ਕਰ ਪਾਏ, ਇੱਕ ਦੋ ਬਿੱਲ ਕੱਲ ਵੀ ਪਰਸੋਂ ਕਰ ਗਏ ਜੀ। ਹਾਂਜੀ, ਪਰਸੋਂ ਦੋ ਬਿੱਲ ਪਾਸ ਕਰ ਗਏ ਜੀ ਉਹ। ਹਾਂਜੀ
2: ਹਾਂਜੀ ਹਾਂਜੀ, ਉਹ ਬਿੱਲ ਮਤਲਬ ਪਾਸ ਕਰਨ ਦਾ ਤਰੀਕਾ ਇਹ ਹੈ ਜੀ, ਪਹਿਲਾਂ ਇਹਨਾਂ ਨੇ ਕੀ ਕਰਨਾ ਜੀ, ਆਪਣਾ ਇਹਨਾਂ ਦੀ ਸਲਾਹ ਹੈਗੀ ਵੀ
0: ਰੋਲਾ
2: ਔਰਤਾਂ ਦਾ 33% ਰਾਖਵਾ ਕਰਨਾ ਜੀ।
0: ਜੀ,
2: 33% ਔਰਤਾਂ ਰਾਖਵਾਂਕਰਨ ਕਰਕੇ ਜਿਹੜੀ ਬੜੇ ਸੂਬੇ ਨੇ ਆਪਣੇ, ਜਿਵੇਂ ਯੂਪੀ ਲਾ ਲੋ, ਰਾਜਸਥਾਨ ਲਾ ਲੋ ਜਾਂ ਮਹਾਰਾਸ਼ਟਰ ਲਾ ਲੋ
0: ਜੀ,
2: ਉਹਨਾਂ ਵਿੱਚ ਇਹਨਾਂ ਨੇ ਸੀਟਾਂ ਐਕਸਟੈਂਡ ਕਰ ਦੇਣੀਆਂ ਪਾਪੂਲੇਸ਼ਨ ਦੇ ਹਿਸਾਬ ਨਾਲ।
0: ਹਾਂਜੀ ਬਿਲਕੁਲ ਹੈ ਜੀ,
2: ਹਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਸੀਟਾਂ ਐਕਸਟੈਂਡ ਕਰਕੇ ਜਿਹੜੇ ਹੁਣ ਨਵੇਂ MLA ਬਣਾਏ ਜਾਣਗੇ ਉਹਨਾਂ ਨੂੰ ਆਪਣੇ ਹੱਥ ਬਸ ਕਰੇ ਜਾਊਗਾ
0: ਜੀ।
2: ਜਦਕਿ ਇਹ ਦੋ ਵਾਰ ਇਹ ਬਿੱਲ ਲੈ ਕੇ ਆ ਚੁੱਕੇ ਨੇ, ਰੀਸੈਂਟ ਬਿੱਲ ਵੀ ਜਦੋਂ ਇਹਨਾਂ ਨੇ ਮਤਲਬ
0: ਆਪਣਾ
2: ਉਦੋਂ ਵੀ ਸੰਸਦ ਦੇ ਵਿੱਚ ਇਹਨਾਂ ਨੂੰ ਸੀਟਾਂ ਨਹੀਂ ਸੀ ਮਿਲੀਆਂ, ਉਹਨਾਂ ਵਾਸਤੇ 354 ਚਾਹੀਦੇ, 298 ਮਤਲਬ ਮਿਲੀਆਂ ਸੀਗੇ, ਜਿਸ ਕਰਕੇ ਇਹ ਵੋਟਾਂ ਤੋਂ ਪਿੱਛੇ ਰਹਿ ਗਏ।
0: ਨਹੀਂ ਉਸੇ ਕਰਕੇ ਤਾਂ ਦੇਖੋ ਪੰਜਾਬ ਦੇ ਜਿਹੜੇ ਨੇ 5-7 ਜਿਹੜੇ ਬੰਦੇ MP ਪੱਟੇ ਨੇ, ਇੱਦਾਂ ਹੀ ਹੁਣ ਉੱਥੇ ਰੋਲਾ ਪੈਂਦਾ ਸੀ, ਕੇਰਲ ਦੇ ਵਿੱਚ ਵੀ ਇਹ ਕਰਨ ਲੱਗੇ ਸੀ, 2-3 ਬੰਦੇ ਉੱਥੋਂ ਪੱਟਣੇ ਸੀਗੇ, ਤੇ ਉਹ ਸਾਰੀਆਂ ਚੀਜ਼ਾਂ ਤਾਂ ਹੀ ਚੱਲ ਰਹੀਆਂ ਨੇ ਜੀ ਆਲੇ ਦੁਆਲੇ।
2: ਹਾਂਜੀ ਹਾਂਜੀ, ਇਹ ਤਾਂ ਚਲੋ ਆਪਾਂ ਇਹ ਚੀਜ਼ਾਂ ਬਾਰੇ ਥੋੜੀ ਚਲੋ ਤੁਸੀਂ ਨੌਲੇਜ ਰੱਖਦੇ ਆ, ਬੜੇ ਸੈਣੀ ਸਾਹਿਬ ਹੋਰ ਸਾਡੇ ਭਾਈ ਨੌਲੇਜ ਰੱਖਦੇ ਆ, ਪਰ ਪੰਜਾਬੀ ਤਾਂ ਕਈ ਇਹ ਚੀਜ਼ਾਂ ਤੋਂ ਬਹੁਤ ਪਰੇ ਨੇ ਜੀ,
0: ਉਹਨਾਂ ਨੂੰ
2: ਹਲੇ ਪਤਾ ਜੀ ਪੰਜਾਬ ਚ ਚੱਲਦਾ, ਉਹਨਾਂ ਤੁਹਾਡੇ ਮੇਰੇ ਮੂੰਹ ਚੋਂ ਗੱਲਾਂ ਸੁਣ ਲੈਣੀਆਂ ਨੇ ਜੀ, ਉਹਨਾਂ ਦੇ ਮਗਰ ਤੁਰ ਪੈਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਜੀ। ਹੁਣ ਦੇਖਿਆ ਜਾਵੇ ਜਦੋਂ ਇਹ ਮਤਲਬ ਸੀਟਾਂ ਐਕਸਟੈਂਡ ਕਰਕੇ MLA ਵਧਾ ਕੇ ਜਦੋਂ ਆਪਣਾ ਬਿੱਲ ਜਿਤਾ ਲੈਣਗੇ, ਉਹ ਤੋਂ ਬਾਅਦ ਤਾਂ ਮੁੜ ਕੇ ਹਿੱਲਣੀ ਨਹੀਂ ਹੈਗੀ ਇੱਥੇ ਕੀ।
0: ਨਹੀਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕਾਹਤੋਂ ਜ਼ਰੂਰਤ ਆ, ਜੇ ਤੁਸੀਂ 100% ਜਾਂ ਘੱਟੋ ਘੱਟ ਕੋਈ ਵੀ ਅਧਾਰਾ ਹੈ ਜੀ, ਚਾਹੇ ਉਹ ਆਪਾਂ ਦੁਆਬਾ ਰੇਡੀਓ ਹੀ ਹੈ ਜੀ, ਹੈ ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਭਰਜਾਈਆਂ ਜੋ ਵੀ ਹੈ ਸਾਡੇ ਨਾਲ ਹਿੱਸਾ ਪਾਉਂਦੀਆਂ ਨੇ, ਜੇ ਉਹਦਾ ਡਾਟਾ ਦੇਖਦੇ ਹਾਂ ਕਹਿ ਲਓ ਕਿ 96-97% ਮਰਦਾਂ ਦੀ ਆ ਹਕੂਮਤ, ਤੇ 3-4% ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਉਹਨਾਂ ਦੀ ਹਕੂਮਤ ਆ ਜੀ ਆਪਣੇ ਇੱਥੇ ਅਧਾਰੇ ਦੇ ਵਿੱਚ, ਤੇ ਜੇ ਉਹੀ ਮਤਲਬ ਕਿ ਆਪਣੇ ਵੱਲੋਂ ਕਿਉਂ ਨੀ ਜੇ ਵਧਾਉਂਦੇ ਵੀ ਤੁਸੀਂ, ਚਾਹੇ ਬੰਦਿਆਂ ਦੀ ਹਕੂਮਤ ਜਿਹੜੀ ਆ ਜਾਂ ਪਾਵਰ ਜਿਹੜੀ ਉਹਨੂੰ ਘੱਟ ਕਰ ਦਿਓ, 50% ਤੁਸੀਂ ਕਰੋ, 50 ਉਹਨਾਂ ਨੂੰ ਦੇ ਦਿਓ, ਸੀਟਾਂ ਵਧਾਉਣ ਦੀ ਕੀ ਜ਼ਰੂਰਤ ਹੈ। ਹਾਂਜੀ ਬਿਲਕੁਲ,
2: ਉਹ ਸੀਟਾਂ ਵਧਾਉਣ ਦਾ ਕਾਰਨ ਆਹੀ ਹੈ ਜੀ, ਬਿੱਲ ਪਾਸ ਕਰਾਉਣਾ
0: ਜੀ,
2: ਹੋਰ ਕੋਈ ਇਹਨਾਂ ਕੋਲ ਫੰਡਾਮੈਂਟਲ ਰਾਈਟ ਨੀ ਹੈਗੇ। ਇਹ ਮਤਲਬ ਸੰਵਿਧਾਨ ਨਾਲ ਨਾ ਇਹ ਹਰ ਸਾਲ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਛੇੜਖਾਨੀ ਕਰਦੇ ਆ
0: ਰਹੇ, ਕਰਦੇ ਆ ਜੀ,
2: ਤੇ ਹੁਣ ਨੈਕਸਟ ਵੀ ਇਹ ਕਰਨਗੇ
0: ਜੀ। ਬਿਲਕੁਲ ਹੈ ਜੀ,
2: ਇਹਨਾਂ ਦਾ ਮਤਲਬ ਜਿਹੜੇ ਆਪਣੇ ਕਾਂਗਰਸ ਤੋਂ ਕੋਈ ਚੱਕ ਲਏ ਜੀ, ਕੋਈ ਆਪ ਵਾਲਿਆਂ ਚੋਂ ਚੱਕ ਲਏ, ਉਹਦਾ ਮੇਨ ਇਹਨਾਂ ਦਾ ਮੋਟਿਵ ਚੱਕਣੇ ਦਾ ਇਹੀ ਹੈ, ਹੋਰ ਇਹਨਾਂ ਨੇ ਕੋਈ ਉਹਨਾਂ ਤੋਂ ਕੋਈ ਕੰਮ ਥੋੜੀ ਕਰਾਉਣਾ, ਕੋਈ ਸੀਟਾਂ ਥੋੜੀ ਦੇਣੀਆਂ ਜੀ ਉਹਨਾਂ ਨੂੰ
0: ਜੀ।
2: ਹੁਣ ਇਹ ਬੰਦੇ ਕਾਂਗਰਸ ਤੋਂ ਪੱਟ ਕੇ 2-3 ਮਹੀਨਿਆਂ ਵਾਸਤੇ ਪ੍ਰਧਾਨਗੀਆਂ ਦੇ ਦਿੰਦੇ ਨੇ, ਮੁੜ ਕੇ ਉਹ ਬੰਦੇ ਨੂੰ ਗਾਇਬ ਹੀ ਕਰ ਦਿੰਦੇ, ਉਹ ਬੰਦਾ ਫਿਰ ਬਾਅਦ ਮੱਥੇ ਜੱਥ ਮਾਰ ਕੇ ਪਛਤਾਉਂਦਾ, ਯਾਰ ਮੈਂ ਕਿੱਥੇ ਚਲਾ ਗਿਆ।
0: ਜਾਖੜ ਸਾਹਿਬ ਸੀਗੇ ਪੰਜਾਬ ਚੋਂ ਚੱਕੇ, ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਤਾਂ ਹੁਣ ਉਹਨਾਂ ਤੋਂ ਪ੍ਰਧਾਨਗੀ ਲੈ ਲਈ ਜੀ,
2: ਲੈ ਲਈ ਤੁਹਾਨੂੰ ਸਾਹਮਣੀ ਹੈ, ਰੀਸੈਂਟ ਐਗਜ਼ਾਮਪਲ ਆਪਣੇ ਕੋਲ ਪਈ ਹੈ।
0: ਬਿਲਕੁਲ ਹੈ ਜੀ,
2: ਬੇ ਹੁਣ ਜਾਖੜ ਸਾਹਿਬ ਗਏ ਸੀ, ਕੈਪਟਨ ਸਾਹਿਬ ਗਏ ਸੀ, ਹੁਣ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਜਿਸ ਹਿਸਾਬ ਨਾਲ ਤੱਤੇ ਹੋ ਕੇ ਪਾਰਟੀ ਵਿੱਚ ਲਿਆ ਗਿਆ ਸੀ, ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਕੁਝ ਦਿੱਤਾ ਹੀ ਦੇਣਾ, ਕੋਈ ਅਹੁਦਾ ਹੀ ਨਹੀਂ ਫੜਾਇਆ ਜੀ।
0: ਉਹ ਤਾਂ ਕਹਿੰਦੇ ਖਜੂਰ ਤੋਂ ਡਿੱਗੇ ਧਰਤੀ ਤੱਕ ਵੀ ਨਹੀਂ ਪਹੁੰਚਣ ਦੇ, ਗੱਬੇ ਹੀ ਲੜ ਕੇ ਪਿਆ, ਜਾਈਏ ਤੇ ਜਾਈਏ ਕਿੱਧਰ ਜੀ।
2: ਦੇਖੋ ਜਾਖੜ ਸਾਹਿਬ ਤਾਂ ਹਲੇ ਬੋਲੇ ਨੀ, ਪਰ
0: ਜੀ
2: ਕੈਪਟਨ ਸਾਹਿਬ ਦਾ ਦੁੱਖ ਤਾਂ ਹਲੇ ਮੀਡੀਆ ਚ ਝਲਕਣ ਲੱਗ ਪਿਆ ਜੀ। ਉਹਨਾਂ ਨੂੰ
0: ਲੱਗ ਪਿਆ
2: ਪੁੱਛਿਆ ਗਿਆ ਵੀ ਤੁਹਾਨੂੰ ਤੁਹਾਨੂੰ ਸਭ ਤੋਂ ਨੇੜੇ ਤੁਹਾਡੇ ਕੌਣ ਨੇ, ਉਹ ਕਹਿੰਦੇ ਰਾਹੁਲ ਗਾਂਧੀ ਚੰਗੇ ਲੱਗਦੇ ਮੈਨੂੰ।
0: ਜੀ
2: ਹੁਣ ਦੁੱਖ ਬਾਹਰ ਆਉਣ ਲੱਗ ਪਿਆ। ਜੇ ਜੇ ਆਪਾਂ ਸੁਣਾਂਗੇ ਨਾ ਵੀ ਕੈਪਟਨ ਸਾਹਿਬ ਦੀ ਕਾਂਗਰਸ ਚ
0: ਜੀ
2: ਵਾਪਸੀ ਹੋ ਰਹੀ, ਤਾਂ ਮੈਂ ਕਹਿੰਦਾ ਕੋਈ ਨਵੀਂ ਨਵੇਕਲੀ ਦੀ ਗੱਲ ਨਹੀਂ
0: ਨਹੀਂ ਉਹ
2: ਹੋਈ
0: ਦੇਖੋ
2: ਸਾਡੇ
0: ਰਾਹੁਲ
2: ਵਾਸਤੇ।
0: ਬਾਬਾ ਤੋਂ ਅੱਜ ਜੈਨ ਜੀ ਨੇ ਸਵਾਲ ਪੁੱਛਿਆ ਕਿ ਤੁਹਾਡਾ ਸਭ ਤੋਂ ਬੈਸਟ ਜਾਂ ਵਧੀਆ ਤੁਹਾਡਾ ਫੇਵਰਟ ਜਿਹੜਾ ਬੀਜੇਪੀ ਦਾ ਆਗੂ ਆ ਕੋਈ, ਉਹ ਕੌਣ ਆ? ਕਹਿੰਦਾ ਅੰਕਲ ਕੈਪਟਨ।
2: ਤੈਨੂੰ ਤੈਨੂੰ ਇਹੀ ਚੀਜ਼ਾਂ ਦੇ ਮੱਦੇਨਜ਼ਰ ਰੱਖ ਕੇ ਤਾਂ ਮੈਂ ਦੱਸਦਾ ਜੀ ਆਹ ਗੱਲਾਂ ਇਹਨਾਂ ਦੀ ਚੱਲ ਰਹੀਆਂ ਨੇ ਵੀ ਮਤਲਬ ਆਪਾਂ ਜੇ ਦੁਬਾਰਾ ਵਾਪਸੀ ਹੁੰਦੀ ਨਾ ਤਾਂ ਆਪਾਂ ਨੂੰ ਸ਼ੌਕ ਹੋਣ ਦੀ ਲੋੜ ਨੀ ਹੈਗੀ
0: ਜੀ,
2: ਇਹ ਤਿਆਰੀ ਹੈ ਇਹਨਾਂ ਦੀ ਵਾਪਸੀ ਕਰਨ ਦੀ। ਬਾਕੀ ਕਾਂਗਰਸ ਦਾ ਤੁਹਾਨੂੰ ਪਤਾ ਹੀ ਹੈ ਜੀ, ਕੋਈ ਮਤਲਬ ਸਬੂਤਾਂ ਦਾ ਕੰਮ ਲੱਗਦਾ ਨੀ ਪਿਆ ਜੀ ਇਹਨਾਂ ਦਾ,
0: ਬਿਲਕੁਲ
2: ਕਿਉਂਕਿ ਚੰਨੀ ਸਾਹਿਬ ਜਾ ਕੇ ਰਾਹੁਲ ਗਾਂਧੀ ਕੋਲ ਮੀਟਿੰਗ ਲਈ ਟਾਈਮ ਮੰਗ ਰਹੇ, ਪਰ ਉਹਨਾਂ ਨੂੰ ਟਾਈਮ ਦਿੱਤਾ ਨੀ ਜਾ ਰਿਹਾ
0: ਜੀ।
2: ਇਹਦਾ ਹਿਸਾਬ ਇਹਦਾ ਨਾ ਕਲੀਅਰ ਕਲੀਅਰ ਕਾਂਗਰਸ ਦਾ ਸੰਦੇਸ਼ ਹੈ ਕਿ
0: ਜੀ
2: ਜਿਹੜਾ ਬੰਦਾ ਇਨਡਿਸਿਪਲਿਨ ਕ੍ਰੀਏਟ ਕਰੂਗਾ ਪਾਰਟੀ ਵਿੱਚ ਉਹਦੀ ਕੋਈ ਜਗ੍ਹਾ ਨੀ।
0: ਬਿਲਕੁਲ ਹੈ ਜੀ, ਨਹੀਂ ਹੋ ਸਕਦਾ ਚੰਨੀ ਸਾਹਿਬ ਬੀਜੇਪੀ ਵੱਲ ਨੂੰ ਵੀ ਥੋੜਾ ਜਿਹਾ ਪੈਰ ਧਰਾਈ ਕਰਦੇ, ਪਰ ਆ ਜਿਹੜਾ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਆ, ਪਰ ਉਹ ਭਰੋਸਾ ਟੁੱਟ ਚੁੱਕਿਆ ਹੁਣ, ਹੋਰ ਹੀ ਮੈਨੂੰ ਨੀ
2: ਹਾਂਜੀ
0: ਲੱਗਦਾ ਕਿ
2: ਹਾਂਜੀ
0: ਉਹਨਾਂ ਨੂੰ
2: ਹਾਂ
0: ਲੈਣਗੇ ਜਾਂ ਐਡਜਸਟ ਹੋਣਗੇ ਕਿਤੇ ਵੀ ਉੱਥੇ।
2: ਭਾਰਤ ਵੀ ਜੀ ਦੇਖੋ ਹਾਲੇ ਤਾਂ ਵੋਟਾਂ ਪੈਣੀਆਂ ਨੇ
0: ਪੈਣੀਆਂ ਨੇ ਜੀ,
2: ਹਾਲੇ ਜਦੋਂ ਵੋਟਾਂ ਪਾਉਂਗੀਆਂ ਉਹ ਤੋਂ ਬਾਅਦ ਤੁਸੀਂ ਲਾ ਲਓ ਵੀ ਆਪਣੇ ਵੋਟਾਂ ਲਈ ਕਿੰਨੇ ਅਦਾਰੇ ਹੋ ਗਏ ਨਿਕਲ ਕੇ ਬਾਹਰ ਆ ਗਏ, ਕਾਂਗਰਸ ਹੋ ਗਈ, ਆਪ ਹੋ ਗਈ, ਬੀਜੇਪੀ ਹੋ ਗਈ, ਬਾਰਸ ਪੰਜਾਬ ਦੇ ਹੋ ਗਏ, ਕੁੰਵਰ ਸੁਰਜੀਤ ਹੋ ਗਏ, ਕੁਛ ਆਜ਼ਾਦ ਖੜਨਗੇ, ਇਸ ਵਾਰੀ ਵੋਟਾਂ ਦੀ ਪਕੜੀ ਹੈ ਖਿਚੜੀ ਦੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਨੀ ਪਤਾ ਵੀ ਸਿੰਗਲ ਹੈਂਡਡਲੀ ਕੋਈ ਵੀ ਨੀ ਜਿੱਤ ਸਕੂਗਾ।
0: ਜੀ ਜੀ ਜੀ ਬਿਲਕੁਲ ਹੈ ਜੀ,
2: ਬਾਕੀ ਜਿਹਦੀ ਵੋਟਾਂ ਦੀ ਧਿਰ ਅਖੀਰ ਚ ਗਿਣਤੀ ਵੱਧ ਹੋਊਗੀ ਉਹ ਆਪਸ ਚ ਸਲਾਹ ਲਾਉਣਗੇ ਸੈਂਟਰ ਵਾਲੇ ਵੀ ਅਸੀਂ ਕਿਹਨਾਂ ਨਾਲ ਜਾ ਕੇ ਗੱਠਜੋੜ ਕਰਨਾ, ਕਿਹਨਾਂ ਨਾਲ ਨਹੀਂ ਕਰਨਾ।
0: ਜੀ ਬਿਲਕੁਲ ਹੈ ਜੀ,
2: ਹੁਣ ਆਪ ਵਾਲੇ ਹੁਣ ਸ਼ਿਓਰ ਤਾਂ ਬੈਠੇ ਨੇ, ਪਰ ਜਿਹੜਾ ਆਪ ਵਾਲੇ ਅੱਜ ਮੁਲਾਜ਼ਮਾਂ ਨੇ ਵੀ ਜਲੂਸ ਕੱਢਿਆ, ਮੈਂ ਕਹਿੰਦਾ ਕਸਰ ਨਹੀਂ
0: ਬਹੁਤ
2: ਛੱਡੀ ਮੁਲਾਜ਼ਮਾਂ ਤੇ ਵੀ ਇਹਨਾਂ ਨੇ ਪਾਣੀ ਦੀ ਬੌਛਾੜਾ ਛੱਡੀਆਂ ਨੇ,
0: ਹਾਂਜੀ
2: ਫੋਰਸਫੁਲੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹਨੂੰ ਮਤਲਬ ਉਹ ਆਪਣੇ ਰਾਈਟ ਲਈ ਅੜ ਰਹੇ ਨੇ, ਕੋਈ ਬੇਮਤਲਬ ਵੀ ਤੁਹਾਡੇ ਮੂਹਰੇ ਸਿਰ ਥੋੜੀ ਪਸਾ ਰਹੇ
0: ਜੀ। ਨਹੀਂ ਦੇਖੋ ਸੰਧਵਾ ਸਾਹਿਬ ਜੋ ਕਰ ਰਹੇ ਨੇ ਸੈਸ਼ਨ ਦੇ ਦੌਰਾਨ, ਉਹ ਭਰੋਸਾ ਹੀ ਟੁੱਟ ਗਿਆ ਸਾਰਿਆਂ ਦਾ ਕਿ ਯਾਰ ਕੀ ਕੀਤਾ ਕੀ ਜਾਵੇ, ਹਨਾ ਮਤਲਬ ਕਿ ਉਹ ਖੁੱਲੀ ਖੇਡ ਹੀ ਖੇਡ ਰਹੇ ਨੇ, ਮੁੱਦੇ ਦੇ ਉੱਤੇ ਕੋਈ ਗੱਲ ਨਹੀਂ, ਕੋਈ ਉਹ ਅੰਕੜੇ ਦਿੰਦੇ ਆ ਤਾਂ ਉਹ ਮੰਗਦੇ ਆ ਤਾਂ ਨਹੀਂ ਨਹੀਂ ਜੀ ਉਹ ਆਪਣੀ ਕਾਲ ਜਿਹੜੀ ਚੱਲ ਰਹੀ ਹੈ ਜੀ ਉਹਦੇ ਵਿੱਚ ਨਹੀਂ ਤੁਸੀਂ ਕਰ ਸਕਦੇ ਜੀ, ਉਹ ਨਹੀਂ ਪਏ ਓਪੋਜੀਸ਼ਨ ਆ ਉਹਨੇ ਤਾਂ ਸਵਾਲ ਪੁੱਛਣੇ ਆ, ਜੇ ਉਹ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੋ ਡਾਟਾ ਦੇ ਰਹੇ ਹੋ ਉਦੋਂ ਕਲੀਅਰ ਵੀ ਤਾਂ ਕਰੋ ਉਹਨਾਂ ਨਾਲ।
2: ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਨਾ ਤਾਂ ਓਪੋਜੀਸ਼ਨ ਨੂੰ ਬੋਲਣ ਦਿੱਤਾ ਜਾਂਦਾ, ਨਾ ਤਾਂ ਉਹਨਾਂ ਦੇ ਉੱਪਰ ਕੋਈ ਕੈਮਰੇ ਦਾ ਫੋਕਸ ਜਾ ਜਾਂਦਾ, ਸਿਰਫ ਆਪਣੇ ਬੰਦੇ ਦੀ ਸੁਣਵਾਈ ਹੁੰਦੀ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹਨਾਂ ਉੱਪਰ ਹੀ ਕੈਮਰੇ ਚੱਲਦੇ
0: ਤੁਸੀਂ
2: ਨੇ।
0: ਦੇਖੋ ਆ ਸੰਧਵਾ ਸਾਹਿਬ ਨੇ ਕਿੱਡਾ ਓਦਾਂ ਕਹਿ ਲੋ ਕਿ ਸਿੱਖ ਸ਼ਖਸੀਅਤ ਨੇ, ਠੀਕ ਹੈ ਅੰਮ੍ਰਿਤ ਵੀ ਛਕਿਆ ਹੋਇਆ ਸਾਰਾ ਕੁਝ ਹੈ, ਕਿ ਉਹਨਾਂ ਦੇ ਮੂੰਹ ਤੋਂ ਇਹ ਚੀਜ਼ ਚੰਗੀ ਲੱਗਦੀ ਹੈ ਭਈ ਹੁਣ ਸਾਨੂੰ ਖੁਸਰੇ ਦੀ ਅੱਡੀ ਵਾਲੇ ਜਿਹੜੇ ਨੇ ਦਾੜੀਆਂ ਨੇ ਉਹ ਏਦਾਂ ਕੀਤੀਆਂ ਨੇ ਉਹ ਸਾਨੂੰ ਸਿਖਾਉਣਗੇ ਸਿੱਖੀ। ਹੁਣ
2: ਦੇਖੋ ਜੀ ਜਿਹੜੀ ਆਹ ਇਹਨਾਂ ਨੇ ਬਿਆਨਬਾਜੀ ਕੀਤਾ ਨਿਹਾਇਤ ਹੀ ਘਟੀਆ ਤਰ੍ਹਾਂ ਦੀ ਬਿਆਨਬਾਜੀ,
0: ਬਿਲਕੁਲ ਹੈ ਜੀ ਬਿਲਕੁਲ।
2: ਤੁਸੀਂ ਇੰਨੇ ਸਿਆਣੇ ਬਿਆਨੇ ਨੇ, ਤੁਸੀਂ ਘਰੇ ਗੁਰੂ ਪ੍ਰਕਾਸ਼ ਕੀਤਾ ਹੋਇਆ ਹੈ, ਤੁਸੀਂ ਐਡੀ ਤੁਸੀਂ ਦਾੜੀ ਰੱਖੀ ਹੈ, ਤੁਸੀਂ ਕਿਹੋ ਜਿਹੀ ਗੱਲਾਂ ਬੋਲ ਰਹੇ
0: ਤੇ ਉੱਤੇ ਬੈਠੇ ਹੋ, ਇਹ ਹੁਣ ਕੀ ਪੈਮਾਨਾ ਗਿਣਾਂਗੇ ਕਿ ਜਿਹਦੀ ਜਿੱਡੀ ਵੱਡੀ ਦਾੜੀ ਉਹਦੇ ਵਿੱਚ ਓਡੀ ਵੱਡੀ ਸਿੱਖੀ ਆ?
2: ਬਿਲਕੁਲ, ਹੁਣ ਤੁਸੀਂ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸੀ ਜੀ, ਉੱਥੇ ਤਾਂ ਮੈਂ ਹੁਣ ਤੁਹਾਨੂੰ ਕਹਿਣਾ ਨੀ ਚਾਹੁੰਦਾ, ਉੱਥੇ ਨਾ ਮੋਕ ਮਾਰ ਕੇ ਬੈਠੇ ਸੀ, ਮੈਂ ਮੱਛੀ ਨਹੀਂ ਮਾਰ ਕੇ ਬਿਠਾਈ ਹੁੰਦੀ,
0: ਬਿਲਕੁਲ ਹੈ ਜੀ,
2: ਉੱਥੇ ਆਵਾਜ਼ ਨਹੀਂ ਸੀ ਨਿਕਲ ਰਹੀ, ਔਰ ਜਿੱਦਾਂ ਹੀ ਉੱਥੋਂ ਮਤਲਬ ਸਾਰੇ ਇਹ ਕਸਮਾਂ ਖਾ ਕੇ ਆ ਗਏ, ਹੱਥ ਖੜੇ ਕਰਕੇ ਆ ਗਏ, ਜਦੋਂ ਸਦਨ ਦੀ ਮੀਟਿੰਗ ਸ਼ੁਰੂ ਹੋਈ ਹੈ ਸਦਨ ਦੇ ਵਿੱਚ, ਤੁਸੀਂ ਇਹਨਾਂ ਦਾ ਰਵੱਈਆ ਦੇਖਿਆ ਜੀ ਕੀ ਹੈ?
0: ਜੀ ਬਿਲਕੁਲ ਹੈ ਜੀ ਬਿਲਕੁਲ,
2: ਉੱਥੇ ਬਿਆਨ ਇਹਨਾਂ ਨੇ ਕੀ ਦਿੱਤਾ ਵੀ ਨਾ ਗੁਰੂ ਨਾਲੋਂ ਬੜੀ ਸੰਗਤ ਹੋ ਗਈ
0: ਜੀ। ਨਹੀਂ ਉਹੀ ਆ ਉਹਨਾਂ ਨੇ ਗੁਰਨੀਤ ਕੌਰ ਉਹਨਾਂ ਨੇ, ਚਲੋ ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਜਾਂ ਕਲੀਨ ਚਿੱਟ ਨਹੀਂ ਦਿੰਦੇ, ਉਹ ਆਪਣੀ ਜਗ੍ਹਾ ਦੇ ਉੱਤੇ ਸਹੀ ਸੀਗੇ ਕਿ ਅਸੀਂ ਸਾਨੂੰ ਲੋਕਾਂ ਨੇ ਭੇਜ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਚੁਣ ਕੇ, ਸਾਡੇ ਉੱਤੇ ਜ਼ਿੰਮੇਵਾਰੀਆਂ ਨੇ, ਅਸੀਂ ਅਹੁਦੇਦਾਰ ਹਾਂ। ਇਸ ਵਕਤ ਜੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੁਣ ਸੰਗਤ ਆਮ ਤੁਸੀਂ ਬਾੜ ਸਕਦੇ ਹੋ ਅੰਦਰ? ਭਈ ਹਾਂ ਸਾਰੀ ਸੰਗਤ ਕਹਿੰਦੀ ਵੀ ਅਸੀਂ ਆਉਣਾ ਭਾਈ ਅੰਦਰ ਬਾੜੋ ਤਾਂ ਫਿਰ
2: ਇਹ ਤਾਂ ਜਿਹੜੇ ਆਉਣੇ ਚਾਹੀਦੇ ਉਹਨਾਂ ਨੂੰ ਨਹੀਂ ਬਾੜਦੇ ਜੀ, ਆਮ ਜਨਤਾ ਹੀ ਤਾਂ ਗੱਲ ਬਹੁਤ ਦੂਰ ਦੀ ਹੈ
0: ਜੀ।
2: ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੁ ਡਰ ਲੱਗਦਾ ਹੈ ਕਿਤੇ ਵੀ ਕੋਈ ਮਤਲਬ ਤੁਸੀਂ ਲਾ ਲਓ ਕਿਸੇ ਪਿੰਡ ਚ ਵੀ ਜਾਂਦੇ ਆ, ਕਿਸੇ ਸ਼ਹਿਰ ਚ ਵੀ ਜਾਂਦੇ ਆ,
0: ਜੀ
2: ਕਾਫਲੇ ਤੁਸੀਂ ਕਾਫਲਾ ਦੇਖਦੇ ਕਿ ਨਾ ਲੋਕ ਪਰੇਸ਼ਾਨ ਹੋ ਜਾਂਦੇ ਆ
0: ਜੀ,
2: ਸਾਨੂੰ ਕਿਉਂ ਤੰਗ ਕੀਤਾ ਜਾਂਦਾ ਹੈ?
0: ਬਿਲਕੁਲ ਹੈ ਜੀ,
2: ਸਾਡੇ ਇੱਥੇ ਮੋਹਾਲੀ 6 ਵਜੇ ਆ ਕੇ ਗਏ ਸੀ, ਤੁਸੀਂ ਯਕੀਨ ਨਹੀਂ ਮੰਨਣਾ, ਜਿੱਥੇ ਇਹ ਮਤਲਬ ਆਪਣੀ ਸਪੀਚ ਦੇ ਰਹੇ ਸੀ ਉਹ ਸਟੇਜ ਨੂੰ ਵੀ ਸ਼ੀਸ਼ੇ ਨਾਲ ਕਵਰ ਕੀਤਾ ਗਿਆ
0: ਸੀ, ਪਰ
2: ਕੋਈ ਕੋਈ ਚੀਜ਼ ਤੁਰੋ ਨਾ ਕਰ ਸਕੇ ਜੀ।
0: ਬਿਲਕੁਲ ਹੈ ਜੀ, ਉਦੋਂ ਕਹਿੰਦੇ ਸੀ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਆ, ਇਦਾਂ ਕਰਦੇ ਹੁੰਦੇ ਸੀ।
2: ਹਾਂ, ਮੈਂ ਕਹਿੰਦਾ ਤੁਸੀਂ ਤਾਂ ਆਪ ਸਾਰੇ ਰਿਕਾਰਡ ਤੋੜੇ ਪਏ ਆ ਜੀ ਬਰਬਾਦੀ ਨੂੰ ਲੈ ਕੇ
0: ਜੀ ਬਿਲਕੁਲ
2: ਹੁਣ ਮੁਲਾਜ਼ਮਾਂ ਦਾ ਡੀਏ ਚੱਕ ਕੇ ਤੁਸੀਂ ਬੀਬੀਆਂ ਨੂੰ ਭੁਗਤਾਨ ਕਰਤਾ, ਪੁੱਛਿਆ ਜਾਵੇ ਬੀਬੀਆਂ ਜ਼ਰੂਰੀ ਸੀ ਕਿ ਮੁਲਾਜ਼ਮ ਜ਼ਰੂਰੀ ਸੀ?
0: ਨਹੀਂ ਤੁਸੀਂ ਖਬਰ ਨਹੀਂ ਸੁਣੀ, ਉਹ ਤਾਂ ਗਊਸ਼ਾਲਾ ਦਾ ਜਿਹੜਾ ਉਹਨਾਂ ਨੇ ਬੱਚਿਆਂ ਦਾ ਜਿਹੜੇ ਸਕੂਲਾਂ ਦੇ ਸਰਕਾਰੀ ਬਿਜਲੀ ਦੇ ਬਿੱਲ ਨਹੀਂ ਮਾਫ਼ ਕੀਤੇ ਜਾਂ ਡਿਸਕਾਊਂਟ ਨਹੀਂ ਦਿੱਤਾ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰ ਦਿੱਤੇ ਅੱਜ ਮਾਨ ਸਰਕਾਰ ਨੇ।
2: ਇਹ ਤਾਂ ਜੀ ਉਹ ਕਿਹੜਾ ਪੱਲੋ ਦੇਣੇ ਆ ਜੀ ਇਹਨਾਂ ਨੇ
0: ਜੀ? ਨਹੀਂ ਉਹ ਹਿੰਦੂ ਵੋਟ ਵੀ ਤਾਂ ਚਾਹੀਦੀ ਆ ਨਾ, ਫਿਰ ਉਹ ਵੀ ਤਾਂ ਖੁਸ਼ ਕਰਨੇ ਆ ਕਿਸੇ ਕੰਮ ਤੋਂ।
2: ਬਿਲਕੁਲ ਬਿਲਕੁਲ, ਤੁਸੀਂ ਬਿਜਲੀ ਮਹਿਕਮੇ ਦਾ ਹਾਲ ਜਾ ਕੇ ਦੇਖੋ ਜੀ, ਜਦੋਂ ਮੈਨੂੰ ਯਾਦ ਹੈ ਜਦੋਂ ਉਹਨੇ ਬਿਜਲੀ ਫ੍ਰੀ ਕੀਤੀ ਸੀ ਉਦੋਂ ਇੱਕ ਵਾਰੀ ਇਹਨਾਂ ਨੇ ਬਿਜਲੀ ਮਹਿਕਮੇ ਨੂੰ 1 ਸਾਲ ਭੁਗਤਾਨ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਨੇ ਕਦੇ ਵੀ ਸਟੇਜ ਤੇ ਇਹ ਚੀਜ਼ ਨਹੀਂ ਬਿਆਨ ਕੀਤੀ ਵੀ ਹਾਂ ਮੈਂ ਬਿਜਲੀ ਮਹਿਕਮੇ ਨੂੰ 1 ਕਰੋੜ ਰੁਪਏ ਦਾ ਮਤਲਬ ਫੰਡ ਦੇ ਰਹੇ ਹਾਂ
0: ਜੀ।
2: ਬਿਜਲੀ ਮਹਿਕਮਾ ਘਾਟੇ ਚ ਮੁਲਾਜ਼ਮ ਤੁਹਾਡੇ ਸਾਹਮਣੇ ਬਾਹਰ ਰੇੜੀ ਵਾਲੇ ਧੱਕੇ ਖਾ ਰਹੇ ਆ,
0: ਪਿਛੇ ਦਿਨਾਂ ਚ ਸੈਣੀ ਸਾਹਿਬ ਨਾਲ ਗੱਲ ਸਾਰੇ ਸੈਣੀ ਸਾਹਿਬ ਨਾਲ ਕੀਤੀ ਸੀ ਗੱਲ, ਇਹਨਾਂ ਨੇ ਤਾਂ ਗਾਰੰਟੀ ਲੈਣ ਤੋਂ ਨਾ ਕਰ ਦਿੱਤੀ ਆ ਉਹਨਾਂ ਦੀ। ਬਿਲਕੁਲ ਸੈਣੀ ਸਾਹਿਬ ਨੇ ਨਹੀਂ ਮਤਲਬ ਕਿ ਬਿਜਲੀ ਬੋਰਡ ਜਿਹੜਾ ਆਪਣਾ ਹੈਗਾ ਉਹ ਘਾਟੇ ਚ ਜਾ ਰਿਹਾ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਖੜੋ, ਇਹ ਕਹਿੰਦੇ ਆਪਣੇ ਸਿਰ ਦੇ ਉੱਤੇ ਤੁਸੀਂ ਜੋ ਲੈਣਾ ਲਈ ਜਾਓ, ਅਸੀਂ ਨੀ ਭਾਈ ਤੁਹਾਡੀ ਗਾਰੰਟੀ ਭਰ ਸਕਦੇ।
2: ਨਹੀਂ ਨਹੀਂ ਮੈਂ ਸੈਣੀ ਸਾਹਿਬ ਦੀ ਗੱਲ ਕਰਦਾ ਵੀ ਸਾਡੀ ਗਾਰੰਟੀ ਇੱਥੇ ਇਹ ਨੀ ਭਰਦੇ ਬਿਜਲੀ ਮਹਿਕਮੇ ਤੁਸੀਂ ਆਪ ਦੱਸੋ
0: ਜੀ। ਬਿਲਕੁਲ
2: ਸਾਡੀ ਪੰਜਾਬ ਦੀ ਸਿਆਸਤ ਤਾਂ ਬਹੁਤ ਹੀ ਥੱਲੇ ਔਰ ਬਹੁਤ ਹੀ ਨੀਵੇਂ ਪੱਧਰ ਤੇ ਜਾ
0: ਰਹੀ ਹੈ ਜੀ। ਬਿਲਕੁਲ ਹੈ ਜੀ ਬਿਲਕੁਲ,
2: ਮਤਲਬ ਨਾ ਅੱਜ ਤੋਂ 10-15-20 ਸਾਲ ਪਹਿਲਾਂ ਵੀ ਨਾ ਸਿਆਸਤ ਦਾ ਇਹ ਪੱਧਰ ਨੀ ਸੀ ਹੁੰਦਾ, ਨਾ ਤਾਂ ਦੇਖੋ ਤੁਸੀਂ ਇਹਦੇ ਵਿੱਚ ਨਾ ਤਾਂ ਬੋਲਣੇ ਦਾ ਕੋਈ ਪੱਧਰ ਰਿਹਾ
0: ਜੀ
2: ਵੀ ਆਪਾਂ ਇੰਨੇ ਮਤਲਬ ਪੰਜਾਬੀਆਂ ਨੂੰ ਪੰਜਾਬੀ ਨੂੰ ਆਪਾਂ ਐਡਰੈਸ ਕਰ ਰਹੇ ਹਾਂ, ਇੰਨਾ ਜ਼ੋਰ ਬੰਦਾ ਸਾਨੂੰ ਦੇਖ ਰਿਹਾ ਵੀ ਸਾਡੀ ਕੋਈ ਬੋਲਬਾਣੀ ਦਾ ਕੋਈ ਮਿਆਰ ਹੋਣਾ ਚਾਹੀਦਾ, ਨਾ ਤਾਂ ਦੇਖੋ ਜੀ ਇਹ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਹੀ ਕੋਈ ਮਿਆਰ ਹੈ ਨੀ ਤਾਂ ਦੂਸਰੇ ਕਿੱਥੋਂ ਰੱਖ ਲੈਣਗੇ?
0: ਬਿਲਕੁਲ ਹੈ ਜੀ,
2: ਮੇਨ ਤਾਂ ਪਰਿਵਾਰ ਦਾ ਮੋਹਤਬਾਰ ਬੰਦਾ ਹੁੰਦਾ, ਜੋ ਪਹਿਲਾਂ ਉਹਨੇ ਹੀ ਸਾਰਾ ਕੋਈ ਵੀ ਚੀਜ਼ ਆ ਪਹਿਲਾਂ ਸੈੱਟ ਕਰਨੀ ਆ, ਉਸ ਤੋਂ ਬਾਅਦ ਉਹਨੂੰ ਆਪਾਂ ਚੱਲਦੇ ਹਾਂ ਇਹਨਾਂ ਨੇ ਏਦਾਂ ਕਿਹਾ ਤਾਂ ਏਦਾਂ ਚੱਲਣਾ
0: ਹੈ। ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਇਸੀ ਚੀਜ਼ਾਂ ਤੋਂ ਨਾ ਪਰੇਸ਼ਾਨ ਹੋ ਕੇ ਅਸੀਂ ਕੱਲ ਵੀ ਬੈਠੇ ਸੀਗੇ ਜੀ, ਕੱਲ ਆਪਸੀ ਗੱਲਬਾਤ ਕਰ ਰਹੇ ਸੀ ਵੀ ਇਹ ਕੀ ਹੈ ਵੀ ਮਤਲਬ ਕੋਈ ਨੈਕਸਟ ਹੈ ਇਹਨਾਂ ਦਾ ਕੋਈ ਸਟੈਪ, ਪਰ ਜਿੱਥੇ ਤੱਕ ਦੇਖਣੇ ਚਾਹੁੰਦਾ ਇਹਨਾਂ ਦੇ ਅਲੇ ਪੱਲੇ ਕੁਛ ਨੀ ਹੈਗਾ,
0: ਕੁਛ ਨੀ
2: ਕਰਨਾ।
0: ਬਿਲਕੁਲ ਹੈ ਜੀ ਬਿਲਕੁਲ,
2: ਕੁਛ ਨੀ ਕਰਨਾ, ਬਾਕੀ ਜਿੰਨੀਆਂ ਮਰਜ਼ੀਆਂ ਤੋਂ ਮੀਟਿੰਗਾਂ ਕਰਾਈ ਜਾਓ, ਜਿੰਨੇ ਮਰਜ਼ੀ ਬਿਆਨ ਦਵਾਈ, ਬਿਆਨ ਦਾ ਕਿਹੜਾ ਕੋਈ ਬਿੱਲ ਲੱਗਦਾ
0: ਨਾ ਜੀ? ਨਾ ਜੀ,
2: ਮੁੱਦੇ ਤਾਂ ਕੋਈ ਕਿਸੇ ਦੇ ਵੀ ਹੈ, ਚਾਹੇ ਕੋਈ ਸਰਕਾਰੀ ਬਿਜਲੀ ਮਹਿਕਮਾ ਹੈ, ਚਾਹੇ ਕੋਈ ਮੁਲਾਜ਼ਮ ਦਾ ਡੀਏ ਹੈ, ਇਹ ਤਾਂ ਸਮੱਸਿਆ ਪੈਸੇ ਨਾਲ ਹੀ ਹੱਲ ਹੋਣੀ ਹੈ।
0: ਹੋਣੀ ਹੈ ਜੀ ਬਿਲਕੁਲ,
2: ਪੈਸਾ ਸਰਕਾਰ ਕੋਲ ਹੈ ਨੀ, ਇਹ ਕਹਿੰਦੇ ਖਜ਼ਾਨੇ ਸਾਡੇ ਭਰੇ ਨੇ ਪਰ ਭਰੇ ਖਜ਼ਾਨੇ ਜਾਂਦੇ ਕਿੱਧਰ ਨੂੰ ਆਏ ਅੱਜ ਤੱਕ
0: ਕਿਸੇ ਨੂੰ ਨਹੀਂ ਪਤਾ ਲੱਗਦਾ। ਬਿਲਕੁਲ ਹੈ,
2: ਬਸ ਵੀਰ ਮੈਂ ਹਾਈ ਥੋੜਾ ਨਾਲ ਗੱਲ
0: ਕਰ। ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਸੋਹਣੀ ਗੱਲ ਕੀਤੀ ਤੁਸੀਂ, ਸ਼ੁਕਰੀਆ, ਥੈਂਕ ਯੂ। ਹੈਲੋ ਦੋਸਤੋ, ਇਸ ਗੁਰਮਾਨ ਜੀ ਜੁੜੇ ਸਨ ਜੀ ਆਪਣੇ ਨਾਲ ਤੇ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ, ਧੰਨਵਾਦ ਬਾਈ ਜੀ। ਤੇ ਅਗਲੀ ਗੱਲਬਾਤ ਵੱਲ ਨੂੰ ਵੱਧਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਤੇ ਪੀਸ ਦਾ ਜਿਹੜਾ ਮੈਸੇਜ ਆ ਉਹਦੇ ਨਾਲ ਹੀਰੋਸ਼ੀਮਾ ਵਿਕਟਮ ਨੂੰ ਯਾਦ ਕੀਤਾ ਗਿਆ। ਪਰਮਾਣੂ ਹਥਿਆਰਾਂ ਦੀ ਵਰਤੋਂ ਨਜਾਇਜ਼ ਜਿਹੜਾ ਠਹਿਰਾਉਣ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹਦੇ ਵਿੱਚ ਜਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸ ਮੌਕੇ ਮੇਅਰ ਕਾਜ਼ੂਮੀ ਮਾਤਸੂਈ ਨੇ ਜਿਹੜਾ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਹਨਾਂ ਦੀ ਵਰਤੋਂ ਨੂੰ ਨਜਾਇਜ਼ ਜਿਹੜਾ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੀ ਮਾਨਸਿਕਤਾ ਦੁਨੀਆ ਨੂੰ ਕਿਸੇ ਹੋਰ ਤਬਾਹੀ ਦੇ ਵੱਲ ਧੱਕ ਰਹੀ ਹੈ। ਸਮਾਗਮ ਦੇ ਵਿੱਚ ਲਗਭਗ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਵੇਰੇ 8:15 ਵਜੇ ਜਿਸ ਸਮੇਂ B-29 ਬੰਬ ਸੁੱਟਿਆ ਗਿਆ ਸੀ, ਸ਼ਾਂਤੀ ਘੰਟੀ ਵਜਾਈ ਗਈ ਤੇ ਮੌਨ ਧਾਰਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਸਨਾਏ ਤਾਕਾ ਇਚੀ ਨੇ ਪਹਿਲੀ ਵਾਰ ਇਸ ਯਾਦਗਾਰੀ ਸਮਾਰੋਹ ਦੇ ਵਿਚ ਹਿੱਸਾ ਲਿਆ ਹੈ ਤੇ ਉਨ੍ਹਾਂ ਦੀ ਸਰਕਾਰ ਦੇ ਵੱਲੋਂ ਜਪਾਨ ਦੇ 3 ਗੈਰ ਪਰਮਾਣੂ ਸਿਧਾਂਤ ਨਰਮ ਕਰਨ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸਦੇ ਕਾਰਨ ਲੋਕਾਂ ਦੇ ਵਿਚ ਫਿਕਰ ਦਾ ਮਾਹੌਲ ਹੈ। ਚੀਨ ਤੇ ਜਪਾਨ ਦੇ ਵਿਚ ਤਣਾਅ ਜਿਹੜਾ ਵੱਧ ਰਿਹਾ। ਚੀਨ ਨੇ ਜਪਾਨ ਦੇ ਵੱਲੋਂ ਜਾਰੀ ਸੱਜਰੇ ਰੱਖਿਆ ਵਾਈਟ ਪੇਪਰ ਦੇ ਉੱਤੇ ਗੰਭੀਰ ਕੂਟਨੀਤਿਕ ਵਿਰੋਧ ਜਤਾ ਦਿੱਤਾ ਹੈ। ਇਹ ਵਾਈਟ ਪੇਪਰ ਪੇਚਿੰਗ ਨੂੰ ਜਿਹੜਾ ਟੋਕਿਓ ਦੇ ਲਈ ਸਭ ਤੋਂ ਵੱਡੀ ਰਣਨੀਤਿਕ ਜਿਹੜੀ ਹੈ ਚੁਣੌਤੀ ਦੇ ਵਜੋਂ ਦਰਸਾਉਂਦਾ ਹੈ। ਤਾਈਵਾਨ ਦੇ ਬਾਰੇ ਸਖ਼ਤ ਜਿਹੜਾ ਟਿੱਪਣੀ ਕਰਦਾ ਹੈ ਤੇ ਇਸ ਪੇਸ਼ਕਦਮੀ ਦੇ ਨਾਲ ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿੰਗ ਨੇ ਕਿਹਾ ਕਿ ਇਸ ਵਾਈਟ ਪੇਪਰ ਦੇ ਵਿਚ ਇਕ ਵਾਰ ਫਿਰ ਚੀਨ ਤੇ ਬੁਨਿਆਦੀ ਜਿਹੜਾ ਬੇਬੁਨਿਆਦੀ ਦੋਸ਼ਾਂ ਦੇ ਨਾਲ ਨਿਸ਼ਾਨਾ ਸਿੱਧਿਆ ਗਿਆ। ਅਖੌਤੀ ਚੀਨੀ ਖਤਰੇ ਦੀ ਜਿਹੜੀ ਗੱਲ ਦੁਹਰਾਈ ਗਈ ਹੈ ਤੇ ਤਾਈਵਾਨ ਖੇਤਰ ਦੇ ਉੱਤੇ ਬੇਬਾਕ ਟਿੱਪਣੀਆਂ ਦੇ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੇ ਪਾਸੇ ਅਰਬ ਜਿਹੜੇ ਨੇ ਮੁਲਕ ਇਕੱਠੇ ਹੋ ਗਏ ਨੇ, ਇੱਕ ਤੇ ਹਮਲਾ ਹੋਏਗਾ ਤੇ ਕਹਿੰਦੇ ਸਾਰਿਆਂ ਤੇ ਹਮਲਾ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਕਰ ਦਿੱਤੇ ਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਟਕਰਾਅ ਦੇ ਜਿਹੜਾ ਪਿਛੋਕੜ ਦੇ ਵਿੱਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਸ਼ੁੱਕਰਵਾਰ ਅੱਜ ਇੱਕ ਇਤਿਹਾਸਕ ਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਆ, ਜਿਸ ਨੂੰ ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ ਦਾ ਜਿਹੜਾ ਨਾਮ ਦਿੱਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਸੰਘਰਸ਼ ਦੇ ਵਿਚਕਾਰ ਹੋਇਆ ਇਹ ਜਿਹੜਾ ਸਮਝੌਤਾ ਤਿੰਨਾਂ ਮੁਸਲਿਮ ਦੇਸ਼ਾਂ ਦੇ ਫੌਜੀ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਤੇ ਦੇਵੇਗਾ। ਇਸ ਸਮਝੌਤੇ ਦੀ ਸਭ ਤੋਂ ਪ੍ਰਮੁੱਖ ਸ਼ਰਤ ਇਹ ਹੈ ਕਿ ਜੇਕਰ ਤਿੰਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਵਿਰੁੱਧ ਕੋਈ ਹਥਿਆਰਬੰਦ ਹਮਲਾ ਹੁੰਦਾ ਤਾਂ ਉਸ ਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਇਸ ਰਣਨੀਤਿਕ ਦਸਤਾਵੇਜ਼ ਦੇ ਉੱਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰਸੇਪ ਤਿਆਪ ਐਰਦੋਗਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਦੇ ਵਿੱਚ ਹਸਤਾਖਰ ਹੋਏ ਹੈ। ਇਸ ਦਾ ਮੁੱਖ ਮਕਸਦ ਕਿਸੇ ਵੀ ਬਾਹਰੀ ਜਿਹੜੇ ਹਮਲੇ ਵਿਰੁੱਧ ਸਮੂਹਿਕ ਤੌਰ ਦੇ ਉੱਤੇ ਰੋਕ ਜਿਹੜਾ ਲਗਾਉਣਾ ਦੱਸਿਆ ਗਿਆ। ਸਾਊਦੀ ਅਰਬ ਲੰਮੇ ਸਮੇਂ ਤੋਂ ਆਪਣੀ ਸੁਰੱਖਿਆ ਸਾਂਝੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਸਦੇ ਤੇਲ ਭੰਡਾਰਾਂ ਤੇ ਅਹਿਮ ਢਾਂਚੇ ਨੂੰ ਈਰਾਨ ਅਤੇ ਉਸਦੇ ਸਹਿਯੋਗੀ ਹੂਤੀ ਬਾਗੀਆਂ ਦੇ ਉੱਤੇ ਇਰਾਕੀ ਮਲੇਸ਼ੀਆ ਗਰੁੱਪਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਜੰਗ ਦੇ ਕਾਰਨ ਵੀ ਤੁਰਕੀ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਖਿੱਚੋਤਾਣ ਵੀ ਇਸ ਗੱਠਜੋੜ ਦਾ ਇੱਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਰਣਨੀਤਿਕ ਮਾਹਰ ਇਸ ਸਮਝੌਤੇ ਨੂੰ ਇੱਕ ਇਸਲਾਮਿਕ ਨਾਟੋ ਦੇ ਉਭਾਰ ਦੇ ਵਜੋਂ ਦੇਖ ਰਹੇ ਨੇ ਤੇ ਇਹ ਤਿੰਨੇ ਹੀ ਪੱਖੀ ਸਮਝੌਤਾ ਜਿਹੜਾ ਪਿਛਲੇ ਸਾਲ ਪਾਕਿਸਤਾਨ ਤੇ ਸਾਊਦੀ ਅਰਬ ਵਿਚਕਾਰ ਹੋਏ ਦੁਵੱਲੇ ਸੁਰੱਖਿਆ ਢਾਂਚੇ ਦੇ ਉੱਤੇ ਆਧਾਰਿਤ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਹਿਲਾਂ ਹੀ ਜਿਹੜਾ ਕਿਹਾ ਸੀ ਕਿ ਅਜਿਹਾ ਰੱਖਿਆ ਪ੍ਰਬੰਧ ਖੇਤਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਬਾਹਰੀ ਸ਼ਕਤੀਆਂ ਦੇ ਉੱਤੇ ਨਿਰਭਰਤਾ ਨੂੰ ਜਿਹੜਾ ਘੱਟ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਵੱਡੇ ਫੌਜੀ ਗੱਠਜੋੜ ਤੋਂ ਬਾਅਦ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਵਿਦੇਸ਼ ਮੰਤਰਾਲੇ ਜਿਹੜਾ MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਸਮਝੌਤੇ ਦੇ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸਥਿਰਤਾ ਦੇ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰੇਗੀ ਤੇ ਸਪਸ਼ਟ ਕੀਤਾ ਕਿ ਸਰਕਾਰ ਭਾਰਤ ਦੇ ਹਿੱਤਾਂ ਦੀ ਰਾਖੀ ਲਈ ਹਰ ਕਦਮ ਚੁੱਕਣ ਦੇ ਲਈ ਵਚਨਬੱਧ ਜਿਹੜੀ ਹੈ ਹੋਵੇਗੀ ਤੇ ਹੈ। ਦੂਸਰੇ ਪਾਸੇ ਅਮਰੀਕਾ ਦੀ ਆਖਰੀ ਖ਼ਬਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਜਿਹੜਾ ਸਿਟੀਜ਼ਨਸ਼ਿਪ ਲੈਣ ਦੇ ਲਈ ਜਿਹੜਾ ਬਰਥ ਰਾਈਟ ਜਿਹੜਾ ਅਮਰੀਕਾ ਦੇ ਵਿੱਚ ਉਹਦੇ ਉੱਤੇ ਟਰੰਪ ਸਖ਼ਤ ਹੋਇਆ, ਫਿਰ ਤੋਂ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕਰਤੇ ਹੈ। 30 ਜੂਨ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ 100 ਸਾਲ ਤੋਂ ਵੱਧ ਪੁਰਾਣੀ ਸੰਵਿਧਾਨਕ ਪ੍ਰਣਾਲੀ ਨੂੰ ਬਰਕਰਾਰ ਰੱਖਿਆ ਇਹ ਕਹਿੰਦੇ ਹੋਏ ਕਿ ਸੰਯੁਕਤ ਰਾਜ ਦੇ ਵਿੱਚ ਪੈਦਾ ਹੋਣ ਵਾਲਾ ਲਗਭਗ ਹਰ ਕੋਈ ਅਮਰੀਕੀ ਨਾਗਰਿਕ ਹੈ। ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਹੁਕਮਾਂ ਦੇ ਉੱਤੇ ਦਸਤਖਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਸੁਪਰੀਮ ਕੋਰਟ ਦੇ 30 ਜੂਨ ਦੇ ਫੈਸਲੇ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਨਵਾਂ ਕਦਮ ਕੁਝ ਜ਼ਰੂਰੀ ਬਦਲਾਅ ਕਰਨ ਦੇ ਲਈ ਚੁੱਕਿਆ ਗਿਆ। ਉਨ੍ਹਾਂ ਦਾ ਕਹਿਣਾ ਕਿ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ ਤੇ ਇਸ ਦੇ ਲਈ ਅਸੀਂ ਬਦਲਾਅ ਕਰ ਰਹੇ ਹਾਂ। ਟਰੰਪ ਦੇ ਨਾਲ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ, ਵੰਜ ਸਕੱਤਰ ਹਾਰਵਰਡ ਲੁਟਨਿਕ ਤੇ ਅਮਰੀਕਾ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰਿਰ ਅਤੇ ਵਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਫ ਵੀ ਸਨ। 9 ਜੁਲਾਈ 1868 ਨੂੰ ਪ੍ਰਵਾਨਗੀ ਦਿੱਤੇ ਗਏ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਨੇ ਅਮਰੀਕਾ ਦੇ ਵਿੱਚ ਪੈਦਾ ਹੋਏ ਜਾਂ ਕਾਨੂੰਨੀ ਤੌਰ ਦੇ ਉੱਤੇ ਪ੍ਰਾਪਤ ਕੀਤੀ ਨਾਗਰਿਕਤਾ ਵਾਲੇ ਸਾਰੇ ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ, ਜਿਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਪਹਿਲਾਂ ਗੁਲਾਮ ਸਨ। ਟਰੰਪ ਨੇ ਕਿਹਾ ਕਿ ਇਹ ਵਿਵਸਥਾ ਘਰੇਲੂ ਯੁੱਧ ਤੋਂ ਤੁਰੰਤ ਬਾਅਦ ਬਣਾਈ ਗਈ ਸੀ ਤੇ ਇਸ ਦਾ ਉਦੇਸ਼ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣਾ ਸੀ, ਪਰ ਹੁਣ ਕੀ ਹੋ ਰਿਹਾ ਹੈ, ਮਤਲਬ ਕਿ ਬਾਹਰੋਂ ਲੋਕ ਆ ਕੇ ਇਸ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਲੈ ਰਹੇ ਨੇ, ਪਰ ਉਸ ਸਮੇਂ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਜਦੋਂ ਮਤਲਬ ਕਿ ਗੁਲਾਮਾਂ ਨੂੰ ਜਿਹੜਾ ਸੀ ਉੱਥੇ ਦੇ ਬਸ਼ਿੰਦੇ ਬਣਾਉਣਾ ਸੀ। ਲੋਕ ਇਸ ਦੇ ਆਧਾਰ ਦੇ ਉੱਤੇ ਪੂਰੇ ਕਾਰੋਬਾਰ ਬਣਾ ਰਹੇ ਨੇ ਇੱਥੇ ਆ ਕੇ। ਟਰੰਪ ਦੀਆਂ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਦੇ ਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸਟੀਫਨ ਮਿਲਰ ਨੇ ਕਿਹਾ ਕਿ ਲੋਕ ਸੈਲਾਨੀਆਂ ਦੇ ਰੂਪ ਦੇ ਵਿੱਚ ਅਮਰੀਕਾ ਆਉਂਦੇ ਹੈ, ਪਰ ਉਨ੍ਹਾਂ ਦਾ ਅਸਲ ਉਦੇਸ਼ ਇੱਥੇ ਇੱਕ ਬੱਚਾ ਪੈਦਾ ਕਰਨਾ ਹੈ ਤਾਂ ਜੋ ਬੱਚਾ ਆਪਣੇ ਆਪ ਹੀ ਇੱਕ ਅਮਰੀਕੀ ਨਾਗਰਿਕ ਜਿਹੜਾ ਬਣ ਜਾਵੇ। ਮਿਲਰ ਨੇ ਕਿਹਾ ਕਿ ਇਹ ਨੁਕਸਾਨਦਾਰ ਜਿਹੜਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਸਰਕਾਰੀ ਭਲਾਈ ਪ੍ਰੋਗਰਾਮਾਂ, ਭਵਿੱਖ ਦੇ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਤੇ ਉਨ੍ਹਾਂ ਸਾਰੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਤੱਕ ਪਹੁੰਚ ਦਿੰਦੀ ਹੈ ਜੋ ਸਿਰਫ਼ ਅਮਰੀਕੀ ਨਾਗਰਿਕਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਨੇ। ਆਦੇਸ਼ਾਂ ਦੇ ਵਿੱਚ ਬੱਚਿਆਂ ਦੀਆਂ ਕਈ ਸ਼੍ਰੇਣੀਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦਸਤਾਵੇਜ਼ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ। ਇਨ੍ਹਾਂ ਦੇ ਵਿੱਚ ਉਹ ਵੀ ਬੱਚੇ ਸ਼ਾਮਲ ਨੇ ਜਿਨ੍ਹਾਂ ਦੇ ਮਾਪਿਆਂ ਨੇ ਇੱਕ ਗਰਭਵਤੀ ਔਰਤ ਨੂੰ ਅਮਰੀਕਾ ਜਾਂ ਇਸ ਦੇ ਕਿਸੇ ਵੀ ਖੇਤਰ ਚ ਡਿਲੀਵਰੀ ਦੇ ਲਈ ਲਿਆਉਣ ਦੇ ਉਦੇਸ਼ ਦੇ ਨਾਲ ਇੱਕ ਵਪਾਰਕ ਲੈਣ ਦੇਣ ਦੇ ਵਿੱਚ ਜਿਹੜਾ ਦਾਖਲ ਹੋਏ ਨੇ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੇ ਬੱਚੇ, ਵਿਦੇਸ਼ੀ ਸਰਕਾਰਾਂ ਦੇ ਕਰਮਚਾਰੀ, ਅਮਰੀਕੀ ਖੇਤਰਾਂ ਦੇ ਵਿੱਚ ਪੈਦਾ ਹੋਏ ਬੱਚੇ ਜੋ ਸੰਘੀ ਕਾਨੂੰਨ ਅਧੀਨ ਨਾਗਰਿਕਤਾ ਦੇ ਲਈ ਯੋਗ ਨਹੀਂ ਨੇ, ਉਨ੍ਹਾਂ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਮੀਗ੍ਰੇਸ਼ਨ ਮਾਹਰਾਂ ਨੇ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ਾਂ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਗੈਰ ਸੰਵਿਧਾਨਕ ਕਿਹਾ। ਨਿਊਯਾਰਕ ਸਥਿਤ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਲਿਖੀ, ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਸੰਬੰਧੀ ਟਰੰਪ ਦਾ ਨਵਾਂ ਕਾਰਜਕਾਰੀ ਆਦੇਸ਼ ਸਪਸ਼ਟ ਤੌਰ ਦੇ ਉੱਤੇ ਗੈਰ ਸੰਵਿਧਾਨਕ ਹੈ। ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਵਿਅਕਤੀ ਦੇ ਮਾਪਿਆਂ ਦੇ ਵਪਾਰਕ ਸੌਦਿਆਂ ਦੇ ਆਧਾਰ ਦੇ ਉੱਤੇ ਨਾਗਰਿਕਤਾ ਤੋਂ ਇਨਕਾਰ ਕਰਨਾ 14ਵੇਂ ਸੋਧ ਦੀ ਉਲੰਘਣਾ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ ਸਭ ਤੋਂ ਵਿਆਪਕ ਜਨਗਣਨਾ ਆਧਾਰਿਤ ਅਨੁਮਾਨ ਮੁਤਾਬਕ ਬਰਥ ਟੂਰਿਜ਼ਮ ਕਾਰਨ ਹਰ ਸਾਲ ਅਮਰੀਕਾ ਦੇ ਵਿੱਚ 22,000 ਤੋਂ 26,000 ਬੱਚੇ ਪੈਦਾ ਹੁੰਦੇ ਹੈ ਜੋ ਲੋਕ ਘੁੰਮਣ ਆਉਂਦੇ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ 2024 ਦੇ ਵਿੱਚ ਵਿਦੇਸ਼ੀ ਜਿਹੜਾ ਪਤਿਆਂ ਵਾਲੀਆਂ ਮਾਵਾਂ ਤੋਂ ਅਮਰੀਕਾ ਦੇ ਵਿੱਚ ਸਿਰਫ 9,600 ਬੱਚੇ ਪੈਦਾ ਹੋਏ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮੁੱਦੇ ਦੇ ਉੱਤੇ ਫੈਸਲਾ ਸੁਣਾ ਚੁੱਕੀ ਹੈ ਤੇ ਇਹ ਕਹਿੰਦੇ ਹੋਏ ਕਿ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਦੀ ਅਮਰੀਕੀ ਸੰਵਿਧਾਨ ਦੁਆਰਾ ਗਰੰਟੀ ਹੈ। ਇਸ ਅਧਿਕਾਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਟਰੰਪ ਦੇ ਪਿਛਲੇ ਆਦੇਸ਼ ਵਾਂਗ ਹੀ ਜਿਹੜਾ ਹੋਵੇਗਾ, ਮਤਲਬ ਕਿ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਂਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਵੀ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਆਖਰ ਦੇ ਵਿੱਚ ਕੁਝ ਪਲ ਮੇਰੀ ਕੋਸ਼ਿਸ਼ ਹੈ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਕਿਤਾਬ ਦੇ ਉੱਤੇ ਸਮਾਂ ਨਹੀਂ ਲਾ ਪਾਏ ਤੇ ਜਾਂਦੇ ਜਾਂਦੇ ਅੱਧਾ ਹੀ ਘੰਟਾ ਚਾਹੇ ਲਾਈਏ ਤੇ ਆਪਣੇ ਕੋਲ ਹੈ ਹਜੇ ਸਮਾਂ ਤਕਰੀਬਨ ਅੱਧੇ ਕੁ ਘੰਟੇ ਦਾ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਜੀ ਤੇ ਗੱਲਬਾਤ ਕਰਦੇ ਹਾਂ ਫਿਰ ਜਿਹੜੀ ਹੈ ਨਾਵਲ ਦੀ। ਇਹ ਨਾਵਲ ਦੋਸਤੋ, ਇਹ ਕਿਤਾਬ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ। ਉਹਦਾ ਲੜੀਵਾਰ ਅਗਲਾ ਭਾਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਖਰ 'ਚ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਵੀ ਲੈ ਲਾਂਗੇ ਤੇ ਲਾਉਂਦੇ ਹਾਂ। ਫਿਰ ਸਭ ਤੋਂ ਪਹਿਲਾਂ ਆਪਾਂ ਕੁਝ ਸਮਾਂ ਇਸ ਕਿਤਾਬ ਦੇ ਉੱਤੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੀ ਗੱਲਬਾਤ ਵੀ ਸੁਣ ਲਾਂਗੇ ਜੀ ਨਾਲ ਨਾਲ। ਪਰ ਵਿੱਚ ਜਦੋਂ ਮੈਂ ਆਪਣੀ ਕਿਤਾਬ ਦਾ ਜ਼ਿਕਰ ਕਰਾਂਗਾ ਦੋਸਤੋ, ਉਸ ਵਕਤ ਮੈਂ ਮਾਫ਼ੀ ਚਾਹਾਂਗਾ, ਮੈਂ ਕਾਲ ਅਟੈਂਡ ਨਹੀਂ ਕਰ ਪਾਵਾਂਗਾ। ਤੇ ਲਓ ਫਿਰ ਚੱਲਦੇ ਹਾਂ ਆਪਾਂ ਫਿਰ ਇਸ ਕਿਤਾਬ ਦੇ ਵੱਲ ਨੂੰ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਜੀ ਤੇ ਆਪਣੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਪਾਉਂਦੇ ਹਾਂ ਫਿਰ ਬਾਤ ਅੱਜ ਦੇ ਚੈਪਟਰ ਦੀ, ਲੜੀ ਵਾਰਤਾ ਦੇ ਵਿੱਚ ਇਹ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਸੁਣਦੇ ਹਾਂ ਫਿਰ ਰਲ ਮਿਲ ਕੇ ਕੀ ਕਹਿੰਦੀ ਹੈ ਗੱਲਬਾਤ। ਜੀ ਦੋਸਤੋ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦਸਵਾਂ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ

ਫੈਰੀਅਰ ਦੀ 1858 ਦੀ ਲਿਖਤ ਹੈ ਕਿ ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸ ਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ ਤੇ ਉਦੋਂ ਉਹ ਧਰਮ ਯੁੱਧ ਕਰਦੇ ਤੇ ਧਰਮ ਤੋਂ ਹੌਸਲਾ ਲੈਂਦੇ ਤੇ ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਵੀ ਲੈਣ ਦੇਣ ਨਾ ਹੁੰਦਾ ਸੀ ਤੇ ਕੇਵਲ ਇੱਕ ਲੁਟੇਰਾ ਹੁੰਦਾ ਸੀ। ਅਬਦਾਲੀ ਦੇ ਬੇਟੇ ਤੇ ਵਾਰਸ ਤੈਮੂਰ ਨੂੰ ਭਾਰਤੀ ਇਲਾਕੇ ਖੁੱਸਣ ਦਾ ਜਿਹੜਾ ਸੀ ਅਹਿਸਾਸ ਹੋਇਆ ਸੀ ਤੇ ਉਹ ਆਪਣੇ ਸਾਲੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਦੇ ਨਾਲ ਪੀੜੀ ਜਿਹੜੀ ਸੀ ਜਾਣੀ ਕਿ ਬਹੁਤ ਗੁੱਝੀ ਟਾਈਟ ਪੀੜੀ ਸਾਂਝ ਪਾਉਣ ਦਾ ਜਿਹੜਾ ਇੱਛੁਕ ਸੀ ਜੋ ਹੁਣ ਨਾ ਮਾਤਰ ਰਾਜਾ ਸੀ, ਮਰਾਠਿਆਂ ਦੀ ਸ਼ਰੀਕ, ਈਸਟ ਇੰਡੀਆ ਕੰਪਨੀ ਦੀ ਸੁਰੱਖਿਆ ਵਿੱਚ ਅਲਾਹਾਬਾਦ ਉਹ ਕਈ ਸਾਲ ਬਿਤਾ ਕੇ ਜਿਹੜਾ ਆਇਆ ਸੀ ਤੇ 1972 ਦੇ ਵਿੱਚ ਸ਼ਾਹ ਆਲਮ ਮਰਾਠਿਆਂ ਦੀ ਸੁਰੱਖਿਆ ਦੇ ਵਿੱਚ ਦਿੱਲੀ ਪਰਤਿਆ ਸੀ। ਅੰਗਰੇਜ਼ ਇਸ ਗੱਲੋਂ ਜਿਹੜਾ ਬੇਚੈਨ ਸਨ ਕਿ ਕਿਤੇ ਮੁੜ ਅਫਗਾਨ, ਮਰਾਠਾ, ਮੁਗਲ ਗੱਠਜੋੜ ਨਾ ਬਣ ਜਾਵੇ ਕਿਤੇ, ਪਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਗਤੀਸ਼ੀਲ ਦੇਖ ਕੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਇਸ ਦੇ ਵਿੱਚ ਰੁਕਾਵਟ ਬਣਨਗੇ। ਸਿੱਖਾਂ ਦੇ ਕਬਜ਼ੇ ਦੇ ਵਿੱਚੋਂ ਤੈਮੂਰ ਨੇ ਮੁਲਤਾਨ ਛੁਡਾ ਲਿਆ ਸੀ ਤੇ 1780 ਦੇ ਸ਼ੁਰੂ ਦੇ ਵਿੱਚ ਮੁਲਤਾਨ ਦੇ ਵਿੱਚ ਅਫਗਾਨ ਸੂਬੇਦਾਰ ਥਾਪ ਕੇ ਪਰਤ ਗਿਆ ਸੀ। ਵਾਪਸੀ ਵੇਲੇ ਰੋਹਤਾਸ ਵਿਖੇ ਬਹੁਤ ਖੂਨੀ ਟੱਕਰ ਦੇ ਵਿੱਚ ਮੁਸ਼ਕਲ ਦੇ ਨਾਲ ਉਹਨੇ ਸਿੱਖਾਂ ਨੂੰ ਹਰਾਇਆ। ਅਗਲੇ ਸਾਲ ਉਹਨੇ ਬਹਾਵਲਪੁਰ ਤੇ ਹਮਲਾ ਕੀਤਾ ਕਿਉਂਕਿ ਸੂਬੇਦਾਰ ਬਹਾਵਲ ਖਾਨ ਕਰ ਦੇਣੋ ਜਿਹੜਾ ਸੀ ਜਾਣੀ ਕਿ ਟੈਕਸ ਦੇਣ ਤੋਂ ਹਟ ਗਿਆ ਸੀ ਤੇ 1785 ਦੇ ਵਿੱਚ ਉਹਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕਰ ਦਿੱਤੀ। ਇੱਥੇ ਵੀ ਵਿਜੀ ਤਾਂ ਹੋਇਆ ਜਾਣੀ ਕਿ ਜਿੱਤਿਆ, ਵਿਜੇ ਤਾਂ ਹੋਇਆ ਪਰ ਮੁਕਾਬਲਾ ਬਹੁਤ ਸਖ਼ਤ ਰਿਹਾ। 1788 ਦੇ ਅਖੀਰ ਦੇ ਵਿੱਚ ਉਸਦੇ ਕੋਲ ਖ਼ਬਰ ਅੱਪੜਦੀ ਹੈ ਕਿ ਉਹਦਾ ਸਾਲਾ ਬਾਦਸ਼ਾਹ ਸ਼ਾਹ ਆਲਮ ਦੂਜਾ ਉਸਦੇ ਵਜ਼ੀਰ ਗੁਲਾਮ ਕਾਦਰ ਰੋਹੇਲੇ ਨੇ ਅੰਧਾ ਕਰ ਦਿੱਤਾ ਤੇ ਬਾਦਸ਼ਾਹ ਦੀ ਮਦਦ ਦੇ ਲਈ ਉਹਨੇ ਕੂਚ ਕਰਤਾ, ਸਿੰਧ ਪਾਰ ਕਰ ਲਿਆ। ਸਿੱਖ ਉਸਦਾ ਰਸਤਾ ਰੋਕ ਕੇ ਖਲੋ ਜਾਂਦੇ ਹੈ ਤੇ ਉਹ ਕੇਵਲ ਇੰਨਾ ਹੀ ਕਰ ਸਕਿਆ ਕਿ ਕਲਕੱਤੇ ਅੰਗਰੇਜ਼ ਗਵਰਨਰ ਜਨਰਲ ਨੂੰ ਖਤ ਲਿਖ ਦਿੱਤਾ ਕਿ ਮੇਰੇ ਰਿਸ਼ਤੇਦਾਰ ਨੂੰ ਬਚਾਓ ਭਾਈ। ਤਾਕਤ ਦੀ ਭੁੱਖ ਨੇ ਜਿਹੜੀ ਸੀਗੀ ਸ਼ਰੀਕੇਬਾਜ਼ੀਆਂ ਪੈਦਾ ਕੀਤੀਆਂ ਤੇ ਸਾਲ 1774 ਦੇ ਵਿੱਚ ਸ਼ੁਕਰਾ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਦੀ ਭੰਗੀ ਮਿਸਲ ਦੇ ਝੰਡਾ ਸਿੰਘ ਦੇ ਨਾਲ ਜੰਮੂ ਜੰਗੀ ਟੱਕਰ ਹੋ ਜਾਂਦੀ ਹੈ, ਦੋਵੇਂ ਮਾਰੇ ਜਾਂਦੇ ਹੈ। ਮੌਤ ਤੋਂ ਪਹਿਲਾਂ ਸਿੰਧ ਤੇ ਰਾਵੀ ਦੀਆਂ ਤਿੰਨੇ ਦੁਆਬਾ ਵਿੱਚ ਜਿਹੜਾ ਇਲਾਕੇ ਮੱਲ ਚੁੱਕੇ ਸੀ ਤੇ 1776 ਦੇ ਵਿੱਚ ਜੱਸਾ ਸਿੰਘ ਆਲੂਵਾਲੀਆਂ ਨੇ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਭੰਗੀਆਂ, ਕਨਈਆ ਤੇ ਸ਼ੁਕਰਾ ਚੱਕੀਆ ਦੇ ਨਾਲ ਸੰਧੀ ਕਰ ਲਈ। ਕੋਸ਼ਿਸ਼ ਸਫਲ ਰਹੀ ਤੇ ਆਲੂਵਾਲੀਆਂ ਨੇ ਉਸਤੇ ਜਲੰਧਰ ਦੁਆਬ ਉੱਪਰ ਜਿਹੜਾ ਕਬਜ਼ਾ ਕਰ ਲਿਆ। ਸਾਰਿਆਂ ਦੇ ਵਿੱਚੋਂ ਸ਼ੁਕਰਾ ਚੱਕੀਆ ਮਿਸਲ ਵਧੀਕ ਤਾਕਤਵਰ ਸੀ, ਜਿਸਦਾ ਮੁਖੀ ਜਿਹੜਾ ਸੀ ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਬਣਿਆ। ਉਸਦੇ ਪਿਤਾ ਨੇ ਇਲਾਕੇ ਕੇਵਲ ਜਿੱਤੇ ਹੀ ਨਹੀਂ ਸਨ, ਜਿਹੜਾ ਬਹੁਤ ਵਧੀਆ ਇੰਤਜ਼ਾਮ ਵੀ ਕੀਤਾ ਸੀ ਤੇ ਮਹਾਂ ਸਿੰਘ ਨੇ ਮੁਸਲਮਾਨ ਚੱਠਿਆਂ ਤੋਂ ਗੁੱਜਰਾਂ ਵਾਲਾ ਖੋ ਕੇ ਇਲਾਕਾ ਵੱਡਾ ਕਰ ਲਿਆ। ਵਜ਼ੀਰਬਾਦ ਦੇ ਜੱਟ ਜਿਹੜੇ ਸੀ ਚੱਠਿਆਂ ਤੇ ਹਫੀਜ਼ਾਬਾਦ ਦੇ ਭੱਟੀਆਂ ਦੋਵੇਂ ਮੁਸਲਮਾਨ ਭਾਈਚਾਰੇ ਸੀ ਉਸ ਸਮੇਂ, ਚਾਹੇ ਜੱਟ ਆਪਣੇ ਕਹਿ ਲਓ ਕਿ ਚੱਠੇ ਸਨ ਤੇ ਚਾਹੇ ਭੱਟੀਆਂ ਸਨ ਤੇ ਇਹ ਵੀ ਮੁਸਲਮਾਨ ਗੋਤ ਹੈਗੇ ਆ। ਉਹਨਾਂ ਦੀਆਂ ਜਿਹੜੀਆਂ ਸ਼ੁਕਰਾ ਚੱਕੀਆ ਖਿਲਾਫ਼ ਸਖ਼ਤ ਟੱਕਰ ਹੋਈ ਤੇ ਗੁਜਰਾਂ ਵਾਲਾ ਗਜ਼ਟੀਅਰ ਦੇ ਵਿੱਚ ਅੰਗਰੇਜ਼ ਲਿਖਦਾ ਹੈ, ਮਾਂਚਰ ਦੇ ਕਿਲੇ ਦੇ ਵਿੱਚ ਹਫ਼ਤਿਆਂ ਤੋਂ ਘਿਰਿਆ ਗੁਲਾਮ ਮੁਹੰਮਦ ਚੱਠਾ ਸਮਰਪਣ ਕਰਨ ਦੇ ਲਈ ਤਿਆਰ ਹੋ ਗਿਆ ਜੇ ਉਸਨੂੰ ਮੱਕੇ ਜਾਣ ਦੇ ਲਈ ਰਸਤਾ ਮਿਲ ਜਾਵੇ। ਵਾਅਦਾ ਤੋੜ ਦਿੱਤਾ ਗਿਆ। ਗੁਲਾਮ ਮੁਹੰਮਦ ਨੂੰ ਗੋਲੀ ਮਾਰੀ ਤੇ ਕਿਲਾ ਜ਼ਮੀਨ ਦੇ ਨਾਲ ਮਿਲਾ ਦਿੱਤਾ ਗਿਆ ਤੇ ਚੱਠਿਆਂ ਦੇ ਸ਼ਹਿਰ ਰਸੂਲ ਨਗਰ ਦਾ ਨਾਮ ਬਦਲ ਕੇ ਰਾਮਨਗਰ ਰੱਖ ਦਿੱਤਾ ਗਿਆ। ਗਜ਼ਟੀਅਰ ਦੇ ਵਿੱਚ ਲਿਖਿਆ ਕਿ ਧੋਖੇ ਦੇ ਨਾਲ ਮਾਰੇ ਚੱਠੇ ਸਰਦਾਰ ਦੀਆਂ ਸਥਾਨਕ ਲੋਕਾਂ ਨੇ ਵਾਰਾਂ ਗਾਈਆਂ।
ਹਫੀਜ਼ਾਬਾਦ ਤਹਿਸੀਲ ਦੇ ਪੱਟੀ 1801 ਤੱਕ ਨਹੀਂ ਟਿਕੇ ਜਦੋਂ ਤੱਕ ਉਹਨਾਂ ਦੇ ਸਾਰੇ ਲੀਡਰ ਮਾਰ ਕੇ ਪੂਰਾ ਇਲਾਕਾ ਨਹੀਂ ਖੋਹ ਲਿਆ ਗਿਆ। ਬਹੁਤ ਸਾਰੇ ਪੱਟੀ ਝੰਗ ਦੇ ਵਿੱਚ ਜਾ ਵਸੇ ਤੇ ਸ਼ੁਕਰਾ ਚੱਕੀਆ ਨੇ ਆਲੂਵਾਲੀਆ ਦੇ ਨਾਲ ਰਲ ਕੇ ਬਟਾਲੇ ਘਨੱਈਆ ਮਿਸਲ ਤੇ ਹਮਲਾ ਕਰ ਦਿੱਤਾ। ਇਸ ਟੱਕਰ ਦੇ ਵਿੱਚ ਘਨੱਈਆ ਸਰਦਾਰ ਜੈ ਸਿੰਘ ਮਾਰਿਆ ਗਿਆ। ਕਿਧਰੇ ਇਹ ਦੁਸ਼ਮਣੀ ਜੱਦੀ ਨਾ ਹੋ ਜਾਏ ਤੇ ਉਸਦੀ ਵਿਧਵਾ ਸਦਾ ਕੌਰ ਨੇ ਜਿਹੜਾ ਸੀ ਆਪਣੇ ਸਹੁਰੇ ਨੂੰ ਮਨਾ ਲਿਆ ਤੇ ਮਿੰਤਾ ਤਰਲੇ ਕੀਤੇ ਮਨਾਇਆ ਕਿ ਜਿੱਤ ਜਿਹੜੀ ਹੈ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਦੇ ਨਾਲ ਮੇਰੀ ਧੀ ਦਾ ਮੰਗਣਾ ਕਰ ਦਿੱਤਾ ਜਾਵੇ। ਰਣਜੀਤ ਸਿੰਘ ਉਦੋਂ 5 ਸਾਲਾਂ ਦਾ ਸੀ। ਪੰਜਾਬ ਦੇ ਸੈਲਾਨੀ ਅੰਗਰੇਜ਼ ਜਿਹੜੇ ਸਨ ਵਿਲੀਅਮ ਫੋਰਸਟਰ ਉਹ ਲਿਖਦਾ ਹੈ ਉਸ ਸਮੇਂ ਕਿ ਕੋਈ ਸਿੱਖ ਸਰਦਾਰ ਬਾਕੀ ਮਿਸਲਦਾਰਾਂ ਨੂੰ ਪਛਾੜ ਕੇ ਪੰਜਾਬ ਦੇ ਉੱਪਰ ਸਥਾਈ ਹਕੂਮਤ ਕਾਇਮ ਕਰੇਗਾ ਤੇ ਝੰਡਾ ਲਹਿਰਾਏਗਾ। ਘਨੱਈਆ ਮਿਸਲ ਦੇ ਨਾਲ ਰਿਸ਼ਤੇਦਾਰੀ, ਆਲੂਵਾਲੀਆ ਦੇ ਨਾਲ ਦੋਸਤੀ ਆਦਿਕ ਹੋਰ ਕਈ ਕਾਰਨ ਹੋਣਗੇ ਜਿਨ੍ਹਾਂ ਸਦਕਾ ਰਣਜੀਤ ਸਿੰਘ ਫੋਰਸਟਰ ਦੀ ਜਿਹੜੀ ਭਵਿੱਖਬਾਣੀ ਸਾਕਾਰ ਕਰੇਗਾ। ਉਥਲ ਪੁਥਲ ਦੇ ਵਿੱਚੋਂ ਲੰਘਦਾ ਪੰਜਾਬ ਥਿਰ ਹੋਣ ਦਾ ਇੱਛੁਕ ਹੈ। ਹੁਣ ਵੀ ਉਦਾਂ ਦੀ ਉਥਲ ਪੁਥਲ ਹੈ ਜੀ, ਦੇਖ ਲਓ ਆਪਸ ਦੇ ਵਿੱਚ ਹੀ ਮਾਰ ਧਾੜ। ਉਹਨਾਂ ਸਮਿਆਂ ਦੇ ਵਿੱਚ ਵੀ ਮਿਸਲਾਂ ਆਪਸ ਦੇ ਵਿੱਚ ਹੀ ਲੜਦੀਆਂ ਰਹੀਆਂ, ਸਾਰਾ ਕੁਝ ਹੁੰਦਾ ਰਿਹਾ। 18 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਸ਼ੁਕਰਾ ਚੱਕੀਆ ਮਿਸਲ ਦਾ ਸਰਦਾਰ ਬਣ ਗਿਆ ਤੇ 19 ਸਾਲ ਦੀ ਉਮਰੇ 1799 ਚ ਉਹਨੇ ਲਾਹੌਰ ਦੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਉਦਾਂ ਦਾ ਕਹਿੰਦੇ ਨੇ ਨਾ ਭਾਈ, ਚਲੋ ਇਹ ਥੋੜਾ ਹੋਰ ਦਿੱਲੀ ਦੇ ਕਿਲੇ ਦੀ ਨਹੀਂ ਲਾਹੌਰ ਦੇ ਕਿਲੇ ਦੀ ਗੱਲ ਹੈ। ਤੇ ਅੰਮ੍ਰਿਤਸਰ ਆਪਣੇ ਵਿੱਚ ਮਿਲਾ ਕੇ 1801 ਦੇ ਵਿੱਚ ਉਸਨੇ ਬਾਬਾ ਸਾਹਿਬ ਸਿੰਘ ਬੇਦੀ, ਜੋ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਵਿੱਚੋਂ ਸੀ, ਤੋਂ ਤਾਜਪੋਸ਼ੀ ਕਰਵਾਈ। ਆਪਣੇ ਹਰਜੀਤ ਅਟਵਾਲ ਉਹਨਾਂ ਦੇ ਨਾਵਲ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ, ਜਦੋਂ ਤਿਲਕ ਲਾਉਂਦੇ ਆ, ਸਾਰਾ ਕੁਝ ਬੇਦੀ ਦੇ ਦੁਆਲੇ ਕਰਦੇ ਆ, ਤੇ ਉਹ ਅਕਾਲ ਸਹਾਇ ਦੇ ਵਿੱਚ ਜ਼ਿਕਰ ਆਉਂਦਾ ਨਾਵਲ ਚ, ਹਰਜੀਤ ਅਟਵਾਲ ਉਹਨਾਂ ਦੇ, ਆਪਾਂ ਪਹਿਲਾਂ ਵੀ ਸਾਂਝਾ ਕੀਤਾ ਉਹਦੇ ਵਿੱਚੋਂ। ਤੇ ਤਾਜਪੋਸ਼ੀ ਕਰਵਾਉਂਦੇ ਆ ਤੇ ਨਾਲ ਨਾਲ ਹੋਰ ਘਟਨਾਵਾਂ ਘਟਦੀਆਂ ਰਹੀਆਂ। ਤੈਮੂਰ ਦੇ ਵਾਰਸ ਜਿਹੜੇ ਸਨ ਜ਼ਮਾਨ ਸ਼ਾਹ ਨੇ 1797 ਦੇ ਵਿੱਚ ਭਾਰਤ ਦੇ ਉੱਤੇ ਹੱਲਾ ਕੀਤਾ। ਮੈਸੂਰ ਤੋਂ ਟੀਪੂ ਸੁਲਤਾਨ ਨੇ, ਦਿੱਲੀ ਪਾਰ ਦੇ ਰੋਹੇਲਿਆਂ ਨੇ ਤੇ ਕਸੂਰ ਦੇ ਚੀਫ ਨਿਜ਼ਾਮੂਦੀਨ ਖਾਨ ਤੇ ਪਟਿਆਲੇ ਦੇ ਮਹਾਰਾਜੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਜਿਹੜਾ ਹੋਰ, ਜਾਣੀ ਕਿ ਅੰਗਰੇਜ਼, ਇਸ ਦੇ ਉੱਤੇ ਕਾਬਜ ਹੋ ਜਾਵੇ, ਉਸ ਤੋਂ ਪਹਿਲਾਂ ਜ਼ਮਾਨ ਨੂੰ ਦਿੱਲੀ ਦਾ ਤਾਜ ਤਖ਼ਤ ਜਿਹੜਾ ਹਾਸਲ ਕਰਨ ਦੇ ਲਈ ਕਿਹਾ ਗਿਆ। ਪਹਾੜੋਂ ਹੇਠਾਂ ਉਤਰਿਆ ਤਾਂ ਗੱਖੜਾਂ ਨੇ ਮਦਦ ਕੀਤੀ। ਬਿਨਾਂ ਕਿਸੇ ਮੁਸ਼ਕਲ ਦੇ ਜ਼ਮਾਨ ਲਾਹੌਰ ਪੁੱਜ ਗਿਆ। ਰਸਤੇ ਦੇ ਵਿੱਚ ਭੰਗੀਆਂ ਨੇ ਕੁਝ ਰੋਕ ਪਾਈ ਪਰ ਜਲਦੀ ਪਰੇ ਹਟ ਗਏ ਤੇ ਰਣਜੀਤ ਸਿੰਘ 17 ਸਾਲਾਂ ਦਾ ਸੀ ਉਸ ਸਮੇਂ ਜਦੋਂ ਸਦਾ ਕੌਰ ਨੇ ਗੁਜਰਾਂ ਵਾਲੇ ਤੋਂ ਅੰਮ੍ਰਿਤਸਰ ਸੱਦ ਲਿਆ ਤੇ ਲੜਨ ਦੇ ਲਈ ਕਿਹਾ। ਜ਼ਮਾਨ ਦੇ ਸਵਾਗਤ ਦੇ ਵਿੱਚ ਲਾਹੌਰ ਅੰਦਰ 3 ਰਾਤਾਂ ਦੀਪਮਾਲਾ ਕੀਤੀ ਗਈ। ਸਿੱਖ ਕਿਲਾ ਖਾਲੀ ਕਰ ਗਏ ਤੇ ਕੁਝ ਅਸਰ ਰਸੂਖ ਵਾਲੇ ਸਿੱਖ ਜ਼ਮਾਨ ਨੂੰ ਆ ਕੇ ਮਿਲ ਗਏ ਪਰ ਉਸਦੇ ਆਪਣੇ ਦੇਸ਼ ਦੇ ਵਿੱਚ ਬਗਾਵਤ ਉੱਠਣ ਲੱਗੀ, ਜਿਸ ਕਰਕੇ ਉਸਨੂੰ ਜਿਹੜਾ ਸੀ ਵਾਪਸ ਪਰਤਣਾ ਪਿਆ ਤੇ ਲਹਿਣਾ ਸਿੰਘ ਤੇ ਸੋਭਾ ਸਿੰਘ ਫਿਰ ਕਿਲੇ ਦੇ ਵਿੱਚ ਆ ਗਏ ਪਰ ਛੇਤੀ ਹੀ ਦੋਵਾਂ ਦੀ ਮੌਤ ਹੋ ਗਈ। ਉਹਨਾਂ ਦੇ ਪੁੱਤਰ ਚੇਤ ਸਿੰਘ ਤੇ ਮੂਰ ਸਿੰਘ ਨੇ ਪਿਤਾ ਵਾਲੀਆਂ ਥਾਵਾਂ ਸੰਭਾਲ ਲਈਆਂ ਪਰ ਲਾਹੌਰੀਏ ਉਹਨਾਂ ਨੂੰ ਪਸੰਦ ਨਾ ਕਰਦੇ ਸਨ। ਸਦਾ ਕੌਰ ਦਾ ਆਖਾ ਮੰਨ ਕੇ ਚਨਾ ਕਿਨਾਰੇ ਰਾਮਨਗਰ ਵਿਖੇ ਰਣਜੀਤ ਸਿੰਘ ਨੇ ਜ਼ਮਾਨ ਦੇ ਸੈਨਾਪਤੀ ਸ਼ਾਹ ਨਚੀ ਉੱਪਰ ਹਮਲਾ ਕਰਕੇ ਹੱਤਕ ਪੂਰਨ ਹਾਰ ਦਿੱਤੀ ਤੇ ਇਸ ਹਾਰ ਦਾ ਡੰਗਿਆ ਜ਼ਮਾਨ ਨਵੰਬਰ 1798 ਦੇ ਵਿੱਚ ਫਿਰ ਚੜ ਆਇਆ। ਕਸੂਰ ਦਾ ਪਖਤੂਨ ਚੀਫ ਉਸਦੀ ਮਦਦ ਦੇ ਉੱਤੇ ਆਇਆ ਤੇ ਲਾਹੌਰ ਜਾਂਦਿਆਂ ਰਸਤੇ ਦੇ ਵਿੱਚ ਉਸਨੇ ਗੁਜਰਾਤ ਅਤੇ ਗੁਜਰਾਂ ਵਾਲਾ ਲੁੱਟ ਲਏ ਤੇ ਸਿੱਖ ਫੌਜਾਂ ਲਾਂਭੇ ਹੋ ਗਈਆਂ, ਮੁਸਲਮਾਨ ਉਜਾੜ ਦਿੱਤੇ ਗਏ। ਇੱਕ ਮੈਂ ਪਿਛਲੇ ਦਿਨਾਂ ਚ ਸੀਰੀਜ਼ ਦੇਖ ਰਿਹਾ ਸੀ, ਉੱਥੇ ਇਸੇ ਇਲਾਕੇ ਦੀ ਬਣੀ ਹੋਈ ਹੈ ਪਖਤੂਨ ਖਵਾ ਦੀ, ਅਫਗਾਨਿਸਤਾਨ ਬਾਰਡਰ ਦੀ, ਉੱਥੇ ਤਾਂ ਬੜੀ ਦਿਲਚਸਪੀ ਹੈ। ਉਹ ਪਿਛਲੇ ਸਮਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਤੇ ਉਹਦੇ ਵਿੱਚ ਸਰਦਾਰ ਵੀ ਉਸ ਸਮਿਆਂ ਦੇ ਦਿਖਾਏ ਗਏ ਹੈ। ਲੱਗਦਾ ਕਿ ਲਾਹੌਰ ਕੁਝ ਸਿੱਖ ਨਜ਼ਰਾਨੇ ਲੈ ਕੇ ਆਏ ਨੇ। ਹੁਣ ਕਹਿੰਦਾ ਹੈ ਕਿ ਕਸੂਰ ਦੇ ਨਿਜ਼ਾਮੂਦੀਨ ਨੂੰ ਆਸ ਸੀ ਕਿ ਲਾਹੌਰ ਦੀ ਸੂਬੇਦਾਰੀ ਉਸਨੂੰ ਮਿਲੇਗੀ। ਰਣਜੀਤ ਸਿੰਘ ਨੇ ਇਸ
ਕੁਰਸੀ ਵਾਸਤੇ ਗੱਲ ਕਰਨ ਦੇ ਲਈ ਆਪਣਾ ਦੂਤ ਭੇਜਿਆ। ਲਤੀਫ ਦੇ ਅਨੁਸਾਰ ਰਣਜੀਤ ਸਿੰਘ ਆਪ ਨਜ਼ਰਾਨਾ ਦੇਣ ਆਇਆ ਸੀ ਤੇ ਹੋ ਸਕਦਾ ਕਿ ਜੰਗ ਤੋਂ ਪਹਿਲਾਂ ਇਹ ਰਣਜੀਤ ਸਿੰਘ ਦੀ ਕੂਟਨੀਤੀ ਹੋਵੇ। ਇਹ ਵੀ ਦੱਸਿਆ ਜਾਂਦਾ ਕਿ ਜਦੋਂ ਸ਼ਾਹ ਜ਼ਮਾਨ ਕਿਲੇ ਅੰਦਰ ਸੀ ਨਾ ਤਾਂ ਰਾਤ ਨੂੰ ਰਣਜੀਤ ਸਿੰਘ ਆਪਣੀ ਗਾਰਦ ਲੈ ਕੇ ਲਾਹੌਰ ਕਿਲੇ ਦੇ ਸਮਨ ਬੁਰਜ ਨਜ਼ਦੀਕ ਆ ਕੇ ਬਾਦਸ਼ਾਹ ਨੂੰ ਵੰਗਾਰਦਾ। ਉਹ ਅਬਦਾਲੀ ਦੇ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਲਲਕਾਰ ਰਿਹਾ ਹੈ, ਬਾਹਰ ਆ ਕਿਰਪਾਨਾ ਮੇਚੀਏ। ਜੋ ਵੀ ਹੈ, ਪੰਜਾਬ ਤੋਂ ਬਾਹਰ ਕੁਝ ਇਲਾਕਿਆਂ ਤੇ ਜ਼ਮਾਨ ਦਾ ਦਬਦਬਾ ਸੀ। ਪਟਿਆਲੇ ਦਾ ਸਿੱਖ ਮਹਾਰਾਜਾ, ਕਾਂਗੜੇ ਦਾ ਹਿੰਦੂ ਮਹਾਰਾਜਾ ਮਾਮਲਾ ਤਾਰਦੇ ਸਨ ਤੇ ਜਨਵਰੀ 1799 ਚ ਉਸਨੂੰ ਵਾਪਸ ਜਾਣਾ ਪੈ ਗਿਆ ਕਿਉਂਕਿ ਉਸਦੇ ਭਰਾ ਨੇ ਕਾਬਲ ਦੇ ਵਿੱਚ ਬਗਾਵਤ ਕਰ ਦਿੱਤੀ ਸੀ। ਉਹਦਾ ਆਪਣਾ ਮੁਲਕ ਉਸ ਹੇਠੋਂ ਨਿਕਲਦਾ ਜਾ ਰਿਹਾ ਸੀ। ਇਸ ਵਾਰ ਉਹ ਸਦਾ ਦੇ ਲਈ ਜਿਹੜਾ ਸੀ ਪੰਜਾਬ ਤੋਂ ਰੁਖਸਤ ਹੋ ਗਿਆ ਤੇ ਹੁਣ ਕਦੀ ਵਿਘਨ ਨਹੀਂ ਪਾ ਸਕੇਗਾ। ਵਾਪਸ ਪੁੱਜਿਆ ਤਾਂ ਜ਼ਮਾਨ ਨੂੰ ਪਹਿਲਾਂ ਹੀ ਜਿਹੜਾ ਸੀ ਗ੍ਰਿਫ਼ਤਾਰ ਕੀਤਾ, ਫਿਰ ਅੱਖਾਂ ਕੱਟ ਦਿੱਤੀਆਂ ਉਹਦੀਆਂ, ਫਿਰ ਮਾਰ ਛੱਡਿਆ। ਮੁਲਕ ਛੱਡ ਕੇ ਭਾਰਤ ਨਾ ਆਉਂਦਾ, ਸ਼ਾਹ ਜ਼ਮਾਨ ਕੋਲ ਪੁਰਖਿਆਂ ਵਾਲਾ ਸਿੰਘਾਸਨ ਰਹਿ ਸਕਦਾ ਸੀ। ਜੁਲਾਈ 1799 ਨੂੰ ਚੇਤ ਸਿੰਘ ਤੇ ਮੂਹਰ ਸਿੰਘ ਨੂੰ ਹਟਾ ਕੇ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਕੰਮ ਦੇ ਵਿੱਚ ਹਿੰਦੂ ਮੁਸਲਮਾਨ ਲਾਹੌਰੀਆਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ। ਸਾਲ ਦੇ ਬਾਅਦ ਕਸੂਰ ਦੇ ਹਾਕਮ ਨਿਜ਼ਾਮੂਦੀਨ ਸਮੇਤ ਭੰਗੀ ਤੇ ਰਾਮਗੜੀਏ ਲਾਹੌਰ ਦੇ ਉੱਤੇ ਹਮਲਾ ਕਰਨ ਦੇ ਲਈ ਆ ਗਏ। ਭਸੀਨ ਪਿੰਡ ਦੇ ਵਿੱਚ ਫੌਜਾਂ ਰੁਕ ਗਈਆਂ, ਇਧਰੋਂ ਰਣਜੀਤ ਸਿੰਘ ਫੌਜਾਂ ਲੈ ਗਿਆ, ਯੁੱਧ ਨਾ ਹੋਇਆ। ਦੋਵਾਂ ਧਿਰਾਂ ਆਪੋ ਆਪਣੇ ਇਲਾਕੇ ਵੱਲ ਪਰਤ ਗਈਆਂ। ਭਸੀਨ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਹੈ ਤੇ ਅੰਮ੍ਰਿਤਸਰ ਭੰਗੀਆਂ ਮਿਸਲ ਕੋਲ ਸੀ। 1802 ਦੇ ਵਿੱਚ ਇਸ ਦੇ ਉੱਤੇ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਤੇ ਹੁਣ ਪੰਜਾਬ ਵਿਚਲੀਆਂ ਟਾਕੀਆਂ ਜੋੜ ਜੋੜ ਕੇ ਕਾਲੀਨ ਬਣਾਉਣ ਵਾਸਤੇ ਉਹ ਆਜ਼ਾਦ ਸੀਗਾ। ਅੱਗੇ ਗੱਲ ਆਉਂਦੀ ਹੈ ਇਸ ਦੇ ਵਿੱਚੋਂ, ਜਦੋਂ 1799 ਤੇ 1849 ਦਾ ਸਮਾਂ, ਰਣਜੀਤ ਸਿੰਘ ਤੇ ਉਸਦੇ ਵਾਰਸ ਅੱਗੇ ਕੀ ਕੁਝ ਕਰਦੇ ਹੈ। ਰਣਜੀਤ ਸਿੰਘ ਗੁੱਜਰਾਂ ਵਾਲੇ ਦੇ ਸ਼ੁਕਰਾ ਚੱਕੀਆ ਪਿੰਡ ਦੇ ਵਿੱਚ ਪੈਦਾ ਹੋਇਆ ਕਿ ਜੀਂਦ ਸ਼ਹਿਰ ਦੇ ਵਿੱਚ, ਜਿੱਥੋਂ ਦਾ ਚੀਫ਼ ਉਸਦਾ ਨਾਨਾ ਸੀ। ਇਤਿਹਾਸਕਾਰਾਂ ਦੇ ਵਿੱਚ ਮਤਭੇਦ ਨੇ ਕਿ ਕਿੱਥੇ ਦਾ ਹੈ। ਚੜ੍ਹਦੀ ਉਮਰੇ ਰਣਜੀਤ ਸਿੰਘ ਨੂੰ ਚੇਚਕ ਹੋ ਗਈ, ਜਿਸ ਸਦਕਾ ਉਸਦੀ ਇੱਕ ਅੱਖ ਜਾਂਦੀ ਰਹੀ। ਚਿਹਰੇ ਦੇ ਉੱਤੇ ਮਾਤਾ ਦੇ ਦਾਗ ਪੈ ਗਏ ਤੇ ਰੰਗ ਕਣਕ ਵੰਨਾ ਹੋ ਗਿਆ। ਕੱਦ ਦਰਮਿਆਨਾ, ਸਿਰ ਵੱਡਾ, ਘੋੜਿਆਂ ਨੂੰ ਪਿਆਰ ਕਰਦਾ। ਜਦੋਂ ਘੋੜੇ ਨੂੰ ਅੱਡੀ ਲਾਉਂਦਾ ਤਾਂ ਉਸਦੀ ਬਦਸੂਰਤੀ ਛਾਈ ਮਾਈ ਹੋ ਜਾਂਦੀ ਸੀ ਤੇ ਵਧੀਆ ਘੋੜ ਸਵਾਰ ਤੇ ਨਿਸ਼ਾਨੇਬਾਜ਼ ਤਾਂ ਹੋ ਹੀ ਗਿਆ ਸੀ, ਪੜ੍ਹਨਾ ਲਿਖਣਾ ਨਾ ਸਿੱਖਿਆ। ਸ਼ੁਰੂ ਦੇ ਵਿੱਚ ਤਾਂ ਹਰੇਕ ਮਿਸਲ ਦਾ ਜਿਹੜਾ ਇਲਾਕਾ ਘੱਟ ਹੁੰਦਾ ਸੀ। ਰਣਜੀਤ ਸਿੰਘ ਨੂੰ ਵਡੇਰਿਆਂ ਦੇ ਵੱਲੋਂ ਗੁੱਜਰਾਂ ਵਾਲਾ ਮਿਲ ਗਿਆ। ਵਿਧਵਾ ਸਦਾ ਕੌਰ ਜਿਹੜੀ ਸੀ ਦੀ ਧੀ ਮਹਿਤਾਬ ਕੌਰ ਦੇ ਨਾਲ ਵਿਆਹ ਹੋ ਗਿਆ ਤਾਂ ਘਨੱਈਆ ਮਿਸਲ ਦੀ ਸ਼ਕਤੀ ਦੇ ਨਾਲ ਮਿਲ ਗਈ। ਦੂਜਾ ਵਿਆਹ ਰਾਜ ਕੌਰ ਦੇ ਨਾਲ ਕਰਾਇਆ, ਜਿਸਦਾ ਭਰਾ ਨਕਈ ਮਿਸਲਦਾਰ ਸੀ ਤੇ ਬਾਬੇ ਅਤੇ ਪਿਤਾ ਵਾਂਗ ਰਣਜੀਤ ਸਿੰਘ ਦੇ ਵਿੱਚ ਵੀ ਰਾਜ ਵਿਸਤਾਰ ਕਰਨ ਦੀ ਤਿੱਬਰ ਲੋਚਾ ਸੀ। ਰਣਜੀਤ ਸਿੰਘ ਨੂੰ ਪਿਆਰ ਦੀ ਲੋੜ ਨਹੀਂ ਸੀ, ਤਾਕਤ ਚਾਹੀਦੀ ਹੈ, ਜਿਸਦੇ ਕਾਰਨ ਪਤਨੀ ਤੇ ਸੱਸ ਦੇ ਨਾਲ ਕੋਈ ਜਜ਼ਬਾਤੀ ਸਾਂਝ ਨਾ ਬਣੀ। ਸਦਾ ਕੌਰ ਵੀ ਰਿਸ਼ਤੇਦਾਰੀ ਨੂੰ ਲਾਂਭੇ ਰੱਖ ਕੇ ਸਿਆਸਤ ਕਰਨਾ ਜਾਣਦੀ ਸੀ ਤੇ ਜੇ ਘਨੱਈਆ ਮਿਸਲ ਨਾਲ ਰਣਜੀਤ ਸਿੰਘ ਨੂੰ ਤਾਕਤ ਮਿਲਦੀ ਹੈ ਤਾਂ ਖੂੰਜੇ ਲੱਗੀ ਵਿਧਵਾ ਸਦਾ ਕੌਰ ਨੂੰ ਵੀ ਤਾਂ ਸ਼ੁਕਰਾ ਚੱਕੀਆ ਮਿਸਲ ਦੀ ਤਾਕਤ ਮਿਲੀ। ਰਣਜੀਤ ਸਿੰਘ ਦੀ ਰਾਜ ਕਰਨ ਦੀ ਇੱਛਾ ਸ਼ਕਤੀ ਦੇ ਨਾਲ ਬਹਾਦਰੀ ਜੁੜਨੀ ਜ਼ਰੂਰੀ ਸੀਗੀ, ਕਿਉਂਕਿ ਕੰਡਿਆਲਾ ਰਸਤਾ ਹੈ, ਸ਼ਰੀਕ ਮਿਸਲਾਂ ਰਾਹ ਰੋਕਣਗੀਆਂ ਹੀ ਰੋਕਣਗੀਆਂ ਤੇ ਰੋਕਣਾ ਜਾਣਦੀਆਂ ਸਨ। ਇਹ ਵੀ ਜਾਣਦਾ ਸੀ ਕਿ ਮੁਸਲਮਾਨ ਮੁਗਲ ਰਾਜ ਵਰਗੀ ਸ਼ਾਂਤੀ ਦੇ ਇੱਛਾਵਾਨ ਨੇ, ਅਮਨ ਸ਼ਾਂਤੀ ਜਿੱਥੋਂ ਮਰਜ਼ੀ ਮਿਲੇ ਰਣਜੀਤ ਸਿੰਘ ਦੇ ਇੱਕ ਪੁਰਖੀ ਰਾਜ ਦੇ ਵਿੱਚ ਸ਼ਾਂਤੀ ਹੋਏਗੀ। ਉਹ ਅਤੇ ਉਸਦਾ ਸਲਾਹਕਾਰਾਂ ਨੂੰ ਪਤਾ ਸੀ ਕਿ ਪੰਜਾਬ ਦੇ ਅਨੇਕ ਸਰਦਾਰ ਲਾਹੌਰ ਦਰਬਾਰ ਦੇ ਵਿੱਚ ਮਾਮਲਾ ਭਰਦੇ ਰਹੇ ਨੇ। ਜਿਹੜੇ ਪਹਾੜੀ ਰਾਜੇ ਅਬਦਾਲੀ ਨੂੰ ਕਰ ਦਿੰਦੇ ਸਨ ਜਾਣੀ ਕਿ ਟੈਕਸ, ਉਹਨਾਂ ਨੂੰ ਰਾਜੇ ਦਾ ਖਿਤਾਬ ਮਿਲਦਾ। ਇਸੇ ਤਰ੍ਹਾਂ ਪਟਿਆਲਾ ਮੁਖੀ ਨੂੰ ਰਾਜਾ ਦਾ ਜਿਹੜਾ ਖਿਤਾਬ ਦਿੱਤਾ ਗਿਆ। ਇਨ੍ਹਾਂ ਹਾਲਾਤ ਦੇ ਵਿੱਚ ਹੀ ਲਾਹੌਰ ਦਾ ਹਾਕਮ ਮਹਾਰਾਜਾ ਅਖਵਾਵੇਗਾ, ਪਤਨੀ ਰਾਜ ਕੌਰ ਨੇ ਜਿਹੜਾ ਸੀ ਬੇਟੇ ਖੜਕ ਸਿੰਘ ਨੂੰ ਜਨਮ ਦਿੱਤਾ, ਸੋ ਗੱਦੀ ਦਾ ਵਾਰਸ ਵੀ ਮਿਲ ਗਿਆ। ਚਾਹੁੰਦਾ ਸੀ ਕਿ ਮਹਾਰਾਜਾ ਹੋਵਾਂ, ਪਰ ਲੋਕਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੁਰਸੀ ਤੇ ਬੈਠ ਕੇ ਕਰਦਾ
ਜਾਂ ਦਰੀ ਦੇ ਉੱਪਰ ਸਿੰਘਾਸਨ ਤੇ ਨਾ ਬੈਠਦਾ। ਸਿੱਕਾ ਜਾਰੀ ਕੀਤਾ, ਉਸਦੇ ਉੱਪਰ ਵੀ ਆਪਣਾ ਨਹੀਂ ਸਗੋਂ ਗੁਰੂ ਦਾ ਨਾਮ ਜਿਹੜਾ ਲਿਖਿਆ। ਸਰਕਾਰ ਦਾ ਨਾਮ ਸਰਕਾਰ ਖਾਲਸਾ ਸੀ ਤੇ ਕੋਰਟ ਦਾ ਨਾਮ ਦਰਬਾਰ ਖਾਲਸਾ। ਇਸ ਸਰਕਾਰ ਦੇ ਸਿੱਖ ਹਿੰਦੂ ਨੈਣ ਨਕਸ਼ ਸਨ ਤੇ ਉਦੋਂ ਸਿੱਖਾਂ ਹਿੰਦੂਆਂ ਵਿਚਕਾਰ ਡੂੰਘੀ

ਸ਼ਰਾਹ ਦਾ ਜਿਹੜਾ ਹਵਾਲਾ ਦੇ ਕੇ ਇਮਾਮ ਆਖਦੇ ਰਹੇ ਕਿ ਇੱਕ ਪੁਰਖੀ ਰਾਜ ਇਸਲਾਮ ਦੀ ਨੀਤੀ ਦੇ ਖਿਲਾਫ ਹੈ, ਪਰ ਬਾਦਸ਼ਾਹ ਆਖਦੇ ਅਸੀਂ ਇਸਲਾਮ ਦੇ ਭਲੇ ਵਾਸਤੇ ਹੀ ਸੱਤਾ ਜਿਹੜੀ ਹੈ ਵਰਤਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਕਿਹਾ ਸੀ ਕਿ ਤਾਜਪੋਸ਼ੀ ਨਹੀਂ ਕਰਨੀ, ਪੰਜਾਂ ਦੀ ਤਾਬਿਆਦਾਰੀ ਹੇਠ ਰਹਿਣਾ, ਜਾਣੀ ਕਿ ਪੰਜ ਲੋਕਾਂ ਦੇ ਪੰਜਾਂ ਦੀ ਤਾਬਿਆਦਾਰੀ ਹੇਠ ਹੀ ਰਹਿਣਾ। ਬੰਦਾ ਸਿੰਘ ਵਾਂਗ ਹੀ ਰਣਜੀਤ ਸਿੰਘ ਨੇ ਵੀ ਤਾਜਪੋਸ਼ੀ ਕੀਤੀ, ਪਰ ਰਣਜੀਤ ਸਿੰਘ ਧਰਮ ਦੇ ਮੁਖੀਆਂ ਦਾ ਪੂਰਾ ਆਦਰ ਕਰਦਾ। ਇਹ ਧਾਰਮਿਕ ਲੀਡਰ ਕਦੀ ਕਦੀ ਰਣਜੀਤ ਸਿੰਘ ਦੀ ਖਿਚਾਈ ਵੀ ਕਰਦੇ, ਤੇ ਅਮਰੀਕ ਸਿੰਘ ਦੇ ਅਨੁਸਾਰ ਬੰਦੇ ਵਜੋਂ ਉਹ ਨੇਕੀ ਤੇ ਇਖਲਾਕ ਦਾ ਮਾਡਲ ਨਹੀਂ ਸੀ। ਉਹਨੇ ਬਹੁਤ ਸਾਰੀਆਂ ਰਾਣੀਆਂ ਰੱਖੀਆਂ, ਕਈ ਵਾਰ ਉਹਦੇ ਕੰਮਾਂ ਦੇ ਉੱਤੇ ਇਤਰਾਜ਼ ਹੋਇਆ। ਇੱਕ ਵਾਰ ਤਾਂ ਉਹਨੇ ਸ਼ਰੇਆਮ ਕੋੜੇ ਮਾਰਨ ਦਾ ਫੈਸਲਾ ਵੀ ਹੋ ਗਿਆ ਸੀ, ਤੇ ਰਣਜੀਤ ਸਿੰਘ ਕਿਸੇ ਟਕਰਾਓ ਦੇ ਵਿੱਚ ਪੈਣ ਦਾ ਇੱਛੁਕ ਨਹੀਂ ਸੀ, ਸੋ ਕੋੜੇ ਖਾਣ ਦੇ ਲਈ ਤਿਆਰ ਹੋ ਗਿਆ ਤੇ ਨਿਮਰਤਾ ਵੇਖਦਿਆਂ ਜਿਹੜਾ ਮਾਫ ਕਰ ਦਿੱਤਾ ਗਿਆ। ਤਾਜਪੋਸ਼ੀ ਦੇ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਸਨੂੰ ਅਨੇਕ ਵਣਗੀਆਂ ਦੇ ਲੋਕ ਮਿਲਣ ਆਉਂਦੇ, ਸਰਦਾਰਾਂ ਦੇ ਬੇਟੇ, ਡਾਕਟਰ, ਵਿਦਵਾਨ, ਦਸਤਕਾਰ ਤੇ ਚਿੱਤਰਕਾਰ ਆਦਿਕ। ਸਾਲ 1800 ਤੱਕ ਭਾਰਤ ਦਾ ਵਡੇਰਾ ਹਿੱਸਾ ਈਸਟ ਇੰਡੀਆ ਕੰਪਨੀ ਦੇ ਅਧੀਨ ਹੋ ਗਿਆ। 1750 ਦੇ ਵਿੱਚ ਇਸਨੇ ਪੂਰਬੀ ਭਾਰਤ ਉੱਪਰ ਰਾਜ ਕਰਨਾ ਸ਼ੁਰੂ ਕੀਤਾ ਤੇ 1799 'ਚ ਦੱਖਣ ਦਾ ਟੀਪੂ ਸੁਲਤਾਨ ਹਾਰ ਗਿਆ ਤੇ ਮਾਰਿਆ ਗਿਆ। ਕੰਪਨੀ 1803 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ ਹੋ ਗਈ ਤੇ ਮਰਾਠਿਆਂ ਨੂੰ ਪਰੇ ਤੱਕ ਕੇ ਸ਼ਾਹ ਆਲਮ ਦੂਜੇ ਨੂੰ ਪੈਨਸ਼ਨ ਲਾ ਕੇ ਨਾਲ ਲੈ ਗਈ, ਪਰ ਜਮਨਾ ਦੇ ਪੱਛਮ ਦੇ ਵੱਲ ਸਾਵਧਾਨ ਰਹਿਣਾ ਪਵੇਗਾ। ਉਧਰ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਜਮਨਾ ਸਤਲੁਜ ਦੁਆਬ ਦੀ ਜ਼ਮੀਨ ਦੀਆਂ ਮਾਲਕ ਨੇ ਤੇ ਸਥਾਨਕ ਜ਼ਿਮੀਦਾਰਾਂ ਦੇ ਨਾਲ ਕਾਨਾਫੂਸੀ ਕਰਕੇ ਜਾਰਜ ਥਾਮਸ ਨਾਂ ਦੇ ਬਦਮਾਸ਼ ਅੰਗਰੇਜ਼ ਨੇ ਪਟਿਆਲੇ ਦੇ ਦੱਖਣ ਦੇ ਵਿੱਚ ਸਥਿਤ ਸ਼ਹਿਰ ਹਾਂਸੀ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ। ਜਦੋਂ ਉਹਨੇ ਸਰਕਾਰ ਤੋਂ ਸਹਾਇਤਾ ਮੰਗੀ ਕਿ ਮੈਂ ਸਿੰਧ ਦੇ ਕਿਨਾਰੇ ਯੂਨੀਅਨ ਜੈਕ ਲਹਿਰਾਉਣਾ ਹੈ, ਤੇ ਕਲਕੱਤੇ ਬੈਠੇ ਗਵਰਨਰ ਜਨਰਲ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਸ਼ਾ ਮਾੜੀ ਸੀ, ਵੰਨ ਸਵੰਨੇ ਲੋਕ ਸਨ ਤੇ ਨਾਲ ਅਫਗਾਨਿਸਤਾਨ ਲੱਗਦਾ ਸੀ, ਜਿੱਥੋਂ ਲਗਾਤਾਰ ਦਿੱਲੀ ਵੱਲ ਹੱਲੇ ਹੋ ਰਹੇ ਨੇ। ਕੰਪਨੀ ਅਫਗਾਨਾਂ ਨਾਲ ਕੋਈ ਪੰਗਾ ਲੈਣ ਦੇ ਵਿੱਚ ਰੁਚੀ ਨਹੀਂ ਸੀ ਰੱਖਦੀ ਤੇ ਰਣਜੀਤ ਸਿੰਘ ਦੀ ਲਾਹੌਰ ਤਾਜਪੋਸ਼ੀ ਨੇ ਤਸਵੀਰ ਦੇ ਵਿੱਚ ਨਵੇਂ ਰੰਗ ਭਰਤੇ। ਕਲਕੱਤੇ ਤੋਂ ਕੰਪਨੀ ਦਾ ਦਿੱਲੀ ਬੈਠਾ ਅੰਗਰੇਜ਼ ਰੈਜੀਡੈਂਟ ਮਿਸਟਰ ਕੋਲਿਨਜ਼ ਤਾਜਪੋਸ਼ੀ ਤੋਂ ਪਹਿਲਾਂ ਹੀ ਮਹਾਰਾਸ਼ਟਰ ਰਣਜੀਤ ਸਿੰਘ ਦੀਆਂ ਗਤੀਵਿਧੀਆਂ ਗੌਹ ਦੇ ਨਾਲ ਦੇਖ ਰਿਹਾ ਸੀ ਕਿ ਕਰਦੇ ਕੀ ਪਏ ਹੈ, ਕਿ ਉਹ ਪੰਜਾਬ ਉੱਪਰ ਕੰਟਰੋਲ ਕਰ ਸਕੇਗਾ। ਅਜਿਹਾ ਹੋ ਗਿਆ ਤਾਂ ਪੰਜਾਬ ਹਿੰਦੁਸਤਾਨ ਅਫਗਾਨਿਸਤਾਨ ਦੇ ਵਿਚਕਾਰ ਨਿਰਪੱਖ ਦੇਸ਼ ਬਣੇਗਾ। ਅੰਗਰੇਜ਼ ਤਾਂ ਚਾਹੁੰਦੇ ਸਨ ਕਿ ਸਿੱਖਾਂ ਦੀ ਸਹਾਇਤਾ ਲੈ ਕੇ ਮੁਸਲਿਮ ਅਫਗਾਨਿਸਤਾਨ ਦੇ ਵਿਰੁੱਧ ਜੰਗ ਲੜੀ ਜਾਵੇ। ਹਿੰਦੁਸਤਾਨ ਦੇ ਵਿੱਚ ਮੌਜੂਦ ਅੰਗਰੇਜ਼ ਏਜੰਸੀਆਂ ਮਹਾਰਾਜੇ ਦੀ ਸਮਰੱਥਾ ਜਾਣ ਗਈਆਂ ਸਨ। ਆਪਣੇ ਏਜੰਟਾਂ ਦੇ ਰਾਹੀਂ ਉਹਨਾਂ ਨੇ ਸਰਦਾਰਾਂ ਦੇ ਕੋਲ ਮਹਾਰਾਜਾ ਅਧੀਨ ਸਰਕਾਰ ਚਲਾਉਣ ਦੇ ਸੁਨੇਹੇ ਭੇਜੇ। ਅੰਗਰੇਜ਼ ਗੰਭੀਰਤਾ ਦੇ ਨਾਲ ਮਹਾਰਾਜੇ ਵੱਲ ਧਿਆਨ ਇਸ ਕਰਕੇ ਵੀ ਦੇ ਰਹੇ ਸਨ ਕਿ ਕਿਤੇ ਉਹ ਮਰਾਠਿਆਂ ਦੇ ਨਾਲ ਸੰਧੀ ਤਾਂ ਨਾ ਕਰ ਲਏਗਾ, ਜਾਂ ਕਿਤੇ ਫਰਾਂਸੀਸੀਆ ਦੇ ਨਾਲ ਤਾਂ ਸਾਂਝ ਭਿਆਲੀ ਜਿਹੜੀ ਹੈ ਨਹੀਂ ਪਾ ਰਿਹਾ। ਫਰਾਂਸੀਸੀਆਂ ਨੇ ਮਰਾਠਿਆਂ ਦੇ ਨਾਲ ਗੰਢ ਧੁੱਪ ਕਰ ਰੱਖੀ ਸੀ। ਸਿੱਖ ਸਿਪਾਹੀਆਂ ਦੇ ਨਾਲ ਉਹ ਮਰਾਠੇ ਵਧੀਕ ਅਨੁਸ਼ਾਸਿਤ ਨੇ। ਉੱਤਰੀ ਅਤੇ ਕੇਂਦਰੀ ਭਾਰਤ ਦੇ ਵਿੱਚ ਤਿੰਨ ਫ੍ਰੈਂਚ ਜਰਨੈਲਾਂ ਨੇ ਮਰਾਠਿਆਂ ਦੀ ਸਿੱਧੀ ਜਿਹੜੀ ਸੀ ਮਦਦ ਕੀਤੀ ਸੀ ਤੇ ਦਿੱਲੀ ਦੇ ਵਿੱਚੋਂ ਮਰਾਠਿਆਂ ਦੇ ਨਿਕਲਣ ਦੇ ਨਾਲ ਫਰਾਂਸ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਫ੍ਰੈਂਚ ਚਾਹੁੰਦੇ ਸਨ ਕਿ ਮਰਾਠੇ ਜਿਹੜੇ ਨੇ ਜਿੱਤਣ, ਵਿਜੇਤਾ ਹੋਣ, ਫਿਰ ਮਰਾਠਿਆਂ ਦੇ ਵਿੱਚ ਫੁੱਟ ਪਾ ਕੇ ਫਰਾਂਸ ਭਾਰਤ ਦੇ ਉੱਤੇ ਰਾਜ ਕਰੇਗਾ। 1800 ਦੇ ਵਿੱਚ ਭਸੀਨ ਪਿੰਡ ਦੀ ਸਫਲ ਮੁਹਿੰਮ ਨੇ ਮਹਾਰਾਜੇ ਦਾ ਸਿਤਾਰਾ ਚਮਕਾ ਦਿੱਤਾ। ਕਸੂਰ ਦੇ ਮੁਸਲਮਾਨ ਵੀ ਭੰਗੀਆਂ ਦੇ ਨਾਲ ਸਨ, ਸੋ ਇਹ ਇੱਕ ਤਰ੍ਹਾਂ ਮਿਸਲਦਾਰਾਂ ਅਤੇ ਬਾਗੀ ਮੁਸਲਮਾਨ ਹਾਕਮਾਂ ਦੀ ਸਾਂਝੀ ਹਾਰ ਹੋਈ। ਆਲੂ ਵਾਲੀਆ ਮਿਸਲ ਇਸਦੇ ਸਰਦਾਰ ਫਤਿਹ ਸਿੰਘ ਦਾ ਜਿਹੜਾ ਸਨਮਾਨ ਵਧਿਆ ਤੇ ਪ੍ਰਜਾ ਨੂੰ ਉਸ ਵਿੱਚੋਂ ਜਿਹੜਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੱਸਿਆ। ਰਣਜੀਤ ਸਿੰਘ ਨੇ ਸੂਫੀ ਪਿਛੋਕੜ ਵਾਲੇ ਮੁਸਲਮਾਨ ਜਵਾਨ ਫਕੀਰ ਜਿਹੜਾ ਸੀ ਅਜੀਜੂ ਦੀਨ ਬੁਖਾਰੀ ਨੂੰ ਆਪਣਾ ਸਲਾਹਕਾਰ ਰੱਖ ਲਿਆ ਤੇ ਉਸਦਾ ਪਿਤਾ ਯੂਨਾਨੀ ਹਕੀਮ ਸੀਗਾ ਜਿਹੜਾ

ਮਹਾਰਾਜੇ ਦੀ ਸਿਹਤ ਜਾਬੀ ਦੇ ਲਈ ਆਉਂਦਾ ਜਾਂਦਾ ਰਹਿੰਦਾ ਸੀ ਤੇ ਬੇਟਾ ਆਪਣੇ ਅੱਬੂ ਦੇ ਨਾਲ ਆ ਜਾਂਦਾ। ਉਹ ਮਿੱਠੀ ਜ਼ੁਬਾਨ ਦਾ ਬਹੁਤ ਸਲੀਕੇ ਵਾਲਾ ਜਵਾਨ ਸੀ। ਮਹਾਰਾਜੇ ਨੂੰ ਉਸਦੀ ਲਿਆਕਤ ਪਸੰਦ ਆ ਗਈ। ਪਹਿਲਾਂ ਉਹਨੂੰ ਤਰਜਮਾ ਕਾਰ ਰੱਖਿਆ ਗਿਆ, ਜਾਣੀ ਕਿ ਟਰਾਂਸਲੇਟਰ ਤੌਰ ਦੇ ਉੱਤੇ, ਤੇ ਫਿਰ ਵਿਦੇਸ਼ ਮੰਤਰਾਲਾ ਸੌਂਪ ਦਿੱਤਾ, ਜਿਹੜਾ ਉਹਨੇ ਆਖਰ ਤੱਕ ਬਾਖੂਬੀ ਨਿਭਾਇਆ। ਉਸਦੇ ਦੋ ਭਰਾ ਇਮਾਮੂਦੀਨ ਤੇ ਨੂਰੂਦੀਨ ਵੀ ਦਰਬਾਰ ਦੀ ਸੇਵਾ ਦੇ ਵਿੱਚ ਆ ਗਏ, ਅਜੇ ਤਾਜਪੋਸ਼ੀ ਨਹੀਂ ਹੋਏ ਸੀ। ਰਣਜੀਤ ਸਿੰਘ ਦੀ ਅੰਮ੍ਰਿਤਸਰ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਨਾਲ ਪਹਿਲੀ ਮੁਲਾਕਾਤ ਹੋਈ। ਕੰਪਨੀ ਦਾ ਨੁਮਾਇੰਦਾ ਯੂਸਫ ਅਲੀ ਸੀ, ਜੋ ਖਬਰ ਲੈਣ ਆਇਆ ਸੀ ਕਿ ਸਿੱਖ ਅਫਗਾਨ ਸੰਧੀ ਤਾਂ ਨਹੀਂ ਹੋ ਰਹੀ ਕਿਤੇ, ਉਹਦੇ ਮਨ ਚ ਸੀ। ਕੰਪਨੀ ਨੂੰ ਲੱਗਿਆ ਕਿ ਇਸ ਦੀ ਪੱਛਮੀ ਸਰਹੱਦ ਜਮਨਾ ਰਹੇਗੀ, ਜਮਨਾ ਨਦੀ। ਜਮਨਾ ਤੇ ਸਤਲੁਜ ਵਿਚਕਾਰ ਰਿਆਸਤਾਂ ਤੇ ਫਿਰ ਰਣਜੀਤ ਸਿੰਘ ਤੇ ਰਿਆਸਤਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਯੂਸਫ ਅਲੀ ਮਹਾਰਾਣੀ ਸਦਾ ਕੌਰ ਨੂੰ ਮਿਲਣ ਆਇਆ ਸੀ। ਉੱਥੇ ਹੀ ਅੰਮ੍ਰਿਤਸਰ ਰਣਜੀਤ ਸਿੰਘ ਨੂੰ ਸੱਦ ਲਿਆ ਗਿਆ। ਰਣਜੀਤ ਸਿੰਘ ਨੇ ਕਿਹਾ, ਕਹਿ ਦਿੱਤਾ ਕਿ ਬਾਕੀ ਗੱਲ ਲਾਹੌਰ ਕਰਾਂਗੇ ਜਾ ਕੇ। ਯੂਸਫ ਅਲੀ ਨੇ ਕੰਪਨੀ ਨੂੰ ਦੱਸਿਆ, ਰਣਜੀਤ ਸਿੰਘ ਦੇ ਸ਼ਾਹ ਜ਼ਮਾਨ ਦੇ ਨਾਲ ਮਿੱਤਰਤਾਨਾ ਜਿਹੜੇ ਸੰਬੰਧ ਨੇ। ਰਣਜੀਤ ਸਿੰਘ ਸ਼ਾਹ ਜ਼ਮਾਨ ਨੂੰ ਕਿਲੇ ਦੇ ਬਾਹਰੋਂ ਹੀ ਲਲਕਾਰਦਾ ਰਿਹਾ ਤੇ ਵਾਪਸੀ ਦੇ ਉੱਤੇ ਜੇਲਮ ਪਾਰ ਕਰਦਿਆਂ ਉਸਦੀ ਵੱਡੀ ਤੋਪ ਦਰਿਆ ਦੇ ਵਿੱਚ ਡਿੱਗ ਪਈ ਤੇ ਰਣਜੀਤ ਸਿੰਘ ਨੇ ਕਢਵਾ ਕੇ ਕਾਬੁਲ ਪੁੱਜਦੀ ਕੀਤੀ ਤਾਂ ਕਿ ਸੁਖਾਵੇਂ ਸੰਬੰਧ ਹੋਣ। ਤੇ ਰਣਜੀਤ ਸਿੰਘ ਨੂੰ ਕੰਪਨੀ ਦੀ ਤਾਕਤ ਦਾ ਪਤਾ ਸੀਗਾ, ਤਾਂ ਹੀ ਇੰਨੇ ਵਿਸਤਾਰ ਦੇ ਨਾਲ ਸੂਚਨਾ ਦਿੱਤੀ। ਉਹ ਫਰਾਂਸੀਸੀਆਂ ਦੇ ਨਾਲ ਰਾਬਤਾ ਵੀ ਰੱਖ ਰਿਹਾ ਸੀ ਤੇ ਮਰਾਠਾ ਚੀਫ ਸਿੰਧੀਆਂ ਦੇ ਫਰਾਂਸੀਸੀ ਅਫਸਰ 1799 ਚ ਉਸਨੂੰ ਮਿਲ ਕੇ ਗਏ ਸੀ। 3 ਸਾਲ ਬਾਅਦ ਜਦੋਂ ਇੱਕ ਫਰਾਂਸੀਸੀ ਜਰਨੈਲ ਨੇ ਹਾਂਸੀ ਵਿਚਲਾ ਜਾਰਜ ਥਾਮਸ ਦਬਾ ਦਿੱਤਾ ਤੇ ਇੱਕ ਫਰੈਂਚ ਮਿਸ਼ਨ ਮਹਾਰਾਜੇ ਨੂੰ ਮਿਲਣ ਲਾਹੌਰ ਆ ਗਿਆ। ਅਨਪੜ੍ਹ ਕਾਣੇ ਮਹਾਰਾਜੇ ਦੇ ਵਿੱਚ ਗਜ਼ਬ ਦੀ ਕੂਟਨੀਤਿਕ ਸੂਝ ਸੀਗੀ, ਕਿੱਥੇ ਨਰਮ ਹੋਣਾ ਹੈ ਤੇ ਕਿੱਥੇ ਸਖ਼ਤ ਰਹਿਣਾ, ਸਾਮਰਾਜ ਕਾਇਮ ਕਰਨ ਦੇ ਲਈ ਕਿਹੜੀ ਚਾਬੀ ਹੈ ਉਸਨੂੰ ਪਤਾ ਸੀਗਾ। ਵੱਡੇ ਖਿੱਤੇ ਦੀ ਮਾਲਕੀ ਕਾਇਮ ਰੱਖਣ ਦੇ ਲਈ ਉਸਨੂੰ ਆਲੇ ਦੁਆਲੇ ਦੀਆਂ ਸਾਮਰਾਜੀ ਸ਼ਕਤੀਆਂ ਦੇ ਭੇਦ ਪਤਾ ਹੋਣੇ ਚਾਹੀਦੇ ਨੇ ਤੇ ਇੱਕ ਸਾਮਰਾਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਕਿਸ ਹੋਰ ਸਾਮਰਾਜ ਦੇ ਨਾਲ ਸੰਧੀ ਹੈ। ਹਾਲ ਹੀ ਦੀ ਘੜੀ ਉਹ ਫੌਜ ਮਜ਼ਬੂਤ ਕਰਕੇ ਰਾਜ ਵਿਸਤਾਰ ਕਰੇਗਾ, ਮਾਲੀਆ ਉਗਰਾ ਕੇ ਖਜ਼ਾਨੇ ਭਰੇਗਾ, ਲਹੂ ਵਿਟਵੀ ਲੜਾਈ ਦੇ ਵਿੱਚੋਂ ਕਸੂਰ ਦਾ ਹਾਕਮ ਨਿਜ਼ਾਮੂਦੀਨ ਖਾਨ ਹਾਰ ਗਿਆ ਪਰ ਉਸ ਤੋਂ ਉਸਦਾ ਇਲਾਕਾ ਖੋਇਆ ਨਹੀਂ। ਲਾਹੌਰ ਦੀ ਤਾਬਿਆਦਾਰੀ ਦੇ ਵਿੱਚ ਰਹਿਣਾ ਮਨ ਤੇ ਜਿਹੜਾ ਜਾਮਨੀ ਦੇ ਆਪਣੀ ਤੇ ਇੰਨਾ ਕਾਫੀ ਹੈ ਕਹਿੰਦਾ, ਤੇ ਤੂੰ ਖੋਵਾਂਗੇ ਨਾ ਪਰ ਤੂੰ ਸਾਡੇ ਥੱਲੇ ਕੰਮ ਕਰੇਗਾ। ਕਾਂਗੜਾ ਚੀਫ ਸੰਸਾਰ ਚੰਦ ਦੀ ਰਿਆਸਤ ਖੋ ਕੇ ਰਾਣੀ ਸਦਾ ਕੌਰ ਤੇ ਉਸਦੀਆਂ ਘਨੱਈਆ ਮਿਸਲ ਨੂੰ ਦੇ ਦਿੱਤੀ ਤੇ ਤਰਨ ਤਾਰਨ ਵਿਖੇ 1802 ਦੇ ਵਿੱਚ ਸਰੋਵਰ ਕਿਨਾਰੇ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਫਤਿਹ ਸਿੰਘ ਤੇ ਰਣਜੀਤ ਸਿੰਘ ਨੇ ਪੱਗਾਂ ਵਟਾ ਲਈਆਂ, ਜਾਣੀ ਕਿ ਪਵਿੱਤਰ ਐਲਾਨ ਕੀਤਾ, ਅਸੀਂ ਧਰਮ ਭਰਾ ਹਾਂ, ਧਰਮੀ ਭਰਾ ਹਾਂ। ਦੋਵੇਂ ਮਿਸਲਾਂ ਦੀਆਂ ਫੌਜਾਂ ਰਚਨਾ ਤੇ ਚੱਜ ਦੁਆਬ ਦੇ ਪੱਛਮ ਦੇ ਵੱਲ ਇਕੱਠੀਆਂ ਤੁਰੀਆਂ। ਮੁਸਲਮਾਨ ਜ਼ਿਮੀਦਾਰਾਂ ਨੂੰ ਸਰਕਾਰ ਖਾਲਸਾ ਵਿੱਚ ਰਲਣ ਦੇ ਲਈ ਮਨਾ ਜਿਹੜਾ ਮਨਾ ਲਿਆ ਗਿਆ ਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਨਜ਼ਰਾਨੇ ਤੋਂ ਇਲਾਵਾ 400 ਘੋੜੇ ਦਿੱਤੇ। ਰਣਜੀਤ ਸਿੰਘ ਖੁਸ਼ ਹੋ ਗਿਆ। ਝਨਾ ਕਿਨਾਰੇ ਵਸੇ ਚਨਿਓਟ ਦਾ ਚੀਫ ਜੱਸਾ ਸਿੰਘ ਜਿਹੜਾ ਸੀਗਾ ਡੋਲੂ ਟੱਕਰ ਲੈਣ ਆ ਗਿਆ, ਹਾਰ ਗਿਆ। ਮਹਾਰਾਜੇ ਨੇ ਉਸਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦਿੱਤੀ। ਜੇਲਮ ਪਾਰ ਕਰਕੇ ਪੱਛਮ ਦੇ ਵੱਲ ਦੇ ਸਾਰੇ ਇਲਾਕੇ ਮੁਸਲਮਾਨਾਂ ਦੇ ਕਬਜ਼ੇ ਤੋਂ ਛੁਡਾ ਲਏ ਗਏ। ਰਣਜੀਤ ਸਿੰਘ ਪੱਛਮੀ ਹੱਦ ਦੇ ਉੱਤੇ ਸੀਗਾ ਤੇ ਕਸੂਰ ਦਾ ਹਾਕਮ ਨਿਜ਼ਾਮੂਦੀਨ ਵਿਟਰ ਜਿਹੜਾ ਸੀਗਾ ਨਿਜ਼ਾਮੂਦੀਨ ਸੀ ਉਹ ਵਿਟਰ ਗਿਆ। ਲਾਹੌਰੋਂ ਤੋਪਾਂ ਕਸੂਰ ਦੇ ਦੁਆਲੇ ਬੀੜ ਦਿੱਤੀਆਂ, ਦੁਬਾਰਾ ਫਿਰ ਜਿਹੜਾ ਸੀ ਹਾਰ ਗਿਆ। ਮਹਾਰਾਜੇ ਨੇ ਫਿਰ ਇਲਾਕਾ ਵਾਪਸ ਕਰਤਾ ਤੇ ਮਹਾਰਾਜੇ ਨੂੰ ਪਤਾ ਸੀ ਕਿ ਸਰਕਾਰ ਚਲਾਉਣ ਦੇ ਨਾਲੋਂ ਮਾਮਲਾ ਲੈਣਾ ਆਸਾਨ ਗੱਲ ਹੈ। 1802 ਦੇ ਵਿੱਚ ਖੁਦ ਕਮਾਨ ਸੰਭਾਲਦਿਆਂ ਭਾਰੀ ਫੌਜ ਮੁਲਤਾਨ ਉੱਪਰ ਚੜਾਈ ਲਈ ਜਿਹੜਾ ਰਵਾਨਾ ਹੋ ਗਈ ਤੇ ਅਬਦਾਲੀ ਨੇ ਮੁਲਤਾਨ ਜਿਹੜਾ ਖੋਇਆ ਸੀ। ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੇ ਸ਼ਹਿਰ ਤਬਾਹ ਹੋਣ ਦੀ ਥਾਂ ਸੰਧੀ ਠੀਕ ਸਮਝੀ ਸੀ। ਨਵਾਬ ਅੱਗੇ ਤੋਂ ਕਾਬਲ ਦੀ ਥਾਂ ਲਾਹੌਰ ਨੂੰ ਮਾਮਲਾ ਦੇਗਾ ਤੇ ਇਹ ਇਲਾਕਾ ਸਰਕਾਰ ਖਾਲਸਾ ਦੇ ਨਕਸ਼ੇ ਦੇ ਵਿੱਚ ਜੁੜ ਗਿਆ ਤੇ ਫੌਜਾਂ ਭਰਤ ਆਈਆਂ।
1802 ਦੇ ਵਿਚ ਹੀ ਅੰਮ੍ਰਿਤਸਰ ਪ੍ਰਬੰਧ ਅਧੀਨ ਆ ਗਿਆ। ਇੱਥੇ ਭੰਗੀਆਂ ਦਾ ਕਬਜ਼ਾ ਸੀ। 2 ਸਾਲ ਪਹਿਲਾਂ ਭਸੀਨ ਦੇ ਵਿਚ ਭੰਗੂ ਸਰਦਾਰ ਦੀ ਮੌਤ ਹੋ ਗਈ ਸੀ, ਪਰ ਉਸਦੀ ਵਿਧਵਾ ਇਸ ਦੇ ਉੱਤੇ ਜਿਹੜਾ ਕਾਬਜ਼ ਸੀ। ਸਿੱਖਾਂ ਦਾ ਧਾਰਮਿਕ ਸ਼ਹਿਰ ਤਾਂ ਹੈ ਹੀ, ਵਪਾਰ ਦੇ ਤੇ ਉਦਯੋਗ ਜੋ ਬੰਦੇ ਉੱਤੇ ਸੀ। ਨਿੱਤ ਹਮਲਿਆਂ ਦੇ ਕਾਰਨ ਲਾਹੌਰ ਦੇ ਅੱਕੇ ਲਾਹੌਰੀ ਵਪਾਰੀ ਅੰਮ੍ਰਿਤਸਰ ਵਸ ਗਏ ਸਨ। ਕਸ਼ਮੀਰ ਤੇ ਮੱਧ ਏਸ਼ੀਆ ਤੱਕ ਇੱਥੇ ਸਮਾਨ ਆਉਂਦਾ ਜਾਂਦਾ ਸੀ। ਅਨੇਕ ਕਸ਼ਮੀਰੀ ਵਪਾਰੀ ਤੇ ਦਸਤਕਾਰ ਇੱਥੇ ਵਸ ਗਏ। ਪੰਜਾਬ ਦਾ ਮਾਲਕ ਹੋਵੇ ਪਰ ਅੰਮ੍ਰਿਤਸਰ ਦਾ ਨਹੀਂ, ਇਹ ਕੀ ਗੱਲ ਹੋਈ? ਮਾਈ ਸੁੱਖਾ ਦਾ ਕੰਟਰੋਲ ਸੀ ਤੇ ਰਾਮਗੜੀਆ ਮਿਸਲ ਵੀ ਉਸਦੀ ਮਦਦਗਾਰ। ਸ਼ਹਿਰ ਦਰਜਨ ਪਰਿਵਾਰਾਂ ਦੇ ਵਿਚ ਵੰਡਿਆ ਹੋਇਆ ਸੀ, ਜੋ ਟੈਕਸ ਕਿਰਾਇਆ ਆਦਿਕ ਉਗਰਾਉਣ ਵੇਲੇ ਆਪਸ ਦੇ ਵਿਚ ਅਕਸਰ ਜਿਹੜਾ ਲੜਦੇ ਭਿੜਦੇ ਝਗੜਦੇ। ਰਣਜੀਤ ਸਿੰਘ, ਫਤਿਹ ਸਿੰਘ ਤੇ ਰਾਣੀ ਸਦਾ ਕੌਰ ਦੀਆਂ ਮਿਸਲਾਂ ਨੇ ਅੰਮ੍ਰਿਤਸਰ ਜਿਹੜਾ ਘੇਰ ਲਿਆ। ਮਾਈ ਸੁੱਖਾ ਨੇ ਵੀ ਤੋਪਾਂ ਬੀੜ ਲਈਆਂ। ਰਾਮਗੜੀਆ ਨੇ ਜਿਹੜਾ ਹਮਾਇਤ ਵਾਪਸ ਲੈ ਲਈ ਤੇ ਆਖਰ ਮਾਈ ਸੁੱਖਾ ਆਪਣੇ ਲਈ ਤੇ ਆਪਣੇ ਬੇਟੇ ਲਈ ਲਾਹੌਰ ਤੋਂ ਪੈਨਸ਼ਨ ਲੈਣੀ ਜਿਹੜੀ ਮੰਨ ਗਈ। ਬਿਨਾਂ ਖੜਕੇ ਦੜਕੇ ਅੰਮ੍ਰਿਤਸਰ ਜਿਹੜਾ ਮਿਲ ਗਿਆ। ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੇ ਵਿਚੋਂ ਤਾਕਤਵਰ ਜਮਜਮਾ ਤੋਪ ਮਿਲ ਗਈ। ਇਹ ਅਬਦਾਲੀ ਨੇ 1761 ਦੇ ਵਿਚ ਪਾਣੀਪਤ ਦੀ ਜੰਗ ਦੇ ਵਿਚ ਵਰਤੀ ਸੀ। ਪਿੱਛੋਂ ਕਈ ਹੱਥਾਂ ਦੇ ਵਿਚ ਰਹੀ। ਅਫਗਾਨਾਂ ਤੋਂ ਬਾਅਦ ਪੰਜਾਬੀ ਮੁਸਲਮਾਨਾਂ ਭੰਗੀਆਂ ਤੇ ਹੁਣ ਰਣਜੀਤ ਸਿੰਘ ਦੇ ਕੋਲੇ ਆ ਗਈ। ਭੰਗੀਆਂ ਨੇ ਇਹ ਗੁਜਰਾਂ ਵਾਲੇ ਦੇ ਚੱਠਿਆਂ ਤੋਂ ਖੋਹੀ ਸੀ ਤੇ ਮਾਣ ਦੇ ਨਾਲ ਰਣਜੀਤ ਸਿੰਘ ਇਸ ਨੂੰ ਲਾਹੌਰ ਲੈ ਗਿਆ। ਅੰਮ੍ਰਿਤਸਰ ਤੋਂ ਉਸਨੂੰ ਨਿਹੰਗਾਂ ਦੀ ਮਦਦ ਮਿਲ ਗਈ ਤੇ ਹਥਿਆਰਬੰਦ ਖਾਨਾ ਬਦੋਸ਼ ਜੱਥਾ ਖਾਲਸਾ ਫੌਜ ਦਾ ਆਤਮਘਾਤੀ ਦਸਤਾ ਬਣ ਗਿਆ। 1802 ਦੇ ਵਿਚ ਹੀ 3 ਸਾਲ ਦੇ ਸ਼ਹਿਜਾਦਾ ਖੜਗ ਸਿੰਘ ਦਾ ਵਿਆਹ ਕਨਈਆ ਮਿਸਲ ਦੀ ਧੀ ਦੇ ਨਾਲ ਲਾਹੌਰ ਕੀਤਾ ਤੇ ਇਸ ਵਿਆਹ ਦੇ ਜਸ਼ਨਾਂ ਦੇ ਵਿਚ ਹੀ ਉਹਨੇ ਸੋਹਣੀ ਮੁਸਲਮਾਨ ਨ੍ਰਿਤਕੀ ਮੋਰਾਂ ਦੇਖੀ ਸੀ ਤੇ ਵਿਆਹ ਕੇ ਆਪਣੇ ਮਹਿਲ ਦੇ ਵਿਚ ਲੈ ਆਇਆ ਤੇ ਉਹਨੇ ਸਨਮਾਨ ਦੇ ਵਿਚ ਸਿੱਕਾ ਫਿਰ ਉੱਥੇ ਜਾਰੀ ਕੀਤਾ। ਤੇ ਇਸੇ ਤਰ੍ਹਾਂ ਦੋਸਤੋ, ਸਿੱਖ ਫੌਜਾਂ ਜਿਹੜੀਆਂ ਸਨ, ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਧੁੰਮਾਂ ਪੈ ਗਈਆਂ ਤਾਂ ਪੰਜਾਬੋਂ ਬਾਹਰ ਦੇ ਸਿਪਾਹੀ ਭਰਤੀ ਦੇ ਲਈ ਆਉਣ ਲੱਗ ਪਏ। ਇਹ ਈਸਟ ਇੰਡੀਆ ਤੋਂ ਬਾਗੀ ਹੋ ਕੇ ਨਿਕਲੇ ਮੁਸਲਮਾਨ ਤੇ ਯੂਰੇਸ਼ੀਅਨਸ ਸਨ ਜਿਹੜੇ ਰਣਜੀਤ ਸਿੰਘ ਨੇ ਪਹਿਲੀ ਵਾਰ ਕਦਮ ਦੇ ਨਾਲ ਕਦਮ ਮਿਲਾ ਕੇ ਪਰੇਡ ਕਰਦੇ ਫੌਜੀ ਦੇਖੇ, ਜਿਹੜੇ ਕਮਾਂਡਰ ਦੇ ਹੁਕਮ ਦੇ ਨਾਲ ਤੁਰਤ ਫੁਰਤ ਪੁਜੀਸ਼ਨਾਂ ਬਦਲ ਲੈਂਦੇ ਸੀ। ਸਿੱਖ ਫੌਜੀ ਇਨ੍ਹਾਂ ਦਾ ਨਾਚ ਦੇਖ ਕੇ ਦੇਖ ਹੱਸਦੇ ਤੇ ਆਖਦੇ, ਹਿੰਦੁਸਤਾਨੀ ਮਸਖਰੇ, ਸਿੱਖ ਘੋੜ ਸਵਾਰਾਂ ਨੂੰ ਕੀ ਸਿਖਾਣਗੇ। ਰਣਜੀਤ ਸਿੰਘ ਨੇ ਉਹ ਜਿਹੜਾ ਸੀਗਾ ਭਰਤੀ ਕਰ ਲਏ ਤੇ ਕਿਹਾ ਕਿ ਖਾਲਸਾ ਫੌਜ ਦੇ ਜਵਾਨਾਂ ਨੂੰ ਪਰੇਡ ਸਿਖਾ ਕੇ ਇਨਫੈਂਟਰੀ ਬਣਾਓ। ਉਹਨੇ ਫਿਰ ਉਸਨੇ ਆਪਣੇ ਸੈਨਿਕ ਵੀ ਈਸਟ ਇੰਡੀਆ ਕੰਪਨੀ ਦੇ ਕੋਲ ਟ੍ਰੇਨਿੰਗ ਲੈਣ ਦੇ ਲਈ ਭੇਜੇ। ਫਿਰ ਇਹ ਦੇਖ ਲਓ, ਉਹਨਾਂ ਸਮਿਆਂ ਦੀ ਗੱਲ ਹੈ, ਤਕਰੀਬਨ 1802 ਦੀ। ਤੇ ਨਤੀਜੇ ਛੇਤੀ ਸਾਹਮਣੇ ਆਉਣ ਲੱਗ ਗਏ। ਜਦੋਂ 1803 ਦੇ ਵਿਚ ਝੰਗ ਅਹਿਮਦ ਖਾਨ ਸਿਆਲ ਦਾ ਇਲਾਕਾ ਸ਼ਾਮਲ ਕਰਨਾ ਸੀ ਉਹਦੇ ਚ, ਤੇ ਉਸਦਾ ਮੁਕਾਬਲਾ ਨਵੀਂ ਕਵੈਲਰੀ ਦੇ ਨਾਲ ਜਿਹੜਾ ਹੋਇਆ ਤੇ ਉਹ ਪੰਜਾਬ ਦੇ ਵਿਚ ਘੋੜਿਆਂ ਦਾ ਸਭ ਤੋਂ ਉੱਤਮ ਬਰੀਡਰ ਸੀਗਾ। ਮੁਕਾਬਲਾ ਹੋਇਆ ਪਰ ਕਿੱਥੇ ਟਿਕਣਾ ਸੀ, ਉਖਾੜ ਦਿੱਤਾ, ਖਿਸਕ ਗਿਆ। ਝੰਗ ਨੇ ਰਣਜੀਤ ਸਿੰਘ ਦੀ ਤਾਬ ਦੇਖ ਲਈ ਤੇ ਝੰਗ ਫਿਰ ਅਹਿਮਦ ਖਾਨ ਦੇ ਸਪੁਰਦ ਜਿਹੜਾ ਕਰਤਾ ਤੇ ਉਹ ਸਲਾਨਾ ਮਾਮਲਾ ਧਾਰਿਆ ਕਰੇਗਾ। ਝੰਗ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਣਜੀਤ ਸਿੰਘ ਨੇ ਫੌਜ ਦਾ ਪੁਨਰਗਠਨ ਕੀਤਾ, 3 ਵਿੰਗ ਬਣਾਤੇ। ਪਹਿਲੇ ਵਿੰਗ ਦੀ ਕਮਾਂਡ ਖੁਦ ਕਰੇਗਾ, ਸਰਬੋਤਮ ਜਰਨੈਲ ਉਸਦੇ ਵਿਚ ਹੋਣਗੇ, ਇਸ ਦੇ ਵਿਚ ਘੋੜਸਵਾਰ ਪੈਦਲ ਤੇ ਤੋਪਖਾਨਾ ਹੋਏਗਾ ਤੇ ਇਸ ਦੇ ਵਿਚ ਜਿਹੜਾ ਫਿਰ ਦੂਸਰਾ ਮੁਸਲਮਾਨ ਜਰਨੈਲ ਗੌਸ ਖਾਨ ਦੇ ਕੋਲ ਤੋਪਖਾਨਾ ਹੋਏਗਾ। ਇਹ ਸਾਰੀ ਅੰਗਰੇਜ਼ ਫੌਜੀਆਂ ਪਾਸੋਂ ਟ੍ਰੇਡ ਜਿਹੜੀ ਹੈ ਟ੍ਰੇਨਡ ਜਿਹੜੀ ਸੈਨਾ ਸੀ ਤੇ ਦੂਜੀ ਤਰ੍ਹਾਂ ਦੀ ਜਿਹੜੀ ਫੌਜ ਸੀ ਉਹਦੇ ਵਿਚ ਮਿਸਲਦਾਰਾਂ ਦੇ ਕੋਲ ਰਹੇਗੀ। ਜਿਵੇਂ ਭੰਗੀਆਂ ਨੂੰ ਜਗੀਰ ਦੇ ਦਿੱਤੀ, ਜਦੋਂ ਲੋੜ ਪਿਆ ਕਰੇਗੀ ਉਹ ਉਦੋਂ ਹੀ ਸੈਨਾ ਭੇਜਣਗੇ। ਤੀਜਾ ਵਿੰਗ ਸੀ ਘਨਈਆ ਤੇ ਨਕਈਆ ਦੀ ਫੌਜ ਸੀ। 1809 ਦੇ ਵਿਚ ਮਹਾਰਾਜੇ ਦੀ ਨਿੱਜੀ ਫੌਜ 24,000 ਸੀ ਤੇ 1821 ਦੇ ਵਿਚ 50,000 ਹੋ ਗਈ ਸੀ। ਸਮਾਂ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਹਿੱਤ ਦੇ ਵਿਚ ਲੰਘ ਰਿਹਾ ਸੀ, ਫਰਾਂਸੀਸੀਆਂ ਤੇ ਮਰਾਠਿਆਂ ਦੇ ਖਿਲਾਫ਼ ਸੀ। ਸਤਲੁਜ ਜਮਨਾ ਵਿਚਕਾਰਲੀਆਂ ਸਿੱਖ ਰਿਆਸਤਾਂ
ਜਿਹੜੀਆਂ ਕਦੀ ਫਰਾਂਸੀਸੀਆਂ ਦੀਆਂ ਸ਼ੁਕਰ ਗੁਜ਼ਾਰ ਸਨ, ਉਹਨਾਂ ਹਾਂਸੀ ਦੇ ਵਿੱਚੋਂ ਅੰਗਰੇਜ਼ ਕੱਢ ਦਿੱਤੇ ਤੇ ਹੁਣ ਦੂਰ ਜਾ ਰਹੀਆਂ ਸਨ। ਸਿੱਧੀਆਂ ਰਾਜੇ ਨੂੰ ਦਿੱਲੀ ਫਰਾਂਸੀਸੀਆਂ ਦੀ ਲੋੜ ਸੀ ਕਿਉਂਕਿ ਅੰਗਰੇਜ਼ ਉਸਨੂੰ ਕੱਢਣ ਦੇ ਉੱਤੇ ਬਾਜਿਦ ਸਨ। ਫਰਾਂਸੀਸੀ ਮਦਦ ਕੁਝ ਨਾ ਕਰ ਸਕੇ, ਰਾਜਾ ਦਿੱਲੀ ਦੇ ਵਿੱਚੋਂ ਕੱਢ ਦਿੱਤਾ। ਦੂਜਾ ਮਰਾਠਾ ਰਾਜਾ ਜਿਹੜਾ ਸੀਗਾ ਜਸਵੰਤ ਰਾਓ, ਹੋਲਕਰ ਦਿੱਲੀ ਦੇ ਵਿੱਚ ਸਰਗਰਮ ਰਿਹਾ। ਹੋਲਕਰ ਨੇ ਇਹ ਯਤਨ ਵੀ ਕੀਤਾ ਕਿ ਅਫਗਾਨ ਮੁੜ ਦਿੱਲੀ ਦੇ ਉੱਤੇ ਚੜ੍ਹ ਆਉਣ। 1805 ਦੇ ਵਿੱਚ ਅੰਗਰੇਜ਼ਾਂ ਨੇ ਹੋਲਕਰ ਨੂੰ ਸਤਲੁਜ ਦੇ ਪੱਛਮ ਦੇ ਵੱਲ ਧੱਕ ਦਿੱਤਾ। ਹੋਲਕਰ ਦੇ ਨਾਲ ਅਮੀਰ ਖਾਨ ਦੇ ਰੋਹੇਲੇ ਵੀ ਸਨ ਤੇ ਅੰਗਰੇਜ਼ਾਂ ਨੇ ਬਿਆਸ ਤੱਕ ਪਿੱਛਾ ਕੀਤਾ। ਬਿਆਸ ਰੁਕ ਗਏ ਤੇ ਹੋਲਕਰ ਆਪਣੀ ਸੈਨਾ ਸਮੇਤ ਅੰਮ੍ਰਿਤਸਰ ਹੁੰਦਾ ਹੋਇਆ ਲਾਹੌਰ ਚਲਿਆ ਗਿਆ। ਮਰਾਠਿਆਂ ਤੇ ਅੰਗਰੇਜ਼ਾਂ ਨੇ ਬਿਨਾਂ ਆਗਿਆ ਮੇਰੀਆਂ ਸਰਹੱਦਾਂ ਕਿਉਂ ਪਾਰ ਕੀਤੀਆਂ ਨੇ? ਮਹਾਰਾਜਾ ਮੁਸ਼ਕਲ ਦੇ ਵਿੱਚ ਫਸ ਗਿਆ। ਹੋਲਕਰ ਨੇ ਮਹਾਰਾਜੇ ਨੂੰ ਈਸਾਈ ਗਠਬੰਧਨ ਵਿਰੁੱਧ ਹਿੰਦੂ ਸਿੱਖ ਗਠਬੰਧਨ ਤਿਆਰ ਕਰਨ ਦੀ ਸਲਾਹ ਦਿੱਤੀ। ਰਣਜੀਤ ਸਿੰਘ ਨੇ ਧਰਮ ਆਧਾਰਿਤ ਰਾਜਨੀਤੀ ਕਰਨੀ ਨਹੀਂ ਸੀ। ਦੂਜੇ ਉਸਨੂੰ ਪਤਾ ਲੱਗ ਗਿਆ ਕਿ ਹੋਲਕਰ ਅਫਗਾਨਾਂ ਦੇ ਨਾਲ ਵੀ ਗੱਲ ਕਰ ਰਿਹਾ। ਇਹ ਜਾਣਦਿਆਂ ਹੋਇਆ ਵੀ ਕਿ ਮਰਾਠੇ ਫੌਜੀ ਸਿੱਖ ਫੌਜੀਆਂ ਦੇ ਨਾਲੋਂ ਵਧੀਕ ਟ੍ਰੇਨਡ ਨੇ, ਮਹਾਰਾਜਾ ਤਿਆਰ ਨਾ ਹੋਇਆ। ਉਹਨੇ ਅੰਗਰੇਜ਼ ਲਾਰਡ ਲੇਕ ਦੀ ਫੌਜ ਦਾ ਜਾਇਜ਼ਾ ਲੈਣਾ ਸੀ। ਚੁੱਪ ਚੁਪੀਤੇ ਇੱਕ ਸੈਨਿਕ ਟੁਕੜੀ ਲੈ ਕੇ ਬਿਆਸ ਲੇਕ ਨੂੰ ਜਾ ਮਿਲਿਆ, ਜੋ ਕੁਝ ਉੱਥੇ ਲਿਖਿਆ ਉਸ ਤੋਂ ਬਾਅਦ ਹੋਲਕਰ ਦੀ ਮਦਦ ਕਰਨ ਦਾ ਸਵਾਲ ਹੀ ਨਹੀਂ ਸੀ। ਹੋਲਕਰ ਨੇ ਮਹਾਰਾਜੇ ਉੱਤੇ ਬੁਜ਼ਦਿਲੀ ਦਾ ਇਲਜ਼ਾਮ ਲਾਇਆ। ਮਹਾਰਾਜਾ ਮਰਾਠਿਆਂ ਤੇ ਅੰਗਰੇਜ਼ਾਂ ਵਿਚਕਾਰ ਦਰੜਿਆ ਜਿਹੜਾ ਜਾਣਾ ਨਹੀਂ ਚਾਹੁੰਦਾ ਸੀਗਾ, ਚੁੱਪ ਕਰ ਗਿਆ। ਕਿਸਮਤ ਚੰਗੀ, ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਬਦਲ ਗਿਆ ਤੇ ਕਾਰਨ ਵਾਲਿਸ ਆ ਗਿਆ। ਉਹ ਅਮਰੀਕਾ ਵਿਰੁੱਧ ਇੰਗਲੈਂਡ ਦੇ ਵੱਲੋਂ ਲੜਿਆ ਤੇ ਹਾਰਿਆ ਸੀ। ਉਹ ਨਵੀਂ ਪਾਲਿਸੀ ਲੈ ਆਇਆ ਤੇ ਅੱਗੋਂ ਤੋਂ ਜਿਹੜਾ ਜਿੱਤੇ ਇਲਾਕਿਆਂ ਦੇ ਵਿੱਚ ਬੈਠ ਕੇ ਰਾਜ ਨਹੀਂ ਕਰਨਾ, ਕੇਵਲ ਮਾਮਲਾ ਉਗਰਾਉਣਾ ਹੈ। ਹੋਲਕਰ ਨੂੰ ਕਿਹਾ ਗਿਆ ਕਿ ਆਪਣੇ ਇਲਾਕੇ ਸੰਭਾਲ ਤੇ ਮਾਮਲਾ ਧਾਰ, ਖਤਰਾ ਦੂਰ ਹੋ ਗਿਆ। ਹੋਲਕਰ ਵਾਪਸ ਚਲਿਆ ਗਿਆ। 1 ਜਨਵਰੀ 1806 ਨੂੰ ਲਾਹੌਰ ਤਿੰਨ ਪਾਰਟੀਆਂ ਵਿਚਕਾਰ ਸੰਧੀ ਹੋ ਗਈ। ਕੰਪਨੀ ਰਣਜੀਤ ਸਿੰਘ ਤੇ ਫਤਿਹ ਸਿੰਘ ਆਲੂਵਾਲੀਆ ਲਿਖਤ ਹੋਈ ਕਿ ਦੋਵੇਂ ਸਰਦਾਰ ਅੱਗੋਂ ਨੂੰ ਹੋਲਕਰ ਦੇ ਨਾਲ ਸੰਪਰਕ ਨਹੀਂ ਕਰਨਗੇ ਤੇ ਅੰਗਰੇਜ਼ ਉਨ੍ਹਾਂ ਦੇ ਇਲਾਕਿਆਂ ਦੇ ਵਿੱਚ ਸੈਨਾ ਨਹੀਂ ਭੇਜਣਗੇ। ਮਾਲਵੇ ਦੀਆਂ ਰਿਆਸਤਾਂ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਤੇ ਮਲਵਈਆਂ ਨੇ ਰਣਜੀਤ ਸਿੰਘ ਦੇ ਕੋਲ ਬੇਨਤੀ ਕੀਤੀ ਕਿ ਸੁਲਾਹ ਕਰਵਾ ਦਿਓ ਜੀ, ਤੇ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਮਾਲਵੇ ਦੇ ਵਿੱਚ ਸਭ ਤੋਂ ਵਧੀਕ ਤਾਕਤਵਰ ਸੀ। ਉਹ ਮਹਾਰਾਜੇ ਨੂੰ ਬਿਲਕੁਲ ਬੁਲਾਉਣਾ ਨਹੀਂ ਸੀ ਚਾਹੁੰਦਾ, ਪਰ ਉਹਦਾ ਵੈਰੀ ਨਾਭੇ ਦਾ ਰਾਜਾ ਰਣਜੀਤ ਸਿੰਘ ਦੀ ਸਾਲਸੀ ਲਈ ਜਿਹੜਾ ਬੇਜਿੱਦ ਸੀਗਾ। ਪਟਿਆਲਿਓਂ ਸੱਦਾ ਆਉਂਦਾ ਮਹਾਰਾਜੇ ਦਾ ਕੂਚ। ਰਸਤੇ ਦੇ ਵਿਚਲੇ ਕਿਆਮ, ਜਲੰਧਰ ਦੁਆਬ ਅਤੇ ਮਾਲਵਾ ਮਹਾਰਾਜੇ ਦੀ ਸ਼ਾਮ ਦੇਖ ਰਿਹਾ ਸੀਗਾ। ਲੋਕ ਪਿਆਰ ਦੇ ਨਾਲ ਦੇਖਦੇ, ਸਰਦਾਰ ਨਜ਼ਰਾਨੇ ਦਿੰਦੇ ਤੇ ਲੜਦੇ ਰਾਜਿਆਂ ਨੇ ਉਹਨਾਂ ਨੂੰ ਉਸਨੂੰ ਸਾਲਸ ਮੰਨ ਲਿਆ ਤੇ ਜੀਂਦ ਦਾ ਰਾਜਾ ਜਿਹੜਾ ਸੀਗਾ ਤੇ ਮਹਾਰਾਜੇ ਦਾ ਮਾਮਾ ਸੀਗਾ। ਲਾਹੌਰ ਵਾਪਸੀ ਵੇਲੇ ਜਲੰਧਰ ਮਹਾਰਾਜੇ ਨੂੰ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਮਿਲਿਆ ਤੇ ਦੱਸਿਆ ਕਿ ਕਾਂਗੜੇ ਦਾ ਕਿਲਾ ਅਮਰ ਸਿੰਘ ਥਾਪਾ ਦੇ ਗੋਰਖਿਆਂ ਨੇ ਖੋਹ ਲਿਆ, ਉਹਨਾਂ ਤੋਂ ਖਾਲੀ ਕਰਵਾਓ। ਥਾਪਾ ਨੇ ਸੁਨੇਹੇ ਭੇਜੇ ਕਿ ਮਹਾਰਾਜਾ ਕਿਸੇ ਦਾ ਪੱਖ ਨਾ ਲਵੇ, ਪਰ ਮਹਾਰਾਜੇ ਨੇ ਕਿਲਾ ਜਿਹੜਾ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਜਵਾਲਾਮੁਖੀ ਸਥਾਨ ਦੇ ਉੱਤੇ ਰੁਕ ਕੇ ਮਹਾਰਾਜੇ ਨੇ ਸੈਨਾ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਬਦਲਾ ਲਵਾਂਗੇ, ਕਸਮ ਹੈ ਬਦਲਾ ਲਵਾਂਗੇ। ਕੂਕ ਦੇ ਗੋਰਖੇ ਕਿਲੇ ਦੇ ਵਿੱਚੋਂ ਭੱਜ ਕੇ ਮੰਡੀ ਅਤੇ ਸੰਕੇਤ ਵੱਲ ਜਿਹੜਾ ਚਲੇ ਗਏ, ਸੁਕੇਤ ਮੰਡੀ ਤੇ ਸੁਕੇਤ। ਸੰਸਾਰ ਚੰਦ ਨੇ ਸ਼ੁਕਰਾਨਾ ਕੀਤਾ ਤੇ ਨਜ਼ਰਾਨਾ ਦੇ ਕੇ ਤੋਰਿਆ। 1807 ਦੇ ਵਿੱਚ ਅਜੇ ਪਹਾੜੀਆਂ ਦੇ ਵਿੱਚ ਹੀ ਸੀ, ਮਹਾਰਾਜੇ ਨੂੰ ਖਬਰ ਮਿਲ ਜਾਂਦੀ ਹੈ ਕਿ ਸਦਾ ਕੌਰ ਦੀ ਧੀ ਮਹਾਰਾਣੀ ਮਹਿਤਾਬ ਕੌਰ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਅਫਵਾਹਾਂ ਉੜੀਆਂ, ਜਾਂ ਤਾਂ ਰਾਜ ਕੁਮਾਰ ਨਜਾਇਜ਼ ਔਲਾਦ ਨੇ ਜਾਂ ਕਿਸੇ ਹੋਰ ਦੇ ਗੋਦ ਲੈ ਲਏ ਨੇ। ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿੱਚ ਪਲੇਠਾ ਖੜਕ ਸਿੰਘ ਤੇ ਉਸਦੀ ਨਕਈ ਮਾਂ ਰਾਜ ਕੌਰ ਵੀ ਸਨ। ਰਣਜੀਤ ਸਿੰਘ ਨੇ ਬਕਵਾਸ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਸ਼ੇਰ ਸਿੰਘ ਦੇ ਨਾਲ ਉਸਨੂੰ ਵਧੀਕ ਮੋਹ ਸੀਗਾ। ਲਾਹੌਰ ਵਾਪਸੀ ਦੇ ਪਤਾ ਲੱਗਿਆ ਕਿ ਕਸੂਰ ਤੇ ਮੁਲਤਾਨ ਫਿਰ ਬਾਗੀ ਹੋ ਗਏ। ਨਿਜ਼ਾਮੂਦੀਨ ਮਰ ਗਿਆ ਤੇ ਉਸਦੇ ਭਰਾ ਕੁਤਬਦੀਨ ਖਾਨ ਅਤੇ ਮੁਜ਼ੱਫਰ ਖਾਨ ਨੇ ਮੁਲਤਾਨ ਦੇ ਗਾਜ਼ੀਆਂ ਦੀ ਧਾੜ ਇਕੱਠੀ ਕਰ ਲਈ ਤੇ ਜਹਾਦ ਦਾ ਐਲਾਨ ਕਰ ਛੱਡਿਆ। ਮਹਾਰਾਜੇ ਨੇ ਸੋਚਿਆ ਕਿ ਫਕੀਰ ਅਜੀਜ਼ੂਦੀਨ ਨੂੰ ਭੇਜ ਦਿੰਦੇ ਆ ਕਸੂਰ, ਪਰ ਅਜੀਜ਼ੂਦੀਨ ਦੇ
ਮਿੱਠੇ ਬੋਲਾਂ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਤੇ ਮਹਾਰਾਜੇ ਨੇ ਤੋਪਖਾਨਾ ਤੇ ਨਿਹੰਗਾਂ ਦੀ ਫੌਜ ਤੋਰਤੀ। ਗਾਜ਼ੀਆਂ ਵਿਰੁੱਧ ਇਹੀ ਠੀਕ ਰਹਿਣਗੇ। ਇੱਕ ਮਹੀਨਾ ਤੋਪਾਂ ਗੋਲੇ ਦਾਗਦੀਆਂ ਰਹੀਆਂ, ਕਿਲੇ ਦੇ ਵਿੱਚ ਪਾੜ ਨਹੀਂ ਪਿਆ। ਨਿਹੰਗਾਂ ਨੇ ਕੰਧ ਦੀ ਜੜ ਦੇ ਵਿੱਚ ਬਰੂਦ ਭਰ ਕੇ ਅੱਗ ਲਾ ਦਿੱਤੀ। ਧਮਾਕਾ ਹੋਇਆ, ਪਾੜ ਪੈ ਗਿਆ। ਮਾਰਚ 1807 ਸਵੇਰ ਸਾਰ ਹੀ ਨਿਹੰਗ ਫੌਜ ਅੰਦਰ ਦਾਖਲ ਹੋਈ ਤੇ ਕੁਤੁਬਦੀਨ ਨੂੰ ਮਹਾਰਾਜੇ ਅੱਗੇ ਪੇਸ਼ ਕਰ ਦਿੱਤਾ। ਬਾਗੀ ਨੂੰ ਮਾਫ਼ ਤਾਂ ਕਰ ਦਿੱਤਾ ਪਰ ਕਸੂਰ ਦੇ ਵਿੱਚ ਨਹੀਂ ਜਾਏਗਾ। ਸਤਲੁਜ ਪਾਰ ਮਮਦੋਠ ਉਸਦੇ ਮੁਰੱਬੇ ਸਨ, ਉੱਥੇ ਰਹੇ ਜਾ ਕੇ। ਮਹਾਰਾਜੇ ਦੀ ਧਾਕ ਜੰਮ ਗਈ। ਖਾਲਸਾ ਪੰਥ ਮੰਨ ਗਿਆ ਤੇ ਉਹ ਉਸ ਵਿੱਚ ਕ੍ਰਿਸ਼ਮਾ ਹੈ। ਹੁਣ ਮੁਲਤਾਨ ਦੇ ਵੱਲ ਜਾਣਾ ਹੈ ਤੇ ਜਿਸਨੇ ਕੁਤੁਬਦੀਨ ਦੀ ਮਦਦ ਕੀਤੀ ਤੇ ਮੁੜ ਨਜ਼ਰਾਨਾ ਲੈ ਕੇ ਉਹ ਪੇਸ਼ ਹੋ ਗਿਆ ਤੇ ਭੁੱਲ ਦੀ ਜਿਹੜੀ ਖਿਮਾ ਮੰਗ ਲਈ। ਪਟਿਆਲੇ ਮਹਿਲ ਦੇ ਵਿੱਚ ਫਿਰ ਲੜਾਈ ਹੋ ਗਈ। ਐਤਕਾਂ ਸਾਹਿਬ ਸਿੰਘ ਦਾ ਆਪਣੀ ਪਤਨੀ ਆਸ ਕੌਰ ਦੇ ਨਾਲ ਝਗੜਾ ਹੋ ਗਿਆ। ਸਾਲਸੀ ਕਰਕੇ ਝਗੜਾ ਨਿਬੇੜ ਦਿੱਤਾ ਤੇ ਰਾਜੇ ਰਾਣੀ ਤੋਂ ਨਾ ਤਾਂ ਨਜ਼ਰਾਨੇ ਦੀਆਂ ਭਾਰੀ ਰਕਮਾਂ ਵਸੂਲੀਆਂ ਹੀ ਤੇ ਰਸਤੇ ਦੇ ਵਿੱਚ ਥਾਂ ਥਾਂ ਸਰਦਾਰਾਂ ਨੇ ਨਜ਼ਰਾਨੇ ਦਿੱਤੇ। ਪਟਿਆਲਿਓਂ ਵਾਪਸੀ ਵਕਤ ਦੋ ਗੱਲਾਂ ਹੋਈਆਂ। ਸਿਰਮੌਰ ਦੇ ਪਹਾੜੀ ਰਾਜੇ ਨੂੰ ਹਰਾਇਆ ਸੀ ਪਰ ਉਹ ਫਿਰ ਬਾਗੀ ਹੋ ਗਿਆ। ਦੂਜੇ ਜਲੰਧਰ ਦੁਆਬ ਦੇ ਵੱਡੇ ਉਪਜਾਊ ਹਿੱਸੇ ਮਹਾਰਾਜੇ ਦੀ ਹਕੂਮਤ ਦੇ ਅੰਦਰ ਆ ਗਏ ਤੇ ਡੱਲੇ ਵਾਲੀਆ ਸਰਦਾਰ ਮਰ ਗਿਆ। ਉਸਦੀ ਵਿਧਵਾ ਨੇ ਪੈਨਸ਼ਨ ਲਾ ਕੇ ਲੈ ਕੇ ਜਿਹੜਾ ਸੀ ਮਿਸਲ ਦੀ ਜ਼ਮੀਨ ਅਤੇ ਸਿਪਾਹੀ ਮਹਾਰਾਜੇ ਨੂੰ ਦੇ ਦਿੱਤੇ। ਇਸ ਸਮੇਂ ਦੀਵਾਨ ਹੁਕਮ ਚੰਦ ਰਣਜੀਤ ਸਿੰਘ ਦੇ ਦੀਵਾਨ ਦੇ ਵਜੋਂ ਤੈਨਾਤ ਹੋਇਆ ਤੇ ਪਹਿਲਾਂ ਉਹ ਭੰਗੀਆਂ ਦਾ ਸਲਾਹਕਾਰ ਤੇ ਜਰਨੈਲ ਸੀਗਾ ਤੇ ਇਸ ਖੱਤਰੀ ਦੀਵਾਨ ਨੂੰ ਡੱਲੇ ਵਾਲੀਆਂ ਦੇ ਇਲਾਕਿਆਂ ਦੀ ਨਿਗਰਾਨੀ ਸੌਂਪੀ ਗਈ। ਇੱਕ ਵਾਰ ਉਸਨੂੰ ਪਠਾਨਕੋਟ, ਜਸਰੋਟਾ ਅਤੇ ਚੰਬਾ ਪਹਾੜੀ ਰਾਜਿਆਂ ਨੂੰ ਸੋਧਣ ਦੇ ਲਈ ਵੀ ਭੇਜਿਆ। ਪੂਰੀ ਕੁਸ਼ਲਤਾ ਦੇ ਨਾਲ ਸਫਲਤਾ ਹਾਸਲ ਕੀਤੀ। ਮੁਕਮ ਚੰਦ ਨੇ ਮਹਾਰਾਜੇ ਨੂੰ ਕੂਟਨੀਤਿਕ ਸਲਾਹ ਦਿੱਤੀ ਜੋ ਮੰਨ ਲਈ ਗਈ। ਗਾਹੇ ਬਗਾਹੇ ਇਲਾਕਿਆਂ ਦੇ ਮੁਖੀਆਂ ਨੂੰ ਦਰਬਾਰ ਦੇ ਵਿੱਚ ਸੱਦਿਆ ਜਾਵੇ ਤੇ ਆ ਕੇ ਉਹ ਮਹਾਰਾਜੇ ਦੀ ਪ੍ਰਭੂ ਸੱਤਾ ਤੇ ਆਪਣੀ ਜਿਹੜੀ ਹੈ ਤਾਬਿਆਦਾਰੀ ਦਾ ਐਲਾਨ ਕਰਿਆ ਕਰਨ। ਜਿਹੜਾ ਗੈਰ ਹਾਜ਼ਰ ਹੋਏ ਉਸਨੂੰ ਸਜ਼ਾ ਮਿਲੇ। ਬਹੁਤ ਸਰਦਾਰ ਖਲਿਆਤਾਂ ਨਜ਼ਰਾਨੇ ਲੈ ਕੇ ਆ ਗਏ ਤੇ ਗੈਰ ਹਾਜ਼ਰ ਹੋਣ ਵਾਲਿਆਂ ਦੇ ਵਿੱਚ ਸਿਆਲਕੋਟ, ਅਖਨੂਰ, ਗੁਜਰਾਤ ਅਤੇ ਸ਼ੇਖੂਪੁਰਾ ਚੀਫ ਸਨ। ਘਨੱਈਏ ਵੀ ਗੈਰ ਹਾਜ਼ਰ। ਰਣਜੀਤ ਸਿੰਘ ਅਤੇ ਫਤਿਹ ਸਿੰਘ ਦੀਆਂ ਫੌਜਾਂ ਚੜੀਆਂ ਰਸਤੇ ਦੇ ਉੱਤੇ ਆ ਗਏ। ਦੂਜੀ ਮਹੱਤਵਪੂਰਨ ਭਰਤੀ ਮੇਰਠ ਦੇ ਸੋਹਣੇ ਬ੍ਰਾਹਮਣ ਖੁਸ਼ਹਾਲ ਚੰਦ ਦੀ ਸੀ ਜੋ ਸਿੰਘ ਸੱਜ ਕੇ ਖੁਸ਼ਹਾਲ ਸਿੰਘ ਹੋ ਗਿਆ। ਪਹਿਲੋਂ ਮਹਿਲ ਦੇ ਵਿੱਚ ਮਹਾਰਾਜੇ ਦਾ ਅੰਗ ਰੱਖਿਅਕ ਸੀਗਾ, ਬਾਅਦ ਦੇ ਵਿੱਚ ਡਿਊਟੀਦਾਰ ਜਿਹੜਾ ਸੀ, ਰੋਇਲ ਚੈਂਬਰ ਲੇਨ ਜਿਹੜਾ ਸੀ ਹੋ ਗਿਆ, ਜਿਹਦੀ ਆਗਿਆ ਬਿਨਾਂ ਕੋਈ ਮਹਿਲ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਇਸਨੇ ਆਪਣਾ ਭਤੀਜਾ ਤੇਜ ਸਿੰਘ ਵੀ ਲੈ ਆਂਦਾ ਜੋ ਬਾਅਦ ਦੇ ਵਿੱਚ ਜਰਨੈਲ ਦੇ ਰੁਤਬੇ ਤੱਕ ਪੁੱਜਿਆ ਤੇ ਇਤਿਹਾਸਕ ਬਦਨਾਮੀ ਖੱਟੀ। ਰਿਆਸਤੀ ਰਾਜੇ ਜਿਹੜੇ ਕਿ 30 ਦੇ ਕਰੀਬ ਸਨ, ਸੋਚਣ ਲੱਗ ਪਏ ਕਿਸ ਦੀ ਸਰਪ੍ਰਸਤੀ ਹਾਸਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ ਕਿ ਅੰਗਰੇਜ਼ਾਂ ਦੀ। ਇਨ੍ਹਾਂ ਦੇ ਵਿੱਚੋਂ ਬਹੁਤੇ ਕਿਉਂਕਿ ਸਿੱਖ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਸੀ ਮੇਰੇ ਸਮਰਥਕ ਹੋਣ, ਪਰ ਅੰਗਰੇਜ਼ਾਂ ਦੇ ਹੋਰ ਖਿਆਲ ਸਨ। ਯੂਰਪ ਦੇ ਵਿੱਚ ਨੈਪੋਲੀਅਨ ਦੀ ਪੂਰੀ ਚੜ੍ਹਤ ਸੀ। 1807 ਦੇ ਵਿੱਚ ਰੂਸ ਦੇ ਨਾਲ ਜਿਹੜੀ ਉਸਨੇ ਦੋਸਤਾਨਾ ਸੰਧੀ ਕੀਤੀ, ਇਸ ਦੇ ਨਾਲ ਤਾਂ ਫਰਾਂਸੀਸੀ ਏਸ਼ੀਆ ਦੇ ਵਿੱਚ ਅੱਗੇ ਵਧਣਗੇ। ਕੂਟਨੀਤੀ ਦੇ ਰਾਹੀਂ ਇਨ੍ਹਾਂ ਸ਼ਰੀਕਾਂ ਨੂੰ ਦਿੱਲੀ ਦੇ ਵੱਲ ਵਧਣੋਂ ਰੋਕਣਾ ਪਏਗਾ। ਇਰਾਨ, ਅਫਗਾਨਿਸਤਾਨ, ਸਿੰਧ, ਪੰਜਾਬ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਬਣਨੇ ਚਾਹੀਦੇ ਨੇ। ਇਨ੍ਹਾਂ ਸਾਰੇ ਇਲਾਕਿਆਂ ਵਾਸਤੇ 4 ਡਿਪਲੋਮੈਟ ਲਾਏ ਗਏ। ਇਰਾਨ ਦੇ ਲਈ ਮੈਲਕਮ, ਕਾਬਲ ਵਾਸਤੇ ਅਲਫਿਨ ਸਟੋਨ ਤੇ ਸਿੰਧ ਵਾਸਤੇ ਪੋਟਿੰਗਰ ਤੇ ਪੰਜਾਬ ਵਾਸਤੇ ਚਾਰਲਸ ਮੈਟਕਾਫ। ਦਿੱਲੀ ਰੂਸੀਆਂ ਫਰਾਂਸੀਸੀਆਂ ਤੋਂ ਸੁਰੱਖਿਅਤ ਰਹੇ। 90 ਮੀਲ ਪੱਛਮ ਦੇ ਵੱਲ ਕਰਨਾਲ ਫੌਜੀ ਟੁਕੜੀ ਤੈਨਾਤ ਕਰਤੀ ਤੇ ਹੁਣ ਕੰਪਨੀ ਹੌਸਲੇ ਦੇ ਵਿੱਚ ਸੀ। 3 ਸਾਲ ਪਹਿਲਾਂ ਨਾਲੋਂ ਇਸ ਦੇ ਖਜ਼ਾਨੇ ਦੇ ਵਿੱਚ ਧਨ ਵੀ ਵੱਧ ਸੀ। ਕਰਨਾਲ ਸੈਨਿਕ ਟੁਕੜੀ ਬਿਠਾਉਣ ਦੇ ਵਿੱਚ ਲਾਰਡ ਮਿੰਟੋ ਨੂੰ ਜਿਹੜਾ ਕੋਈ ਵੀ ਦਿੱਕਤ ਨਹੀਂ ਆਈ ਤੇ ਇੱਥੋਂ ਮਾਲਵੇ ਵੱਲ ਧਿਆਨ ਦੇਣਾ ਸੌਖਾ ਸੀਗਾ। ਲਾਹੌਰ ਦੇ ਵਿੱਚ ਲਏ ਕੁਝ ਜਿਹੜੇ ਫੈਸਲੇ ਕੰਪਨੀ ਦੇ ਲਈ ਹਿੱਤਕਾਰੀ ਰਹੇ। ਸਾਲ 1807 ਦੇ ਵਿੱਚ ਦੁਆਬੇ ਦੀ ਡੱਲੇ ਵਾਲੀਆਂ ਮਿਸਲ ਦੇ ਰਕਬੇ ਲਾਹੌਰ ਸਰਕਾਰ ਦੇ ਹੋ ਗਏ ਤੇ ਦੀਵਾਨ ਮੌਕਮ ਚੰਦ ਦਾ ਸਤਲੁਜ ਪਾਰ ਕਰ ਆਉਣਾ ਰਿਆਸਤਾਂ ਦੇ ਲਈ ਬੇਚੈਨੀ ਦਾ ਕਾਰਨ ਬਣ ਗਿਆ। ਰਾਜੇ ਘਬਰਾ ਗਏ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨੂੰ ਹੜੱਪ ਸਕਦਾ ਹੈ। 1808 ਦੇ ਸ਼ੁਰੂ ਦੇ ਵਿੱਚ ਮਲੇਰਕੋਟਲਾ ਦਾ ਮੁਸਲਮਾਨ ਹਾਕਮ ਮਹਾਰਾਜੇ ਨੇ ਹਟਾ ਦਿੱਤਾ ਸੀ। ਕੰਪਨੀ ਅਫਸਰ ਜਾਣਦੇ ਸਨ ਉਨ੍ਹਾਂ ਦੀ ਹੱਦ ਜਮਣਾ ਰਹੇਗੀ, ਉਹ ਤੋਂ ਅੱਗੇ ਨਹੀਂ।
ਪਤਾ ਲੱਗਿਆ ਕਿ ਮਹਾਰਾਜਾ ਹਰਿਦੁਆਰ ਤੀਰਥ ਇਸ਼ਨਾਨ ਕਰਨ ਆਏਗਾ ਜੋ ਕੰਪਨੀ ਦੇ ਇਲਾਕੇ ਦੇ ਵਿਚ ਹੈ ਤੇ ਕੰਪਨੀ ਨੇ ਮੈਟਕਾਫ ਦੀ ਡਿਊਟੀ ਲਾਈ ਕਿ ਉਹ ਮਹਾਰਾਜੇ ਦਾ ਸਵਾਗਤ ਕਰੇ ਤੇ ਵਾਪਸੀ ਵੇਲੇ ਵਿਦਾ ਕਰੇ ਤੇ ਜਮਨਾ ਹੱਦ ਪਾਰ ਕਰਾਏ। ਇਸ ਸੰਕੇਤ ਦੇ ਨਾਲ ਮਹਾਰਾਜੇ ਨੂੰ ਹੱਦਬੰਦੀ ਦਾ ਪਤਾ ਲੱਗ ਜਾਏਗਾ। ਦਿੱਲੀ ਕੰਪਨੀ ਦੇ ਨਵੇਂ ਰੈਜੀਡੈਂਟ ਸੇਟਨ ਨੂੰ ਰਾਜੇ ਮਿਲੇ ਤੇ ਸੁਰੱਖਿਆ ਦਾ ਭਰੋਸਾ ਮੰਗਿਆ। ਕੰਪਨੀ ਨੇ ਕੋਈ ਭਰੋਸਾ ਨਾ ਦਿੱਤਾ। 24 ਸਾਲਾਂ ਮੈਟਕਾਫ 28 ਸਾਲੇ ਮਹਾਰਾਜੇ ਨੂੰ 28 ਸਾਲਾਂ ਦੇ ਮਹਾਰਾਜੇ ਨੂੰ ਪੰਜਾਬ ਦੇ ਵਿਚ ਕਸੂਰ, ਮਲੇਰਕੋਟਲਾ, ਘੁੰਗਰਾਣਾ, ਅੰਮ੍ਰਿਤਸਰ ਤੇ ਲਾਹੌਰ ਨਿਰੰਤਰ ਮਿਲਦਾ ਰਿਹਾ ਤੇ ਰਣਜੀਤ ਸਿੰਘ ਨੇ ਤੀਰਥ ਇਸ਼ਨਾਨ ਦੀ ਜਿਹੜੀ ਸੀ ਪਲੈਨ ਰੱਦ ਕਰ ਦਿੱਤੀ ਜੋ ਯੋਜਨਾ ਸੀ। ਇਸ ਕਰਕੇ ਹਰਿਦੁਆਰ ਮੇਲ ਨਹੀਂ ਹੋਇਆ। ਇਹ ਮੀਟਿੰਗਾਂ ਕਿਸੇ ਸੰਧੀ ਦੀ ਆਸ ਦੇ ਵਿਚ ਹੋ ਰਹੀਆਂ ਮਸ਼ਕਾਂ ਸਨ। ਏਸ਼ੀਅਨ ਮੇਜ਼ਬਾਨਾਂ ਨੂੰ ਅਹਿਸਾਸ ਰਹੇ ਇੱਥੇ ਕੰਪਨੀ ਵੀ ਰਾਜ ਕਰ ਰਹੀ ਹੈ। 1808 ਤੇ 1809 ਦੇ ਵਿਚ ਜੋ ਜੋ ਵਿਚਾਰਾਂ ਕੰਪਨੀ ਅਤੇ ਲਾਹੌਰ ਵਿਚਕਾਰ ਹੋਈਆਂ ਬਿਨਾਂ ਕਿਸੇ ਮੰਦਭਾਵਨਾ ਦੇ ਕੰਪਨੀ ਦੇ ਵਿਚ ਰਿਕਾਰਡ ਹੋਈਆਂ ਮਿਲਦੀਆਂ ਨੇ। ਮੈਟਕਾਫ ਦੇ ਨਾਲ ਵਿਚਾਰ ਵਟਾਂਦਰੇ ਵਾਸਤੇ ਸਾਹਮਣੇ 6 ਜਾਂ ਵਧੇਕ ਬੰਦੇ ਹੁੰਦੇ ਜਿਨ੍ਹਾਂ ਦੀ ਬੁੱਧੀ ਅਤੇ ਯੋਗਤਾ ਘੱਟ ਨਹੀਂ ਸੀ। ਮੀਟਿੰਗਾਂ ਦਾ ਵਿਸਤ੍ਰਿਤ ਰਿਕਾਰਡ ਉਸ ਵਕਤ ਦੇ ਕਲਰਕ ਨੇ ਹੱਥ ਦੇ ਨਾਲ ਲਿਖਿਆ। ਲਾਹੌਰ ਆਰਕਾਈਵਸ ਦੇ ਜਿਹੜਾ ਪੰਜਾਬ ਸਕੱਤਰੇਤ ਵਾਲੇ ਹਿੱਸੇ ਦੇ ਵਿਚ ਸੁਰੱਖਿਅਤ ਪਿਆ ਹੈ ਤੇ ਪੜਿਆ ਵੀ ਜਾ ਸਕਦਾ ਅਜੇ ਵੀ। ਪਹਿਲੀ ਮੀਟਿੰਗ ਸ਼ੁਰੂ ਹੋਣ ਵੇਲੇ ਜਦੋਂ ਮੈਟਕਾਫ ਕਸੂਰ ਪੁੱਜਿਆ, ਇੱਕ ਹਾਥੀ, ਇੱਕ ਘੋੜਾ, ਮੋਤੀਆਂ ਦਾ ਹਾਰ ਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ ਗਿਆ। ਮੈਟਕਾਫ ਨੇ ਕਲਕੱਤੇ ਰਹਿੰਦੇ ਚੀਫ ਸਕੱਤਰ ਐਡਮੰਡਸਨ ਨੂੰ ਦੱਸਿਆ ਕਿ ਮਹਾਰਾਜੇ ਦੀ ਇੱਛਾ ਹੈ ਕਿ ਕੰਪਨੀ ਕਿਸੇ ਸਿੱਖ ਚੀਫ ਦੇ ਇਲਾਕੇ ਜਾਂ ਕੰਮ ਦੇ ਵਿਚ ਕਦੀ ਦਖਲ ਨਾ ਦੇਵੇ। ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਮੈਂ ਦੂਤ ਹਾਂ, ਪਾਲਸੀ ਫੈਸਲਾ ਨਹੀਂ ਲੈ ਸਕਦਾ, ਉਹ ਤੁਸੀਂ ਲੈਣਾ। ਮਹਾਰਾਜੇ ਨੇ ਕਿਹਾ, ਸਾਡੀ ਇੱਛਾ ਦੀ ਵਕਾਲਤ ਤਾਂ ਗਵਰਨਰ ਜਨਰਲ ਪਾਸ ਕਰ ਸਕਦੇ ਹੋ। ਮੈਟਕਾਫ ਨੇ ਕਿਹਾ, ਮੈਂ ਦੋਸਤੀ ਵਾਸਤੇ ਵਕਾਲਤ ਕਰਾਂਗਾ। ਫਿਰ ਮਹਾਰਾਜੇ ਨੇ ਕਿਹਾ ਕਿ ਮੇਰਾ ਇੱਕ ਦੂਤ ਤੁਹਾਡੇ ਨਾਲ ਜਾ ਕੇ ਕਲਕੱਤੇ ਲਾਰਡ ਮਿੰਟੋ ਨੂੰ ਮਿਲ ਸਕਦਾ ਹੈ। ਮੈਟਕਾਫ ਹੱਸ ਪਿਆ, ਅੱਗਿਓਂ ਕਹਿੰਦਾ ਕੋਈ ਉੱਤਰ ਨਹੀਂ ਦਿੱਤਾ, ਜਾਣੀ ਕਿ ਨਾ ਜਾਂ ਹਾਂ। ਰਣਜੀਤ ਸਿੰਘ ਕੇਵਲ ਪੰਜਾਬੀ ਜਾਣਦਾ ਸੀ, ਇਸ ਕਰਕੇ ਇਸ ਗੁਫ਼ਤਗੂ ਦੇ ਵਿਚ ਦੋ ਭਾਸ਼ੀਏ ਸ਼ਾਮਲ ਸਨ। ਇਹ ਮੈਟਕਾਫ ਆਪਣੇ ਨਾਲ ਲਿਆਇਆ ਸੀ ਤੇ ਇੱਕ ਵਿਦਵਾਨ ਅਨੁਸਾਰ ਇਹ ਪੰਜਾਬੀ ਜਾਣਦੇ ਮੁਸਲਮਾਨ ਸਨ। ਮੈਟਕਾਫ ਐਡਮੰਡਸਨ ਨੂੰ ਜਿਹੜਾ ਖੱਤ ਦੇ ਵਿਚ ਲਿਖਦਾ ਹੈ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਸਾਰੇ ਸਿੱਖ ਮੇਰੀ ਕੌਮ ਦੇ ਨੇ, ਮੇਰੇ ਭਰਾ ਨੇ। ਮਹਾਰਾਜੇ ਦਾ ਖਿਆਲ ਹੈ ਕਿ ਸਾਡੀਆਂ ਹੱਦਾਂ ਦੇ ਨਾਲ ਲੱਗਦੇ ਰਾਜਿਆਂ ਨੂੰ ਆਪਣੇ ਨਾਲ ਮਿਲਾਉਣਾ ਜਾਂ ਦਬਾਉਣਾ ਉਸਦਾ ਅਧਿਕਾਰ ਹੈ। 9 ਬੰਦਿਆਂ ਦੀ ਮੀਟਿੰਗ ਦੇ ਵਿਚ 8 ਇੱਕ ਪਾਸੇ ਹੁੰਦੇ ਨੇ ਤੇ ਮੈਂ ਇਕੱਲਾ ਇੱਕ ਪਾਸੇ। ਮਹਾਰਾਜੇ ਦੀ ਹਰ ਗੱਲ ਸਿੱਖ ਮੇਰੇ ਤੇ ਥੋਸਣੀ ਚਾਹੁੰਦੇ ਨੇ। ਘੁੰਗਰਾਣੇ ਦੀ ਮੀਟਿੰਗ ਬਾਅਦ ਐਡਮੰਡਸਨ ਨੂੰ ਲਿਖਿਆ ਕਿ ਰਣਜੀਤ ਸਿੰਘ ਦੀ ਤਾਕਤ ਦੇ ਬਾਰੇ ਜੋ ਸੂਚਨਾ ਮੇਰੇ ਕੋਲ ਹੈ ਨਾ ਭੇਜਦਾ ਤੁਹਾਨੂੰ। ਇਸ ਸੂਚਨਾ ਦੇ ਵਿਚ ਸਟੇਟ ਦਾ ਆਕਾਰ, ਹਥਿਆਰਾਂ ਦੀ ਗਿਣਤੀ ਤੇ ਕਿਸਮ, ਫੌਜਾਂ ਦੀ ਨਫ਼ਰੀ ਦਰਜ ਕਰਕੇ ਲਿਖਿਆ। ਇਹ ਸੂਚਨਾ ਮੈਂ ਮੁਖਬਰਾਂ ਦੇ ਰਾਹੀਂ ਨਹੀਂ ਲਈ ਹੈ, ਮੁਖਬਰ ਗਲਤ ਸੂਚਨਾ ਦੇ ਸਕਦੇ ਨੇ। ਮੈਂ ਜੋ ਆਪ ਦੇਖਿਆ, ਅੰਦਾਜ਼ਾ ਲਾਇਆ, ਉਸਦੇ ਆਧਾਰ ਦੇ ਉੱਤੇ ਹੀ ਤੁਹਾਨੂੰ ਭੇਜੀ ਹੈ। ਫਿਰ ਮੈਟਕਾਫ ਨੇ ਰਾਜਿਆਂ ਦੇ ਖਦਸ਼ਿਆਂ ਤੋਂ ਲਾਭ ਜਿਹੜਾ ਉਠਾਉਣ ਦੀ ਸਲਾਹ ਦਿੱਤੀ ਹੈ। ਉਹਨਾਂ ਸਮਿਆਂ ਦੇ ਵਿਚ ਦੇਖ ਲਓ ਕਿ ਉਹਨਾਂ ਦੇ ਉੱਤੇ ਵੀ ਭਰੋਸਾ ਨਹੀਂ ਸੀ ਕਿ ਵਧਾ ਚੜਾ ਕੇ ਦੱਸਦੇ ਸੀ ਤੇ ਅੱਜ ਦੇ ਆਪਣੇ ਜਿਹੜੇ ਲੋਕ ਨੇ ਉਹ ਤਾਂ ਕੀ ਕੁਝ ਦੱਸਦੇ ਹੈ ਵਧਾ ਚੜਾ ਕੇ। ਇਲਾਕੇ ਦੇ ਮਲਵਈ ਰਾਜਿਆਂ ਦੇ ਵਿਚ ਘਬਰਾਹਟ ਹੈ, ਸਾਰਿਆਂ ਦੇ ਵਿਚ ਹੀ ਹੈ। ਭਵਿੱਖ ਦੇ ਵਿਚ ਮਹਾਰਾਜਾ ਜੇ ਇਹਨਾਂ ਰਾਜਿਆਂ ਨੂੰ ਆਪਣੀ ਸਟੇਟ ਦੇ ਵਿਚ ਮਿਲਾਉਣਾ ਚਾਹੁੰਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਬ੍ਰਿਟਿਸ਼ ਸਰਕਾਰ ਉਸ ਵਿਰੁੱਧ ਜਿਹੜਾ ਜੰਗ ਲੜੇ, ਜੰਗ ਦੇ ਵਿਚ ਹੋ ਸਕਦਾ ਉਸਦੀ ਤਾਕਤ ਖਤਮ ਹੋ ਜਾਵੇ। ਫਤਿਹ ਸਿੰਘ ਉਸਦੇ ਨਾਲ ਜੁੜਿਆ ਹੋਇਆ ਪਰ ਉਸ ਤੋਂ ਸੰਤੁਸ਼ਟ ਨਹੀਂ। ਖਾਮੋਸ਼ ਤਬੀਅਤ ਦਾ ਫਤਿਹ ਸਿੰਘ ਜਾਣਦਾ ਹੈ ਕਿ ਜੇ ਉੱਪਰ ਨਹੀਂ ਉਹ ਮਹਾਰਾਜੇ ਦੇ ਬਰਾਬਰ ਤਾਂ ਹੈ ਹੀ, ਪਰ ਮਹਾਰਾਜੇ ਦੇ ਹੌਸਲੇ ਤੇ ਕਮਾਨ ਸਾਹਮਣੇ ਉਹਨੇ ਗੋਡੇ ਟੇਕ ਦਿੱਤੇ ਨੇ ਤੇ ਮਹਾਰਾਜੇ ਦੇ ਚੜਨ ਵਾਸਤੇ ਪੌੜੀ ਬਣ ਗਿਆ। ਮੈਟਕਾਫ ਦੇ ਅਨੁਸਾਰ ਫਤਿਹ ਸਿੰਘ ਮਹਾਰਾਜੇ ਦਾ ਕੇਵਲ ਸਾਥੀ ਜਾਂ ਦੋਸਤ ਨਹੀਂ, ਸੱਤਾ ਦੇ ਵਿਚ ਨਾਮਜ਼ਦ ਭਾਈਵਾਲ ਹੈ। ਇਹਨਾਂ ਦੋਹਾਂ ਦੀ ਨੇੜਤਾ ਦਿਖਾਵੇ ਮਾਤਰ ਹੈ। ਮੈਂ ਇੱਕ ਕੇਸ ਦੇ ਵਜੋਂ ਫਤਿਹ ਸਿੰਘ ਦੇ ਹਾਲਾਤ ਭੇਜ ਰਿਹਾ ਜਿਹੜੇ ਧਿਆਨ ਦੀ ਮੰਗ ਕਰਦੇ ਹੈ। ਅੱਗੇ ਲਿਖਦਾ ਹੈ ਕਿ ਮੈਨੂੰ ਕਿਹਾ ਗਿਆ ਕਿ ਮਹਾਰਾਜੇ ਦੇ ਨਾਲੋਂ ਪਹਿਲਾਂ ਮੈਂ ਫਤਿਹ ਸਿੰਘ ਅਤੇ ਦੀਵਾਨ ਮੋਹਕਮ ਚੰਦ ਦੇ ਨਾਲ ਗੱਲਾਂ ਕਰਾਂ। ਇਉਂ ਕਰਨਾ ਮੇਰੀ ਹੇਠੀ ਸੀ ਪਰ ਇਸ ਸਦਕਾ ਮੈਂ ਇਹਨਾਂ ਦੋਵਾਂ ਬੰਦਿਆਂ ਦੇ ਬਾਰੇ ਜਾਣ ਗਿਆ।
ਕਸੂਰ ਵਿਖੇ ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਜੇ ਤੁਹਾਡੀ ਇੱਛਾ ਅਫਗਾਨਿਸਤਾਨ ਉੱਪਰ ਹਮਲਾ ਕਰਨ ਦੀ ਹੋਵੇ ਨਾ, ਅਸੀਂ ਵਿਘਨ ਨਹੀਂ ਪਾਵਾਂਗੇ, ਕਰੋ। ਮਹਾਰਾਜੇ ਨੇ ਇਸ ਕਥਨ ਨੂੰ ਕੋਈ ਤਵੱਜੋ ਨਹੀਂ ਦਿੱਤੀ, ਕਿਉਂਕਿ ਉਸਨੂੰ ਪਤਾ ਸੀ ਕੂਟਨੀਤੀ ਅਲਫਨਿਸਤਾਨ ਕਾਬਲ ਗਿਆ ਹੋਇਆ ਸੀ। ਜੋ ਕਾਬਲ ਦੇ ਨਾਲ ਜਿਹੜਾ ਸੀਗਾ ਉਵੇਂ ਸੰਧੀ ਕਰਨੀ ਚਾਹੁੰਦਾ ਸੀ ਜਿਵੇਂ ਮੈਟਕਾਫ ਪੰਜਾਬ ਦੇ ਨਾਲ, ਮਤਲਬ ਕਿ ਉਹ ਲੜਨਗੇ ਪਿੜਨਗੇ, ਇਹ ਮਰਨਗੇ ਤੇ ਹਕੂਮਤ ਅਸੀਂ ਕਰਾਂਗੇ, ਅੰਗਰੇਜ਼ਾਂ ਦਾ ਮਤਲਬ ਕਿ ਉਹ ਚਾਹੁੰਦੇ ਸਨ। ਮਹਾਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਰਦੀਆਂ ਦੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਤੇ ਅਲਫਨਿਸਤਾਨ ਸੂਜ਼ਾ ਦੇ ਨਾਲ ਸੰਧੀ ਕਰੇਗਾ। ਸੂਜ਼ਾ ਜੋ ਅਬਦਾਲੀ ਦੀ ਵੰਸ਼ ਦੇ ਵਿੱਚੋਂ ਸੀ ਤਖ਼ਤ ਦੇ ਉੱਤੇ ਬੈਠਿਆ ਸੀ, ਜਿਸ ਤਖ਼ਤ ਦੇ ਦਾਅਵੇਦਾਰ ਹੋਰ ਵੀ ਸਨ। ਪਹਿਲਾਂ ਜਦੋਂ ਮੈਟਕਾਫ ਆਇਆ ਉਸਦਾ ਪਹਿਲਾ ਪੜਾਉ ਪਟਿਆਲਾ ਸੀਗਾ, ਉੱਥੇ ਰੁਕਿਆ। ਮਹਾਰਾਜੇ ਨੇ ਉਸਦੇ ਖੈਰ ਮਕਦਮ ਦੇ ਲਈ ਅਜ਼ੀਜ਼ ਉਦੀਨ ਦਾ ਜਿਹੜਾ ਭਰਾ ਇਮਾਮੂਦੀਨ ਪਟਿਆਲੇ ਭੇਜਿਆ। ਇੱਕ ਸੰਕੇਤ ਸੀਗਾ ਕਿ ਪਟਿਆਲਾ ਸਾਡੀ ਹੀ ਰਿਆਸਤ ਹੈ। ਜੀਂਦ ਅਤੇ ਕੈਥਲ ਦੇ ਰਾਜੇ ਮਹਾਰਾਜੇ ਦੇ ਵਧੀਕ ਨੇੜੇ ਸਨ। ਉਹਨਾਂ ਨੂੰ ਸਲਾਹ ਮਸ਼ਵਰੇ ਵਾਸਤੇ ਲਾਹੌਰੋਂ ਸੱਦੇ ਮਿਲਦੇ ਸਨ ਤੇ ਜਾਂਦੇ ਸੀ। ਇਹ ਵੀ ਇਹੋ ਹੀ ਪ੍ਰਭਾਵ ਬਣਾਉਣ ਦੇ ਲਈ ਸੀ ਕਿ ਇਹ ਸਾਡੇ ਹੀ ਨੇ। ਮੋੜਵਾਂ ਦਾ ਖੇਡਦਿਆਂ ਮੈਟਕਾਫ ਨੇ ਪੁੱਛਿਆ, ਮੈਂ ਮਲਵਈ ਰਾਜਿਆਂ ਨੂੰ ਕਸੂਰ ਵਿੱਚ ਬੁਲਾ ਕੇ ਮੀਟਿੰਗ ਕਰ ਲਵਾਂ? ਮਹਾਰਾਜੇ ਨੂੰ ਉਸਦੀ ਗੱਲ ਚੰਗੀ ਨਹੀਂ ਲੱਗੀ। ਇਹ ਇਹਨਾਂ ਮੀਟਿੰਗਾਂ ਦੇ ਵਿੱਚ ਤੋਹਫੇ ਦਿੱਤੇ ਲੈ ਜਾਂਦੇ ਸੀ, ਜੱਫੀਆਂ ਪੈਂਦੀਆਂ, ਖੁਸ਼ਾਮਦ ਹੁੰਦੀ, ਧਮਕੀਆਂ ਹੁੰਦੀਆਂ, ਪੇਸ਼ਕਸ਼ਾਂ ਹੁੰਦੀਆਂ ਤੇ ਪ੍ਰਤੀਕਰਮ ਹੁੰਦੇ। ਮੋਹਕਮ ਚੰਦ ਜਿਹੜਾ ਸੀਗਾ ਉਹਨੇ ਇੱਕ ਵਾਰ ਫਿਰ ਮੈਟਕਾਫ ਨੂੰ ਕਹਿ ਦਿੱਤਾ, ਤੁਸੀਂ ਯੁੱਧ ਦੇ ਵਿੱਚ ਸਿੱਖਾਂ ਦੇ ਹੱਥ ਨਹੀਂ ਦੇਖੇ? ਮੈਟਕਾਫ ਨੇ ਉੱਤਰ ਦਿੱਤਾ, ਤੁਸੀਂ ਵੀ ਅੰਗਰੇਜ਼ਾਂ ਦੇ ਹੱਥ ਨਹੀਂ ਦੇਖੇ। ਫਿਰ ਰਣਜੀਤ ਸਿੰਘ ਤੋਂ ਇਲਾਵਾ ਮੀਟਿੰਗਾਂ ਦੇ ਵਿੱਚ ਫਤਿਹ ਸਿੰਘ, ਅਜੀਜ਼ੂਦੀਨ, ਮੋਹਕਮ ਚੰਦ, ਇੱਕ ਹੋਰ ਦੀਵਾਨ ਭਵਾਨੀ ਦਾ ਜੋ ਕਦੀ ਜ਼ਮਾਨ ਸ਼ਾਹ ਦੇ ਕੋਲ ਨੌਕਰੀ ਕਰਦਾ ਹੁੰਦਾ ਸੀ ਤੇ ਫਤਿਹ ਸਿੰਘ ਦਾ ਸਹਾਇਕ ਪ੍ਰਭਾਵ ਦਿਆਲ ਹੁੰਦੇ ਪ੍ਰਭ ਦਿਆਲ ਹੁੰਦੇ ਹੋਏ ਕਹਿੰਦੇ, ਪ੍ਰਭ ਦਿਆਲ ਅੰਗਰੇਜ਼ ਮਨ ਪੜ ਲੈਂਦਾ ਹੈ। ਕਸੂਰ ਦੇ ਵਿੱਚ ਮੈਟਕਾਫ ਨੇ ਫਰਾਂਸੀਸੀਆਂ ਬਾਰੇ ਗੱਲਾਂ ਛੇੜ ਲਈਆਂ। ਸਿੱਖਾਂ ਨੇ ਉਤਸੁਕਤਾ ਦਿਖਾਈ ਤੇ ਸਿੱਧੇ ਸਵਾਲ ਪੁੱਛੇ। ਲਾਹੌਰ ਸਰਕਾਰ ਵੱਲ ਅੰਗਰੇਜ਼ਾਂ ਦੀ ਨਜ਼ਰ ਹੈ ਕਿ ਫਰਾਂਸੀਸੀਆਂ ਦੀ? ਉਹ ਪੁੱਛਦਾ ਹੈ। ਅਜੀਜ਼ੂਦੀਨ ਨੇ ਪੁੱਛਿਆ, ਕੰਪਨੀ ਦੀ ਸਰਹੱਦ ਪੰਜਾਬ ਵਾਲੇ ਪਾਸੇ ਕਿਹੜੀ ਹੈ? ਕੀ ਫਰਾਂਸੀਸੀ ਹਮਲਾ ਕਰ ਸਕਦੇ ਹੈ? ਕੀ ਅਫਗਾਨ ਬਾਦਸ਼ਾਹ ਸੂਜ਼ਾ ਫਰਾਂਸੀਸੀਆਂ ਦੇ ਨਾਲ ਸੰਧੀ ਕਰ ਸਕਦਾ ਹੈ? ਅਤੇ ਹੋਰ ਅਨੇਕ ਸਵਾਲ ਕੀਤੇ। ਗਵਰਨਰ ਜਨਰਲ ਨੂੰ ਰਿਪੋਰਟ ਦੇ ਵਿੱਚ ਮੈਟਕਾਫ ਲਿਖਦਾ ਹੈ, ਹਰ ਮੀਟਿੰਗ ਦੇ ਵਿੱਚ ਕਾਣਾ ਰਾਜਾ ਛਾਇਆ ਰਹਿੰਦਾ ਹੈ। ਵਜ਼ੀਰਾਂ ਦੀਆਂ ਰਾਵਾਂ ਜਿਹੜੀਆਂ ਨੇ ਸਲਾਹਾਂ ਇੱਕ ਪਾਸੇ ਧਰ ਦਿੰਦਾ ਹੈ। ਮਹਾਰਾਜਾ ਵਿਸ਼ੇ ਉੱਪਰ ਧਿਆਨ ਕੇਂਦਰਿਤ ਰੱਖਦਾ ਹੈ, ਜਾਣਨ ਦੇ ਲਈ ਉਤਸੁਕ ਰਹਿੰਦਾ ਹੈ, ਸਹੀ ਹੁੰਦਾ ਹੈ, ਨਿਮਰ ਹੈ। ਫਰਾਂਸੀਸੀਆਂ ਦੇ ਬਾਰੇ ਕੁਝ ਸਵਾਲਾਂ ਤੋਂ ਮੈਟਕਾਫ ਨੇ ਨਾਰਾਜ਼ਗੀ ਪ੍ਰਗਟਾਈ। ਜਦੋਂ ਅਜੀਜ਼ੂਦੀਨ ਨੇ ਸਰਹੱਦ ਦੇ ਬਾਰੇ ਪੁੱਛਿਆ, ਦੇਰ ਤੱਕ ਸੋਚਦਾ ਰਿਹਾ, ਫਿਰ ਕਿਹਾ, ਕਰਨਾਲ ਜਿੱਥੇ ਸਾਡਾ ਮਿਲਟਰੀ ਥਾਣਾ ਹੈ। ਫਰਾਂਸੀਸੀਆਂ ਦੇ ਹਮਲੇ ਦੇ ਬਾਰੇ ਮਹਾਰਾਜੇ ਨੂੰ ਜਵਾਬ ਦਿੰਦਿਆਂ ਕਿਹਾ, ਅਜੇ ਕਿਹਾ ਨਹੀਂ ਜਾ ਸਕਦਾ, ਕਦੋਂ ਕਰਨਗੇ? ਮਹਾਰਾਜੇ ਨੇ ਕਿਹਾ, ਚਲੋ ਫਿਰ ਸਾਡੇ ਕੋਲ ਸੋਚਣ ਵਾਸਤੇ ਅਜੇ ਸਮਾਂ ਹੈਗਾ। ਮਲੇਰਕੋਟਲੇ ਮਹਾਰਾਜੇ ਨੇ ਮੈਟਕਾਫ ਨੂੰ ਕਿਹਾ, ਮੈਂ ਸੁਣਿਆ ਕਿ ਅੰਗਰੇਜ਼ਾਂ ਦੀ ਅੱਖ ਲਾਹੌਰ ਉੱਪਰ ਹੈ। ਮੈਟਕਾਫ ਨੇ ਕਿਹਾ, ਮੈਂ ਸੁਣਿਆ ਕਿ ਸਿੱਖਾਂ ਦੀ ਅੱਖ ਦਿੱਲੀ ਉੱਪਰ ਹੈ। ਦਿੱਲੀ ਉੱਪਰ ਤਾਂ ਹੈ ਨਹੀਂ, ਮਹਾਰਾਜੇ ਦੀ ਅੱਖ ਕਿੱਧਰੇ ਹੋਰ ਸੀ? ਉਹ ਸੀ ਸਿੰਧ। ਸਿੰਧ ਵੱਲ ਜਿਹੜੀ ਇੱਛਾ ਅੰਗਰੇਜ਼ ਪੂਰੀ ਨਹੀਂ ਹੋਣ ਦੇਣਗੇ। ਖੈਰ, ਮਹਾਰਾਜੇ ਨੂੰ ਪਤਾ ਸੀ ਨਾ ਲਾਹੌਰ ਨੂੰ ਨਾ ਦਿੱਲੀ ਨੂੰ ਫਰਾਂਸੀਸੀਆਂ ਤੋਂ ਕੋਈ ਖਤਰਾ ਨਹੀਂ ਹੈ। 10 ਸਾਲ ਅੰਗਰੇਜ਼ ਰਣਜੀਤ ਸਿੰਘ ਨੂੰ ਵਾਚਦੇ ਰਹੇ ਸੀ, ਦੇਖਦੇ ਰਹੇ, ਪਸੰਦ ਕਰਦੇ ਰਹੇ। ਜੂਨ 1808 ਦੇ ਵਿੱਚ ਕੈਪਟਨ ਮੈਥਿਊ ਮਹਾਰਾਜੇ ਨੂੰ ਲਾਹੌਰ ਮਿਲਿਆ ਤੇ ਲਿਖਿਆ, ਮਹਾਰਾਜਾ ਬੇਹੱਦ ਸਮਝਦਾਰ, ਦਰਿਆ ਦਿਲ, ਦੋਸਤਾਨਾ ਮਨ, ਕਿਸੇ ਕਿਸਮ ਦੀ ਦਵੈਤ ਨਹੀਂ ਹੈ, ਵਧੀਆ ਘੋੜ ਸਵਾਰ ਹੈ, ਫੌਜ ਦੇ ਵਿੱਚ ਯੂਰਪੀਨਾਂ ਨੂੰ ਭਰਤੀ ਕਰਨਾ ਚਾਹੁੰਦਾ ਹੈ। ਮੈਟਕਾਫ ਜਾਣ ਗਿਆ ਕਿ ਖੁਦ ਮੁਖਤਿਆਰ ਆਜ਼ਾਦ ਮਹਾਰਾਜਾ ਕਿਸੇ ਵੀ ਤਾਬਿਆਦਾਰੀ ਨਹੀਂ ਕਬੂਲੇਗਾ। ਜੇ ਅੰਗਰੇਜ਼ ਮਾਲਵੇ ਦੇ ਰਾਜਿਆਂ ਨੂੰ ਜਿਹੜਾ ਨਾਲ ਸੰਧੀ ਕਰਨਗੇ ਤਾਂ ਇੱਥੋਂ ਦੇ ਸਿੱਖ ਖੁਸ਼ ਹੋਣਗੇ ਤੇ ਮਹਾਰਾਜੇ ਦੇ ਨਾਲ ਕੋਈ ਰੱਫੜ ਨਹੀਂ ਛਿੜੇਗਾ। ਫਿਰ ਅੰਗਰੇਜ਼ ਇਹ ਜਾਣ ਕੇ ਖੁਸ਼ ਹੋਏ ਕਿ ਮਲਵਈ ਰਾਜਿਆਂ ਦੇ ਨਾਲ ਸੰਧੀ ਕਰਵਾਉਣ ਪਿੱਛੇ ਮਹਾਰਾਜੇ ਦੀ ਸੱਸ ਸਦਾ ਕੌਰ ਹੈ, ਇੱਥੇ ਬਸ ਨਹੀਂ। ਮਹਾਰਾਜੇ ਦੀ ਰਾਣੀ ਮਹਿਤਾਬ ਕੌਰ ਨੇ ਮੈਥਿਊ ਨੂੰ ਆਪਣੇ ਕੋਲ ਸੱਦ ਕੇ ਕਿਹਾ, ਜੇ ਅੰਗਰੇਜ਼ ਪੰਜਾਬ ਉੱਪਰ ਹਮਲਾ ਕਰਨ ਦਾ ਫੈਸਲਾ ਕਰਨ ਤਾਂ ਮਾਂ ਸਦਾ ਕੌਰ ਦੀ ਕਨਈਆ ਮਿਸਲ ਅੰਗਰੇਜ਼ਾਂ ਦਾ ਸਾਥ ਦੇਵੇਗੀ।
ਦਸੰਬਰ 1808 ਦੇ ਵਿੱਚ ਜਦੋਂ ਮੈਟਕਾਫ ਨੇ ਅੰਮ੍ਰਿਤਸਰ ਦੇ ਵਿੱਚ ਗਵਰਨਰ ਜਨਰਲ ਦਾ ਖਤ ਦਿੱਤਾ ਤਾਂ ਮਹਾਰਾਜਾ ਸੁੰਨ ਹੋ ਕੇ ਰਹਿ ਗਿਆ। ਲਿਖਿਆ, ਅਸੀਂ ਇਹ ਜਾਣ ਕੇ ਹੈਰਾਨ ਹੋਇਆ ਕਿ ਮਹਾਰਾਜਾ ਮਲਵਈ ਰਿਆਸਤਾਂ ਆਪਣੇ ਨਾਲ ਮਿਲਵਾਉਣੀਆਂ ਚਾਹੁੰਦੇ ਨੇ। ਇਹ ਰਿਆਸਤਾਂ ਦੇਰ ਤੋਂ ਹਿੰਦੁਸਤਾਨ ਜਾਣੀ ਕਿ ਲਾਰਡ ਮਿੰਟੋ ਦੀ ਸੁਰੱਖਿਆ ਦੇ ਵਿੱਚ ਨੇ। ਤੁਹਾਨੂੰ ਯਾਦ ਕਰਵਾਈਏ ਕਿ 3 ਸਾਲ ਪਹਿਲਾਂ ਤੁਸੀਂ ਲਾਰਡ ਲੇਕ ਨੂੰ ਕਿਹਾ ਸੀ ਕਿ ਸਤਲੁਜ ਤੁਹਾਡੀ ਸਰਹੱਦ ਹੈ। ਖਤ ਦੇ ਆਖਰ ਦੇ ਵਿੱਚ ਲਿਖਿਆ, ਸਤਲੁਜ ਪਾਰ ਦੇ ਚੜ੍ਹਦੇ ਵੱਲ ਜਿਹੜੇ ਇਲਾਕੇ ਤੁਸੀਂ ਦੱਬੇ ਨੇ ਨਾ, ਖਾਲੀ ਕਰ ਦਿਓ। ਖਤ ਸੁਣਨ ਸਾਰ ਗੁੱਸੇ ਦੇ ਵਿੱਚ ਮਹਾਰਾਜੇ ਨੇ ਪਹਿਲਾਂ ਕੰਮ ਤਾਂ ਇਹੀ ਕੀਤਾ ਕਿ ਘੋੜੇ ਦੀ ਪਿੱਠ ਦੇ ਉੱਤੇ ਛਾਲ ਮਾਰੀ ਤੇ ਤੇਜ ਦੌੜਾਇਆ। ਗੁੱਸਾ ਲੱਥਾਂ ਦੇ ਉੱਤੇ ਦੂਜਾ ਕੰਮ ਇਹ ਕੀਤਾ ਕਿ ਅੰਮ੍ਰਿਤਸਰੋਂ ਲਾਹੌਰ ਚਲਿਆ ਗਿਆ, ਆਪਣੇ ਸਲਾਹਕਾਰ ਸੱਦ ਲਏ। ਮੀਟਿੰਗ ਵਿਚਲੇ ਬਾਜਾਂ ਦੇ ਵਿੱਚੋਂ ਮੋਹਕਮ ਚੰਦ ਨੇ ਕਿਹਾ, ਸਰਕਾਰ ਇਸ ਖਤ ਨੂੰ ਰੱਦ ਕਰੋ ਤੇ ਸਰਕਾਰ ਇਸ ਖਤ ਨੂੰ ਰੱਦ ਕਰੇ। ਪੰਜਾਬੀਆਂ ਨੂੰ ਕਹੋ ਯੁੱਧ ਦੇ ਲਈ ਤਿਆਰ ਹੋਣ। 10 ਦਿਨਾਂ ਦੇ ਅੰਦਰ ਅੰਦਰ ਫੌਜਾਂ ਆ ਪੁੱਜੀਆਂ, ਕਿਲੇ ਮਜ਼ਬੂਤ ਕਰ ਲਏ ਗਏ ਤੇ ਅਮਨੀਸ਼ਨ ਭਰ ਦਿੱਤਾ ਗਿਆ, ਰਾਸ਼ਨ ਭਰ ਦਿੱਤਾ ਗਿਆ ਤਾਂ ਕਿ ਲੰਮੇ ਯੁੱਧ ਦੇ ਲਈ ਡਟ ਜਾਈਏ। ਪਰ ਮੋਹਕਮ ਚੰਦ ਨੂੰ ਵੀ ਪੱਕਾ ਪਤਾ ਨਹੀਂ ਸੀ ਜਿੱਤ ਹੋਵੇਗੀ ਕਿ ਨਹੀਂ। ਅੰਗਰੇਜ਼ ਫੌਜ ਦੀ ਨਫ਼ਰੀ ਵੱਧ ਹੈ, ਜ਼ਿਆਦਾ ਟ੍ਰੇਨਡ ਹੈ। ਬਾਕੀ ਸੋਚਦੇ ਸਨ ਕਿ ਲੜਾਈ ਨਾ ਹੋਵੇ, ਹਿੰਸਾ ਨਾ ਹੋਵੇ ਤਾਂ ਠੀਕ ਰਹੇਗਾ। ਇਹ ਖਿਆਲ ਅਜੀਜ਼ੂਦੀਨ ਦਾ ਸੀ ਜਿਸ ਨੂੰ ਸਦਾ ਕੌਰ ਦੀ ਗੁਪਤ ਹਮਾਇਤ ਹਾਸਲ ਸੀਗੀ। ਆਖਰ ਮਹਾਰਾਜੇ ਨੂੰ ਗੁੱਸਾ ਪੀਣਾ ਪੈ ਗਿਆ। ਮੂੰਹ ਰੱਖਣ ਦੇ ਲਈ ਉਹਨੇ ਇੱਕ ਮੰਗ ਰੱਖ ਦਿੱਤੀ, ਕਹਿੰਦਾ ਕਿ ਸਤਲੁਜ ਦੇ ਪਰਲੇ ਪਾਸੇ ਫਰੀਦਕੋਟ ਸਾਡੇ ਕੋਲ ਰਹਿਣ ਦਿੱਤਾ ਜਾਵੇ, ਸਿਰਫ ਫਰੀਦਕੋਟ, ਹੋਰ ਕੁਝ ਨਹੀਂ। ਇਹ ਗੱਲ ਵੀ ਨਾ ਮੰਨੀ ਗਈ। ਬੇਸ਼ੱਕ ਨੈਪੋਲੀਅਨ ਨੇ ਪੱਛਮੀ ਯੂਰਪ ਦੇ ਹਮਲਾ ਕਰਕੇ ਸਪੇਨ ਜਿੱਤ ਲਿਆ ਸੀ, ਫਿਰ ਵੀ ਅੰਗਰੇਜ਼ਾਂ ਨੇ ਦਬਾਓ ਨਹੀਂ ਘਟਾਇਆ। ਅੰਗਰੇਜ਼ਾਂ ਤੇ ਮਹਾਰਾਜੇ ਨੂੰ ਪਤਾ ਸੀ ਕਿ ਫਰਾਂਸ ਤੋਂ ਹਿੰਦੁਸਤਾਨ ਜਾਂ ਪੰਜਾਬ ਨੂੰ ਕੋਈ ਖਤਰਾ ਨਹੀਂ, ਪਰ ਕੰਪਨੀ ਸੰਧੀ ਲਈ ਜਿਹੜਾ ਸੀ ਉਤਸੁਕ ਹੋਣ ਕਰਕੇ ਫਰਾਂਸ ਦਾ ਹਊਆ ਜਿਹੜਾ ਖੜਾ ਕਰ ਰਹੀ ਸੀ। ਮੈਟਕਾਫ ਨੂੰ ਪੁੱਛਿਆ ਗਿਆ ਕਿ ਜਦੋਂ ਮਲਵਈ ਰਾਜਾ ਨੇ ਦਿੱਲੀ ਜਾ ਕੇ ਸੇਟਨ ਕੋਲ ਰਾਖੀ ਵਾਸਤੇ ਅਰਜ ਕੀਤੀ ਸੀ, ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਰਾਖੀ ਲਈ ਕਿਉਂ ਨਹੀਂ ਮੰਨੀ? ਜਦੋਂ ਪਟਿਆਲੇ ਰਾਜੇ ਦੇ ਉੱਤੇ ਰਾਣੀ ਦਾ ਝਗੜਾ ਹੋ ਗਿਆ ਤੇ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ, ਮਹਾਰਾਜੇ ਦੇ ਕੋਲ ਕਿਉਂ ਆਏ? ਮੈਟਕਾਫ ਦੇ ਕੋਲ ਇਨ੍ਹਾਂ ਸਵਾਲਾਂ ਦਾ ਨਾ ਜਵਾਬ ਸੀਗਾ ਤੇ ਨਾ ਉਹਨੇ ਜਵਾਬ ਦੇਣ ਦੀ ਪਰਵਾਹ ਕੀਤੀ ਸੀ। ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਤੇ ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ ਮੋਹਰਾਂ ਦੀਆਂ ਬਾਹਾਂ ਦੇ ਵਿੱਚ ਹੈ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗਿਆ, ਉਹ ਇੱਕ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਪੈਦਾ ਹੋ ਗਈ ਸੀ ਅੱਗੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਜਿਸ ਨੂੰ ਦਰਜ ਕੀਤਾ ਹੈ ਰਾਜਮੋਹਨ ਗਾਂਧੀ ਜੀ ਨੇ, ਲਿਖਿਆ ਹੈ ਜੀ, ਤੇ ਪੰਜਾਬੀ ਦੇ ਵਿੱਚ ਅਨੁਵਾਦ ਇਸਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਦੋਸਤੋ, ਇੱਥੇ ਫਿਰ ਆਪਾਂ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਆਪਾਂ ਸ਼ੁਰੂਆਤ ਕਰਾਂਗੇ, ਅੱਗੇ ਕੀ ਕੁਝ ਵਾਪਰਦਾ ਹੈ ਤੇ ਉਹਨੂੰ ਆਪਾਂ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ। ਤੇ ਦੋਸਤੋ, ਬਹੁਤ ਸਾਰੇ ਤੁਹਾਡੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਸਮਾਜ ਜ਼ਿਆਦਾ ਹੀ ਹੋ ਗਿਆ ਜੀ, 3 ਘੰਟੇ ਦਾ ਪ੍ਰੋਗਰਾਮ ਹੋ ਗਿਆ। ਤੇ ਆਪਣੇ ਬਾਈ ਜੀ ਲਿਖਦੇ ਹੈ ਬਹੁਤ ਸਾਰੇ ਸੁਨੇਹੇ, ਮਾਨ ਬਾਈ ਜੀ ਦੇ ਨੇ, ਲਾਲੀ ਟੋੜਾ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਜੀ ਨੇ ਸਮੂਹਿਕ ਰੂਪ ਦੇ ਵਿੱਚ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ, ਸੁਰਜੀਤ ਭਾਰਤ ਜੀ ਨੇ, ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਸੁਨੇਹਾ ਵੀ ਭੇਜਿਆ ਸੀ, ਮੈਂ ਦੇਖ ਨਹੀਂ ਪਾਇਆ ਉੱਧਰ ਵਟਸਐਪ ਦੇ ਉੱਤੇ ਵੀ, ਤੇ ਜਦੋਂ ਗੱਲ ਚੱਲਦੀ ਸੀ ਲੇਡੀਜ਼ ਦੀ, ਕਹਿੰਦੇ ਕਿ ਅਕਸ਼ੇ ਕੁਮਾਰ ਨੇ ਫਿਲਮ ਬਣਾਈ ਸੀ ਉਦੋਂ ਤੇ 2018 ਦੇ ਵਿੱਚ ਉਹਦੇ ਉੱਤੇ। ਤੇ ਔਜਲਾ ਸਾਹਿਬ ਕਹਿੰਦੇ ਆ, ਜਦੋਂ ਪੁਰਾਣੇ ਰਹਿਣੇ ਹੀ ਨਹੀਂ ਫਿਰ ਨਵੇਂ ਚਿਹਰੇ ਹੀ ਬਦਲ ਹੋਣਗੇ ਜੀ। ਤੇ ਵੜਿੰਗ ਨੇ ਵੀ ਕਹਿੰਦੇ, ਅਸਰਾਨੀ ਵਾਲੀ ਕਰਨੀ ਹੈ ਕਾਂਗਰਸ ਦੇ ਨਾਲ, ਰਹਿੰਦੇ ਮੇਰੇ ਪਿੱਛੇ ਆਓ ਕਹਿੰਦੇ ਜੀ, ਹਾਂਜੀ ਜੇਲਰ ਦੀ ਤਰ੍ਹਾਂ ਕਹਿੰਦੇ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਲਿਖਦੇ ਆ। ਤੇ ਲਓ ਜੀ ਕਹਿੰਦੇ, ਹੁਣ ਬਣੂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ, ਕਾਲੀ
ਦਲ ਦੇ ਨਾਲ ਰਲ ਕੇ, ਅਕਾਲੀ ਦਲ ਨਾਲ ਰਲ ਕੇ। ਤੇ ਅੱਗੇ ਲਿਖਦੇ ਨੇ ਆਪਣੇ ਬਾਈ ਜੀ, ਇੱਕ ਸੁਨੇਹਾ ਆਇਆ ਫਿਰ ਤੋਂ ਦੁਬਾਰਾ ਸ਼ੇਰ ਬਾਲੀਵੁੱਡ ਬਾਈ ਜੀ ਦਾ, ਤੇ ਉਹਨਾਂ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਵਧਦੇ ਹਾਂ। ਤੇ ਉਹ ਲਿਖਦੇ ਨੇ, ਸੁਖਬੀਰ ਮੋਦੀ ਤੋਂ ਰਾਹਤ ਦੀ ਉਮੀਦ ਕਰ ਰਹੇ ਨੇ ਤਾਂ ਜੋ ਉਹ ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਕੈਪਟਨ ਤੇ ਖਹਿਰਾ ਵਿਰੋਧੀ ਈਡੀ, ਹਾਂਜੀ ਇਹ ਪੜ੍ਹ ਦਿੱਤਾ ਸੀ ਸੁਨੇਹਾ ਪਹਿਲਾਂ ਵੀ। ਤੇ ਅੱਗੇ ਵਧਦੇ ਹਾਂ ਜੀ, ਤੇ ਅੱਗੇ ਲਿਖਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਦਾ ਸੁਨੇਹਾ ਹੈਗਾ ਜੀ। ਤੇ ਉਹ ਲਿਖਦੇ ਨੇ, ਕੀ ਲਿਖਦੇ ਨੇ, ਕਿੱਥੇ ਰਹਿ ਗਿਆ, ਅੱਗੇ ਵਧਦਾ ਨੀ। ਕਹਿੰਦੇ ਸੈਣੀ ਸਾਹਿਬ, ਕੰਡੀਸ਼ਨ ਰੱਖਣੀ ਵੀ ਕਿਉਂ, ਜਦੋਂ ਲੰਮੇ ਹੀ ਪੈਣਾ। ਹੁਣ ਤੱਕ ਬਾਦਲਾਂ ਦੀ ਕੋਈ ਬੱਸ ਘੇਰੀ ਹੈ, ਕਿਸੇ ਨੇ ਸਿੱਧੀਆਂ ਜਾਂਦੀਆਂ ਏਅਰਪੋਰਟ ਤੇ ਜਾਣੀਆਂ ਚੱਲ ਸਾਹਿਬ। ਬਿਲਕੁਲ ਠੀਕ ਜੀ। ਤੇ ਜਗਤਾਰ ਭਾਰਤ ਜੀ, ਸਤਿ ਸ੍ਰੀ ਅਕਾਲ ਭੇਜਦੇ ਇੰਡੀਆ। ਗੁਰੀਮਾਨ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਚੱਲ ਵੀਰ ਜੀ, ਆਪ ਜੀ ਦੀ ਸਰਕਾਰ ਦਿੱਲੀ ਸੀ ਤੇ ਪੰਜਾਬ ਦੇ ਵਿੱਚ ਏਅਰਪੋਰਟ ਤੇ ਹੁਣ ਵੀ ਛੁਕਦੀਆਂ ਜਾਂਦੀਆਂ ਨੇ ਜੀ। ਚੰਨੀ ਪਾਰਟੀ ਬਣਾਓ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਆ ਆਪਣੀ। ਤੇ ਨੌ ਪਾਰਟੀਆਂ ਸਿੱਧੀਆਂ ਚੋਣ ਮੈਦਾਨ ਦੇ ਵਿੱਚ ਆਉਣਗੀਆਂ, ਟੁੱਕ ਕਾਂ ਨੇ ਚੁੱਕ ਲੈ ਜਾਣਾ ਕਹਿੰਦੇ ਜੀ। ਨੌ ਪਾਰਟੀਆਂ ਆਉਣਗੀਆਂ ਜੀ ਇਸ ਵਾਰ, ਦੋ ਨੀ, ਤਿੰਨ ਨੀ, ਚਾਰ ਨੀ, ਨੌ ਪਾਰਟੀਆਂ ਮੈਦਾਨ ਚ। ਗੁਰੀਮਾਨ ਜੀ ਕਹਿੰਦੇ ਮਾਇੰਡ ਨਾ ਕਰਿਓ ਜੀ, ਇਦ ਓਕੇ, ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਗੁਰੀਮਾਨ ਜੀ ਕਹਿੰਦੇ ਮਜ਼ਾਕ ਕਰਦਾ ਸੀ ਸਾਡੀ ਗਰੰਟੀ ਨੂੰ ਲੈ ਕੇ ਕਹਿੰਦੇ ਜੀ। ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨੀ ਬਾਈ ਜੀ। ਤੇ ਕਹਿੰਦੇ ਨੇ ਪਾਕਿਸਤਾਨ ਅੱਜ ਵੀ ਇਹੀ ਗੋਥ ਮੁਸਲਮਾਨਾਂ ਦੇ ਵਿੱਚ ਹੈਗੇ ਆ ਵੀਰ ਜੀ। ਹਾਂਜੀ ਬਿਲਕੁਲ ਆ ਜੀ, ਤੇ ਆਪਣੇ ਪੰਜਾਬ ਚ ਵੀ ਹੈਗੇ ਆ ਗੋਥ, ਉਹ ਜੱਟਾਂ ਦੇ ਵਿੱਚ ਆ ਗਏ ਜਾਂ ਹੋਰ ਅੱਗੇ ਆ ਗਏ। ਗੁਰੀਮਾਨ ਜੀ ਕਹਿੰਦੇ ਬਿਲਕੁਲ ਜੀ, ਅੱਜ ਵੀ ਆਪਸੀ ਲੜੀ ਜਾਂਦੇ ਆ, ਨਿਹੰਗ ਸਿੰਘ ਦੂਜੇ ਮਿਸਲ ਦੇ ਨਿਹੰਗ ਸਿੰਘ ਦੇ ਬਾਣੇ ਫਾੜੇ ਆ ਜੀ ਅੱਜ। ਕਹਿੰਦੇ ਜੀ ਅੰਗਰੇਜ਼ਾਂ ਨੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦੇ, ਅਕਾਲੀ ਫੂਲਾ ਸਿੰਘ ਜੀ ਦੇ ਹੁੰਦੇ ਤੇ ਹਰੀ ਸਿੰਘ ਨਲੂਆ ਜੀ ਦੇ ਹੁੰਦੇ ਕਦੇ ਕਬਜ਼ਾ ਕਰਨ ਦਾ ਨਹੀਂ ਸੋਚਿਆ ਜੀ। ਤੇ ਜਦੋਂ ਪੰਜਾਬ ਦੇ ਤਿੰਨੋਂ ਜਿਹੜਾ ਥੰਬ ਹਿੱਲ ਗਏ, ਉਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਡੋਗਰਿਆਂ ਦੇ ਨਾਲ ਰਲ ਕੇ ਕਹਿੰਦੇ ਪੰਜਾਬ ਖਾ ਲਿਆ। ਤੇ ਗਲਤੀਆਂ ਬਾਈ ਜੀ ਆਪਣੀਆਂ ਵੀ ਸੀ, ਦੇਖੋ ਹੁਣ ਆਪਸ ਦੇ ਵਿੱਚ ਲੜਦੇ ਝਗੜਦੇ ਨੇ ਸਾਰੇ। ਬਹੁਤ ਸੁਨਾਰੇ, ਬਹੁਤ ਸੋਹਣਾ ਕਹਿੰਦੇ ਚੱਲ ਰਿਹਾ ਇਤਿਹਾਸ ਨੂੰ ਸੁਣ ਕੇ ਮਜ਼ਾ ਆ ਰਿਹਾ। ਗੁਰੀਮਾਨ ਜੀ ਕਹਿੰਦੇ ਦੇਖੋ ਬਾਈ, ਕਲਪਨਾ ਕਰੋ ਕਿੱਦਾਂ ਦੇ ਕਿਰਦਾਰ ਹੁੰਦੇ ਸੀ ਪਹਿਲਾਂ, ਲੋਕ ਪ੍ਰਭਾਵਿਤ ਹੋ ਕੇ ਸਿੰਘ ਸੱਜ ਜਾਂਦੇ ਸੀਗੇ। ਤੇ ਗੁਰੀਮਾਨ ਜੀ ਕਹਿੰਦੇ ਅੱਜ ਦੇ ਟਾਈਮ ਦਲ ਵੀ ਹੈਗੇ ਆ ਤੇ ਸਹੂਲਤਾਂ ਵੀ ਨੇ, ਪਰ ਕਿਰਦਾਰ ਰਹੇ ਨੇ ਕਿੱਥੇ ਨੇ, ਜਿਸ ਕਰਕੇ ਅੱਜ ਕੱਲ੍ਹ ਦੇ ਸਿੱਖਾਂ ਦੇ ਬੱਚੇ ਕੇਸ ਕਤਲ ਕਰਵਾਈ ਜਾਂਦੇ ਨੇ। ਕਿੰਨੀਆਂ ਸ਼ਹੀਦੀਆਂ ਤੋਂ ਬਾਅਦ ਸਾਨੂੰ ਸਰਦਾਰੀ ਮਿਲੀ ਹੈ, ਤੇ ਕੌਣ ਸਮਝਾਏ ਅੱਜ ਕੱਲ੍ਹ ਦੇ ਕੁੜੀਆਂ ਮੁੰਡਿਆਂ ਨੂੰ। ਤੇ ਸਾਡਾ ਪੰਜਾਬ ਦਾ ਸਾਰਾ ਇਤਿਹਾਸ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਿਆ, ਭਾਰਤ ਦੇ ਹੋਰ ਇਤਿਹਾਸ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਪਿਆ, ਤੇ ਸਾਰਾ ਕੁਝ ਲੁੱਟ ਲੈ ਗਏ। ਕਹਿੰਦੇ ਜੀ ਪੰਜਾਬ ਭੂਗੋਲਿਕ ਤੌਰ ਦੇ ਉੱਤੇ ਕਿੰਨਾ ਵੱਡਾ ਸੀ, ਪਰ ਪੰਜਾਬ ਦੇ ਹੀ ਟੋਟੇ ਕਰ ਪੰਜਾਬ ਨੂੰ ਵੰਡਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜਾ ਸੋਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਕਾ ਸਭ ਤੋਂ ਵੱਡਾ ਹੁੰਦਾ ਸੀ। ਹੁਣ ਦੇਖ ਲਓ ਕੀ ਬਣਾ ਦਿੱਤਾ ਇਹਨਾਂ ਕੁਝ ਕੁ ਦੋਗਲਿਆਂ ਨੇ, ਰਹਿੰਦਾ ਵੈਰ ਸਿਆਸਤਦਾਨ ਕੱਢ ਰਹੇ ਆ। ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਲੈ ਗਏ, ਤੇ ਜਦੋਂ ਉਹਨਾਂ ਨੇ ਪੰਜਾਬ ਨੂੰ ਮੁੜਨਾ ਚਾਹਿਆ ਤਾਂ ਉਹਨਾਂ ਤੱਕ ਪੁੱਜਣ ਹੀ ਨਹੀਂ ਦਿੱਤਾ ਗਿਆ। ਤੇ ਅੰਗਰੇਜ਼ਾਂ ਨੂੰ ਪਤਾ ਸੀ ਮਹਾਰਾਜਾ ਦਲੀਪ ਸਿੰਘ ਜੀ ਦਾ ਜੀ ਆ ਜਾਂਦੇ ਤਾਂ ਪੰਜਾਬ ਦਾ ਚਿਹਰਾ ਹੋਰ ਹੁੰਦਾ। ਨਹੀਂ ਜੀ ਬਾਈ ਜੀ, ਇੱਦਾਂ ਨਹੀਂ ਹੋਣਾ ਸੀ। ਜਿੱਥੋਂ ਅਕਾਲ ਸਾਹਿਬ ਪੜ੍ਹਦੇ ਆ ਨਾ ਆਪਾਂ ਨਾਵਲ ਹਰਜੀਤ ਅਟਵਾਲ ਜੀ ਦਾ, ਉਹਦੇ ਵਿੱਚ ਸਪਸ਼ਟ ਹੈ ਕਿ ਮਹਾਰਾਜਾ ਦਲੀਪ ਸਿੰਘ ਵੀ ਕਿੰਨਾ ਅਯਾਸ਼ ਸੀਗਾ, ਕੀ ਕੁਝ ਕਰਦਾ ਰਿਹਾ। ਬਥੇਰਾ ਕੁਝ ਦਿੱਤਾ ਸੀ ਉਹਨਾਂ ਨੇ ਉੱਥੇ, ਪਰ ਸਾਂਭਿਆ ਨਹੀਂ ਗਿਆ। ਜੂਆ ਖੇਡਦਾ ਰਿਹਾ, ਹੋਰ ਸਾਰੀਆਂ ਚੀਜ਼ਾਂ ਕਰਦਾ ਰਿਹਾ, ਅਯਾਸ਼ੀਆਂ ਕਰਦਾ ਰਿਹਾ, ਦਾਰੂ ਪੀਂਦਾ ਰਿਹਾ, ਬਥੇਰਾ ਕੁਝ ਆ ਜੀ ਉਹਨਾਂ ਦੇ ਵਿੱਚ ਵੀ। ਜੇ ਨੁਕਸ ਕੱਢਾਂਗੇ ਤਾਂ ਗੱਲ ਦੂਰ ਤੱਕ ਜਾਵੇਗੀ। ਤੇ ਅਕਾਲ ਸਾਹਿਬ ਨਾਵਲ ਆਪਾਂ ਕੀਤਾ ਹੋਇਆ ਜੀ, ਉਹ ਵੀ ਆਡੀਓ ਦੇ ਵੀਡੀਓ ਦੇ ਰੂਪ ਦੇ ਵਿੱਚ, ਤੇ ਉਹ ਵੀ ਤੁਸੀਂ ਯੂਟਿਊਬ ਦੇ ਉੱਤੇ ਸੁਣ ਸਕਦੇ ਹੋ। ਬੜਾ ਦਿਲਚਸਪੀ ਵਾਲਾ, ਬੜੀ ਖੋਜ ਕਰਕੇ 14-15 ਸਾਲ ਲਾ ਕੇ ਹਰਜੀਤ ਅਟਵਾਲ ਜੀ ਨੇ ਉਹ ਅਕਾਲ ਸਾਹਿਬ ਨਾਵਲ ਲਿਖਿਆ ਹੋਇਆ ਹੈ, ਤੇ ਉਹ ਬਹੁਤ ਵਧੀਆ ਹੈ ਜੀ, ਪੜ੍ਹਨ ਯੋਗ ਵੀ ਹੈ ਤੇ ਸੁਣਨ ਯੋਗ ਵੀ ਹੈ। ਲਓ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਹੀਂ, ਸੋਮਵਾਰ ਨੂੰ ਮਿਲੇਗਾ। ਹੁਣ ਆਪਾਂ ਵਾਅਦਾ ਤੁਹਾਡੇ ਨਾਲ ਕਰਾਂਗੇ ਕਿ ਸੋਮਵਾਰ ਨੂੰ ਮਿਲਾਂਗੇ, ਪਰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਕੱਲ੍ਹ ਨੂੰ ਤੇ ਪਰਸੋਂ ਨੂੰ ਲੈ ਕੇ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਲੈ ਕੇ ਹਾਜ਼ਰ ਹੋਣਗੇ, ਤੇ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਜ ਵੱਲੋਂ ਇਸ ਦੇ ਨਾਲ ਹੀ ਦੋਸਤੋ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

Çeviri.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃったー。

Oh, no.

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ
1: ਅੱਛਾ
2: ਲਈ ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ।
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ।

0: ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੌਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੌਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ। ਤਾਂ
0: ਅੱਛਾ
1: ਉਹਦੇ
0: ਜੀ
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ। ਤਾਂ
0: ਅੱਛਾ ਜੀ
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ, ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ
1: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ। ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ। ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ। ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
0: ਹਾਂਜੀ
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
0: ਹਾਂਜੀ
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: ਹਾਂਜੀ
1: ਰਸਤਾ ਵੀ ਘੱਟ ਹੈ ਤੇ
0: ਫਿਰ
1: ਉਹ
0: ਇੱਧਰ
1: ਵੀ
0: ਕੱਟ ਕਿਉਂ ਆਉਂਦੇ ਨੇ ਨੌਜਵਾਨ?
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: ਅੱਛਾ
1: ਅਸੀਂ
0: ਜੀ
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
0: ਹਾਂਜੀ
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
0: ਅੱਛਾ
1: ਤੇ
0: ਜੀ
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
0: ਹਾਂਜੀ
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ, ਹੈ ਨਾ, 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ, ਹੈ ਨਾ, BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: ਅੱਛਾ ਜੀ
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
0: ਹਾਂਜੀ ਹਾਂਜੀ
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ

0: ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ।
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਵੀ ਘੱਟ ਰਹਿ ਜਾਂਦੀ ਹੈ। ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ, ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ ਆ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ।
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ। ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ
0: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ, ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: ਅੱਛਾ ਜੀ
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ਆਈਟੀਆਈ ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ
0: ਜੀ।
1: ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਹਾਜ਼ਰ ਹਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਸ਼ੰਮੀ ਜੀ ਹੋਣਗੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਚਲਾਵਾਂਗੇ। ਅੱਜ ਦਾ ਵਿਸ਼ਾ ਰਹੇਗਾ ਕਰ ਭਲਾ ਹੋ ਭਲਾ, ਕਿ ਸੱਚਮੁੱਚ ਚੰਗਾ ਕਰਨ ਦਾ ਚੰਗਾ ਫਲ ਮਿਲਦਾ ਹੈ। ਇਸ ਦੇ ਉੱਤੇ ਖਾਸ ਅੱਜ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਭਗਤ ਪੂਰਨ ਸਿੰਘ ਉਹਨਾਂ ਦਾ ਵੀ ਅੱਜ ਦਿਹਾੜਾ ਹੈ। ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਤੇ ਬਹੁਤ ਸਾਰੇ ਆਪਣੇ ਜਿਹੜੇ ਬੱਚੇ ਜਾਂ ਬਜ਼ੁਰਗ ਜਾਂ ਹੋਰ ਸਾਰੇ ਲੋਕਾਂ ਨੂੰ ਉਹ ਇਸ ਜਹਾਨ ਦੇ ਉੱਤੇ ਉਹ ਛੱਡ ਕੇ ਗਏ, ਉਹਨਾਂ ਨੂੰ ਰਾਹੇ ਪਾਇਆ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਇਹਦੇ ਬਾਰੇ ਆਪਾਂ ਕਰਾਂਗੇ ਸ਼ਮੀ ਜੀ ਦੇ ਨਾਲ ਵੀ ਤੇ ਤੁਹਾਡੇ ਨਾਲ ਵੀ। ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਤੇ ਭਾਰਤ ਦੇ ਵਿੱਚ ਰਾਤ ਦੇ 9:37 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਨੇ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਦਾ ਸਮਾਂ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਉੱਤੇ ਜਲਦ ਤੋਂ ਜਲਦ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ 5 ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਦੇ ਵਿੱਚ ਅੱਜ ਦਾ ਸੁਨੇਹਾ ਜੋ ਅੱਜ ਦਾ ਵਿਚਾਰ ਹੈ ਬੜਾ ਲਾਜਵਾਬ ਹੈ। ਕਹਿੰਦੇ ਕਿ ਜਿਹੜੇ ਕਿਸੇ ਉੱਤੇ ਉਪਕਾਰ ਜਾਣੀ ਕਿ ਮਦਦ ਨਹੀਂ ਕਰ ਸਕਦੇ ਉਹਨਾਂ ਨੂੰ ਜੀਵਨ ਜਿਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੈਥਰੀਨ ਫਿਲਿਪਸ ਉਹਨਾਂ ਦੀ ਕਲਮ ਦੇ ਵਿੱਚ ਉਹ ਇਹ ਅੱਖਰ ਜਿਹੜੇ ਉਲੀਕੇ ਗਏ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1871 ਦਾ ਜ਼ਿਕਰ ਕਰਦਿਆਂ ਜਦੋਂ ਨਾਮਧਾਰੀ ਮੰਗਲ ਸਿੰਘ, ਮਸਤਾਨ ਸਿੰਘ ਤੇ ਗੁਰਮੁਖ ਸਿੰਘ ਤਿੰਨੇ ਹੀ ਪਿੱਥੋਂ ਪਿੰਡ ਦੇ ਨੂੰ ਜਿਹੜਾ ਸੀ ਰਾਏਕੋਟ ਲੁਧਿਆਣਾ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ 1886 ਦੇ ਵਿੱਚ ਕਾਰ ਦੇ ਖੋਜੀ ਕਾਰਲ ਬੈਜ ਨੇ ਜਿਹੜਾ ਸੀ ਪੈਂਟੈਂਟ ਕਰਵਾਇਆ ਤੇ ਅੱਜ ਦੇ ਦਿਨ 1888 ਦੇ ਵਿੱਚ ਉਸਦੀ ਪਤਨੀ ਨੇ 104 ਕਿਲੋਮੀਟਰ ਕਾਰ ਚਲਾਈ ਸੀ। 1930 ਦੇ ਵਿੱਚ ਚੰਦਰਮਾ ਦੇ ਉੱਤੇ ਪੈਰ ਰੱਖਣ ਵਾਲੀ ਪੁਲਾੜੀ ਯਾਤਰੀ ਨੀਲ ਆਰਮਸਟਰੋਂਗ ਦਾ ਜਿਹੜਾ ਸੀ ਵਾਪਾਕ ਨੋਟਾ ਅਮਰੀਕਾ ਦੇ ਵਿੱਚ ਜਨਮ ਹੁੰਦਾ ਤੇ 1992 ਦੇ ਵਿੱਚ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ। ਅੱਜ ਇਸ ਸੰਸਾਰ ਨੂੰ ਉਹ ਅਲਵਿਦਾ ਕਹਿੰਦੇ ਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ, ਉਹਨਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਲੀਹਾਂ ਨੇ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੱਖਰੇ ਵੱਖਰੇ ਐਂਗਲ ਤੋਂ। ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਨੂੰ ਜਿਹੜਾ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ, ਪਿਤਾ ਛਿੱਬੂ ਮੱਲ ਜੀ ਘਰ ਦੇ ਵਿੱਚ ਹੁੰਦਾ ਹੈ ਤੇ ਇਹਨਾਂ ਦੇ ਪਿਤਾ ਜੀ ਅਮੀਰ ਖੱਤਰੀ ਵਪਾਰੀ ਸਨ। ਪਰ 1913 ਦੇ ਵਿੱਚ ਕਾਲ ਪੈਣ ਦੇ ਦੌਰਾਨ ਸਾਰਾ ਵਪਾਰ ਜਿਹੜਾ ਸੀਗਾ ਤਬਾਹ ਹੋ ਗਿਆ ਤੇ ਘਰੇਲੂ ਆਰਥਿਕ ਸੰਕਟ ਕਰਕੇ ਇਹਨਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ 10ਵੀਂ ਤੱਕ ਪੜ੍ਹਾਈ ਕਰਾਈ ਸੀ। ਇਹਨਾਂ ਦਾ ਪਹਿਲਾ ਨਾਮ ਜਿਹੜਾ ਸੀ ਰਾਮ ਜੀ ਸੀ, ਪਰ ਬਾਅਦ ਦੇ ਵਿੱਚ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਪੂਰਨ ਸਿੰਘ ਰੱਖਿਆ ਗਿਆ ਤੇ ਇੱਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁ ਸਾਲ ਦੇ ਜਿਹੜਾ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਸੀ ਤਾਂ ਇਹਨਾਂ ਉਸਦੀ ਸੰਭਾਲ ਕੀਤੀ। ਉਸਦਾ ਨਾਂ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਚੁੱਕ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਬੇਸਹਾਰਾ ਲਵਾਰਸ ਬਿਮਾਰਾਂ ਦੀ ਭਾਈ ਕਨਈਆ ਜੀ ਦੀ ਵਾਂਗ ਮਦਦ ਜਿਹੜਾ ਕਰਦੇ ਸਨ ਤੇ 1958 ਦੇ ਵਿੱਚ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੇ ਛਾਪ ਕੇ ਮੁਫ਼ਤ ਵੰਡੇ ਜਿਨ੍ਹਾਂ ਦਾ ਵਿਸ਼ੇ ਵਾਤਾਵਰਨ, ਵਿਵਹਾਰ, ਜੀਵਨ ਜਿਹੜਾ ਸਿਹਤ, ਨੈਤਿਕਤਾ, ਵਰਤਮਾਨ ਤੇ ਭਵਿੱਖ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੇ ਮੁੱਦਿਆਂ ਨੂੰ ਉਭਾਰਿਆ। ਲਿਖਤਾਂ ਦਾ ਉਹਨਾਂ ਦਾ ਮਨੋਰਥ ਸੀ ਮਨੁੱਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰਾ ਰੱਖਿਆ ਤੇ ਵਾਤਾਵਰਨ ਸਮੱਸਿਆਵਾਂ ਉਹਨਾਂ ਦੇ ਨਾਲ ਸੰਚਾਲਦੀਆਂ। ਉਹ ਪੰਜਾਬੀ, ਇੰਗਲਿਸ਼ ਤੇ ਉਰਦੂ ਜਾਣਦੇ ਸਨ। ਉਹਨਾਂ ਜਿਹੜਾ ਸੀਗਾ 6 ਤਰੀਕ ਤੇ ਤੀਸਰੇ ਮਹੀਨੇ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਜਿਹੜੀ ਸਥਾਪਨਾ ਕਰਤੀ। ਇੱਥੋਂ ਸਾਰਾ ਸਾਹਿਤ ਜਿਹੜਾ ਸੀ ਪ੍ਰਕਾਸ਼ਿਤ ਕਰਕੇ ਲੋਕਾਂ ਦੇ ਵਿੱਚ ਮੁਫ਼ਤ ਵੰਡਿਆ ਜਾਂਦਾ ਸੀ। ਇਹ ਪ੍ਰਥਾ ਅੱਜ ਵੀ ਜਾਰੀ ਹੈ। ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ ਤੇ ਉਹਨਾਂ ਪਿੰਗਲਵਾੜੇ ਦੇ ਵਿੱਚ ਏਸੀ ਨਹੀਂ ਸੀ ਲਗਵਾਇਆ, ਕਿਉਂਕਿ ਉਹ ਜਾਣਦੇ ਸਨ ਕਿ ਵਾਯੂ ਮੰਡਲ ਜਿਹੜਾ ਹੈ ਉਹਦੇ ਵਿੱਚ ਇਸ ਦੇ ਨਾਲ ਉਦੋਂ ਪਰਤ ਦੇ ਵਿੱਚ ਛੇਕ ਹੋ ਰਹੇ ਨੇ। ਉਹਨਾਂ ਦੀਆਂ ਅੰਮ੍ਰਿਤਸਰ, ਪੰਡੋਰੀ, ਵੜੈਚ, ਮਾਨਾਵਾਲਾ, ਗੋਇੰਦਵਾਲ ਸਾਹਿਬ ਤੇ ਅੰਮ੍ਰਿਤਸਰ, ਸੰਗਰੂਰ, ਪਲਾਸੋਰਾ, ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਬ੍ਰਾਂਚਾਂ ਨੇ। ਇਹਨਾਂ ਦੇ ਵਿੱਚ ਲਗਭਗ 1600 ਤੋਂ ਵੱਧ ਲਾਚਾਰ, ਗੁੰਗੇ, ਬੋਲੇ, ਅਪਾਹਜ ਤੇ ਬਿਮਾਰ, ਪਾਗਲ, ਮਰਦ, ਔਰਤਾਂ, ਬੱਚੇ, ਬੁੱਢੇ ਸ਼ਾਮਲ ਨੇ, ਜਿਨ੍ਹਾਂ ਦਾ ਬਿਨਾਂ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। ਪਿੰਗਲਵਾੜਾ ਅੰਮ੍ਰਿਤਸਰ ਵਿਖੇ ਮੁੱਢਲੀਆਂ ਡਾਕਟਰੀ ਸਹਾਇਤਾ ਵਾਲੀ ਟਰਾਮਾ ਵੈਨ GT ਰੋਡ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਤੇ ਲੋੜਵੰਦਾਂ ਦੀ ਸਹਾਇਤਾ ਦੇ ਲਈ ਬਨਾਵਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋੜਵੰਦਾਂ ਨੂੰ ਮੁਫ਼ਤ ਅੰਗ ਲਗਾਏ ਜਾਂਦੇ ਨੇ, ਲਵਾਰਿਸ ਮਰੀਜ਼ਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ, ਸਿਹਤ ਕਰਮਚਾਰੀ ਤੇ ਸਟਾਫ਼ ਤਾਇਨਾਤ ਹੈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵਿਦਿਅਕ ਸੰਸਥਾਵਾਂ ਨੇ 1981 ਦੇ ਵਿੱਚ ਉਹਨਾਂ ਨੂੰ ਸ਼੍ਰੀ ਪਦਮ ਐਵਾਰਡ ਦੇ ਨਾਲ ਨਵਾਜਿਆ ਗਿਆ ਤੇ 1990 ਦੇ ਵਿੱਚ ਹੇਅਰਮਨੀ ਐਵਾਰਡ ਦੇ ਉੱਤੇ, 1991 ਦੇ ਵਿੱਚ ਰੋਗ ਰਤਨ ਐਵਾਰਡ ਤੇ ਭਾਈ ਘਨੱਈਆ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 5 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1992 ਨੂੰ 88 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅੱਜ ਕੱਲ੍ਹ ਉਹਨਾਂ ਦੇ ਉੱਤਰ ਅਧਿਕਾਰੀ ਡਾਕਟਰ ਇੰਦਰਜੀਤ ਕੌਰ ਜੀ ਨੇ ਜੋ ਇਹ ਸੇਵਾ ਅੱਗੇ ਨਿਭਾ ਰਹੇ ਨੇ, ਚਲਾ ਰਹੇ ਨੇ ਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਦਾ ਪ੍ਰਚਾਰ ਕਰਦੇ ਨੇ। ਇਸ ਕਰਕੇ ਹੀ ਜੈਵਿਕ ਖੇਤੀ ਵੀ ਆਰੰਭ ਕੀਤੀ ਹੋਈ ਹੈ ਤੇ ਉਹਨਾਂ ਦੇ ਉਦੇਸ਼ ਜਿਵੇਂ ਕਿ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ, ਵੱਧ ਤੋਂ ਵੱਧ ਰੁੱਖ ਲਾਓ, ਸਾਦਾ ਖਾਣਾ, ਸਾਦਾ ਪਾਉਣਾ, ਖਾਦੀ ਦਾ ਕੱਪੜਾ ਤੇ ਸਾਦਗੀ ਦੇ ਵਿੱਚ ਰਹੋ, ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ, ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ ਤੇ ਬੇਰੋਜ਼ਗਾਰੀ ਨੂੰ ਘਟਾਉਣ ਦੇ ਵਿੱਚ ਮਦਦ ਕਰੋ ਵਰਗੇ ਸੰਦੇਸ਼ ਦਿੱਤੇ ਜਾਂਦੇ ਹੈ। ਅੱਜ ਦਾ ਜੋ ਮੁੱਦਾ ਹੈ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਤਿਆਰ ਬਾਰ ਤਿਆਰ ਹਾਂ ਤੇ ਸ਼ੰਮੀ ਜੀ ਨੂੰ ਨਾਲ ਲਾਉਂਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਇਸ ਮੁੱਦੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਜੋ ਅੱਜ ਦਾ ਵਿਸ਼ੇਸ਼ ਆਪਣੀ ਗੱਲਬਾਤ ਦਾ ਸਿਲਸਿਲਾ ਹੈ। ਜਿਵੇਂ ਕਿ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਗੱਲਬਾਤ ਜਿਹੜੀ ਹੈ ਧਰਮ ਪੱਖ ਤੋਂ ਵੀ ਦੇਖਾਂਗੇ, ਮਨੋਵਿਗਿਆਨਕ ਪੱਖ ਤੋਂ ਵੀ ਦੇਖਾਂਗੇ, ਸਮਾਜ ਵਿਗਿਆਨ ਕੀ ਕਹਿੰਦੀ ਹੈ ਤੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਤੁਸੀਂ ਵੀ ਜਿਹੜਾ ਨਾਲ ਸਾਂਝਾ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੋ ਤੇ ਨਾਲ ਗੱਲਾਂ ਬਾਤਾਂ ਕਰੋ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਇੱਕ ਛੋਟੀ ਜਿਹੀ ਗੱਲਬਾਤ ਦੇ ਨਾਲ ਤੇ ਕੋਸ਼ਿਸ਼ ਮੇਰੀ ਹੈ ਮੈਂ ਕਿਤੇ ਰੱਖ ਬੈਠਾ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਵਿੱਚ ਜੋ ਕਿ ਕਰ ਜਿਹੜਾ ਕਰ ਭਲਾ ਹੋ ਭਲਾ ਸਿਰਫ ਵਿਸ਼ਵਾਸ ਹੈ ਜਾਂ ਸੱਚ ਹੈ, ਜਾਂ ਤੁਹਾਡਾ ਆਪਣਾ ਜ਼ਿੰਦਗੀ ਦਾ ਕੋਈ ਤਜ਼ਰਬਾ ਹੋਵੇ, ਕਿਸੇ ਦਾ ਭਲਾ ਕੀਤਾ ਹੋਵੇ, ਕਿਸੇ ਤੋਂ ਦੁਆਵਾਂ ਲਈਆਂ ਹੋਣ, ਕਿਸੇ ਦੇ ਕੰਮ ਆਏ ਹੋ, ਕੱਲਾ ਉਹ ਪੈਸੇ ਤਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਿਰਧਾਰਿਤ ਨਹੀਂ ਹੁੰਦਾ ਮੁੱਦਾ, ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਸ ਦੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ ਤੇ ਉਹਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ੰਮੀ ਜੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਨਾਲ ਨਾਲ ਤੁਸੀਂ ਯੋਗਦਾਨ ਪਾ ਸਕਦੇ ਹੋ ਤੇ ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਪਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
1: ਬਹੁਤ ਬਹੁਤ ਸਵਾਗਤ ਜੀ ਨੂੰ ਜੀ, ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਇਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਿਸ਼ੇ ਨੂੰ ਉਭਾਰਿਆ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਸ਼ੁਕਰੀਆ ਭਾਰਤ ਸਾਹਿਬ
1: ਜੀ,
2: ਇਹ ਬੜੀ ਪੁਰਾਣੀ ਤੇ ਪਿਆਰੀ ਕਹਾਵਤ ਹੈ ਔਰ ਲੋਕ ਵਿਰਸੇ ਦੇ ਵਿੱਚ ਇਹਦੀ ਬਾਤ ਪੈਂਦੀ ਹੈ, ਬੜੀ ਮਿੱਠੀ ਗੱਲ ਹੈ ਕਿ ਕਰ ਭਲਾ ਤੇ ਹੋ ਭਲਾ
1: ਹੋ ਭਲਾ
2: ਜਦੋਂ ਇਹਦੇ ਉਲਟ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ, ਕਿ ਜਦੋਂ ਅਸੀਂ ਕਿਸੇ ਲਈ ਕੋਈ ਨੁਕਸਾਨ ਦੀ ਸੋਚਦੇ ਹਾਂ ਤਾਂ ਆਪਣਾ ਸਭ ਤੋਂ ਪਹਿਲਾਂ ਹੋ ਜਾਂਦਾ ਹੈ।
1: ਬਿਲਕੁਲ,
2: ਇਸੇ ਲਈ ਜਿਹੜੀ ਆ ਆਪਣਾ ਜੇ ਭਲਾ ਚਾਹੁੰਦੇ ਹਾਂ ਤੇ ਦੂਜਿਆਂ ਦਾ ਵੀ ਭਲਾ ਸੋਚੀਏ ਤਾਂ ਫੇਰ ਉਹ ਆਪਣਾ ਵੀ ਭਲਾ ਹੋ ਜਾਂਦਾ ਹੈ। ਬਹੁਤ ਹੀ ਕਹਿ ਲੋ ਵੀ ਸਾਡੇ ਸਮਾਜ ਨੂੰ ਇੱਕ ਸੂਤਰ ਚ ਬੰਨ ਕੇ ਰੱਖਣ ਵਾਲਾ ਇੱਕ ਸੰਕਲਪ, ਇੱਕ ਸੋਚ ਹੈ ਜਿਹਦੀ ਜਦੋਂ ਤੋਂ ਇਨਸਾਨੀਅਤ ਜਾਂ ਸ਼ੁਰੂ ਹੋਈ ਆ, ਕਹਿ ਲੋ ਸਾਡੀ ਸਭਿਅਤਾ ਸ਼ੁਰੂ ਹੋਈ ਆ, ਉਦੋਂ ਤੋਂ ਹੁਣ ਤੱਕ ਇਹਦਾ ਵੱਡਾ ਯੋਗਦਾਨ ਰਿਹਾ ਹੋਊਗਾ ਇਸ ਇੱਕ ਸੂਤਰ ਦਾ ਹੀ
1: ਜੀ,
2: ਕਿ ਕਰ ਭਲਾ ਹੋ ਭਲਾ। ਅਸੀਂ ਇੱਕ ਆਪਣੇ ਹਿੱਤ ਜਿਹੜੇ ਆ ਜਦੋਂ ਉਹਦੀ ਰਾਖੀ ਕਰਨੀ ਚਾਹੁੰਦੇ ਆ ਤਾਂ ਸਾਨੂੰ ਦੂਜਿਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਪਊਗਾ
1: ਜੀ।
2: ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਮਜ਼ਬੂਤ ਸੰਬੰਧ ਸਥਾਪਿਤ ਕਰਨ ਵਾਸਤੇ ਕਾਮਯਾਬ ਤੇ ਮੋਰਲ ਇੱਕ ਡਿਊਟੀ ਦੱਸਣ ਵਾਲਾ ਇੱਕ ਮੁਹਾਵਰਾ ਹੈ
1: ਜੀ,
2: ਤੇ ਇੱਕ ਅਖਾਣ ਹੈ। ਬਹੁਤ ਹੀ ਕਮਾਲ ਦੀ ਸੋਚ ਹੈ ਜੀ।
1: ਜੀ ਸ਼ਮੀ ਜੀ, ਤੇ ਸ਼ਮੀ ਜੀ ਵੈਸੇ ਮੈਂ ਖੋਜ ਕਰ ਰਿਹਾ ਸੀ ਇਹ ਸਿਲਸਿਲਾ ਕਦੋਂ ਦਾ ਸ਼ੁਰੂ ਹੋਇਆ ਜਾਂ ਕਿੱਥੋਂ ਸ਼ੁਰੂ ਹੁੰਦਾ ਹੈ ਸਾਰਾ ਸਿਲਸਿਲਾ, ਤੇ ਅੱਗੇ ਜਾ ਕੇ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗੇ, ਇਹਨੂੰ ਵੱਖਰੇ ਵੱਖਰੇ ਐਂਗਲ ਤੋਂ ਪਛਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ
2: ਬਿਲਕੁਲ
1: ਜਿਵੇਂ ਅੱਜ ਤੁਸੀਂ ਜ਼ਿਕਰ ਸ਼ੁਰੂਆਤ ਕਰ ਹੀ ਦਿੱਤੀ ਹੈ ਕਿ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਧਰਮ ਨੇ, ਸਿੱਖ ਧਰਮ ਹੈ, ਹਿੰਦੂ ਧਰਮ ਹੈ, ਇਸਲਾਮ ਹੈ, ਈਸਾਈ ਧਰਮ ਹੈ, ਬੁੱਧ ਧਰਮ ਹੈ, ਇਸ ਦੇ ਵਿੱਚ ਹਰ ਪਾਸੇ ਕਿਤੇ ਨਾ ਕਿਤੇ ਚੈਰਿਟੀ ਦਾ ਜਾਂ ਇੱਕ ਦੂਸਰੇ ਦੀ ਸਹਾਇਤਾ ਦਾ ਜਿਹੜਾ ਰੋਲ ਸਾਨੂੰ ਦੇਖਣ ਨੂੰ ਮਿਲਦਾ ਹੈ। ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ, ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਐਸੇ ਲੋਕ ਨੇ ਉਹ ਅੰਗਹੀਨ ਨੇ, ਜਾਂ ਜ਼ੁਬਾਨ ਚਾਹੇ ਕਹਿ ਲਓ ਉਹਨਾਂ ਦੀ ਕੰਮ ਨਹੀਂ ਕਰਦੀ, ਚਾਹੇ ਸੁਣਨਾ, ਹੋਰ ਸਾਰੀਆਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ। ਜਦੋਂ ਅਸੀਂ ਆਪਣੇ ਰੂਪ ਦੇ ਉੱਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੈਂ ਚੰਗਾ ਨਹੀਂ ਹੈ, ਮੈਂ ਸੋਹਣਾ ਨਹੀਂ ਲੱਗਦਾ, ਹੈ ਨਾ, ਇੰਨਾ ਬਦਸੂਰਤ ਮੇਰੀ ਸ਼ਕਲ ਹੈ, ਮੈਨੂੰ ਚੰਗਾ ਨਹੀਂ ਲੱਗਦਾ, ਹੈ ਨਾ, ਆਪਣਾ ਆਪ। ਤੇ ਜਦੋਂ ਉਹ ਲੋਕਾਂ ਦੇ ਵੱਲ ਝਾਤ ਮਾਰਦੇ ਆ ਜਿਨ੍ਹਾਂ ਨੇ, ਜਿਨ੍ਹਾਂ ਦੀ ਭਗਤ ਪੂਰਨ ਸਿੰਘ ਉਹਨਾਂ ਨੇ ਮਦਦ ਕੀਤੀ ਹੈ, ਉਹਨਾਂ ਦੇ ਸਾਥੀ ਬਣੇ ਨੇ, ਹਰ ਦੁੱਖ ਸੁੱਖ ਦੇ ਵਿੱਚ ਰਾਹ ਦਸੇਰੇ ਬਣੇ ਹੈ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ, ਜਾਂ ਚਾਹੇ ਉਹ ਅਮੀਰੀ ਦੀ ਗੱਲ ਕਰ ਲਈਏ, ਚਾਹੇ ਗਰੀਬੀ ਦੀ, ਕਿ ਅੱਗੇ ਤੋਂ ਅੱਗੇ ਵਧਣ ਦੀ ਸਾਡੀ ਇੱਕ ਕੋਸ਼ਿਸ਼ ਹੈ, ਪਰ ਜੋ ਕੁਦਰਤ ਨੇ ਸਾਨੂੰ ਰੂਪ ਰੰਗ ਮਤ ਕਹਿ ਲਓ ਜਾਂ ਜਿੰਨਾ ਕੁ ਵੀ ਦਿਮਾਗ ਜਿਹੜਾ ਹੈ, ਜਿਹਨ ਜਿਹੜਾ ਦਿੱਤਾ ਹੈ, ਅਸੀਂ ਬਹੁਤ ਸਾਰੇ ਸਾਡੇ ਬਾਡੀ ਦੇ ਐਡੇ ਅੰਗ ਨੇ ਕੀਮਤੀ, ਮਤਲਬ ਕਿ ਕਰੋੜਾਂ ਅਰਬਾਂ ਰੁਪਈਆ ਵੀ ਦੇ ਦਈਏ ਤਾਂ ਉਹ ਖਰੀਦੇ ਨਹੀਂ ਜਾ ਸਕਦੇ, ਜਿਹੜੇ ਕੁਦਰਤ ਨੇ ਇੱਕ ਵਾਰੀ ਤੁਹਾਡੇ ਚ ਫਿੱਟ ਕਰ ਦਿੱਤੇ ਹੈ, ਤੇ ਉਹਨਾਂ ਚੀਜ਼ਾਂ ਦਾ ਅਸੀਂ ਕਦੇ ਮੁੱਲ ਹੀ ਨਹੀਂ ਪਾਇਆ ਜੀ, ਜਾਂ ਕੁਦਰਤ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਜੀ।
2: ਹਾਂਜੀ, ਇਹ ਇੱਕ ਬਿਲਕੁਲ ਹੀ ਸ਼ੁਕਰਾਨੇ ਵਾਲਾ ਇੱਕ ਕਹਿ ਲੋ ਵੀ ਬਿਲਕੁਲ ਹੀ ਵੱਖਰਾ ਇੱਕ ਟਰੈਕ ਹੋ ਸਕਦਾ ਹੈ
1: ਜੀ,
2: ਕਿਉਂਕਿ ਜਿਹੜੀ ਸੋਚ ਹੈ ਇਹ ਵਾਕਈ ਸ਼ੁਕਰਾਨਾ ਤੇ ਹੋਣਾ ਹੀ ਚਾਹੀਦਾ, ਕਿਉਂ ਜੋ ਬਖਸ਼ਿਸ਼ ਹੈ ਕੁਦਰਤ ਦੀ ਉਹ ਸਾਨੂੰ ਸਮਾਜ ਚ ਮਾਣ ਨਾਲ ਸਿਰ ਉੱਚਾ ਕਰਕੇ ਘੁੰਮਣ ਦੀ ਵੀ ਜਿਹੜੀ ਹੈ ਆਜ਼ਾਦੀ ਦਿੰਦੀ ਹੈ
1: ਜੀ।
2: ਤੇ ਜਿਹੜੀ ਤੁਸੀਂ ਕਰ ਭਲਾ ਹੋ ਭਲਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹੀ ਜਿਹੜੀ ਨਾ ਹਰੇਕ ਪਰਸਨੈਲਿਟੀ ਵੱਖਰੀ ਆ, ਹਰੇਕ ਬੰਦੇ ਨੂੰ, ਕਿਉਂਕਿ ਕਹਾਵਤਾਂ ਤਾਂ ਬਹੁਤ ਜ਼ਿਆਦਾ ਨੇ ਔਰ ਹਰ ਵਿਸ਼ੇ ਦੇ ਉੱਤੇ ਕਹਾਵਤ ਹੋ ਸਕਦੀ ਆ। ਜਿਵੇਂ ਹੁਣ ਜੇ ਕੋਈ ਇਹ ਕਹੇ ਕਿ ਕਰ ਭਲਾ ਹੋ ਭਲਾ, ਕੋਈ ਹੋਰ ਬੰਦਾ ਇਹ ਕਹਿ ਸਕਦਾ ਹੈ ਕਿ ਯਾਰ ਐਂ ਤਾਂ ਜੇ ਇਹ ਕਹਾਵਤ ਤੁਸੀਂ ਸਹੀ ਮੰਨਦੇ ਹੋ, ਫਿਰ ਤਾਂ ਉਹ ਵੀ ਹੈਗੀ ਹੈ ਕਿ ਨੇਕੀ ਕਰ ਔਰ ਦਰਿਆ ਮੇਂ ਡਾਲ
1: ਜੀ,
2: ਤਾਂ ਉਹ ਵੀ ਫਿਰ ਗੱਲ ਹੋ ਗਈ ਵੀ ਫਿਰ ਤੁਸੀਂ ਹੋ ਭਲਾ ਵਾਲੀ ਆਸ ਨਾ ਰੱਖੋ
1: ਜੀ।
2: ਉਹ ਆਸ ਰੱਖਣ ਵਾਲੀ ਜਿਹੜੀ ਨੇਕੀ ਕਰ ਦਰਿਆ ਮੇਂ ਡਾਲ ਵਾਲੀ ਗੱਲ ਵੀ ਆ ਜਾਂਦੀ ਹੈ ਜਦੋਂ, ਕਿ ਕੋਈ ਗੱਲ ਨੀ, ਉਹ ਇਹੀ ਆ ਕਿ ਆਪਾਂ ਆਸ ਨਹੀਂ ਰੱਖ ਸਕਦੇ ਕਿ ਵਾਕਈ ਭਲਾਈ ਹੋਊਗਾ
1: ਜੀ।
2: ਹਾਲਾਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਜਿਹੜਾ ਹਾਸਿਲ ਹੋਣ ਵਾਲਾ ਹੈ
1: ਜੀ,
2: ਇਹ ਪੱਕਾ ਨਿਯਮ ਹੈ
1: ਜੀ।
2: ਜੇ ਅੱਜ ਕਿਸੇ ਨਾਲ ਕੋਈ ਧੋਖਾ ਕੀਤਾ ਜਾ ਰਿਹਾ ਹੈ ਤਾਂ ਉਹਦੇ ਨਾਲ ਪੱਕਾ ਹੀ ਇਹ ਸਾਹਮਣੇ ਆਣਾ ਹੀ ਆਣਾ, ਕਿਉਂਕਿ ਗੋਲ ਸਰਕਲ ਦੇ ਵਿੱਚ ਚੱਲਦਾ, ਜਿਹੋ ਜਿਹਾ ਖੇਤ ਬੀਜਿਆ ਜਾਂਦਾ ਉਹੋ ਜਿਹੀ ਫਸਲ ਜਿਹੜੀ ਉੱਗੇਗੀ। ਕਿੱਕਰ ਬੀਜ ਕੇ ਹੁਣ ਕਹਿ ਲੋ ਵੀ ਉੱਥੇ ਅੰਬ ਤਾਂ ਲੱਗਣੇ ਨੀ, ਉਹਨੂੰ ਕਿੱਕਰ ਹੀ ਲੱਗਣੀ ਹੈ, ਕੰਡੇ ਲੱਗਣਗੇ,
1: ਬਿਲਕੁਲ
2: ਧੁੱਕੇ ਲੱਗਣਗੇ
1: ਜੀ।
2: ਜੋ ਫਰੂਟ ਜਿਹੜਾ ਹੈ ਨਾ ਉਹੀ ਆ ਜੋ ਅਸੀਂ ਤਿਆਰ ਕਰ ਰਹੇ ਹਾਂ, ਜੋ ਅਸੀਂ ਜੋ ਵੇਚਣਾ ਚਾਹੁੰਦੇ ਹਾਂ ਜਾਂ ਜੋ ਹਾਸਲ ਕਰਨਾ ਚਾਹੁੰਦੇ ਹਾਂ
1: ਜੀ।
2: ਤੋ ਇਸੇ ਕਰਕੇ ਹੀ ਇਹਨਾਂ ਦਾ ਇਹਨਾਂ ਨੂੰ ਜਦੋਂ ਆਪਾਂ ਮੰਨਣਾ ਸ਼ੁਰੂ ਕਰਦੇ ਹਾਂ, ਜਦੋਂ ਸਾਡੀ ਪਰਸਨੈਲਿਟੀ ਦੀ ਕਹਿ ਲੋ ਵੀ ਡਿਵੈਲਪਮੈਂਟ ਹੁੰਦੀ ਆ
1: ਜੀ,
2: ਹੌਲੀ ਹੌਲੀ ਆਪਾਂ ਇਹ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੁਝਾਨ ਹੈ ਐਜੂਕੇਸ਼ਨ ਦੀ, ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਕਿਉਂਕਿ ਆਪਣਾ ਫੀਲਡ ਵੀ ਉਹੀ ਆ, ਇਹਦੇ ਚ ਆਪਾਂ ਦੇਖਦੇ ਹਾਂ ਕਿ ਪੇਰੈਂਟਸ ਦੇ ਵਿੱਚ ਦੌੜ ਲੱਗ ਜਾਂਦੀ ਆ ਕਿ ਬੱਚੇ ਨੂੰ ਆਪਾਂ ਡਾਕਟਰ ਬਣਾਉਣਾ, ਵਧੀਆ ਵਕੀਲ ਬਣਾਉਣਾ, ਇੰਜੀਨੀਅਰ ਬਣਾਉਣਾ, ਇੱਥੇ ਦੌੜ ਲੱਗੀ ਹੋਈ ਪੂਰੀ
1: ਜੀ।
2: ਲੇਕਿਨ ਉਹ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਆਪਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਸੋਚਣਾ ਚਾਹੀਦਾ, ਏਦਾਂ ਸੋਚਣ ਚ ਕੋਈ ਉਹ ਨਹੀਂ ਹੈਗੀ। ਪਰ ਉੱਥੇ ਨਾ ਜਿਹੜੀ ਇਹ ਦੌੜ ਆ ਉਹ ਚ ਇੱਕ ਚੀਜ਼ ਮਿਸ ਹੋ ਜਾਂਦੀ ਆ
1: ਜੀ,
2: ਉਹ ਹੈਗੀ ਆ ਕਿ ਆਪਾਂ ਆਪਣੇ ਜਵਾਕਾਂ ਨੂੰ ਇੱਕ ਵਧੀਆ ਇਨਸਾਨ ਵੀ ਬਣਾਉਣਾ
1: ਜੀ।
2: ਉਹ ਵਧੀਆ ਡਾਕਟਰ ਬਣ ਗਿਆ, ਪਰ ਜੇ ਉਹ ਵਧੀਆ ਇਨਸਾਨ ਨਹੀਂ ਬਣਿਆ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ, ਸਗੋਂ ਉਹ ਤੇ ਭਾਰ ਹੀ ਹੋ ਗਿਆ ਇੱਕ ਤਰ੍ਹਾਂ ਦਾ
1: ਜੀ।
2: ਤਾਂ ਉਹਨਾਂ ਚੀਜ਼ਾਂ ਨੂੰ ਇੱਕ ਪਾਸਾ ਜਿਹੜਾ ਸਾਨੂੰ ਕਰਨਾ ਹੀ ਪੈਣਾ ਜਦੋਂ ਆਪਾਂ ਆਪਣਾ ਰੋਲ ਪਲੇ ਕਰਾਂਗੇ ਸਮਾਜ ਚ ਜਾ ਕੇ। ਇਹੀ ਬੱਚੇ ਵੱਡੇ ਹੋਣਗੇ ਜਦੋਂ ਜਿੰਮੇਵਾਰੀ ਆਪਣੀ ਚੁੱਕਣਗੇ ਤੇ ਸਮਾਜ ਦੇ ਵਿੱਚ ਮੁੱਖ ਰੋਲ ਤੇ ਮੁੱਖ ਧਾਰਾ ਚ ਆਉਣਗੇ, ਉਸ ਵੇਲੇ ਇਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਜਾਣਗੀਆਂ ਉਹਨਾਂ ਨੂੰ, ਪਹਿਲਾਂ ਉਹਨਾਂ ਚ ਇਨਕਲਕੇਟ ਕੀਤੀਆਂ ਜਾਣਗੀਆਂ ਮੋਰਲ ਵੈਲਿਊਸ, ਇਹ ਜਿਹੜੇ ਵਿਸ਼ਾ ਹੈ ਮੋਰਲ ਵੈਲਿਊ ਦੇ ਉੱਤੇ ਜ਼ਿਆਦਾ ਫੋਕਸ ਰੱਖਦਾ।
1: ਬਿਲਕੁਲ,
2: ਤੋ ਉਹ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਵੀ ਤੁਸੀਂ ਦੇਖੋ ਕਿੰਨੇ ਡੀਪ ਇਹਦੇ ਵਾਸਤੇ ਸਾਡੇ ਕੋਲ ਕਹਾਣੀਆਂ ਨੇ, ਜਿਹੜੇ ਲੋਕ ਕਹਾਣੀਆਂ ਨੇ। ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਕੋਈ ਸਾਧੂ ਬਾਬਾ ਜੀ ਸੀਗੇ, ਉਹ ਸਾਧੂ ਕਿਉਂਕਿ ਉਹਨਾਂ ਦੀ ਬਿਰਤੀ ਹੁਣ ਸਾਧੂ ਵਾਲੀ ਹੋ ਗਈ, ਉਹਨਾਂ ਨੇ ਪਿੰਡ ਤੋਂ ਦੂਰ ਕੁੱਲੀ ਪਾ ਲਈ ਤੇ ਇਕੱਲੇ ਰਹਿੰਦੇ ਸੀਗੇ
1: ਜੀ।
2: ਤੋ ਇੱਕ ਦਿਨ ਉਹਨਾਂ ਦਾ ਜੀ ਕੀਤਾ, ਭਾਈ ਕਦੋਂ ਸ਼ਹਿਰ ਮੌਜ ਮੇਲਾ ਦੇਖ ਆਈਏ, ਘੁੰਮ ਆਈਏ, ਉਧਰ ਵੀ ਗੇੜਾ ਕੱਢਿਆ
1: ਜੀ।
2: ਤੇ ਕਿਉਂਕਿ ਮਨ ਤੋਂ ਮਨ ਹੀ ਹੈ, ਘੁੰਮ ਫਿਰ ਕੇ ਆਏ, ਜਦੋਂ ਵਾਪਸ ਆ ਰਹੇ ਆ ਤੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਤੇ ਭੁੱਖ ਲੱਗੀ ਤੇ ਉਹਨੇ ਦੇਖਿਆ ਤੂੰ ਕਿਸੇ ਘਰ ਚੋਂ ਆਪਾਂ ਕੁਛ ਮੰਗ ਲੈਂਦੇ ਹਾਂ, ਚਲੋ ਰੋਟੀ ਪਾਣੀ ਦਾ ਜੁਗਾੜ ਹੋਜੂ। ਉਹ ਇੱਕ ਘਰ ਦੇ ਬਾਹਰ ਖੜੇ, ਅੱਗੇ ਉਹ ਜਿਹੜੀ ਔਰਤ ਹੈ ਉਹ ਝਾੜੂ ਲਾ ਰਹੀ ਆ
1: ਜੀ,
2: ਤੇ ਇਹ ਬਾਬਾ ਜੀ ਅੱਗੇ ਖੜੇ ਦਰਵਾਜ਼ੇ ਚ, ਤੇ ਉਹਨੇ ਆਪਣੇ ਸਹਿਜ ਸੁਭਾਅ ਕਿਹਾ ਉਹ ਬਾਬਾ ਇੱਕ ਪਾਸੇ ਹੋ ਜਾ
1: ਜੀ।
2: ਸਾਧੂ ਦੀ ਤਾਂ ਲਾਈਟਾਂ ਜਾਗੀਆਂ, ਕਹਿੰਦਾ ਉਹ ਇਹ ਤਾਂ ਮੈਨੂੰ ਅੱਜ ਨੇ ਬੜਾ ਤਗੜਾ ਗਿਆਨ ਹੀ ਦੇਤਾ, ਉਹਦੇ ਪੈਰੀ ਪੈ ਗਿਆ, ਕਹਿੰਦਾ ਭਾਈ ਤੂੰ ਮੈਨੂੰ ਰਾਹ ਦੱਸਤਾ, ਮੈਂ ਤਾਂ ਭਟਕ ਗਿਆ ਜੀ। ਇੱਕ ਪਾਸੇ ਹੋ ਜਾ,
1: ਬਿਲਕੁਲ
2: ਉਹਨੇ ਆਪਣੇ ਹਿਸਾਬ ਨਾਲ ਕਿਹਾ। ਇਹ ਹੁਣ ਭਟਕ ਰਿਹਾ ਕਿ ਕੁੱਲੀ ਵੀ ਪਾ ਕੇ ਦੂਰ ਵੀ ਰਹਿਣਾ ਚਾਹੁੰਦਾ ਤੇ ਸ਼ਹਿਰ ਦੇ ਰੌਣਕ ਮੇਲੇ ਵੀ ਦੇਖਣਾ ਚਾਹੁੰਦਾ ਤੇ ਉਹ ਉਲਝ ਜਾਏਗਾ, ਬੰਦਾ ਜਲੇਬੀ ਵਾਂਗ ਗੋਲ ਗੋਲ ਘੁੰਮਦਾ ਰਹੂ। ਇੱਕ ਪਾਸਾ ਜਦੋਂ ਰੱਖਦੇ ਹੁਣ ਭਗਤ ਪੂਰਨ ਸਿੰਘ ਜੀ ਦੀ, ਤੁਸੀਂ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ, ਉਹਨਾਂ ਦੀ ਜਿਹੜੀ ਸੇਵਾ ਹੈ ਉਹ ਇੱਕ ਮਿਸਾਲ ਹੈ
1: ਜੀ।
2: ਉਹਨਾਂ ਨੇ ਇੱਕ ਪਾਸਾ ਕਰ ਲਿਆ ਜ਼ਿੰਦਗੀ ਦਾ, ਵੀ ਯਾਰ ਆਹੀ ਆਪਣਾ ਹੁਣ ਠੀਕ ਆ, ਵੀ ਮੈਂ ਇਹ ਟਰੈਕ ਚੁਣ ਲਿਆ ਹੈ, ਇਹ ਮੇਰਾ ਮਕਸਦ ਹੈ ਇਹ
1: ਜੀ।
2: ਉਹ ਇੱਕੀ ਗਾਈ ਜਿਹੜਾ ਜਪਾਨੀਆਂ ਦਾ ਸਿਧਾਂਤ ਵੀ ਆ, ਉਹ ਇੱਕੀ ਗਾਈ ਦੇ ਵਿੱਚ ਆਪਾਂ ਦੇਖਦੇ ਹਾਂ ਚਾਰ ਜਾ ਬਣਾ ਕੇ ਦੇਖਦੇ ਹੁੰਦੇ ਕਿ ਮੇਰਾ ਜਿਹੜਾ ਕੇਂਦਰੀ ਜਿਹੜੀ ਮੇਰੀ ਸਮਰੱਥਾ ਹੈ ਉਹ ਕੀ ਆ
1: ਜੀ।
2: ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਫਿਰ ਉਹ ਜਿਹੜਾ ਜੀਵਨ ਹੈ ਉਹਦਾ ਮਨੋਰਥ ਹੈ ਉਹ ਵੀ ਜਿਹੜਾ ਸਾਰਥਕ ਹੋ ਜਾਂਦਾ, ਉਹ ਵੀ ਕਹਿੰਦਾ ਉਹਦਾ ਅਰਥ ਭਰਪੂਰ ਹੋ ਜਾਂਦਾ ਜਦੋਂ ਲੇਖੇ ਲੱਗ ਜਾਂਦਾ। ਇਹ ਇਹੋ ਜਿਹੜੇ ਲੋਕ ਨੇ ਸਾਡੇ ਗੁਰੂ ਪੀਰ ਨੇ ਵੱਡੇ ਵਡੇਰੇ ਆ, ਉਹਨਾਂ ਨੇ ਬਹੁਤ ਹੀ ਜਬਰਦਸਤ ਇਸ ਦੇ ਵਿੱਚ ਆਪਾਂ ਕੁਰਬਾਨ ਕਰਕੇ ਲੋਕਾਂ ਦੀ ਸੇਵਾ ਲਈ ਸਭ ਕੁਛ ਆਪਣਾ ਵਾਰ ਕੇ ਜਿਹੜਾ ਉਹ ਸਾਨੂੰ ਰਾਹ ਦਿਖਾਇਆ, ਲਾਈਟ ਹਾਊਸ ਬਣੇ
1: ਜੀ।
2: ਵੀ ਆਪਾਂ ਦੂਰੋਂ ਦੇਖ ਕੇ ਕਹਿ ਸਕਦੇ ਹਾਂ ਕਿ ਠੀਕ ਹੈ ਜੀ, ਹਾਂ ਐਂ ਜੇ ਹੋਵੇ ਤਾਂ ਕੁਛ ਵੀ ਰਾਹ ਚ ਆ ਜਾਏ, ਕੁਛ ਵੀ ਆਪਾਂ ਨੂੰ ਤਿਆਗਣਾ ਵੀ ਪੈ ਜਾਏ ਤਾਂ ਆਪਾਂ ਉਹ ਕਰ ਦੇਣਾ ਚਾਹੀਦਾ
1: ਜੀ।
2: ਤੋ ਉਹ ਜੀਵਨੀ ਜੋ ਕਹਿ ਰਹੇ ਕਥਨੀ ਕਰਨੀ ਉਹ ਇੱਕ ਹੋ ਜਾਂਦੀ ਹੈ, ਇੱਕ ਮਿੱਕ ਹੋ ਜਾਂਦੀ ਹੈ। ਇਸੇ ਕਰਕੇ ਹੀ ਜਦੋਂ ਜਿਹੜੇ ਵੀ ਦਿਆਨਤਦਾਰ ਨੇ, ਜਿਹੜੇ ਵੀ ਸਿਆਣੇ ਬੰਦੇ ਨੇ ਗੱਲ ਕਹੀ ਹੋਊਗੀ ਸਭ ਤੋਂ ਪਹਿਲਾਂ ਕਿ ਭਾਈ ਕਰ ਭਲਾ ਉਹ ਭਲਾ, ਤੋ ਇਹਦੇ ਪਿੱਛੇ ਵੀ ਬਹੁਤ ਹੀ ਸ਼ਾਰਟਕਟ ਦੇ ਵਿੱਚ, ਸੰਖੇਪ ਦੇ ਵਿੱਚ ਕਹਿ ਲਓ, ਉਹ ਜਿਵੇਂ ਤੀਰ ਨੂੰ ਮਾਰਿਆ ਸਿੱਧਾ ਹੀ ਨਿਸ਼ਾਨੇ ਤੇ ਲੱਗ ਜਾਂਦਾ ਬੁਲਜ਼ਾਈ, ਉਹੀ ਇੱਕ ਤਰ੍ਹਾਂ ਦਾ ਸੰਦੇਸ਼ ਦਿੰਦਾ ਕਿ ਠੀਕ ਹੈ ਵੀ ਇਹ ਸੌਖਾ ਵੀ ਆ ਤੇ ਯਾਦ ਵੀ ਰੱਖਿਆ ਜਾ ਸਕਦਾ
1: ਜੀ।
2: ਜੀ
1: ਸ਼ਮੀ ਜੀ, ਜਿਵੇਂ ਇਹਦੇ ਚਲੋ ਵੱਖਰੇ ਵੱਖਰੇ ਐਂਗਲ ਤੋਂ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ, ਕਿ ਜਿੱਦਾਂ ਮਨੋਵਿਗਿਆਨੀ ਤੌਰ ਦੇ ਉੱਤੇ ਸਾਈਕੋਲੋਜੀ ਪੱਖ ਤੋਂ ਵੀ ਦੇਖਿਆ ਜਾਵੇ ਤੇ ਉਹ ਲੋਕ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੈਸੇ ਦੀ ਤੰਗੀ ਤੁਸ਼ਟੀ ਹੁੰਦੀ ਸੀ, ਰੋਟੀ ਪਾਣੀ, ਰਹਿਣ ਸਹਿਣ, ਰੋਜੀ ਕੱਪੜਾ ਮਕਾਨ, ਸਾਰਾ ਕੁਝ ਚੀਜ਼ਾਂ ਚੱਲਦੀਆਂ ਸੀ ਨਾਲ, ਪਰ ਇੰਨਾ ਸਟਰੋਂਗ ਮਤਲਬ ਕਿ ਟਾਰਗੇਟ ਆਪਣੇ ਆਪ ਦੇ ਵਿੱਚ ਰੱਖਣਾ ਤੇ ਆਪਣੇ ਆਪ ਨੂੰ ਇੰਨਾ ਕੁ ਮਤਲਬ ਕਿ ਤਾਕਤਵਰ ਰੱਖਣਾ ਕਿ ਕੁਝ ਵੀ ਹੋ ਜਾਵੇ ਅਸੀਂ ਆਪਣੇ ਟੀਚੇ ਤੋਂ ਭੜਕਣਾ ਨਹੀਂ ਹੈ। ਜੇ ਅੱਜ ਦੇਖਿਆ ਜਾਵੇ ਤਾਂ ਬਹੁਤ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਬੰਦਾ ਮਤਲਬ ਕਿ ਭਟਕਦਾ ਹੈ, ਜਾਨ ਦੇਣ ਤੱਕ ਵੀ ਜਾਂਦਾ ਹੈ, ਹੋਰ ਸਾਰੀਆਂ ਕਰਦਾ ਹੈ, ਪਰ ਉਹ ਕਿਵੇਂ ਮਤਲਬ ਕਿ ਆਪਣੇ ਮਨ ਨੂੰ ਇੰਨਾ ਸਟਰੋਂਗ ਰੱਖਦੇ ਹੋਣਗੇ ਜੀ, ਨਹੀਂ ਅਸੀਂ ਕਰਨਾ ਹੀ ਕਰਨਾ, ਜੋ ਧਾਰ ਲਿਆ ਉਹ ਕਰਕੇ ਹੀ ਹਟਣਾ।
2: ਬਿਲਕੁਲ ਜੀ, ਇਹ ਤਾਂ ਇਹ ਕਹਿ ਲੋ ਵੀ ਇਨਰ ਵੋਇਸ ਜਿਹਨੂੰ ਆਪਾਂ ਕਹਿੰਦੇ ਨਾ, ਅੰਦਰੋਂ ਆਵਾਜ਼ ਆਉਂਦੀ ਜਦੋਂ, ਜਿਹੜਾ ਕਹਿੰਦੇ ਵੀ ਅੰਦਰ ਸਾਡੇ ਬੈਠਾ ਕੋਈ
1: ਜੀ,
2: ਉਹਦੀ ਜਦੋਂ ਆਵਾਜ਼ ਸੁਣ ਲਈ ਤਾਂ ਫਿਰ ਹੋਰ ਆਵਾਜ਼ਾਂ ਦਾ ਅਰਥ ਉਹ ਬੇਅਰਥੀ ਹੋ ਜਾਂਦਾ, ਫਿਰ ਪਤਾ ਕਹਿੰਦਾ ਇੱਧਰ ਲੱਗ ਗਈ ਹੁਣ। ਜਿਵੇਂ ਬੁੱਲੇ ਨੂੰ ਕਹਿਤਾ ਜੀ ਬੁੱਲਿਆ ਰੱਬ ਦਾ ਕੀ ਪਾਉਣਾ, ਉਧਰੋਂ ਪੁੱਟਣਾ ਇੱਧਰ ਲਾਉਣਾ,
1: ਜੀ
2: ਉਹੀ ਉਹ ਪਨੀਰੀ ਦੇ ਕੇ ਉਹਨਾਂ ਨੂੰ ਸਮਝ ਆ ਗਈ।
1: ਜੀ
2: ਉਹ ਜਿਹੜੀ ਝਾੜੂ ਮਾਰਨ ਵਾਲੀ ਔਰਤ ਹੈ ਉਹਨੂੰ ਉਹਦੇ ਸ਼ਬਦਾਂ ਨਾਲ ਹੀ ਕਿਸੇ ਨੂੰ ਰਾਹ ਮਿਲ ਗਿਆ। ਰਾਹ ਅਸਲ ਚ ਜੇ ਤਲਾਸ਼ ਵਿੱਚ ਹੈਗੇ ਆ ਰਾਹ ਦੀ, ਫਿਰ ਰਾਹ ਮਿਲ ਜਾਂਦਾ, ਰਾਹ ਦੱਸਣ ਵਾਲਾ ਵੀ ਮਿਲ ਜਾਂਦਾ, ਫਿਰ ਕਿਸੇ ਵੀ ਚੀਜ਼ ਤੋਂ ਕਿਸੇ ਵੀ ਗੱਲ ਤੋਂ ਸਾਨੂੰ ਦਿਸ਼ਾ ਮਿਲ ਸਕਦੀ ਹੈ, ਸੰਕੇਤ ਮਿਲ ਸਕਦਾ। ਸਿਧਾਰਥ ਨਾਵਲ ਦੇ ਅਖੀਰ ਦੇ ਵਿੱਚ ਉਹ ਜਿਹੜਾ ਉਹਨੂੰ ਪੁੱਛਦਾ ਮਲਾਹ ਨੂੰ ਕਿ ਤੂੰ ਤਾਂ ਜ਼ਿਆਦਾ ਗਿਆ ਨੀ ਕਿਤੇ ਯਾਰ, ਮੈਂ ਇੰਨਾ ਗਿਆਨ ਪ੍ਰਾਪਤ ਕੀਤਾ, ਸਭ ਕੁਛ ਕੀਤਾ, ਤੂੰ ਸਵਾਲ ਨੀ ਪੁੱਛਦਾ, ਮੈਂ ਸਵਾਲਾਂ ਸਵਾਲਾਂ ਦੇ ਜਵਾਬ ਲੱਭਦਾ ਸੀ। ਉਹ ਕਹਿੰਦਾ ਮੈਂ ਪੁੱਛਦਾ, ਮੈਂ ਦਰਿਆ ਨੂੰ ਪੁੱਛ ਲੈਂਦਾ ਉਹਨਾਂ
1: ਜੀ
2: ਸਵਾਲ ਮੇਰੇ ਮਨ ਚ ਕੋਈ ਆਵੇ
1: ਜੀ।
2: ਉਹ ਬੰਦਾ ਪੁੱਛਦਾ ਕਿ ਦਰਿਆ ਵੀ ਕਦੇ ਬੋਲਦੇ ਆ? ਉਹ ਬਾਈ ਹਰ ਚੀਜ਼ ਕੁਦਰਤ ਦੀ ਬੋਲਦੀ ਆ, ਉੱਤਰ ਦਿੰਦੀ ਹੈ, ਬਸ ਸੁਣਨ ਵਾਲਾ ਬੰਦਾ ਚਾਹੀਦਾ
1: ਜੀ। ਬਿਲਕੁਲ
2: ਉਹ ਚੀਜ਼ ਹੈ ਨਾ। ਹੁਣ ਉਹ ਇਹੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਕਿਵੇਂ ਅੰਦਰੋਂ ਸਟਰੋਂਗ ਹੋ ਜਾਂਦੇ ਆ, ਜਦੋਂ ਆਵਾਜ਼ ਹੀ ਅੰਦਰੋਂ ਆ ਗਈ
1: ਜੀ,
2: ਫਿਰ ਉਹਦਾ ਤੇ ਮਤਲਬ ਕਹਿ ਲੋ ਵੀ ਇੱਕ ਤਰ੍ਹਾਂ ਦੀ ਨੀਂਹ ਰੱਖੀ ਗਈ ਵੱਡੀ ਜ਼ਬਰਦਸਤ
1: ਜੀ,
2: ਉਹ ਅਲਟੀਮੇਟ ਹੋ ਗਿਆ ਬੰਦੇ,
1: ਮੈਂ ਨਾ
2: ਫਿਰ ਉਹ ਨੀ ਹਿੱਲੇਗਾ ਆਪਣੇ ਜਿਹੜੇ ਆਸ਼ੇ ਦੇ ਉੱਤੋਂ। ਜੀ ਜੀ
1: ਸ਼ਮੀ ਜੀ, ਆ ਛੁੱਟੀਆਂ ਚੱਲਦੀਆਂ ਸੀਗੀਆਂ ਤਾਂ ਉਹਦੇ ਵਿੱਚ ਚਲੋ ਬਹੁਤ ਸਾਰੇ ਐਸੇ ਡਰਾਮੇ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਇੱਕ ਮਨ ਨੂੰ ਭਾਉਂਦਾ, ਇੱਕ ਨਹੀਂ ਜਿੰਨੇ ਵੀ ਡਰਾਮੇ ਦੇਖੇ ਹੈ, ਤਾਂ ਉਹਦੇ ਵਿੱਚ ਇੱਕ ਡਰਾਮੇ ਦਾ ਜ਼ਿਕਰ ਕਰਨਾ ਚਾਹਾਂਗਾ, ਪਾਕਿਸਤਾਨੀ ਡਰਾਮਾ ਪਰੀਜ਼ਾਤ
2: ਜੀ,
1: ਤੇ ਉਹਦੇ ਵਿੱਚ ਗੁਰਬਤ ਗਰੀਬੀ ਦੇ ਨਾਲ ਵਿਅਕਤੀ ਜਿਹੜਾ ਉਹ ਘੁਲ ਰਿਹਾ ਜੀ, ਤੇ ਘਰ ਦੇ ਹਾਲਾਤ ਵੀ ਮੰਦੜੇ ਨੇ, ਹੋਰ ਸਾਰੀਆਂ ਚੀਜ਼ਾਂ ਵਿੱਚ ਮਤਲਬ ਕਿ ਆਪ ਵੀ ਪੜ ਰਿਹਾ ਹੈ ਤੇ ਕਾਲਜ ਜਾ ਰਿਹਾ, ਪਰ ਕੁਝ ਕਾਰਨਾਂ ਦੇ ਕਰਕੇ ਬਹੁਤ ਸਿੱਧਾ ਸਾਦਾ ਤੇ ਬਹੁਤ ਹੀ ਇਮਾਨਦਾਰ ਬੰਦਾ ਵਿਅਕਤੀ ਹੈ ਜੀ ਉਹ, ਤੇ ਉਹ ਘਰੋਂ ਵੀ ਦੁਰਕਾਰਿਆ ਜਾਂਦਾ ਹੈ, ਕੋਈ ਜਿਹੜਾ ਸਟੋਰ ਜਿਹਾ ਬਣਾਇਆ ਹੁੰਦਾ ਉਹਦੇ ਵਿੱਚ ਉਹਦੀ ਰਿਹਾਇਸ਼ ਹੁੰਦੀ ਆ, ਬਾਕੀ ਜਿਹੜੇ ਦੋ ਭਰਾ ਹੁੰਦੇ ਹੈ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਜਿੰਨਾ ਕੁ ਵੀ ਹੈ ਉਹਨਾਂ ਕੋਲ ਵਧੀਆ ਬਸਰ ਕਰਦੇ ਆ, ਪਰ ਉਹਨੇ ਇੱਕ ਸਟੋਰ ਦੇ ਰੂਪ ਦੇ ਵਿੱਚ ਕਮਰਾ ਹੁੰਦਾ, ਉਹਦੇ ਵਿੱਚ ਉਹ ਰਹਿੰਦਾ ਹੁੰਦਾ, ਚੁੱਪ ਚਪੀਤੇ ਆਉਂਦਾ ਹੈ, ਚੁੱਪ ਚਪੀਤੇ ਚਲਿਆ ਜਾਂਦਾ ਹੈ, ਭਰਜਾਈਆਂ ਜਦੋਂ ਮਨ ਕਰਦਾ ਉਹਨੂੰ ਡਾਂਟ ਵੀ ਲੈਂਦੀਆਂ ਨੇ, ਖਿੱਚ ਧੂ ਵੀ ਕਰ ਲੈਂਦੀਆਂ ਨੇ, ਤੇ ਬਹੁਤ ਵਧੀਆ ਉਹ ਕਹਿ ਲੋ ਕਿ ਲਿਖਾਰੀ ਹੁੰਦਾ ਹੈ, ਮਤਲਬ ਕਿ ਕਦਰਦਾਨ ਹੁੰਦਾ ਹੈ ਸ਼ਬਦਾਂ ਦਾ, ਤੇ ਉਹ ਇੰਨਾ ਕੁ ਪਾਪੂਲਰ ਹੋ ਜਾਂਦਾ ਹੈ ਕਾਲਜ ਦੇ ਵਿੱਚ ਕਿ ਮੈਗਜ਼ੀਨਾਂ ਦੇ ਵਿੱਚ ਲੋਕ ਉਹਦੀਆਂ ਨਜ਼ਮਾਂ ਨੂੰ ਜਿਹੜਾ ਦਿਲ ਤੇ ਹੱਥ ਰੱਖ ਕੇ ਸੁਣਨ ਲੱਗ ਜਾਂਦੇ ਨੇ, ਤੇ ਕੁਝ ਕਾਰਨਾਂ ਦੇ ਕਰਕੇ ਉਹਨੂੰ ਸਕੂਲ ਜਿਹੜਾ ਉਹਦਾ ਛੁੱਟ ਜਾਂਦਾ ਹੈ, ਤੇ ਆਖਰ ਦੇ ਵਿੱਚ ਜਦੋਂ ਉਹ ਜਾਂਦਾ ਆਪਣੇ ਇੱਕ ਫਰੈਂਡ ਦੇ ਕੋਲ, ਜਦੋਂ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ, ਗੌਰਮੈਂਟ ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਬੜੇ ਵੱਡੇ ਪਾਕਿਸਤਾਨ ਦੇ ਕਾਲਜ ਦੇ ਵਿੱਚ ਉਹ ਮਤਲਬ ਕਿ ਆਪਣੀ ਸ਼ੁਰੂਆਤ ਕਰਦਾ, ਤੇ ਉੱਥੇ ਵੀ ਉਹ ਆਪਣੀ ਜਿਹੜੀ ਹੈ ਔਕਾਤ ਕਹਿ ਲਓ ਉਹਨੂੰ ਦੇਖ ਕੇ ਉਹ ਓਨਾ ਕਿ ਵਾਹ ਵਾਸਤਾ ਹਰ ਕਿਸੇ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਕਿ ਜਿੰਨੇ ਕੁ ਮੇਰੇ ਕਿ ਜਿੰਨਾ ਕੁ ਮੈਂ ਹੈ ਓਨਾ ਕੁ ਰੱਖਾਂ, ਪਰ ਬਹੁਤ ਸਾਰੇ ਚੰਗੇ ਦਿਲ ਇਨਸਾਨ ਵੀ ਹੁੰਦੇ ਆ ਤੇ ਉਹਦੇ ਨਾਲ ਮੇਲ ਮਿਲਾਪ ਕਰਦੇ ਆ, ਉਹਨੂੰ ਘਰ ਸੱਦਦੇ ਆ ਤੇ ਪਾਰਟੀ ਸ਼ਾਰਟੀ ਚੱਲਦੀ ਹੈ, ਸਾਰਾ ਕੁਝ ਚੱਲਦਾ, ਪਰ ਉਹ ਆਪਣੇ ਆਪ ਦੇ ਵਿੱਚ ਉੱਥੇ ਚੰਗਾ ਨਹੀਂ ਆਪਣੇ ਆਪ ਦੇ ਵਿੱਚ ਫੀਲ ਕਰਦਾ, ਅਨਕੰਫਰਟੇਬਲ ਫੀਲ ਕਰਦਾ, ਤੇ ਉਹ ਇੱਕ ਬਹੁਤ ਹੀ ਅਮੀਰ ਘਰ ਦੀ ਕੁੜੀ ਹੁੰਦੀ ਹੈ ਤੇ ਉਹਨੇ ਪਾਰਟੀ ਦਿੱਤੀ ਹੁੰਦੀ ਹੈ ਤਾਂ ਉੱਥੇ ਉਹਨੂੰ ਬੁਲਾਇਆ ਜਾਂਦਾ ਤੇ ਉਹਦੀ ਮਦਰ ਜਿਹੜੀ ਉਹਨੂੰ ਇੱਕ ਤਾਨਾ ਦਿੰਦੀ ਹੈ ਜੀ, ਤੇ ਉਹ ਕਹਿੰਦੀ ਹੈ ਕਿ ਜੇ ਤੂੰ ਬੰਦੇ ਦੀ ਹਨਾ ਹਰ ਬੁਰਾਈ ਸ਼ਕਲ ਸੂਰਤ ਰੰਗ ਭੇਦ ਜਾਤ ਪਾਤ ਹਰ ਚੀਜ਼ ਲੁਕ ਜਾਂਦੀ ਹੈ ਜਦੋਂ ਪੈਸੇ ਜੇਬ ਦੇ ਵਿੱਚ ਪੈਸੇ ਹੁੰਦੇ ਹੈ,
2: ਠੀਕ ਹੈ,
1: ਤੇ ਉਹ ਕਹਿੰਦੀ ਇੰਨਾ ਕੁ ਧਨ ਆਪਣੇ ਲਈ ਇਕੱਠਾ ਕਰ ਲਿਆ ਮਤਲਬ ਕਿ ਤੈਨੂੰ ਮਤਲਬ ਕਿ ਤੇਰੇ ਸਾਰੇ ਐਬ ਜਿਹੜੇ ਆ ਉਹਦੇ ਵਿੱਚ ਲੁਕ ਜਾਣ, ਪਰ ਉਹ ਜਿਸ ਪੋਜੀਸ਼ਨ ਤੇ ਉਸ ਸਮੇਂ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਫਕਰ ਵੀ ਮਹਿਸੂਸ ਹੁੰਦਾ ਤੇ ਕਿ ਉਹਦੇ ਵਰਗਾ ਕੋਈ ਲਿਖਾਰੀ ਨਹੀਂ ਹੈ, ਤੇ ਉੱਥੇ ਪਾਰਟੀ ਦੇ ਵਿੱਚ ਇੱਕ ਮਤਲਬ ਕਿ ਮੇਰੇ ਵਰਗਾ ਲਿਖਾਰੀ ਹੁੰਦਾ ਹੈ ਕਿ ਉਹ ਬਸ ਦੁਨੀਆਂ ਦੇ ਵਿੱਚ ਇੱਕ ਆਪਣੀ ਦੁਨੀਆਂ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦਾ ਹੈ, ਉਹ ਆਪਣੀ ਕਿਤਾਬ ਛੋਣਾ ਚਾਹੁੰਦਾ ਹੈ ਨਜ਼ਮਾਂ ਦੀ ਜੀ, ਤੇ ਉਹ ਕਹਿੰਦਾ ਹਾਂ ਭਾਈ ਦੱਸ ਜੇ ਤੂੰ ਵੇਚਣੀ ਚਾਹੁੰਦਾ ਹੈ ਤਾਂ ਮਤਲਬ ਕਿ ਆਪਣੀ ਸ਼ਾਇਰੀ ਵੇਚਣੀ ਹੈ, ਮੈਂ ਕਿਤਾਬ ਦਾ ਰੂਪ ਦੇਵਾਂਗਾ ਪਰ ਮੈਨੂੰ ਦੇ ਦੇ ਕਿੰਨੇ ਦੀ ਦੇਣੀ ਹੈ, ਉਹ ਕਹਿੰਦਾ ਹਾਲੇ ਮੇਰੀ ਮਜਬੂਰੀ ਨਹੀਂ ਗੀ ਮੈਂ ਨਹੀਂ ਦੇਣੀ ਹਜੇ, ਤੇ ਜਦੋਂ ਕਿਸੇ ਕਦੇ ਮਜਬੂਰੀ ਬਣੀ ਵੱਡਾ ਬਿਜ਼ਨਸਮੈਨ ਹੁੰਦਾ ਉਹ ਜਿੱਦਣ ਕਹਿੰਦਾ ਮਜਬੂਰੀ ਬਣੀ ਤਾਂ ਮੈਂ
2: ਜੀ ਜੀ
1: ਤੇਰੀ ਦੁਕਾਨ ਤੇ ਆਵਾਂਗਾ ਤੇ ਸਭ ਤੋਂ ਪਹਿਲਾਂ ਤੈਨੂੰ ਹੀ ਆਫਰ ਕਰਾਂਗਾ। ਤੇ ਉਹ ਹੱਸ ਪੈਂਦਾ ਮੋਰੇ, ਉਹ ਕਹਿੰਦਾ ਦੁਕਾਨ, ਮਤਲਬ ਕਿ ਉਹ ਵੱਡਾ ਬਿਜ਼ਨਸਮੈਨ ਹੁੰਦਾ, ਉਹ ਕਹਿੰਦਾ ਦੁਕਾਨ ਤੇ ਆਵਾਂਗਾ। ਅੱਛਾ, ਕਹਿੰਦਾ ਮੈਨੂੰ ਅੱਜ ਪਤਾ ਲੱਗਾ ਕਿ ਮੇਰੀ ਦੁਕਾਨ ਵੀ ਹੈਗੀ ਹੈ ਕੋਈ। ਤੇ ਚਾਹੇ ਉਹ ਕਹਿੰਦਾ ਤੂੰ ਅਮੀਰ ਹੋਊਗਾ, ਆਪਣੇ ਘਰ ਹੋਊਗਾ, ਤੇ ਜੋ ਮੇਰੀ ਔਕਾਤ ਆ ਮੈਨੂੰ ਪਤਾ ਹੈ ਉਹਦੇ ਵਿੱਚ ਮੇਰੀ ਵੈਲਿਊ ਕੀ ਹੈ। ਤੇ ਉਹ ਫਿਰ ਹੌਲੀ ਹੌਲੀ ਕੀ ਕਰਦੇ ਆ, ਸਾਰਾ ਕੁਝ ਅੱਗੇ ਵਧਦਾ, ਬਹੁਤ ਲੰਬਾ ਐਪੀਸੋਡ ਆ, ਸੰਖੇਪ ਦੇ ਵਿੱਚ ਰੱਖਾਂ ਇਹਨੂੰ ਤਾਂ। ਤਾਂ ਸ਼ਮੀ ਜੀ ਉਹ ਚਲੇ ਜਾਂਦਾ ਕਰਾਚੀ, ਚਲਿਆ ਜਾਂਦਾ ਕਾਰੋਬਾਰ ਕਰਨ ਦੇ ਲਈ, ਪੜ੍ਹਾਈ ਵਿੱਚੇ ਛੱਡ ਜਾਂਦਾ, ਕੁਝ ਮਜਬੂਰੀਆਂ ਬਣ ਜਾਂਦੀਆਂ ਪਰਿਵਾਰ ਦੀਆਂ, ਕਰਾਚੀ ਚਲਿਆ ਜਾਂਦਾ। ਤੇ ਉੱਥੇ ਵੀ ਜਿਸ ਬੋਸ ਦੇ ਕੋਲ ਉਹ ਨੌਕਰੀ ਕਰਦਾ, ਉਹ ਬਹੁਤ ਵੱਡਾ ਮਤਲਬ ਕਿ ਕਾਰੋਬਾਰੀ ਹੁੰਦਾ ਹੈ, ਮਤਲਬ ਕਿ ਮਨਿਸਟਰ ਹੋ ਗਏ, ਹੋਰ ਸਾਰੇ ਲੋਕ ਹੋ ਗਏ ਉਹਦੇ ਉਹਦੇ ਤੋਂ ਮਤਲਬ ਕਿ ਸੋਚ ਵਿਚਾਰ ਕੇ ਉਹਦੇ ਨਾਲ ਗੱਲ ਕਰਦੇ ਹੈ। ਤੇ ਬਹੁਤ ਵੱਡਾ ਕਾਰੋਬਾਰੀ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ, ਉਹਦੇ ਕੋਲ ਚਲ ਜਾਂਦਾ, ਉਹਨੂੰ ਕਹਿੰਦਾ ਜੀ ਜਨਾਬ ਮੈਨੂੰ ਨੌਕਰੀ ਚਾਹੀਦੀ ਹੈ। ਉਹ ਨੌਕਰੀ ਤੇ ਰੱਖ ਲੈਂਦੇ ਹੈ ਤੇ ਉਹਨੂੰ ਕਹਿੰਦੇ ਦੇ ਦਿਓ ਨੌਕਰੀ। ਉਹ ਰਾਤ ਨੂੰ ਕਿਤੇ ਮਤਲਬ ਕਿ ਉਹਨਾਂ ਦੇ ਬੰਦੇ ਆਪਣੇ ਫੈਕਟਰੀ ਦੇ ਵਿੱਚ ਉਹ ਨਜਾਇਜ਼ ਕੰਮ ਕਰਦੇ ਹੈ, ਸੌਦਾ ਪੱਤਾ ਇੱਧਰ ਉੱਧਰ ਕਰਦੇ ਹੈ। ਤਾਂ ਉਹ ਉਹ ਕਹਿੰਦਾ ਮੈਂ ਇਹਦੇ ਬਾਰੇ ਦੱਸ ਦੇਣਾ ਨਾ, ਮੇਰੇ ਤੋਂ ਨਹੀਂ ਰਿਹਾ ਜਾਣਾ, ਕਿਉਂਕਿ ਇਮਾਨਦਾਰ ਹੁੰਦਾ ਕਿਸੇ ਤਰ੍ਹਾਂ ਗਦਾਰੀ ਨਹੀਂ ਕਰਨੀ, ਆਪਣੇ ਆਪ ਦੇ ਵਿੱਚ ਫੀਲ ਹੋ ਜਾਂਦੀ ਹੈ
2: ਜੀ।
1: ਤੋ ਜਾਂਦਾ ਸਿੱਧਾ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਆਪਣੇ ਮਤਲਬ ਕਿ ਬੌਸ ਨੂੰ ਜਾ ਕੇ ਇੰਨੀ ਸਿੱਧੀ ਗੱਲ ਕਹਿ ਦੇਵੇ, ਅਪੋਇੰਟਮੈਂਟ ਲੈਣੀ ਪੈਂਦੀ ਹੈ ਛੋਟੀ ਛੋਟੀ ਗੱਲ ਤੋਂ ਉਹਦੇ ਨਾਲ ਮਿਲਣ ਦੇ ਲਈ। ਤੋ ਸਿੱਧਾ ਜਾ ਕੇ ਰੋਕ ਲੈਂਦਾ ਉਹਨੂੰ, ਕਹਿੰਦਾ ਜੀ ਇੱਦਾਂ ਕਰਕੇ ਹੋ ਰਿਹਾ, ਤੇ ਆਹ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਮੈਨੇਜਰ ਨੇ ਨਾਲ ਖੜੇ ਨੇ, ਇਹਨਾਂ ਨੂੰ ਪੁੱਛ ਲਓ, ਆਹ ਦਿਨ ਆਹ ਤਰੀਕ ਸੀ, ਇੱਦਾਂ ਹੋਇਆ ਹੈ। ਤੇ ਉਹ ਕਹਿੰਦਾ ਕੋਈ ਨੀ ਮੈਂ ਕਰਦਾ ਗੱਲ, ਉਹ ਚਲਿਆ ਜਾਂਦਾ। ਉਹ ਤੋਂ ਬੜਾ ਪ੍ਰਭਾਵਿਤ ਹੁੰਦਾ, ਤੇ ਪ੍ਰਭਾਵਿਤ ਹੋ ਕੇ ਉਹ ਕਹਿੰਦਾ ਇੱਦਾਂ ਦੇ ਇਮਾਨਦਾਰ ਬੰਦੇ ਬਹੁਤ ਘੱਟ ਲੱਭਦੇ ਨੇ ਦੁਨੀਆ ਦੇ ਵਿੱਚ, ਇਹਨੂੰ ਹਨਾ ਸ਼ਾਮ ਨੂੰ ਘਰ ਬੁਲਾ ਲਾ। ਤੇ ਸ਼ਾਮ ਨੂੰ ਘਰ ਬੁਲਾਉਂਦੇ ਆ, ਗੋਲਫ ਖੇਡਦਾ ਹੁੰਦਾ ਹੈ, ਤੇ ਉੱਥੇ ਬੁਲਾ ਕੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ। ਤੇ ਕਹਿੰਦਾ ਇੱਕ ਵਾਰੀ ਵਿਚਾਰ ਲੈ, ਮਤਲਬ ਕਿ ਜੇ ਤੂੰ ਝੂਠ ਬੋਲਿਆ ਤਾਂ ਜਾਨੋ ਵੀ ਹੱਥ ਗਵਾ ਸਕਦਾ। ਤੇ ਉਹ ਕਹਿੰਦਾ ਮੇਰੇ 25-25, 30-30 ਸਾਲ ਦੇ ਜਿਹੜੇ ਨੇ ਮੇਰੇ ਨਾਲ ਜਿਹੜੇ ਸਾਥੀ ਕੰਮ ਕਰਦੇ ਆ ਨਾ, ਇਮਾਨਦਾਰੀ ਦੇ ਨਾਲ, ਮਤਲਬ ਕਿ ਉਹਨਾਂ ਦੇ ਨਾਮ ਨੇ, ਤੇ ਇਹ ਵਿਚਾਰ ਲਾ, ਜੇ ਤੈਨੂੰ ਹਜੇ ਵੀ ਕੁਝ ਲੱਗਦਾ ਵੀ ਤੂੰ ਗਲਤ ਕਹਿ ਰਿਹਾ ਜਾਂ ਕੀ ਕਹਿ ਰਿਹਾ, ਉਹਨੂੰ ਵਿਚਾਰ ਲਾ ਇੱਕ ਵਾਰੀ। ਉਹ ਕਹਿੰਦਾ ਨਹੀਂ ਜੀ, ਮੈਂ ਆਪਣੀ ਖੜਾ ਆ ਜੀ ਆਪਣੀ ਗੱਲ ਦੇ ਉੱਤੇ, ਜੋ ਮੈਂ ਕਿਹਾ, ਜੋ ਮੈਂ ਦੇਖਿਆ, ਜੋ ਮੈਂ ਕੀਤਾ, ਉਹ ਮੈਂ ਮੰਨਦਾ। ਤੇ ਉਹ ਤੋਂ ਬਾਅਦ ਜੀ ਉਹ ਕਨਫਰਮ ਕਰ ਲੈਂਦੇ, ਜਿਹੜੇ ਨਾਲ ਹੁੰਦੇ ਉਹ ਵੀ ਕਹਿੰਦੇ ਹਾਂਜੀ ਜੀ ਕੀਤਾ ਜੀ, ਇੱਦਾਂ ਹੋਇਆ ਜੀ। ਉਹ ਹੁੰਦਾ ਸਾਰਾ ਕੁਝ ਉਹਦੇ ਨਾਲ, ਉਹ ਮਤਲਬ ਕਿ ਰਲ ਮਿਲ ਕੇ ਹੀ ਹੁੰਦਾ, ਉਹਨੂੰ ਚੈੱਕ ਕਰਦੇ ਆ ਵੀ ਇਹ ਇਮਾਨਦਾਰ ਕਿੰਨਾ ਕ ਹੈ। ਸਾਰੀ ਰਿਪੋਰਟ ਸ਼ਾਮ ਨੂੰ ਮੈਨੂੰ ਚਾਹੀਦੀ ਹੈ
2: ਜੀ। ਕਿਆ ਪਤਾ।
1: ਤੇ ਛੰਮੀ ਜੀ ਆਖਰ ਦੇ ਵਿਚ ਕੁਝ ਇਸ ਤਰ੍ਹਾਂ ਦਾ ਬੌਸ ਦੇ ਨਾਲ ਵਾਪਰਦਾ ਹੈ ਕਿ ਵਾਈਫ ਉਹਦੀ ਕਿਸੇ ਨੂੰ ਹੋਰ ਪਸੰਦ ਕਰਦੀ ਹੈ, ਉਹ ਚਲਿਆ ਜਾਂਦਾ ਜੀ। ਉੱਥੇ ਉਹਨੂੰ ਮਾਰ ਮੁਕਾਉਂਦੇ ਨੇ, ਪਰ ਉੱਥੇ ਵੀ ਅੜਿਆ ਰਹਿੰਦਾ, ਕਹਿੰਦਾ ਗਲਤੀ ਮੇਰੀ ਹੋਈ ਹੈ, ਮੈਂ ਇਹਨੂੰ ਲੈ ਕੇ ਆਇਆ ਇੱਥੇ ਤਾਂ ਕਰਕੇ। ਉਹ ਕਹਿੰਦਾ ਯਾਰ ਇਹਦਾ ਇਮਾਨਦਾਰ ਬੰਦਾ ਇੱਦਾਂ ਦਾ ਮਿਲਣਾ ਹੀ ਨਹੀਂ ਕੋਈ, ਹਨਾ। ਉਹ ਚੱਕ ਕੇ ਉਹ ਮੁੜ ਕੇ ਕਹਿੰਦਾ ਕੋਈ ਗੱਲ ਨੀ, ਤੈਨੂੰ ਛੱਡਿਆ। ਉਹਨਾਂ ਨੂੰ ਮੁੜ ਕੇ ਮਾਰ ਮੁਕਾਉਂਦੇ ਨੇ, ਗੱਲ ਨਿਬੜੀ ਜੀ ਖਤਮ। ਤੇ ਮੁੜ ਕੇ ਜਿੰਨਾ ਵੀ ਕਾਰੋਬਾਰ ਹੁੰਦਾ, ਪੁਲਿਸ ਕੇਸ ਹੋ ਜਾਂਦਾ, ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਉਹਨੂੰ ਲੱਗਦਾ ਕਿ ਏਡਾ ਵੱਡਾ ਮੈਂ ਵਪਾਰੀ ਹਾਂ ਤੇ ਮੈਂ ਕੀ ਮਤਲਬ ਕਿ ਲੋਕਾਂ ਦੇ ਵਿੱਚ ਮੂੰਹ ਦਿਖਾਵਾਂਗਾ। ਉਹ ਮੁਹੱਬਤ ਹੀ ਇੰਨੀ ਕਰਦਾ ਹੁੰਦਾ ਆਪਣੇ ਘਰ ਵਾਲੀ ਨੂੰ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਏਦਾਂ ਦੀ ਇਹ। ਤੇ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ, ਸਾਰੀਆਂ ਵਸੀਅਤਾਂ ਜਿੰਨੇ ਉਹਦੇ ਇਮਾਨਦਾਰ ਕਰਿੰਦੇ ਹੁੰਦੇ ਹੈ, ਕੰਮ ਕਰਦੇ ਹੈ, ਉਹਨਾਂ ਦੇ ਨਾਂ ਸਾਰਾ ਕੁਝ, ਤੇ ਜਿਹੜਾ ਇਹ ਪਰਿਜਾਤ ਹੁੰਦਾ ਉਹਦੇ ਨਾਲ ਸਾਰਾ ਆਪਣਾ ਘਰ ਆਪਣਾ ਕਾਰੋਬਾਰ ਉਹਦੇ ਨਾਲ ਲਵਾ ਦਿੰਦਾ। ਕਹਿੰਦਾ ਅਗਲਾ ਕੰਮ, ਇਹ ਕੰਮ ਸਾਰਾ ਹੁਣ ਤੂੰ ਹੀ ਚਲਾਉਣਾ, ਉਹਨੂੰ ਦੱਸਦਾ ਵੀ ਨਹੀਂ ਗਾ ਜੀ ਵੀ ਇਹ ਤੂੰ ਕਰਨਾ ਹੈ।
2: ਕਿਆ ਪਤਾ ਐਂਡ ਹੋ ਗਿਆ ਜੀ, ਮਤਲਬ ਕਹਿ ਲਓ ਵੀ ਉਹਨੇ ਭਲਾ ਕੀਤਾ, ਉਹਦਾ ਵੀ ਭਲਾ ਹੀ ਹੋ ਗਿਆ।
1: ਜ਼ਮੀਨ ਤੋਂ ਮਤਲਬ ਕਿ ਜ਼ਮੀਨ ਤੇ ਡਿੱਗਿਆ ਹੋਇਆ ਕਹਿ ਸਕਦੇ ਆ, ਤੇ ਉਹ ਟੀਸੀ ਦਾ ਬੇਰ ਬਣ ਗਿਆ ਜੀ, ਉਹ ਮਤਲਬ ਕਿ ਐ ਇਮਾਨਦਾਰੀ ਦੇ ਨਾਲ।
2: ਕਿਆ ਪਤਾ, ਕਿਆ ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਹੈ ਕਿ ਬੰਦਾ ਆਪਣੇ ਨਿਸ਼ਚੇ ਚੋਂ ਨਾ ਡਿੱਗੇ ਉਹ ਬਾਬਾ ਨਜ਼ਮੀ ਇੱਕ ਜਗ੍ਹਾ ਲਿਖਦੇ ਨਾ, ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਾਰ ਜਾਈਏ ਤੇ ਚੰਗਾ ਏ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤੇ ਚੰਗਾ ਏ।
1: ਬਿਲਕੁਲ ਹੈ ਜੀ।
2: ਫਿਰ ਜਦੋਂ ਇਹ ਜੀ ਵੱਢ ਟੁੱਕ ਜੀ ਹੁੰਦੀ ਆ, ਫਿਰ ਕਈ ਇਹ ਵੀ ਕਹਿੰਦੇ ਆ ਕਿ ਚੜੀ ਹਨੇਰੀ ਰਾਬੀ ਜਾਣੇ ਕਿਹੜਾ ਰੰਗ ਲਿਆਵੇਗੀ, ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ।
1: ਚੰਗਾ ਏ, ਕਿਆ ਬਾਤ ਹੈ ਜੀ, ਕਿਆ ਬਾਤ ਹੈ
2: ਜੀ। ਬਿਲਕੁਲ, ਇਹ ਜਿਹੜੀ ਤੁਸੀਂ ਕਹਾਣੀ ਸਾਂਝੀ ਕੀਤੀ ਹੈ ਨਾ ਜੀ, ਸਹੀ ਗੱਲ ਆ। ਆਮ ਕਹਿ ਲੋ ਵੀ ਕਹਾਣੀਆਂ, ਕਹਾਵਤਾਂ, ਅਖੌਤਾਂ, ਮਨੌਤਾਂ, ਜੋ ਰਵਾਇਤਾਂ ਨੇ ਜਾਂ ਲੋਕ ਰੀਤ ਹੈ, ਲੋਕ ਰੰਗ ਹੈ
1: ਜੀ,
2: ਇਹ ਸਾਰਿਆਂ ਦਾ ਮੁੱਖ ਮੰਤਵ ਕਹਿ ਲੋ ਘੁੰਮ ਘੁਮਾ ਕੇ ਉੱਥੇ ਜਦੋਂ ਆਪਾਂ ਆਉਂਦੇ ਹਾਂ ਕਿ ਸਾਡੇ ਅੰਦਰ ਜਿਹੜੀਆਂ ਮੋਰਲ ਵੈਲਿਊਜ ਨੇ
1: ਜੀ,
2: ਉਹਨਾਂ ਨੂੰ ਜਿਉਂਦਾ ਰੱਖਣ ਦੀ ਇੱਕ ਜੱਦੋਜਹਿਦ ਆ, ਕਸ਼ਮਕਸ਼ ਆ। ਇਸੇ ਕਰਕੇ ਹੀ ਸ਼ਾਇਦ ਸਾਡੇ ਜਿਹੜੇ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਸਾਹਿਤ ਦਾ, ਲਿਟਰੇਚਰ ਦਾ ਵੀ ਜਿਹੜਾ ਵਿਕਾਸ ਨਾਲ ਹੋਇਆ, ਕਲਾ ਦਾ ਪੱਖ ਜਿਹੜਾ ਉਹ ਉਭਰਿਆ। ਕਲਾਕਾਰ ਆਪਣੀ ਕਲਾ ਦੇ ਰਾਹੀਂ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਜਿਉਂਦਾ ਰੱਖਦੇ ਆ, ਤੇ ਸ਼ਾਇਰ ਲੋਕ ਜਿਹੜੇ ਆ ਉਹ ਸ਼ਾਇਰੀ ਦੇ ਰਾਹੀਂ ਤੇ ਹੋਰ ਜਿਹੜੇ ਲਿਖਾਰੀ ਨੇ ਉਹ ਵੀ ਆਪਣੀਆਂ ਲਿਖਤਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੋਰ ਉਭਾਰਦੇ ਆ। ਇਹ ਕਹਾਣੀ ਵਾਕਈ ਜਿਹੜੀ ਆ ਇਸੇ ਲੜੀ ਦਾ ਇੱਕ ਹਿੱਸਾ ਆਪਾਂ ਕਹਿ ਸਕਦੇ ਆ ਕਿ ਜਿਹੜਾ ਨੇਕ ਇਨਸਾਨ ਹੈ ਉਹ ਨੇਕੀ ਦੇ ਉੱਤੇ ਡਟਿਆ ਹੋਇਆ, ਉਹਨੂੰ ਕੋਈ ਜਿਹੜੀਆਂ ਰੁਕਾਵਟਾਂ ਆ ਰਹੀਆਂ ਨੇ, ਕੁਛ ਹੋ ਰਿਹਾ, ਜਿਹੜੇ ਕਹਿ ਲੋ ਵੀ ਔਡਸ ਨੇ ਉਹਦੀ ਜ਼ਿੰਦਗੀ ਦੇ ਵਿੱਚ, ਉਹ ਵੀ ਉਹਦਾ ਰਾਹ ਨਹੀਂ ਬਦਲ ਸਕਦੇ। ਉਹ ਵੀ ਉਹਨੂੰ ਕਹਿੰਦੇ ਨੇ, ਉਹ ਵੀ ਇਹਨਾਂ ਦੇ ਬਾਵਜੂਦ ਉਹ ਅੱਗੇ ਚੱਲੀ ਜਾਂਦਾ, ਜਿੰਨੀਆਂ ਵੀ ਹਰਡਲਸ ਆ ਗਈਆਂ ਉਹ ਪਾਰ ਕਰੀ ਜਾਂਦਾ।
1: ਬਿਲਕੁਲ।
2: ਤੋ ਇਹ ਵਾਕਈ ਜੀ ਚੰਗਾ ਸੁਨੇਹਾ ਦੇਣ ਵਾਲੀ ਜਿਹੜੀ ਕਹਾਣੀ ਆ ਜਿਹੜੀ ਤੁਸੀਂ ਸਾਂਝੀ ਕੀਤੀ ਆ, ਤੇ ਬਹੁਤ ਆਪਣਾ ਜਿਹੜਾ ਲੋਕ ਰੰਗ ਵੀ ਇਹਦੇ ਨਾਲ ਭਰਿਆ ਹੋਇਆ ਕਹਾਣੀਆਂ ਦੇ ਨਾਲ, ਜਿਹਦੇ ਵਿੱਚ ਕਾਫੀ ਕੁਛ ਆਪਾਂ ਨੇ ਆਪਣੇ ਜਿਹੜੇ ਆ ਬਜ਼ੁਰਗਾਂ ਕੋਲੋਂ ਕਹਿ ਲੋ ਵੀ ਪੀੜੀ ਦਰ ਪੀੜੀ ਟ੍ਰਾਂਸਫਰ ਹੁੰਦਾ ਹੈ ਇਹ ਸਾਰਾ ਜਿਹੜਾ ਡਾਟਾ ਹੈ।
1: ਬਿਲਕੁਲ ਹੈ ਜੀ।
2: ਸਿਰਫ ਇੱਕੋ ਗੱਲ ਆ, ਇੱਕੋ ਨਿਸ਼ਾਨੇ ਦੇ ਕਰਕੇ, ਇੱਕੋ ਪਰਪਜ਼ ਕਰਕੇ ਕਿ ਜਿਹੜਾ ਸਾਡੇ ਅੰਦਰ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕਾਇਮ ਰਹਿਣ
1: ਜੀ,
2: ਇਹ ਹੈ ਜੀ। ਬਿਲਕੁਲ। ਦੂਸਰਾ ਇਹ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਪਾਤਰ ਸਾਹਿਬ ਇੱਕ ਜਗ੍ਹਾ ਕਹਿ ਕੇ ਗਏ ਕਿ ਇੰਨਾ ਸੱਚ ਨਾ ਬੋਲ ਕਿਤੇ ਇਕੱਲਾ ਰਹਿ ਜਾਵੇ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਦੇ ਲਈ। ਜਦੋਂ ਇਹੋ ਜਿਹੀ ਗੱਲ ਕਰਦੇ ਆ ਤਾਂ ਉਹ ਕਿਸੇ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਰਹੇ
1: ਜੀ,
2: ਪਰ ਉਹ ਕਹਿ ਰਹੇ, ਉਹ ਸੁਚੇਤ ਵੀ ਕਰ ਰਹੇ ਕਿ ਭਾਈ ਤੂੰ ਬੋਲੇਗਾ ਸੱਚ, ਤੂੰ ਚੰਗੇ ਰਾਹ ਤੇ ਚੱਲੇਗਾ, ਕੋਈ ਚੰਗਾ ਕਰੇਗਾ, ਤੇ ਤੇਰੇ ਨਾਲ ਬਹੁਤੀ ਭੀੜ ਨੀ ਜਾਣੀ ਨਾਲ।
1: ਬਿਲਕੁਲ।
2: ਤੇਰੇ ਮਗਰ ਬਹੁਤੇ ਲੋਕ ਨੀ ਆਉਣੇ
1: ਜੀ।
2: ਉਹਦਾ ਫਿਰ ਪੰਜਾਬੀ ਗਾਇਕ ਵੀ ਗਾਉਂਦੇ ਆ, ਚੱਲਦੀ ਗੰਡਾਸੀ ਦੇ ਕੇ ਸਾਧ ਛੱਡ ਕੇ ਜੁੰਡੀ ਦੇ ਯਾਰ ਤੇਰੇ, ਕੁੰਡੀ ਵਾਲੇ ਸਿੰਘ ਅੜ ਗਏ, ਮਿੱਤਰੂ ਬੜੇ ਮਹਿੰਗਾਣੀ।
1: ਧਰਮ ਕੋਈ ਵੀ ਮਾੜਾ ਨਹੀਂ ਗਾ, ਉਹਦੇ ਵਿੱਚ ਹਰ ਚੀਜ਼ ਦੇ ਵਿੱਚ ਦੇਖਿਆ ਜਾਵੇ ਤਾਂ, ਚਾਹੇ ਉਹ ਸਿੱਖ ਧਰਮ ਆ, ਉਹਦੇ ਚ ਕਿਰਤ ਕਰੋ, ਨਾਮ ਜਪੋ ਦਾ ਜ਼ਿਕਰ ਆਉਂਦਾ ਹੈ, ਤੇ ਜੇ ਆਪਾਂ ਗੱਲ ਕਰ ਲਈਏ ਹਿੰਦੂ ਧਰਮ ਦੀ ਤਾਂ ਉਹਦੇ ਵਿੱਚ ਕਰਮ ਦਾ ਸਿਧਾਂਤ ਆਉਂਦਾ ਹੈ ਜੀ। ਤੁਸੀਂ ਬੁੱਲੇ ਸ਼ਾਹ ਉਹਨਾਂ ਦੀ ਗੱਲ ਕੀਤੀ ਹੈ, ਉਹ ਭਈ ਰੱਬ ਦਾ ਕੀ ਪੋਣਾ ਇੱਧਰੋਂ ਪੁੱਟਣਾ ਉੱਧਰ ਲਾਉਣੇ ਦੀ ਗੱਲ ਆਉਂਦੀ ਹੈ, ਇਸਲਾਮ ਦੇ ਵਿੱਚ ਜ਼ਕਾਤ ਦਾ ਜ਼ਿਕਰ ਆਉਂਦਾ ਹੈ, ਰਹਿਮ ਦੀ ਗੱਲ ਆਉਂਦੀ ਹੈ, ਇਸੇ ਤਰ੍ਹਾਂ ਈਸਾਈ ਧਰਮ ਦੇ ਵਿੱਚ ਜਿਵੇਂ ਗੁਆਂਢੀ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ ਜੀ, ਤੇ ਪਿਆਰ ਮੁਹੱਬਤ
2: ਆਉਂਦੀ ਹੈ ਜੀ,
1: ਮਤਲਬ ਕਿ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੀ। ਤੇ ਬੁੱਧ ਧਰਮ ਦੇ ਵਿੱਚ ਕਰੂਣਾ ਦਾ ਜ਼ਿਕਰ ਆਉਂਦਾ ਹੈ ਇੱਕ ਬੜੀ, ਚਲੋ ਹਰ ਕੋਈ ਚਾਹੁੰਦਾ ਹੈ ਸ਼ਮੀ ਜੀ ਕਿ ਚਾਹੇ ਹਰ ਭਾਸ਼ਾ ਦੇ ਵਿੱਚ ਜਾਂ ਹਰ ਧਰਮ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ, ਪਰ ਅਸੀਂ ਉਹਦੇ ਵਿੱਚ ਵੀ ਤਕਰੀਬਨ ਕਿਤੇ ਨਾ ਕਿਤੇ ਵੰਡੀਆਂ ਪਾਉਣ ਦੀ ਜਾਂ ਇੱਕ ਦੂਸਰੇ ਨੂੰ ਵੱਖਰਾ ਜਾਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਸੰਕੇਤ ਹੈ ਅਸਲ ਦੇ ਵਿੱਚ ਇਨਸਾਨੀਅਤ ਨੂੰ ਸਮਝਣਾ ਜਾਂ ਇਨਸਾਨੀਅਤ ਦੇ ਨਾਲ ਤੁਰਨਾ, ਉਹਦੀ ਬਾਂਹ ਫੜਨਾ, ਉਹ ਹੀ ਦੇ ਰਹੇ ਨੇ ਸਾਰੇ।
2: ਦੇਖੋ ਇਹਦੇ ਚ ਨਾ ਕਿਸੇ ਉਹ ਚ ਕਮੀ ਨਹੀਂ ਹੈ, ਜਿਹੜੇ ਮਹਾਨ ਲੋਕ ਨੇ, ਮਹਾਨ ਰਾਹ ਦਸੇਰੇ ਆ
1: ਜੀ,
2: ਜਿਹਨਾਂ ਨੂੰ ਆਪਾਂ ਚਾਨਣ ਮੁਨਾਰੇ ਕਹਿੰਦੇ ਆ, ਉਹਨਾਂ ਦੇ ਸੁਨੇਹੇ ਚ ਕਮੀ ਕੋਈ ਨਹੀਂ ਆ। ਜਿਹੜੇ ਮਗਰੋਂ ਹੁਣ ਮੇਰੇ ਵਰਗੇ ਚੇਲਾ ਆ ਜਾਂਦਾ ਕੋਈ, ਉਹ ਕਹੂਗਾ ਵੀ ਸੁਨੇਹਾ ਤਾਂ ਸਾਰਿਆਂ ਦਾ ਇੱਕ ਆ, ਵੀ ਰੱਬ ਇੱਕ ਆ, ਪਰ ਸਾਡੇ ਵਾਲਾ ਰੱਬ ਇੱਕ ਹੈ, ਸਾਡੇ ਵਾਲਾ ਵਧੀਆ, ਬਸ
1: ਵਧੀਆ ਹੈ ਜੀ।
2: ਉਹ ਸਾਡੇ ਵਾਲਾ ਤੁਹਾਡੇ ਵਾਲਾ ਜਦੋਂ ਵਿੱਚ ਆ ਜਾਂਦਾ ਨਾ, ਫਿਰ ਉਹ ਜਿਹੜੀਆਂ ਵਿੱਚ ਜਿਹੜੇ ਬੜੇ ਸੈਕਟਰ ਬਣ ਜਾਂਦੇ ਆ, ਹੋਰ ਵੱਖਰੇ ਵੱਖਰੇ ਚੀਜ਼ਾਂ ਹੋ ਜਾਂਦੇ ਨੇ, ਤੇ ਉਹ ਆਪਾਂ ਵਾੜਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਧਰਤੀ ਤਾਂ ਖੁੱਲੀ ਹੈ ਸਾਰੀ, ਲੇਕਿਨ ਆਪਾਂ ਕਹਿੰਦੇ ਆ ਉਹ ਇੱਥੋਂ ਲੈ ਕੇ ਉੱਥੋਂ ਤੱਕ ਜਿਹੜਾ ਉਹ ਖੇਤ ਮੇਰਾ ਭਾਈ
1: ਜੀ,
2: ਹੁਣ ਉਹ ਤੇ ਮੇਰੇ ਵਾਲਾ ਸਭ ਤੋਂ ਵਧੀਆ, ਇਹਦੇ ਵਾਲੇ ਪਾਸੇ ਮੈਂ ਵੱਟ ਨੀ ਕਿਸੇ ਨੂੰ ਕਰਨ ਦੇਣੀ, ਵੱਟ ਬੰਨੇ ਦਾ ਰੌਲਾ ਰਹਿੰਦਾ ਰਹਿੰਦਾ ਮੁੜ ਕੇ।
1: ਬਿਲਕੁਲ।
2: ਵੱਟ ਬੰਨੇ ਛੱਡੋ, ਇੱਥੇ ਜਿਹੜੀਆਂ ਲੋਕਾਂ ਨੇ ਜੇ ਸ਼ਹਿਰ ਚ ਆ ਕੇ ਉਹ ਪਲਾਟ ਲੈ ਲਿਆ, ਕਿਸੇ ਵਧੀਆ ਜਿਹੜੀ ਡਿਵੈਲਪ ਹੋ ਰਹੀ ਉੱਥੇ ਕੋਠੀ ਵੀ ਪਾ ਲਈ ਆ
1: ਜੀ,
2: ਤਾਂ ਉਹ ਨੀਤਾਂ ਜਾਂਦੀਆਂ ਨੀ, ਉਹਦੇ ਵਿੱਚ ਵੀ ਕਬਜ਼ਾ ਜਿਹੜਾ ਨਾ ਬਾਹਰ ਨੂੰ ਰੈਂਪ ਕੱਢ ਲੈਣਗੇ ਹਨੇਰੀਆਂ ਪੂਰੀਆਂ, ਜਿਹੜੀ 60 ਫੁੱਟ ਦੀ ਸੜਕ, ਮੈਂ ਇੱਕ ਕਲੋਨੀ ਚ ਗਿਆ, ਹਾਲਾਂਕਿ ਪੁੱਡਾ ਦੀ ਕਲੋਨੀ ਸੀ ਤੇ ਉਹ ਪੁੱਡਾ ਵਾਲੇ ਤੁਹਾਨੂੰ ਪਤਾ ਰੂਲ ਵੀ ਬੜੇ ਘੈਂਟ ਹੀ ਹੁੰਦੇ ਆ, ਆ ਜਾਂਦੇ ਮਾੜਾ ਜਿਹਾ ਪਤਾ ਲੱਗਿਆ ਉਹਨਾਂ ਨੂੰ ਵੀ ਕਬਜ਼ਾ ਕਰੀ ਜਾਂਦੇ, ਪਰ ਉਹਨਾਂ ਦੀਆਂ 60 ਫੁੱਟ ਦੀਆਂ ਸੜਕਾਂ ਸੀ ਉੱਥੇ, ਤੇ ਮੈਂ ਹੁਣ ਜਦੋਂ ਗਿਆ ਤੇ ਮਸਾਂ 20 ਫੁੱਟ ਦੀ ਰਹਿ ਗਈ। ਮੈਂ ਕਿਹਾ ਤੁਸੀਂ 20-20 ਫੁੱਟ ਕਿਵੇਂ ਇਧਰੋਂ ਕਰ ਲਿਆ ਯਾਰ? ਕਹਿੰਦੇ ਸਾਨੂੰ ਅੱਗੇ ਮੂਹਰੇ ਹਰਿਆਲੀ ਰੱਖਣ ਨੂੰ ਜਗ੍ਹਾ ਮਿਲੀ ਸੀ, ਅਸੀਂ ਬਾੜ ਕਰ ਲਈ।
1: ਬਿਲਕੁਲ
2: ਕੰਮ ਜਿਹਨੂੰ ਇਹ ਨੀ ਮੌਕਾ ਮਿਲਦਾ ਉਹ ਰੈਂਪ ਸਿੱਟ ਲੂ ਬਾਹਰ ਨੂੰ,
1: ਕਿਤੇ ਨਾ ਕਿਤੇ ਕਬਜ਼ਾ ਕਰਨ ਦੀ ਆਦਤ ਆ ਨਾ। ਬਿਲਕੁਲ,
2: ਇਹ ਤਾਂ ਦੇਖੋ ਜਿਹੜੀ ਫਿਤਰਤ ਆ ਸਾਡੀ ਵੀ ਅਸੀਂ ਹਟਦੇ ਨੀ। ਜੇ ਇੱਧਰ ਪਹਾੜਾਂ ਚ ਤੁਸੀਂ ਜਾਓ, ਪਿੰਡਾਂ ਚ ਚੱਲ ਜਾਓ ਦੀਪ ਦੇ, ਉੱਥੇ ਜਿਹੜੇ ਲੋਕਾਂ ਨੇ ਆਪਣੀ ਨਾ ਵਾੜ ਕੀਤੀ ਹੁੰਦੀ ਹੈ ਖੇਤਾਂ ਨੂੰ, ਉਹ ਸੜਕ ਵੱਲ ਨੂੰ ਧੱਕੀ ਜਾਣਗੇ ਉਹਨੂੰ
1: ਜੀ।
2: ਬਾਅਦ ਚ ਬੰਦਾ ਪੁੱਛੇ ਵੀ ਤੁਸੀਂ ਇੱਥੋਂ ਜੇ ਲੰਘਣਾ ਹੋਏ ਤੇ ਆਪ ਹੀ ਤੁਹਾਡਾ ਔਖਾ ਵਿੱਚ ਕੰਡਿਆਂ ਚੋਲ ਚੇ ਫਿਰੋਗੇ, ਮਾੜੀ ਜਿਹੀ ਜਗ੍ਹਾ ਛੱਡ ਦੋ।
1: ਬਿਲਕੁਲ,
2: ਮੇਨ ਜਿਹੜੀ ਲੁੱਕ ਪਈ ਹੈ ਲੁੱਕ ਦੇ ਉੱਤੇ ਵੀ ਐਨ ਅੰਦਰ ਨੂੰ ਧੱਕੀ ਪਈ ਹੁੰਦੀ ਹੈ, ਉਹ ਨਹੀਂ ਛੱਡਦੇ
1: ਜੀ।
2: ਤੇ ਉਹਨਾਂ ਦਾ ਜਿਹੜਾ ਇੱਕ ਕਬਜ਼ੇ ਦੀ ਭਾਵਨਾ, ਹੁਣ ਇੱਥੇ ਭਲਾ ਹੋਵੇ ਕਰ ਭਲਾ, ਪਰ ਕਿਹਦਾ ਭਲਾ ਕਰਨਾ? ਆਪਣਾ ਹੀ ਗਰੀਬ ਨੇ ਕਹਿੰਦਾ ਆਪਣਾ ਹੀ ਕਰੋ, ਬਸ ਠੀਕ ਹੈ।
1: ਮਨ ਚ ਤਾਂ ਇਹ ਵੀ ਵਿਚਾਰ ਆਉਂਦਾ ਕਿ ਛੰਮੀ ਜੀ ਕਈ ਵਾਰੀ ਇਹ ਵੀ ਵਿਚਾਰ ਆਉਂਦਾ ਕਿ ਸਿਰਫ ਅਸੀਂ ਨੇਕੀ ਰੱਬ ਦੇ ਡਰ ਕਰਕੇ ਕਰਦੇ ਆ ਜਾਂ ਫਿਰ ਨਰਕ ਦੇ ਡਰ ਕਰਕੇ ਕਰਦੇ ਆ, ਕਿ ਸਵਰਗ ਦੀ ਭਾਲ ਦੇ ਵਿੱਚ ਆ ਜਾਂ 2 ਨੰਬਰ ਦੇ ਵਿੱਚ ਪੈਸਾ ਕਮਾਇਆ ਹੋਇਆ ਉਹਦੇ ਡਰ ਤੋਂ ਕਰਦੇ ਆ ਕਿ ਭਾਈ ਉਹਨੂੰ ਵੀ ਰੱਬ ਨੂੰ ਵੀ ਥੋੜਾ ਜਿਹਾ ਵਿੱਚ ਹਿੱਸੇਦਾਰ ਬਣਾ ਲਈਏ, ਭਈ ਜੇ ਅਸੀਂ ਚੋਰ ਕਹਿਲਾਵਾਂਗੇ ਤਾਂ ਥੋੜਾ ਬਹੁਤਾ ਉਹਦੇ ਉੱਤੇ ਵੀ ਇਲਜ਼ਾਮ ਆਏਗਾ ਨਾ।
2: ਆਏਗਾ ਜੀ, ਆਏਗਾ ਬਿਲਕੁਲ
1: ਜੀ।
2: ਰੱਬ ਰੱਬ ਇੱਕ ਗੁੰਝਲਦਾਰ ਬਜ਼ਾਰ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਤੇ ਕਾਫਰ ਹੋ ਜਾਏ ਬੰਦਾ।
1: ਸੈਣੀ ਸਾਹਿਬ ਤੋਂ ਪੇਚ ਖਲਵਾਉਂਦੇ ਹਾਂ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਨੇ ਨਾਲ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਜੀ।
3: ਹਾਂਜੀ ਪਾਰਾ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਤੁਹਾਡਾ ਹਾਸਾ ਇੱਥੇ ਤੱਕ ਪਹੁੰਚ ਰਿਹਾ ਦੇਖ ਲੋ, ਖਿੜ ਖਿੜ ਹੱਸ
2: ਜੀ।
3: ਗੱਲ ਏਦਾਂ ਹੈਗੀ ਆ, ਮੈਨੂੰ ਇਹ ਨੀ ਸਮਝ ਆਉਂਦੀ ਵੀ ਤੁਸੀਂ ਸਿਆਣੇ ਬਿਆਣੇ ਬੰਦੇ ਤੁਸੀਂ ਕਾਹਤੋਂ ਇਹੋ ਜਿਹੀਆਂ ਗੁੰਝਲਾਂ ਖੋਲਣ ਲੱਗ ਪਏ ਨੇ ਜਿਹੜੀਆਂ ਅੱਜ ਤੱਕ ਕਿਸੇ ਕੋਲ ਖੁੱਲੀਆਂ ਹੀ ਨੀ। ਉਹਦੀ ਗੁੰਝਲਾਂ ਮਤਲਬ ਗੁੰਝਲਾਂ ਹੀ ਠੀਕ ਲੱਗਦੀਆਂ
1: ਉਹਦੇ ਵੱਲ ਉਂਗਲ ਹੋ ਜਾਂਦੀ ਹੈ ਜੀ ਸੈਣੀ ਸਾਹਿਬ।
3: ਪਰ ਸਾਹਿਬ ਗੱਲ ਏਦਾਂ ਹੈਗੀ ਆ, ਪਹਿਲਾਂ ਤਾਂ ਜਿਹਨਾਂ ਦੇ ਮਤਲਬ ਸਮਰਪਿਤ ਜਿਹਨਾਂ ਨੂੰ ਤੁਸੀਂ ਇਹ ਪ੍ਰੋਗਰਾਮ ਰੱਖਿਆ
1: ਜੀ,
3: ਉਹਨਾਂ ਨੂੰ ਨਮਨ, ਉਹਨਾਂ ਦਾ ਜਿਹੜਾ ਹੈਗਾ ਭਗਤ ਪੂਰਨ ਸਿੰਘ ਉਹਨਾਂ ਨੂੰ ਨਮਨ ਜੀ।
1: ਬਿਲਕੁਲ,
3: ਉਹਨਾਂ ਨੇ ਵਾਕਈ ਜਿਹੜੀ ਉਹਨਾਂ ਦੀ ਕੁਰਬਾਨੀ ਸੀ, ਉਹਨਾਂ ਨੇ ਦੇਖੋ ਇੱਕ ਸਧਾਰਨ ਇਨਸਾਨ ਇੱਕ ਮਹਾਂਪੁਰਸ਼ ਕਿਸ ਤਰ੍ਹਾਂ ਬਣ ਸਕਦਾ ਆ ਉਹ ਇੱਕ ਰਸਤਾ ਦੱਸਿਆ ਜੀ
1: ਜੀ।
3: ਜਦੋਂ ਆਪਣਾ ਪਰਿਵਾਰ ਜਿਹੜਾ ਹੈਗਾ ਆ, ਸਾਰਾ ਸੰਸਾਰ ਆਪਣਾ ਪਰਿਵਾਰ ਲੱਗਣ ਲੱਗ ਪੈਂਦਾ ਆ ਜੀ, ਦੁਖੀਆਂ ਦਾ ਦਰਦ ਜਿਹੜਾ ਆਪਣਾ ਦਰਦ ਲੱਗਣ ਲੱਗ ਪੈਂਦਾ ਆ
1: ਜੀ,
3: ਉਸ ਵੇਲੇ ਉਹ ਬੰਦਾ ਉਹ ਬੜੀ ਸਧਾਰਨ ਜ਼ਿੰਦਗੀ ਜਿਹੜੀ ਆ ਉਹਦੇ ਹੁੰਦੇ ਹੋਏ ਵੀ ਉਹ ਇੱਕ ਪੂਜਨੀ ਇੱਕ ਮਤਲਬ ਜਿਹੜੀ ਪੂਜਨੀ ਹਸਤੀ ਬਣ ਜਾਂਦਾ ਬੰਦਾ
1: ਜੀ,
3: ਉਹ ਇਹਨਾਂ ਗੁਣਾਂ ਦੇ ਕਰਕੇ ਹੀ ਬਣਦਾ ਜੀ।
1: ਬਿਲਕੁਲ,
3: ਜਦੋਂ ਬੰਦਾ ਇਸ ਰਸਤੇ ਤੇ ਚੱਲਦਾ ਆ ਔਰ ਕੰਟੀਨਿਊਸਲੀ ਚੱਲਦਾ ਰਹਿੰਦਾ ਹੈਗਾ ਜੀ, ਉਸ ਵੇਲੇ ਸਟੇਟ ਆਫ ਮਾਇੰਡ ਜਿਹੜੀ ਆ ਉਹ ਆਪਣੇ ਆਪ ਡਿਵੈਲਪ ਹੁੰਦੀ ਰਹਿੰਦੀ ਹੈਗੀ ਆ ਜੀ, ਤੇ ਉਹ ਬੰਦਾ ਜਿਹੜਾ ਆ ਕੰਟੀਨਿਊਸ ਪ੍ਰੋਸੈਸ ਰਾਹੀਂ ਜਿਹੜਾ ਆ ਉਹ ਉੱਪਰ ਉੱਠਦਾ ਜਾਂਦਾ ਜੀ।
1: ਬਿਲਕੁਲ,
3: ਬਾਕੀ ਸਾਡੇ ਵਰਗੇ ਸਧਾਰਨ ਬੰਦਿਆਂ ਦਾ ਤਾਂ ਏਦਾਂ ਹਾਲ ਹੈ ਜੀ, ਜਦੋਂ ਅਸੀਂ ਕਿਸੇ ਚੰਗੇ ਦੀ ਗੱਲ ਸੁਣਦੇ ਹੈਗੇ ਆ ਅਸੀਂ ਉਹਦੇ ਚੰਗੇ ਦੇ ਪ੍ਰਭਾਵ ਚ ਥੋੜੀ ਦੇਰ ਰਹਿੰਦੇ ਆ ਜੀ, ਜਦੋਂ ਫੇਰ ਅਸੀਂ ਆਪਣੀਆਂ ਆਈ ਤੇ ਆ ਜਾਂਦੇ ਹੈਗੇ ਆ ਤੇ ਉਹ ਦੱਸਦੇ ਨਾ ਜੀ ਬਈ ਲੁਧਿਆਣੇ ਦੇ ਵਿੱਚ ਇੱਕ ਉਹ ਦੋਧੀ ਸਵੇਰੇ ਸਵੇਰੇ ਦੁੱਧ ਪਾਉਣ ਜਾਂਦਾ ਸੀ ਤੇ ਉਹ ਇੱਕ ਰਸਤੇ ਚ ਚਾਹ ਦਾ ਖੋਖਾ ਜਿਹਾ ਸੀਗਾ, ਉੱਥੇ ਚਾਹ ਪੀਂਦਾ
1: ਜੀ,
3: ਚਾਹ ਪੀਂਦਾ ਤੇ ਉਹ ਅੱਗੇ ਜਾਂਦਾ ਹੈਗਾ ਤੇ ਇੱਕ ਬੈਗ ਡਿੱਗਿਆ ਉਹਨੂੰ ਮਿਲਦਾ
1: ਜੀ।
3: ਦੋਧੀ ਦਾ ਵੀ ਰੁਟੀਨ ਸੀਗਾ ਵੀ ਉੱਥੋਂ ਚਾਹ ਪੀ ਕੇ ਅੱਗੇ ਜਾਣਾ ਜੀ, ਉਹ ਤੜਕੇ ਤੜਕੇ ਨਿਕਲਦੇ ਇਹ ਜੀ ਨੇੜੇ ਨੇ
1: ਜੀ,
3: ਉਹਨੂੰ ਬੈਗ ਮਿਲਦਾ ਤੇ ਉਹ ਜਦੋਂ ਬੈਗ ਖੋਲਦਾ ਤੇ ਬੈਗ ਨੋਟਾਂ ਨਾਲ ਭਰਿਆ ਆਇਆ ਸੀਗਾ ਤੇ ਉਹਨੇ ਅੰਦਾਜ਼ਾ ਲਾਇਆ ਵੀ ਇੱਥੋਂ ਕੋਈ ਬੰਦਾ ਜਿਹੜਾ ਹੈਗਾ ਇੱਥੋਂ ਹੀ ਮੁੜ ਕੇ ਜਿਹੜਾ ਆ ਵੀ ਇੱਥੇ ਰੁਕਿਆ ਹੋਊਗਾ ਜ਼ਰੂਰ ਤੇ ਉਹ ਮੁੜ ਕੇ ਖੋਖੇ ਤੇ ਜਾਂਦਾ ਤੇ ਓਹਨੂੰ ਕਹਿੰਦਾ ਭੀ ਏਦਾਂ ਕਰਕੇ ਆ
1: ਜੀ
3: ਭੀ ਕਿਸੇ ਦਾ ਬੈਗ, ਉਹ ਕਹਿੰਦਾ ਮੋਟਰਸਾਈਕਲ ਤੇ ਦੋ ਬੰਦੇ ਇੱਥੇ ਚਾਹ ਪੀ ਕੇ ਗਏ ਆ
1: ਜੀ।
3: ਤੇ ਉਹ ਕਿਹਾ ਭੀ ਓਹਨੇ ਸੋਚਿਆ ਭੀ ਠੀਕ ਗੱਲ ਹੈਗੀ, ਮੈਂ ਥੋੜੀ ਦੇਰ ਵੇਟ ਕਰ ਲੈਣਾ ਆ
1: ਜੀ।
3: ਤੇ ਉਹ ਜਦੋਂ ਦੇਖਿਆ ਅੱਧੇ ਘੰਟੇ ਬਾਅਦ ਜਿਹੜਾ ਹੈਗਾ ਉਹ ਬੰਦੇ ਹਫੇ ਹਫੇ ਦੌੜੇ ਦੌੜੇ ਆਏ ਵਾਪਸ, ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਦੇਖਿਆ ਤੇ ਉਹ ਕਹਿੰਦੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਬੈਗ ਇੱਥੇ ਹੈਗਾ ਆ ਜੀ। ਉਹਨਾਂ ਨੇ ਕਿਹਾ ਕਹਿੰਦਾ ਜੀ ਆਪਣੇ ਪੈਸੇ ਗਿਣ ਲਓ
1: ਜੀ।
3: ਕਹਿੰਦੇ ਵੀ ਤੂੰ ਖੋਲ ਕੇ ਦੇਖਿਆ ਸੀ? ਕਹਿੰਦਾ ਹਾਂ ਮੈਂ ਦੇਖਿਆ ਸੀ ਵੀ ਪੈਸੇ ਭਰੇ ਤੇ ਤਾਂ ਕਰਕੇ ਮੈਂ ਤਾਂ ਵੇਟ ਕਰਦਾ, ਮੈਂ ਤਾਂ ਅੱਗੇ ਦੁੱਧ ਪਹੁੰਚ ਜਾਣਾ, ਮੈਂ ਲੇਟ ਹੋ ਰਿਹਾ ਹੈਗਾ, ਤੁਸੀਂ ਆਪਣੇ ਪੈਸੇ ਗਿਣ ਲਓ
1: ਜੀ।
3: ਉਹਨਾਂ ਨੇ ਦੇਖਿਆ, ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਜੀ ਅਗਲੇ ਦਿਨ ਪੱਤਰਕਾਰ ਤੋਂ ਅਖਬਾਰ ਚ ਨਾਲ ਦੋਧੀ ਦਾ ਐਡਰੈਸ ਲਿਆਇਆ ਸੀ, ਉਹਨੂੰ ਕੁਛ ਇਨਾਮ ਦੇਣ ਲੱਗੇ। ਉਹ ਕਹਿੰਦਾ ਮੈਂ ਕੁਛ ਨੀ ਲੈਣਾ ਜੀ, ਮੈਂ ਲੈਣਾ ਹੁੰਦਾ ਮੈਂ ਸਾਰੇ ਰੱਖ ਲੈਂਦਾ
1: ਜੀ,
3: ਮੈਂ ਮਤਲਬ ਕੁਛ ਨੀ ਲੈਣਾ
1: ਜੀ।
3: ਉਹਨਾਂ ਦੇ ਅਗਲੇ ਦਿਨ ਫੋਟੋ ਵੀ ਲੱਗੀ ਦੋਧੀ ਦੀ ਵੀ ਹਾਂ ਜੀ ਜੀ ਵੀ ਇਮਾਨਦਾਰੀ ਜਿੰਦਾ ਆ
1: ਜੀ।
3: ਸੱਤਾਂ ਦਿਨਾਂ ਬਾਅਦ ਉਹ ਦੋਧੀ ਗੁਆਂਢੀਆਂ ਦੇ ਤੂੜੀ ਦਾ ਟੋਕਰਾ ਚੋਰੀ ਕਰਦਾ ਫੜ ਹੋ ਗਿਆ ਜੀ। ਕੁਛ ਨੀ ਆ, ਇਹ ਸਟੇਟ ਆਫ ਮਾਇੰਡ ਹੁੰਦੀ ਆ ਬੰਦੇ ਦੀ। ਕਿਸੇ ਟਾਈਮ ਤੇ ਉਹੀ ਬੰਦਾ ਦੇਵਤਾ ਹੁੰਦਾ ਆ, ਉਹੀ ਸਟੇਟ ਆਫ ਮਾਇੰਡ ਜਿਹੜੀ ਆ ਜਦੋਂ ਡਾਈਵਰਟ ਹੋ ਜਾਂਦੀ ਆ ਉਹੀ ਰਾਖਸ਼ ਬਣ ਜਾਂਦਾ ਜੀ।
1: ਬਿਲਕੁਲ
3: ਇਹ ਸਧਾਰਨ ਬੰਦਿਆਂ ਦੀ ਏਦਾਂ ਦੀ ਹੈਗੀ ਆ
1: ਜੀ।
3: ਸੋ ਇਸ ਕਰਕੇ ਜਿਹੜਾ ਯਾਰ ਤੁਸੀਂ ਕਰ ਭਲਾ ਸੋ ਹੋ ਭਲਾ ਵਾਲੀ ਗੱਲ ਆ, ਵੀ ਜਿੱਦਣ ਉਹਨੇ ਭਲਾ ਕੀਤਾ ਸੀਗਾ ਉਦਣ ਤਾਂ ਅਖਬਾਰ ਚ ਫੋਟੋ ਲੱਗ ਗਈ
1: ਜੀ,
3: ਤੇ ਜਿੱਦਣ ਦੂਜਾ ਕਰਮ ਕੀਤਾ ਉਦਣ ਜਿਹੜਾ ਹੈਗਾ ਯਾਰ ਰੌਲਾ ਉਹ ਵੀ ਪੈ ਗਿਆ
1: ਅਖਬਾਰ ਚ,
3: ਅਖਬਾਰ ਚ ਖਬਰ ਉਹ ਵੀ ਆ ਗਈ ਸੀ ਜੀ। ਤੇ ਉਹ ਜਿੱਦਣ ਅਖਬਾਰ ਦੇ ਵਿਚ ਖਬਰ ਆਈ ਉਦਣ ਨਾਲ ਉਹ ਵੀ ਆਈ ਵੀ ਭਾਈ ਸੱਤ ਦਿਨ ਪਹਿਲਾਂ ਇਸ ਬੰਦੇ ਦੀ ਫੋਟੋ ਇਸ ਕਰਕੇ ਲੱਗੀ ਸੀ ਵੀ ਏਦਾਂ ਕਰਕੇ ਆ ਹੈ ਜੀ। ਤੇ ਅਸੀਂ ਇਧਰ ਆਪਣੇ ਹਰਿਆਣੇ ਦੇ ਵਿਚ ਇੱਕ ਕੇਸ ਲੱਗਿਆ ਸੀ ਤੇ ਅਸੀਂ ਤੜਕੇ ਨਿਕਲੇ ਜੀ ਇਥੋਂ
1: ਜੀ,
3: ਟੋਹਾਣੇ ਟੋਹਾਣੇ ਕੇਸ ਸੀਗਾ ਲੱਗਾ ਆ ਜੀ, ਕਿਸੇ ਇੱਥੇ ਬੈਟਰੀ ਬੋਨਰਲ ਡਿਸਪਿਊਟ ਸੀਗਾ ਜੀ। ਤੇ ਉਹ ਮੈਨੂੰ ਬੰਦੇ ਕਹਿੰਦੇ ਵੀ ਅਸੀਂ ਇਥੋਂ ਤੁਹਾਨੂੰ ਨਾਲ ਲੈ ਕੇ ਜਾਣਾ, ਉਹ ਮੈਨੂੰ ਨਾਲ ਲੈ ਕੇ ਚੱਲੇ, ਤੜਕੇ ਅਸੀਂ ਨਿਕਲੇ 2:30-3 ਵਜੇ
1: ਜੀ
3: ਹਾਂਜੀ। ਤੇ ਅਸੀਂ ਵੀ ਕੁਦਰਤੀ ਉਸ ਰਸਤੇ ਦੇ ਵਿਚ ਨਾ ਤੇ ਲੁਧਿਆਣੇ ਤੋਂ ਉਰੇ ਪਾਸਿਓ ਜਿਹੜਾ ਹੈਗਾ ਆ ਉਹ ਰੋਡ ਨਿਕਲਦੀ ਹੈਗੀ ਸੀ ਉਧਰ ਨੂੰ ਬਰਨਾਲੇ ਨੂੰ
1: ਜੀ,
3: ਤੇ ਉਹ ਸ਼ਾਰਟਕਟ ਰਸਤਾ, ਅਸੀਂ ਵੀ ਉਥੋਂ ਜਿਹੜਾ ਆ ਉਹ ਚਾਹ ਵਾਲਾ ਖੋਖੇ ਦੇ ਉੱਤੇ ਬਹਿ ਕੇ ਤੇ ਜਦੋਂ ਮਤਲਬ ਇਹ ਗੱਲ ਜਿਹੜੀ ਆ ਸੁਣੀ
1: ਜੀ,
3: ਉੱਥੇ ਹੀ ਚਾਹ ਪੀਤੀ ਤੇ ਉੱਥੇ ਉਹ ਗੱਲ ਜਦੋਂ ਸੁਣੀ ਤੇ ਮੈਂ ਉਹ ਉਦੋਂ ਦਾ ਮੇਰੇ ਮਨ ਦੇ ਵਿਚ ਇਹ ਛਾਪ, ਮੈਂ ਕਿਹਾ ਵੀ ਇਹ ਦੇਖੋ ਵੀ ਕੋਈ ਇਹੋ ਜਿਹੀ ਚੀਜ਼ ਨੀ ਸਧਾਰਨ ਬੰਦਿਆਂ ਦੀ ਤਾਂ ਇਹ ਹੈਗੀ ਆ ਕਿ ਸਾਨੂੰ ਸੰਗਤ ਬਹੁਤ ਪ੍ਰਭਾਵਿਤ ਕਰਦੀ ਆ
1: ਜੀ।
3: ਸਾਨੂੰ ਜਦੋਂ ਅਸੀਂ ਕਿਸੇ ਮਤਲਬ ਚੰਗੀ ਸੰਗਤ ਦੇ ਵਿਚ ਹੁੰਦੇ ਆ ਤੇ ਅਸੀਂ ਜਿਹੜਾ ਹੈਗਾ ਆ ਉਹਦੇ ਪ੍ਰਭਾਵ ਦੇ ਵਿਚ ਚੰਗੇ ਬਣ ਜਾਂਦੇ ਆ ਜੀ, ਜਦੋਂ ਕਿਤੇ ਮਾੜੀ ਸੰਗਤ ਚ ਆ ਜਾਂਦੇ ਆ ਤੇ ਅਸੀਂ ਮਾੜੇ ਬਣ ਜਾਂਦੇ ਆ। ਇੰਡੀਵਿਜੁਅਲੀ ਜਿਹੜਾ ਹੈਗਾ ਆ ਕਿ ਬੰਦਾ ਸਵਾਰਥ ਨਾਲ ਜੁੜਿਆ ਆ
1: ਜੀ
3: ਹਾਂਜੀ, ਇਹ ਆਪਣੇ ਸਵਾਰਥ ਦੀ ਪੂਰਤੀ ਲਈ ਕਿਤੇ ਕਿਸ ਐਕਸਟੈਂਟ ਤੱਕ ਡਿੱਗ ਸਕਦਾ ਹੈਗਾ, ਇਹ ਬੰਦੇ ਬੰਦੇ ਤੇ ਵੇਰੀ ਕਰਦਾ ਜੀ।
1: ਬਿਲਕੁਲ ਹੈ ਜੀ,
3: ਦੂਜਾ ਬੰਦੇ ਨੂੰ ਮਤਲਬ ਆਪਣੇ ਮਨ ਤੇ ਚੈੱਕ ਜ਼ਰੂਰ ਹੋਣਾ ਚਾਹੀਦਾ ਹੈਗਾ। ਕਿਉਂ ਕਹਿੰਦੇ ਹੈਗੇ ਆ ਕਿ ਮੈਨ ਇਜ਼ ਇਨ ਹਿਜ਼ ਬੈਸਟ ਕੰਪਨੀ ਵੈਨ ਹੀ ਇਜ਼ ਆਲ ਅਲੋਨ, ਤੇ ਜਦੋਂ ਬੰਦਾ ਕੱਲਾ ਹੁੰਦਾ ਆ ਤੇ ਉਹ ਮਤਲਬ ਸਭ ਤੋਂ ਵਧੀਆ ਸੰਗਤ ਚ ਹੁੰਦਾ ਆ
1: ਜੀ,
3: ਕਿਉਂਕਿ ਉਹਨੂੰ ਆਤਮ ਮੰਥਨ ਕਰਨ ਦਾ ਮੌਕਾ ਮਿਲਦਾ
1: ਜੀ।
3: ਜੇ ਬੰਦਾ ਆਤਮ ਮੰਥਨ ਕਰਦਾ ਹੈਗਾ ਆ ਉਹਨੂੰ ਪਤਾ ਲੱਗਦਾ ਮੇਰੀਆਂ ਆਹ ਕਮੀਆਂ ਆ, ਔਰ ਜੇ ਉਹ ਕੋਸ਼ਿਸ਼ ਕਰਦਾ ਉਹਦੇ ਅੰਦਰ ਜਗਿਆਸੂ ਆ, ਤੇ ਜਗਿਆਸੂ ਦਾ ਤਾਂ ਮਤਲਬ ਹੀ ਇਹ ਆ ਨਾ ਜੀ ਕਿ ਮਤਲਬ ਉਹ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਇੰਪਰੂਵ ਕਰਨ ਦੀ
1: ਜੀ,
3: ਫਿਰ ਜਿਹੜਾ ਹੈਗਾ ਆ ਉਹ ਬਾਕੀ ਆ ਜਿਹੜੀਆਂ ਤੁਸੀਂ ਰੱਬ ਰੁੱਬ ਦੀਆਂ ਗੱਲਾਂ ਕਰਦੇ ਆ, ਇਹ ਤੁਹਾਡੇ ਵੱਡੇ ਸਿਆਣਿਆਂ ਬੰਦਿਆਂ ਦੀ ਗੱਲ ਆ ਜੀ, ਅਸੀਂ ਤਾਂ ਸਧਾਰਨ ਬੁੱਧੀ ਬੰਦੇ ਆ ਹਾਂਜੀ।
1: ਸਪਿਰਚੁਅਲ ਗੱਲਾਂ ਸਾਡੇ ਸ਼ਮੀ ਜੀ, ਸਪਿਰਚੁਅਲ ਗੱਲਾਂ ਆਪ ਕਰ ਜਾਂਦੇ ਨੇ, ਮੁੜ ਕੇ ਰੱਬ ਦਾ ਭਾਂਡਾ ਸਾਡੇ ਸਿਰ ਭਾਂਡਦੇ ਤੇ ਦੱਸੋ ਸੈਣੀ ਦਾ
3: ਭਾਰੇ ਸਾਹਿਬ, ਇਹ ਡਿਸਕਸ਼ਨ ਦਾ ਵਿਸ਼ਾ ਹੈ ਹੀ ਨੀਗਾ ਜੀ, ਇਹ ਪ੍ਰੈਕਟਿਸ ਦਾ ਵਿਸ਼ਾ ਆ, ਇਹ ਡਿਸਕਸ਼ਨ ਦਾ ਵਿਸ਼ਾ ਨਹੀਂ, ਇਹ ਪ੍ਰੈਕਟਿਸ ਦਾ ਵਿਸ਼ਾ ਆ
1: ਜੀ।
3: ਤੂੰ ਮੈਂ ਤਾਂ ਕਰਕੇ ਹੈਗਾ ਆ ਭੀ ਆਪਾਂ ਨੂੰ ਨਹੀਂ ਪਤਾ ਭਾਈ ਏਦਾਂ ਰੱਬ ਰੁੱਬ ਬਾਰੇ ਬਹੁਤਾ, ਇਸ ਕਰਕੇ ਹੈਗਾ ਆ। ਤੇ ਬਾਕੀ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈਗੀ ਆ, ਜਦੋਂ ਚੰਗਾ ਇਨਸਾਨ ਬਣ ਗਿਆ ਤੇ ਉਹ ਆਪਣੇ ਆਪ ਹੀ ਫਿਰ ਬੰਦੇ ਤੋਂ ਉਪਰਲੀ ਕੈਟਾਗਰੀ ਚ ਚਲ ਜਾਂਦਾ ਹੈਗਾ ਜੀ।
1: ਬਿਲਕੁਲ,
3: ਤੇ ਜਿੱਦਾਂ ਭਗਤ ਪੂਰਨ ਸਿੰਘ ਹੁਣੀ ਕਮਾਲ ਆ ਜੀ, ਬਹੁਤ ਹੀ ਬਹੁਤ, ਮੈਂ ਤਾਂ ਉਹਨਾਂ ਨੂੰ ਨਮਨ ਕਰਦਾ ਜੀ। ਵਿਦ ਦੀਸ ਸਬਮਿਸ਼ਨ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ।
1: ਥੈਂਕ ਯੂ ਜੀ,
3: ਬਹੁਤ ਵਧੀਆ ਪ੍ਰੋਗਰਾਮ ਜੀ।
1: ਥੈਂਕ ਯੂ
3: ਜੀ ਸ਼ਮੀ ਜੀ, ਗ੍ਰੇਟਫੁਲ ਸਰ,
1: ਸਤਿ
3: ਸ੍ਰੀ ਅਕਾਲ ਜੀ, ਸਮਾਂ ਦੇਣ ਲਈ ਧੰਨਵਾਦ
1: ਜੀ। ਦੋਸਤੋ ਇਸ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਜੀ। ਸ਼ਮੀ ਜੀ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ?
2: ਬਾ ਕਮਾਲ ਜੀ, ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਜੀ ਕੋਕੇ ਜੜ ਤੇ,
1: ਬਿਲਕੁਲ,
2: ਔਰ ਬਿਲਕੁਲ ਜੋ ਇਸ ਵੇਲੇ ਆਪਾਂ ਚਰਚਾ ਲੈ ਕੇ ਬੈਠੇ ਆ, ਗੁਫ਼ਤਗੂ ਹੋ ਰਹੀ ਆ
1: ਜੀ,
2: ਓਹਦੇ ਉੱਤੇ ਉਹਨਾਂ ਨੇ ਕਹਿ ਲੋ ਵੀ ਉਹਨੂੰ ਹੋਰ ਉਹਦਾ ਜਿਹੜਾ ਲੈਵਲ ਬਹੁਤ ਉੱਪਰ ਕੀਤਾ ਹੈ, ਉਹਦੇ ਲਈ ਸ਼ੁਕਰੀਆ ਉਹਨਾਂ ਦਾ। ਮੈਂ ਇੱਕ ਛੋਟੀ ਜਿਹੀ ਹੋਰ ਸਾਂਝ ਪਾ ਕੇ ਮੈਂ ਆਗਿਆ ਲੈਣੀ ਚਾਹੂੰਗਾ ਕਿ ਥੋੜਾ ਜਿਹਾ ਬਸ ਰੁਝੇਵਾਂ ਸੀ। ਇੱਕ ਨਾ ਸਾਡੀ ਲੋਕ ਰੀਤ ਦੇ ਵਿੱਚ ਕਹਾਣੀ ਹੈ, ਮੈਂ ਉਹ ਕਹਾਣੀ ਸਾਂਝੀ ਕਰਨੀ ਚਾਹੁੰਦਾ ਤੁਹਾਡੀ ਇਜਾਜ਼ਤ ਦੇ ਨਾਲ।
1: ਜ਼ਰੂਰ ਜ਼ਰੂਰ।
2: ਸ਼ਾਇਦ ਕਿਉਂਕਿ ਇਹ ਜਿਹੜੀ ਸਾਡੀ ਫਿਤਰਤ ਆ ਉਹ ਕਾਫੀ ਹੱਦ ਤੱਕ ਉੱਥੋਂ ਵੀ ਸਾਨੂੰ ਹੋ ਸਕਦਾ ਕਰ ਭਲਾ ਹੋ ਭਲਾ ਇਹਦੇ ਵਿੱਚੋਂ ਵੀ ਨਿਕਲੇ
1: ਜੀ।
2: ਲੇਕਿਨ ਇੱਕ ਹਾਂ ਇਹ ਕਹਾਣੀ ਇਹ ਚੱਲਦੀ ਹੈ, ਲੋਕ ਕਹਾਣੀ ਹੈ ਵੀ ਕੋਈ ਨੌਜਵਾਨ ਸੀਗਾ, ਉਹਦਾ ਵਿਆਹ ਸੱਤ ਸਮੁੰਦਰੋਂ ਪਾਰ ਹੋਇਆ ਤੇ ਉਹ ਜਦੋਂ ਵਿਆਹ ਦਾ ਮੁਕਲਾਵਾ ਲੈਣ ਜਾ ਰਿਹਾ, ਉਹਦੇ ਪਿਓ ਨੇ ਕਿਹਾ ਕਿ ਚੱਲਿਆ ਤਾਂ ਹੈਗਾ ਭਾਈ, ਤੂੰ ਖਤਰੇ ਵਾਲਾ ਕੰਮ ਹੈ, ਮਾੜਾ ਰਾਹ ਦੇ ਵਿੱਚ ਬੜਾ ਲੰਬਾ ਸਫ਼ਰ ਹੈ, ਜੇ ਉਹ ਤੂੰ ਧਿਆਨ ਰੱਖੀ ਕਿਸੇ ਦੀ ਲੜਾਈ ਚ ਨਾ ਪਈ, ਲੜੇ ਜੋ ਮਰਜ਼ੀ ਹੁੰਦਾ ਰਹੇ, ਤੂੰ ਆਪਣੇ ਰਾਹ ਤੇ ਜਾਣਾ ਤੇ ਸਿੱਧਾ ਜਾਣਾ ਸਿੱਧਾ ਆਉਣਾ, ਫਿਰ ਤੇਰਾ ਕੋਈ ਪੰਗਾ ਨੀ
1: ਜੀ।
2: ਕਹਿੰਦਾ ਠੀਕ ਹੈ ਬਾਪੂ। ਉਹ ਜਾਂਦਾ ਹੈ, ਰਸਤੇ ਚ ਇੱਕ ਜੰਗਲ ਚੋਂ ਲੰਘ ਰਿਹਾ ਹੈ, ਉੱਥੇ ਉਹਨੇ ਦੇਖਿਆ ਇੱਕ ਨਿਓਲੇ ਤੇ ਸੱਪ ਦੀ ਲੜਾਈ ਹੋ ਰਹੀ ਹੈ
1: ਜੀ,
2: ਤੇ ਜਿਹੜਾ ਨਿਓਲਾ ਕਾਫੀ ਹਾਵੀ ਹੋ ਰਿਹਾ, ਉਹਨੇ ਸੱਪ ਨੂੰ ਲਗਭਗ ਮਾਰੀ ਦੇਣਾ ਸੀ। ਇਹ ਦੇਖਦਾ ਰਿਹਾ ਪਹਿਲਾਂ ਇਹਦੇ ਕੋਲ ਰਿਹਾ ਨੀ ਗਿਆ, ਇਹਨੇ ਛੱਡ ਤੀਆਂ ਨਿਓਲੇ ਦੇ ਤਿੰਨ ਚਾਰ
1: ਜੀ,
2: ਤੇ ਨਿਓਲਾ ਮਾਰਿਆ ਗਿਆ
1: ਜੀ,
2: ਤੇ ਕਹਿੰਦਾ ਵੀ ਭਲਾ ਕਰਦਾ ਸੱਪ ਬਚਾ ਲਿਆ
1: ਜੀ,
2: ਤੇ ਉਹ ਤੁਰਿਆ ਤੇ ਸੱਪ ਉਹਦੇ ਮਗਰ ਪੈ ਗਿਆ। ਕਹਿੰਦਾ ਉਹ ਭੱਜਿਆ ਅੱਗੇ, ਉਹ ਸੱਪ ਪਿੱਛੇ ਭੱਜੇ, ਕਹਿੰਦਾ ਉਹ ਭਰਾਇਆ ਸੱਪਾ ਤੂੰ ਮੇਰੇ ਪਿੱਛੇ ਕਿਉਂ ਭੱਜਿਆ, ਮੈਂ ਤੇਰੀ ਹੈਲਪ ਕੀਤੀ ਹੈ। ਕਹਿੰਦਾ ਯਾਰ ਬੜੇ ਦਿਨ ਹੋ ਗਏ ਮੈਂ ਡੰਗ ਨੀ ਮਾਰਿਆ ਕਿਸੇ ਨੂੰ
1: ਜੀ,
2: ਮੇਰੀ ਜੀਭ ਜਿਹੜੀ ਆ ਕਿਸੇ ਮਨੁੱਖ ਦੇ ਲਹੂ ਦੀ ਪਿਆਸੀ ਆ ਹੁਣ। ਕਹਿੰਦਾ ਯਾਰ ਮੈਂ ਤੇਰੀ ਜਾਨ ਬਚਾਈ ਆ, ਮੈਂ ਤੇਰਾ ਭਲਾ ਕੀਤਾ, ਉਹ ਸੁਣੀ ਨੀ ਕਿਹਾ ਤੂੰ ਕਹਾਵਤ, ਅੱਜ ਭਾਰਤ ਸਾਹਿਬ ਪ੍ਰੋਗਰਾਮ ਕਰ ਰਹੇ ਆ ਕਰ ਭਲਾ ਹੋ ਭਲਾ, ਤੂੰ ਇੱਧਰ ਮੇਰੇ ਮਗਰ ਪਿਆ ਭਰਾਵਾ। ਉਹ ਕਹਿੰਦਾ ਨਾ ਨਾ ਤੁਸੀਂ ਜੋ ਮਰਜ਼ੀ ਕਹੋ, ਸਾਡਾ ਜਿਹੜਾ ਜੰਗਲ ਹੈ ਇੱਥੇ ਅਸੀਂ ਕਾਨੂੰਨ ਬਣਾਇਆ ਸਾਰਿਆਂ ਨੇ ਵੀ ਕਰ ਭਲਾ ਦੇ, ਉਹ ਕਰ ਬੁਰਾ, ਜਿਹੜਾ ਭਲਾ ਕਰੇ ਉਹਦਾ ਬੁਰਾ ਕਰੋ
1: ਜੀ।
2: ਕਹਿੰਦਾ ਯਾਰ ਚੰਗਾ ਕਾਨੂੰਨ ਹੈ। ਕਹਿੰਦਾ ਨਹੀਂ ਹੁਣ ਮਾਰਨਾ ਤਾਂ ਪੈਣਾ ਹੀ ਹੈ ਭਰਾਵਾ,
1: ਬਿਲਕੁਲ।
2: ਕਹਿੰਦਾ ਹੁਣ ਇਹ ਦਸਤੂਰ ਹੈ ਸਾਡਾ ਜੀ। ਕਹਿੰਦਾ ਭਰਾਵਾ ਇਹ ਤੇਰਾ ਮਤਲਬ ਹੁਣ ਕਿਵੇਂ, ਇਹ ਤਾਂ ਕਾਨੂੰਨ ਹੀ ਬੜਾ ਉਲਟਾ
1: ਜੀ।
2: ਫਿਰ ਉਹਨੇ ਕਿਹਾ ਵੀ ਛੱਡੇਗਾ ਨੀ, ਮਾਰੇਗਾ ਤਾਂ ਸਹੀ ਮੈਨੂੰ। ਕਹਿੰਦਾ ਯਾਰ ਗੱਲ ਇਹ ਭਾਈ, ਮੇਰਾ ਹੋਇਆ ਵਿਆਹ, ਮੈਂ ਚੱਲਿਆ, ਮੈਨੂੰ ਹਫ਼ਤੇ 10 ਦਿਨ ਦੀ ਮੁਹਲਤ ਦੇ ਦੇ, ਮੈਂ ਆਜੂ ਇੱਥੋਂ, ਲੰਘਣਾ ਤਾਂ ਇੱਥੋਂ ਹੀ ਆ, ਉਦੋਂ ਤੂੰ ਡੰਗ ਮਾਰ ਲਈ ਭਰਾ, ਮਾਰ ਲਈ ਮੈਨੂੰ, ਪਰ ਹੁਣ ਮੈਨੂੰ ਜਾਣ ਦੇ ਯਾਰ
1: ਜੀ, ਬਿਲਕੁਲ
2: ਮੈਂ ਆਉਣਾ ਇੱਧਰੋਂ ਹੀ ਹੈ
1: ਜੀ।
2: ਕਹਿੰਦਾ ਠੀਕ ਹੈ ਤੂੰ ਜਾ ਭਾਈ, ਤੈਨੂੰ ਦਿੱਤੇ 10-15 ਦਿਨ, ਤੂੰ ਆ ਜਾ ਮੁੜਿਆ, ਫਿਰ ਆ ਜਾ, ਡੰਗ ਤੇਰੇ ਮਾਰਨਾ ਹੀ ਆ ਮੈਂ ਹੁਣ। ਕਹਿੰਦਾ ਯਾਰ ਚੰਗਾ ਸਿਆਪਾ ਗੱਲ ਪਾ ਲਿਆ ਇਹਨੂੰ ਬਚਾ ਕੇ
1: ਜੀ।
2: ਉਹ ਚਲਿਆ ਗਿਆ ਤੇ ਉਧਰੋਂ ਜਦੋਂ ਬੋਟੀ ਨੂੰ ਲੈ ਆਇਆ, ਬੋਟੀ ਨੂੰ ਕਹਿੰਦਾ ਭਾਈ ਹੁਣ ਮੈਂ ਚੱਲਿਆ, ਤੈਨੂੰ ਨਾਲ ਨੀ ਲਿਆ ਸਕਦਾ, ਖਤਰਾ ਬਹੁਤ ਹੈ। ਕਹਿੰਦਾ ਏਡੇ, ਉਹ ਹੱਸੇ, ਕਹਿੰਦੀ ਏਦਾਂ ਕਿਹੜਾ ਖਤਰਾ, ਕਹਿੰਦਾ ਉੱਥੇ ਸੱਪ ਬੈਠਾ ਰਾਜ, ਉਹਨੇ ਆਏ ਕਹਾਣੀ ਦੱਸੀ। ਉਹ ਕਹਿੰਦਾ ਕੋਈ ਗੱਲ ਨੀ, ਹੁਣ ਭਾਈ ਹੁਣ ਵਿਆਹ ਤਾਂ ਹੋ ਹੀ ਗਿਆ, ਨਾਲ ਤਾਂ ਜਾਊ ਤੇਰੇ ਮੈਂ
1: ਜੀ,
2: ਟੈਨਸ਼ਨ ਨਾ ਲੈ, ਚਾਹੇ ਸੱਪ ਨੂੰ ਵੀ ਦੇਖ ਲਾ ਕਿਹੜਾ ਉਹ
1: ਜੀ।
2: ਉਹ ਵੀ ਜਦੋਂ ਤੁਰੀ ਜਾਂਦੀ ਆ ਤੇ ਅੱਗੇ ਭਾਈ ਨੇ ਉਹ ਸੱਪ ਆ ਗਿਆ, ਕਹਿੰਦਾ ਵੀ ਇਹ ਤਾਂ ਹੁਣ ਤੇਰਾ ਚੰਗਾ ਹੋ ਗਿਆ, ਤੂੰ ਆ ਗਿਆ, ਹੁਣ ਆਪਣਾ ਹਿਸਾਬ ਕਰ ਲਈਏ
1: ਜੀ, ਬਰਾਬਰ ਕਰ।
2: ਉਹ ਜਦੋਂ ਘਰ ਵਾਲੀ ਕਹਿੰਦੀ ਜੀ ਤੁਸੀਂ ਕਮਾਲ ਹੈ, ਇਹ ਇਹਨੇ ਤੁਹਾਡੀ ਜਾਨ ਬਚਾਈ ਤੇ ਤੁਸੀਂ ਇਹਨੂੰ ਕਿਉਂ ਮਾਰਨਾ ਚਾਹੁੰਦੇ ਹੋ, ਕਿਉਂ ਬੁਰਾ ਕਰ ਰਹੇ ਹੋ, ਮੇਰੇ ਪਤੀ ਤੇ ਤਰਸ ਕਰੋ ਮਹਾਰਾਜ, ਅਸੀਂ ਸਾਡਾ ਨਵਾਂ ਵਿਆਹ ਹੋ ਗਿਆ, ਜੇ ਹੈ ਵੋ ਹੈ। ਉਹ ਕਹਿੰਦਾ ਜੋ ਮਰਜ਼ੀ ਹੋਏ ਸਾਡਾ ਰੂਲ ਅਸੀਂ ਮਾਰਨਾ ਹੀ ਹੈ
1: ਜੀ।
2: ਇਹ ਕਹਿੰਦੇ ਵੀ ਉਹ ਕਹਿੰਦੀ ਜੀ ਇਹਨੂੰ ਦੱਸਣਾ ਹੈ ਤੂੰ ਮੈਨੂੰ ਦੱਸ ਲੈ
1: ਜੀ,
2: ਤੇ ਸੱਪ ਕਹਿੰਦਾ ਉਹ ਗੱਲ ਸੁਣ ਲੈ ਮੇਰੀ, ਐ ਨੀ ਹੈਗਾ ਕਿ ਮੈਂ ਨਗ ਨੀ ਪੂਰੇ ਕਰਨੇ, ਸਾਡਾ ਰੂਲ ਹੈ ਵੀ ਜਿਹਨੇ ਸਾਡਾ ਭਲਾ ਕੀਤਾ ਅਸੀਂ ਉਹਦਾ ਬੁਰਾ ਕਰਨਾ, ਤੈਨੂੰ ਮੈਂ ਕਿੱਦਾਂ ਕਹਿੰਦਾ, ਤੂੰ ਕੁਛ ਕੀਤਾ ਹੀ ਨੀ, ਡਾਂਗੀ ਇਹਦੇ ਮਾਰਨਾ।

0: ਛੇ ਹੁੰਦੀਆਂ ਸੀ, ਹੁਣ ਪੰਜ ਰਹਿ ਗਈਆਂ,
1: ਪੰਜ ਰਹਿ ਗਈਆਂ।
0: ਉਹ ਹੋਇਆ ਕਿ ਬੇ ਤਿੰਨ ਜਿਹੜੀਆਂ ਨਰ ਸੀਗੀਆਂ, ਤਿੰਨ ਮਾਦਾ ਸੀ ਤੇ ਇੱਕ ਜਿਹੜੀ ਮਾਦਾ ਨਾ ਉਹ ਖੋੜ ਸੀਗੀ ਵਿੱਚ, ਉਹਦੇ ਮਤਲਬ ਕਹਿ ਲਓ ਵੀ ਪੁਰਾਣੀ ਸੀ ਉਹ। ਕਹਿੰਦਾ ਇੱਕ ਨਾ ਚੋਰ ਸ਼ਹਿਰੋਂ ਲੁੱਟਮਾਰ ਕਰਕੇ ਇੱਥੇ ਆ ਗਿਆ ਜੰਗਲ ਚ, ਸਿਪਾਹੀ ਉਹਦੇ ਪਿੱਛੇ ਆ ਗਏ, ਇੱਕ ਚੋਰ ਝੁੰਡ ਕੋਲ ਆ ਗਿਆ ਸਾਡੇ ਕੋਲ। ਉਹ ਕਹਿੰਦੇ ਯਾਰ ਕਮਾਲ ਆ ਯਾਰ, ਬਈ ਸਾਨੂੰ ਬਚਾ ਲਓ। ਟਾਲੀਆਂ ਨੇ ਤਰਸ ਆ ਗਿਆ ਚੋਰ ਤੇ, ਉਹ ਜਿਹੜੀ ਖੁੱਡ ਸੀ ਜਿਹਦੇ ਵਿੱਚ ਉਹਨੇ ਕਿਹਾ ਵਿੱਚ ਵੜ ਜਾ ਵੀ ਲੁਕ ਜਾ ਤੂੰ, ਉਹਨੇ ਵਿੱਚ ਲੁਕੋ ਲਿਆ ਆਪਣੇ ਨੂੰ ਤੇ ਸਿਪਾਹੀ ਲੱਭਦੇ ਰਹੇ, ਉਹ ਲੱਭਿਆ ਨੀ। ਚੋਰ ਦਾ ਭਲਾ ਹੋ ਗਿਆ, ਚੋਰ ਨਾ ਚੋਰ ਬਾਹਰ ਆ ਗਿਆ ਬਚ ਗਿਆ। ਹੁਣ ਜਿਹੜੀ ਟਾਹਲੀ ਸੀ ਨਾ ਉਹਨੂੰ ਲੱਗੀ ਸੀ ਅੰਦਰੋਂ ਚੰਦਨ ਦੀ ਪੁੱਟ ਕਹਿ ਲੋ। ਹੁਣ ਚੋਰ ਜਦੋਂ ਸ਼ਹਿਰ ਤੇ ਗਿਆ ਉਹਦੇ ਚ ਤਾਂ ਮਹਿਕਾਂ ਹੁਣ ਪੂਰੀਆਂ ਚੰਦਨ ਦੀਆਂ। ਲੋਕੀ ਕਹਿੰਦੇ ਉਹ ਕਿਹੜਾ ਸੈਂਟ ਲਿਆ, ਕਿਥੋਂ ਲੈ ਕੇ ਆਂਦਾ ਇਹ, ਉਹ ਕਹਿੰਦਾ ਸੈਂਟ ਕਿਥੋਂ ਲਿਆ ਤੂੰ। ਉਹ ਕਹਿੰਦਾ ਜੀ ਮੈਂ ਸੈਂਟ ਸੁੱਟ ਮੈਂ ਹੀ ਲਾਉਂਦਾ, ਮੈਂ ਤਾਂ ਨਹਾਉਂਦਾ ਨੀ ਯਾਰ ਹੱਦੋ ਗਈ। ਉਹ ਕਹਿੰਦਾ ਨਾ ਵੀ ਨਾ ਨਾ ਨਾ ਨਾ ਆਹ ਗੱਲ ਨੀ ਹੈਗੀ। ਉਹ ਫੜ ਕੇ ਰਾਜੇ ਕੋਲ ਲਏ, ਕਹਿੰਦੇ ਮਹਾਰਾਜ ਬਤਾ ਦੇਖੋ ਜੀ, ਮਹਿਕਾਂ ਛੱਡਣ ਡਿਆ, ਇਹ ਦੱਸਦਾ ਨੀ ਗੇ ਸੈਂਟ ਲਿਆ ਕਿਥੋਂ ਇਹਨੇ, ਪੁੱਛੋ ਜੀ ਮਾੜਾ ਕਰੋ ਟੇਢਾ ਇਹਨੂੰ। ਉਹਨੂੰ ਚਾਰ ਲਾਈਆਂ ਕੰਨ ਤੇ, ਉਹ ਕਹਿੰਦਾ ਵੀ ਗੱਲ ਇਹ ਕਿ ਮੈਂ ਸੈਂਟ ਸੁੱਟ ਕੋਈ ਲਾਇਆ, ਮੈਂ ਤਾਂ ਚੋਰ ਆ ਜੀ, ਮੈਂ ਭੱਜਿਆ ਸੀਗਾ ਐ ਕਰਕੇ ਲੁਕ ਗਿਆ ਟਾਹਲੀ ਚ, ਉੱਥੇ ਮੈਂ ਦੋ ਕੁ ਦਿਨ ਰਿਹਾ ਅੰਦਰ, ਉਦੋਂ ਬਾਅਦ ਮੇਰੇ ਚ ਆਉਣ ਲੱਗ ਗਈ ਮਹਿਕ ਮੁੱਕ ਜੀ, ਕਹਿ ਚਾਲ ਟਾਹਲੀਆਂ ਦਿਖਾ ਸਾਨੂੰ, ਉਹ ਟਾਹਲੀਆਂ ਦਿਖਾ, ਉਹ ਟਾਹਲੀਆਂ ਫੌਜ ਆ ਗਈ। ਉਹਨਾਂ ਨੇ ਫਿਰ ਉਹ ਟਾਹਲੀ ਪੱਟ ਕੇ ਲੈ ਗਏ, ਕਹਿੰਦੇ ਰਾਜਾ ਨੂੰ ਦੰਨਿਆ ਇਹ। ਉਹ ਕਹਿੰਦੇ ਦੱਸੋ ਸਾਡਾ ਕੀ ਇਹਦੇ ਨਿਕਲਿਆ, ਸਾਨੂੰ ਅਸੀਂ ਤਾਂ ਇਹਦਾ ਭਲਾ ਕੀਤਾ ਤੇ ਅਸੀਂ ਉਹ ਵੀ ਗੁਆ ਲਿਆ ਸਾਰਾ ਕੁਛ, ਸਾਨੂੰ ਤਰਸ ਕਰਕੇ ਫਾਇਦਾ ਕੀ ਹੈ। ਹੁਣ ਉਹ ਟਾਹਲੀ ਦਾ ਜਿਹੜਾ ਜਿਹੜਾ ਘਾਣ ਹੋ ਗਿਆ, ਹੁਣ ਉਹ ਬੁਰਾ ਹੋ ਗਿਆ, ਕਹਿੰਦਾ ਜੀ ਤਾਂ ਕਦੇ ਵੀ ਫੈਸਲਾ ਨੇ ਰੁੱਖਾਂ ਨੇ ਕਰ ਲਿਆ, ਬੂਟਿਆਂ ਨੇ ਟਾਹਲੀ ਦੇ ਟੋਟੇ ਟਾਟੇ ਕਰਕੇ ਰਾਜਾ ਤਾਂ ਲੈ ਗਿਆ ਘਰੇ
1: ਜੀ,
0: ਪਰ ਜੰਗਲ ਦੇ ਰੁੱਖ ਜਿਹੜੇ ਆ ਉਹਨਾਂ ਨੇ ਮੀਟਿੰਗ ਕਰਕੇ ਕਹਿੰਦੇ ਵੀ ਗੱਲ ਸੁਣ ਲਓ, ਮਨੁੱਖ ਜਦੋਂ ਵੀ ਆਏ ਨਾ, ਜਦੋਂ ਕਿਸੇ ਦਾ ਭਲਾ ਕਰੀਏ ਉਹਦੇ ਨਾਲ ਬੁਰਾ ਕਰਨਾ ਸਾਡਾ ਫਰਜ਼ ਹੈ। ਉਹ ਜਿਹੜੀ ਵੋਟੀ ਆ ਉਹ ਸੁਣ ਕੇ ਆ ਗਈ ਹੈ, ਉਹ ਸੱਪ ਕੋ ਜਦੋਂ ਵਾਪ ਗਈ ਕਹਿੰਦੀ ਹੁਣ ਸੱਪ ਕਹਿੰਦਾ ਹੁਣ ਹੋ ਗਈ ਤਸੱਲੀ ਤੇਰੀ, ਹੁਣ ਆ ਗਿਆ ਡੰਗ ਲੈ ਇਹਨੂੰ ਹੁਣ ਮੈਂ। ਉਹ ਕਹਿੰਦੀ ਯਾਰ ਗੱਲ ਸੁਣੋ ਬਈ, ਠੀਕ ਆ ਮੈਂ ਉਹਦੀ ਟਾਹਲੀ ਦੀ ਗੱਲ ਤਾਂ ਸੁਣ ਲਈ ਆ, ਪਰ ਐ ਵੀ ਕਿਸੇ ਹੋਰ ਨੇ ਮਤਲਬ ਕਿਸੇ ਹੋਰ ਬੰਦੇ ਨੇ ਕਿਸੇ ਨਾਲ ਕੁਛ ਕੀਤਾ, ਉਹਦਾ ਉਹ ਥੋੜਾ ਇਹਦਾ ਕੋਈ ਕਸੂਰ ਆ, ਉਹਦਾ ਚੋਰ ਵਾਲਾ ਕਾਂਡ ਹੋ ਗਿਆ ਜੋ ਹੋ ਗਿਆ। ਬਾਕੀ ਤਾਂ ਭਾਈ ਹੁਣ ਜਿਹੜਾ ਕੋਈ ਵੀ ਪਸ਼ੂ ਆ, ਪੰਛੀ, ਕੀੜਾ, ਕਿਰਲਾ, ਜੇ ਉਹਨੇ ਮਨੁੱਖ ਦਾ ਭਲਾ ਕੀਤਾ, ਮਨੁੱਖ ਨੇ ਉਹਦੀ ਭਲਾਈ ਕੀਤੀ ਆ।
1: ਬਿਲਕੁਲ ਜੀ,
0: ਉਹ ਕਹਿੰਦਾ ਵੀ ਇਹ ਵੀ ਸੱਚ ਨੀ, ਜੇ ਤੂੰ ਇਹ ਵੀ ਪਤਾ ਕਰਨਾ ਨਾ ਜਾਂ ਜਾ ਕੇ ਕਹਿੰਦਾ ਉੱਥੇ ਹੁਣ ਜੀਆਂ ਜਨਤਾ ਵਾਲਾ ਵੀ ਪਤਾ ਕਰ ਲੈ, ਰੁੱਖਾਂ ਦੀ ਗੱਲ ਨੀ ਇਕੱਲੀ, ਬੰਦਾ ਕਿਸੇ ਨੂੰ ਨੀ ਛੱਡਦਾ
1: ਜੀ।
0: ਉਹ ਟੋਪੇ ਦੇ ਜਾ ਉੱਥੇ, ਕਹਿੰਦਾ ਫਨੀਅਰ ਬੈਠਾ ਉਹਨੂੰ ਪੁੱਛ ਕੇ ਆ, ਸਾਡਾ ਬਾਬਾ ਬੈਠਾ ਉੱਥੇ
1: ਜੀ। ਬਿਲਕੁਲ
0: ਛੱਪੜ ਕੋਲ ਚੱਲ ਗਈ, ਛੱਪੜ ਕੋਲ ਜਾ ਕੇ ਭਾਰਤ ਸਾਹਿਬ ਉਹਨੇ ਉਹ ਬਾਬੇ ਨੂੰ ਪੁੱਛਿਆ ਜਿਹੜਾ ਨਾਗ ਵੱਡਾ ਬੈਠਾ
1: ਜੀ,
0: ਕਹਿੰਦਾ ਵੀ ਕੀ ਟੱਕਰ ਹੈ ਤੁਹਾਡਾ ਜੰਗਲ, ਇਹ ਤਾਂ ਮਤਲਬ ਉਹ ਵੀ ਕਹਿੰਦਾ ਕਹਿੰਦਾ ਮਨੁੱਖਾਂ ਨੂੰ ਸਿੱਖਿਆ ਜੀ, ਕਹਿੰਦਾ ਉਹ ਕਿਵੇਂ, ਕਹਿੰਦਾ ਜੀ ਸਾਡੇ ਜੰਗਲ ਚ ਨਾ ਇੱਕ ਵਾਰੀ ਕੀ ਹੋ ਗਿਆ, ਮੁਸਾਫਰ ਲੰਘਿਆ ਜਾਂਦਾ ਸੀ, ਉਹਨੇ ਛੱਪੜ ਦੇ ਇਸ਼ਨਾਨ ਕੀਤਾ, ਫਦਾਹੀ ਚ ਆਰਾਮ ਕਰਨ ਲੱਗ ਗਿਆ, ਉਹਦੇ ਕੋਲ ਕਹਿੰਦਾ ਮਟਕੇ ਚ ਸੀਗਾ ਦੁੱਧ, ਉਹਨੇ ਆਪ ਕੱਚੀ ਲੱਸੀ ਬਣਾ ਕੇ ਆਪ ਪੀ ਲਈ, ਫਿਰ ਉਹਦੀ ਨਜ਼ਰ ਮੇਰੇ ਦਾਦੇ ਤੇ ਪੈ, ਉਹ ਕੁੱਟ ਚ ਰਹਿੰਦਾ ਇੱਥੇ, ਇੱਥੇ ਕਹਿੰਦਾ ਧੁੱਪ ਸਿੱਖਦਾ ਦਾਦਾ ਮੇਰਾ ਵੱਡਾ ਸੱਪ, ਤੇ ਮੁਸਾਫਰ ਨੇ ਕਹਿੰਦਾ ਕਟੋਰੇ ਚ ਪਾ ਕੇ ਦੁੱਧ ਉਹਨੂੰ ਵੀ ਪਿਲਾਤਾ, ਕਹਿੰਦਾ ਦਾਦੇ ਸੱਪ ਨੂੰ ਨਾ ਦੁੱਧ ਬੜਾ ਪਸੰਦ ਸੀ, ਉਹ ਬੜਾ ਖੁਸ਼ ਹੋਇਆ, ਬੜਾ ਲਿਟ ਲਿਟ ਕੇ ਦੁੱਧ ਪੀਤਾ, ਖੁਸ਼ ਬੜਾ ਹੋਇਆ ਉਹ, ਕਹਿੰਦਾ ਯਾਰ ਕਮਾਲ ਹੈ ਯਾਰ, ਤੂੰ ਮੇਰਾ ਨੇਕੀ ਕੀਤੀ ਹੈ, ਹੁਣ ਤੇਰਾ ਵੀ ਆਪਾਂ ਭਲਾ ਕਰਦੇ ਆ। ਉਹ ਆਪਣੀ ਖੁੱਡ ਚ ਗਿਆ
1: ਜੀ,
0: ਇੱਕ ਉਥੋਂ ਅਸ਼ਰਫੀ ਕੱਢ ਲਿਆਂਦੀ
1: ਜੀ,
0: ਕਹਿੰਦੇ ਆਹ ਲੈ ਵੀ ਤੈਨੂੰ ਆਪਾਂ ਦਿੰਦੇ ਆ
1: ਜੀ।
0: ਉਹ ਜਦੋਂ ਉਹਨੇ ਸੋਨਾ ਦੇਖਿਆ, ਅਸ਼ਰਫੀ ਦੇਖੀ, ਕਹਿੰਦਾ ਬੱਲੇ ਸੱਪਾ ਆ ਕਮਾਲ ਹੋ ਗਿਆ, ਉਹਨੇ ਚੱਕ ਕੇ ਸੋਟੀ ਆਪਣੀ ਉਹਦੇ ਬਾਬੇ ਦੇ ਸਿਰ ਚ ਮਾਰੀ, ਕਹਿੰਦਾ ਬਾਬਾ ਲਾ ਪਿਆ ਮਰਨ, ਏਦਾਂ ਇਸ ਤੋਂ ਪਹਿਲਾਂ ਆ ਗਈ ਕਮਾਲ ਹੈ ਯਾਰ, ਇਹਦਾ ਨੇਕੀ ਦਾ ਬਦਲਾ ਮੈਂ ਨੇਕੀ ਕਰਨ ਡਾਂਗ ਮਾਰਤੀ।
1: ਭਸੂੜੀ ਤਾਂ ਪਹਿਲਾਂ ਹੀ ਪੈ ਜਾਣੀ ਸੀ, ਜੇ ਉਹਦੀ ਮਤਲਬ ਕਿ ਸਾਹ ਲੈਣ ਵਾਲੀ ਮਤਲਬ ਕਿ ਰਗ ਦੇ ਵਿੱਚ ਜੇ ਉਹ ਦੁੱਧ ਦਾ ਕੱਚੀ ਲੱਸੀ ਚੜਿਆ ਜਾਂਦੀ ਤਾਂ ਉਹਨੂੰ ਸਾਹ ਨੀ ਆਉਣਾ ਸੀ, ਉਹ ਤਾਂ ਵਿਚਾਰਾ ਗਿਆ ਸੀ ਉੱਥੇ ਡੰਗ ਖੜਕ ਜਾਣੀ ਸੀ।
0: ਉਹ ਹੁਣ ਤੁਸੀਂ ਦੇਖੋ, ਉਹ ਕਹਿੰਦਾ ਵੀ ਉਹ ਕਹਿੰਦਾ ਉਹਨੇ ਡੰਗ ਲਿਆ, ਮੁਸਾਫਰ ਮਾਰਤਾ ਦਾਦੇ ਨੇ, ਮੁਸਾਫਰ ਮਾਰ ਕੇ ਕਹਿੰਦਾ ਵੀ ਉਹਨੇ ਬਾਕੀ ਸੱਪ ਇਕੱਠੇ ਕੀਤੇ, ਦੱਸਿਆ ਵੀ ਬਾਂਦਰੋ ਗੱਲ ਸੁਣ ਲਓ, ਬੰਦਾ ਬੁੰਦਾ ਕੋਈ ਹੈ, ਜੇ ਕੋਈ ਭਲਾ ਕਰੇ ਉਹਦਾ ਡੰਗ ਮਾਰਨਾ ਸਾਡਾ ਫਰਜ਼ ਹੈ, ਜੋ ਮਰਜ਼ੀ ਕਰੋ।
1: ਤਾਂ ਹੀ ਸਪੇਰਿਆਂ ਨੇ ਡੰਗ ਕੱਢਣੇ ਸ਼ੁਰੂ ਕਰ ਦਿੱਤੇ।
0: ਹੁਣ ਜਿਹੜੀ ਉਹ ਨਾ ਜਿਹੜੀ ਬੋਟੀ ਆ, ਦੇਖੋ ਭਾਲ ਸਾਹਿਬ ਕਹਾਣੀ ਦਾ ਐਂਡ ਦੇਖੋ ਕਿਵੇਂ ਹੁੰਦਾ। ਹੁਣ ਜਿਹੜੀ ਬੋਟੀ ਆ, ਕਿਉਂਕਿ ਗਰਾਰੀ ਤਾਂ ਫਸੀ ਪਈ ਆ, ਉਹਦਾ ਕਹਿੰਦਾ ਮੈਂ ਡੰਗ ਮਾਰਨਾ ਹੀ ਮਾਰਨਾ, ਜੋ ਮਰਜ਼ੀ ਹੋ ਜਾਏ। ਦਾਦੇ ਕੋਲ ਵੀ ਸੁਣਿਆ ਜੀ, ਉਹਦੀ ਗੱਲ ਵੀ ਸੁਣਿਆ ਜੀ। ਹੁਣ ਉਹ ਕਹਿੰਦਾ ਯਾਰ ਗੱਲ ਠੀਕ ਹੈ, ਤੁਹਾਡੇ ਨਾਲ ਹੋਇਆ

0: ਧੱਕਾ ਹੀ ਆ, ਚਾਹੇ ਦਾਨੀਆ ਹੁਣ ਬਨਸਪਤੀ ਹੋਏ ਜਾਨਵਰ ਹੋਣ, ਤੁਹਾਡੇ ਨਾਲ ਤਾਂ ਯਾਰ ਧੱਕਾ ਹੀ ਹੋ ਗਿਆ
1: ਜੀ।
0: ਹੁਣ ਉਹ ਕਹਿੰਦੀ ਆ ਵੀ ਮੇਰਾ ਇੱਕ ਸਵਾਲ ਆ
1: ਜੀ
0: ਵੀ ਜੇ ਮੇਰਾ ਪਤੀ ਮਰ ਗਿਆ ਤਾਂ ਮੇਰਾ ਬਣੂਗੀ, ਮੈਂ ਤਾਂ ਸਾਰੀ ਉਮਰ ਵਿਧਵਾ ਰਹੂ, ਤੂੰ ਐ ਕਰ ਜਦ ਮੇਰੇ ਬੱਚੇ ਹੋ ਜਾਣਗੇ ਨਾ ਉਦੋਂ ਤੱਕ ਮੈਨੂੰ ਮਾਫ਼ ਕਰ ਦੇ, ਫਿਰ ਮੈਂ ਆਪ ਤੈਨੂੰ ਇਹਦੇ ਕੋਲ ਲੈ ਕੇ ਆਊ, ਠੀਕ ਹੈ, ਇਹ ਆਪ ਇੱਥੇ ਆਵਾਂਗੇ ਤੇਰੇ ਕੋਲ ਮੱਥਾ ਟੇਕਣ, ਤੂੰ ਡੰਗ ਮਾਰ ਲਈ ਭਾਈ।
1: ਜੀ
0: ਹੁਣ ਸੱਪ ਨੂੰ ਤਰਸ ਆ ਗਿਆ
1: ਜੀ, ਜ਼ਹਿਰ ਤੋਂ ਬਗੈਰ ਡੰਗ ਮਾਰਨ ਸਲਾਹ ਕਰਨ ਲੱਗ ਗਿਆ।
0: ਹੁਣ ਕਹਿੰਦਾ ਮੈਂ ਹੁਣ ਸੱਪ ਨਾ ਦਿਆਲ ਹੋ ਗਿਆ ਉਹਨਾਂ ਦੇ, ਕਹਿੰਦਾ ਗੱਲ ਸੁਣੋ ਯਾਰ, ਠੀਕ ਹੈ ਬਾਲੀ ਆਪਾਂ ਬਹਿਸ ਬੰਦ ਕਰ ਲਈ, ਹੁਣ ਇੱਥੇ ਹੀ ਖੜੋ ਮੈਂ ਆ ਗਿਆ
1: ਜੀ।
0: ਸੱਪ ਕਹਿੰਦਾ ਆਪਣੇ ਘਰੇ ਗਿਆ ਕੁੱਟ ਚ, ਉਥੋਂ ਆ ਕੇ ਦੋ ਸੁਨਹਿਰੀ ਗੋਲੀਆਂ ਦੇ ਦਿੱਤੀਆਂ ਉਹਨੂੰ ਪਰਵੰਤੀ ਨੂੰ, ਕਹਿੰਦਾ ਲੈ ਵੀ ਤੇਰੇ ਨਾਲ ਦੋ ਪੁੱਤਰ ਹੋਣਗੇ ਦੁੱਧ ਨਾ ਖਾ ਲਈ
1: ਜੀ,
0: ਤੇ ਬੜੇ ਬਲੀ ਪੁੱਤਰ ਹੋਣਗੇ, ਉਹਨਾਂ ਦੇ ਆਸਰੇ ਤੂੰ ਜੀਵਨ ਗੁਜ਼ਾਰ ਲਈ, ਕਿਉਂ ਘਰ ਵਾਲਾ ਤੇਰਾ ਮਾਰ ਹੀ ਦੇਣਾ ਮੈਂ, ਤੇ ਉਹਨੇ ਦੋਵੇਂ ਗੋਲੀਆਂ ਜਿਹੜੀਆਂ ਪੱਲੇ ਨਾਲ ਬੰਨ ਲਈਆਂ। ਫਿਰ ਅੱਛਾ ਫਿਰ ਉਹ ਕਹਿੰਦੀ ਕਿ ਗੱਲ ਸੁਣੋ ਬਾਬਾ ਜੀ, ਜੇ ਪਤੀ ਮਰ ਗਿਆ ਤਾਂ ਗੁਆਂਢੀਆਂ ਨੇ ਤਾਂ ਮੇਰੀ ਮਿੱਟੀ ਪਲੀਤ ਕਰ ਦੇਣੀ ਹੈ, ਇਹਨਾਂ ਤਾਂ ਮੇਰੀ ਬਦਨਾਮੀ ਹੋ ਜਾਣੀ ਹੈ, ਕਿ ਆਹ ਕਿਵੇਂ ਜਵਾਹ ਕਿਵੇਂ। ਸੱਪ ਸੋਚਣ ਲੱਗਿਆ ਕਹਿੰਦਾ ਗੱਲ ਤਾਂ ਤੇਰੀ ਵੀ ਠੀਕ ਹੈ। ਫਿਰ ਗਿਆ ਖੁੱਡ ਚ, ਫਿਰ ਚਾਰ ਦੋ ਚਾਰ ਨਾ ਤਾਂਬੇ ਰੰਗੀਆਂ ਗੋਲੀਆਂ ਲਿਆ ਕੇ ਰੱਖੀਆਂ ਦਿੱਤੀਆਂ ਉਹਨੂੰ, ਕਹਿੰਦਾ ਐਂ ਕਰ ਵੀ ਜਿਹੜਾ ਤੇਰੇ ਨਾਲ ਪੰਗੇ ਲਊਗਾ ਨਾ ਬਦਨਾਮ ਬਦਨੂਮ ਕਰੇ, ਇੱਕ ਗੋਲੀ ਭੋਰ ਕੇ ਨਾ ਉਹਦੇ ਧੂੜ ਪਾ ਦੀ, ਸਵਾ ਪੈਂਦੇ ਸਾਰੀ ਭਸਮ ਹੋਜੂ। ਉਹ ਗੋਲੀਆਂ ਫੜ ਲਈਆਂ ਉਹ ਵੀ, ਤੇ ਉਲਟਾ ਪਲਟਾ ਕੇ ਦੇਖਣ ਲੱਗ ਗਈ, ਕਹਿੰਦੀ ਬਾਬਾ ਜੀ ਗੱਲ ਪਤਾ ਕੀ ਹੈ, ਇਹ ਧੂੜਨੀ ਕਿਵੇਂ, ਮਾੜਾ ਜਿਹਾ ਤਰੀਕਾ ਵੀ ਦੱਸ ਦੋ ਜੀ। ਸੱਪ ਨੇ ਫਿਰ ਇੱਕ ਗੋਲੀ ਭੋਰੀ, ਕਹਿੰਦਾ ਇਸੇ ਤਰ੍ਹਾਂ ਹੀ ਨਾ, ਜਿੱਦਾਂ ਹੀ ਉਹਨੇ ਉਹ ਗੋਲੀਆਂ ਜਿਹੜੀਆਂ ਭੋਰ ਕੇ ਸੱਪ ਦੇ ਸਿਰ ਚ ਪਾ ਦੀਆਂ, ਕਹਿੰਦੀ ਆ ਲੈ ਤੇ ਉਹ ਮੱਤ ਗਿਆ।
1: ਕਹਾਵਤ ਵੀ ਸ਼ੁਰੂ ਹੋਈ ਹੋਣੀ ਭਾਈ, ਸੱਪ ਦੀ ਫੂਕ, ਉਹ ਕਹਿੰਦੇ ਫੂਕ ਤੋਂ ਵੀ ਬਚੋ ਹੈ।
0: ਇਹ ਮਤਲਬ ਦੇਖੋ, ਇਹ ਜਿਹੜਾ ਇਹ ਸੌਦਾ ਹੈ ਨਾ, ਇਹ ਬਣਿਆ ਆ ਰਿਹਾ, ਸਾਨੂੰ ਕਹਾਣੀਆਂ ਚ ਵੀ ਦੱਸਿਆ ਜਾ ਰਿਹਾ ਕਿ ਭਾਈ ਇਹਦੇ ਵਿੱਚ ਵੀ ਹੁਣ ਤੁਸੀਂ ਲਾ ਲਓ ਕਿੰਨੇ ਅਰਥ ਨਿਕਲਦੇ ਆ, ਵੀ ਅਲੱਗ ਅਲੱਗ ਲੈਵਲ ਚ ਅਲੱਗ ਅਲੱਗ ਦੀਆਂ ਪਰਤਾਂ ਕਹਾਣੀ ਦੀਆਂ, ਜੇ ਗੋਲੀਏ ਤਾਂ ਕਿੰਨਾ ਕੁਛ
1: ਨਿਕਲਦਾ।
0: ਮੈਂ ਇੰਨੀਆਂ ਬੇਨਤੀ ਨਾਲ ਹੀ ਆਗਿਆ ਲੈਣੀ ਚਾਹੂੰਗਾ, ਕਿਉਂਕਿ ਥੋੜਾ ਗੁੱਸਾ ਆ ਗਿਆ, ਮਾਫ਼।
1: ਥੈਂਕ ਯੂ ਜੀ, ਥੈਂਕ ਯੂ।
0: ਤੇ ਬਾਕੀ ਕਰ ਭਲਾ ਹੋ ਭਲਾ, ਇਹ ਇੱਕ ਵਾਕਈ ਮੋਰਲ ਵੈਲਿਊ ਹੈ, ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਤੇ ਇਹ ਤੇ ਪਹਿਰਾ ਵੀ ਦੇਣਾ ਬਣਦਾ ਹੈ। ਬਹੁਤ ਬਹੁਤ ਸ਼ੁਕਰੀਆ ਬਾਬੂ।
1: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਆਪਣੇ ਨਾਲ ਜੁੜੇ ਹੋਏ ਨੇ ਬਖਸ਼ੀ ਜੀ, ਮੁਹੰਮਦ ਜੀ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ। ਮਾਫੀ ਚਾਹੁੰਦਾ, ਤੁਹਾਨੂੰ 10 ਮਿੰਟ ਦੇ ਉੱਤੇ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਬਖਸ਼ੀ ਸਾਹਿਬ
2: ਜੀ। ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਪਾਸੇ ਰਹੋ, ਨੋ ਪ੍ਰੋਬਲਮ, ਕੋਈ ਗੱਲ ਨਹੀਂ। ਗੱਲਬਾਤ ਬਹੁਤ ਸੋਹਣੀ ਜਿਹੜੀ ਹੈਗੀ ਚੱਲ ਰਹੀ ਸੀ, ਆਪਾਂ ਸੰਮੀ ਵੀਰ ਜੀ ਵੀ
1: ਜੀ,
2: ਤੇ ਬਹੁਤ ਵਧੀਆ ਜਿਹੜਾ ਹੈਗਾ, ਵਾਕਈ ਜਿਹੜਾ ਹੈਗਾ ਜਦੋਂ ਤਬਾਦਲਾ ਕਾਲ ਹੁੰਦਾ ਵੀਰ ਭੁਪਿੰਦਰ ਜੀ, ਤੇ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਤੇ ਹੈਗਾ ਰੋਸ਼ਨ ਖਿਆਲਾਂ ਦਾ ਇਜ਼ਹਾਰ ਹੁੰਦਾ ਤੇ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ
1: ਜੀ। ਬਿਲਕੁਲ,
2: ਇਹ ਗੱਲਾਂ ਬਾਤਾਂ ਅੱਜ ਚੱਲ ਰਹੀਆਂ ਸੀ, ਮੈਂ ਸੁਣ ਰਿਹਾ ਸੀ, ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਆ, ਬੜੇ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਹੀ ਆ, ਜਦੋਂ ਗੱਲਾਂ ਬਾਤਾਂ ਚੱਲਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਗਿਆਨ ਤੇ ਵੀ ਵਾਧਾ।
1: ਬਿਲਕੁਲ,
2: ਤੇ ਗੱਲ ਕਰ ਰਹੀ ਸੀ ਕਾਰ ਭਲਾ ਹੋ ਭਲਾ, ਤੇ ਗਲਤ ਹੈਗੀ ਆ ਸਰ
1: ਜੀ,
2: ਕਿਉਂਕਿ ਜੇ ਇੱਧਰ ਹੁਣ ਪੰਜਾਬੀ ਦੇ ਵਿੱਚ ਵੀ ਇਹੋ ਹੀ ਕਹਿ ਦੇਣਾ ਕਾਰ ਭਲਾ ਹੋ ਭਲਾ, ਤੇ ਉਧਰ ਕੁਰਾਨ ਦੇ ਵਿੱਚ ਵੀ ਇੱਕ ਆਇਤ ਆਉਂਦੀ ਹੈ ਜਿਹਦੇ ਵਿੱਚ ਕਹਿੰਦੇ ਵੀ ਅਮਰ ਬਿਲ ਮਰੂਫ ਨਹੀਂ ਹੈ ਨਾਲ ਮੁਨਕਰ
1: ਜੀ,
2: ਹਨਾ, ਅਰਬੀ ਆ ਲੈਂਗੁਏਜ, ਲੇਕਿਨ ਮਤਲਬ ਉਹਦਾ ਵੀ ਉਹੀ ਚੀਜ਼ ਹੈਗੀ ਆ ਵੀ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਤਾਕੀਦ ਕਰੋ ਕਿ ਭਾਈ ਚੰਗੇ ਕੰਮ ਕਰ
1: ਜੀ,
2: ਨੰਬਰ 1। ਨੰਬਰ 2 ਜਿਹੜਾ ਹੈਗਾ, ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਵੀ ਭਾਈ ਮਾੜੇ ਕੰਮ ਨਹੀਂ ਕਰੀਏ।
1: ਬਿਲਕੁਲ।
2: ਅੱਛਾ, ਹੁਣ ਚੱਕਰ ਇਹ ਹੈਗਾ, ਜਿਹੜਾ ਪਹਿਲਾ ਆਪਸ਼ਨ ਹੈ ਉਹ ਤਾਂ ਬੜਾ ਵਧੀਆ ਉਹਦੇ ਤੇ, ਕਿਉਂਕਿ ਉਹ ਤੇ ਮੁਖਾਲਫਤ ਨਹੀਂ ਹੁੰਦੀ
1: ਜੀ,
2: ਬਈ ਤੁਸੀਂ ਦੂਸਰਿਆਂ ਨੂੰ ਕਹਿ ਰਹੇ ਹਾਂ ਵੀ ਵੀਰ ਭੁਪਿੰਦਰ ਜੀ ਵੀ ਭਾਈ ਚੰਗੇ ਕੰਮ ਕਰੋ
1: ਜੀ,
2: ਤੇ ਉਹਦੇ ਵਿੱਚ ਕੋਈ ਮੁਖਾਲਫਤ ਨਹੀਂ ਜੀ ਤੁਹਾਡੀ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਡਰ ਨਹੀਂ ਗਾ ਮੁਖਾਲਫਤ ਦਾ
1: ਜੀ,
2: ਲੇਕਿਨ ਜਿਹੜਾ ਦੂਸਰਾ ਫੈਕਟਰ ਆ, ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਨਕਰ, ਕਿ ਬਈ ਆਪ ਮਾੜੇ ਕੰਮ ਕਰਨੇ ਨੀ ਤੇ ਦੂਸਰੇ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਮਾੜੇ ਕੰਮ ਨੀ ਕਰਨੇ, ਇਹਦੇ ਵਿੱਚ ਮੁਖਾਲਫਤ 100%, ਕਿਉਂਕਿ ਮੁਖਾਲਫਤ ਹੋਣੀ ਹੀ ਹੋਣੀ ਆ। ਜਦੋਂ ਤੁਸੀਂ ਇੱਕ ਸ਼ਰਾਬ ਪੀਣ ਵਾਲੇ ਨੂੰ ਵੀਰ ਭੁਪਿੰਦਰ ਜੀ ਕਹੋਗੇ ਭਾਈ ਸ਼ਰਾਬ ਨਾ ਪੀਆ ਕਰ ਤੇ ਸਿਹਤ ਵਾਸਤੇ ਮਾੜੀ ਹੈ ਨਾ, ਤੇ ਜਿਹੜਾ ਤੇਰੇ ਪੈਸੇ ਵੀ ਜਾਂਦੇ ਆ ਤੇ ਜਿਹੜਾ ਹੈਗਾ ਸਿਹਤ ਵੀ ਜਾਂਦੀ, ਅਗਲਾ ਕਹੂਗਾ ਭਾਈ ਮੈਂ ਤੇਰੇ ਪੈਸਾ ਨੀ ਪੀਣਾ, ਇੱਕ ਗੱਲ ਹੈ
1: ਹੈ ਕਿ ਨਹੀਂ।
2: ਇਹਦੇ ਵਿੱਚ ਮੁਖਾਲਫਤ ਜਿਹੜੀ ਆ ਹੋਣੀ ਹੋਣੀ ਆ, ਇਹ ਹੁੰਦੀ ਆ ਜਿਹੜਾ ਤਜਰਬਾ ਜ਼ਿੰਦਗੀ ਦਾ, ਦੇਖਿਆ ਵੀ ਆ ਅਸੀਂ, ਹੁੰਦਾ ਪਰ ਮਤਲਬ ਕਿ ਗੱਲ ਇਹ ਹੈਗਾ ਵੀ ਅੱਜ ਟੋਪਿਕ ਵੀ ਇਹੋ ਹੀ ਆ ਕਰ ਭਲਾ ਹੋ ਭਲਾ। ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹੈਗੇ ਆ ਤੇ ਉਹਦਾ ਰਿਜ਼ਲਟ ਵੀ ਹੀ ਸਾਨੂੰ ਚੰਗਾ ਹੀ ਮਿਲਦਾ ਹੈਗਾ, ਕਦੀ ਨਾ ਹੁੰਦਾ। ਹਾਂ ਇਹ ਗੱਲ ਸੱਚੀ ਹੈਗੀ ਆ ਵੀ ਬਈ ਜਿਹੜੇ ਸੱਚ ਦੀ ਰਾਹ ਤੇ ਚੱਲਦੇ ਆ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਵੀ ਦਰਪੇਸ਼ ਆਉਂਦੀਆਂ ਹੈਗੀਆਂ, ਤੂਫਾਨ ਵੀ ਬੜੇ ਝੁਲਦੇ ਹੈਗੇ, ਬੜਾ ਕੁਛ ਰਸਤੇ ਦੇ ਵਿੱਚ ਆਉਂਦਾ ਹੈਗਾ, ਤੰਗੀਆਂ ਤੁਰਸੀਆਂ ਵੀ ਜਿਹੜਾ ਹੈਗਾ ਪ੍ਰੋਬਲਮ ਆਉਂਦੀਆਂ
1: ਜੀ।
2: ਪਰ ਜਿਹੜੇ ਸਟਰੋਂਗ ਡਿਟਰਮੀਨੇਸ਼ਨ ਜਿਹੜਾ ਹੈਗਾ ਇੱਕ ਹੁੰਦਾ ਡਿਟਰਮੀਨੇਸ਼ਨ, ਇੱਕ ਹੁੰਦਾ ਸਟਰੋਂਗ ਡਿਟਰਮੀਨੇਸ਼ਨ।
1: ਬਿਲਕੁਲ
2: ਸਟਰੋਂਗ ਡਿਟਰਮੀਨੇਸ਼ਨ ਬ੍ਰਿੰਗਸ ਦਾ ਵਿਕਟਰੀ
1: ਜੀ।
2: ਜਦੋਂ ਤੁਹਾਡਾ ਡਿਟਰਮੀਨੇਸ਼ਨ ਸਟਰੋਂਗ ਹੈ ਨਾ ਵਿਕਟਰੀ ਆਉਣੀ ਹੀ ਆਉਣੀ ਹੈ
1: ਜੀ,
2: ਕੁਛ ਵੀ ਹੋ ਜਾਏ, ਕਿਉਂਕਿ ਉਹਦੇ ਵਿੱਚ ਅਜ਼ਮ ਆ ਜਾਂਦਾ ਹੈਗਾ, ਤਹੱਈਆ ਆ ਜਾਂਦਾ, ਕਿਉਂਕਿ ਆਈ ਕੈਨ ਡੂ ਇਟ, ਆਈ ਵਿਲ ਡੂ ਇਟ, ਆਈ ਕੈਨ ਡੂ ਇਟ, ਆਈ ਵਿਲ ਡੂ, ਤੁਸੀਂ ਇੱਕ ਤਹੱਈਆ ਕਰ ਲੈਣੇ, ਅਜ਼ਮ ਕਰ ਲੈਣੇ ਵੀ ਮੈਂ ਕੰਮ ਕਰਨਾ ਹੀ ਕਰਨਾ, ਚਾਹੇ ਦੁਨੀਆਂ ਪਲਟ ਜਾਵੇ ਜਿਹੜਾ ਹੈਗਾ, ਚਾਹੇ ਇੱਧਰ ਦੀ ਉੱਧਰ ਹੋ ਜਾਵੇ, ਤੇ ਮੈਂ ਕੰਮ ਕਰਕੇ ਹੀ ਹਟਣਾ, ਤੇ ਅੱਲਾ ਦੀ ਕਸਮ ਵਾਕਈ ਤੁਸੀਂ ਉਹ ਕੰਮ ਕਰ ਜਾਂਦੇ ਹੈਗੇ, ਤੁਸੀਂ ਜਿਹੜਾ ਹੈਗਾ ਕਾਮਯਾਬੀ ਹਾਸਲ ਕਰ ਜਾਂਦੇ
1: ਜੀ। ਬਿਲਕੁਲ
2: ਇਹ ਚੀਜ਼ਾਂ ਹੁੰਦੀਆਂ, ਤਹੱਈਆ ਕਰ ਲੈਣਾ ਵੀ ਬੜੀ ਵੱਡੀ ਗੱਲ ਹੁੰਦੀ ਆ, ਅਜ਼ਮ ਅਜ਼ਮ ਕਰੋਗੇ ਤਾਂ ਅਜ਼ੀਮ ਬਣੋਗੇ, ਜੇ ਅਜ਼ਮੀ ਨਾ ਕਰ ਸਕੇ ਤੇ ਫਿਰ ਅਜ਼ਮੀ ਕਿੱਥੋਂ ਬਣਨਾ ਹੈਗਾ, ਹਨਾ।
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ
1: ਜੀ।
2: ਤੇ ਬਾਕੀ ਜਿਹੜੇ ਰੱਬ ਦੀ ਗੱਲ ਚੱਲੀ ਸੀ ਬੜੀ ਲੰਮੀ ਚੜੀ, ਇਹਦੇ ਵਿੱਚ ਮੈਂ ਜਦੋਂ ਰੱਬ ਦੀ ਗੱਲ ਚੱਲਦੀ ਫਿਰ ਮੈਂ ਛੁੱਟੀ ਵਾਰੀ ਸੋਚਦਾ ਨਾ ਕਿ ਚੱਲ ਯਾਰ ਮੈਂ ਵੀ ਮਾੜਾ ਮੋਟਾ ਜਿਹੜਾ ਗੱਲ ਕਰ ਹੀ ਲਵਾਂ
1: ਜੀ,
2: ਕਿਉਂਕਿ ਇਹ ਗੱਲ ਜਿਹੜੀ ਹੈਗੀ ਆ ਰੱਬ ਹੈ ਗੁੰਝਲਦਾਰ ਬੁਝਾਰਤ ਇਹ ਹੈ ਗੋਰਖ ਧੰਦਾ
1: ਜੀ,
2: ਤੇ ਇਹ ਚੇਤ ਦੇ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ
1: ਬੰਦਾ,
2: ਕਿਉਂਕਿ ਇਹ ਜਿਹੜਾ ਹੈਗਾ ਬੜਾ ਵਾਕਈ ਗੁੰਝਲਦਾਰ ਬੁਝਾਰਤ ਹੈਗੀ ਆ। ਪਰ ਗੱਲ ਇਹ ਹੈਗੀ ਆ ਵੀ ਇਹ ਇਹਦਾ ਮਤਲਬ ਇਹ ਨੀ ਗਾ ਵੀ ਇਹਨੂੰ ਹੁਣ ਸਮਝਣਾ ਵੀ ਹੈ
1: ਜੀ,
2: ਰੱਬ ਹੈਗਾ ਆ, ਕੌਣ ਕਹਿੰਦਾ ਰੱਬ ਨਹੀਂ ਗਾ, ਰੱਬ ਹੈਗਾ ਸਭ ਕੁਛ ਹੀ ਹੈਗਾ, ਲੇਕਿਨ ਗੱਲ ਸਮਝਣ ਦੀ ਹੈਗੀ।
1: ਬਿਲਕੁਲ
2: ਰਾਮ ਰਹੀਮ ਤੋਂ ਮੌਲਾ ਕਿਆ, ਗੱਲ ਸਮਝ ਲਈ ਤਾਂ ਰੌਲਾ
1: ਕਿਆ,
2: ਗੱਲ ਤਾਂ ਸਮਝਣੀ ਹੋਵੇ ਵੀ ਜੇ ਹੁਣ ਰੱਬ ਹੈਗਾ ਤੇ ਉਹਦਾ ਇਹ ਥੋੜਾ ਹੈਗਾ ਵੀ ਲਵੀ ਉਹਦਾ ਥਾਂ ਟਿਕਾਣਾ ਹੈ ਨਹੀਂ ਆ
1: ਜੀ,
2: ਨਹੀਂ ਉਹਦਾ ਥਾਂ ਟਿਕਾਣਾ ਵੀ ਹੈਗਾ, ਸਾਰਾ ਕੁਛ ਹੈਗਾ ਕਿਤਾਬਾਂ ਦੇ ਵਿੱਚ, ਪਰੂਫ ਜਿਹੜੇ ਹੈਗੇ ਆ ਸਭ ਹੈਗੇ, ਕੁਰਾਨ ਦੇ ਵਿੱਚ ਵੀ ਪਰੂਫ ਹੈਗੇ ਦੱਸਿਆ ਹੋਇਆ, ਸੱਤ ਅਸਮਾਨ ਹੈਗੇ ਆ, ਸੱਤ ਅਸਮਾਨਾਂ ਦੇ ਉੱਤੇ ਜਿਹੜਾ ਹੈਗਾ ਅੱਲਾ ਦਾ ਅਰਸ਼ ਹੈਗਾ,
1: ਜਿੱਥੇ
2: ਉਹ ਕਹਿੰਦੇ ਕਿ ਜਿਹੜਾ ਹੈਗਾ ਆਇਤੁਲ ਕੁਰਸੀ ਵੀ ਕਹਿੰਦੇ, ਆਇਤੁਲ ਕੁਰਸੀ ਦੇ ਵਿੱਚ ਵੀ ਆਇਆ ਹੋਇਆ ਕੁਰਾਨ ਦੇ ਵਿੱਚ ਹੈਗਾ ਜਿਹੜਾ ਹੈਗਾ ਵੀ ਸੱਤ ਅਸਮਾਨ ਆ, ਸੱਤ ਅਸਮਾਨਾਂ ਦੇ ਉੱਤੇ ਅੱਲਾ ਦਾ ਅਰਸ਼ ਹੈਗਾ, ਅੱਲਾ ਆਪਣੇ ਅਰਸ਼ ਦੇ ਉੱਤੇ ਮੌਜੂਦ ਹੈਗਾ, ਜਦੋਂ ਕਿ ਉਹ ਉਸ ਪੁਆਇੰਟ ਤੇ ਜਾ ਕੇ ਹੈਗਾ ਜਿੱਥੇ ਕਿ ਹਰ ਦੁਨੀਆਂ ਦੀ ਹਰ ਸ਼ੈ ਜਿਹੜੀ ਹੈਗੀ ਕਵਰ ਹੋ ਜਾਂਦੀ ਹੈਗੀ,
1: ਹਨਾ
2: ਹਰ ਸ਼ੈ ਦੇ ਉੱਤੇ ਨਜ਼ਰ ਹੈਗੀ ਆ, ਕੋਈ ਜਿਹੜਾ ਹੈਗਾ ਪੱਤਾ ਵੀ ਮਿਲਦਾ ਉਹ ਵੀ ਉਹਦੇ ਇਲਮ ਦੇ ਵਿੱਚ ਹੈਗਾ, ਕੋਈ ਹਵਾ ਚੱਲਦੀ ਹੈਗੀ ਆ, ਜਾਂ ਜਿਹੜਾ ਹੈਗਾ ਇੱਕ ਕਾਲੀ ਕੀੜੀ ਜਿਹੜੀ ਕਾਲੀ ਰਾਤ ਨੂੰ ਜਿਹੜੀ ਹੈਗੀ ਆ ਕਾਲੇ ਪੱਥਰ ਦੇ ਉੱਤੇ ਜਿਹੜੀ ਚੱਲਦੀ ਪਈ ਆ, ਉਹਦੇ ਪੈਰਾਂ ਦੀ ਕੀੜੀ ਦੇ ਪੈਰ ਕਿੰਨੇ ਛੁੱਟੇ, ਉਹਦੀ ਆਹਟ ਵੀ ਜਿਹੜਾ ਹੈਗਾ ਅੱਲਾ ਸੁਣਾ ਸੁਣਦਾ ਹੈਗਾ, ਉਹਨੂੰ ਤੁਸੀਂ ਅੱਲਾ ਸੁਣਾ ਕਹਿ ਲਓ, ਅਕਾਲ ਪੁਰਖ ਵੀ ਕਹਿ ਸਕਦੇ ਆ, ਗੋਡ ਵੀ ਕਹਿ ਸਕਦੇ, ਹਨਾ ਇਹ ਚੀਜ਼ਾਂ ਹੈਗੀਆਂ। ਬਲਕਿ ਗੱਲ ਗਿਆਨ ਹੋਣਾ ਬੜਾ ਜ਼ਰੂਰੀ
1: ਜੀ,
2: ਜੇ ਆਪਣਾ ਵੀਰ ਭੁਪਿੰਦਰ ਜੀ ਗਿਆਨ ਨਾ ਹੋਇਆ ਤਾਂ ਅੱਲਾ ਦੀ ਕਸਮ ਅਸੀਂ ਹਨੇਰੇ ਦੇ ਵਿੱਚ ਹੀ ਜਿਹੜਾ ਹੈਗਾ ਖਤਮ ਹੋ ਜਾਵਾਂਗੇ, ਕਿਉਂਕਿ ਹਨੇਰਾ ਕੀ ਆ, ਕਹਿੰਦੇ ਨਾ ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ
1: ਹੋਏ,
2: ਕਿਉਂਕਿ ਗਿਆਨ ਜਿਹੜਾ ਗੁਰੂ ਤੋਂ ਬਗੈਰ ਤਾਂ ਗਿਆਨ ਪੈਦਾ, ਤੇ ਜਿਹੜਾ ਪਾਣੀ ਆ ਪਾਣੀ ਵੀ ਤਾਂ ਘੜੇ ਦੇ ਵਿੱਚ ਹੀ ਬੱਜਾ ਰਹਿ ਸਕਦਾ, ਹੁਣ ਘੜੇ ਤੋਂ ਬਗੈਰ ਪਾਣੀ ਕਿਵੇਂ ਜਿਹੜਾ ਹੈਗਾ ਰਹਿੰਦਾ ਹੈਗਾ ਭਾਈ।
1: ਬਿਲਕੁਲ,
2: ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ
1: ਹੋਏ,
2: ਤੇ ਲੇਕਿਨ ਗੁਰੂ ਤੋਂ ਬਗੈਰ ਗਿਆਨ ਤਾਂ ਨਹੀਂ ਪੈਦਾ ਹੁੰਦਾ, ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਗੁਰੂ ਵੀ ਕਾਮਲ ਹੋਣਾ ਚਾਹੀਦਾ
1: ਜੀ,
2: ਕਿਉਂਕਿ ਅਧੂਰਾ ਗੁਰੂ ਜਿਹੜਾ ਹੈਗਾ ਉਹ ਡੋਬ ਜਾਂਦਾ ਹੈਗਾ
1: ਜੀ,
2: ਕਈ ਡੁੱਬ ਜਾਂਦਾ, ਕਿਉਂਕਿ ਜਦੋਂ ਗਿਆਨ ਹੀ ਪੂਰਾ ਨਾ ਮਿਲ ਸਕਿਆ, ਗੁਰੂ ਦਾ ਪੂਰਾ ਨਾ ਮਿਲਿਆ, ਤਾਂ ਉਹ ਫਿਰ ਪੂਰੇ ਗੁਰ ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਉਦੇਸ਼, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਲੋਕ ਹੈਗਾ ਦਰਜ ਹੈਗਾ
1: ਜੀ,
2: ਪੂਰਨ ਗੁਰ ਕੇ ਪੂਰੇ ਉਪਦੇਸ਼ ਮਰਨ ਜੰਮਣ ਕੇ ਮਿਟੇ ਉਦੇਸ਼, ਭਾਈ ਜਿਹੜਾ ਹੈਗਾ ਆਦੇਸ਼ ਵੀ ਜਿਹੜੇ ਹੈਗੇ ਆ ਜਿਹੜੇ ਡਾਊਟ ਹੈਗੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਹੈਗੀਆਂ, ਪੂਰਨ ਗੁਰੂ ਦੇ ਜਿਹੜੇ ਪੂਰੇ ਉਪਦੇਸ਼ ਹੁੰਦੇ ਹੈਗੇ,
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ। ਬਾਕੀ ਤੁਸੀਂ ਕੋਈ ਗੱਲ ਪੁੱਛਣਾ ਚਾਹੋ ਤਾਂ ਬੇਸ਼ੱਕ ਪੁੱਛ ਸਕਦੇ ਹੋ।
1: ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਇਸਲਾਮ ਧਰਮ ਦੇ ਵਿੱਚ ਜੋ ਕੁਝ ਵੀ ਹੈ, ਤੁਸੀਂ ਚਲੋ ਇੱਕ ਵਾਰੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ, ਵੈਸੇ ਜੋ ਉੱਥੇ ਵੈਸੇ ਬਹੁਤ ਸਾਰੇ ਮੇਰੇ ਵਰਗੇ ਦੋਸਤਾਂ ਦੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਈਦ ਮਨਾਈ ਜਾਂਦੀ ਹੈ, ਹੋਰ ਸਾਰੀਆਂ ਚੀਜ਼ਾਂ, ਉਹ ਕਨਸੈਪਟ ਇਸੇ ਕਰਕੇ ਸੀਗਾ ਕਿ ਜੇਕਰ ਕਿਉਂਕਿ ਜਾਨਵਰ ਜਿਹੜਾ ਈਦ ਦੇ ਵਿੱਚ ਛੋਟਾ ਜਾਂ ਵੱਡਾ, ਉਹਦੇ ਵਿੱਚ ਵੱਡੀ ਈਦ ਜਾਂ ਛੋਟੀ ਈਦ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ, ਤਾਂ ਉਹ ਜਦੋਂ ਬਲੀ ਦਿੱਤੀ ਜਾਂਦੀ ਸੀ ਤਾਂ ਉਸ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਨਾ ਤਾਂ ਫਰਿੱਜ ਹੁੰਦੇ ਸੀ ਏਡੇ ਵੱਡੇ ਵੱਡੇ ਕਿ ਉਹਨਾਂ ਨੂੰ ਸਾਂਭ ਲਿਆ ਜਾਵੇ, ਤਾਂ ਜਿਹੜਾ ਘਰ ਕੁਰਬਾਨੀ ਕਰਦਾ ਹੁੰਦਾ ਸੀ ਉਹ ਆਪਣੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰਾਂ ਨੂੰ ਵੰਡ ਕੇ ਉਸ ਤੋਂ ਬਾਅਦ ਜੋ ਕੁਝ ਬਚਦਾ ਹੁੰਦਾ ਸੀ ਤਾਂ ਉਹ ਫਿਰ ਆਪ ਮਤਲਬ ਕਿ ਉਹਨੂੰ ਮਤਲਬ ਕਿ ਵਰਤਦੇ ਸੀ। ਇਹ ਨੀ ਕਿ ਪਹਿਲਾਂ ਆਪਣਾ ਘਰ ਭਰ ਲਿਆ ਤੇ ਆਂਢ ਗੁਆਂਢ ਜਿਹੜਾ ਭੁੱਖਾ ਰਹਿ ਗਿਆ ਸੀ। ਕੁਰਬਾਨੀ ਦਾ ਕੰਸੈਪਟ ਵੀ ਕਿਤੇ ਨਾ ਕਿਤੇ ਪਿੱਛੇ ਅਸਲ ਮਕਸਦ ਇਹ ਸੀਗਾ ਜੀ ਉਹਦੇ ਪਿੱਛੇ, ਪਰ ਉਹਨੂੰ ਚੀਜ਼ਾਂ ਨੂੰ ਹੋਰ ਪਾਸੇ ਨੂੰ ਲੈ ਚੱਲੇ ਆ।
2: ਹਾਂ ਉਹੋ ਚੱਕਰ ਇਹ ਹੈ ਨਾ, ਗੱਲ ਇਹੋ ਹੀ ਆ ਜਿਹੜਾ ਹੈਗਾ ਕੁਛ ਜਿਹੜੇ ਹੈਗੇ ਕਹਿੰਦੇ ਨਾ ਧਰਮ ਦੇ ਠੇਕੇਦਾਰਾਂ ਨੇ ਹੀ ਧਰਮ ਨੂੰ ਅੱਗ ਲਾ
1: ਲਾਤੀ ਹੈ,
2: ਕਿਉਂਕਿ ਜਿਹੜਾ ਹੈਗਾ ਉਹਨੂੰ ਇੰਨਾ ਜਿਹੜਾ ਪੇਚੀਦਾ ਕਰ ਦਿੱਤਾ, ਇੰਨਾ ਕੰਪਲੈਕਸ ਕਰ ਦਿੱਤਾ। ਆਹ ਹੁਣ ਮੈਂ ਕਹਿੰਦਾ ਇਸਲਾਮ ਦੇ ਵਿੱਚ ਵੀ ਇਹੋ ਜਿਹੇ ਬੰਦੇ ਬੱਚੇ ਟੱਕਰ ਜਾਂਦੇ, ਕਹਿੰਦੇ ਯਾਰ ਇਹਦੇ ਵਾਸਤੇ ਇਲਮ ਬੜਾ ਸਿੱਖਣਾ ਪੈਂਦਾ, ਬੜੇ ਅਲੂਮ ਸਿੱਖਣੇ ਪੈਂਦੇ, ਇਲਮ ਸਿੱਖਣੇ ਪੈਂਦੇ। ਯਾਰ ਅਸੀਂ ਵੀ ਤਾਂ ਜਿਹੜਾ ਹੈਗਾ ਬੀਤੀ ਰਹਿੰਦੇ ਹੈਗੇ, ਕਿਹੜੇ ਇਲਮ ਸਿੱਖਣੇ ਪੈਂਦੇ। ਕਹਿੰਦੇ ਨਾ ਅੱਲਾ ਰਹਿਮਾਨ ਆ, ਦੀਨ ਆਸਾਨ ਆ, ਦੀਨ ਆਸਾਨ ਆ, ਕੋਈ ਚੱਕਰ ਇਹੋ ਜਿਹੀ ਨੀ। ਇਹ ਤਾਂ ਇਹਨੇ ਆਪਣੇ ਜੇਬ ਚੋਂ ਕੱਢੀਆਂ ਗੱਲਾਂ,
1: ਬਿਲਕੁਲ
2: ਵੀ ਬੜਾ ਔਖਾ ਅਸੀਂ ਕਰ ਹੀ ਨਹੀਂ ਸਕਦੇ ਜਿਹੜਾ ਹੈਗਾ। ਤੇ ਵਾਕਈ ਮੈਂ ਕਹਿੰਦਾ ਜਿਹੜਾ ਬੰਦਾ ਇਹ ਸੋਚਦਾ ਨਾ ਆਈ ਕੈਂਟ ਡੂ ਇਟ
1: ਇਨਸਾਨ
2: ਉਹ ਕੁਛ ਹੀ ਆ ਜੋ ਸੋਚਦਾ ਹੈਗਾ, ਐਜ ਯੂ ਥਿੰਕ ਯੂ ਆਰ,
1: ਬਿਲਕੁਲ
2: ਜੋ ਤੁਸੀਂ ਸੋਚ ਰਹੇ ਉਹ ਕੁਛ ਹੀ ਤੁਸੀਂ
0: ਸਰ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈਗੀ ਆ ਜੀ ਕਿ ਪੂਰਨ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ
1: ਜੀ,
2: ਬਿਲਕੁਲ
0: ਉਹ ਕਹਿੰਦੇ ਇੰਨਾ ਨੇੜੇ, ਇੰਨਾ ਨੇੜੇ ਹੈਗਾ ਆ ਕਿ ਇਹ ਤਾਂ ਮਤਲਬ ਜਿਹੜਾ ਆ ਬਾਕੀ ਹਰ ਇੱਕ ਚੀਜ਼ ਦੂਰ ਆ, ਹਾਂਜੀ ਇਹ ਇੰਨਾ ਨੇੜੇ ਆ। ਔਰ ਜਦੋਂ ਜੇ ਇਹ ਇੱਕ ਜਿਹੜਾ ਹੈਗਾ ਆ ਕਿ ਆਪਣੇ ਮਨ ਚ ਵਸਾ ਲਿਆ ਜਾਵੇ ਕਿ ਹਾਂ ਜੀ ਭੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ, ਇਕਾਂਤ ਵਿੱਚ ਵੀ ਬੰਦਾ ਜਿਹੜਾ ਹੈਗਾ ਆ ਗਲਤ ਕਰਮ ਕਰਨ ਤੋਂ ਡਰੂਗਾ ਕਿ ਭਾਈ ਮੈਨੂੰ ਦੇਖਦਾ
1: ਜੀ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਨਾਲ ਅਗਲੇ ਇਹ ਵੀ ਕਹਿੰਦੇ ਹੈਗੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਕੜੀ ਨਾ ਜਾਏ, ਵੀ ਜੇ ਇੱਕ ਕਿਣਕਾ ਵੀ ਜਿਹੜਾ ਹੈਗਾ ਆ ਇਸ ਚੀਜ਼ ਦਾ ਮਨ ਚ ਵਸਾ ਲਿਆ ਜਾਵੇ ਤੇ ਉਹ ਬੰਦਾ ਉੱਚਾ ਉੱਠ ਜਾਂਦਾ ਹੈਗਾ, ਉਹਦੀ ਮਹਿਮਾ ਜਿਹੜੀ ਹੈਗੀ ਕੋਈ ਨੀ ਕਹਿ ਦੱਸ ਸਕਦਾ ਜੀ।
1: ਜੀ
0: ਇੱਕ ਛੋਟੀ ਜੀ ਗੱਲ ਮੈਂ ਸਾਂਝੀ ਕਰਨ ਲੱਗਾ,
2: ਮਹਿਮਾ ਜਿਹੜੀ ਆਪਾਂ ਤੁਸੀਂ ਇਹ ਗੱਲ ਕਹੀ ਨਾ ਤੁਹਾਡੀ ਗੱਲ ਵੱਡੀ ਹੁੰਦੀ, ਆਪਾਂ ਇਹ ਨਹੀਂ ਕਹਿ ਸਕਦੇ ਮਹਿਮਾ ਨਹੀਂ ਦੱਸ ਸਕਦੇ, ਦੱਸਣ ਵਾਲੇ ਦੱਸਦੇ ਆ ਭਾਈ ਜਿਨ੍ਹਾਂ ਨੇ ਉਹ ਚੀਜ਼ ਨੂੰ ਪਾ ਲਿਆ ਹੈਗਾ ਉਹ ਦੱਸਦੇ ਵੀ ਆ, ਤਾਂ ਹੀ ਤਾਂ ਸਾਨੂੰ ਪਤਾ ਲੱਗਦਾ। ਜੇ ਆਪਾਂ ਨੂੰ ਆਪਾਂ ਉਹ ਜੇ ਕਹੀਏ ਵੀ ਆਪਾਂ ਨੂੰ ਲੈ ਵੀ ਉਹਦੀ ਵਹਿਮਾ ਤਾਂ ਪਾਈ ਨੀ ਜਾ ਸਕਦੀ, ਉਹ ਪਤਾ ਹੀ ਨੀ ਲੱਗਦਾ ਕਿੱਥੇ ਰਹਿੰਦਾ ਹੈਗਾ, ਤੇ ਨਹੀਂ ਇਹ ਵੀ ਗੱਲ ਹੈ ਨੀ ਗਿਆ ਹੈ ਆ ਜਿੱਥੇ ਉਹਦਾ ਮੁਕਾਮ ਹੈਗਾ ਆ, ਲੇਕਿਨ ਤੁਰਨਾ ਪੈਂਦਾ ਗੁਜ਼ਰਨਾ ਪੈਂਦਾ ਹੈਗਾ ਹਨਾ, ਉਸ ਤਲਾਸ਼ ਦੇ ਵਿੱਚ ਨਿਕਲਣਾ ਪੈਂਦਾ ਹੈਗਾ। ਕਹਿੰਦੇ ਨਾ ਦੀਨ ਸਿੱਖਣ ਵਾਸਤੇ ਤੀਨ ਵੀ ਜਾਣਾ ਪੈ ਰਿਹਾ ਤੇ ਚਲੇ ਗਿਆ, ਇਹ ਗੱਲ ਕਿਉਂ ਕਹੀ ਸੀ ਉਹਨਾਂ ਨੇ, ਇਸੇ ਕਰਕੇ ਕਹੀ ਸੀ ਵੀ ਭਾਈ ਇਹ ਨਹੀਂ ਗਾ ਤੁਸੀਂ ਘਰੋਂ ਬਾਹਰ ਨਿਕਲਦੇ ਆ ਜੇ ਤੁਹਾਨੂੰ ਜਾ ਕੇ ਤੀਨ ਜਾ ਕੇ ਵੀ ਉਹ ਇਲਮ ਮਿਲ ਜਾਂਦਾ ਹੈਗਾ, ਭਾਈ ਤੀਨ ਪਹੁੰਚ ਜਾਵੋ, ਤੀਨ ਦਾ ਮਤਲਬ ਬਹੁਤ ਦੂਰ ਵੀ ਜਾਣਾ ਪੈ ਗਿਆ ਤੇ ਚਲੇ ਜਾਓ ਜਿਹੜਾ ਹੈਗਾ। ਇਹ ਚੀਜ਼ਾਂ ਹੈਗੀਆਂ ਤੇ ਗਿਆਨ ਜਿਹੜਾ ਹੈਗਾ ਵੀ ਭਾਈ ਗਿਆਨ ਦਾ ਹੋਣਾ ਬੜਾ ਜ਼ਰੂਰੀ, ਇਹ ਤਾਂ ਮੈਂ ਸਿੱਧੀ ਗੱਲ ਹੈਗੀ ਆ, ਗਿਆਨ ਤੋਂ ਬਗੈਰ ਅੰਧੇਰਾ ਹੈਗਾ ਆ ਤੇ ਅੰਧੇਰੇ ਦੇ ਵਿੱਚ ਕੁਛ ਵੀ ਨਜ਼ਰ ਨਹੀਂ ਆਉਂਦਾ,
1: ਬਿਲਕੁਲ
2: ਤੇ ਗਿਆਨ ਗੁਰੂ ਤੋਂ ਬਗੈਰ ਨਹੀਂ ਨਿਕਲਦਾ ਹੈਗਾ ਤੇ ਗੁਰੂ ਦਾ ਅਮਲ ਹੋਣਾ ਚਾਹੀਦਾ,
1: ਬਿਲਕੁਲ
2: ਹਾਂ ਜੀ
0: ਬਿਲਕੁਲ ਜੀ ਬਿਲਕੁਲ। ਹੁਣ ਭਲਾ ਪਰ ਸਾਹਿਬ ਜਿਹੜੀ ਗੱਲ ਹੈਗੀ ਨਾ ਭਲੇ ਦੀ, ਭਲੇ ਦੀ ਇੱਕ ਗੱਲ ਮੈਂ ਛੋਟੀ ਜਿਹੀ ਸਾਂਝੀ ਕਰਕੇ ਤੇ ਫਿਰ ਜਨਾਬ ਤੋਂ ਇਜਾਜ਼ਤ ਲੈ ਲੈਣੀ ਆ। ਮੇਰੀ ਹੱਡ ਬੀਤੀ ਜੀ ਕਿ ਮੈਂ ਇੱਕ ਫਕੀਰਾਂ ਦੀ ਸੰਗਤ ਚ ਰਹਿੰਦਾ ਸੀਗਾ ਜੀ ਜਦੋਂ ਮੈਂ ਪੜ੍ਹਦਾ ਹੁੰਦਾ ਸੀ
1: ਜੀ,
0: ਮੈਨੂੰ ਫਕੀਰਾਂ ਨੇ ਕਿਹਾ ਵੀ ਜਾ ਕੇ ਨਾ ਫਲਾਣੇ ਬੰਦੇ ਨੂੰ ਲੈ ਕੇ ਆ
1: ਜੀ,
0: ਹਾਂਜੀ ਲਾਈਟ ਖਰਾਬ ਹੋਈ ਆ। ਉਹ ਬੰਦਾ ਨਾ ਕਿਸੇ ਬਿਜਲੀ ਵਾਲੇ ਨਾਲ ਕੰਮ ਕਰਦਾ ਸੀਗਾ, ਕਿਤੇ ਛੋਟਾ ਮੋਟਾ ਕੰਮ ਜਾਣਦਾ ਸੀ, ਉਹ ਉਹਨਾਂ ਦੇ ਬੱਚਾ ਹੈ ਨੀ ਸੀ ਕੋਈ, ਦੋਨੇ ਤੀਵੀਂ ਆਦਮੀ ਸੀ, ਬੰਦਾ ਵੀ ਮਤਲਬ ਅੱਧ ਖੜ ਉਮਰ ਦੇ ਵਿੱਚ ਬੁਢਾਪੇ ਵੱਲ ਨੂੰ ਤੁਰਿਆ ਆ
1: ਜੀ।
0: ਮੈਂ ਉਹਦੇ ਘਰ ਗਿਆ ਤੇ ਮੈਂ ਕਿਹਾ ਜੀ ਉਹ ਤਾਂ ਘਰ ਹੈ ਨੀ ਗਾ, ਉਹਦੀ ਜਨਾਨੀ ਨੂੰ ਕਹਿ ਆਇਆ ਵੀ ਆ ਜਾਊਗਾ ਜੀ
1: ਜੀ,
0: ਤੇ ਕਹਿੰਦੇ ਕਹਿ ਕੇ ਆਇਆ ਵੀ ਬਿਜਲੀ ਖਰਾਬ ਆ, ਮੈਂ ਕਿਹਾ ਹਾਂਜੀ ਕਹਿ ਆਇਆ। ਮੁੜ ਕੇ ਫੇਰ ਜਿਹੜਾ ਹੈਗਾ ਉਹਨਾਂ ਨੇ ਘੰਟੇ ਕੁ ਬਾਅਦ ਨਾ ਮੈਨੂੰ ਫੇਰ ਆਪੂ ਕਹਿੰਦੇ ਬੈਠ ਜਿਹੜਾ ਸਕੂਟਰ ਤੇ ਉਹਦੇ ਘਰ ਜਾ ਕੇ ਆਈਏ
1: ਜੀ।
0: ਮੈਂ ਨਾ 5-7 ਵਾਰੀ ਉਹਨਾਂ ਨੇ ਨਾ ਜੀ ਮਤਲਬ ਦੋਵਾਂ ਤਿੰਨਾਂ ਘੰਟਿਆਂ ਦੇ ਅੰਦਰ ਜਿਹੜਾ ਹੈਗਾ ਗੇੜੇ ਕੱਢ ਦਿੱਤੇ ਉਹਦੇ ਘਰ
1: ਜੀ
3: ਤੇ
2: ਜੀ
3: ਕਹਿੰਦੇ ਉਹ ਆਇਆ ਨੀ ਬੰਦਾ। ਮੈਂ ਕਿਹਾ ਨਹੀਂ ਜੀ ਅਜੇ ਨੀ ਆਇਆ। ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਮਤਲਬ ਜਿਹੜਾ ਹੈਗਾ ਉਹ ਬੰਦਾ ਨਾ ਮਾੜਾ ਮਾੜਾ ਜੇ ਹਨੇਰਾ ਹੋਣ ਲੱਗਾ ਤੇ ਮੈਂ ਕਿਹਾ ਵੀ ਲਾਈਟ ਜਗਦੀ ਨੀ ਪਈ ਤੇ ਬਿਜਲੀ ਜੇ ਖਰਾਬ ਹੈਗੀ ਆ ਤੇ ਆਪਾਂ ਹੋਰ ਕੋਈ ਮਕੈਨਿਕ ਲੈ ਆਉਂਦੇ ਜਾਂ ਏਦਾਂ ਕਰਕੇ।
1: ਜੀ
3: ਮੈਂ ਅਜੇ ਕੁਛ ਬੋਲਣ ਲੱਗਾ ਤੇ ਜਦ ਨੂੰ ਦੇਖਿਆ ਉਹ ਸਾਈਕਲ ਤੇ ਬੰਦਾ ਆਉਂਦਾ ਪਿਆ
1: ਜੀ।
3: ਤੇ ਮੈਂ ਕਿਹਾ ਜੀ ਜਿੰਨੇ ਚੱਕਰ ਇਹਦੇ ਘਰ ਲਾਏ ਹੈਗੇ ਮੈਂ ਹੋਰ ਮਕੈਨਿਕ ਲਿਆ ਕੇ ਤੇ ਹੁਣ ਨੂੰ ਕਰਵਾ ਵੀ ਲੈਣੀ ਸੀ
1: ਜੀ।
3: ਤੇ ਉਹਨਾਂ ਨੇ ਮੈਨੂੰ ਮਾੜਾ ਜਿਹਾ ਘੂਰ ਕੇ ਦੇਖਿਆ ਤੇ ਕਹਿੰਦੇ ਬਿਜਲੀ ਨੂੰ ਕੀ ਹੋਇਆ ਆ ਹੈ ਜੀ। ਮੈਂ ਮਤਲਬ ਜਿਹੜਾ ਚੁੱਪ ਕਰ ਗਿਆ। ਉਹ ਆਇਆ ਬੰਦਾ, ਉਹਨੇ ਤਾਰਾਂ ਤੂਰਾਂ ਹਿਲਾਉਂਦਾ ਰਿਹਾ ਆ ਕੇ ਕਹਿੰਦਾ ਬਈ ਇਹ ਤਾਂ ਕੋਈ ਤਾਰ ਤੂਰ ਖਰਾਬ ਲੱਗਦੀ ਆ, ਇਹ ਹੁਣ ਸਵੇਰੇ ਦੇਖਾਂਗੇ ਜਾਂ ਏਦਾਂ ਕਰਕੇ
1: ਜੀ।
3: ਉਹਨੂੰ ਕਹਿੰਦੇ ਯਾਰ ਬਲਬ ਬਦਲ ਕੇ ਦੇਖ ਲਾ ਕੇ ਤੇ ਬਲਬ ਤਾਂ ਨੀ ਕਿਤੇ ਖਰਾਬ ਹੈਗਾ
1: ਜੀ।
3: ਤੇ ਮੈਨੂੰ ਕਹਿੰਦੇ ਰਾਜੇ ਉਹ ਬਲਬ ਲਿਆਂਦਾ ਹੈਗਾ ਸੀਗਾ ਉੱਥੇ ਨਵਾਂ ਰੱਖਿਆ ਆ, ਉਹ ਲਿਆ ਕੇ ਦੇਖਾ ਤਾਂ ਦੇ ਤਾਂ ਆਪਣੇ ਭਾ ਨੂੰ। ਮੈਂ ਕੀਤਾ ਉਹ ਬਲਬ ਲਿਆਇਆ, ਉਹਨੇ ਲਿਆ ਕੇ ਤੇ ਬਲਬ ਜਿਹੜਾ ਹੈਗਾ ਆ ਲਾਇਆ ਤੇ ਬਲਬ ਜਗ ਪਿਆ
1: ਜੀ।
3: ਹਾਂਜੀ ਮੈਨੂੰ ਅੱਛਾ। ਉਹਨੂੰ ਕਹਿੰਦੇ ਉਹ ਯਾਰ ਤੂੰ ਆ ਗਿਆ ਬਹੁਤ ਚੰਗਾ ਕੀਤਾ, ਦੇਖ ਲੈ ਨਾ ਵੀ ਆ ਸਾਡੇ ਅਸੀਂ ਤਾਂ ਹਨੇਰੇ ਚ ਰਹਿ ਜਾਣਾ ਸੀ ਰਾਤ, ਤੇਰੇ ਆਇਆ ਗੱਲ ਬਣ ਗਈ ਜੇ ਵੋ ਏਦਾਂ ਕਰਕੇ
1: ਜੀ।
3: ਬਾਅਦ ਚ ਉਹਨੂੰ ਕਹਿੰਦੇ ਯਾਰ ਅਸੀਂ ਫਕਰ ਬੰਦੇ, ਪੈਸਾ ਤਾਂ ਸਾਡੇ ਕੋਲ ਕੋਈ ਹੈ ਨਹੀਂ
1: ਜੀ,
3: ਆ ਸਾਡੇ ਕੋਲ ਆਟਾ ਆਇਆ ਪਿਆ ਹੈਗਾ ਆ, ਅਸੀਂ ਕੀ ਕਰਨਾ ਹੈਗਾ
1: ਜੀ।
3: ਚੱਲ ਪਰ ਇਹ ਲੈ ਜਾ ਘਰ ਨੂੰ, ਪਰ ਤੂੰ ਖੜੇਗਾ ਕਿ ਤਾਂ ਚੱਲ ਅਸੀਂ ਤੈਨੂੰ ਸਕੂਟਰ ਦੇ ਉੱਤੇ ਆਟਾ ਤੇਰੇ ਛੱਡ ਆਈਏ
1: ਜੀ।
3: ਹਾਂਜੀ ਉਹ 30-35 ਕਿਲੋ ਆਟਾ ਜਿਹੜਾ ਹੈਗਾ ਆ ਉਹਦੇ ਘਰ ਛੱਡਣ ਚੱਲ ਗਏ ਉਹਨੂੰ ਨਾਲ ਲੈ ਕੇ, ਕਹਿੰਦੇ ਆ ਜਾ ਯਾਰ ਚੱਲੀਏ ਫਿਰ ਤੇਰੇ ਘਰ
1: ਜੀ।
3: ਉਹ ਬਾਅਦ ਦੇ ਵਿੱਚ ਮੈਨੂੰ ਜਿਹੜਾ ਹੈਗਾ ਸਮਝ ਆਈ ਵੀ ਇਹਨਾਂ ਨੇ ਆਟਾ ਉਹਨੂੰ ਪਹੁੰਚਾਉਣਾ ਸੀ, ਉਹਦੀ ਮਤਲਬ ਜਿਹੜੀ ਈਗੋ ਆ ਉਹਨੂੰ ਠੇਸ ਵੀ ਨੀ ਲੱਗਣ ਦੇਣੀ ਸੀ, ਵੀ ਏਦਾਂ ਕਰਕੇ ਅਸੀਂ ਉਹਨੂੰ ਕੰਮ ਦੇ ਇਵਜ ਦੇ ਵਿੱਚ ਦਿੱਤੀ ਹੈਗੀ ਵੀ ਭਲਾ ਵੀ ਕੀਤਾ ਤੇ ਪਤਾ ਵੀ ਨੀ ਲੱਗਣ ਦਿੱਤਾ। ਹਾਂਜੀ ਪਤਾ ਵੀ ਨਾ ਲੱਗੇ ਭਲਾ ਇਸ ਤਰੀਕੇ ਨਾਲ ਕੀਤਾ
1: ਬਿਲਕੁਲ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਜੇ ਭਲਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਆ ਕਿ ਅਗਲੇ ਨੂੰ ਪਤਾ ਵੀ ਨਾ ਹੋਵੇ ਵੀ ਬਾਈ ਫਿਰ ਮੇਰਾ ਬੰਦਾ ਭਲਾ ਕਰ ਗਿਆ ਆ, ਤੇ ਬੰਦਾ ਜਿਹੜਾ ਹੈਗਾ ਕਰਕੇ ਗਿਆ ਹੈਗਾ ਉਸੇ ਵੇਲੇ ਭੁੱਲ ਵੀ ਜਾਵੇ ਜੀ, ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਜੀ ਭਲਾ ਕੀਤਾ ਸੀ।
1: ਬਿਲਕੁਲ
3: ਸੋ ਮੈਂ ਕਈ ਵਾਰੀ ਵਿਚਾਰ ਕਰਦਾ ਉਹਨਾਂ ਵੀ ਵੱਡਿਆਂ ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ। ਸੋ ਇਸ ਕਰਕੇ ਇੰਨੀ ਕੁ ਮੇਰੀ ਬੇਨਤੀ ਸੀ ਜੀ। ਠੀਕ ਹੈ ਭਾਰਤ ਸਾਹਿਬ ਮਿਹਰਬਾਨੀ ਜੀ, ਕੈਰੀ ਓਨ ਸਰ, ਗ੍ਰੇਟਫੁਲ ਸਾਹ ਜੀ, ਮੁਹੰਮਦ ਸਾਹਿਬ ਵਧੀਆ ਲੱਗਿਆ,
1: ਸ਼ੁਕਰੀਆ,
3: ਗ੍ਰੇਟਫੁਲ ਸਰ, ਸ਼ੁਕਰੀਆ ਜੀ,
2: ਬਹੁਤ ਰੋਸ਼ਨ ਸਾਹਿਬ ਤੁਹਾਡੇ ਕਿਆ ਬਾਤਾਂ ਜੀ, ਬਹੁਤ
1: ਥੈਂਕ ਯੂ,
2: ਬਹੁਤ ਵਧੀਆ ਗੱਲ ਸੁਣੀ ਗੱਲ
1: ਜੀ
2: ਜੀ
1: ਜੀ ਆਪਣੇ ਬਖਸ਼ੀ ਜੀ
2: ਬਹੁਤ ਵਧੀਆ ਜੀ,
1: ਬੋਲ ਜਰੂਰ ਸਾਂਝੇ ਕਰੋ ਜਾਂਦੇ ਜਾਂਦੇ।
2: ਹਾਂ ਮੈਂ ਦੋ ਕੁ ਲਫ਼ਜ਼ ਜਿਹੜੇ ਹੈਗੇ ਚਲੋ ਜੀ ਮੈਂ ਸਾਂਝੇ ਕਰ ਦੇਣਾ ਜੀ।

0: ਕਿਆ ਬਾਤ ਹੈ, ਕਿਆ ਬਾਤ ਹੈ ਬਖਸ਼ੀ ਜੀ, ਤੁਸੀਂ ਅੱਜ ਦੇ ਵਿਸ਼ੇ ਨੂੰ ਨਾ ਸੰਪੂਰਨ ਕਰ ਦਿੱਤਾ ਕਹਾਂਗੇ। ਬਾਕਮਾਲ, ਤੁਹਾਡੀ ਆਵਾਜ਼, ਤੁਹਾਡਾ ਅੰਦਾਜ਼ ਤੇ ਚੋਇਸ ਅੱਜ ਦੇ ਵਿਸ਼ੇ ਦੇ ਨਾਲ ਜੁੜੀ ਬਾਤ ਗੱਲਬਾਤ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤ ਵੀ ਐਪਰੀਸ਼ੀਏਟ ਕਰ ਰਹੇ ਆ, ਬਹੁਤ ਬਹੁਤ ਸਲਾਹ ਰਹੇ ਨੇ ਜੀ, ਤੇ ਜੁੜਿਆ ਕਰੋ, ਆਪਣੇ ਵਿਚਾਰ ਜ਼ਰੂਰ ਦਿਆ ਕਰੋ ਹਰ ਵਾਰ ਦੀ ਤਰ੍ਹਾਂ ਜੀ।
1: ਥੈਂਕ ਯੂ ਸੋ ਮਚ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਜੁੜੇ ਸੀ ਬਖਸ਼ੀ ਜੀ ਮੁਹੰਮਦ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਜੀ, ਤੇ ਇੱਕ ਦੋ ਗੱਲਾਂ ਬਾਤਾਂ ਇਹਦੇ ਉੱਤੇ ਹੋਰ ਕਰਕੇ ਫਿਰ ਆਪਾਂ ਆਖਰ ਦੇ ਵਿੱਚ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਕਿ ਮਨ ਦੀ ਸੰਤੁਸ਼ਟੀ ਕਹਿ ਲਓ ਜਾਂ ਮਨ, ਤੁਸੀਂ ਕਾਲ ਕਰ ਸਕਦੇ ਹੋ ਦੋਸਤੋ, ਜੇ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ, ਗੱਲਬਾਤ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਉੱਠ ਰਹੇ ਨੇ ਤਾਂ ਨਿੱਘਾ ਸਵਾਗਤ ਹੈ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਵਾਹ ਕਮਾਲ ਬਖਸ਼ੀ ਜੀ ਕਰਤੀ ਅੱਜ, ਕਹਿੰਦੇ ਜੀ, ਤੇ ਗੁਰੀਮਾਨ ਜੀ ਵੀ ਵਧੀਆ ਗੱਲਬਾਤ ਪਸੰਦ ਕਰਦੇ ਨੇ ਜੀ, ਤੇ ਬਹੁਤ ਸੋਹਣੀ। ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਤੇ ਬਹੁਤ ਬਹੁਤ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਹੈ। ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਦੇ ਹੈ, ਤੇ ਗੱਲਬਾਤ ਪਸੰਦ ਆਈ ਹੈ ਜੀ ਉਹਨਾਂ ਨੂੰ, ਸਭ ਨੂੰ, ਦੋਸਤਾਂ ਨੂੰ। ਰਜਿੰਦਰ ਜੀਰਾ ਜੀ ਵੀ ਜੁੜੇ ਹੋਏ, ਕਹਿੰਦੇ ਬਾਕਮਾਲ ਬਖਸ਼ੀ ਜੀ ਸਿਰਾ ਕਰਤਾ ਜੀ ਅੱਜ ਤਾਂ, ਕਹਿੰਦੇ ਤੁਸੀਂ, ਤੇ ਲੰਮੇ ਸਮੇਂ ਤੋਂ ਆਪਣੇ ਨਾਲ ਜੁੜਦੇ ਆ, ਥੋੜਾ ਜਿਹਾ ਗੈਪ ਸੀ ਵਿੱਚ ਜੀ, ਕਈ ਵਾਰੀ ਛੁੱਟੀ ਚਲੇ ਜਾਂਦੇ ਆ। ਤੇ ਦੋਸਤੋ, ਇਹਦੇ ਬਾਰੇ ਇੱਕ ਦੋ ਗੱਲਾਂ ਬਾਤਾਂ ਹੋਰ ਕਰਕੇ ਤੇ ਫਿਰ ਆਪਾਂ ਇਸ ਜਿਹੜਾ ਵਿਸ਼ੇ ਨੂੰ ਸਮੇਟਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਇਸ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਫਿਰ ਆਪਾਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਸੰਤੁਸ਼ਟੀ ਦੀ ਗੱਲ ਆਉਂਦੀ ਹੈ ਜਾਂ ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ, ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੁੰਦੇ ਹੋ। ਜੇ ਮਨੋਵਿਗਿਆਨੀ ਗੱਲ ਕਰੀਏ ਤਾਂ ਜਾਣੀ ਕਿ ਜਦੋਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਐਸੇ ਰਸਾਇਣ ਆਉਂਦੇ ਆ, ਨੈਗੇਟਿਵ ਪੋਜ਼ਿਟਿਵ, ਤੇ ਉਹ ਕਈ ਜਿੱਦਾਂ ਕਿ ਕੁਝ ਕੰਮ ਅੜ ਜਾਂਦੇ ਆ, ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ, ਤੇ ਉਹਨਾਂ ਚਿਰ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਨਾ ਚਿਰ ਉਹ ਮਸਲੇ ਹੱਲ ਨਹੀਂ ਹੋ ਜਾਂਦੇ। ਉਹਦਾ ਮਸਲਾ ਕਹਿਣ ਦਾ ਮਤਲਬ ਇਹ ਨਹੀਂ ਕਿ ਇਕੱਲਾ ਪੈਸੇ ਦੇ ਨਾਲ ਹੀ ਮਦਦ ਕੀਤੀ ਜਾ ਸਕਦੀ ਹੈ, ਅੱਗੇ ਤੋਂ ਅੱਗੇ ਹੋਰ ਕਿਸੇ ਦੇ ਨਾਲ ਜਿਹੜਾ ਰਾਬਤਾ ਕੀਤਾ ਜਾ ਸਕਦਾ ਹੈ, ਕੋਈ ਕਿਸੇ ਵਿਅਕਤੀ ਤੋਂ ਇੱਕ ਦੂਸਰੇ ਦੇ ਸਾਥ ਦੇ ਨਾਲ ਉਹ ਮਸਲੇ ਹੱਲ ਕੀਤੇ ਜਾ ਸਕਦੇ ਆ, ਇਕੱਲਾ ਪੈਸੇ ਧੇਲੇ ਦੀ ਗੱਲ ਹੀ ਨਹੀਂ ਹੈ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ, ਇੱਕ ਰਿਲੈਕਸੇਸ਼ਨ ਮਿਲਦੀ ਹੈ ਸਾਡੇ ਦਿਮਾਗ ਨੂੰ, ਦਿਲ ਨੂੰ, ਸਰੀਰ ਨੂੰ ਤੇ ਮਸਲਸ ਨੂੰ, ਤੇ ਉਹਦੇ ਨਾਲ ਜਿਹੜਾ ਫਿਰ ਸਾਡੇ ਦਿਮਾਗ ਦੇ ਵਿੱਚ ਜਿਹੜਾ ਬਹੁਤ ਸਾਰੇ ਐਸੇ ਰਸਾਇਣ ਜਿਵੇਂ ਕਿ ਹੈਲਪਰਸ ਹਾਈ ਜਿਹਨਾਂ ਨੂੰ ਕਹਿੰਦੇ ਆ, ਉਹ ਇੱਕ ਤਰ੍ਹਾਂ ਦਾ ਸਕੂਨ ਦਿੰਦੇ ਨੇ, ਤੇ ਇਸੇ ਤਰ੍ਹਾਂ ਜਿਹੜਾ ਅੰਦਰੂਨੀ ਸ਼ਾਂਤੀ ਵੀ ਮਿਲਦੀ ਹੈ, ਜਿਵੇਂ ਸਾਰੇ ਦੋਸਤ ਗੱਲਬਾਤ ਵੀ ਕਰਕੇ ਗਏ ਹੈ। ਤੇ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਅੰਤ ਦੇ ਵਿੱਚ ਕਰ ਭਲਾ ਹੋ ਭਲਾ, ਮਤਲਬ ਸ਼ਾਇਦ ਇਹ ਨਹੀਂ ਕਿ ਹਰ ਨੇਕੀ ਦਾ ਫਲ ਤੁਰੰਤ ਪੈਸੇ ਜਾਂ ਸਫਲਤਾ ਦੇ ਰੂਪ ਦੇ ਵਿੱਚ ਹੀ ਮਿਲੇ, ਸ਼ਾਇਦ ਇਸਦਾ ਮਤਲਬ ਇਹ ਵੀ ਹੈ ਕਿ ਨੇਕੀ ਸਭ ਤੋਂ ਪਹਿਲਾਂ ਜੇ ਸਾਡੇ ਅੰਦਰਲੇ ਇਨਸਾਨ ਨੂੰ ਜਿਹੜਾ ਬਿਹਤਰ ਵੀ ਬਣਾਉਂਦੀ ਹੈ, ਤੇ ਚੰਗੇ ਸਮਾਜ ਦੀ ਜਿਹੜੀ ਹੈ ਉਹ ਨੀਂਹ ਵੀ ਰੱਖਦੀ ਹੈ, ਚੰਗੇ ਕਾਨੂੰਨਾਂ ਦਾ ਨਾਲ ਜਿਹੜਾ ਉਹਦੇ ਵਿੱਚ ਗੱਲ ਆਈ ਹੈ, ਚਾਹੇ ਉਹ ਰੱਬ ਦਾ ਕਾਨੂੰਨ ਹੈ ਤੇ ਚਾਹੇ ਮਨੁੱਖਾਂ ਦਾ ਬਣਾਇਆ ਕਾਨੂੰਨ ਹੈ, ਜਿਵੇਂ ਸ਼ਮੀ ਜੀ ਵੀ ਕਹਾਣੀ ਦਾ ਜ਼ਿਕਰ ਕਰਕੇ ਗਏ ਹੈ, ਸੱਪ ਦੇ ਡੰਗ ਦੀ ਗੱਲ ਕਰਕੇ ਗਏ ਹੈ, ਚਾਹੇ ਉਹ ਜੀਵ ਜੰਤੂਆਂ ਦਾ ਜਿਹੜਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਹੀ ਰਹਿਣਾ ਪਵੇਗਾ, ਚੰਗੇ ਲੋਕਾਂ ਦੇ ਨਾਲ ਜਿਹੜਾ ਫਿਰ ਵਾਹ ਪੈਂਦਾ ਹੈ, ਤੇ ਚੰਗੇ ਲੋਕ ਉਹ ਹੀ ਨੇ ਜੋ ਭਲਾਈ ਇਸ ਦੇ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਕੁਝ ਮਿਲੇਗਾ, ਕੋਈ ਮਤਲਬ ਕਿ ਉਹਨਾਂ ਦੇ ਵਿੱਚ ਲਾਲਚ ਨਹੀਂ ਹੁੰਦਾ ਕਿ ਜੇ ਇਹਦੇ ਬੱਟੇ ਮੈਨੂੰ ਆਹ ਚੀਜ਼ ਮਿਲੇਗੀ ਤਾਂ ਹੀ ਮੈਂ ਕਰਾਂਗਾ, ਸਗੋਂ ਇਸ ਦੇ ਲਈ ਕਰਦੇ ਆ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਹੀ ਮੰਨਦੇ ਆ ਕਿ ਅਸੀਂ ਜਿਹੜਾ ਕਿਸੇ ਦਾ ਕਿਸੇ ਇਨਸਾਨੀਅਤ ਦੀ ਜ਼ਿੰਦਗੀ ਦੀ ਕੁਦਰਤ ਦੇ ਨਿਯਮਾਂ ਦੇ ਵਿੱਚ ਰੱਬ ਤੋਂ ਡਰ ਕੇ ਹੋਰ ਸਾਰੀਆਂ ਚੀਜ਼ਾਂ ਉਹ ਵਿੱਚ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਤੇ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ, ਕੀ ਤੁਸੀਂ ਮੰਨਦੇ ਹੋ ਕਿ ਕਰ ਭਲਾ ਹੋ ਭਲਾ ਸਿਰਫ ਇੱਕ ਵਿਸ਼ਵਾਸ ਆ ਜਾਂ ਫਿਰ ਇਹ ਜ਼ਿੰਦਗੀ ਦੀ ਅਜਮਾਈ ਹੋਈ ਤੁਹਾਡੀ ਜਿਹੜੀ ਹੈ ਸੱਚਾਈ ਹੈ। ਲਓ ਫਿਰ ਇਸ ਦੇ ਨਾਲ ਹੀ ਅੱਗੇ ਵੱਧਦੇ ਹਾਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਧੰਨਵਾਦ ਕਰ ਰਹੇ ਨੇ ਆਪਣੇ ਬਖਸ਼ੀ ਜੀ ਵੀ, ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਜੀ, ਤੇ ਮੁਹੰਮਦ ਜੀ, ਸਾਰੇ ਦੋਸਤਾਂ ਦਾ ਸਵਾਗਤ ਹੈ। ਤੇ ਲਓ ਫਿਰ ਆਪਾਂ ਵੱਧਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਸਮਾਂ ਵੀ ਆਪਣਾ ਤਕਰੀਬਨ ਅੱਧੇ ਕੁ ਘੰਟੇ ਦਾ ਹੋਰ ਬਾਕੀ ਬਚਿਆ, ਤੇ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਚੱਜ ਦੀ ਕੋਈ ਗੱਲਬਾਤ ਹੋਵੇਗੀ ਕਿ ਨਹੀਂ ਹੋਵੇਗੀ, ਇਹ ਹਲੇ ਸਵਾਲਾਂ ਦੇ ਘੇਰੇ ਦੇ ਵਿੱਚ ਗੱਲਬਾਤ ਸਾਰੀ ਅੜੀ ਹੋਈ ਹੈ। ਤੇ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਦੀਆਂ ਖਬਰਾਂ ਵੱਲ ਨੂੰ ਜਦੋਂ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਖਬਰਾਂ ਵੀ ਨੇ ਉਹਦੇ ਵਿੱਚ। ਤੇ ਜੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਖਬਰਾਂ ਦੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਮਹੇਸ਼ ਜੀ ਤੇ ਭਾਨ ਸਿੰਘ ਗਰੇਵਾਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਬਣਦਾ ਹੈ, ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ ਤਕਰੀਬਨ 11:30-12 ਵਜੇ ਤਾਈਂ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹਾਜ਼ਰ ਹੁੰਦੇ ਹੈ ਸੋਮਵਾਰ ਤੋਂ ਲੈ ਕੇ ਆਪਣੇ ਸੈਟਰਡੇ ਤੇ ਸੰਡੇ 2 ਦਿਨ, ਤੇ ਉਹਨਾਂ ਦੇ ਨਾਲ ਮਹਿਫਲ ਮਿੱਤਰਾਂ ਦੇ ਵਿੱਚ ਭਾਰਤੀ ਸਮੇਂ ਦੇ ਅਨੁਸਾਰ 8:30 ਵਜੇ ਰਾਬਤਾ ਬਣਦਾ ਹੈ, ਤੇ ਜਿਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ ਜੀ। ਤੇ ਦੋਸਤੋ, ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ। ਅੱਜ ਪੰਜਾਬ ਦੇ ਵਿੱਚ ਲਏ ਗਏ ਜਿਹੜੇ ਫੈਸਲੇ ਕਿ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ, ਕਿ ਵਿਧਾਨ ਸਭਾ ਦੇ ਵਿੱਚ ਹੋਇਆ ਹੰਗਾਮਾ ਸਿਰਫ ਸਿਆਸਤ ਹੈ ਜਾਂ ਕਿਸੇ ਵੱਡੇ ਬਦਲਾਅ ਦੀ ਸ਼ੁਰੂਆਤ। ਅੰਮ੍ਰਿਤਪਾਲ ਸਿੰਘ ਕੇਸ ਦੇ ਵਿੱਚ ਨਵੀਆਂ ਅਪਡੇਟਸ ਆਈਆਂ ਨੇ, ਜਾਣਕਾਰੀ ਕਿੰਨੀ ਕਾਇਮ ਹੈ ਉਹਦਾ ਜ਼ਿਕਰ ਕਰਾਂਗੇ, ਤੇ ਨਾਲ ਦੀ ਨਾਲ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਹਾਂ, ਉਹ ਕੀ ਕਹਿੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੂ ਜੀ।
2: ਸਤਿ ਸ੍ਰੀ ਅਕਾਲ ਭਾਰਵੀ, ਸਾਰੇ ਸੋਤੇ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ।
2: ਵਧੀਆ ਗੱਲਬਾਤ ਹੋਈ ਜੀ ਸਾਰਿਆਂ ਦੀ, ਬਖਸ਼ੀ ਨੇ ਵੀ। ਅਸਲ ਚ ਅਸੀਂ ਤਾਂ ਨਾ ਮਤਲਬ ਬੀਜ ਇੱਕ ਬੀਜ ਕੇ ਤੇ ਫਲ ਦੀ ਜਦੇ ਆਸ ਰੱਖਣ ਲੱਗ ਜਾਂਦੇ ਆ।
0: ਬਿਲਕੁਲ ਹੈ,
2: ਕਿਉਂਕਿ ਸਾਡੀ ਫਿਤਰਤ ਇਹੋ ਜਿਹੀ, ਇੱਕ ਇਹਦੇ ਚ ਅਸੀਂ ਇਹ ਕਰਿਆ ਹੋਇਆ ਵੀ ਰੁਪਇਆ ਦਾਨ ਕਰਿਆ ਉਹਦਾ ਲੱਖ ਮਿਲੂਗਾ, ਅਸੀਂ ਉਹ ਭਲੇ ਚ ਪਏ ਹੋਏ ਆ।
0: ਬਿਲਕੁਲ
2: ਹੈ, ਜਿਹਦੀ ਮਦਦ ਕਰਦੀ ਉਦੋਂ ਹਾਂ, ਅਸੀਂ ਕਿਸੇ ਗਰੀਬ ਦੀ ਮਦਦ ਕਰਦੀ ਰੱਬ ਸਾਨੂੰ ਫੋਰ ਦਊਗਾ
0: ਜੀ।
2: ਇਹ ਜਰੂਰੀ ਨੀ ਹੈਗੀ ਕਿ ਜੇ ਇਹ ਚੀਜ਼ ਦੀ ਤੁਸੀਂ ਆਸ ਰੱਖਦੇ ਸਾਨੂੰ ਬਲੈਸਿੰਗ ਕਿਹੜੇ ਕਿਹੜੇ ਰੂਪ ਦੇ ਵਿੱਚ ਮਿਲਣੀਆਂ ਨੇ ਆਉਣ ਵਾਲੇ ਸਮੇਂ ਚ
0: ਜੀ।
2: ਇਹਦਾ ਨੀ ਹੈ ਕਿ ਵੀ ਰੁਪਇਆ ਦੇ ਕੇ ਉਹ ਵਿਆਜ ਅਸੀਂ ਉਹਦਾ ਕਹੀ ਵੀ ਲੱਖਪਤੀ ਬਣ ਜਾਈਏ, ਹੈ
0: ਨਾਲੇ। ਔਜਲਾ ਸਾਹਿਬ, ਕਿਸੇ ਨੂੰ ਦੋ ਕੋਈ ਬੰਦਾ ਦੁੱਖ ਤਕਲੀਫ ਦੇ ਵਿੱਚ ਹੈ ਨਾ, ਤਾਂ ਉਹਦੀ ਤੁਸੀਂ ਗੱਲ ਹੀ ਸੁਣ ਲਓ, ਤਾਂ ਉਹ ਵੀ ਮੈਨੂੰ ਲੱਗਦਾ ਕਿ ਭਲਾ ਕਰਨ ਵਾਲੀ ਹੈ, ਕੋਈ ਸੁਣਨ ਵਾਲਾ।
2: ਮੈਂ ਕਹਿੰਦਾ ਬਹੁਤ ਕੁਝ ਭਲਾ ਹੈ,
0: ਸ਼ਬਦ ਬੋਲੇ ਹੁਣ ਮਤਲਬ ਕਿ ਸਕੂਨ ਆ ਜਾਂਦਾ ਬੰਦੇ ਨੂੰ। ਬਿਲਕੁਲ,
2: ਕਈ ਲੋਕ ਹੁਣ ਬੈਠੇ ਕੱਲੇ ਉਹ ਕਿਸੇ ਨੂੰ ਦੇਖਦੇ ਨੇ, ਤਰਸਦੇ ਨੇ ਵੀ ਆ ਜਾਵੇ ਕੋਈ ਗੱਲੇ ਕਰ ਜਾਵੇ ਸਾਡੇ ਨਾਲ
0: ਜੀ।
2: ਹਾਂਜੀ, ਤੁਸੀਂ ਕਦੇ ਕਿਸੇ ਨਾਲ ਗੱਲ ਕਰਕੇ ਦੇਖੋ, ਕਿਸੇ ਦੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰਕੇ ਦੇਖੋ, ਬੰਦੇ ਦਾ
0: ਜੀ
2: ਉਭਾਰ ਇਹ ਹੁੰਦਾ ਇੱਕ ਅੰਦਰ ਭਰਿਆ ਹੋਇਆ ਉਭਾਰ ਬੰਦੇ ਦੇ
0: ਜੀ।
2: ਸੋ ਇਹ ਹਰ ਤਰ੍ਹਾਂ ਦੀ ਸੇਵਾ ਜਿਹੜੀ, ਇਹ ਨੀ ਕਿ ਪੈਸੇ ਕਿਸੇ ਵੀ ਰੂਪ ਚ ਕਰ ਸਕਦੇ ਹੋ ਤੁਸੀਂ ਕਿਸੇ ਨੂੰ। ਕੱਪੜੇ ਨੇ, ਮੈਂ ਤਾਂ ਬਹੁਤ ਕਈ ਗੁਰੂ ਘਰ ਵੀ ਬੋਲਿਆ ਸਾਡੇ ਵੀ, ਭਾਈ ਆ ਜਿਹੜਾ ਕੱਪੜੇ ਆ ਲੈ ਜਾ ਕਰੋ, ਉੱਥੇ ਦੇ ਦਿਆ ਕਰੋ ਲੋਕਾਂ ਨੂੰ, ਇੱਥੇ ਸਿੱਟਣ ਨਾਲੋਂ।
0: ਬਿਲਕੁਲ,
2: ਜਿਹੜੇ ਸਾਊਥ ਅਫਰੀਕਾ ਨੀ ਜਾਂਦੇ ਆ, ਖਾਲੀ ਨਹੀਂ ਜਾਂਦੇ, ਪਤਾ ਨੀ ਕਿੱਥੇ ਜਾਂਦੇ ਨੇ ਉਹ
0: ਜੀ।
2: ਸੋ ਇਸ ਕਰਕੇ ਬਹੁਤ ਬਹੁਤ ਕੁਛ ਹੈ ਜੀ, ਪੜ੍ਹਾਈ ਦਾ ਦਾਨ, ਦਾਨ ਤਾਂ ਬਹੁਤ ਭਲਾ ਜਿਹੜਾ ਮਰਜ਼ੀ ਕਰ ਲੋ ਜੀ।
0: ਬਿਲਕੁਲ ਹੈ, ਖੂਨ ਦਾਨ
2: ਤੁਸੀਂ ਆਸ ਨਾ ਰੱਖੋ। ਬਾਣੀ ਵੀ ਸਾਡੀ ਕਹਿੰਦੀ ਹੈ ਵੀ ਜੇ ਸੱਜੇ ਹੱਥ ਨਾਲ ਦਿੰਦੇ ਆ ਖੱਬੇ ਨੂੰ, ਨਾ ਪਤਾ ਲੱਗੇ ਆਸ ਨਾ ਰੱਖੋ, ਪਤਾ ਨੀ ਤੁਹਾਨੂੰ ਕਿਹੜੇ ਰੂਪ ਚ ਕੀ ਮਿਲ ਜਾਣਾ
0: ਜੀ। ਬਿਲਕੁਲ ਹੈ,
2: ਇੱਥੇ ਪੈਸੇ ਵਾਲੇ ਵੀ ਸਿਹਤ ਨੂੰ ਤਰਸੀ ਜਾਂਦੇ ਨੇ, ਦੱਬਾ ਦੱਬਾ ਗੋਲੀਆਂ ਖਾਂਦੇ ਨੇ। ਉਸ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੱਡੀ ਤੰਦਰੁਸਤੀ
0: ਤੰਦਰੁਸਤੀ ਹੈ ਜੀ। ਬਿਲਕੁਲ ਹੈ ਜੀ,
2: ਸੋਚ ਕੇ ਦੇਖੋ ਜੇ ਜ਼ਿੰਦਗੀ ਚ ਤੁਸੀਂ ਬਿਮਾਰ ਹੋ, ਜਿਹੜੇ ਮੰਜਿਆਂ ਤੇ ਪਏ ਨੇ ਉਹਨਾਂ ਦਾ ਹਾਲ ਤਾਂ ਦੇਖੋ
0: ਦੇਖੋ ਜੀ।
2: ਇੱਥੇ ਆਪਾਂ ਕਹਿ ਦਿੰਦੇ ਹਾਂ ਨਰਸਿੰਗ ਹੋਮਾਂ ਦੇ ਵਿੱਚ ਜਾਂ ਕਿਤੇ ਵੀ ਹੈ, ਅੱਜ ਕੱਲ੍ਹ ਤਾਂ ਸਾਰਾ ਸਿਸਟਮ ਹੀ ਇਹੋ ਜਿਹਾ ਆਪਣੇ ਪਰਿਵਾਰਾਂ, ਜਿੰਨਾ ਆਪਣੇ ਕੋਲ ਸਮਾਂ ਹੈ, ਕਿੰਨਾ ਕੁ ਇੱਕ ਦੂਜੇ ਲਈ ਸਮਾਂ ਹੈਗਾ। ਤੇ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨਾਲ ਕੋਈ ਗੱਲ ਕਰਨ ਵਾਲੀ ਮੰਜੇ ਤੇ ਪੈਣਾ, ਕਿਹੜਾ ਸੌਖਾ ਹੁੰਦਾ।
0: ਨਾਲੇ ਜਿਹੜੇ ਕਈ ਪਰਿਵਾਰ ਏਦਾਂ ਦੇ ਆ, ਸਪੈਸ਼ਲ ਬੱਚੇ ਨੇ, ਉਹਨਾਂ ਦੇ ਇੱਕ ਬੱਚੇ ਦੇ ਲਈ ਉਹ ਆਪਣੇ ਸਮੇਂ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਜੀ। ਇੰਨੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਸਾਂਭਣਾ ਕਿੰਨਾ ਔਖਾ, ਉਹਨਾਂ ਦੀ ਤਕਲੀਫ
2: ਬਿਲਕੁਲ ਬਿਲਕੁਲ
0: ਸਮਝਣ ਦੀ ਬਹੁਤ ਜ਼ਰੂਰਤ। ਉਹ ਚੀਜ਼ਾਂ ਨੇ ਸਾਥ ਦੇ ਸਕਦੇ,
2: ਉਹ ਚੀਜ਼ਾਂ ਮੈਂ ਉਹੀ ਤਾਂ ਕਹਿਣਾ ਜੀ, ਤੰਦਰੁਸਤੀ ਵਰਗੀ ਤਾਂ ਕਿਤੇ ਕੋਈ ਚੀਜ਼ ਨਹੀਂ
0: ਜੀ।
2: ਬਾਕੀ ਭਾਈ ਜੇ ਕਰ ਸਕਦੇ ਹੋ ਕਰ ਦੋ, ਕਿਹੜੇ ਵੀ ਰੂਪ ਚ ਕਰਦੇ ਹੋ ਉਹ ਤੁਹਾਡੇ ਤੇ ਆ,
0: ਤੁਹਾਡੇ
2: ਬਸ ਇਹ ਕਹਿ ਦੋ ਕਰਤਾ।
0: ਬਿਲਕੁਲ ਹੈ ਜੀ,
2: ਕੱਪੜੇ ਹੀ ਨੇ ਇਹਨਾਂ ਨੂੰ ਸਿੱਟਣ, ਉਹ ਕਿਸੇ ਨੂੰ ਦੇ ਦੋ ਤੁਸੀਂ, ਉਹ ਵੀ ਅਗਲਾ ਕੀ ਦੁਆ ਦਊਗਾ ਤੁਹਾਨੂੰ। ਕੋਈ ਕੱਪੜਿਆਂ ਨੂੰ ਵੀ ਤਰਸ ਰਿਹਾ, ਕੋਈ ਜੁੱਤੀ ਨੂੰ ਵੀ ਤਰਸ ਰਿਹਾ।
0: ਦੇਖੋ ਹੁਣ ਮਰੇ ਦੇ ਉੱਤੇ ਵੀ ਤਾਂ ਨਵੇਂ ਲਿਆ ਕੇ ਦਿੰਨੇ ਆ, ਜਦੋਂ ਪਹਿਲਾਂ ਵੀ ਇੱਕ ਮੈਂ ਗੱਲ ਕੀਤੀ ਸੀ ਮੰਜਾ ਦੇਣਾ ਜਾਂ ਬਿਸਤਰਾ ਦੇਣਾ। ਬਿਲਕੁਲ, ਉਹ ਰੀਤਾਂ ਸੀਗੀਆਂ ਕਿ ਪਹਿਲਾਂ ਸਮਿਆਂ ਦੇ ਵਿੱਚ ਇੰਨਾ ਕੁਝ ਚੀਜ਼ਾਂ ਨਹੀਂ ਸੀ, ਤੇ ਉਹ ਗੁਰੂ ਘਰ ਜਾਂ ਮੰਦਰ ਜਾਂ ਉੱਥੇ ਲਿਆ ਕੇ ਰੱਖ ਲਿਆ ਜਾਂਦਾ ਸੀ। ਹੁਣ ਤਾਂ ਕੋਈ ਨਵਾਂ ਲੈ ਕੇ ਨਹੀਂ ਰਾਜੀ, ਪਤਾ ਨਹੀਂ ਇਹਨਾਂ ਨੇ ਕੀ ਕਰਮ ਕੀਤੇ ਹੋਣੇ, ਕਿਤੇ ਸਾਡੇ ਤੇ ਨਾ ਪੈ ਜਾਣ ਇਹ ਵਿਸ਼ਵਾਸ ਕਰਦੇ।
2: ਬਿਲਕੁਲ ਜੀ ਬਿਲਕੁਲ, ਮਤਲਬ ਉਹ ਹੈ ਨੀ ਗੀਤ ਹੈ ਕਮਾਨ ਸਾਹਿਬ ਦਾ ਲਿਖਿਆ ਵੀ ਸੋਹਣੀ ਗੱਲ, ਮਰ ਗਿਆ ਫੀਮ ਬਿਨਾ ਬੁੜੇ ਮਰੇ ਦਿਲਵਾ ਦਾ ਖੜਾ, ਹਾਂਜੀ
0: ਬਿਲਕੁਲ
2: ਸਾਰਿਆਂ ਨੂੰ ਮਤਲਬ ਜਿਉਂਦੇ ਨੂੰ ਤੁਸੀਂ ਪਾਣੀ ਦਾ ਘੁੱਟ ਨੀ ਦਿੱਤਾ
0: ਜੀ,
2: ਹੈ ਮਰੇ ਦੇ ਤੁਸੀਂ ਲੋਨ ਤੇ ਸੁਸਾਇਟੀ ਚੋਂ ਕਰੇ ਹੋ, ਚੱਕ ਕੇ ਵੇਚ ਕੇ ਵੀ ਕਹਿਤਾ ਬਾਪੂ ਦੇ ਬੜਾ ਕਰਨਾ ਵੱਡੇ ਬਾਪੂ ਦਾ, ਆਪਾਂ
0: ਬਿਲਕੁਲ ਹੈ ਜੀ ਬਿਲਕੁਲ ਹੈ,
2: ਉਹਦਾ ਕੀ ਫਾਇਦਾ ਜੀ,
0: ਕੁਝ ਨਹੀਂ ਜੀ
2: ਪੁੱਛਿਆ ਜਿਉਂਦਿਆਂ ਨੂੰ ਪੁੱਛੋ ਭਾਈ,
0: ਜੀ
2: ਜੇ ਜਿਉਂਦਿਆਂ ਨੂੰ ਪੁੱਛੇਗੇ ਉਹ ਕਹਾਣੀ ਪੀੜ੍ਹੀ ਵੀ ਥੈਂਕ ਯੂ
0: ਜੀ
2: ਦੇਖ ਕੇ ਮਤਲਬ ਅਸਰ ਕਰਦੀ ਆ ਉਹਨਾਂ ਤੇ ਹੁੰਦਾ ਅਸਰ
0: ਜੀ,
2: ਜੇ ਹੁਣ ਤੁਸੀਂ ਘਰੇ ਬਜੁਰਗ ਪੁੱਛਣੇ ਹੀ ਨੀ ਤੇ ਉਹ ਗਾਹਾਂ ਉਹਨਾਂ ਨੇ ਗਾਹਾਂ ਤੁਹਾਨੂੰ ਨੀ ਪੁੱਛਣਾ ਜੀ,
0: ਤੁਹਾਨੂੰ ਨੀ ਪੁੱਛਣਾ ਜੀ,
2: ਕਿਉਂਕਿ ਅਸਰ ਤਾਂ ਜਾਂਦਾ ਹੀ ਹੈ ਨਾ।
0: ਹਾਂ ਬਿਲਕੁਲ,
2: ਅਜੋ ਆਪਣੇ ਕੋਲ ਮਿਸਾਲ ਆ ਜੋਹਲ ਭੈਣ ਜੀ ਨੇ ਜਾਂ ਮਾਲ ਭੈਣ ਜੀ ਨੇ ਵੱਡੇ
0: ਜੀ,
2: ਮਤਲਬ ਹੁਣ ਇੱਕ ਆਪਣੇ ਬੱਚਿਆਂ ਚ ਰਹਿੰਦੇ ਨੇ, ਇਹਨਾਂ ਦੀ ਕਿਵੇਂ ਇਹਨਾਂ ਦੇ ਬੱਚੇ ਨੂੰ ਪੁੱਤ ਸੇਵਾ ਕਰਦੇ ਨੇ, ਉਹ ਬੱਚਿਆਂ ਤੇ ਅਸਰ ਤਾਂ ਹੋਊਗਾ ਹੀ ਨਾ, ਉਸੇ ਚਾਹੇ ਚੰਗੀ ਤਰੀਕੇ ਨਾਲ ਕਰਦੇ ਚਾਹੇ ਮਾੜੇ ਨਾਲ, ਉਹ ਤਾਂ ਜਾਇਜ਼ ਆ ਤੁਸੀਂ ਕਰੇਗੇ, ਉਹ ਤੁਹਾਡੇ ਸਾਹਮਣੇ ਹੀ ਹੈ, ਜਰੂਰੀ ਨਹੀਂ ਵੀ ਉਹ ਅਮੈਰੀਕਾ ਜੰਮੇ ਨੇ ਉਹ ਕਿਤੇ ਹੋਰ ਜੰਮੇ, ਇਹ ਤਾਂ ਗੱਲਾਂ ਨੇ
0: ਜੀ,
2: ਹਨਾ ਠੀਕ ਹੈ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਪਿਆਰ ਕਰਨ ਦਾ ਇੱਥੇ ਦੇ ਬੱਚੇ ਜਿਹੜੇ ਬੋਰ ਨੇ ਉਹਨਾਂ ਦਾ ਪਿਆਰ ਕਰਨ ਦਾ ਵੱਖਰਾ ਤਰੀਕਾ ਹੈ, ਆਪਾਂ ਦਿਖਾਵੇ ਵਾਲਾ ਵੱਧ ਕਰਦੇ ਹਾਂ, ਹਨਾ ਹੈ ਤਾਂ ਪਿਆਰ ਤਾਂ ਹੈ ਤਾਂ ਆਪਣਾ ਹੀ ਖੂਨ ਆ ਉਹ,
0: ਬਿਲਕੁਲ ਹੈ,
2: ਅਸੀਂ ਦਿਖਾਵੇ ਵਾਲਾ ਕੰਮ ਵੱਧ ਕਰਦੇ ਹਾਂ ਵੀ ਭਾਈ ਬੱਲੇ ਬੱਲੇ ਅੱਗੇ ਹੋ ਜਾਵੇ ਸਾਰਾ ਕੁਛ, ਹਨਾ
0: ਜੀ
2: ਅੱਗੇ ਕਾਰ ਲੈ ਤੀ ਬੜੀ ਵੀ ਮਤਲਬ ਉਹ ਕਾਰ ਦੇ ਵਿੱਚੋਂ ਦੁਖੀ ਹੋ ਕੇ ਕਿੰਨਾ ਜਾਂਦੇ ਨੇ ਉਹ ਵੀ ਦੇਖੋ ਨਾ,
0: ਬਿਲਕੁਲ ਹੈ,
2: ਤੋ ਇਸ ਕਰਕੇ ਜਿਹੜੇ ਤਰੀਕੇ ਨਾਲ ਵੀ ਕਿਸੇ ਦਾ ਭਲਾ ਕਰ ਸਕਦੇ ਹੋ ਉਹ ਭਲਾ, ਪਰ ਆਪਾਂ ਉਹ ਤੇ ਆਸ ਨਾ ਰੱਖਿਓ, ਸਾਨੂੰ ਪਤਾ ਨਹੀਂ ਕਿਹੜੇ ਰੂਪ ਚ ਉਹਦੀ ਚੰਗਿਆਈ ਮਿਲਣੀ ਹੈ, ਵਾਹਿਗੁਰੂ ਜਾਣਦਾ
0: ਜੀ,
2: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਾਹਿਬ ਯੋਗਦਾਨ ਲਈ, ਸ਼ੁਕਰੀਆ ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜਿਹੜੇ ਸਨ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਫਿਰ ਆਪਾਂ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਦੇਸ਼ੀ ਖਬਰਾਂ ਵੱਲ ਨੂੰ ਤੇ ਦੇਸੀ ਖਬਰਾਂ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ ਤੇ ਆਖਰ ਦੇ ਵਿੱਚ ਕਾਲ ਤੁਹਾਡੀ ਨਾਲ ਲਵਾਂਗੇ ਫਿਰ। ਤੇ ਗੁਨੀਤ ਕੌਰ ਹੁਣਾਂ ਨੇ, ਗੁਨੀਵ ਕੌਰ ਹੁਣਾਂ ਨੇ ਪੂਜ ਦੇ ਉੱਤੇ ਪੈਰ ਰੱਖ ਦਿੱਤਾ ਹੈ, ਕਹਿੰਦੇ ਨੇ ਕਿ ਗੁਨੀਵ ਨਾ ਝੁਕੀ ਹੈ ਤੇ ਨਾ ਰੁਕੀ ਹੈ। ਬੰਦੀ ਸਿੰਘਾਂ ਦੀ ਰਿਹਾਈ ਜਲਦ ਜਿਹੜੀ ਹੈ ਹੋਣ ਦਾ ਗੱਲਬਾਤ ਚੱਲ ਰਹੀ ਹੈ, ਅੱਜ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ, ਤੇ ਗੁਨੀਵ ਕੌਰ ਹੁਣਾਂ ਨੇ ਨਾ ਝੁਕੀ ਹੈ ਤੇ ਨਾ ਰੁਕੀ ਹੈ। ਤੇ ਇਸੇ ਤਰ੍ਹਾਂ ਹੀ ਕੇਂਦਰ ਦੇ ਵੱਲੋਂ ਬਿੱਲ ਦੇ ਉੱਤੇ ਬਿੱਲ ਪਾਸ ਕੀਤੇ ਜਾ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਪੰਜਾਬ ਦੀ ਸਿਆਸਤ ਦੀ ਵੀ ਬਾਤ ਨਾਲ ਨਾਲ ਪਾਉਂਦੇ ਹਾਂ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲਏ ਗਏ ਫੈਸਲੇ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾਅ, ਦੋਸਤੋ ਲੋਕ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲ ਸੁਣ ਕੇ ਆਪਾਂ ਫਿਰ ਅੱਗੇ ਚਾਹੇ ਖਬਰਾਂ ਬਾਅਦ ਦੇ ਵਿੱਚ ਚਲੋ ਮੈਂ ਕਰ ਲਾਂਗਾ। ਇਕਬਾਲ ਜੀ, ਸਤਿ ਸ੍ਰੀ ਅਕਾਲ ਜੀ, ਨੂੰ ਜੀ ਸਵਾਗਤ ਹੈ ਜੀ, ਮਾਲ ਜੀ ਨੇ ਤਾਨਾ ਮਾਰਿਆ ਹੋਣਾ ਜਰੂਰ ਭੁਪਿੰਦਰ ਉਧਰ ਅੱਗੇ। ਆਪਾਂ ਨੂੰ ਸਮਾਂ ਕੇ ਮਾਣ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਵੋਮੈਨਸ ਨੂੰ ਘੱਟੋ ਘੱਟ 2.5% ਆਪਣੇ ਪਰਿਵਾਰ ਦੇ ਵਿੱਚ 2.5% ਉਹਨਾਂ ਦਾ ਯੋਗਦਾਨ ਹੈ ਜੀ, ਤੇ
3: ਨਹੀਂ ਨਹੀਂ ਮੰਮੀ ਦਾ ਸਮਾਂ ਆਪ ਜੁੜਦੇ ਮੈਨੂੰ ਤਾਂ ਵਧੀਆ ਲੱਗਦਾ ਹੁੰਦਾ, ਪਰ ਅੱਜ ਕੱਲ ਕੰਮ ਤੇ ਥੋੜਾ ਨਾ ਦੱਸਿਆ ਸੀ ਜਿਆਦਾ ਸਟ੍ਰਿਕਟ ਹੋਈ ਜਾ ਰਿਹਾ ਹਨਾ, ਤੇ ਫਿਰ ਉਹ ਤੁਹਾਨੂੰ ਉਧਰ ਇੱਕ ਅੱਗੇ ਤੋਂ ਅੱਗੇ ਗਾਹਾਂ ਸਿਖਾਈ ਜਾਂਦੇ ਪਏ, ਆਹ ਵੀ ਸਿੱਖੋ ਆਹ ਵੀ ਸਿੱਖੋ, ਮਲਟੀਟਾਸਕ
0: ਜੀ ਬਿਲਕੁਲ,
3: ਇੱਧਰ ਲੋੜ ਸਾਰੇ ਮਤਲਬ ਕਿਤੇ ਵੀ ਜ਼ਰੂਰਤ ਹੋਵੇ ਸਾਨੂੰ ਲਾ ਸਕਦੇ ਆ,
0: ਹਾਂਜੀ ਅਪਡੇਟ
3: ਤੇ ਵੀਕਐਂਡ ਤੇ ਫਿਰ ਹਾਂਜੀ ਵੀਕਐਂਡ ਤੇ ਹੁੰਦਾ ਪਏ, ਹੁਣ ਗਰਮੀ ਬਹੁਤ ਆ ਪਈ, ਸਵੇਰੇ ਸਵੇਰੇ ਸਾਜਰੇ ਭਾਜੇ ਦਾ ਗਰੋਸਰੀ ਲੈਣ ਨੂੰ
0: ਜੀ ਬਿਲਕੁਲ
3: ਹਾਂਜੀ, ਵਧੀਆ ਪੂਰਾ ਪ੍ਰੋਗਰਾਮ ਆ ਤੁਹਾਡਾ, ਤੇ ਨਾਲੇ ਆਪਣਾ ਘਰ ਭਲਾ ਹੋ ਭਲਾ ਜਿੱਦਾਂ ਸਿਕੰਦਰ ਜੀ ਸਾਰੇ ਰਾਜਨ ਸੈਣੀ ਸਾਰੇ ਕਹਿ ਗਏ
0: ਜੀ,
3: ਤੇ ਮਤਲਬ ਜੇ ਤੁਹਾਡੇ ਕੋਲ ਹਿੰਮਤ ਹੈਗੀ ਕਿਸੇ ਵੀ ਢੰਗ ਦੀ, ਚਾਹੇ ਉਹ ਆਪਣੇ ਸਮੇਂ ਦੇ ਤੌਰ ਤੇ ਜਾਂ ਆਪਾਂ ਕੋਲ ਪੈਸੇ ਦੇ ਤੌਰ ਤੇ ਕੱਪੜੇ ਜਾਂ ਕਿਸੇ ਨਾਲ ਆਪਾਂ ਗੱਲਬਾਤ ਕਰ ਸਕੀਏ, ਕਿਉਂਕਿ ਬਹੁਤ ਲੋਕ ਇਕੱਲੇਪਨ ਦਾ ਵੀ ਸ਼ਿਕਾਰ ਆ ਜਿਹਨਾਂ ਕੋਲ ਮਤਲਬ ਉਹਨਾਂ ਨੂੰ ਕੋਈ ਦੁੱਖ ਸੁੱਖ ਨੀ ਫਰੋਲਣ ਵਾਲਾ
0: ਜੀ,
3: ਕਿਸੇ ਨੂੰ ਕਦੇ ਮੈਂ ਦੇਖਦੀ ਨੀ ਨਾ, ਕਈ ਵਾਰ ਮੇਰੀਆਂ ਫਰੈਂਡ ਸਰਕਲ ਜਾਂ ਕਿਤੇ ਹੋਰ ਵੀ ਹੋਵੇ ਨਾ ਆਪਾਂ ਗੱਲ ਕਰੋ, ਫਿਰ ਪਤਾ ਲੱਗਦਾ ਪਈ ਇਹਨੂੰ ਕਿੰਨਿਆਂ ਕੁ ਬੰਦਾ ਅੰਦਰ ਦੱਬੀ ਬੈਠਾ ਹੁੰਦਾ
0: ਜੀ,
3: ਤੇ ਉਹ ਚੀਜ਼ਾਂ ਮਤਲਬ ਹੋਣੀਆਂ ਚਾਹੀਦੀਆਂ। ਜਿੱਦਾਂ ਦੂਸਰੀ ਗੱਲ ਕਰਦੇ ਸੀ ਆਪਾਂ ਪਈ ਕਈ ਚੀਜ਼ ਘਰ ਤਾਂ ਪੁੱਛਦੇ ਨੀ ਹੈਗੇ ਜਿੱਦਾਂ ਨਾ ਸਿਕੰਦਰ ਜੀ ਨੇ ਕਿਹਾ, ਤੇ ਗੁਰੂ ਘਰਾਂ ਚ ਹੋਰ ਪਾਸੇ ਜਾ ਕੇ ਸਾਰੇ ਸੇਵਾ ਕਰਦੇ ਹੁੰਦੇ ਹੈ ਨਾ
0: ਜੀ,
3: ਤੁਹਾਡੇ ਆਪਣੇ ਤੁਸੀਂ ਸਿਆਣਿਆਂ ਨੂੰ ਪੁੱਛਦੇ ਨੀ। ਮੈਂ ਤੁਹਾਨੂੰ ਦੱਸਦੀ ਲਾਸਟ ਵੀਕ ਦੀ ਗੱਲ, ਆਪਣੇ ਫਰੈਂਡ ਨਾਲ ਗੱਲ ਕਰ ਰਹੀ ਸੀ ਤਾਂ ਮੈਂ ਕਿਹਾ ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਨਾ ਵੀ ਕਿਤੇ ਬਾਹਰ ਕੋ ਜਾਵਾਂ ਜਾਂ ਮੈਂ ਗੁਰੂ ਘਰ ਜਾਵਾਂ, ਪਰ ਮੈਂ ਕਿਹਾ ਕੋਈ ਨਾ ਕੋਈ ਹੁੰਦੀ ਅੜਚਨ ਜੀ ਆ ਜਾਂਦੀ ਹੈ। ਮੈਂ ਕਿਹਾ ਨਹੀਂ ਨਹੀਂ, ਫਿਰ ਮੈਨੂੰ ਲੱਗਦਾ ਹੁੰਦਾ ਫਿਰ ਮੇਰੇ ਬੱਚੇ ਅੱਜ ਘਰ ਆ, ਉਹਨਾਂ ਦੀ ਛੁੱਟੀ ਆ ਹਨਾ, ਤੇ ਮੈਂ ਉਹਨਾਂ ਨੂੰ ਖਾਣਾ ਖਿਲਾਵਾਂ ਜਾਂ ਕੁਛ ਹੋਰ ਕਰਾਂ, ਫਿਰ ਮੈਨੂੰ ਲੱਗਦਾ ਹੁੰਦਾ ਵੀ ਮੇਰਾ ਸਕੂਨ ਤਾਂ ਮੇਰੇ ਘਰ ਚ ਹੀ ਆ, ਮੇਰੇ ਪਰਿਵਾਰ ਚ।
0: ਜੀ
3: ਜੇ ਗੁਰੂ ਘਰ ਜਾ ਕੇ ਵੀ ਆਪਾਂ ਸਕੂਨ ਹੀ ਲੈਣਾ ਉੱਥੇ, ਬਾਬਾ ਵਾਹਿਗੁਰੂ ਦੀ ਹਜ਼ੂਰੀ ਦੇ ਬੈਠ ਕੇ ਬੰਦੇ ਦਾ ਕਹਿੰਦੇ ਮਨ ਸ਼ਾਂਤ ਜਾਂ ਸਕੂਨ ਚ ਹੁੰਦਾ
0: ਜੀ,
3: ਤੇ ਮੈਨੂੰ ਲੱਗਦਾ ਹੁੰਦਾ ਵੀ ਉਹ ਚੀਜ਼ਾਂ ਮੈਨੂੰ ਘਰੇ ਮਿਲਦੀਆਂ ਹਨਾ
0: ਜੀ।
3: ਤੇ
0: ਜੇ ਪਿਆਰ ਪਿਆਰ ਮੁਹੱਬਤ ਘਰ ਦੇ ਵਿੱਚ ਹੈ ਸਾਰਾ ਕੁਝ ਹੈ, ਉੱਥੇ ਤੁਹਾਨੂੰ ਰੱਬ ਵੀ ਮਿਲ ਜਾਂਦਾ ਜੀ, ਉੱਥੇ ਤੁਹਾਨੂੰ ਸਕੂਨ ਵੀ ਮਿਲ ਜਾਂਦਾ, ਸ਼ਾਂਤੀ ਵੀ ਮਿਲਦੀ ਹੈ। ਜੇ ਘਰ ਦੇ ਵਿੱਚ ਹੀ ਰੋਲਾ ਰੱਪਾ ਤਾਂ ਫਿਰ ਸਕੂਨ ਬਾਹਰੋਂ ਲੱਭਣ ਜਾਵਾਂਗੇ ਤਾਂ ਉਹ ਤਾਂ ਫਿਰ ਚਲੋ ਇੱਕ ਬਹਾਨਾ ਕਹਿ ਸਕਦੇ ਹਾਂ। ਜਾਂ ਹੁਣ ਇਹਨਾਂ ਮੁਲਕਾਂ ਚ ਤੁਹਾਡੇ ਤਾਂ ਫਿਰ ਵੀ ਬਹੁਤ ਸਾਰੇ ਗੁਰੂ ਘਰ ਮੰਦਿਰ ਜਾਂ ਵੱਖਰੀਆਂ ਵੱਖਰੇ ਧਾਰਮਿਕ ਸਥਾਨ ਹੈਗੇ ਨੇ, ਪਰ ਮੇਰੇ ਵਰਗਾ ਕਿੱਥੇ ਜਾਵੇ ਜੀ।
3: ਬਿਲਕੁਲ ਬਿਲਕੁਲ, ਤੁਸੀਂ ਇੱਕ ਗੱਲ ਦੇਖ ਲੋ ਜੇ ਤੁਹਾਨੂੰ ਆਪਣੇ ਪਰਿਵਾਰ ਚ ਬਾਹਰ ਸੱਚੀ ਨੀ ਲੋੜ ਪੈਂਦੀ ਕਿਸੇ ਵੀ ਚੀਜ਼ ਦੀ। ਹੁਣ ਜਿੱਦਾਂ ਕੱਲ ਤੁਸੀਂ ਗੱਲ ਕਰਦੇ, ਮੇਰੇ ਹਸਬੈਂਡ ਅਕਸਰ ਕਹਿੰਦੇ ਹੁੰਦੇ ਆ ਕਿ ਮੈਂ ਆਪਣੇ ਮਾਂ ਬਾਪ ਦੀ ਪੂਰੀ ਸੇਵਾ ਕਰ ਰਿਹਾ, ਕੱਲ ਨੂੰ ਚੱਲ ਜਾਂਦੇ ਆ ਜਾਣਾ ਹਰ ਇੱਕ ਨੇ ਹਨਾ, ਪਰ ਕਹਿੰਦੇ ਮੈਨੂੰ ਤਸੱਲੀ ਹੋਊਗੀ ਵੀ ਮੈਂ ਉਹਨਾਂ ਦੇ ਨਾਲ ਹਮੇਸ਼ਾ ਰਿਹਾ, ਮੈਂ ਉਹਨਾਂ ਦੀ ਕੀਤੀ ਇਹ ਨੀ ਕਹਿੰਦੇ ਵੀ ਬਾਅਦ ਵਿੱਚ ਮੈਂ ਖਲਾਰਾ ਪਾਇਆ ਹੋਵੇ ਵੀ ਆ ਜਾਓ 400 ਬੰਦਿਆਂ ਨੂੰ ਮੈਂ ਕੱਚ ਇਕੱਠਾ ਕਰਾ ਫਿਰ ਹਨਾ।
0: ਬਿਲਕੁਲ,
3: ਇਹ ਚੀਜ਼ਾਂ ਹੁੰਦੀਆਂ। ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਕਾਰ ਭਲਾ ਕੁਛ ਵੀ ਕਰਦੇ, ਮੈਂ ਦੇਖਦੀ ਬੱਚੇ ਵੀ ਸਿੱਖਦੇ ਤੁਹਾਤੋਂ
0: ਜੀ।
3: ਮੈਂ ਸ਼ਾਇਦ ਪਹਿਲਾਂ ਮੈਂਸ਼ਨ ਕੀਤੀ ਹੁੰਦੀ ਵੀ ਕਈ ਵਾਰ ਮੇਰਾ ਛੋਟਾ ਬੇਟਾ ਹੈ ਜਾਂ ਹੋਰ ਆ, ਉਹ ਬਾਹਰ ਜਾ ਕੇ ਬਾਕੀਆਂ ਦੀ ਹੈਲਪ ਕਰਦਾ। ਬੜੇ ਨੂੰ ਵੈਸੇ ਹੀ ਬਹੁਤ ਕਮਿਊਨਿਟੀ ਸਰਵਿਸਿਸ ਦੀ ਹੈਗੀ ਆ, ਉਹਨੂੰ ਆਦਤ ਆ
0: ਜੀ।
3: ਤੇ ਜਿੱਦਾਂ ਕਾਲਜ ਦੇ ਵਿੱਚ ਵੀ ਉਹ ਏਦਾਂ ਹੀ ਕਰਦਾ ਰਿਹਾ ਵੀ ਸਮਾਨ ਇਕੱਠਾ ਕਰਨਾ, ਵੀ ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਆਹ ਚੀਜ਼ਾਂ ਦੇਣੀਆਂ ਜਾਂ ਕਰਨੀਆਂ
0: ਜੀ।
3: ਤੇ ਇਹ ਕਈ ਵਾਰ ਸਾਡੇ ਕੋਲ ਹੁੰਦੀ, ਕਈਆਂ ਦੀ ਆਪਣੇ ਵੀਰ ਕਹਿੰਦੇ ਹੁੰਦੇ ਰੂਹ ਨੀ ਕਹਿੰਦੇ ਹੁੰਦੇ ਰੱਜੀ ਹੁੰਦੀ, ਕਈ ਬੰਦਿਆਂ ਕੋਲ ਹੁੰਦਾ ਬਹੁਤ ਕੁਛ ਹੈ ਪਰ ਉਹਨਾਂ ਦਾ ਦਿਲ ਨੀ ਕਰਦਾ ਕਰਨ ਨੂੰ
0: ਜੀ। ਬਿਲਕੁਲ,
3: ਪਰ ਜਿੱਦਾਂ ਹੁਣ ਅਸੀਂ 50 ਉੱਪਰ ਹੋ ਗਏ ਤੇ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੇ ਕੋਲ ਜੇ ਹੈਗੀ ਅਫੋਰਡੇਬਿਲਟੀ ਤਾਂ ਜਰੂਰ ਕਰੋ
0: ਜੀ,
3: ਪਰ ਆਸ ਨਾ ਰੱਖੋ, ਜਿੰਨੀ ਤੁਹਾਡੇ ਕੋਲ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਜਰੂਰ ਕਰੋ। ਹੁਣ ਇੱਥੇ ਆਪਣੇ ਪਏ ਆ, ਚਲੋ ਮੇਰੀ ਹੁਣ ਜਿੱਦਾਂ ਸੂਟਾਂ ਦੀ ਗੱਲ ਚੱਲੀ ਆ, ਮੇਰੀ ਕਲੋਜ਼ਟ ਵਿੱਚ 250 ਸੂਟ ਪਿਆ
0: ਜੀ,
3: ਉਹ ਮੈਨੂੰ ਕਿਹੜੇ ਆ ਕੀ ਕਰ ਰਿਹਾ, ਜੇ ਉਹ ਮੈਂ 100 ਕਿਸੇ ਨੂੰ ਦੇ ਦਾਂ ਤਾਂ ਅਗਲੇ ਨੂੰ ਅਗਲੇ ਦਾ ਸਰਦਾ ਹਨਾ ਕਿਸੇ ਦੇ ਕੰਮ ਆਊਗੇ, ਨਹੀਂ ਤਾਂ ਕੱਲ ਨੂੰ ਇੱਥੇ ਸਾਹ ਨਿਕਲ ਗਏ ਤਾਂ ਚੁੱਕੇ ਜਾਣੇ ਜਾਂਦੇ ਲੱਗਣੇ, ਕਿਸੇ ਨੇ ਡੋਨੇਸ਼ਨ ਬਿਨ ਚ ਪਾ ਦੇਣੇ ਹਨਾ।
0: ਬਿਲਕੁਲ,
3: ਤੇ ਜੇ ਤੁਸੀਂ ਹੁਣ ਖਾਣ ਪੀਣ ਦੀ ਵੀ ਗੱਲ ਵਾ, ਇੱਕ ਮੇਰੇ ਨਾਲ ਬੰਦਾ ਕੰਮ ਕਰਦਾ ਹੁੰਦਾ ਸੀ ਨਿਊਯਾਰਕ, ਉਹਦੀ ਵਧੀਆ ਆਦਤ ਬਹੁਤ ਸੀ
0: ਜੀ,
3: ਉਹਨੇ ਲੈ ਵੀ ਲੈਣਾ, ਜਿੱਦਾਂ ਪੁਲਿਸ ਕੰਮ ਕਰਦਾ ਸੀ ਆਲੇ ਦੁਆਲੇ ਨੇ ਉਹਨਾਂ ਦੇ ਵੀ ਦੇਣਾ, ਕਿਸੇ ਨੇ ਡੋਨਟ ਦਾ ਡੱਬਾ ਦੇ ਦਿੱਤਾ, ਕਿਸੇ ਨੇ ਕਾਸੇ ਦਾ ਦੇ ਦਿੱਤਾ, ਕੁਛ ਕਰਤਾ
0: ਜੀ,
3: ਕੱਲਾ ਨੀ ਖਾਂਦਾ ਹੁੰਦਾ ਸੀ, ਉਹਦੇ ਸਾਰਿਆਂ ਨੂੰ ਵੰਡਣਾ ਜੀ।
0: ਬਿਲਕੁਲ ਜੀ,
3: ਪਰ ਮੈਂ ਉਹਦੀ ਇੱਕ ਗੱਲ ਤੋਂ ਹੱਸਦੀ ਹੁੰਦੀ ਆ, ਵੰਡਣ ਵਾਲੀ ਉਹਦੀ ਆਦਤ ਇਹ ਵਧੀਆ ਸੀ, ਉਹ ਆਪ ਪਤਲਾ ਸੀ, ਸਾਡੇ ਵਰਗਿਆਂ ਨੂੰ ਆਦਤ ਲਾ ਗਿਆ ਮਿੱਠੇ ਦੀ,
0: ਉਹ ਸ਼ੇਅਰ ਐਂਡ ਕੇਅਰ ਹੈ ਨਾ, ਉਹ ਨਾਲ ਆ ਕੇ ਜੁੜ ਜਾਂਦਾ ਹੈ।
3: ਹਾਂਜੀ, ਦੇਖ ਲੋ ਇੱਥੇ ਵੀ ਆਪਾਂ ਏਦਾਂ ਹੀ ਕਰਦੇ ਆ, ਕੋਈ ਚੀਜ਼ ਹੈਗੀ ਆ ਤੁਸੀਂ ਕਿਸੇ ਨੂੰ ਦਿਓ।
0: ਜਦੋਂ ਨਾ ਆਪਣੇ ਇਕਬਾਲ ਜੀ, ਮੈਂ ਨਵਾਂ ਨਵਾਂ ਚਲੋ ਇੱਥੇ ਕੰਮ ਕਾਰ ਦੇ ਉੱਤੇ ਜਾਣਾ ਨਾ, ਕਿਉਂਕਿ ਆਪਣੀ ਸ਼ੁਰੂ ਤੋਂ ਹੀ ਆਦਤ ਹੈ ਸਕੂਲ ਦੇ ਵਿੱਚ ਜਾਂ ਪਰਿਵਾਰਾਂ ਚ ਪਰਵਰਿਸ਼ ਇਸ ਤਰ੍ਹਾਂ ਹੋਈ ਕਿ ਜਦੋਂ ਸਕੂਲੇ ਵੀ ਰੋਟੀ ਵਾਲਾ ਡੱਬਾ ਲਿਜਾਂਦੇ ਸੀ ਨਾ, ਚਾਰ ਮਿੱਤਰ ਦੋਸਤ ਕਲਾਸ ਦੇ ਵਿੱਚ ਜਦੋਂ ਰੋਟੀ ਦਾ ਟਾਈਮ ਹੁੰਦਾ ਸੀ, ਇਕੱਠੇ ਮਤਲਬ ਕਿ ਉਹ ਗੋਲ ਧਾਰਾ ਜਿਹਾ ਬਣਾ ਕੇ ਬਹਿ ਜਾਣਾ ਤੇ ਇੱਕ ਦੂਸਰੇ ਦੇ ਨਾਲ ਵੰਡ ਲੈਣੀ, ਜੇ ਕਿਸੇ ਨੇ ਲੈ ਕੇ ਵੀ ਨਹੀਂ ਆਈ ਨਾ ਤਾਂ ਆਪਣੇ ਕੋਲ ਵੱਧ ਹੋਣੀ ਤਾਂ ਜਾਂ ਅੱਧੀ ਵੀ ਉਹਨੂੰ ਦੇ ਦੇਣੀ, ਅੱਧੀ ਆਪ ਖਾ ਲੈਣੀ। ਤੇ ਇੱਦਾਂ ਹੀ ਨਾ ਜਦੋਂ ਇਹਨਾਂ ਮੁਲਕਾਂ ਚ ਆਏ ਆ ਤਾਂ ਕੰਮ ਦੇ ਉੱਤੇ ਜਾਣਾ, ਹਰ ਕਿਸੇ ਨੇ ਆਪਣਾ ਆਪਣਾ ਲੈ ਕੇ ਬਹਿ ਜਾਣਾ ਹਨਾ, ਤੇ ਜਿਹੜੇ ਜਿਹੜਾ ਹੁਣ ਕਈ ਨਹੀਂ ਵੀ ਲੈ ਕੇ ਆਏ ਤਾਂ ਕੋਸ਼ਿਸ਼ ਹੁੰਦੀ ਸੀ ਕਿ ਚਲੋ ਉਹਨੂੰ ਆਫਰ ਜ਼ਰੂਰ ਕਰੀਦਾ, ਉਹ ਪਤਾ ਕਿ ਇੱਥੇ ਦੇ ਲੋਕ ਸੁਭਾਅ ਹੈ ਉਹਨਾਂ ਦਾ, ਨਹੀਂ ਉਹਨਾਂ ਨੇ ਕਹਿਣਾ ਨਹੀਂ ਨਹੀਂ ਤੇਰਾ ਤੂੰ ਖਾ ਨਾ, ਤੇ ਕੋਈ ਨੀ ਮੈਂ ਠੀਕ ਹਾਂ ਹਨਾ, ਮੈਂ ਖਾ ਕੇ ਆਇਆ ਜਾਂ ਕਿੱਦਾਂ, ਉਹਨਾਂ ਨੇ ਕੁਝ ਨਾ ਕੁਝ ਕਹਿ ਦੇਣਾ। ਤੇ ਬਹੁਤ ਘੱਟ ਲੋਕ ਨੇ ਮਤਲਬ ਕਿ ਉਹ ਸ਼ੁਰੂ ਤੋਂ ਜਿਵੇਂ ਕਿ ਔਜਲਾ ਸਾਹਿਬ ਕਹਿ ਕੇ ਗਏ ਨੇ ਕਿ ਜੇ ਜਾਂ ਤੁਸੀਂ ਗੱਲ ਕੀਤੀ ਹੈ ਕਿ ਸ਼ੁਰੂ ਦੇ ਵਿੱਚ ਜੇ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਚੱਲਣਗੀਆਂ ਤਾਂ ਅੱਗੇ ਤੋਂ ਅੱਗੇ ਉਹ ਫਿਰ ਵੱਧਦੀਆਂ ਰਹਿੰਦੀਆਂ ਨੇ ਜੀ।
3: ਬਿਲਕੁਲ ਬਿਲਕੁਲ, ਇੱਕ ਗੱਲ ਤੁਸੀਂ ਹੋਰ ਦੇਖੋ ਨਾ, ਜਿੱਦਾਂ ਆਪਾਂ ਦੇ ਵਿੱਚ ਕਈ ਵਾਰ ਆਪਾਂ ਚੀਜ਼ ਦਿੰਨੇ ਚਲੋ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੀ ਉਹ ਤਾਂ ਇੱਕ ਸੀਗੀ ਸਾਂਝ ਸੱਚੀ ਚੀਜ਼ਾਂ ਦੀ ਤੇ ਦਿੰਦੇ ਸੀ ਤਾਂ ਸ਼ੇਅਰ ਕਰਦੇ ਸੀ। ਹੁਣ ਅੱਜ ਕੱਲ ਆਪਾਂ ਨੂੰ ਕਹਿਣਾ ਚਾਰ ਪੀਣੀ ਕਹਿਣਾ ਨਹੀਂ ਜਾਂ ਆਪਾਂ ਫਾਰਮੈਲਿਟੀਆਂ ਨੂੰ ਕਹਿ ਦਿੰਦੇ ਚੀਜ਼ਾਂ ਨੂੰ ਤੇ ਮੋਰਲਾ ਕਹਿ ਵੀ ਕਈ ਵਿਚਾਰੇ ਨੂੰ ਭੁੱਖ ਵੀ ਲੱਗੀ ਹੁੰਦੀ ਉਦਾਂ ਕਹਿ ਦੋਗਾ ਵੀ ਲੋੜ ਨੀ ਹੈਗੀ ਹਨਾ।
0: ਬਿਲਕੁਲ।
3: ਤੇ ਇੱਥੇ ਜਿੱਦਾਂ ਤੁਸੀਂ ਗੱਲ ਕੀਤੀ ਮੇਰੇ ਨਾਲ ਐਵੇਂ ਹੋਇਆ ਕਿ ਮੈਂ ਕਿਸੇ ਨੂੰ ਕਹਿ ਰਹੀ ਕੁਛ ਖਾਣਾ
0: ਜੀ
3: ਤੇ ਅਮਾ ਕਿ ਲੈ ਲਾ ਉਹਨੇ ਸਾਰੇ ਫੜ ਲਿਆ ਫਟਾਫਟ
0: ਹੁਣ ਦੇਖੋ ਇੱਥੇ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਜਦੋਂ ਓਲਡ ਪੀਪਲ ਹਾਊਸ ਜਾਂ ਆਂਢ ਗੁਆਂਢ ਦੇ ਵਿੱਚ ਬਜ਼ੁਰਗ ਰਹਿੰਦੇ ਆ ਜੋੜਾ ਓਲਡ ਹਾਊਸ ਦੇ ਵਿੱਚ ਚਲੇ ਜਾਂਦੇ ਆ ਘਰ ਦੇ ਵਿੱਚ ਕੋਈ ਨੀ ਚਲੋ ਉਹ ਜ਼ਿੰਦਗੀ ਆਪਣੀ ਪੂਰੀ ਕਰ ਗਏ ਤੇ ਉਸ ਤੋਂ ਬਾਅਦ ਪਿੱਛੇ ਜਿਹੜੇ ਬੱਚੇ ਨੇ ਉਹਨਾਂ ਨੇ ਉਹ ਮਤਲਬ ਕਿ ਦੇਖਦੇ ਆ ਕੋਈ ਚੀਜ਼ ਚਾਹੀਦੀ ਆ ਠੀਕ ਹੈ ਨਹੀਂ ਤਾਂ ਉਹ ਸਾਰੀ ਉਮਰ ਦੇਖੋ 80-85 ਜਾਂ 100 ਸਾਲ ਵੀ ਲਾ ਲਓ ਬੰਦਾ ਕੰਮ ਕਰਦਾ 60-70 ਸਾਲ ਤਾਂ ਇਹ ਕੰਮ ਕਰਦਾ ਹੈ ਉਹ ਸਾਰੀਆਂ ਚੀਜ਼ਾਂ ਨਿੱਕੀ ਤੋਂ ਲੈ ਕੇ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜੋੜਦਾ ਤੇ ਆਖਰ ਦੇ ਵਿੱਚ ਅਗਲੀਆਂ ਪੀੜ੍ਹੀਆਂ ਤੱਕ ਉਹ ਕੰਮ ਦੀਆਂ ਨਹੀਂ ਰਹਿੰਦੀਆਂ ਚਲੋ ਪੈਸਾ ਧੇਲਾ ਜ਼ਰੂਰ ਹੈ ਉਹ ਜ਼ਰੂਰ ਆਪਣੇ ਪਾ ਲੈਂਦੇ ਆ ਕਰ ਲੈਂਦੇ ਆ ਪਰ ਉਹ ਜਿਹੜਾ ਘਰਾਂ ਦੇ ਵਿੱਚ ਉਹ ਨਾ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸੈਕਿੰਡ ਹੈਂਡ ਸਟੋਰ ਨੇ ਜਦੋਂ ਉੱਥੇ ਜਾ ਕੇ ਦੇਖਦੇ ਆ ਨਾ ਤੇ ਉਹ ਗੱਡੀਆਂ ਦੀਆਂ ਗੱਡੀਆਂ ਭਰ ਕੇ ਆਉਂਦੇ ਨੇ ਮਤਲਬ ਕਿ ਚੈਰਿਟੀ ਦੇ ਵਿੱਚ ਲਾਉਂਦੇ ਆ ਜਾਂ ਫ੍ਰੀ ਵੀ ਦੇ ਦਿੰਦੇ ਆ ਜਿਹੜੀਆਂ ਚੀਜ਼ਾਂ ਸਿੱਟਣ ਵਾਲੀਆਂ ਸਿੱਟ ਦਿੰਦੇ ਆ ਤਾਂ ਉਹ ਦੇਖੋ ਹੁਣ ਉਹ ਤੋਂ ਚੀਜ਼ ਤੋਂ ਸਿੱਖਿਆ ਮਿਲਦੀ ਕਿ ਸਾਰੀ ਉਮਰ ਬੰਦਾ ਜੋੜਦਾ ਰਹਿੰਦਾ ਆਖਰ ਦੇ ਵਿੱਚ ਕੰਮ ਕਿਹਦੇ ਆਉਂਦਾ ਜੀ ਕਿਸੇ ਦੇ ਬਣੇ।
3: ਬਿਲਕੁਲ ਨੀ ਮੈਂ ਤਾਂ ਸੋਚਦੀ ਹੁੰਦੀ ਆ ਜਿੱਦਾਂ ਹੁਣ ਜਿਸ ਉਮਰ ਚ ਜਾ ਰਹੇ ਗਾਂ ਤੋਂ ਗਾਂ ਦਿਨ ਘਟਣੇ ਆ ਜ਼ਿੰਦਗੀ ਤੇ ਵਧਣੇ ਨੀ ਤੇ ਕੋਲ ਜੇ ਤੁਹਾਡੇ ਕੋਲ ਹੈਗੇ ਨਾਲੋ ਨਾਲ ਚੀਜ਼ਾਂ ਦੇਖ ਜਾਓ ਪਰ ਜਿੱਦਾਂ ਸਾਡੇ ਥੋੜੀ ਜਿੱਦਾਂ ਨਾ ਸਿਆਣਿਆਂ ਨੇ ਗਰੀਬੀ ਦੇਖੀ ਆ
0: ਜੀ
3: ਪਿੱਛੋਂ ਉਹਨਾਂ ਦੇ ਰੂਪ ਬਣਦੀ ਤੇ ਘਰ ਸਾਡੇ ਖੁਦ ਸਿਆਣੇ ਆ ਉਹਨਾਂ ਨੂੰ ਕਹਿੰਦੇ ਰਹਿੰਦੇ ਡੈਡੀ ਇਹਨਾਂ ਨੂੰ ਛੱਡ ਦੋ ਉਹਨਾਂ ਦਾ ਦਿਲੇ ਨੀ ਕਰਦਾ ਸਿੱਟਣ ਚੀਜ਼ਾਂ।
0: ਉਹ ਤਾਂ ਕਈ ਵਾਰੀ ਮੈਂ ਕਹਿ ਦਿੰਦਾ ਹੁੰਦਾ ਸੀ ਘਰੇ ਇੰਡੀਆ ਭਈ ਆ ਪੁਰਾਣਾ ਹੋ ਗਿਆ ਨਾ ਇਹਨੂੰ ਉਹਨੇ ਕਹਿਣਾ ਪਰਛੱਤੀ ਦੇ ਉੱਤੇ ਉੱਪਰ ਰੱਖਿਆ ਉਹਨਾਂ ਜਿਹੜੀ ਚੀਜ਼ ਨਹੀਂ ਚਾਹੀਦੀ ਤੇ ਮੈਂ ਕਹਿਣਾ ਇੱਕ ਤੋਂ ਜੋੜ ਜੋੜ ਰੱਖੀ ਜਾਂਦੇ ਪੁਰਾਣਾ ਹੋ ਗਿਆ ਅੱਗਿਓ ਘਰੋਂ ਕਹਿਣਾ ਬਾਪੂ ਹੁਣੀ ਕਹਿਣਾ ਮੈਂ ਵੀ ਪੁਰਾਣਾ ਹੋ ਗਿਆ ਮੈਨੂੰ ਵੀ ਸਿੱਟ ਦਿਓ
3: ਐਵੇਂ ਹੁੰਦਾ। ਮੈਂ ਤੁਹਾਨੂੰ ਦੱਸਦੀ ਪਿਛਲੇ ਹਫ਼ਤੇ ਦੀ ਗੱਲ ਆ ਮੇਰੇ ਹਸਬੈਂਡ ਕਹਿੰਦੇ ਚੱਲ ਸਮਾਨ ਬਾਹਰ ਸੁੱਟਣਾ ਹੁੰਦਾ ਸਾਲ ਦੇ ਵਿੱਚ ਇੱਕ ਵਾਰ ਤੇ ਮੈਨੂੰ ਕਹਿੰਦੇ ਮੈਂ ਥੱਲੇ ਡੈਡੀ ਉਹਨਾਂ ਦੀ ਕੇਸ ਪਾ ਦਿੰਦਾ ਹਨਾ ਮੈਂ ਗਏ ਮੁੜੇ ਮੈਂ ਕਿਹਾ ਕੀ ਹੋਇਆ ਕਹਿੰਦੇ ਗੱਲ ਬਣੀ ਨੀ ਇਹਨਾਂ ਨੇ ਡੈਡੀ ਨੂੰ ਕਿਹਾ ਵੀ ਪਰ ਡੈਡੀ ਇਹਨੂੰ ਸੁੱਟ ਦਿੰਦੀ ਮੈਂ ਨਵੀਂ ਲਿਆ ਦਿੰਦਾ ਸਾਨੂੰ
0: ਜੀ
3: ਬਸ ਮੁੜੇ ਕਹਿੰਦੇ ਹੁਣ ਸਿਆਣੇ ਏਦਾਂ ਫਿਰ ਚਲੋ
0: ਬਿਲਕੁਲ
3: ਸਿਆਣੇ ਨਾਲ ਬਹਿਸ ਥੋੜਾ ਕਰ ਸਕਦੇ ਸਿਆਣੇ ਨਾਲ ਬਹਿਸ ਨੀ ਕਰ ਸਕਦੇ ਮਤਲਬ ਕਹਿਣ ਦੀ ਗੱਲ ਆ ਕਿ ਆਪਾਂ ਤਾਂ ਉਹਨਾਂ ਚੋਂ ਆਪੇ ਜਿੱਦਾਂ ਰਿਸਪੈਕਟ ਕਰਦੇ
0: ਨਹੀਂ ਨਾਲੇ ਇਹ ਵੀ ਆ ਕੁਝ ਚੀਜ਼ਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਾਂ ਹਾਰਡ ਵਰਕ ਕੀਤਾ ਉਹਨਾਂ ਨੂੰ ਪਤਾ ਵੀ ਇਸ ਇਹਦੀ ਕੀਮਤ ਕੀ ਆ ਕਿੱਦਾਂ ਪਾਈਆਂ ਨੇ ਨਾ ਤਾਂ ਉਹ ਵੀ ਵਿੱਚ ਨਾਲ ਫਿਰ ਜੁੜ ਜਾਂਦਾ ਹੈ ਸਟਰਗਲ ਕੀਤੀ ਹੈ ਲਾਈਫ ਦੇ ਵਿੱਚ। ਹਾਂਜੀ
3: ਹਾਂਜੀ ਬਾਕੀ ਜਿਹੜਾ ਹੁਣ ਆਪਾਂ ਟੋਪਿਕ ਤੇ ਫੇਰ ਵਾਪਸ ਮਤਲਬ ਭਈ ਜੇ ਵਧੀਆ ਕਰਾਂਗੇ ਤਾਂ ਵਧੀਆ ਹੁੰਦਾ ਹੀ ਆ ਕੋਈ ਹੋਊਗਾ ਕਿਤੇ ਕਿਸੇ ਦਾ ਪੁੱਠਾ ਪਾਸਾ ਪਿਆ ਜਿਵੇਂ ਕੋਈ ਬੰਦਾ ਸਾਰਿਆਂ ਦਾ ਭਲਾ ਕਰਦਾ ਰਿਹਾ ਉਹਨਾਂ ਬੁਰਾ ਹੋ ਗਿਆ ਨਹੀਂ ਤਾਂ ਆਪਾਂ ਕਹਿੰਦੇ ਹੁੰਦੇ ਨਾ ਇੱਥੇ ਅਮਲਾਂ ਦੇ ਹੋਣੇ ਨਿਬੇੜੇ ਕਿਸੇ ਨੂੰ ਤੇਰੀ ਬਾਤ ਪੁੱਛਣੀ ਇੱਥੇ ਸਾਰਾ ਕੁਛ ਹੋ ਜਾਣਾ।
0: ਬਿਲਕੁਲ
3: ਜਿੱਦਾਂ ਹੁਣ ਕਈ ਆਪਣੇ ਸੱਸ ਸਹੁਰਿਆਂ ਨਾਲ ਬੁਰਾ ਵਿਵਹਾਰ ਕਰਦੇ ਆ ਜਾਂ ਹੋਰ ਕਰਦੇ ਆ ਉਹਨਾਂ ਨੇ ਵੀ ਉਸ ਪੋਜੀਸ਼ਨ ਚ ਪਹੁੰਚ ਜਾਣਾ ਜੇ ਵਧੀਆ ਕਰੂੰਗੇ ਵਧੀਆ ਹੀ ਹੋਊਗਾ
0: ਘਟਿਆ
3: ਤਾਂ ਮੈਂ ਉਹਦਾ ਵੀ ਫਸ ਜਾਣਾ। ਹਾਂਜੀ ਮੇਰੇ ਹਸਬੈਂਡ ਕਹਿੰਦੇ ਹੁੰਦੇ ਜੇ ਚੰਗੇ ਪਾਸੇ ਨੂੰ ਮਿਹਨਤ ਕਰੋ ਜਾਂ ਬੁਰੇ ਨੂੰ
0: ਜੀ
3: ਫਲ ਜ਼ਰੂਰ ਦੇ ਮਿਲੂਗਾ
0: ਤੁਹਾਨੂੰ ਮਿਲਦਾ ਜੀ ਇੱਥੇ ਹੀ ਮਿਲ ਜਾਂਦਾ ਜੀ ਕਿਤੇ ਹੋਰ ਤਾਂ ਨਹੀਂ ਮਿਲਣਾ
3: ਇੱਥੇ ਹੀ ਕਹਿੰਦੇ ਮਿਲਣਾ ਤੁਹਾਡੀ ਤੇ ਵੀ ਉਸ ਤੇ ਪਹੁੰਚ ਜਾਣਾ
0: ਬਿਲਕੁਲ ਜੀ।
3: ਓਕੇ ਜੀ ਸਤਿ ਸ਼੍ਰੀ
0: ਅਕਾਲ ਥੈਂਕ ਯੂ ਇਕਬਾਲ ਜੀ ਵਿਚਾਰਾਂ ਦੇ ਲਈ ਸੋਹਣੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜੀ। ਦੋਸਤੋ ਇਹ ਸਨ ਇਕਬਾਲ ਮਾਂਗੜ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ ਦੀ ਬੇਟੀ ਜੀ ਤੇ ਉਹਨਾਂ ਨੇ ਗੱਲਬਾਤ ਕੀਤੀ ਆ ਆਪਣੀ ਸਾਂਝ ਪਾਈ ਆ ਚੰਗੇ ਵਿਚਾਰਾਂ ਦੀ ਤੇ ਤੁਸੀਂ ਵੀ ਲਾਈਨਾਂ ਖੁੱਲੀਆਂ ਨੇ +358 44976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਖਬਰਾਂ ਵੱਲੋਂ ਵਧੀਆ ਕਿ ਗੱਲਬਾਤ ਕਰਨੀ ਦਾ ਨਿੱਘਾ ਸਵਾਗਤ ਹੈ ਫਿਰ ਆਪਾਂ 15 ਕੁ ਮਿੰਟ ਹੋਰ ਲਾ ਲੈਂਦੇ ਹਾਂ ਤੇ ਖਬਰਾਂ ਕੋਈ ਨੀ ਮੈਂ ਬਾਅਦ ਦੇ ਵਿੱਚ ਵੀ ਜਾਂ ਸੁਣੀਆਂ ਹੀ ਹੁੰਦੀਆਂ ਤੁਸੀਂ ਤੇ ਬਾਅਦ ਦੇ ਵਿੱਚ ਸਮਾਂ ਮਿਲਿਆ ਤਾਂ ਬਾਅਦ ਦੇ ਵਿੱਚ ਕਰ ਲਾਂਗੇ ਤੇ ਗੱਲਬਾਤ ਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਜ਼ਰੂਰ ਇਸ ਮੁੱਦੇ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਚਰਚਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਕੁਝ ਪਲ ਮੈਂ ਉਡੀਕ ਕਰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ ਨਹੀਂ ਤਾਂ ਫਿਰ ਆਖਰ ਦੇ ਵਿੱਚ ਖਬਰਾਂ ਦੀ ਸ਼ੁਰੂਆਤ ਜੇ ਕੋਈ ਦੋਸਤ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਖਬਰਾਂ ਜਿਹੜੀਆਂ ਨੇ ਜਾਂ ਸੀਐਮ ਮਾਨ ਜੀ ਜਿਹੜੇ ਨੇ ਕੋਈ ਦੱਸੀ ਨਹੀਂ ਸਲਾਹ ਕਰਕੇ ਤੇ ਪਾਤੇ ਬੀਬੀ ਨੂੰ ਪੈਸੇ ਤੁਸੀਂ ਠਾਹ ਕਰਕੇ ਕਹਿੰਦੇ ਜੀ। ਪਾਰਟ 2 ਦੇ ਵਿੱਚ ਰੈਪਰ ਗੱਭਰੂ ਨੇ ਮੁੜ ਮੰਗੇ ਆ 500 ਰੁਪਏ ਜੀ। ਆ ਜਿਹੜਾ ਪਹਿਲਾਂ ਵੀ ਇੱਕ ਵਾਰੀ ਵਾਇਰਲ ਹੋਇਆ ਸੀ, ਤਲਵਾੜੇ ਵਾਲੇ ਰੈਪਰ ਸੀਗੇ ਜੀ, ਤੇ ਉਹਨਾਂ ਨੇ ਕਿਹਾ ਸੀ ਕਿ ਬੀਬੀਆਂ ਨੂੰ ਦੇਈ ਜਾਂਦੇ ਹੋ, ਬੰਦਿਆਂ ਨੂੰ ਵੀ ਦਿਓ। ਤੇ ਇਸ ਵਾਰੀ ਉਹਨਾਂ ਨੇ ਰੈਪ ਦੇ ਵਿੱਚ ਗੀਤ ਗਾਇਆ ਨਵਾਂ। ਸੀਐਮ ਮਾਨ ਜੀ ਕਹਿੰਦੇ ਨੇ ਉਹਦੇ ਵਿੱਚ ਜੀ, ਦੋਸਤੋ ਇੱਕ ਮਿੰਟ ਰੁਕਿਓ ਜੀ, ਇੱਕ ਮਿੰਟ ਜੀ, ਉਲਟਾ ਪੁਲਟਾ ਕਈ ਵਾਰੀ ਹੋ ਜਾਂਦਾ ਹੈ ਜੀ, ਉਲਟਾ ਪੁਲਟਾ। ਔਜਲਾ ਸਾਹਿਬ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ, ਵਧੀਆ ਸਾਂਝ ਇਕਬਾਲ ਜੀ। ਤੇ ਇਸ ਤਰ੍ਹਾਂ ਹੀ ਆਪਣੇ ਮਾਲ ਭੈਣ ਜੀ ਆ ਜਾਵੋ ਜੀ, ਕਹਿੰਦੇ ਤੁਸੀਂ ਵੀ ਗੱਲਬਾਤ ਸਾਂਝੀ ਕਰਕੇ ਜਾਵੋ ਜੀ। ਤੇ ਲਓ ਜੀ ਆਪਾਂ ਜੁੜਦੇ ਹਾਂ ਫਿਰ ਮਾਲ ਜੀ ਦੇ ਨਾਲ ਵੀ, ਜੇ ਰਾਬਤਾ ਉਹ ਬਣਦਾ ਹੈ ਤਾਂ ਉਹ ਜ਼ਰੂਰ ਬਣਾ ਸਕਦੇ ਨੇ, ਤੇ ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਵੀ ਦੋਸਤ ਉਤਾਵਲੇ ਨੇ ਜੀ। ਤੇ ਜਿਹਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਨਿੱਘਾ ਸਵਾਗਤ ਹੈ। ਇੱਕ ਮਿੰਟ ਜੀ, ਕੰਮ ਉੱਪਰ ਥੱਲੇ ਹੋ ਜਾਂਦਾ ਜੀ ਕਈ ਵਾਰੀ, ਤੇ ਇੱਕ ਕੋਸ਼ਿਸ਼ ਕਰਦਾ ਪਿਆ ਮੈਂ, ਉਹ ਜ਼ਰੂਰ ਕਰ ਲਈਏ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਜੀ ਮਾਲ ਜੀ ਦੀ ਕਾਲ ਆ ਹੀ ਗਈ ਹੈ, ਤੇ ਮੈਨੂੰ ਉਡੀਕ ਸੀਗੀ ਤਾਂ ਹੀ ਕਰਕੇ ਮੈਂ ਕਿਹਾ ਖਬਰਾਂ ਹੋਏ ਬਾਅਦ ਚੋਂ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਾਕੀ ਸਭ ਪਰਿਵਾਰ ਨੂੰ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
3: ਤੇ ਮੇਰੀ ਤਾਂ ਹਾਜ਼ਰੀ ਲੱਗ ਗਈ ਸਮਝੋ ਜਦ ਇਕਬਾਲ ਦੇ ਲਾਤੇ।
0: ਜੀ ਬਿਲਕੁਲ ਹੈ ਜੀ, ਜੀ
3: ਹਾਂਜੀ ਹਾਂਜੀ। ਵੈਸੇ ਹੈ ਤਾਂ ਠੀਕ ਹੈ ਭੁਪਿੰਦਰ ਜੀ, ਪਤਾ ਕੀ ਹੈ ਘਰ ਤੋਂ ਹੀ ਬਹੁਤੀਆਂ ਗੱਲਾਂ ਸ਼ੁਰੂ ਹੁੰਦੀਆਂ ਹੈ
0: ਜੀ।
3: ਆਪਾਂ ਨੂੰ ਬਾਕੀ ਰਹੀ ਕਰ ਭਲਾ ਹੋ ਭਲਾ ਦੀ ਗੱਲ ਹੈ, ਇਹ ਮਤਲਬ ਭੁਪਿੰਦਰ ਜੀ ਪਤਾ ਨੀ ਰੱਬ ਦੇਖਦਾ ਹੈ ਜਾਂ ਨਹੀਂ ਦੇਖਦਾ, ਆਈ ਡੋਂਟ ਨੋ, ਮੈਨੂੰ ਨੀ ਪਤਾ, ਪਰ ਸਾਰਿਆਂ ਤੋਂ ਵੱਡੀ ਗੱਲ ਮੈਂ ਇਹ ਸਮਝਦੀ ਸਾਡੇ ਰੱਬ ਅੰਦਰ ਹੀ ਆ
0: ਜੀ।
3: ਜਦ ਅਸੀਂ ਚੰਗਾ ਕੰਮ ਕਰਦੇ ਨਾ ਸਾਡੇ ਮਨ ਨੂੰ ਤਸੱਲੀ ਹੈ, ਸਾਨੂੰ ਚੈਨ ਮਿਲਦਾ, ਸਕੂਨ ਮਿਲਦਾ, ਫਿਰ ਕਿਸ ਲਈ ਵਧੀਆ ਕੀਤਾ
0: ਜੀ।
3: ਜੇ ਹੁਣ ਤੁਸੀਂ ਵਧੀਆ ਨੀ ਨਾ ਕੀਤਾ, ਕਿਸ ਦਾ ਭੈੜਾ ਸੋਚਦੇ ਆ, ਗਲਤ ਸੋਚਦੇ ਆ, ਭੁਪਿੰਦਰ ਜੀ ਉਸ ਵੇਲੇ ਤੁਹਾਡੀ ਅੰਦਰਲੀ ਆਤਮਾ ਤੁਹਾਨੂੰ ਦੱਸਦੀ ਹੈ, ਕਹਿ ਰਹੀ ਆ ਯੂ ਆਰ ਡੂਇੰਗ ਰੋਂਗ, ਇਹ ਨਾ ਕਰ, ਏਦਾਂ ਨਾ ਕਰ, ਇਹ ਗੱਲ ਗਲਤ ਕਰ ਰਿਹਾ। ਤੇ ਫਿਰ ਰੱਬ ਅੰਦਰ ਹੀ ਆ, ਤਾਂ ਫਿਰ ਜਦ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਏਦਾਂ ਨਾ ਕਰ, ਤਾਂ ਫਿਰ ਮਤਲਬ ਤੁਸੀਂ ਆਪੇ ਠੀਕ ਕਰਨ ਲੱਗ ਪੈਂਦੇ
0: ਆ। ਬਿਲਕੁਲ ਪਤਾ ਹੁੰਦਾ ਆਪਣੇ ਆਪ ਦੇ ਵਿੱਚ ਕੀ ਅਸੀਂ ਠੀਕ ਕਰ ਰਹੇ ਹਾਂ ਕੀ ਗਲਤ ਕਰ ਰਹੇ ਹਾਂ ਜੀ। ਬਿਲਕੁਲ ਹੈ ਜੀ,
3: ਹਾਂਜੀ, ਜਦੋਂ ਤੁਸੀਂ ਅੰਦਰ ਦੀ ਆਵਾਜ਼ ਸੁਣ ਕੇ ਵਧੀਆ ਕਰਦੇ ਆ ਭੁਪਿੰਦਰ ਜੀ, ਫਿਰ ਆਪੇ ਹੀ ਹੁੰਦਾ, ਤੁਹਾਡੇ ਮਨ ਨੂੰ ਚੈਨ ਮਿਲਦੇ, ਇਹਦਾ ਮਤਲਬ ਕੀ ਸਾਰਿਆਂ ਤੋਂ ਭਲਾ ਤਾਂ ਪਹਿਲਾਂ ਤੁਹਾਡਾ ਹੀ ਹੋ ਗਿਆ ਜਦ ਤੁਸੀਂ ਚੰਗਾ ਕੰਮ ਕਰਨ ਲੱਗੇ।
0: ਬਿਲਕੁਲ ਹੈ ਜੀ,
3: ਆਹੋ ਕਹਿੰਦੇ ਨਾ ਕਰ ਭਲਾ ਹੋ ਭਲਾ, ਜਦ ਤੁਸੀਂ ਆਪੇ ਤੁਹਾਡੀ ਅੰਦਰ ਆਤਮਾ ਕਹਿੰਦੀ ਤੁਸੀਂ ਚੰਗਾ ਕਰੋ, ਆਹ ਗੱਲ ਤੇਰੇ ਲਈ ਠੀਕ ਨੀ, ਤੂੰ ਏਦਾਂ ਨੀ ਕਰਨਾ, ਏਦਾਂ ਨੀ ਕਰਨਾ, ਕਿਸੇ ਨੂੰ ਸਤਾਉਣਾ ਏਦਾਂ ਨਾ ਕਰ, ਕਿਸੇ ਦੀ ਚੋਰੀ ਨੀ ਕਰਨੀ, ਕਿਸੇ ਦੀ ਚੀਜ਼ ਏਦਾਂ ਨੀ ਕਰਨੀ, ਕਿਸੇ ਨੂੰ ਧੋਖਾ ਨੀ ਦੇਣਾ, ਉਹ ਤਾਂ ਫਿਰ ਆਪੇ ਤੁਹਾਡਾ ਭਲਾ ਹੋ ਗਿਆ, ਤੁਹਾਡੀ ਰੂਹ ਭਲਾ ਕਿੱਦਾਂ ਹੋ ਗਿਆ, ਤੁਹਾਡੀ ਰੂਹ ਸਾਰਿਆਂ ਤੋਂ ਵੱਧ ਖੁਸ਼ ਹੋ ਗਈ ਆ, ਚੰਗਾ ਕੰਮ ਕੀਤਾ
0: ਤੁਸੀਂ।
3: ਫਿਰ ਜੇ ਤੁਹਾਨੂੰ ਕੋਈ ਕਈ ਵਾਰ ਏਦਾਂ ਵੀ ਹੁੰਦਾ ਭੁਪਿੰਦਰ ਜੀ ਜ਼ਿੰਦਗੀ ਵਿੱਚ ਹੁੰਦਾ ਵੀ ਹੈ ਤੇ ਹੋਇਆ ਵੀ ਆ, ਕਈ ਵਾਰ ਆਪਣੇ ਨਾਲ ਵੀ ਬੀਤਾ, ਕਈ ਵਾਰ ਏਦਾਂ ਹੁੰਦਾ ਤੁਹਾਨੂੰ ਪਤਾ ਨੀ ਲੱਗਦਾ ਤੁਸੀਂ ਬਹੁਤ ਵਧੀਆ ਕੀਤਾ, ਕਿਸੇ ਲਈ ਬਹੁਤ ਕੁਛ ਕੀਤਾ, ਤਾਂ ਕਈ ਵਾਰ ਤੁਹਾਨੂੰ ਅਗਲੇ ਆਪਣੀ ਸੋਚ ਦੇ ਮੁਤਾਬਿਕ ਸੋਚਦਾ, ਅਗਲਾ ਗਲਤ ਸੋਚ ਲੈਂਦਾ ਤੁਹਾਡੇ ਬਾਰੇ, ਪਰ ਮੈਂ ਕਹਿੰਦੀ ਜੇ ਤੁਸੀਂ ਉੱਥੇ ਵੀ ਚੁੱਪ ਹੋ ਜਾਂਦੇ ਹੋ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਆ, ਉਹਦੇ ਨਾਲ ਇਹ ਹੁੰਦਾ ਤੁਹਾਡੇ ਮਨ ਨੂੰ ਚੈਨ ਹੁੰਦੀ ਆ, ਤੁਸੀਂ ਉਸ ਵੇਲੇ ਹਰਟ ਤਾਂ ਥੋੜੇ ਹੁੰਦੇ ਆ ਪੇ, ਮਤਲਬ ਮੈਂ ਸਹੀ ਕੀਤਾ ਸੀ ਤਾਂ ਦੂਜੇ ਬੰਦੇ ਨੇ ਕਿੱਦਾਂ ਗਲਤ ਸੋਚਿਆ, ਪਰ ਜੇ ਤੁਸੀਂ ਚੁੱਪ ਹੀ ਰਹਿ ਜਾਂਦੇ ਤਾਂ ਹੌਲੀ ਹੌਲੀ ਉਸੇ ਬੰਦੇ ਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ, ਕਈ ਵਾਰ ਉਹਦੇ ਨਾਲ ਜਦੋਂ ਆਪ ਬੀਤਦੀ ਫਿਰ ਪਤਾ ਲੱਗਦਾ ਫਿਰ ਆਹ ਗੱਲ ਗਲਤ ਕੀਤੀ, ਮੈਂ ਏਦਾਂ ਨਹੀਂ ਸੀ ਕਰਨੀ ਚਾਹੀਦੀ, ਮੇਰੇ ਖਿਆਲ ਫਿਰ ਤੁਹਾਨੂੰ ਬੋਲਣ ਦੀ ਲੋੜ ਹੀ ਨੀ ਪੈਂਦੀ, ਅਗਲੇ ਨੂੰ ਆਪਣੇ ਆਪ ਹੀ
0: ਸਮਝ ਆ ਜਾਂਦੀ ਹੈ ਜੀ।
3: ਹਾਂਜੀ, ਸਾਰੀਆਂ ਗੱਲਾਂ ਤਾਂ ਭੁਪਿੰਦਰ ਜੀ ਆਪਣੇ ਮਨ ਦੇ ਅੰਦਰੋਂ ਆਵਾਜ਼ ਦੀ, ਜੇ ਤੁਸੀਂ ਚੰਗੀ ਤਰ੍ਹਾਂ ਸੁਣ ਲਈ ਨਾ ਮਨ ਦੀ ਆਵਾਜ਼ ਸੁਣ ਲਈ ਆ, ਉਹਦੀ ਆਵਾਜ਼ ਸੁਣ ਲਈ ਆ, ਤਾਂ ਤੁਸੀਂ ਆਪੇ ਹੀ ਚੰਗਾ ਕਰਦੇ ਆ, ਜਿਹੜਾ ਅਸਲ ਚ ਚੰਗਾ ਕਰਦਾ ਨਾ ਉਹਨੂੰ ਆਪੇ ਉਹਦੀ ਹੁੰਦੀ ਆ, ਜੇ ਕੁਛ ਤੁਹਾਡੇ ਨਾਲ ਕੋਈ ਭੈੜਾ ਵੀ ਕਰ ਵੀ ਗਿਆ ਤਾਂ ਤੁਸੀਂ ਮੁੜ ਕੇ ਫਿਰ ਉੱਥੇ ਹੀ ਆ ਪਹੁੰਚਦੇ ਆ, ਤੁਸੀਂ ਫਿਰ ਉਹ ਅਗਲੇ ਨੂੰ ਭੁੱਲ ਜਾਂਦੇ ਆ, ਜੇ ਅਗਲੇ ਨੇ ਕੀ ਕੀਤਾ ਤੁਸੀਂ ਫਿਰ ਇੱਕ ਵਾਰੀ ਅਗਲਾ ਤੁਹਾਨੂੰ ਆਵਾਜ਼ ਮਾਰਦਾ ਤੁਸੀਂ ਫਿਰ ਪਹੁੰਚਦੇ, ਇਹਦਾ ਮਤਲਬ ਤੁਹਾਡੇ ਅੰਦਰ ਜਿਹੜੀ ਚੰਗਿਆਈ ਆ ਉਹ ਉਹ ਨਹੀਂ ਹਟਦੀ, ਉਹ ਜਿਦਾਂ ਸੱਪ ਦੀ ਸੀਗੀ ਹੁਣ ਜ਼ਹਿਰ ਤੋਂ ਨਹੀਂ ਹਟਦੀ ਸੀ।
0: ਹਾਂਜੀ,
3: ਬਾਕੀ ਉਹ ਜਿਹੜੇ ਸ਼ੰਮੀ ਜੀ ਹੁਣੀ ਸੁਣਾਈ ਨਾ ਵਾਕਈ ਕਮਾਲ ਦੀ ਗੱਲ, ਉਹ ਕਹਿੰਦਾ
4: ਫਿਰ ਦੱਸ ਰਹੇ ਆ, ਚਾਹੇ ਦਰਖਤਾਂ ਤੋਂ ਪੁੱਛ ਲਓ, ਚਾਹੇ ਜਾਨਵਰਾਂ ਤੋਂ ਪੁੱਛ ਲਓ, ਕਿਸੇ ਤੋਂ ਵੀ ਪੁੱਛ ਲਓ, ਇਹ ਕਹਿੰਦੇ ਸਾਰੇ ਕੰਮ ਇਹ ਬੰਦੇ ਤੋਂ ਹੀ ਅਸੀਂ ਸਿੱਖੀਏ ਹੈ। ਮੈਂ ਉਸ ਵੇਲੇ ਇਸ ਕਰਦੀ, ਉਸ ਵੇਲੇ ਮੈਂ ਭਾਂਡੇ ਮਾਂਜ ਰਹੀ ਸੀ, ਰੋਟੀ ਬਣਾ ਕੇ ਖਾ ਕੇ ਹਟੀ ਸੀ। ਭੁਪਿੰਦਰ ਜੀ, ਮੈਂ ਕੱਲੀ ਕਿਚਨ ਦੇ ਵਿੱਚ ਵੱਸ ਰਹੀ ਸੀ, ਉਸ ਮੈਂ ਕਹਾ ਜੇਕਰ ਮੇਰੇ ਹਸਬੈਂਡ ਸੁਣਦੇ ਉਹਨੇ ਕਹਿਣਾ ਵੀ ਤੈਨੂੰ ਕੀ ਹੋਇਆ, ਤੂੰ ਕੱਲੀ ਹੈ, ਕਿਉਂਕਿ ਓਦਾਂ ਹੁਣ ਜੇ ਸਾਹਮਣੇ ਬੈਠੇ ਤਾਂ ਦੇਖਦੇ ਤੂੰ ਕੱਲੀ ਹੱਸੀ ਜਾਂਦੀ। ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਮੈਂ ਤਾਂ ਸੁਣ ਲਿਆ, ਕੰਨਾਂ ਨੂੰ ਲਾਇਆ, ਮੈਂ ਸੁਣਦੀ
0: ਜੀ,
4: ਪਰ ਮੈਂ ਉੱਚੀ ਉੱਚੀ ਹੱਸ ਰਹੀ ਸੀ। ਬਹੁਤ ਵਾਹ ਕਮਾਲ ਉਹ ਕਹਾਣੀ ਦੱਸ ਗਏ ਤੂੰ, ਕਿੱਦਾਂ ਵਾਕਈ ਇਹ ਬੰਦੇ ਹੀ ਕਰਦੇ ਆ। ਤੁਸੀਂ ਦੇਖੋ ਇਹਨਾਂ ਕੰਟਰੀਆਂ ਵਿੱਚ ਆਏ ਆ, ਇਹਨਾਂ ਗੋਰਿਆਂ ਨੂੰ ਇਹ ਨੀ ਪਤਾ ਸੀ ਵੀ ਇਹ ਲੋਕ ਕੀ ਕਰਦੇ, ਕਿੱਦਾਂ ਕਰਦੇ, ਕਿੱਦਾਂ ਕਿੱਦਾਂ ਪੱਕੇ ਹੋਣ ਲਈ ਕਰਦੇ। ਹੌਲੀ ਹੌਲੀ ਇਹਨੀ ਇਹਨਾਂ ਨੂੰ ਆਪਣਾ ਸਾਰਾ ਹੀ ਭੇਜ ਦੱਸ ਦਿੱਤਾ।
0: ਬਿਲਕੁਲ ਜੀ, ਦੇਖੋ ਹੁਣ ਤੀਲੀ ਤੀਲੀ ਜਿਹੜੀ ਅੱਗ ਬਣਾਈ ਆ, ਬਾਂਦਰ ਨੇ ਤਾਂ ਨੀ ਬਣਾਈ, ਜੇ ਬਾਂਦਰ ਹੱਥ ਤੀਲੀ ਆ ਜਾਵੇ ਤਾਂ ਬੇੜਾ ਗਰਕ ਕਰਦੇ ਜੀ।
4: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਤੇ ਇਨਸਾਨ ਦੀਆਂ ਕੀਤੀਆਂ ਹੋਈਆਂ ਕਾਢਾਂ ਜਿਹੜੀਆਂ ਨੇ ਜੀ, ਉਹ ਜਾਨਵਰਾਂ ਤੱਕ ਵੀ ਪਹੁੰਚ ਰਹੀਆਂ ਨੇ। ਹੁਣ ਦੇਖੋ ਚਾਹੇ ਜੀਵ ਜੰਤੂ ਨੇ, ਸਮੁੰਦਰਾਂ ਦੇ ਵਿੱਚ ਇੰਨਾ ਗੰਦ ਇਨਸਾਨ ਵੱਲੋਂ ਪਾਇਆ ਜਾ ਰਿਹਾ ਜੀ, ਉਹ ਜਾਲਾਂ ਦੇ ਵਿੱਚ ਵੀ ਫਸਦੇ ਆ, ਮੌਤਾਂ ਵੀ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ।
4: ਇੱਕ ਦਿਨ ਤੁਸੀਂ ਦੱਸ ਰਹੇ ਸੀ, ਕਹਿੰਦੇ ਵੀ ਪਤਾ ਨੀ ਤੁਸੀਂ ਦੱਸ ਰਹੇ ਸੀ ਜਾਂ ਕਿਸੇ ਹੋਰ ਨੇ, ਜਾਂ ਸਿਕੰਦਰ ਵੀਰ ਜੀ ਨੇ ਕਿਹਾ ਵੀ ਮਤਲਬ ਇੱਥੇ ਵੀ ਇੱਦਾਂ ਵੀ ਮੈਨੂੰ ਸਿਖਾ ਲਿਆ ਸੀ ਵੀ ਮੇਰੇ ਡੈਡੀ ਨੇ ਕਿਹਾ ਜਾਂ ਕਿੱਦਾਂ ਵੀ ਕਿਸੇ ਨੂੰ ਵੀ ਉੱਥੇ ਜਾ ਕੇ ਉਸ ਮੁਲਕ ਜਾ ਕੇ ਕਿਸੇ ਨੂੰ ਗਲਤ ਗੱਲਾਂ ਨੀ ਸਿਖਾਉਣੀਆਂ, ਗਲਤ ਗਾਲ ਨੀ
0: ਸੀ ਉਹ ਗਾਲ ਨੀ ਸਿਖਾਉਣੀ। ਮੈਂ ਇੱਥੇ ਜਦੋਂ ਸਾਡੇ ਭੂਆ ਜੀ ਦਾ ਲੜਕਾ ਸੀਗਾ, ਜਦੋਂ ਉਹ ਤਾਂ ਚਲੋ ਇੱਥੇ ਪਹਿਲਾਂ ਦੇ ਰਹਿੰਦੇ ਆ, ਤੇ ਜਦੋਂ ਮੈਂ ਆਇਆ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਕਿਉਂਕਿ ਇੱਥੇ ਬਹੁਤ ਆਪਣੇ ਉਸ ਸਮੇਂ ਦੇ ਵਿੱਚ ਬਾਹਰੋਂ ਲੋਕ ਬਹੁਤ ਘੱਟ ਸੀਗੇ ਜੀ, ਤੇ ਕਦੇ ਵੀ ਕੋਈ ਵੀ ਗੱਲ ਹੁੰਦੀ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਨੇ, ਚਲੋ ਜਿੱਦਾਂ ਕਿ ਆਪਾਂ ਨੂੰ ਵੀ ਆਦਤ ਹੈ ਇਹਨਾਂ ਮੁਲਕਾਂ ਦੇ ਵਿੱਚ ਜਾਂ ਵੱਖਰੀ ਬੋਲੀ ਦੇ ਵਿੱਚ ਗਾਲਾਂ ਕੱਢਣੀਆਂ, ਹੋਰ ਕੁਝ ਬੰਦਾ ਸਿੱਖੇ ਨਾ ਸਿੱਖੇ ਤਾਂ ਹਰ ਮੁਲਕ ਦੀ ਹਰ ਬੋਲੀ ਦੇ ਵਿੱਚ ਗਾਲ ਘੱਟੋ ਘੱਟ ਸਿੱਖ ਲੈਂਦਾ, ਤੇ ਉਹ ਗੋਰਿਆਂ ਦਾ ਜ਼ਿਆਦਾਤਰ ਇੰਟਰਸਟ ਹੁੰਦਾ ਹੈ ਕਿ ਮਤਲਬ ਕਿ ਇਸ ਬੈਡ ਵਰਡ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਇੰਟਰਸਟ ਦੇਖਣ ਨੂੰ ਮਿਲਦਾ ਵੀ ਉਹਦੇ ਭਾਸ਼ਾ ਦੇ ਵਿੱਚ ਤੁਹਾਡੇ 'ਚ ਕੀ ਕਹਿੰਦੇ ਆ,
4: ਉਹਦੀ ਭਾਸ਼ਾ ਵਿੱਚ ਕੀ ਕਹਿੰਦੇ।
0: ਹਾਂਜੀ, ਤੇ ਉਹ ਜਦੋਂ ਉਹਨਾਂ ਨੂੰ ਗਾਲ ਸਿਖਾ ਦਿੰਦੇ ਨਾ ਤਾਂ ਉਹਨਾਂ ਨੇ ਕਦੇ ਵੀ ਤੁਹਾਡੇ ਨਾਲ ਕੁਝ ਵਾਪਰਿਆ ਨਾ ਤਾਂ ਉਹੋ ਹੀ ਗਾਲ ਤੁਹਾਨੂੰ ਪਹਿਲਾਂ ਕੱਢਣੀ ਆ ਜੀ, ਤੁਹਾਡੇ ਤੇ ਹੀ ਲੱਗਣੀ ਆ।
4: ਬਿਲਕੁਲ ਬਿਲਕੁਲ ਬਿਲਕੁਲ, ਮੈਂ ਇੱਕ ਸਟੋਰ ਵਿੱਚ ਕੰਮ ਕਰਦੀ ਸੀ
0: ਜੀ,
4: ਉੱਥੇ ਥੋੜੀ ਕਿ ਦੇਰ ਕੀਤਾ ਸੀ, ਨੈਸ਼ਨਲ ਹੋਲਸੇਲ ਲਿਕੁਇਡੇਟਰ ਸੀ ਹਨਾ
0: ਜੀ।
4: ਭੁਪਿੰਦਰ ਜੀ, ਮੈਂ ਉੱਥੇ ਦੇਖਿਆ ਫਿਰ ਆਪਣੇ ਜਿੱਥੇ ਜਿੱਦਾਂ ਨਾ ਮੁੰਡੇ ਪਿੱਛੇ ਕੰਮ ਕਰਦੇ ਹੁੰਦੇ ਆ, ਜਿੱਥੇ ਫਿਕਸ ਫੁਕਸ ਕਰਨੇ ਬਾਹਰੋਂ ਸਮਾਨ ਆਦਾ ਕੀ, ਹੁਣ ਮੈਂ ਕਹਾਂ ਭੁੱਲ ਗਿਆ, ਤਾਂ ਫਿਰ ਮਤਲਬ ਉੱਥੇ ਮਤਲਬ ਉਹ ਰਾਤ ਨੂੰ ਵੀ ਡਿਊਟੀ ਕਰਦੇ ਪਏ, ਜਾਂ ਮਤਲਬ ਦਿਨ ਨੂੰ ਪਿੱਛੋਂ ਟਰੱਕਾਂ ਦਾ ਟਰੱਕ ਸਮਾਨ ਆਉਂਦਾ ਤਾਂ ਉਹਨਾਂ ਨੇ ਫਿਕਸ ਕਰਨਾ। ਤਾਂ ਮੈਂ ਦੇਖਿਆ ਤੇ ਕੁਦਰਤੀ ਜਿੱਦਾਂ ਬੰਦਾ ਤੁਰਦਾ ਫਿਰਦਾ ਆਇਲ ਵਿੱਚ ਜਾਂਦਾ ਕਰਦਾ, ਤਾਂ ਫਿਰ ਦੇਖਿਆ ਵੀ ਆਪਣੇ ਬੰਦੇ ਮੈਂ ਦੇਖਿਆ ਵੀ ਗਲਤ ਗੱਲਾਂ ਸਿਖਾਲਦੇ ਕਾਲਿਆਂ ਗੋਲਿਆਂ ਨੂੰ, ਤੂੰ ਆਪੇ ਉਹਨਾਂ ਨੂੰ ਗਾਲ ਕੱਢਣੀ ਆ ਜਾਂਦੀ,
0: ਬਿਲਕੁਲ ਆ ਜਾਂਦੀ ਹੈ ਜੀ।
4: ਆਹੋ, ਤੇ ਨਹੀਂ ਚਾਹੀਦਾ ਫਿਰ ਭਲਾ ਕਾਹਦਾ ਕਰਦੇ, ਆਪਣਾ ਬੁਰਾ ਕਰਦੇ, ਫਿਰ ਉਹਨਾਂ ਨੇ ਆਪੇ ਜਿਸ ਵੇਲੇ ਸਮਝੋ ਤੁਹਾਡੇ ਨਾਲ ਗੁੱਸੇ ਹੋ ਗਏ ਤਾਂ ਜਿਹੜੀ ਗੱਲ ਤੁਸੀਂ ਸਿਖਾਈ ਉਹਨੇ ਫਿਰ
0: ਤੁਹਾਡੇ ਤੇ ਲਾਉਣੀ ਹੈ ਜੀ ਉਹਨੇ, ਬਿਲਕੁਲ।
4: ਹਾਂਜੀ ਹਾਂਜੀ, ਬਾਕੀ ਵਿਸ਼ਾ ਸੋਹਣਾ ਸੀ, ਬਹੁਤ ਵਧੀਆ ਸੀ, ਤੇ ਸ਼ਮੀ ਜੀ ਦੀ ਤੁਹਾਡੀ ਸਾਂਝ, ਤੁਹਾਡੀ ਕਹਾਣੀ, ਸ਼ਮੀ ਜੀ ਦੀ ਕਹਾਣੀ, ਵਾਕਿਆ ਬਹੁਤ ਜਾਂਦੇ ਜਾਂਦੇ ਕਹਿੰਦੇ ਪਏ ਮੈਂ ਸੁਣਾ ਦਵਾਂ, ਪਰ ਲੰਬੀ ਹੋ ਗਈ, ਪਰ ਹੈ ਬਹੁਤ ਸੋਹਣੀ, ਸੁਣਨ ਦਾ ਟਾਈਮ ਤਾਂ ਕਾਫੀ ਲੱਗ ਗਿਆ, ਪਰ ਬਹੁਤ ਵਧੀਆ ਸੀ, ਬਹੁਤ ਸਿੱਖਿਆ ਦਾਇਕ ਸੀ। ਬਾਕੀ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਅਪਣਾ ਲੈਣੀ ਚਾਹੀਦੀ, ਜੇ ਤੁਹਾਡੇ ਦਿਲ ਵਿੱਚ ਅਸਲ ਚ ਜਿਹਦੇ ਦਿਲ ਵਿੱਚ ਕੁਛ ਇਨਸਾਨੀਅਤ ਹੈਗੀ ਆ, ਰਹਿਮ ਦਿਲ ਹੈਗਾ ਜਿਹੜਾ, ਉਹ ਆਪਣੇ ਆਪ ਭਲਾ ਕਰਦਾ ਹੀ ਰਹਿੰਦਾ, ਕਿਸੇ ਵੀ ਤਰੀਕੇ ਵਿੱਚ ਕਿਸੇ ਨੂੰ ਹਰਟ ਨੀ ਕਰਦਾ। ਫਿਰ ਜੇ ਕਿਸੇ ਦਾ ਦੁੱਖ ਆ, ਕੋਈ ਤਕਲੀਫ ਆ, ਉਹ ਲਈ ਝੱਟ ਦੇਣੀ ਬੰਦਾ ਇਮੋਸ਼ਨਲ ਹੋ ਕੇ ਉਸੇ ਵੇਲੇ ਹੈਲਪ ਕਰਨ ਲਈ ਤਿਆਰ ਹੁੰਦਾ, ਔਰ ਕਰਨੀ ਵੀ ਚਾਹੀਦੀ ਆ। ਬਾਕੀ ਇਹ ਵਾਕਿਆ ਹੀ ਆ, ਕਰ ਭਲਾ ਹੋ ਭਲਾ, ਇਹ ਹੁੰਦਾ ਹੀ ਆਪਣੇ ਆਪ ਹੀ ਹੁੰਦਾ, ਤੁਹਾਨੂੰ ਸੋਚਣ ਦੀ ਲੋੜ ਨੀ ਪੈਂਦੀ। ਮੈਂ ਕਹਿੰਦੀ ਤੁਸੀਂ ਕਿਸੇ ਦੀ ਮਦਦ ਕਰੋ ਉਨੀ ਕਰਦਾ, ਜਿਹੜੇ ਕਰਕੇ ਤੁਹਾਨੂੰ, ਤੁਸੀਂ ਇਹ ਨਾ ਸੋਚੋ ਮੈਂ ਤਾਂ ਫਲਾਨੀ ਦੀ ਇੰਨੀ ਮਦਦ ਕੀਤੀ ਸੀ, ਨਹੀਂ ਨਹੀਂ, ਤੁਸੀਂ ਜਿੰਨੀ ਹੋ ਸਕਦੀ ਕਰ ਲਓ, ਤੇ ਇਹ ਨਾ ਸੋਚੋ ਇਹਦੇ ਬਦਲੇ ਮੈਨੂੰ ਕੀ ਮਿਲੇਗਾ। ਜਦ ਅਸੀਂ ਸਵੇਰੇ ਉੱਠ ਕੇ ਅਰਦਾਸ ਇਹ ਕਰਦੇ ਭੁਪਿੰਦਰ ਜੀ ਵਾਹਿਗੁਰੂ ਸਭ ਦਾ ਭਲਾ ਕਰੀ, ਉਹ ਸਭ ਦੇ ਭਲੇ ਵਿੱਚ, ਸਭ ਚ ਅਸੀਂ ਵੀ ਤਾਂ ਆਉਂਦੇ ਹਾਂ, ਨਾਲ ਆਪੇ ਸਾਡਾ ਭਲਾ ਹੋ ਜਾਣਾ।
0: ਬਿਲਕੁਲ,
4: ਜੇ ਤੁਸੀਂ ਸਭ ਦੇ ਭਲੇ ਦੀ ਅਰਦਾਸ,
0: ਜੇ ਤੁਸੀਂ ਕਰ ਨਹੀਂ ਸਕਦੇ ਤਾਂ ਮੇਰਾ ਤਾਂ ਸਪਸ਼ਟ ਹੈ ਕਿ ਜੇ ਤੂੰ ਮੇਰੀ ਔਕਾਤ ਜਿੰਨੀ ਹੈਗੀ ਆ, ਮੈਂ ਕਹਿ ਦਿੰਦਾ ਉਹਨਾਂ ਨੂੰ ਸਾਫ਼ ਹੀ ਭਾਈ, ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਅਗਲੇ ਦਾ ਭਲਾ ਮੇਰਾ ਭਲਾ ਹੈ, ਕਿ ਉਹਨੂੰ ਲਾਰਾ ਨਾ ਲਾਓ ਭਾਈ, ਨਹੀਂ ਕਰ ਸਕਦੇ ਉਹਨੂੰ ਕਹਿ ਦੋ ਭਾਈ ਨਹੀਂ ਯਾਰ ਮੇਰਾ ਨੀ ਪੁੱਗਦਾ ਨਾ, ਮੈਂ ਨਹੀਂ ਕਰ ਸਕਦਾ, ਇੰਨੀ
4: ਗੁੰਜਾਇਸ਼
0: ਉਹ ਅਗਲਾ ਤੁਹਾਡੇ ਉੱਤੇ ਅਟਕੇਗਾ ਤਾਂ ਨਹੀਂ ਹੈ ਨਾ, ਉਹ ਹੋਰ ਪਾਸੇ ਜਾਂ ਕਿਸੇ ਹੋਰ ਰਾਸਤੇ ਦੇ ਉੱਤੇ ਜਾਏਗਾ ਜਾਂ ਹੋਰ ਰਾਹ ਲੱਭੇਗਾ ਆਪਣੇ ਆਪ ਨੂੰ ਸੇਵ ਕਰਨ ਲਈ। ਬਿਲਕੁਲ ਹੈ,
4: ਕਿਸੇ ਵੀ ਚਾਹੇ ਪੈਸੇ ਤੇ ਵੀ ਦਾ ਆ, ਹੋ ਸਕਦਾ
0: ਹੋਰ ਵੀ ਬਹੁਤ ਸਾਰੀ
4: ਹੋ ਸਕਦਾ ਤੁਹਾਡੇ ਬਾਰੇ ਹੋ ਸਕਦਾ ਤੁਹਾਡੇ ਬਾਰੇ ਕੋਈ ਸੋਚੇ ਵੀ ਭਵਿੰਦਰ ਇੰਨੀ ਹੈਲਪ ਕਰ ਸਕਦਾ, ਪਰ ਤੁਸੀਂ ਆਪਣੇ ਪਰਿਵਾਰ ਵਿੱਚ ਘਰ ਵਿੱਚ ਬੱਚਿਆਂ ਦਾ ਸਾਰਾ ਕੁਛ ਦੇਖਣਾ ਹੁੰਦਾ ਤਾਂ ਦੂਜਾ ਜਣੇ ਤਾਂ ਸਿਰਫ

0: ਗਲਤ ਸਿਖਾਈ ਹੋਈ ਹੈ ਨਾ,
1: ਜੀ
0: ਤੇ
1: ਹਾਂਜੀ
0: ਉਹਨੇ ਜਾਣੀ ਹੁਣ ਉਹ ਕਹਿੰਦੀ ਵੀ ਇੱਥੇ ਹੀ ਆਪਾਂ, ਉਹ ਮਤਲਬ ਉਹ ਟਾਊਨ ਦੇ ਵਿੱਚ ਆਪਣੇ, ਮੈਂ ਤਾਂ ਚਲੋ ਹੈ ਹੀ ਇਕੱਲਾ, ਉਹ ਟਾਊਨ ਚ ਕਾਫੀ ਸਟੋਰ ਨੇ ਆਪਣੇ ਲੋਕਾਂ ਦੇ
1: ਜੀ
0: ਪੰਜਾਬੀਆਂ ਦੇ, ਉਹ ਕਹਿੰਦੀ ਮੈਂ ਦਾਅਵੇ ਨਾਲ ਕਹਿਣੀ ਹੈ 90% ਚੋਂ ਇੱਥੋਂ ਹੀ ਆਪਣੇ ਚੋਂ ਕਿਸੇ ਨੇ ਉਹਨੂੰ ਇਹ ਗੱਲ
1: ਸਿਖਾਇਆ।
0: ਕਹੀ ਹੋਣੀ ਹੈ।
1: ਬਿਲਕੁਲ
0: ਉਹ ਕਹਿੰਦੀ ਵੀ
1: ਬਿਲਕੁਲ
0: ਮਤਲਬ
1: ਬਿਲਕੁਲ
0: ਤੁਸੀਂ ਆਪਦੀ ਵਾਈਫ ਨੂੰ ਵੀ ਉਹ ਗੱਲ ਨਹੀਂ ਬੋਲ ਸਕਦੇ ਵੀ ਜਿਹੜੀ ਉਹਨੇ ਮੈਨੂੰ ਆ ਕੇ ਗੱਲ ਬੋਲੀ।
1: ਜੀ
0: ਕਹਿੰਦੀ ਫਿਰ ਮੈਂ ਉਹਨੂੰ ਪੁੱਛਿਆ ਵੀ ਤੂੰ, ਤੈਨੂੰ ਕਿਤੇ ਨੂੰ ਇਹਦਾ ਮਤਲਬ ਪਤਾ? ਕਹਿੰਦਾ ਵੀ ਮੈਨੂੰ ਮਤਲਬ ਨਹੀਂ ਹੁੰਦਾ, ਮੈਂ ਤੁਹਾਨੂੰ ਦੱਸਿਆ ਵੀ ਤੂੰ ਐਂ ਬੁਲਾਇਆ ਕਰ ਕਿਸੇ ਨੂੰ।
1: ਜੀ
2: ਬਿਲਕੁਲ,
0: ਹਾਂਜੀ
2: ਮੈਂ ਵੀ ਆਪ
0: ਦੇਖੋ ਜੇ ਯਾਰ ਹੁਣ ਚੰਗਾ ਉਹਨੇ
2: ਸੁਣਿਆ ਹੈ ਤੇ
0: ਉਹਨੇ
2: ਮੈਂ
0: ਰੋ ਕੇ
2: ਦੇਖਿਆ ਵੀ।
0: ਰੋਈ ਨਾਲੇ ਕਹਿੰਦੀ ਵੀ ਮੈਨੂੰ ਸ਼ਰਮ ਆਈ ਆ ਤਾਂ ਮੈਨੂੰ ਉਹਨੇ ਆ ਕੇ ਆ ਗੱਲ ਕਹੀ।
1: ਜੀ
0: ਅਸੀਂ ਕੀ
2: ਹਾਂਜੀ
0: ਮੈਸੇਜ
2: ਹਾਂਜੀ
0: ਦਿੰਦੇ ਆ ਜੀ ਹੁਣ ਉਹ ਤੁਸੀਂ ਜਾ, ਹੁਣ ਆਪਾਂ ਨੂੰ ਕੋਈ ਅੰਗਰੇਜ਼ੀ ਜਾਂ ਸਪੈਨਿਸ਼ ਕੋਈ ਇਹੋ ਜਿਹੀ ਗਲਤ ਕਰ, ਮੈਂ ਮੈਨੂੰ ਕੋਈ ਦੱਸ ਵੀ ਜਾਵੇ ਨਾ ਸਪੈਨਿਸ਼ ਦੇ ਵਿੱਚ, ਮੈਂ ਉਹ ਤਾਂ ਲਿਖਾ ਲੈਣਾ
1: ਜੀ।
0: ਕੋਈ ਜਿਹੜਾ ਜਿਹੜੇ ਸਪੈਨਿਸ਼ ਨੂੰ ਗੋਰ ਇੰਗਲਿਸ਼ ਜਾਂ ਪੰਜਾਬ ਸਪੈਨਿਸ਼ ਆਉਂਦੀ ਹੈ, ਮੈਂ ਉਹਨੂੰ ਪੁੱਛਦਾ ਜ਼ਰੂਰ ਹੁੰਦਾ ਵੀ ਇਹਦਾ ਮਤਲਬ ਕੀ ਹੈ, ਕਿਉਂਕਿ ਹੁਣ ਮੈਂ ਕਹਾਂ ਕਿਸੇ ਨੂੰ ਬੋਲਦੇ ਮੈਨੂੰ ਗਲਤ ਕਹਿ ਜਾਵੇ ਗੱਲ ਦੱਸ ਜਾਵੇ ਹਨਾ।
1: ਬਿਲਕੁਲ
0: ਐ ਮੇਰੇ ਸਟੋਰ ਤੇ ਆ ਗਿਆ ਜੀ ਇੱਕ, ਉਹਨੇ ਮੈਨੂੰ ਆਈ ਆ ਕੇ ਗਾਲ ਵਾਂਗੂ ਕੱਢੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਕਿਹਨੇ ਦੱਸਿਆ? ਕਹਿੰਦਾ ਫਲਾਣੇ ਜਿਹੜਾ ਉੱਥੇ ਸਟੋਰ ਉਹਨੇ ਦੱਸਿਆ। ਮੈਂ ਕਿਹਾ ਇਹਦਾ ਆਹ ਮਤਲਬ ਹੈ? ਕਹਿੰਦਾ ਮੈਂ ਦੱਸ ਪੁੱਛਦਾ ਉਹਨੂੰ ਜਾ ਕੇ। ਮੈਂ ਕਿਹਾ ਵੀ ਹੁਣ ਫਿਰ ਉਹਨੂੰ ਮੈਂ ਦੱਸਿਆ ਵੀ ਅੱਜ ਕੱਲ੍ਹ ਇਸ ਕਰਕੇ ਮੈਂ ਜਿਹਨੂੰ ਬੱਚੇ ਹੀ ਨੇ ਜੀ, ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੀ ਹੋਣਾ ਭੈਣ ਜੀ, ਆਪਾਂ ਉਵੇਂ ਕਿੰਨਾ ਪ੍ਰਾਊਡ ਕਰਦੇ ਜਾਂ ਜਵਾਕ ਨੂੰ ਕਹਿੰਦੇ ਗਾਲ ਕੱਢ ਕੇ ਦਿਖਾ
1: ਜੀ। ਬਿਲਕੁਲ
0: ਕਹਿੰਦੇ ਹੁੰਦੇ ਛੋਟੇ
2: ਸਹੀ ਗੱਲ ਹੈ।
0: ਮੈਂ
2: ਬਚਪਨ ਚ ਬੱਚਿਆਂ ਦੇ ਬਚਪਨ ਚ ਵੀ ਇਦਾਂ ਦੇਖਿਆ, ਆਂਢ ਗੁਆਂਢ ਦੇ ਨਿਆਣੇ ਨੂੰ ਗਾਲਾਂ ਸਿਖਾ ਦਿੰਦੇ
1: ਜੀ,
0: ਬਿਲਕੁਲ ਸਿਖਾਉਂਦੇ ਨੇ ਜੀ।
2: ਹਾਂਜੀ ਹਾਂਜੀ।
0: ਸੋ ਇਸ ਕਰਕੇ ਨਾ ਇਹ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਕਿਸੇ ਨੂੰ ਕੱਢੂ ਜਾ ਕੇ, ਉਹ ਕਦੇ ਤੁਹਾਨੂੰ ਵੀ ਕੱਢੂ ਆ ਕੇ।
1: ਬਿਲਕੁਲ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਸਪੈਨਿਸ਼ ਕੁੜੀਆਂ ਮੁੰਡੇ ਕੰਮ ਕਰਦੇ ਸੀ, ਜਾਣੀ ਕਿ ਉਹਨੇ ਵੀ ਸਾਨੂੰ ਕਹਿਣਾ ਥੋੜੀ ਜਿਹੀ ਆਪਣੀ ਲੈਂਗੁਏਜ ਵਿੱਚ ਦੱਸੋ, ਉਹਨਾਂ ਨੂੰ ਇਹ ਦੱਸਣਾ ਪਏ ਅਸੀਂ ਤੁਸੀਂ ਹੈਲੋ ਕਹਿੰਦੇ, ਸਤਿ ਸ੍ਰੀ ਅਕਾਲ, ਕੀ ਹਾਲ ਹੈ, ਕੀ ਹਾਲ ਆ, ਉਹਨਾਂ ਨੂੰ ਚਾਰ ਪੰਜ ਲਾਓ ਚੰਗੇ ਚੰਗੇ ਵਧੀਆ ਸਿਖਾਏ ਹੁੰਦੇ ਸੀ, ਕੀ ਹਾਲ ਹੈ। ਹਾਂਜੀ ਮੈਂ ਠੀਕ ਆ।
0: ਹਾਂ ਧੰਨਵਾਦ, ਤੁਸੀਂ ਵੀ ਆਪਾਂ ਤੁਸੀਂ ਥੈਂਕ ਯੂ ਕਹਿੰਦੇ ਹਾਂ, ਅਸੀਂ ਧੰਨਵਾਦ ਕਹਿੰਦੇ ਹਾਂ, ਤੁਸੀਂ ਯੂ ਵੈਲਕਮ ਕਹਿੰਦੇ ਹੋ ਵੀ ਅਸੀਂ ਜੀ ਆਇਆ ਕਹਿ ਦਿੰਦੇ ਤੁਹਾਨੂੰ ਹਨਾ। ਤੁਸੀਂ ਚਲ ਵਧੀਆ ਗੱਲਾਂ ਦੱਸੋ, ਇਹ ਦੱਸ ਸਕਦੇ ਹੋ ਜੀ ਜੇ ਹੁਣ ਮੈਂ ਹੀ ਮਾੜਾ ਦੱਸੂ, ਕੱਲ ਨੂੰ ਮੇਰੀ ਮੰਨ ਲਓ ਬੇਟੀ ਉਹ ਕੰਮ ਕਰੇ ਜੀ ਇੱਥੇ ਆ ਕੇ, ਜਾਂ ਮੇਰੀ ਕੱਲ ਨੂੰ ਨੂੰਹੇ ਕੰਮ ਕਰੇ ਇੱਥੇ ਆ ਕੇ
1: ਜੀ,
0: ਅਗਲਾ ਆ ਕੇ ਉਹਨੂੰ ਬੋਲੂ ਫਿਰ ਉਹ ਮੇਰਾ ਸਿਖਾਇਆ ਹੀ ਮੇਰੇ ਕੋਲ ਨਹੀਂ ਆਇਆ ਨਾ।
1: ਬਿਲਕੁਲ
2: ਬਿਲਕੁਲ ਬਿਲਕੁਲ।
0: ਹੁਣ ਕਿੱਥੇ ਤੱਕ ਕਿਤੇ ਤਾਂ ਜਾਣਾ ਨੀ ਇਸ ਟਾਊਨ ਦੇ ਵਿੱਚ,
1: ਬਿਲਕੁਲ
0: ਮਤਲਬ ਕਦੇ ਨੀ ਇਹ ਅੱਜ ਤੱਕ ਕੋਈ ਗੱਲ ਗਲਤ ਕਿਸੇ ਨਾਲ ਕੀਤੀ ਆ ਛੋਟਾ ਟੋਰ ਇੰਨੇ ਸਾਲ। ਇਸ ਕਰਕੇ ਸਾਡੇ ਨਾ ਪਤਾ ਨੀ ਅਸੀਂ ਕੀ ਗੱਲ ਦੇ ਇਸ ਚੀਜ਼ਾਂ ਦੇ ਵਿੱਚ ਕੀ ਪ੍ਰਾਊਡ ਮਹਿਸੂਸ ਕਰਦੇ ਹਾਂ ਵੀ ਕੀ ਹੈ ਇਹਦੇ ਵਿੱਚ। ਮੈਂ ਤੁਹਾਨੂੰ ਦੱਸਦਾ ਜੀ ਸਾਡੇ ਟਾਊਨ ਦੀ ਤੁਹਾਨੂੰ ਹੋਰ ਗੱਲ ਦੱਸਦਾ ਜੀ, ਉੱਥੇ ਮਤਲਬ ਕਾਲੇ ਬਹੁਤ ਨੇ ਹਨਾ, ਉਹ ਕਾਲੇ ਐ ਹੁੰਦਾ ਸਿਗਰਟ ਸਾਰੀ, ਹਾਲਾਂਕਿ ਸਾਰੀ ਡੱਬੀ ਦਿਹਾੜੀ ਦੀ ਪੀ ਜਾਂਦੇ ਨੇ ਉਹ, ਜੇ ਇਕੱਠੀ ਡੱਬੀ ਸਿਗਰਟ ਦੀ ਲੈਣ ਉਹ $10 ਦੀ ਹੈ, ਉਹਨਾਂ ਨੇ ਸਿੰਗਲ ਸਿਗਰਟ ਲੈਣੀ ਹੈ ਜੀ, ਉਹਨਾਂ ਨੂੰ ਪੈਂਦੀ ਹੈ 25-30 ਰੁਪਏ ਚ, ਪਰ ਉਹ ਪਰਵਾਹ ਨੀ ਕਰਦੇ ਹਨਾ ਜਿਵੇਂ ਮਤਲਬ ਹੋਇਆ ਡਰ। ਉਹ ਸਿੰਗਲ ਸਿਗਰਟ ਇਲੀਗਲ ਹੈ ਜੀ ਵੇਚਣੀ ਹੈਲਥ ਲਈ ਇੱਥੇ, ਕਿਉਂਕਿ ਤੁਸੀਂ ਹੱਥ ਤਾਂ ਲਾ ਹੀ ਨੀ ਸਕਦੇ ਕਿਸੇ ਚੀਜ਼ ਨੂੰ ਜਿਹੜੀ ਵੇਚਣੀ ਹੈ। ਉਹ ਕਾਲਾ ਮਤਲਬ ਜੀ ਗਰਮੀਆਂ ਦੇ ਇਹਨਾਂ ਦੇ ਕਈ ਸਾਲਾਂ ਦੀ ਗੱਲ ਹੈ, ਗਰਮੀਆਂ ਸ਼ਿਕਾਗੋ ਦੇ ਲੋਕ ਸਾਡੇ ਬਹੁਤ ਇੱਥੇ ਆਉਂਦੇ ਨੇ ਹਨਾ, ਕਾਫੀ ਰਸ਼। ਉਹ ਕਾਲਾ ਪਿੱਛੋਂ ਹੀ ਕਹਿੰਦਾ ਵਟ ਯੂਰ ਨੇਮ ਮਿਸਟਰ ਸਿੰਘ? ਮੈਂ ਕਿਹਾ ਯੈਸ। ਓ ਯੂ ਨੋ ਦਾ ਜਿਮੀ ਫਰੋਮ ਉੱਥੋਂ ਕਿਤੋਂ ਹੋਰ ਉਹਨੇ ਕਿਹਾ। ਮੈਂ ਕਿਹਾ ਆਈ ਡੋਂਟ ਨੋ ਮੈਂ ਵਾਈ ਯੂ ਟਾਕਿੰਗ ਅਬਾਊਟ ਹਿਮ। ਕਹਿੰਦਾ ਉਹ ਸਿੰਗਲ ਸਿਗਰਟ ਦਿੰਦਾ ਤੇਰੇ ਕੋਲ ਵੀ ਹੋਣੀ ਦੇਈ ਮੈਨੂੰ। ਮੈਂ ਸ਼ਿਕਾਗੋ ਵਾਲੇ ਸਾਰੇ ਬੰਦੇ ਖੜੇ, ਮੈਂ ਉਹਨਾਂ ਨੂੰ ਕਿਹਾ ਇੱਕ ਮਿੰਟ
1: ਹੋ ਗਿਆ ਸਾਰੇ ਸਿੰਘ ਇੱਦਾਂ ਹੀ ਕਰਦੇ ਕਰੇ
0: ਹਾਂ ਬਸ। ਮੈਂ ਫਿਰ ਮੈਂ ਸੁਣੀ, ਮੈਂ ਕਿਹਾ ਜਿਹੜੇ ਗੋਰਿਆਂ ਦੇ ਅਸਰ ਜਾਣਾ ਸੀ ਉਹ ਗੱਲ ਮੈਨੂੰ ਫੀਲ ਹੋਈ ਨਾ, ਮੈਂ ਕਿਹਾ ਇਹ ਕੀ ਸੋਚਦੇ ਹੋਣਗੇ ਵੀ ਚਾਰ।
1: ਬਿਲਕੁਲ
0: ਮੈਂ ਕਿਹਾ ਉਹ ਜਿਹੜਾ ਕੋਈ ਜਿੰਮੀ ਆ ਤੇਰਾ ਕੀ ਹੈ, ਉਹ ਕਿੱਥੇ ਆ? ਕਹਿੰਦਾ ਫਲਾਣੇ ਟਾਊਨ ਚ। ਮੈਂ ਕਿਹਾ ਉੱਥੇ ਮਿਲ ਸਕਦੀ ਹੈ, ਡਿਕੇਟਰ ਹੈ। ਮੈਂ ਕਿਹਾ ਜੇ ਤੈਂ ਮੈਨੂੰ ਸੈਕਿੰਡ ਟਾਈਮ ਆ ਕੇ ਕਿਹਾ ਨਾ, ਪਹਿਲਾਂ ਤੂੰ ਕੈਮਰੇ ਦੇ ਵਿੱਚ ਆ ਗਿਆ, ਮੈਂ ਪੁਲਿਸ ਨੂੰ ਕਾਲ ਕਰਕੇ ਤੈਨੂੰ ਟਿਕਟ ਦਵਾਉਂ
1: ਜੀ।
0: ਮੈਂ ਕਿਹਾ ਡਿਕੇਟਰ ਹੈ, ਇੱਥੇ ਨੀ ਮਿਲਦੀ। ਹੁਣ ਤੁਸੀਂ ਦੇਖੋ ਸਿੰਘ ਕਿੰਨਾ ਪ੍ਰੋਡਕਟ ਨਾਂ ਲੈ ਕੇ ਉਹਨੇ ਕਿਹਾ ਵੀ ਕਹਿੰਦਾ ਉਹ ਸਿਗਰਟ ਦਿੰਦਾ ਤੂੰ
1: ਜੀ। ਬਿਲਕੁਲ
0: ਤੇ ਗੱਲਾਂ ਅਸੀਂ ਕੀ ਕਰਦੇ ਆ
1: ਜੀ, ਬਦਨਾਮੀ ਹੈ। ਬਿਲਕੁਲ
2: ਨਹੀਂ, ਸੋਹਣਾ ਵਿਸ਼ਾ ਸੀ ਭੁਪਿੰਦਰ ਜੀ, ਬਹੁਤ ਵਧੀਆ ਸਾਰਿਆਂ ਦੀ ਸਾਂਝ ਹੋ ਗਈ। ਸਾਨੂੰ ਆਪੇ ਹੀ ਸਿਖਾਲਣਾ ਪਊਗਾ ਪਿਆ ਗੱਲ ਗਲਤ ਹੈ ਤਾਂ ਏਦਾਂ ਨੀ, ਏਦਾਂ ਗਲਤ ਤਾਂ ਕਹਿਣ ਦੀ ਉਦਾਂ ਲੋੜ ਨੀ, ਉਦਾਂ ਹੀ ਕਹਿਣਾ ਚਾਹੀਦਾ ਵੀ ਏਦਾਂ ਬੋਲਣਾ, ਉਹਦੇ ਨਾਲ ਕੀ ਆ ਉਹ ਸਿੱਧਾ ਮੈਸੇਜ ਆਉਂਦਾ, ਕਿਉਂਕਿ ਜਿਸ ਲਈ ਅਸੀਂ ਆਪਾਂ ਕਹਿੰਦੇ ਨਾ ਏਦਾਂ ਨੀ ਕਰਨਾ, ਇਸ ਚੀਜ਼ ਨੂੰ ਨੀ ਹੱਥ ਲਾਉਣਾ, ਤਾਂ ਉਹ ਜਿੱਦਾਂ ਨਾ ਇੱਕ ਕਹਾਣੀ ਅਸੀਂ ਪੜ੍ਹੀ ਦਿੰਦੀ ਸੀ ਫੋਰਬਿਡਨ ਵਾਟਰ, ਜੇ ਤੁਸੀਂ ਬੱਚੇ ਨੂੰ ਕਹਿੰਦੇ ਪਾਣੀ ਦੇ ਨੇੜੇ ਨੀ ਜਾਣਾ ਤਾਂ ਉਹ ਸੋਚਦਾ ਭਾਈ ਜਾ ਕੇ ਦੇਖੋ ਫਿਰ ਕੀ ਗੱਲ ਆ, ਹਨਾ। ਹਾਂਜੀ ਤਾਂ ਬਸ ਸਿੱਧਾ ਸਿੱਧਾ ਹੀ ਜਿਹੜਾ ਸੁਨੇਹਾ ਦੇਣਾ ਉਹ ਸਹੀ ਸੁਨੇਹਾ ਦੇਣਾ ਚਾਹੀਦਾ। ਜੇ ਤੁਸੀਂ ਸਹੀ ਇਹਨਾਂ ਲੋਕਾਂ ਨੂੰ ਵੀ ਦਿਲ ਕਰਦਾ

0: ਤਾਂ ਦੋ ਚਾਰ ਲਫ਼ਜ਼ ਜਾਣੀ ਕਿ ਅਸੀਂ ਚੰਗੇ ਸਿਖਾ ਇਹਨਾਂ ਦੇ ਕੋਲੋਂ ਸਿੱਖ ਲਈਏ। ਤੁਹਾਨੂੰ ਮੈਂ ਦੱਸਦੀ, ਇੱਕ ਦਿਨ ਮੈਂ ਜਾ ਰਹੀ ਸੀ, ਵਾਕ ਕਰ ਰਹੀ ਸੀ, ਇੱਕ ਕਾਲਾ ਮੇਰੇ ਕੋਲੋਂ ਦੀ ਲੰਘਿਆ ਮੁੰਡਾ, ਤਾਂ ਉਹ ਮੈਨੂੰ ਹੱਥ ਜੋੜ ਕੇ ਕਹਿੰਦਾ ਨਮਸਤੇ। ਮੈਂ ਕਿਹਾ ਲੈ ਦੇਖੋ, ਇਹਦਾ ਮਤਲਬ ਇਹਦਾ ਕੋਈ ਦੋਸਤ ਚੰਗਾ ਹੋਣਾ ਜਿਹੜਾ ਇਹਨੂੰ ਨਮਸਤੇ ਸਿਖਾ ਲਈ ਆ, ਤੇ ਹੁਣ ਮੈਨੂੰ ਇੰਡੀਅਨ ਦੇਖ ਕੇ ਮੈਨੂੰ ਨਮਸਤੇ ਕਹਿਤੀ, ਬੜੀ ਵਧੀਆ ਚੰਗਾ ਲੱਗਾ।
1: ਬਿਲਕੁਲ
0: ਹਾਂਜੀ, ਚਲੋ ਭਵਿੰਦਰ ਜੀ ਲਓ ਫਿਰ ਹੋਰ ਕਿਸੇ ਨੂੰ ਤਾਂ ਸੁਣਦੇ ਆ।
2: ਵੱਡਿਆਂ ਦੇ ਵਿਚਾਰ ਸੁਣਨੇ ਜਰੂਰ ਚਾਹੀਦੇ ਨੇ, ਐਕਸਪੀਰੀਅੰਸ ਹੁੰਦਾ ਭੈਣ ਜੀ ਵਿਚਾਰ ਦੇਖੋ।
1: ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਇੱਥੇ ਆਪਾਂ ਫਿਰ ਆਗਿਆ ਲੈਣੇ ਆ। ਤੇ ਖਬਰਾਂ ਦੇ ਲਈ ਤੁਹਾਡੇ ਲਈ ਖੇਦ ਹੈ ਜੀ, ਅੱਜ ਤੇ ਆਖਰ ਦੇ ਵਿਚ ਜਰੂਰ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਗੱਲਬਾਤ ਜਰੂਰ ਹੋ ਸਕਦੀ ਹੈ ਆਖਰ ਚ, ਤੇ ਖਬਰਾਂ ਬਾਅਦ ਦੇ ਵਿਚ ਮੈਂ ਜਰੂਰ ਤੁਹਾਡੇ ਤੱਕ ਜੜੀਆਂ ਪਹੁੰਚਾ ਦਾਂਗਾ ਤੇ ਉਹਨੂੰ ਵੱਖਰੀਆਂ ਕਰਕੇ ਪਾ ਦਾਂਗੇ। ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤਦ ਤੱਕ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੈਂ ਤੁਹਾਡੇ ਕਮੈਂਟਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਣਾ ਉਸ ਸਮੇਂ ਤਾਈਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਉਡੀਕ ਰਹੇਗੀ। ਤੇ ਬਹੁਤ ਵਧੀਆ ਮਾਹਲ ਜੀ, ਤੁਸੀਂ ਵੱਡੇ ਹੋ ਕਹਿੰਦੇ ਜੀ, ਤੇ ਮੁਕੱਦਰ ਜੀ ਲਿਖ ਰਹੇ ਨੇ ਬਹੁਤ ਵਧੀਆ ਔਜਲਾ ਬਾਈ ਜੀ, ਸ਼ੁਕਰੀਆ ਜੀ। ਤੇ ਇਕਬਾਲ ਮੰਗੜ ਜੀ ਵੀ ਮੋਮ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ ਤੇ ਥੈਂਕ ਯੂ ਐਵਰੀ ਵਨ ਕਹਿੰਦੇ ਆ। ਤੇ ਇਸੇ ਤਰ੍ਹਾਂ ਸ਼ੁਰੂਆਤ ਕਰੀਏ ਤੇ ਕਮੈਂਟਸ ਦੀ ਜਿਹੜੀ ਹੈ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ, ਇੱਧਰ ਕਮੈਂਟ ਕੁਝ ਹੋਰ ਦਿਖ ਰਹੇ ਨੇ, ਉਧਰ ਕੁਝ ਹੋਰ। ਗੁਰੀ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸਭ ਤੋਂ ਪਹਿਲਾਂ ਕਮੈਂਟ ਉਹਨਾਂ ਦਾ ਸੀਗਾ, ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਗੁਰੀਮਾਨ ਜੀ ਲਿਖਦੇ ਨੇ ਤੇ ਟਾਈਮ ਤਾਂ ਕਹਿੰਦੇ ਉੱਤੇ ਹੋ ਗਿਆ ਪਰ ਅਜਵੀਰ, ਹਾਂਜੀ 2-3 ਮਿੰਟ 5-7 ਮਿੰਟ ਲੱਗ ਜਾਂਦੇ ਆ ਬਾਈ ਜੀ, ਮਾਫ਼ੀ ਚਾਹੁੰਦੇ ਆ ਸ਼ੁਰੂਆਤ ਦੇ ਵਿੱਚ। ਤੇ ਇਕਬਾਲ ਮੰਗੜ ਜੀ ਕਹਿੰਦੇ ਆ ਕਿਉਂਕਿ ਥੋੜਾ ਜਿਹਾ ਸ਼ੁਰੂਆਤ ਅਸੀਂ ਹੋਰ ਹਿਸਾਬ ਦੇ ਨਾਲ ਕਰੀਦੀ ਆ, ਬਾਕੀ ਦੋਸਤ ਜਿਹੜੇ ਨੇ ਪ੍ਰੋਗਰਾਮ ਕਰਦੇ ਆ ਉਹ ਸਿੱਧਾ ਹੀ ਆ ਕੇ ਕੰਮ ਸ਼ੁਰੂ ਕਰ ਲੈਂਦੇ ਆ ਜੀ। ਤੇ ਇਕਬਾਲ ਮੰਗੜ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਨਵਦੀਪ ਬਾਈ ਜੀ ਦਿੱਲੀ ਤੋਂ ਬੜੇ ਦਿਨਾਂ ਬਾਅਦ ਜੁੜੇ ਆ ਸਤਿ ਸ੍ਰੀ ਅਕਾਲ ਕਹਿੰਦੇ ਨੇ, ਉਮੀਦ ਕਰਦੇ ਆ ਸਭ ਸਹੀ ਸਲਾਮਤ ਹੋਵੇਗਾ। ਗੁਰੀਮਾਨ ਜੀ ਲਿਖਦੇ ਇਕਬਾਲ ਮੰਗੜ ਜੀ, ਸੁਰਿੰਦਰ ਕੌਰ ਮਾਲ ਜੀ ਤੇ ਨਵਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਹੈ, ਤੇ ਲਿਖਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਾਬਾ ਈਦੀ ਜੀ ਨੇ ਵੀ ਬੜੀ ਸੇਵਾ ਕੀਤੀ ਹੈ, ਬੜਾ ਵੱਡਾ ਨਾਮ ਹੈ ਜੀ ਉਹਨਾਂ ਦਾ ਉੱਥੇ, ਤੇ ਅੱਜ ਉਹਨਾਂ ਦੇ ਨਾਮ ਉੱਤੇ ਉੱਥੇ ਦੀਆਂ ਐਂਬੂਲੈਂਸ ਚੱਲਦੀਆਂ ਨੇ ਜੀ। ਬਿਲਕੁਲ ਹਾਂ, ਸਮੇਂ ਸਮੇਂ ਦੇ ਉੱਤੇ ਉਹਨਾਂ ਦਾ ਜ਼ਿਕਰ ਵੀ ਕਰਦੇ ਰਹੇ ਹਾਂ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਭਗਤ ਪੂਰਨ ਸਿੰਘ ਜੀ ਨਹੀਂ ਕਿਸੇ ਨੇ ਬਣ ਜਾਣਾ, ਉਹ ਇੱਕ ਵੱਖਰੀ ਹੀ ਰੂਹ ਆਈ ਹੈਗੀ ਜੀ, ਤੇ ਦੁਨੀਆਂ ਉੱਤੇ ਜੋ ਲੋਕਾਂ ਦੇ ਆਪਣੇ ਹੱਥੀ ਸੇਵਾ ਕਰਦੇ ਸੀ ਤੇ ਸੇਵਾ ਕਰਦੇ ਹੀ ਚਲੇ ਗਏ ਤੇ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਸੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ UAE ਤੋਂ ਲਿਖਦੇ ਆ, ਗੁਰੂ ਜੀ ਕਹਿੰਦੇ ਭਾਰਤਵੀਰ ਜੀ ਸ਼ਮੀ ਜੀ ਸਤਿ ਸ੍ਰੀ ਅਕਾਲ, ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਲਿਖਦੇ ਆ ਜੀਆਂ ਨੂੰ ਜੀ। ਪਰਮਿੰਦਰ ਜੀ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਮਨਦੀਪ ਜੱਸੀ ਜੀ ਲਿਖਦੇ ਆ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਤੇ ਬਹਾਦਰ ਜੀ ਆਪਣੇ ਨਾਲ ਜੁੜ ਰਹੇ ਨੇ ਡੈਨਮਾਰਕ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਜੀ ਨੂੰ ਜੀ ਸਵਾਗਤ ਹੈ ਜੀ ਬਾਈ ਜੀ।
3: ਬੜੀ ਮਿਹਰਬਾਨੀ ਭਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
3: ਮੈਂ ਤਾਂ ਚਰਚਾਰੇ ਸਾਰੇ ਹੀ ਲੈਣੇ ਮੈਂ ਕਿਹਾ।
1: ਜੀ ਜ਼ਰੂਰ ਜੀ, ਦੇਣੇ ਚਾਹੀਦੇ ਵਿਚਾਰ।
3: ਜਿਹੜੀ ਤੁਸੀਂ ਗੱਲ ਕਰਦੇ ਨਾ ਚਾਰ ਭਲਾ ਹੋ ਭਲਾ,
1: ਹਾਂਜੀ,
3: ਉਹ ਇੱਕ ਤਾਂ ਜਿਹੜਾ ਕਰਦੇ ਭਲਾ ਉਹ ਚੰਗੀ ਗੱਲ ਆ
1: ਜੀ।
3: ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਆ ਜਾਂ ਕਿਸੇ ਨੂੰ ਝੂਠ ਬੋਲਦੇ ਆ, ਉਹਨੂੰ ਠੱਗਦੇ ਆ, ਪਰ ਤੁਹਾਨੂੰ ਅੰਦਰੋਂ ਅੰਦਰ ਹੀ ਪਤਾ ਹੀ ਹੁੰਦਾ ਆਪਣੇ ਆਪ ਮੈਂ ਕਿਹੜੀ ਕਰਤੂਤ ਕੀਤੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ।
3: ਤੇ ਦੂਜਾ ਤੁਸੀਂ ਨਾ ਭਾਵਾਂ ਕਿਸੇ ਦਾ ਸਮਾਨ ਹੀ ਡਿੱਗਿਆ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਚੱਕ ਕੇ ਵੀ ਫੜਾਤਾ ਨਾ, ਤੁਹਾਡੀ ਇੰਨੇ ਚ ਛਾਤੀ ਚੌੜੀ ਹੋ ਜਾਂਦੀ ਕਿ ਮੈਂ ਚੰਗਾ ਕੰਮ ਕੀਤਾ। ਇਹ ਨੀ ਤੁਸੀਂ ਕੋਈ ਜੇਬ ਦਿੱਤਾ, ਉਹਦਾ ਵੀ ਸਮਾਨ ਚੱਕ ਕੇ ਉਹਨੂੰ ਦਿੱਤਾ ਆ ਤੁਹਾਡੇ ਮੂਹਰੇ ਡਿੱਗਿਆ। ਜਿੱਦਾਂ ਹੁਣ ਮੈਂ ਮਾਰਕੀਟਾਂ ਚ ਘੁੰਮਦਾ ਸਿਕਿਉਰਟੀ ਦਾ ਕੰਮ ਕਰਦਾ ਹੈ ਨਾ
1: ਜੀ,
3: ਜੇ ਮੈਂ ਦੇਖਾਂ ਨਾ ਕੋਈ ਕੋਈ ਬਜ਼ੁਰਗ ਬੰਦਾ ਆ ਉਹ ਬੀਗਰ ਰੱਖਿਆ, ਡਾਲਾ ਕਹਿੰਦੇ ਆਪਾਂ ਨੂੰ ਪੰਜਾਬੀ ਚ, ਉਹ ਡਾਲਾ ਨਹੀਂ ਚੱਕ ਹੁੰਦਾ, ਮੈਂ ਚੱਕ ਕੇ ਰੇਡੀ ਦੱਸਦਾ ਹੁੰਦਾ ਦੱਸਣਾ ਨੀ ਪਰ ਮੈਂ ਦੱਸਦਾ ਨੀ ਹੁੰਦਾ ਮੈਂ ਸਿਕਿਉਰਿਟੀ ਵਾਲਾ ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ ਦੱਸਦਾ ਨੀ ਮੈਂ ਸਿਕਿਉਰਿਟੀ ਵਾਲਾ ਚੱਕ ਕੇ ਵਿੱਚ ਦੱਸਦਾ ਹੁੰਦਾ
1: ਬਿਲਕੁਲ ਹੈ ਜੀ
3: ਮੇਨਾ ਮੇਰੇ ਨਾਲ ਖੁਦ ਜੋ ਹੋਈ ਆ ਆਪਣਾ ਹੀ ਰਿਸ਼ਤੇਦਾਰ ਸਕਾ ਬਿਲਕੁਲ ਲਾਗੇ ਹੋ ਮੈਂ ਉਦੋਂ ਸੀਗਾ ਭਾਜੀ ਰਿਫਿਊਜੀ
1: ਜੀ
3: ਪਹਿਲਾਂ ਤਾਂ ਮੈਨੂੰ 15 ਦਿਨਾਂ ਬਾਅਦ ਘਰੋਂ ਕੱਢਤਾ ਸੀ ਰਾਤ ਨੂੰ ਬਰਫ਼ ਪਈ ਦੇ ਵਿੱਚ
1: ਜੀ
3: ਤੇ ਮੈਂ ਚੱਲ ਗਿਆ ਆਪਣੇ ਕੈਂਪ ਚ ਜਦੋਂ ਕੈਂਪ ਤੁਹਾਨੂੰ ਪਤਾ ਰਿਫਿਊਜੀ ਕੈਂਪ ਹੀ ਹੁੰਦੇ ਉਦੋਂ
1: ਹਾਂਜੀ
3: ਤੇ ਉਹ ਫਿਰ ਉਸ ਤੋਂ ਬਾਅਦ ਇੱਕ ਵਾਰੀ ਨਾ ਮੈਂ ਜਿਹੜੇ 15 ਦਿਨ ਮੈਂ ਰਿਹਾ ਸੀ ਉਹਨਾਂ ਕੋਲ ਉਹ ਘਰ ਉਸ ਬੰਦੇ ਦਾ ਨੀ ਸੀ ਜਿਸ ਬੰਦੇ ਕੋਲ ਮੈਂ ਜਿਹੜਾ ਬੰਦੇ ਨਾਲ ਗੱਲ ਕਰਦਾ ਉਹਦਾ ਨੀ ਸੀ ਗਾਹ ਕਿਸੇ ਹੋਰ ਦਾ ਉਹਦੇ ਦੋਸਤ ਦਾ ਸੀਗਾ ਮੇਰੇ ਪਿੰਡ ਦਾ ਹੀ
1: ਜੀ
3: ਅੱਛਾ ਉਹ ਮੇਰਾ ਮੈਨੂੰ ਦੋਸਤ ਜਿਹੜੇ ਮੈਂ ਗੱਲ ਕਰਨ ਡਿਆ ਹੁਣ ਉਹ ਮੈਨੂੰ ਕਹਿੰਦਾ ਵੀ ਉਹ ਜਿਹੜਾ ਘਰ ਆ ਉਹ 1000 ਰੁਪਇਆ ਕਿਰਾਇਆ ਮੰਗਦਾ ਆ
1: ਜੀ
3: ਮੈਂ ਦੇਤਾ ਪਰ ਮੈਨੂੰ ਇੰਨਾ ਪਤਾ ਕਿ ਉਹਨੇ ਨਹੀਂ ਮੰਗਿਆ ਆ
1: ਜੀ
3: ਫਿਰ ਮੈਂ ਕਿਸੇ ਤਰੀਕੇ ਨਾਲ ਉਸ ਬੰਦੇ ਕੋਲ ਗੱਲ ਪਹੁੰਚਾ ਦਿੱਤੀ ਕਿ ਮੈਂ 1000 ਰੁਪਇਆ ਦੇਤਾ ਵੀ ਜਿਹੜੇ ਮੈਂ 15 ਦਿਨ ਤੇਰੇ ਘਰ ਰਿਹਾ ਸੀਗਾ
1: ਜੀ
3: ਉਹ ਕਹਿੰਦਾ ਮੈਂ ਮੰਗਿਆ ਹੀ ਨੀ ਮੈਂ ਕਿਹਾ ਮੈਨੂੰ ਪਤਾ ਸੀਗਾ ਤੂੰ ਨਹੀਂ ਮੰਗਿਆ
1: ਜੀ
3: ਹੈ ਫਿਰ ਇੱਕ ਉਹੀ ਬੰਦੇ ਨੇ ਫਿਰ ਥੋੜੇ ਸਾਲਾਂ ਬਾਅਦ ਮੈਂ ਪੱਕਾ ਹੋ ਗਿਆ ਤੇ ਮੈਂ ਇੱਕ ਘਰ ਲਿਆ ਮੁੱਲ ਦਾ ਤੇ ਉੱਥੇ ਨਾ ਮੈਨੂੰ ਉਹੀ ਬੰਦਾ ਕਹਿੰਦਾ ਮੈਂ ਸੁਧਾ ਸੁਧਾ ਦੱਸ ਦਿੰਦਾ ਮੇਰੇ ਤਾਏ ਦਾ ਮੁੰਡਾ ਸੀਗਾ ਮੇਰੇ ਤਾਏ ਦਾ ਮੁੰਡਾ ਕਹਿੰਦਾ ਵੀ ਉਹਨਾਂ ਕੁ ਸਵਾਦ ਪਾਇਆ ਮੈਂ ਸੋਫਾ ਰਹਿਣਾ ਕਹਿੰਦਾ ਯਾਰ ਇੱਕ ਬੰਦਾ ਵੇਚਦਾ ਮੇਰਾ ਦੋਸਤ ਆ ਤੇ ਉਹ ਲੈ ਲਾ
1: ਜੀ
3: ਮੈਂ ਉਹ ਲੈ ਲਿਆ 2500 ਦਾ ਉਹਨੇ ਦੇਤਾ ਮੈਨੂੰ ਨਾ ਉਹ ਥੋੜੇ ਦਿਨਾਂ ਬਾਅਦ ਮੈਨੂੰ ਉਹੀ ਬੰਦਾ ਫੇਰ ਟੱਕਰ ਗਿਆ ਜਿਹਨੇ ਵੇਚਿਆ ਉਹਨੂੰ ਮੇਰੇ ਤਾਏ ਮੁੰਡੇ ਨੂੰ
1: ਜੀ
3: ਮੈਂ ਕਿਹਾ ਵੀ ਤੇਰਾ ਸੋਫਾ ਮੈਂ ਲਿਆ ਮੈਂ ਕਿਹਾ ਬਹੁਤ ਵਧੀਆ ਸੋਫਾ ਕਹਿੰਦਾ ਦੇਖਿਆ ਕਹਿੰਦਾ ਸੋਹਣਾ ਸੋਫਾ 1000 ਦਾ
1: ਜੀ
3: ਮੈਂ ਕਿਹਾ ਕੀ 1000 ਦਾ ਕਹਿੰਦਾ ਆਹੋ ਮੈਂ ਚੁੱਪ ਕਰ ਗਿਆ ਫਿਰ ਨਾ ਮੈਂ ਦਿੱਤਾ 2500 ਉਹਨੂੰ ਆਪਣੇ ਤਾਏ ਮੁੰਡੇ ਨੂੰ
1: ਜੀ
3: ਫਿਰ 1500 ਦੇ ਵਿੱਚ ਪੱਟੀ ਲਾ ਗਿਆ ਮੈਨੂੰ ਨਾ
1: ਜੀ
3: ਹਾਂ ਮਤਲਬ ਕਿ ਦੇਖੋ ਤੁਸੀਂ ਵੀ ਮੈਂ ਉਦੋਂ ਇੱਕ ਵਾਰੀ ਕੱਚਾ ਸੀ ਮੇਰੇ ਹੋਰ ਜ਼ਿਆਦਾ ਗੱਲ ਮੈਂ ਕੱਚਾ ਸੀ ਤਾਂ ਉਹਨੇ ਜਾਣਾ ਸੀ ਇੰਡੀਆ ਉੱਥੇ ਜਾ ਕੇ ਕਾਰਡ ਕੂਡ ਮਾਰਿਆ ਤੇ ਇੱਥੇ ਆ ਕੇ ਕਹਿੰਦਾ ਬੈਂਕ ਵਾਲੇ ਮੈਨੂੰ ਇੱਦਾਂ ਇੱਦਾਂ ਕਹਿੰਦੇ ਆ ਕਹਿੰਦਾ ਵੀ 10000 ਰੁਪਏ ਤਾਂ ਮੈਂ ਉਦੋਂ ਕੱਚਾ ਸੀ ਰਿਫਿਊਜੀ ਤਾਂ ਵੀ ਉਹਨੂੰ ਮੈਂ 10000 ਦਿੱਤਾ ਸੀ ਕਿਉਂਕਿ ਮੈਂ ਅਸੀਂ ਬਲੈਕ ਬਲੂ ਚ ਕੰਮ ਕਰਦੇ ਹੁੰਦੇ ਦੁਕਾਨ ਸਿੱਧੀ ਗੱਲ ਤੁਹਾਨੂੰ ਪਤਾ ਹੀ ਦੇਸੀ ਪਰਿਵਾਰ ਮੈਂ ਉਦੋਂ ਦੱਸ ਮੈਂ ਸੋਚਦਾ ਹੁੰਦਾ ਕਿ ਯਾਰ ਉਹ ਕਿੱਦਾਂ ਨੀਂਦ ਆਉਂਦੀ ਹੈ ਇਸੇ ਜਿਹੇ ਬੰਦਿਆਂ ਨੂੰ
1: ਬਿਲਕੁਲ
3: ਉਸ ਇਸ ਚੱਕਰ ਚ ਮੇਰੀ ਉਹਨਾਂ ਵਿਗੜ ਗਈ ਇੰਨੇ ਕੁ ਪੇਪਰ ਲੈ ਕੇ ਆਇਆ ਨਾ ਬਣਾ ਕੇ ਉੱਥੋਂ ਇੰਡੀਆ ਤੋਂ ਵਕੀਲਾਂ ਦੇ ਕੋਰਟ ਚੋਂ ਇਹ ਬੰਦੇ ਨੂੰ ਪੱਕਾ ਕੀਤਾ ਰਿਫਿਊਜੀ ਕੇਸ ਚ ਇਹ ਸਭ ਕੁਝ ਝੂਠ ਬੋਲ ਕੇ ਪੱਕਾ ਹੋਇਆ
1: ਜੀ
3: ਉਹ ਮੇਰਾ ਤਾਂ ਜਹਾਜ਼ ਤਿਆਰ ਕਰਤਾ ਸੀ ਉਹਨਾਂ ਨੇ ਉਹਨਾਂ ਨੇ ਫੇਰ ਸੱਦ ਲਿਆ ਉੱਥੇ ਜਿੱਥੋਂ ਸ਼ੁਰੂ ਹੋਇਆ ਕੰਮ
1: ਜੀ
3: ਤੇ ਉਹ ਕੁਦਰਤੀ ਮੇਰੇ ਮੂੰਹੋਂ ਇਹ ਨਿਕਲ ਗਿਆ ਕਿ ਮੈਂ ਕਿਹਾ ਵੀ ਉਹ ਮੇਰੇ ਜਿਹਨੇ ਤੁਹਾਨੂੰ ਪੇਪਰ ਭੇਜੇ ਨਾ ਤੁਹਾਨੂੰ ਤਾਂ ਮੈਂ ਕਿਹਾ ਪਤਾ ਹੀ ਹੋਣਾ ਮੈਨੂੰ ਤਾਂ ਨਹੀਂ ਪਤਾ ਕਿਹਨੇ ਭੇਜੇ ਮੈਂ ਕਿਹਾ ਤੁਹਾਨੂੰ ਤਾਂ ਪਤਾ ਹੀ ਹੋਣਾ ਨਾ
1: ਜੀ
3: ਮੈਂ ਕਿਹਾ ਉਹ ਮੇਰੇ ਤਾਏ ਦਾ ਮੁੰਡਾ ਆ ਮੈਂ ਕਿਹਾ ਜੇ ਮੇਰਾ ਪਿੰਡ ਤੇ ਉਹਦਾ ਪਿੰਡ ਮਿਲਾ ਕੇ ਦੇਖ ਲਓ ਪੇਪਰਾਂ ਚ ਮੇਰੇ ਤਾਏ ਦਾ ਮੁੰਡਾ ਮੈਂ ਕਿਹਾ ਉਹ ਮੈਂ ਕਿਹਾ ਸਾਡਾ ਉੱਥੇ ਆਪਣੀ ਲੜਾਈ ਆ ਸਾਡੀ ਘਰੇਲੂ
1: ਜੀ
3: ਉਹ ਇਹਨਾਂ ਨੂੰ ਲੋਕਾਂ ਨੂੰ ਪਤਾ ਆ ਵੀ ਸਾਡਾ ਇਹ ਕੰਮ ਚੱਲਦਾ ਘਰੇਲੂ ਲੜਾਈ ਦੇ ਵਿੱਚ ਅਸੀਂ ਇੱਕ ਦੂਜਾ ਨੁਕਸਾਨ ਕਰਦੇ
1: ਬਿਲਕੁਲ ਸ਼ਰੀਕੇ
3: ਪਾਕਿਸਤਾਨ ਹੋਇਆ ਇੰਡੀਆ ਹੋਇਆ ਪਾਕਿਸਤਾਨ ਹੋਇਆ ਉਹਨੇ ਚੱਕ ਕੇ ਪੇਪਰ ਮਾਰੇ ਕੂੜੇ ਚ ਕਹਿੰਦਾ ਸਾਨੂੰ ਕਦੇ ਆਪਣੇ ਮਤਲਬ ਪਾਇਆ ਮੈਂ ਕਿਹਾ ਮੈਂ ਹੱਥੋਂ ਪਾਇਆ ਤਾਂ ਪਾਇਆ ਤਾਂ ਉਹਨੇ ਆ ਤੁਹਾਨੂੰ ਪੇਪਰ ਭੇਜੇ ਮੇਰੇ
1: ਜੀ
3: ਗੱਲ ਕਰਨ ਨੂੰ ਮਤਲਬ ਕਿ ਮੈਂ ਸੋਚਦਾ ਨਾ ਵੀ ਬੰਦੇ ਨੂੰ ਨੀਂਦ ਕਿੱਦਾਂ ਆਉਂਦੀ ਉਸ ਬੰਦੇ ਨੂੰ ਜਿਹੜਾ ਕੰਮ ਕਰਦਾ ਆ ਹੁਣ ਪਿਛਲੇ ਸਾਲ ਮੇਰੇ ਘਰ ਚੋਰੀ ਹੋਈ ਆ ਬਹੁਤ ਜ਼ਿਆਦਾ ਵੱਡੀ
1: ਹਨਾ
3: ਤੇ ਉਹ ਮੈਂ ਹੁਣ ਸੋਚਦਾ ਨਾ ਮੈਂ ਕਿਹਾ ਚਲੋ ਜਿਹਦਾ ਮੇਰੀ ਕਿਸਮਤ ਹੈ ਨੀ ਸੀ ਉਹ ਫਿਰ ਹੈ ਨੀ ਸੀ ਚੋਰੀ ਹੋ ਗਿਆ ਭਾਵਾਂ ਦੁੱਖਦਾ ਜ਼ਰੂਰ ਦਿਲ ਬਹੁਤ ਜ਼ਿਆਦਾ
1: ਬਿਲਕੁਲ
3: ਤੇ ਪਰ ਚੰਗਾ ਭਲਾ ਸਮਾਨ ਲੈ ਗਿਆ ਸਾਰਾ ਹੀ ਸਮਾਨ ਸਾਰਾ ਪੈਸੇ ਪੂਏ ਕੈਸ਼ ਸਾਰਾ ਹੀ ਲੈ ਗਿਆ
1: ਜੀ ਜੀ ਜੀ
3: ਤੇ ਉਹ ਜੇ ਮੈਂ ਕਿਹਾ ਇਹੋ ਜਿਹੇ ਬੰਦੇ ਹੋਈ ਨੀ ਚੋਰੀ ਜਿਹੜਾ ਬੰਦਾ ਸਾਨੂੰ ਮੇਰੇ 1000 ਰੁਪਏ ਲੁੱਟਣ ਡਿਆ ਜਾਂ 1500 ਲੁੱਟਣ ਡਿਆ ਮੈਂ ਕਿਹਾ ਇਹੋ ਜਿਹੇ ਨੇ ਤਾਂ ਫਿਰ
1: ਬਿਲਕੁਲ ਹੈ ਜੀ ਬਿਲਕੁਲ ਹੈ
3: ਤੇ ਅੱਜ ਤੱਕ ਹੁਣ ਉਹ ਮਾਫੀਆਂ ਮੰਗਦਾ ਜਦੋਂ ਵੀ ਕਿਤੇ ਨਾ ਉਹ ਗੱਲ ਕਰਦਾ ਉਹ ਯਾਰ ਮੇਰੇ ਤੋਂ ਪਹਿਲਾਂ ਹੋ ਗਈਆਂ ਗਲਤੀਆਂ ਉਹ ਉਮਰ ਏਦਾਂ ਦੀ ਸੀ ਫਲਾਨਾ ਮੈਂ ਕਿਹਾ ਮੇਰੀ ਤਾਂ ਤਿੰਨੋਂ ਵੀ ਛੋਟੀ ਸੀ ਨਾ
1: ਜੀ
3: ਮੈਂ ਜੇ ਕਰਨਾ ਹੁੰਦਾ ਮੈਨੂੰ ਹੁਣ ਭਾਸ਼ਾ ਆਉਂਦੀ ਆ ਉਹਨੂੰ ਨਹੀਂ ਆਉਂਦੀ ਜਾਣੇ ਚ
1: ਜੀ
3: ਮੈਂ ਚਾਹਵਾਂ ਜਿੰਨਾ ਮਰਜ਼ੀ ਨੁਕਸਾਨ ਕਰ ਦਵਾਂ ਹੁਣ ਉਹਨਾਂ ਦਾ ਮੈਨੂੰ ਇੰਨੀ ਕੁ ਜਾਣ ਨੁਕਸਾਨ ਪਰ ਮੈਂ ਨਹੀਂ
1: ਨਹੀਂ ਮਨ ਨੀ
3: ਮੈਂ ਨਹੀਂ
1: ਬਿਲਕੁਲ ਹੈ ਜੀ ਨਹੀਂ ਤੇ ਫਿਰ ਆਪਣੇ ਵਿੱਚ ਫਰਕ ਨਹੀਂ ਰਹਿੰਦਾ ਜੀ ਬਿਲਕੁਲ ਹੈ ਜੀ ਬਿਲਕੁਲ
3: ਬਾਜੀ ਇਹ ਇਹ ਇਹ ਉਸੇ ਹੀ ਗੱਲ ਆ ਗਈ ਵੀ ਜਿੱਦਾਂ ਨਾ ਮੈਂ ਤਕਰੀਬਨ ਕਹਿੰਦਾ ਹੁਣ ਇੱਕ ਕੰਮ ਕਰਦਾ ਸਕਿਉਰਿਟੀ ਦਾ
1: ਜੀ
3: 2006 ਮੁੰਡੇ ਕੰਮ ਕਰਦੇ ਛੋਟੀ ਉਮਰ ਦੇ ਇੰਨਾ ਲੰਬਾ ਨੀ ਸੋਚਦੇ ਉਹ ਕਈ ਜੇਲ ਚ ਪਾ ਲਈ ਕੁਛ ਚੀਜ਼ਾਂ ਚੱਕ ਕੇ ਉੱਥੋਂ ਉੱਥੇ ਖਾ ਲਈ ਜਿੱਦਾਂ ਜਿਹੜੇ ਛੋਟੇ ਛੋਟੇ ਡੱਬੇ ਨੀ ਆਉਂਦੇ ਆਪਾਂ ਦੁਪਹਿਰ ਨੂੰ ਖਾਣਾ ਦੁਪਹਿਰ ਉਹ ਚੱਕ ਕੇ ਖਾਣਾ ਕਰਾਂ ਘਰੇ ਪਤਾ ਲੱਗਣਾ ਪਤਾ ਲੱਗਣਾ ਹੀ ਲੱਗਣਾ
1: ਬਿਲਕੁਲ ਸਾਡੇ
3: ਸਿਕਿਉਰਿਟੀ ਵਾਲੇ ਫੜੇ ਗਏ ਆ ਕਈ ਕੰਮ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਹਨਾ, ਇਸ ਕਰਕੇ ਜੇ ਸਿਕਿਉਰਿਟੀ ਵਾਲਾ ਸਮਝੇ ਮੈਂ ਫੱਟੀ ਲਾ ਲਵਾਂ ਕਿਸੇ ਚੀਜ਼ ਨੂੰ ਚੱਕ ਕੇ ਜੇ ਪਾਲਾ ਮਾਰਦੀ ਪਿੱਤਲ ਲੱਗਣਾ, ਸਾਨੂੰ ਸਾਡੇ ਕੋਲ ਕਾਰਡ ਹੁੰਦਾ ਹੈ ਚਿਪ ਹੁੰਦੀ ਅੰਦਰ ਬਾਹਰ ਜਾਣ ਲਈ, ਉਹ ਤੁਸੀਂ ਜਿੱਦਾਂ ਮਰਜ਼ੀ ਹੁਸ਼ਿਆਰੀ ਮਾਰ ਲਓ ਪਤਾ ਲੱਗਣਾ ਹੀ ਲੱਗਣਾ।
1: ਹੁਣ ਦੇਖੋ ਤੁਹਾਡਾ ਚਲੋ ਇਹ ਪ੍ਰੋਫੈਸ਼ਨ ਹੈ, ਇੱਥੇ ਸਾਡੇ ਫਿਨਲੈਂਡ ਦੇ ਵਿੱਚ ਵੀ ਜਿਹੜੇ ਆਪਣੇ ਕਹਿ ਲਓ ਕਿ ਉਹ ਰੋਮੇਨੀਅਨ ਲੋਕ ਨੀ ਗੇ ਜੀ, ਉਹਨਾਂ ਦੇ ਉਹ ਤਾਂ ਗੇਟ ਦੇ ਅੰਦਰ ਵੜਦੇ ਆ ਕਿਤੇ ਵੀ ਨਾਲ ਦੀ ਨਾਲ ਸਿਕਿਉਰਿਟੀ ਨਾਲ ਤੁਰ ਪੈਂਦੀ ਹੈ ਜੀ, ਵਿਸ਼ਵਾਸ ਹੀ ਉਹਨਾਂ ਨੇ ਤੋੜਿਆ ਹੋਇਆ, ਚਾਹੇ ਚੰਗੇ ਵੀ ਹੈਗੇ ਆ ਬਹੁਤ ਆਪਣੇ ਕੰਮ ਕਾਰ ਵੀ ਕਰਦੇ ਆ ਕਈ, ਪਰ ਉਹ ਵਿਸ਼ਵਾਸ ਟੁੱਟ ਗਿਆ ਨਾ ਉਹ ਕੌਮ ਦੇ ਉੱਤੋਂ। ਬਿਲਕੁਲ ਹੈ ਜੀ,
3: ਰੋਮਾਨੀਆ ਵਾਲੇ ਦਾ ਮੈਂ ਤੁਹਾਨੂੰ ਦੂੰਗਾ ਮਿਸਾਲ ਇੱਕ
1: ਜੀ,
3: ਰੋਮਾਨੀਆ ਵਾਲੇ ਦਾ ਇੱਥੇ ਪਤਾ ਕੀ ਕਹਿੰਦੇ ਡੈਨਮਾਰਕ ਚ,
1: ਦੁਕਾਨਾਂ
3: ਚ ਘੁੰਮਦਾ ਹੁੰਦਾ ਅਲੱਗ ਅਲੱਗ ਦੁਕਾਨਾਂ ਚ ਕੀਤਾ, ਹੁਣ ਦੁਕਾਨ ਮੈਨੂੰ ਨਾ ਹਮੇਸ਼ਾ ਲੋਕਾਂ ਨੇ ਕਹਿਣਾ ਯਾਰ ਪੋਹ ਲੈਣ ਵਾਲੇ ਨਾ ਬਹੁਤ ਚੋਰੀ ਕਰਦੇ, ਮੈਂ ਸੱਚੀ ਕਹਿੰਦਾ ਮੈਂ ਅੱਜ ਤੱਕ ਪੋਹ ਲੈਣ ਵਾਲੇ ਸ਼ਾਇਦ ਦੋ ਕੇ ਫੜੇ ਹੋਣਗੇ
1: ਜੀ,
3: ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ ਨਾ ਦੋ ਕੇ, ਤੇ ਰੋਮਾਨੀਆ ਵਾਲੇ ਨਾ ਜਿੰਨੇ ਵੀ ਜ਼ਿਆਦਾਤਰ ਚੋਰੀ ਜਿਹੜੇ ਕਰਦੇ ਉਹ ਕਰਦੇ ਜਿਹੜੇ ਨਾ, ਕਿਉਂਕਿ ਉਦਾਂ ਇੰਟੈਲੀਜੈਂਟ ਬਹੁਤ ਆ,
1: ਬਹੁਤ ਇਹ ਬਾਈ ਜੀ, ਮਤਲਬ ਕਿ ਗੀਤ ਸੰਗੀਤ ਦੇ ਵਿੱਚ ਬਹੁਤ ਮਾਰਨੇ ਇਹ ਅਸਲ ਦੇ ਵਿੱਚ ਨਾ ਆਪਣੇ ਮਾਫੀ ਚੋਣਾਂ ਵਿੱਚ ਜਿਹੜੀ ਗੱਲ ਕਰਨ ਲੱਗਿਆ, ਇਹ ਇੰਡੀਆ ਦੇ ਵਿੱਚ ਆਪਣੇ ਗੱਡੀਆਂ ਵਾਲੇ ਨੀ ਜਿਹੜੇ ਆ ਜੀ, ਉਹਨਾਂ ਦੇ ਭਾਈਚਾਰੇ ਦੇ ਵਿੱਚੋਂ ਹੀ ਨੇ ਇਹ, ਇੱਧਰ ਮੂਵ ਹੋ ਗਏ, ਇਹ ਘੋੜਿਆਂ ਵਾਲੇ ਹੁੰਦੇ ਸੀ ਜੀ, ਹਾਂਜੀ
3: ਵੱਖਰੇ ਗਰੁੱਪ ਸੀ ਜ਼ਿਆਦਾਤਰ, ਮੈਂ ਸਮਝ ਗਿਆ ਇਹ ਹੈਗਾ ਆ, ਇਹ ਕਹਿੰਦੇ ਹੁੰਦੇ ਆ ਜਿਹੜੇ ਨਾ ਯੂਗੋਸਲਾਵੀਆ ਵੱਲੋਂ ਆਉਂਦੇ ਆ,
1: ਹਾਂਜੀ
3: ਇਹਨਾਂ ਨੂੰ ਕਹਿੰਦੇ ਨੇ ਬੰਜਾਰੇ,
1: ਬੰਜਾਰੇ ਹਾਂਜੀ ਉਹਨਾਂ ਦੀ ਕੈਟਾਗਰੀ ਚ, ਇੱਕ ਇੱਧਰ ਨੂੰ ਆ ਗਏ ਜੀ ਯੂਰਪ, ਇੱਧਰੋਂ ਉੱਧਰ ਨੂੰ ਚਲੇ ਗਏ ਜੀ ਉਹ, ਬਿਲਕੁਲ ਹੈ ਜੀ,
3: ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਨਾ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਜਨਮਾਂ ਚ ਵੀ ਤਾਂ ਐਵੇਂ ਕਿਤੇ ਖੜੇ ਹੋ ਜਾਣਾ ਗੱਡੀ ਲਾ ਕੇ, ਐਵੇਂ ਮੇਰਾ ਤੇਲ ਮੁੱਕ ਗਿਆ ਮਾੜਾ ਜਿਹਾ ਨਾ ਤੇਲ ਜਾਂ ਇਹਨਾਂ ਗਰਮੀਆਂ ਨੂੰ ਆ ਕੇ ਚੋਰੀਆਂ ਬਹੁਤ ਕਰਦੇ ਜਾਂ ਫਿਰ ਬੋਤਲ ਵੇਚਦੇ ਚੱਕ ਚੱਕ ਦਿੰਦੇ,
1: ਕਿਉਂਕਿ ਬੱਚੇ ਜਿਹੜੇ ਆ ਉਹ ਪੜ੍ਹਦੇ ਨੀ ਗੇ, ਬਹੁਤ ਘੱਟ ਪਰਿਵਾਰ ਨੇ ਜਿਹੜੇ ਬੱਚੇ ਅੱਗੇ ਪੜ੍ਹਦੇ ਆ ਉਹ ਸਫਲ ਵੀ ਹੁੰਦੇ ਆ, ਜੋਬਾਂ ਵੀ ਮਿਲਦੀਆਂ ਨੇ, ਪਰ ਜ਼ਿਆਦਾਤਰ ਜਿਹੜੇ 99% ਕਹਿ ਸਕਦੇ ਆ ਕਿ ਉਹ ਬਚਪਨ ਦੇ ਵਿੱਚ ਹੀ ਇੱਦਾਂ ਦੇ ਛੋਟੇ ਮਤਲਬ ਕਿ ਟੀਨੇਜਰ ਦੇ ਵਿੱਚ ਹੀ ਉਹ ਚਾਹੇ ਨਸ਼ਾ ਹੈਗਾ ਜਾਂ ਚੋਰੀਆਂ ਚਕਾਰੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਆ, ਉਹ ਫਿਰ ਬਦਨਾਮੀ ਹੋ ਜਾਂਦੀ ਆ ਜੀ, ਛੋਟੇ ਹੁੰਦੇ ਜੇਲ੍ਹਾਂ ਦੇ ਵਿੱਚ ਵੀ ਰਹਿੰਦੇ ਆ।
3: ਬਿਲਕੁਲ ਬਿਲਕੁਲ ਇਹ, ਪਰ ਨਾ ਸਾਡੇ ਇੱਥੇ ਪਤਾ ਮੈਨੂੰ ਕਈਆਂ ਨੇ ਕਿਹਾ ਗੋਰਿਆਂ ਨੇ ਕਹਿੰਦੇ ਇਹਨਾਂ ਦੇ DNA ਦੇ ਵਿੱਚ ਆ ਚੋਰੀ,
1: DNA
3: ਜਾਓ, ਮੈਨੂੰ ਹਾਸਾ ਵੀ ਆਉਂਦਾ ਸੁਣ ਕੇ, ਹਾਸਾ ਵੀ ਆਉਂਦਾ ਪਰ ਸੱਚ ਆ ਕਹਿੰਦੇ
1: ਜੀ।
3: ਇੱਕ ਵਾਰੀ ਨਾ ਮੈਂ ਕੰਮ ਕਰਦਾ ਸੀ ਐਪਲ ਵਾਲਿਆਂ ਦੀ ਕੰਪਨੀ ਸੀ, ਉਹ ਮਤਲਬ ਕੰਪਨੀ ਨੀ ਮਤਲਬ ਉਹ ਜਿੱਦਾਂ ਨਾ ਉੱਥੇ ਸਰਵੇ ਨੀ ਹੁੰਦਾ, ਸੈਬੇਕ ਨੂੰ ਕਿਤੇ ਜਿਹੜੇ ਡੱਬੇ ਰੱਖੇ ਹੁੰਦੇ ਜਿੱਥੇ ਸਾਰਾ ਗਾਹ, ਉਹ ਬਹੁਤ ਵੱਡੀ ਜਗ੍ਹਾ ਸੀ ਪਰ ਸੀਗੀ ਉਹ ਅਮੈਰੀਕਾ ਦੇ ਥੱਲੇ ਨਾ, ਅਮੈਰੀਕਾ ਦੀ ਸੀਗੀ ਉਹ
1: ਜੀ,
3: ਤੇ ਉੱਥੇ ਨਾ ਸਵੇਰ ਨੂੰ ਅਸੀਂ 6 ਵਜੇ ਜਾਣਾ ਤੇ ਰਾਤ ਨੂੰ 7 ਵਜੇ ਆਉਣਾ ਨਾ
1: ਜੀ,
3: ਤੇ 13 ਘੰਟੇ ਡਿਊਟੀ, ਅੱਛਾ 6 ਵਜੇ ਸਵੇਰੇ ਆਉਣੇ ਹੋਏ ਸ਼ੁਰੂ ਹੋ ਜਾਂਦੇ ਸੀਗੇ ਸਾਰੇ ਹੀ ਮਿਸਤਰੀ, ਜਿੱਦਾਂ ਮਿਸਤਰੀ ਕਹਿ ਲਓ ਅਸੀਂ ਇੱਥੇ ਹੁਣ ਬੈਗਾ ਕਹਿੰਦੇ ਹਾਂ ਜਿੱਦਾਂ ਨਾ ਜਿਹੜੇ ਹੱਥੀ ਕੰਮ ਕਰ ਮਸ਼ੀਨਾਂ ਫਿੱਟ ਕਰਨੀਆਂ ਉਹਨਾਂ ਨੂੰ ਲਾਉਣਾ ਮਸ਼ੀਨਾਂ ਨੂੰ,
1: ਹਾਂਜੀ
3: ਤੇ ਉਹ ਸਵੇਰੇ ਆਉਣੇ ਸਾਰੇ ਸਾਰੇ ਰੋਮਾਨੀ ਹਰਮੋਨੀਆ ਦੇ, ਪਰ ਮੈਂ ਉਹੀ ਜਿੱਤੇ ਦਾ ਕਹਿ ਕਹਿੰਦਾ ਕਿ ਇੰਟੈਲੀਜੈਂਟ ਬਹੁਤ ਆ ਇਹ ਤੇ ਪੋਹ ਲੈਣ ਵਾਲੇ,
1: ਬਿਲਕੁਲ
3: ਇਹ ਦਿਮਾਗ ਬਹੁਤ ਹੈ ਇਹਨਾਂ ਦਾ
1: ਜੀ,
3: ਪਰ ਇਹਨਾਂ ਦੇ DNA ਤੇ ਜਿਹੜੇ ਚੋਰੀ ਦਾ ਕੰਮ ਨਾ, ਉੱਥੋਂ ਇੱਕ ਵਾਰੀ ਸਾਡੇ ਸਕਿਉਰਿਟੀ ਵਾਲੇ ਬੂਟ ਹੀ ਚੱਕ ਲਿਆ ਗਿਆ ਸਾਰੇ, ਉਹ ਨਵੇਂ ਬੂਟ ਆਏ ਸਕਿਉਰਿਟੀ ਵਾਲਿਆਂ ਲਈ, ਉਹ ਦੂਏ ਦਿਨ ਗਾਇਬ ਹੋ ਗਏ ਸਾਰੇ ਸਾਰੇ, ਫੋਨ ਚੱਕਣੇ ਕਹਿੰਦੇ ਉੱਥੇ ਉਹਨਾਂ ਦੇ ਹੁੰਦੇ ਨਾ ਉਹ ਕੰਟੇਨਰ ਜੇ ਜਿੱਥੇ ਕੱਪੜੇ ਕੁਪੜੇ ਬਦਲਦੇ ਆ ਕੇ ਚਾਹ ਪਾਣੀ ਪੀਂਦੇ ਆ, ਉਹ ਉੱਥੇ ਹੀ ਪਏ ਸੀ ਉਹ ਚੱਕ ਕੇ ਮੁੜ ਕੇ ਲੱਭੇ ਹੀ ਨੀ
1: ਜੀ,
3: ਮੇਰੀ ਤਾਂ ਲੜਾਈ ਵੀ ਹੋਈ 2 ਚਾਰ ਵਾਰੀ ਭਲੀ ਸਕਦੀ ਹੁੰਦੀ ਆ, ਕੀ ਕਰੀਏ ਹੁਣ ਸਿਵਲ ਵਰਦੀ ਦੇ ਵਿੱਚ ਜਦੋਂ ਤੁਸੀਂ ਇੱਕਦਮ ਬੰਦੇ ਨੂੰ ਰੋਕਣਾ, ਜਾਂ ਤਾਂ 2 ਗੱਲਾਂ ਹੁੰਦੀਆਂ
1: ਜੀ,
3: ਜੇ ਤਾਂ ਉਹ ਨਸ਼ੇ ਵਿੱਚ ਤਾਂ ਉਹਨੂੰ ਤਾਕਤ ਮਿਲ ਜਾਣੀ ਹੈ ਜਾਂ ਉਹਨੇ ਉਹਦਾ ਵੀਕ ਹੋ ਜਾਣਾ ਜਦੋਂ ਨੀ ਰੱਖਣਾ ਹੈ, ਸਕਿਉਰਿਟੀ ਵਾਲਾ ਬੰਦੇ ਨੂੰ ਰੋਕ ਹੋ ਗਿਆ ਜਾਂ ਤਾਂ ਉਹਨੇ ਤਾਕਤ ਫੜ ਲੈਣੀ ਹੈ ਜਾਂ ਤਾਕਤ ਛੱਡ ਦੇਣੀ, 2 ਗੱਲਾਂ ਹੁੰਦੀਆਂ ਜਦੋਂ ਇਹਨੂੰ ਰੋਕਦੇ ਹਾਂ ਸਕਿਉਰਿਟੀ ਵਾਲੇ ਨੂੰ, ਸਕਿਉਰਿਟੀ ਵਾਲੇ ਹੁਣ ਇਸ ਚੱਕਰ ਚ ਮੇਰੀ ਕਾਫੀ ਵਾਰੀ ਲੜਾਈ ਹੋਈ ਆ, ਬੜੀ ਤਕੜੀ ਹੋਈ ਆ, ਸਾਡੀ ਇੱਕ ਮੁਸ਼ਕਿਲ ਇਹ ਪੈ ਜਾਂਦਾ ਜਦੋਂ ਮੈਂ ਕਿਸੇ ਨੂੰ ਰੋਕਦਾ ਨਾ ਤੇ ਉਹ ਕਈ ਵਾਰੀ ਉਹ ਵੀ ਫੋਰਨਰ ਤੇ ਮੈਂ ਵੀ ਫੋਰਨਰ
1: ਜੀ,
3: ਕਈ ਵਾਰੀ ਗੋਰੀ ਗੋਲ ਨਹੀਂ ਕਹਿੰਦਾ ਕਹਿੰਦਾ ਕੋਈ ਗੱਲ ਨੀ ਸਾਡੇ ਦੋ ਬੇਕੂ ਲੜ ਰਹੇ ਆ ਦੋਨੇ ਫੋਰਨਰ, ਹੁਣ ਸਿੰਗਲ ਬਾਬੀ ਮੈਂ ਸਕਿਉਰਿਟੀ ਗਾਰਡ ਹਾਂ
1: ਜੀ,
3: ਇਹ ਗੱਲ ਆ। ਅੱਛਾ ਤੁਸੀਂ ਗੱਲ ਕਰਦੇ ਉਹ ਸਮਾਨ ਜਿੱਦਾਂ ਵਿੱਚ ਕਰਕੇ ਗਏ ਨਾ ਵੀ ਸਮਾਨ ਸੁੱਟਣ ਤੋਂ, ਉਹ ਨਾ ਅਸੀਂ ਨਾ ਸਾਡੇ ਮੇਰੇ ਮੰਮੀ ਡੈਡੀ ਕਾਫੀ ਉਮਰ ਦੇ ਹੋ ਗਏ, ਉਹ ਅਸੀਂ ਪਲਾਨ ਕਰਦੇ ਸੀ ਵੀ ਕਿਸੇ ਤਰੀਕੇ ਨਾਲ ਜਾਂ ਡੈਨਮਾਰਕ ਜਾਂ ਮੇਰੇ ਦੂਜੇ ਭਰਾਵਾਂ ਕੋਲ ਸਪੇਨ ਦਾ ਕੁਛ ਕਰੀਏ, ਉਹਨਾਂ ਨੇ ਨਾ ਪਹਿਲਾਂ ਆ ਕੇ ਗਏ ਹੀ ਆ, ਦੋ ਕੁ ਮਹੀਨੇ ਹੋਇਆ ਆ ਕੇ ਗਏ ਆ, ਉਦੋਂ ਆਪਾਂ ਮੂਡ ਸੀਗਾ ਵੀ ਇੱਥੇ ਰੱਖ ਲੈਣੇ ਆਵਾਜ਼ ਦੇਖੀ ਜੋ ਕੀ ਹੁੰਦਾ, ਤੇ ਉਹ ਫਿਰ ਚਲੇ ਗਏ, ਕੋਈ ਚੱਕਰ ਸੀ ਕੋਈ ਚੱਲ ਗਿਆ, ਤੇ ਉਹਨਾਂ ਕੋਈ ਇੱਕੋ ਗੱਲ ਹੁੰਦੀ ਆ, ਹਾਏ ਆ ਪੇਟੀਆਂ ਦਾ ਕੀ ਕਰਨਾ, ਆ ਘਰ ਦਾ ਕੀ ਕਰਨਾ। ਉਹ ਮੈਂ ਕਿਹਾ ਗੱਲ ਸੁਣੋ ਮੇਰੀ, ਤੁਸੀਂ ਜੋ ਕਰਨਾ ਸੀ ਕਰ ਦਿੱਤਾ ਆ
1: ਜੀ,
3: ਉਹ ਪੇਟੀਆਂ ਦੀ ਜ਼ਿੰਮੇਵਾਰੀ, ਮਕਾਨ ਦੀ ਜ਼ਿੰਮੇਵਾਰੀ ਉਹ ਸਾਡੀ ਆ, ਅਸੀਂ ਆਪੇ ਮੱਥਾ ਮਾਰਾਂਗੇ, ਤੁਸੀਂ ਉਹਨੂੰ ਜੱਫੀਆਂ ਪਾਉਣੀ ਬੰਦ ਕਰ ਦੋ ਹੁਣ
1: ਜੀ,
3: ਪੇਟੀਆਂ ਕੀ ਕਰਾਂਗੇ, ਟਰੰਕਾਂ ਦਾ ਕੀ ਕਰਾਂਗੇ, ਪਿੱਛੇ ਜਿੰਦੇ ਲੱਗ ਜਾਣੇ। ਮੈਂ ਕਿਹਾ ਯਾਰ ਦੁਨੀਆ ਇੰਨੀ ਜਾਂਦੀ ਆ, ਹੁਣ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਹੀ ਹੈ ਨੀ,
1: ਬਿਲਕੁਲ
3: ਤਾਂ ਫਿਰ ਉਹ ਪੇਟੀਆਂ ਕੀ ਕਰਨਾ ਹੈ,
1: ਕੀ ਕਰਨਾ ਜੀ, ਬਿਲਕੁਲ ਹੈ।
3: ਉਹ ਚੱਕਰ, ਉਹ ਇਹ ਹਰ ਘਰ ਦੀ ਕਹਾਣੀ ਆ,
1: ਕਹਾਣੀ ਆ, ਬਿਲਕੁਲ ਹੈ ਜੀ।
3: ਇਸ ਕਰਕੇ ਸਾਨੂੰ ਵੀ ਹੁਣ, ਮੈਂ ਵੀ ਕਿਹਾ, ਮੇਰੇ ਦੂਜੇ ਭਰਾ ਨੇ ਕਹਿੰਦੇ ਅਸੀਂ ਤਿੰਨ ਜਾਣੇ ਆ, ਨਾਲੇ ਸਾਡੀ ਟੈਨਸ਼ਨ ਆ ਯਾਰ, ਉਹਨਾਂ ਨੇ ਕਿਹੜਾ ਸਾਂਭਣਾ,
1: ਬਿਲਕੁਲ,
3: ਅਸੀਂ ਜਾਈਏ ਸੋ ਨਾ ਜਾਈਏ, ਉਹਨੂੰ ਕੀ ਹੁੰਦਾ ਆ, ਕੋਈ ਕਬਜ਼ਾ ਕਰਦਾ, ਉਹ ਸਾਡੀ ਟੈਨਸ਼ਨ ਆ
1: ਜੀ,
3: ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ। ਹੁਣ ਉਹ ਉੱਥੇ ਨਾ ਰੋਟੀ ਪਾਣੀ ਚਾਹੀਦਾ ਮਿਲਦਾ, ਹਰ ਇੱਕ ਚੀਜ਼ ਨਕਲੀ ਆ, ਦਵਾਈਆਂ ਤੋਂ ਬਗੈਰ ਰਸਤਾ ਨਹੀਂ ਆ। ਮੈਂ ਕਿਹਾ ਯਾਰ ਇੱਥੇ ਇੰਨਾ ਕੁਛ ਤੁਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੇ ਕੋਲ ਦੁੱਧ ਨੀ ਗਰਮ ਹੁੰਦਾ,
1: ਬਿਲਕੁਲ ਹੈ, ਬਿਲਕੁਲ ਹੈ,
3: ਕਿਲੋ ਖੰਡ ਦੁੱਧ ਲਓ, ਉਹ ਤੁਸੀਂ ਪੌੜੀਆਂ ਕਿੱਦਾਂ ਚਾਹਣੀਆਂ, ਕਿ ਦਸ ਤਾਂ ਨਹੀਂ ਆ ਕੋਈ ਮਸਲਾ ਹਨਾ
1: ਜੀ,
3: ਆਹ ਉਮਰ ਦੇ ਵਿੱਚ ਨਾਲ ਦੂਏ ਦਿਨ ਤਾਂ ਦਵਾਈ ਲੈਣ ਤੁਰੇ ਰਹਿੰਦੇ ਆ,
1: ਬਿਲਕੁਲ,
3: ਇਸ ਕਰਕੇ ਉਹ ਕੰਮ ਨਹੀਂ ਹੋਣਾ ਤੁਹਾਡੇ ਕੋਲ। ਨਾਲੇ ਕਿਹਨੇ ਲੈ ਕੇ ਜਾਣਾ, ਸਾਰੇ ਇੱਥੇ ਮੇਰੀ ਫੈਮਿਲੀ ਇੱਥੇ ਆ, ਮੇਰਾ ਭਰਾ ਦੂਜਾ ਇੱਥੇ ਉਹ ਵੀ ਲਿਆ ਆ, ਵੱਡੀ ਡਿਗਰੀ ਇੱਥੇ ਪਹਿਲਾਂ ਹੀ ਆ, ਹੁਣ ਕੋਈ ਵੀ ਨੀ ਰਹਿ ਗਿਆ, ਜੀਰੋ ਆ
1: ਜੀ,
3: ਉੱਥੇ ਕੋਈ ਵੀ ਨੀ,
1: ਬਿਲਕੁਲ ਹੈ ਜੀ।
3: ਉਹ ਸਾਡਾ ਆ ਹੁਣ, ਅਸੀਂ ਸਾਡੀ ਟੈਨਸ਼ਨ ਆ ਪਈ, ਅਸੀਂ ਉਹਨੂੰ ਕੀ ਕਰਨਾ ਆ
1: ਜੀ, ਬਿਲਕੁਲ,
3: ਸਮਾਨ ਨੂੰ ਸੁੱਟੀਏ ਰੱਖੀਏ ਵੇਚੀਏ ਜਾ ਕੇ ਸਾਂਭੀਏ,
1: ਬਿਲਕੁਲ,
3: ਉਹ ਤੁਸੀਂ ਮੈਂ ਕਿਹਾ ਛੱਡ ਦੋ ਹੁਣ ਸੋਚਣਾ
1: ਜੀ,
3: ਤਾਂ ਉਹਨਾਂ ਨੂੰ ਤਾਂ ਵੈਸੇ ਵੀ ਨੀ ਪਤਾ ਸਮਾਨ ਕਿਹੜਾ ਕਿੱਥੇ ਪਿਆ ਹੁਣ
1: ਜੀ।
3: ਮੇਰੀ ਘਰ ਵਾਲੀ ਹੁਣੀ ਉੱਥੋਂ ਆਈ ਆ, ਹਾਸੇ ਵਾਲੀ ਵੀ ਗੱਲ ਆ, ਉਹ ਮੇਰੀ ਘਰ ਵਾਲੀ ਉੱਥੋਂ ਹੁਣੀ ਆਈ ਆ, ਜਿਹੜੀ ਗਰਮੀ ਛੁੱਟੀ ਆਈ ਸੀ
1: ਜੀ,
3: ਉਹਨੇ ਪੁੱਛਿਆ ਵੀ ਮੰਮੀ ਵੀ ਉਹ ਪੇਟੀ ਖੋ ਕੇ ਦੇਖ ਲਈ ਉਹ ਚ ਕੋਈ ਦੇਖਣਾ ਕਰਨਾ, ਮੰਮੀ ਬੀਬੀ ਮੇਰੀ ਕਹਿੰਦੀ ਕਹਿੰਦੀ ਹਾਂ ਦੇਖ ਲੈਂਦੇ ਆ, ਉਹਨਾਂ ਨੂੰ 3 ਲੱਖ ਸਵਾਲ ਵਿੱਚ ਰੱਖ ਦਿੰਦੇ ਆ,
1: ਬਿਲਕੁਲ
3: ਯਾਰ ਕਮਾਲ ਹੀ ਹੋਈ ਆਉਂਦਾ, ਵੀਹ ਸਾਲ ਦੇ ਕੰਬਲ ਉਹ ਰਜਾਈਆਂ, ਉਹ ਤਾਂ ਵੈਸੇ ਹੀ ਕੱਪੜਾ ਜਾਂਦਾ ਲੱਗਦਾ ਮੇਰੇ ਹਿਸਾਬ ਨਾਲ,
1: ਬਿਲਕੁਲ
3: ਵੀਹ ਸਾਲ ਪਿਆ ਹੋ ਗਿਆ,
1: ਬਿਲਕੁਲ
3: ਭਾਜੀ ਮੇਰੀ ਉਮਰ 19 ਸਾਲ ਸੀ ਜਦੋਂ ਮੈਂ ਆ ਗਿਆ ਕੋਰੀਆ, ਗਿਆ ਸੀ ਪਹਿਲਾਂ, ਫਿਰ ਮੈਂ ਉੱਥੋਂ ਇੰਡੀਆ ਚੱਲ ਗਿਆ, 8 ਮਹੀਨੇ ਰਹਿ ਗਿਆ, ਫਿਰ ਇੱਥੇ ਆ ਗਿਆ, 7 ਮਹੀਨੇ ਇੱਥੇ ਆਇਆ ਮੈਂ, ਤੇ ਹੁਣ 26 ਚਰਾਂਡੇ 28 ਸਾਲ ਹੋ ਗਿਆ ਇੱਥੇ,
1: ਬਿਲਕੁਲ।
3: ਤੇ ਮੈਂ ਉਹਨਾਂ 28 ਸਾਲਾਂ ਚ ਮੈਂ 3 ਵਾਰੀ ਗਿਆ, 1 ਵਾਰੀ ਦੁਖੀ ਸੀ, 2 ਵਾਰੀ ਤੇ 1 ਵਾਰੀ ਵਿਆਹ ਕਰਾਉਣ ਗਿਆ
1: ਜੀ,
3: ਆ ਹੁਣ 1 ਵਾਰੀ ਪਿਛਲੇ ਸਾਲ ਗਿਆ, 4 ਵਾਰੀ ਲਾ ਲਓ 28 ਸਾਲਾਂ ਚ
1: ਜੀ, ਕਿਆ ਬਾਤ ਹੈ ਜੀ।
3: ਉਸ ਸਮਾਨ ਨੂੰ ਮੈਂ ਕੀ ਕਰਨਾ ਯਾਰ, ਮੈਨੂੰ ਪਤਾ ਹੀ ਨੀ, 28 ਸਾਲ ਨਾ ਮੈਨੂੰ ਕਿਸੇ ਹਸਪਤਾਲ ਦਾ ਪਤਾ, ਨਾ ਮੈਨੂੰ ਕਿਸੇ ਦੁਕਾਨ ਦਾ ਪਤਾ, ਨਾ ਮੈਨੂੰ ਕਿਸੇ ਦਫ਼ਤਰ ਦਾ ਪਤਾ
1: ਜੀ,
3: ਹੈਨਾ। ਤੇ ਬਾਕੀ ਜਿਹੜੇ ਉਹ ਕੁੱਤੇ ਬੋਲਦੇ ਆ ਉਹ ਦਫ਼ਤਰਾਂ ਵਾਲੇ, ਉਹ ਤਾਂ ਬਿਲਕੁਲ ਮੇਰੇ ਤੋਂ ਸਹਾਰ ਹੀ ਨੀ ਹੁੰਦਾ, ਬਿਲਕੁਲ ਜੀਰੋ ਆ,
1: ਬਿਲਕੁਲ
3: ਉਹ ਜੀਰੋ ਆ। ਇੱਕ ਵਾਰ ਤੁਹਾਨੂੰ ਦੱਸੀ ਵੀ ਫਿਰ
1: ਮੈਂ
3: ਭੁੱਲ ਗਿਆ, ਉਹ ਚੀਜ਼ ਮੇਰੇ ਕੋਲ ਬਰਦਾਸ਼ਤ ਨੀ ਹੁੰਦੀ, ਭੋਰਾ ਵੀ,
1: ਬਿਲਕੁਲ ਹੈ ਜੀ, ਬਿਲਕੁਲ ਨਹੀਂ। ਇੱਥੇ ਰਿਸਪੈਕਟ ਮਿਲਦੀ ਹੈ ਫਿਰ ਉਸ ਹਿਸਾਬ ਦੇ ਨਾਲ, ਸਾਡਾ ਮਨ ਵੀ ਜਾਂ ਰਹਿਣ ਸਹਿਣ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਜੀ, ਫਿਰ ਉੱਥੇ ਲੱਗਦਾ ਔੜ ਜਿਹਾ ਲੱਗਦਾ ਵੀ ਕਰਦੇ ਕੀ ਹੈ, ਬਿਹੇਵ ਕੀ ਕਰਦੇ ਹੈ ਨਾ, ਬਿਲਕੁਲ ਹੈ।
3: ਅੱਛਾ ਮੈਂ ਬੈਂਕ ਤੋਂ ਗਿਆ, ਉਹ ਕਹਿੰਦੇ ਵੀ ਆਹ ਚੱਕ ਪੇਪਰ ਇੱਥੇ ਸੈਨ ਕਰਦੇ, ਤੂੰ ਨਹੀਂ ਕਢਾਇਆ ਤਾਂ 10,000 ਰੁਪਏ ਤੇਰੇ ਪਾਉਣ ਚ ਪਾਤਾ, ਬਿਨਾ ਕੋਈ ਰੌਲਾ ਕੋਈ ਨੀ, ਮੈਂ ਸਬੂਤ ਦਿੱਤਾ,
1: ਬਿਲਕੁਲ ਇਮਾਨਦਾਰੀ ਪਤਾ ਹੈ, ਬਿਲਕੁਲ ਲੇਖਾ ਦੇਣਾ ਪੈਣਾ ਜੀ, ਬਿਲਕੁਲ ਹੈ।
3: ਉਹਨਾਂ ਨੇ ਪਤਾ ਕਿ ਮੇਰੇ ਕੀ ਕਿਹਾ ਮੈਨੂੰ, ਉਹ ਕਹਿੰਦੇ ਤੇਰੀ ਗਲਤੀ ਨਹੀਂ ਆ, ਸਾਡੇ ਸਿਸਟਮ ਦੀ ਕਮਜ਼ੋਰੀ, ਜਿਹੜਾ ਸਾਡੇ ਸਿਸਟਮ ਚ ਬਾਹਰੋਂ ਬੰਦਾ ਵਿੱਚ ਵੜ ਗਿਆ,
1: ਵਿੱਚ ਵੜ ਗਿਆ,
3: ਉਹ ਤੇਰੀ ਗਲਤੀ ਨਹੀਂ ਆ, ਸਾਡਾ ਸਿਸਟਮ ਮਾੜਾ ਹੋਇਆ, ਇਹਦਾ ਮਤਲਬ ਕਹਿੰਦੇ ਜਿਹੜਾ ਪ੍ਰੋਗਰਾਮ
1: ਜਿਹੜਾ
3: ਕੰਮ ਕਰਦੇ ਹੋ, ਸਾਡਾ ਜੇ ਪ੍ਰੋਗਰਾਮ ਵਧੀਆ ਹੁੰਦਾ ਤੇ ਉਹ ਇੰਟਰ ਕਿਦਾਂ ਕਰਦਾ ਸਾਡੇ
1: ਕੋਲ, ਇੰਟਰਫੇਅਰ ਨਹੀਂ ਕਰ ਸਕਦਾ, ਬਿਲਕੁਲ ਹੈ ਜੀ, ਜ਼ਿੰਮੇਵਾਰੀ ਹੈ ਨਾ, ਸਮਝਦੇ ਆ ਜੀ, ਬਿਲਕੁਲ ਬਿਲਕੁਲ, ਸ਼ੁਕਰੀਆ
3: ਭਾਈ, ਕੋਈ ਹਾਂਜੀ ਸਭ ਠੀਕ, ਮਿਹਰਬਾਨੀ ਭਾਈ,
1: ਥੈਂਕ ਯੂ, ਨਹੀਂ ਨਹੀਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸੰਜੀ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ, ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਲੈਂਦੇ ਹਾਂ ਦੋਸਤੋ, ਤੇ ਸੁਨੇਹੇ ਬਹੁਤ ਸਾਰੇ ਤੁਹਾਡੇ ਰਹਿ ਗਏ, ਮਾਫੀ ਚਾਹਾਂਗਾ, ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਫਿਰ ਮਿਲਦੇ ਹਾਂ। ਸਾਢੇ ਨੌ ਵਜੇ ਭਾਰਤੀ ਸਮੇਂ ਦੇ ਅਨੁਸਾਰ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਮੁਕੱਦਰ ਜੀ ਕਹਿੰਦੇ ਸਾਡੇ ਤੇ ਬੜੀ ਤੁੱਛ ਜਿਹੀ ਬੁੱਧੀ ਹੈ ਪਰ ਅਸੀਂ ਆਪਣੀ ਤਕਲੀਫ਼ ਦੇ ਵਿੱਚੋਂ ਹਰ ਇੱਕ ਦੀ ਤਕਲੀਫ਼ ਦੇਖਦੇ ਹਾਂ ਤੇ ਹੋਰ ਕੋਈ ਸਮਝ ਨਹੀਂ ਸਾਨੂੰ ਜੀ। ਤੇ ਲਓ ਦੋਸਤੋ ਜੱਸੀ ਬਾਈ ਜੀ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਆਪਣੇ ਔਜਲਾ ਸਾਹਿਬ, ਇਕਬਾਲ ਮਾਂਗੜ ਜੀ, ਰਾਜਨ ਸੈਣੀ ਸਾਹਿਬ, ਗੁਰੀਮਾਨ ਜੀ ਤੇ ਆਪਣੇ ਆਖਰੀ ਇੱਕ ਸੁਨੇਹਾ ਪੜ੍ਹ ਕੇ ਚੱਲਦੇ ਹਾਂ ਫਿਰ। ਕਹਿੰਦੇ ਨੇ ਬੰਦਾ ਹੋ ਅਮੀਰਾ, ਬੰਦਾ ਹੋ ਅਮੀਰ ਤਾਂ ਘਰੇ ਹੋ, ਜੇਕਰ ਨੇਕ ਨਹੀਂ ਫਿਰ ਇਨਸਾਨ ਹੈ ਨਹੀਂ। ਜਿਹੜਾ ਕੱਢੇ ਦਸਵੰਦ ਨਾ ਗੁਰੂ ਘਰ ਦਾ, ਉਹ ਦੋਹੀ ਜਹਾਨੀ ਪ੍ਰਵਾਨ ਹੈ ਨਹੀਂ। ਪੁੰਨ ਦਾਨ ਤਾਂ ਲੋਕ ਨੇ ਬੜੇ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ। ਕਿਆ ਬਾਤ ਹੈ ਮਨਦੀਪ, ਜੱਸੀ ਬਾਈ ਜੀ ਲਿਖਦੇ ਆਖਰ ਦੇ ਵਿੱਚ ਤੇ ਸੁਨੇਹੇ ਉਹਨਾਂ ਦੇ ਬਹੁਤ ਸਾਰੇ ਸਨ। ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਇਸ ਵਿਸ਼ੇ ਨੂੰ ਵਿਸ਼ਾਲ ਕਰਨ ਦੇ ਲਈ ਤੇ ਨਾਲ ਆਪਣਾ ਯੋਗਦਾਨ ਪਾਉਣ ਦੇ ਲਈ ਤੇ ਆਡੀਓ ਵੀਡੀਓ ਕਾਲ ਮੈਸੇਜ ਜਿੱਥੋਂ ਕਿਤੋਂ ਵੀ ਜੁੜੇ ਹੋ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਤੇ ਕੱਲ੍ਹ ਨੂੰ ਮਿਲਦੇ ਹਾਂ 9:30 ਵਜੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ ਲਾਈਵ ਦੇ ਵਿਚ। ਤੇ ਅੱਜ 4 ਅਗਸਤ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਦੇਸ਼ ਭਰ ਦੀਆਂ ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਦੀ ਗੱਲ ਨਾਲ ਨਾਲ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਦੋ ਆਰਟੀਕਲ ਨੇ ਉਹਨਾਂ ਦੀ ਸਾਂਝ ਰਿਪੋਰਟਾਂ ਦੀ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਜਿਹੜੇ ਨੇ ਸਵੇਰ ਦੇ 9:07 ਹੋ ਚੁੱਕੇ ਆ। ਤੇ ਇਸੇ ਤਰ੍ਹਾਂ ਹੀ ਆਪਣੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:07 ਦਰਸਾ ਰਹੀਆਂ ਨੇ ਘੜੀਆਂ। ਭਾਰਤ ਦੇ ਵਿਚ ਰਾਤ ਦੇ 9:00 ਤੇ ਇਸ ਵਕਤ ਜਿਹੜਾ 37 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਅੱਜ ਦੇ ਵਿਚਾਰ ਦੇ ਨਾਲ। ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ ਤੇ ਹੋਰ ਵੀ ਦੋਸਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਤੁਹਾਡੇ ਸਾਥ ਦੇ ਨਾਲ ਹੀ ਬਰਕਰਾਰ ਹੁੰਦੀ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੇ ਨਾਲ ਗੱਲ ਸ਼ੁਰੂ ਕਰਦੇ ਹਾਂ। ਕਹਿੰਦੇ ਆ ਕਿ ਉਮਰਾਂ ਲੰਘਾ ਕੇ ਜੋ ਕਿ ਲੋਕ ਨੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਜਿਹੜਾ ਯੁੱਧਾਂ ਦੇ ਦੌਰਾਨ ਜੋ ਕੁਝ ਲੜਦੇ ਨੇ ਜਾਂ ਮਰਦੇ ਨੇ ਉਹ ਜਵਾਨ ਹੁੰਦੇ ਨੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਦੇ ਰਾਹੀਂ ਵੀ ਤੁਸੀਂ ਦਰੁਸਤ ਕਰਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਹੈ। ਤੇ ਲੋ ਫਿਰ ਗੱਲ ਕਰਦੇ ਹਾਂ 4 ਤਰੀਕ ਤੇ 8ਵਾਂ ਮਹੀਨਾ ਅਗਸਤ ਦਾ 1914 ਦੇ ਵਿੱਚ ਲੈ ਚੱਲਦੇ ਹਾਂ, ਜਦੋਂ ਜਰਮਨ ਦੇ ਵੱਲੋਂ ਬੈਲਜੀਅਮ ਤੇ ਹਮਲੇ ਪਿੱਛੋਂ ਇੰਗਲੈਂਡ ਦੇ ਵੱਲੋਂ ਜਰਮਨੀ ਖਿਲਾਫ਼ ਸ਼ੁਰੂ ਕੀਤੀ ਲੜਾਈ ਨੇ ਪਹਿਲੇ ਮਹਾਂਯੁੱਧ ਦਾ ਜਿਹੜਾ ਸੀ ਰੂਪ ਧਾਰਨ ਕਰ ਲਿਆ ਸੀ। ਤੇ 1929 ਤੋਂ ਲੈ ਕੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਜਿਹੜੇ ਸਨ ਕਿਸ਼ੋਰ ਕੁਮਾਰ ਦਾ ਜਿਹੜਾ ਸੀ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀ ਜਨਮ ਹੁੰਦਾ ਹੈ। ਕਿਸ਼ੋਰ ਕੁਮਾਰ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ 1929 ਦੇ ਵਿੱਚ, ਜਿਨ੍ਹਾਂ ਨੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਈ। ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਜੀਆਂ ਨੂੰ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਤੇ ਨਾਲ ਦੀ ਨਾਲ ਫੁੱਲ ਗੁਲਾਬ ਦੇ ਫੁੱਲ ਭੇਜੇ ਨੇ ਤੇ ਓਕੇ ਹੈ ਜੀ ਸਾਰਾ ਕੁਝ, ਕਹਿੰਦੇ ਦਰੁਸਤ ਚੱਲ ਰਿਹਾ ਤੇ ਦੁਆਬਾ ਰੇਡੀਓ ਸੁਣ ਰਿਹਾ ਕਹਿੰਦੇ ਜੀ। ਤੇ ਇਸੇ ਤਰ੍ਹਾਂ ਦੋਸਤੋ 1974 ਦਾ ਜ਼ਿਕਰ ਕਰਦੇ ਹਾਂ, ਜਦੋਂ ਗਦਰੀ ਬਾਬਾ ਬਿਸ਼ਨ ਸਿੰਘ ਮੋਗਾ ਦਾ ਦੇਹਾਂਤ ਹੋਇਆ। 1981 ਦੇ ਵਿੱਚ ਬਾਬਾ ਰਾਮ ਸਿੰਘ ਕਾਲਾਮਾਲਾ ਦਾ ਦੇਹਾਂਤ ਹੁੰਦਾ ਹੈ ਤੇ 1982 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ ਅੱਜ ਦੇ ਦਿਹਾੜੇ ਤੇ। ਪਹਿਲੀ ਸੰਸਾਰ ਜੰਗ ਜੋ ਕਿ 28 ਜੂਨ 1914 ਤੋਂ ਹੀ ਪਹਿਲੀ ਸੰਸਾਰ ਜੰਗ ਦਾ ਮੁੱਢ ਬੱਜ ਗਿਆ ਸੀ, ਭਾਵੇਂ ਕਿ ਵਿਸ਼ਵ ਜੰਗ ਦਾ ਆਰੰਭ 4 ਅਗਸਤ ਨੂੰ ਹੀ ਹੋਇਆ ਜਦੋਂ ਕਿ ਸਾਰਾਜੋਵੋ ਦੇ ਵਿੱਚ ਗਵੇਰੀਲੋ ਪਰਨਸ਼ਿਪ ਜੋ ਬੋਸਨੀਆ ਦਾ ਜਿਹੜਾ ਸਰਬ ਸੀ ਤੇ ਉਹ ਜੰਗ ਬੋਸਨੀਆ ਗਰੁੱਪ ਦਾ ਜਿਹੜਾ ਸੀ ਜਾਣੀ ਕਿ ਜਵਾਨ ਸੀਗਾ, ਉਹ ਜੰਗਮੈਨ ਸੀ, ਬੋਸਨੀਆ ਗਰੁੱਪ ਦਾ ਮੈਂਬਰ ਸੀ ਤੇ ਉਹਨੇ ਆਸਟਰੀਆ ਹੰਗਰੀ ਤੇ ਰਾਜਕੁਮਾਰ ਆਰਚ ਡਿਊਕ ਫਰਡੀਨੈਂਡ ਦਾ ਜਿਹੜਾ ਸੀ ਕਤਲ ਕਰ ਦਿੱਤਾ ਤੇ ਆਸਟਰੀਆ ਨੇ ਫਿਰ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਸੀ। ਉਹਦੇ ਵਿੱਚ ਇਹਨਾਂ ਦੀ ਬਹੁਤ ਲਾਗ ਡਾਟ ਆਪਸ ਦੇ ਵਿੱਚ ਰਹਿੰਦੀ ਅੱਜ ਤੱਕ ਵੀ, ਜਿਵੇਂ ਕਿ ਆਪਣੇ ਲੋਕ ਕਹਿ ਲਓ ਕਿ ਪਾਕਿਸਤਾਨ ਤੇ ਇੰਡੀਆ ਦਾ ਜੋ ਹਾਲਾਤ ਨੇ ਇਹ ਵੀ ਇੱਕ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ। ਉਹ ਸਾਰਾ ਸਿਲਸਿਲਾ ਇਹਨਾਂ ਮੁਲਕਾਂ ਚ ਉਸੇ ਤਰ੍ਹਾਂ ਬਰਕਰਾਰ ਹੈ। ਆਸਟਰੀਆ ਕਿਉਂਕਿ ਹਿਟਲਰ ਨੇ ਉੱਥੇ ਉਸ ਮੁਲਕ ਦੇ ਵਿੱਚ ਜਨਮ ਲਿਆ, ਚਾਹੇ ਵਿੱਚ ਜਾਂ ਬਾਅਦ ਦੇ ਵਿੱਚ ਜਰਮਨੀ ਦੇ ਵਿੱਚ ਆ ਗਿਆ, ਪਰ ਸਰਬੀਆ ਕੋਸੋਵੋ ਬਲਕਾਨ ਏਰੀਆ ਜਿਹੜਾ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲਾਗਡਾਟ ਹੈਗੀ ਹੈ ਲਾਗਡਾਟ
ਇਸੇ ਤਰ੍ਹਾਂ ਆਸਟ੍ਰੇਲੀਆ ਨੇ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਕਿ ਉਹਨਾਂ ਨੇ ਕਰਾਇਆ ਤੇ ਉਸ ਅੱਗੇ ਕੁਝ ਮੰਗਾਂ ਰੱਖ ਦਿੱਤੀਆਂ ਗਈਆਂ। ਮੰਗਾਂ ਨਾ ਮੰਨਣ ਦੇ ਉੱਤੇ 28 ਜੁਲਾਈ ਨੂੰ ਸਰਬੀਆ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਆਸਟ੍ਰੇਲੀਆ ਦੀ ਹਮਾਇਤ ਉੱਤੇ ਜਰਮਨੀ ਆ ਗਿਆ। ਇੱਕ ਦਿਨ ਬਾਅਦ ਰੂਸ ਦੇ ਵੱਲੋਂ ਹਮਲੇ ਦੀ ਘੋਸ਼ਣਾ ਦੇ ਉਪਰੰਤ ਹੌਲੀ ਹੌਲੀ ਇਸ ਜੰਗ ਦੇ ਵਿੱਚ ਫਰਾਂਸ, ਗ੍ਰੇਟ ਬ੍ਰਿਟੇਨ, ਇਟਲੀ ਵੀ ਨਾਲ ਨਾਲ ਸ਼ਾਮਲ ਹੁੰਦੇ ਗਏ ਤੋਂ ਬਾਅਦ ਦੇ ਵਿੱਚ ਵੱਖ ਵੱਖ ਮਹਾਂਦੀਪਾਂ ਦੇ 40 ਤੋਂ ਵੱਧ ਦੇਸ਼ ਜਿਹੜੇ ਦੇ ਵਿੱਚ ਸ਼ਾਮਲ ਹੋ ਗਏ। ਅਸਲ ਦੇ ਵਿੱਚ ਰੂਸ ਬਾਲਕਨ ਖੇਤਰ ਦੇ ਵਿੱਚੋਂ ਆਸਟ੍ਰੇਲੀਆ ਹੰਗਰੀ ਦਾ ਪ੍ਰਭਾਵ ਖਤਮ ਕਰਨਾ ਚਾਹੁੰਦਾ ਸੀ। ਫਰਾਂਸ ਇਸ ਕਰਕੇ ਜੰਗ ਦੇ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਉਹ ਜਰਮਨੀ ਤੋਂ ਫਰੈਂਕੋ ਪਰਸ਼ੀਆ, ਕਿਉਂਕਿ ਜਰਮਨ ਦੇ ਵਿੱਚ ਵੀ ਜਿਹੜੇ ਪਰਸ਼ੀਅਨ ਸੀਗੇ ਨਾ, ਜਦੋਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤੇ ਉਹਨਾਂ ਨੇ ਵੀ ਬਹੁਤ ਉਹਦੇ ਉੱਤੇ ਰਾਜ ਕੀਤਾ। ਉਹਨਾਂ ਸਮਿਆਂ ਦੇ ਵਿੱਚ ਪਰਸ਼ੀਆ ਦਾ ਰਾਜ ਰਿਹਾ ਜਰਮਨ ਦੇ ਉੱਤੇ, ਆਪਣੇ ਇਰਾਨੀਆਂ ਦਾ। ਜਰਮਨੀ ਤੋਂ ਫਰੈਂਕੋ ਪਰਸ਼ੀਆ ਜੰਗ ਦੇ ਵਿੱਚ ਉਹ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਜਰਮਨੀ ਚਾਹੁੰਦਾ ਸੀ ਕਿ ਆਸਟ੍ਰੇਲੀਆ ਹੰਗਰੀ ਆਪਣੀਆਂ ਫੌਜਾਂ ਉੱਤਰੀ ਪਾਸੇ ਜਿਹੜਾ ਰੂਸ ਦੇ ਬਾਰਡਰ ਦੇ ਉੱਤੇ ਭੇਜ ਦੇਵੇ, ਜਦਕਿ ਆਸਟ੍ਰੇਲੀਆ ਹੰਗਰੀ ਚਾਹੁੰਦੇ ਸਨ ਕਿ ਜਰਮਨੀ ਆਪਣੀ ਫੌਜ ਰੂਸ ਦੇ ਬਾਰਡਰ ਵੱਲ ਜ਼ਿਆਦਾ ਜਿਹੜਾ ਲਾਵੇ ਤੇ ਅਗਸਤ 7 ਨੂੰ ਬ੍ਰਿਟੇਨ ਜਿਹੜਾ ਸੀ ਉਹਨੇ ਟੋਂਗੋਲੈਂਡ ਦੇ ਉੱਤੇ 10 ਅਗਸਤ ਨੂੰ ਜਰਮਨੀ ਜਿਹੜਾ ਸੀ ਉਹਨੇ ਦੱਖਣੀ ਅਫਰੀਕਾ ਤੇ ਉਸ ਤੋਂ ਬਾਅਦ ਰੂਸ, ਮਾਈਕਰਨੈਸ਼ੀਆ ਆਦਿ ਦੇਸ਼ਾਂ ਦੇ ਉੱਤੇ ਹਮਲੇ ਜਿਹੜੇ ਕਰਕੇ ਕੁਝ ਕਾਮਯਾਬੀ ਤਾਂ ਪ੍ਰਾਪਤ ਕੀਤੀ। ਇਹ ਸੰਸਾਰ ਦੀ ਸਭ ਤੋਂ ਵੱਡੀ ਲੜਾਈ ਸੀ ਜਿਹਦੇ ਵਿੱਚ 55,25,000 ਸਿਪਾਹੀ ਮਾਰੇ ਗਏ ਤੇ 1 ਕਰੋੜ ਤਕਰੀਬਨ 28,31,500 ਜ਼ਖਮੀ ਹੋਏ ਤੇ ਲਾਪਤਾ ਜਿਹੜੇ ਸਨ ਉਹਦੇ ਵਿੱਚ 41,21,000। ਅੰਗਰੇਜ਼ਾਂ ਨੇ ਯੁੱਧ ਦਾ ਜਿਹੜਾ ਸੀਗਾ ਉਹਦੇ ਵਿੱਚ 10 ਲੱਖ ਭਾਰਤੀ ਵੱਖ ਵੱਖ ਦੇਸ਼ਾਂ ਦੇ ਵਿੱਚ ਭੇਜੇ। ਜੋ ਖਰਚਾ ਹੋਇਆ ਉਹ ਵੀ ਭਾਰਤ ਨੇ ਹੀ ਚੁੱਕਿਆ ਤੇ ਭਾਰਤ ਦੇ 52 ਮਹੀਨੇ 11 ਨਵੰਬਰ 1918 ਤੱਕ ਇਸ ਚੱਲੀ ਜੰਗ ਦੇ ਵਿੱਚ 74,187 ਜਵਾਨ ਜਿਹੜੇ ਸ਼ਹੀਦ ਹੋਏ ਤੇ 67,000 ਫੱਟੜ ਹੋਏ। ਇਹਨਾਂ ਦੇ ਵਿੱਚ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਦੇ ਅਨੁਸਾਰ 8,000 ਦੇ ਕਰੀਬ ਸਿੱਖ ਸਨ। ਰੂਸ, ਜਰਮਨੀ, ਆਸਟ੍ਰੇਲੀਆ, ਹੰਗਰੀ ਆਦਿ ਕਈ ਦੇਸ਼ਾਂ ਦੀ ਜੰਗ ਦੇ ਪਿੱਛੋਂ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਕਈ ਨਵੇਂ ਦੇਸ਼ ਬਣੇ ਤੇ ਕਈ ਵੱਡੇ ਛੋਟੇ ਕੀਤੇ ਗਏ। ਜ਼ਿਲ੍ਹਾ ਤਾਰਨ ਪਿੰਡ ਢੋਟੀਆਂ ਦੇ 95 ਜਵਾਨ ਜੰਗ ਦੇ ਵਿੱਚ ਗਏ ਸਨ ਉਸ ਸਮੇਂ ਤੇ ਉਹਨਾਂ ਦੇ ਵਿੱਚੋਂ ਸਿਰਫ 10 ਹੀ ਜਿੰਦਾ ਜਿਹੜੇ ਵਾਪਸ ਆਏ ਤੇ 85 ਜਿਹੜੇ ਸ਼ਹੀਦ ਹੋਏ। ਜੇ ਤੀਜੀ ਵਿਸ਼ਵ ਜੰਗ ਹੋਈ ਤਾਂ ਚੌਥੀ ਕਦੇ ਨਹੀਂ ਅੱਗੇ ਤੋਂ ਹੋਵੇਗੀ। ਇਹ ਹੈ ਦੋਸਤੋ ਅੱਜ ਦਾ ਵਿਚਾਰ ਦੇ ਵਿੱਚੋਂ ਗੱਲਬਾਤ। ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਹੁੰਦੀ ਹੈ ਤੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਲੜਦੇ ਮਰਦੇ ਜਵਾਨ ਨੇ। ਅਗਲੀ ਗੱਲ ਕਰਦੇ ਹਾਂ ਅਣਗੋਲੇ ਦੇਸ਼ ਭਗਤ ਬਾਬਾ ਰਾਮ ਸਿੰਘ ਜੀ ਕਾਲਾਮਾਲ। 27 ਮਾਰਚ 1907 ਨੂੰ ਚੰਦਾ ਸਿੰਘ ਦਰਜੀ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਇਹਨਾਂ ਦਾ ਜਨਮ ਹੁੰਦਾ ਹੈ। ਗਦਰੀ ਅੱਡਾ ਵੇਈ ਪੂਈ ਨਾਨਕੇ ਬਾਬਾ ਨੱਥਾ ਸਿੰਘ ਦੀ ਕੁਟੀਆ ਤੋਂ ਬਾਲ ਵਿਦਿਆ ਹਾਸਲ ਕਰਨ ਤੋਂ ਬਾਅਦ ਸੁਲਤਾਨ ਵਿੰਡ ਆਣ ਕੇ ਜਿਹੜਾ ਮੁੱਢਲੀ ਸਿੱਖਿਆ ਦੇ ਲਈ ਸਕੂਲ ਦੇ ਵਿੱਚ ਇਹਨਾਂ ਸਾਥੀਆਂ ਦੇ ਨਾਲ ਰਲ ਕੇ ਗਾਲਾਂ ਕੱਢਣ ਵਾਲੇ ਅਧਿਆਪਕਾਂ ਤੋਂ ਮਾਫ਼ੀ ਮੰਗਵਾਈ ਤੇ April 1919 ਨੂੰ ਅੰਮ੍ਰਿਤਸਰ ਦੇ ਵਿਖੇ ਡਾਕਟਰ ਸੈਫਲੂਦੀਨ ਦੀ ਗ੍ਰਿਫਤਾਰੀ ਵਿਰੁੱਧ ਨਿਕਲਿਆ ਜਲੂਸ ਤੇ ਫਿਰ ਜਲਿਆਂ ਵਾਲਾ ਖੂਨੀ ਸਾਕਾ ਅੱਖੀ ਵੇਖਿਆ। ਪਹਿਲੀ ਵਾਰ 12 ਸਾਲ ਦੀ ਉਮਰ ਦੇ ਵਿੱਚ ਗ੍ਰਿਫਤਾਰ ਹੋਏ ਤੇ ਨਾਬਾਲਗ ਹੋਣ ਤੋਂ ਜਿਹੜਾ ਦੇਖਿਆ ਗਿਆ ਕਿ ਨਾਬਾਲਕ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। 1921 ਦੇ ਵਿੱਚ ਚਾਬੀਆਂ ਵਾਲਾ ਮੋਰਚਾ, ਉਹਦੇ ਵਿੱਚ 6 ਮਹੀਨੇ, ਗੁਰੂ ਕੇ ਬਾਗ ਦੇ ਵਿੱਚ 1 ਸਾਲ, ਜੈਤੋ ਮੋਰਚੇ ਦੇ ਵਿੱਚ 18 ਮਹੀਨੇ ਕੈਦ ਕੱਟੀ। 1926 ਦੇ ਵਿੱਚ ਸੰਤੋਖ ਸਿੰਘ ਧਰਦਿਓ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਕੀਰਤੀ ਪਾਰਟੀ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਕਿਹਾ। 1930 ਦੇ ਵਿੱਚ ਸਿਵਲ ਨਾ ਫੁਰਮਾਨੀ ਅੰਦੋਲਨ ਦੇ ਉੱਤੇ ਜਲਿਆਂ ਵਾਲੇ ਬਾਗ ਦੇ ਵਿੱਚ ਭਾਸ਼ਣ ਕਰਨ ਤੇ 2-2 ਮਹੀਨੇ ਦੀ ਕੈਦ ਕੱਟੀ। ਲਾਹੌਰ ਜੇਲ੍ਹ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਸੰਪਰਕ ਹੋਇਆ
ਤੇ 1931 ਦੇ ਵਿੱਚ ਗਾਂਧੀ ਦੇ ਕਰਾਚੀ ਪਹੁੰਚਣ ਦੇ ਉੱਤੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਗੋ ਬੈਕ ਜਿਹੜਾ ਵਾਪਸ ਜਾਓ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਾਲਾ ਫੁੱਲ ਭੇਂਟ ਕੀਤਾ। 1932 ਦੇ ਵਿੱਚ ਸਿਵਲ ਨਾ ਫੁਰਮਾਨੀ ਲਹਿਰ 6 ਮਹੀਨੇ ਕੈਦ, 1934 ਦੇ ਵਿੱਚ ਕੀਰਤੀ ਪਾਰਟੀ ਦੇ ਇਸ਼ਤਿਹਾਰ ਵੰਡਣ ਦੇ ਦੋਸ਼ ਦੇ ਵਿੱਚ 5 ਮਹੀਨੇ ਕੈਦ, 1936 ਦੇ ਵਿੱਚ ਲਾਲ ਢੰਡੋਰਾ ਪਰਚਾ ਵੰਡਣ ਦੇ ਉੱਤੇ 6 ਮਹੀਨੇ ਕੈਦ ਹੋਈ। ਮੁਜ਼ਾਹਰਾ ਲਹਿਰ ਦੇ ਮੋਢੀ ਰਹੇ ਤੇ 1939 ਦੇ ਕਿਸਾਨ ਮੋਰਚੇ ਦੇ ਵਿੱਚ 18 ਮਹੀਨੇ ਕੈਦ ਦੇ ਵਿੱਚ ਰਹੇ। 1941 ਦੇ ਵਿੱਚ ਹਿੰਦ ਰੂਸ ਦੋਸਤੀ ਜਥੇਬੰਦੀ ਦੇ ਜਨਰਲ ਸਕੱਤਰ ਰਹੇ ਤੇ 1946 ਨੂੰ ਹਰਸ਼ਾ ਛੀਨਾ ਦੇ ਮੋਗਾ ਮੋਰਚੇ ਦੇ ਵਿੱਚ 7 ਮਹੀਨੇ ਕੈਦ ਕੱਟੀ। ਇਸੇ ਤਰ੍ਹਾਂ ਹੀ 1969 ਨੂੰ ਅੱਖਾਂ ਦੀ ਰੋਸ਼ਨੀ ਜਾਣ ਦੇ ਉੱਤੇ ਦਿੱਲੀ ਦੇ ਹਸਪਤਾਲ ਦੇ ਡਾਕਟਰ ਨੇ ਇਲਾਜ ਦਾ 500 ਰੁਪਏ ਖਰਚਾ ਮੰਗਣ ਤੇ ਉਸ ਨੂੰ ਕਿਹਾ ਮੈਂ ਫਰੀਡਮ ਫਾਈਟਰ ਹਾਂ ਤੇ ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਸਿਰਫ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਨੂੰ ਹੀ ਫਰੀਡਮ ਫਾਈਟਰ ਮੰਨਦੇ ਨੇ। ਉਹਨਾਂ ਉਸ ਸਮੇਂ ਜਿਹੜਾ ਸੀਗਾ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਫਰੀਡਮ ਫਾਈਟਰ ਦੀ ਪਰਿਭਾਸ਼ਾ ਦੱਸੀ ਜਾਵੇ। ਰਾਸ਼ਟਰਪਤੀ ਵੀ ਗਿਰੀ ਨੇ ਵੀ ਗਿਰੀ ਸਨ ਉਸ ਸਮੇਂ ਤੇ 1000 ਰੁਪਏ ਦਾ ਚੈੱਕ ਭੇਜ ਕੇ ਆਪਰੇਸ਼ਨ ਕਰਵਾਉਣ ਦੇ ਲਈ ਲਿਖਿਆ, ਪਰ ਬਾਬਾ ਜੀ ਨੇ ਚੈੱਕ ਵਾਪਸ ਕਰਦੇ ਹੋਏ ਲਿਖਿਆ ਕਿ ਮੈਂ ਫਰੀਡਮ ਫਾਈਟਰ ਹਾਂ, ਕੋਈ ਭਿਖਾਰੀ ਨਹੀਂ ਹਾਂ। 4 ਅਗਸਤ ਅੱਜ ਦੇ ਦਿਹਾੜੇ ਤੇ 1981 ਨੂੰ ਇਹ ਜੁਝਾਰੂ ਯੋਧਾ ਯਾਦਾਂ ਦਾ ਵਿਰਸਾ ਛੱਡ ਗਿਆ ਤੇ ਇਹਨਾਂ ਦੇ ਨਾਂ ਦੇ ਉੱਤੇ ਮਜਿੱਠਾ ਰੋਡ ਅੰਮ੍ਰਿਤਸਰ ਵਿਖੇ ਇੱਕ ਚੌਂਕ ਦਾ ਨਾਂ ਬਾਬਾ ਰਾਮ ਸਿੰਘ ਕਾਲਾ ਮਾਲਾ ਚੌਂਕ ਜਿਹੜਾ ਰੱਖਿਆ ਹੋਇਆ ਹੈ। ਜੀ ਦੋਸਤੋ, ਇਹ ਸੀ ਜੀ ਲੋਕ ਜਿਨ੍ਹਾਂ ਨੇ ਆਪਣਾ ਆਪ ਵਾਰ ਦਿੱਤਾ ਤੇ ਲੋਕਾਂ ਦੇ ਸੁੱਖ ਦੇ ਲਈ ਸਾਰਾ ਕੁਝ ਜੋ ਕੁਝ ਕੀਤਾ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਤੇ ਇਹ ਸੀ ਅੱਜ ਦਾ ਵਿਚਾਰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਦੀ E20 ਪੈਟਰੋਲ ਨੀਤੀ ਆਮ ਲੋਕਾਂ ਦੀ ਜੇਬ ਦੇ ਉੱਤੇ ਨਵਾਂ ਬੋਝ ਬਣ ਰਹੀ ਹੈ ਜਾਂ ਬਣੇਗੀ ਕਿ ਡਾਬਰ ਦੇ 100% ਸ਼ੁੱਧ ਦਾਅਵੇ ਸੱਚਮੁੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਆਪਣਾ ਮੁਲਾਜ਼ਮਾਂ ਦੇ DA ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਾਵੇਗੀ ਜਾਂ ਨਹੀਂ ਜਾਵੇਗੀ ਅਜੇ ਦੋ ਚਿੱਤੀ ਦੇ ਵਿੱਚ ਹੈ ਤੇ 20 ਲੱਖ ਵੋਟਰਾਂ ਦਾ ਕੀ ਬਣੇਗਾ SIR ਦੇ ਦੌਰਾਨ। ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਤੇ ਜਿਹੜਾ 333 ਤਕਰੀਬਨ ਕਿਲੋ ਦਾ ਕੇਸ ਬਣਿਆ ਸੀ ਉਹਦੇ ਵਿੱਚੋਂ ਰਿਹਾ ਹੋਇਆ ਤੇ ਟਰੰਪ ਦੀਆਂ ਨਵੀਆਂ ਚੇਤਾਵਨੀਆਂ ਦੁਨੀਆਂ ਨੂੰ ਕਿੱਥੇ ਲੈ ਕੇ ਜਾ ਰਹੀਆਂ ਨੇ ਉਹਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ LIC ਦੇ ਵਿੱਚ ਸਰਕਾਰ ਦੀ ਹਿੱਸੇਦਾਰੀ ਵਿਕਣ ਨੂੰ ਤਿਆਰ ਹੈ ਤੇ ਹੋਰ ਟਰੰਪ ਤੇ ਇਰਾਨ ਦੀਆਂ ਗੱਲਾਂ ਬਾਤਾਂ, ਵਿਸ਼ਵ ਰਾਜਨੀਤੀ, ਅਮਰੀਕਾ ਦੇ ਵਿੱਚ ਸਲਾਦ ਇਨਫੈਕਸ਼ਨ ਤੇ ਭਾਰਤ ਦੀ ਐਂਟੀ ਡੰਪਿੰਗ ਜਿਹੜਾ ਨੀਤੀ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਤੇ ਜੋ ਦੁਨੀਆਦਾਰੀ ਦੇ ਵਿੱਚ ਤੇ ਅੱਜ ਦੇ ਹਾਲਾਤ ਨੇ। ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਚੱਲ ਰਿਹਾ, ਵਿਧਾਨ ਸਭਾ ਦੇ ਵਿੱਚ E20 ਪੈਟਰੋਲ ਨੀਤੀ ਖਿਲਾਫ਼ ਮਤਾ ਪਾਸ ਕੀਤਾ ਤੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਜਿਹੜੀ ਕਰ ਦਿੱਤੀ ਹੈ। ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕਰ ਦਿੱਤਾ, ਪਰ ਪੰਜਾਬ ਦਾ ਕੁਝ ਹਜੇ ਹੱਲ ਨਹੀਂ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ਦੇ ਉੱਤੇ ਹੋਈ ਬਹਿਸ ਨੂੰ ਸਮੇਟਦਿਆਂ ਹੋਇਆਂ ਕਿਹਾ ਕਿ ਇਹ ਪੇਪਰ ਲੀਕ ਨਹੀਂ, ਪੇਪਰ ਖਰੀਦ ਮਾਮਲਾ ਹੈ ਜਿਸ ਨੇ ਸਿੱਖਿਆ ਪ੍ਰਣਾਲੀ ਨੂੰ ਢਾਲ ਲਾਈ ਹੈ ਤੇ ਨੌਜਵਾਨਾਂ ਦਾ ਭਰੋਸਾ ਕਹਿੰਦੇ ਤੋੜਿਆ। ਪੰਜਾਬ ਦੇ ਵਿੱਚ ਤੇਲ ਤੇ ਵੈਟ ਦੇ ਵਿੱਚ ਕੀਤੀ ਜਾਵੇ ਕਟੌਤੀ, MLA ਅਵਤਾਰ ਸਿੰਘ ਹੋਣਾ ਮੁੱਦਾ ਚੱਕਿਆ। ਬਠਿੰਡਾ ਕੂੜਾ ਡੰਪ ਦੀ ਜਿਹੜੀ ਸਾਈਟ ਦੇ ਵਿੱਚ ਨਹੀਂ ਹੋਵੇਗੀ ਕੋਈ ਵੀ ਤਬਦੀਲੀ, ਹਰਜੋਤ ਬੈਂਸ ਉਹਨਾਂ ਨੇ ਦੱਸਿਆ। ਸਦਨ ਦੇ ਵਿੱਚ ਗੂੰਜਿਆ ਨੀਲ ਗਾਵਾਂ ਅਤੇ ਜੰਗਲੀ ਸੋਰਾਂ ਦਾ ਮੁੱਦਾ ਹੈ, ਪਰ ਉਹਦਾ ਹੱਲ ਕੋਈ ਨਹੀਂ ਨਜ਼ਰ ਆਉਂਦਾ। ਰਾਣਾ ਗੁਰਜੀਤ ਸਿੰਘ ਨੇ ਕੌਂਸਲ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਾ ਦਿੱਤੇ ਹੈ। ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਘਪਲੇ ਦੀ ਜਾਂਚ ਮੰਗੀ ਹੈ, ਪਰ ਕੋਈ ਜਵਾਬ ਨਾ ਆਇਆ। ਗੁਰਪ੍ਰੀਤ ਸਿੰਘ ਬਣਾਵਾਲੀ ਨੇ ਚੁੱਕਿਆ ਟਿਊਬਵੈਲ ਕੁਨੈਕਸ਼ਨ ਦੀ ਵੰਡ ਦਾ ਮੁੱਦਾ ਹੈ ਤੇ ਮਨਪ੍ਰੀਤ ਸਿੰਘ ਆਲੀ ਨੇ ਚੁੱਕਿਆ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਪਰ ਉਹਦੇ ਉੱਤੇ ਅਜੇ ਕੋਈ ਵਿਚਾਰ ਵਟਾਂਦਰੇ ਦੀ ਸਮਾਬੰਦੀ ਨਹੀਂ ਹੋਈ ਹੈ। ਦੂਸਰੇ ਪਾਸੇ MLA ਕੁਲਵੰਤ ਸਿੰਘ ਨਵਾਂ ਹੀ ਮੁੱਦਾ ਚੱਕ ਲਿਆ ਹੈ ਵੋਟਾਂ ਕੈਸ਼ ਕਰਨ ਦੇ ਲਈ, ਤੇ ਇੰਨਾ ਪੁਰਾਣਾ ਤੇ
ਸਭਿਅਤਾ ਦੇ ਸਮੇਂ ਦਾ ਜਿਹੜਾ ਬਣਿਆ ਹੋਇਆ ਸ਼ਹਿਰ ਹੈ ਹੁਸ਼ਿਆਰਪੁਰ, ਉਹਦਾ ਨਾਂ ਬਦਲਣ ਦੀ ਤਿਆਰੀ ਕਰ ਰਹੇ ਨੇ। ਕਹਿੰਦੇ ਭਾਈ ਕੁਲਵੰਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਹੁਸ਼ਿਆਰਪੁਰ ਦਾ ਨਾਮ ਜਿਹੜਾ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦਾ ਮੁੱਦਾ ਚੱਕ ਲਿਆ ਕਿ ਭਾਈ ਉਹਦਾ ਨਾਮ ਬਦਲ ਦਿਓ। ਭਾਈ ਇਸ ਸਥਾਨ ਦਾ ਬਹੁਤ ਮਹੱਤਵ ਹੈ, ਦੁਨੀਆਂ ਕਿਤੇ ਵੀ ਚੱਲ ਜਾਵੇ ਤਾਂ ਹੁਸ਼ਿਆਰਪੁਰ ਦਾ ਨਾਂ ਹਰ ਵੇਲੇ ਹੀ ਜਿਹੜਾ ਸੁਰਖੀਆਂ ਦੇ ਵਿੱਚ ਆਉਂਦਾ ਹੈ। ਬਹੁਤ ਸਾਰੇ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਜਿਹੜੇ ਉਹਦੇ ਵਿੱਚ, ਚਾਹੇ ਅਮਰੀਸ਼ ਪੁਰੀ ਸਾਹਿਬ ਨੇ, ਉਹ ਵੀ ਇਸੇ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਪੜ੍ਹੇ ਹੋਏ ਨੇ। ਬਹੁਤ ਸਾਰੇ ਲੋਕ ਨੇ, ਮਸ਼ਹੂਰ ਲੋਕ ਨੇ ਜਿਹੜੇ ਇਸ ਏਰੀਏ ਦੇ ਵਿੱਚ ਬਹੁਤ ਵੱਡੀਆਂ ਮੁਹਾਰਤਾਂ ਪ੍ਰਾਪਤ ਕੀਤੀਆਂ ਤੇ ਹੁਸ਼ਿਆਰਪੁਰ ਹਮੇਸ਼ਾ ਹੁਸ਼ਿਆਰ ਦੇ ਵਿੱਚ ਹੀ ਰਿਹਾ, ਹੁਸ਼ਿਆਰੀ ਚ, ਤੇ ਜਾਣੀ ਕਿ ਨੰਬਰ ਪਹਿਲੇ ਤੇ ਹੀ ਆਉਂਦਾ ਰਿਹਾ। ਉਹ ਚਾਹੇ ਕੁੜੀਆਂ ਦਾ ਤੇ ਮੁੰਡਿਆਂ ਦਾ ਚਾਹੇ ਕਿਉਂ ਨਾ ਹੋਵੇ, ਜਿਹੜਾ ਫਰਕ ਐਜੂਕੇਸ਼ਨ ਦਾ ਜਾਂ ਘਾਟ ਬਾਅਦ ਹੋਵੇ, ਤੇ ਹੁਸ਼ਿਆਰਪੁਰ ਨੇ ਹੀ ਆਪਣਾ ਜਿਹੜਾ ਦਾਅਵਾ ਉਹਦੇ ਉੱਤੇ ਹਰ ਵੇਲੇ ਜਮਾਇਆ। ਤੇ ਕਹਿੰਦੇ ਨੇ ਭਾਈ ਕੁਲਵੰਤ ਸਿੰਘ ਹੋਣੀ ਸਿੱਧੂ ਜੀ ਕਿ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਿਆ ਜਾਵੇ, ਧਰਮ ਦਾ ਮੁੱਦਾ ਚੱਕ ਲਿਆ ਨੇ ਤੇ ਹੋਰ ਜਿਹੜੇ ਭਾਈਚਾਰਿਆਂ ਦੀ ਵੋਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮਨ ਮੋਹਣ ਦੀ ਕੋਸ਼ਿਸ਼ ਦੇ ਵਿੱਚ ਨੇ। ਕਹਿੰਦੇ ਨੇ ਕਿ ਮੌਨਸੂਨ ਇਜਲਾਸ ਦੇ ਦੂਜੇ ਦਿਨ ਹਲਕਾ ਆਤਮ ਨਗਰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੈਨਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦੀ ਮੰਗ ਕੀਤੀ ਹੈ। ਤੇ ਭਾਈ ਇੰਨੀ ਲੈਂਡ ਪਈ ਹੈ, ਉੱਥੇ ਕੋਈ ਨਵਾਂ ਨਗਰ ਵਸਾ ਦਿਓ, ਉਹਨਾਂ ਦੇ ਨਾਂ ਦੇ ਉੱਤੇ ਵਸਾਉਣਾ ਹੈ, ਨਾਲੇ ਕੁਝ ਨਾ ਕੁਝ ਤੁਹਾਡੀ ਇਨਪੁੱਟ ਵੀ ਹੋਵੇਗੀ। ਤੇ ਹੁਣ ਹੁਸ਼ਿਆਰਪੁਰ ਦਾ ਨਾਂ ਸਿੱਧੂ ਸਾਹਿਬ ਬਦਲਣ ਨੂੰ ਕਰਦੇ ਹੈ, ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਇਹਦੇ ਉੱਤੇ ਦੇ ਸਕਦੇ ਹੋ। ਇਹ ਮਸਲਾ ਜਿਹੜਾ ਕਿੱਧਰ ਨੂੰ ਜਾ ਰਿਹਾ ਜੀ, ਇੰਨੇ ਮਸ਼ਹੂਰ ਮਸ਼ਹੂਰ ਨਾਂ ਪੁਰਾਤਨ ਸੱਭਿਅਤਾ ਦੇ ਵਿੱਚੋਂ ਜਿਹੜੇ ਚੱਲੇ ਆ ਰਹੇ ਨੇ। ਲਾਹੌਰ ਦੇ ਵਿੱਚ ਗੱਲ ਚੱਲਦੀ ਹੈ ਹੁਸ਼ਿਆਰਪੁਰ ਦੀ ਤਾਂ ਉਹਨਾਂ ਦੇ ਹੰਝੂ ਆ ਜਾਂਦੇ ਆ ਕਿ ਅਸੀਂ ਉਸ ਏਰੀਏ ਨੂੰ ਬਿਲੋਂਗ ਕਰਦੇ ਹਾਂ, ਬਾਹਰ ਦਾ ਏਰੀਆ। ਦੂਸਰੇ ਪਾਸੇ 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਇਜਲਾਸ ਦਾ ਅੱਜ ਦੂਜਾ ਦਿਨ ਰਿਹਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲਾਜ਼ਮੀ E20 ਨੀਤੀ ਵਿਰੁੱਧ ਇੱਕ ਸਰਕਾਰੀ ਮਤਾ ਪੇਸ਼ ਕੀਤਾ ਗਿਆ, ਇਹ ਵੀ ਮਿਲੀ ਭੁਗਤ ਦੇ ਨਾਲ, ਕਿਉਂਕਿ ਉਧਰ ਕੇਜਰੀਵਾਲ ਸਾਹਿਬ ਨੇ ਪ੍ਰੋਟੈਸਟ ਕੀਤਾ E20 ਦੇ ਉੱਤੇ, ਆਵਾਜ਼ ਉਠਾ ਰਹੇ ਨੇ, ਤੇ ਇਧਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਤੇ ਜਿਹੜੇ ਬਹੁਤ ਇੰਪੋਰਟੈਂਟ ਮੁੱਦੇ ਨੇ ਪੰਜਾਬ ਦੇ ਉਹ ਪਾਸੇ, ਉਹਦੇ ਉੱਤੇ ਕੋਈ ਡਿਬੇਟ ਨਹੀਂ ਕਰਨਾ ਚਾਹੁੰਦੇ, ਉਹਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਇਹ ਮਤਾ ਪੇਸ਼ ਕਰਦਿਆਂ ਕੇਂਦਰ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਬੋਲਣ ਪਿੱਛੋਂ ਸਦਨ ਨੇ ਇਥਾਨੋਲ ਦੀ ਵਰਤੋਂ ਲਾਜ਼ਮੀ ਕੀਤੇ ਜਾਣ ਦੇ ਪ੍ਰਭਾਵਾਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮਤਾ ਪਾਸ ਕੀਤਾ, ਪਰ ਛੱਪੜ ਜਿਹੜੇ ਨੇ ਉਹਦੇ ਵਿੱਚ ਨਿਆਣੇ ਮਾਰ ਰਹੇ ਹੈ, ਤੇ ਇੱਧਰ E20 ਦੀ ਪਈ ਹੋਈ ਹੈ। ਮਤਾ ਪਾਸ ਹੋਣੇ ਮੌਕੇ ਜਿਹੜਾ ਭਾਜਪਾ ਦੇ MLA ਸਦਨ ਦੇ ਵਿੱਚ ਮੌਜੂਦ ਨਹੀਂ ਸਨ। ਸਦਨ ਦੇ ਵਿੱਚ ਪੇਸ਼ ਮਤੇ ਦੇ ਵਿੱਚ ਮੰਗ ਕੀਤੀ ਗਈ ਕਿ E20 ਦੀ ਜਿਹੜੀ ਹੈ ਦੇਸ਼ ਪੱਧਰੀ ਲਾਜ਼ਮੀ ਲਾਗੂਅਤ ਦੀ ਸਮੀਖਿਆ ਕੀਤੀ ਜਾਵੇ ਤੇ ਜਦੋਂ ਤੱਕ ਵਾਹਨ ਅਨੁਕੂਲਤਾ ਤੇ ਖਪਤਕਾਰ ਸੁਰੱਖਿਆ ਦੇ ਨਾਲ ਸੰਬੰਧਿਤ ਚਿੰਤਾਵਾਂ ਦਾ ਨਿਪਟਾਰਾ ਨਹੀਂ ਹੁੰਦਾ ਇਸ ਨੂੰ ਮਤਲ ਰੱਖਿਆ ਜਾਵੇ। ਮਤੇ ਦੇ ਵਿੱਚ ਕਿਹਾ ਗਿਆ ਕਿ ਖਪਤਕਾਰਾਂ ਨੂੰ ਇਥਾਨੋਲ ਰਹਿਤ ਪੈਟਰੋਲ ਅਤੇ E20 ਪੈਟਰੋਲ ਦੇ ਵਿੱਚੋਂ ਆਪਣੀ ਪਸੰਦ ਦਾ ਇੰਧਣ ਜਿਹੜਾ ਚੁਣਨ ਦਾ ਬਦਲ ਦਿੱਤਾ ਜਾਵੇ ਤੇ E20 ਪੈਟਰੋਲ ਦੀ ਘੱਟ ਕੈਲੋਰੀਫਿਕ ਵੈਲਿਊ ਅਤੇ ਘੱਟ ਮਾਈਲੇਜ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਦੀ ਪੂਰਨ ਕੀਮਤ ਘੱਟ ਅਤੇ ਉਚਿਤ ਨਿਰਧਾਰਿਤ ਕੀਤੀ ਜਾਵੇ। ਮਤੇ 'ਚ ਮੰਗ ਕੀਤੀ ਗਈ ਕਿ ਵਾਹਨ ਇੰਜੀਨੀਅਰਾਂ, ਵਾਤਾਵਰਨ ਵਿਗਿਆਨੀ, ਪੈਟਰੋਲੀਅਮ ਮਾਹਰਾਂ ਅਤੇ ਖਪਤਕਾਰ ਸੰਸਥਾਵਾਂ ਨੂੰ ਸ਼ਾਮਲ ਕਰਕੇ ਇੱਕ ਸੁਤੰਤਰ ਕਮੇਟੀ ਬਣਾਈ ਜਾਵੇ। ਭਾਈ ਇਹਦੇ ਉੱਤੇ ਤਾਂ ਇਹ ਗੱਲ ਕਹਿ ਰਹੇ ਨੇ, ਪਰ ਜਿਹੜਾ ਸਤਿਕਾਰ ਐਕਟ ਹੈ ਉਹਦੇ ਉੱਤੇ ਇਹ ਚੀਜ਼ਾਂ ਕਿਉਂ ਨਹੀਂ ਕਰ ਰਹੇ? ਉਹਦੇ ਵਿੱਚ ਵੀ ਜ਼ਰੂਰਤ ਹੈ, ਮਾਹਰਾਂ ਦੀ ਜ਼ਰੂਰਤ ਹੈ, ਸਿੱਖ ਧਰਮ ਦੇ ਜਿਹੜੇ ਮਹੁੱਤਬਾਰ ਲੋਕ ਨੇ ਜਾਂ ਕਹਿ ਲਓ ਵਿਦਵਾਨ ਲੋਕ ਨੇ, ਉਹਨਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਇਹ ਮੁੱਦਾ ਨਹੀਂ ਉਹਦੇ ਉੱਤੇ ਚੱਕਦੇ, ਪਰ ਪੈਟਰੋਲੀਅਮ ਦੇ ਵਿੱਚ ਕਹਿੰਦੇ ਜ਼ਰੂਰ ਇੰਜੀਨੀਅਰ ਚਾਹੀਦੇ ਨੇ, ਵਾਤਾਵਰਨ ਵਿਗਿਆਨੀ ਚਾਹੀਦੇ ਨੇ, ਪੈਟਰੋਲੀਅਮ ਮਾਹਰ ਚਾਹੀਦੇ ਨੇ, ਤੇ ਉਹਦੇ ਵਿੱਚ ਪਰ ਕਹਿੰਦੇ ਸਿੱਖ ਧਰਮ ਦੀ ਸਾਨੂੰ ਪੂਰੀ ਜਾਂਚ ਹੈ ਤੇ ਅਸੀਂ ਕਾਨੂੰਨ ਬਣਾ ਦਿੱਤਾ। ਦੂਸਰੇ ਪਾਸੇ ਕਹਿੰਦੇ ਨੇ ਕਿ ਜੇਕਰ E20 ਦੀ ਵਰਤੋਂ ਕਾਰਨ ਵਾਹਨਾਂ ਦੇ ਵਿੱਚ ਕੋਈ ਮਕੈਨੀਕਲ ਖਰਾਬੀ ਜਾਂ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਖਪਤਕਾਰਾਂ ਦੇ ਲਈ ਉਚਿਤ ਮੁਆਵਜ਼ਾ ਪ੍ਰਣਾਲੀ ਸਥਾਪਿਤ ਕੀਤੀ ਜਾਵੇ। ਦੂਸਰੇ ਪਾਸੇ ਡਾਬਰ ਦੀ ਸ਼ਾਮਤ ਆ ਗਈ, 100% ਸ਼ੁੱਧਤਾ ਦਾ ਸਵਾਲਾਂ ਦੇ ਵਿੱਚ ਘਿਰ ਗਿਆ।
FSSAI ਨੇ ਉਤਪਾਦਾਂ ਦੀ ਵਿਕਰੀ ਦੇ ਉੱਤੇ ਰੋਕ ਲਾ ਦਿੱਤੀ ਹੈ। 100% ਕੁਦਰਤੀ ਅਤੇ 100% ਆਰਗੈਨਿਕ ਵਰਗੇ ਦਾਅਵਿਆਂ ਨੂੰ ਦੱਸਿਆ ਅਸਪਸ਼ਟ ਤੇ ਗੈਰ ਪ੍ਰਮਾਣਿਤ। ਜੇ ਇਹੋ ਜਿਹੀ ਜਾਂਚ ਹਰ ਵੇਲੇ ਹੁੰਦੀ ਰਹੇ ਤੇ ਲੋਕਾਂ ਨੂੰ ਘੱਟੋ ਘੱਟ ਚੱਜ ਦਾ ਖਾਣ ਦੇ ਲਈ, ਸ਼ੁੱਧ ਖਾਣ ਦੇ ਲਈ ਤਾਂ ਮਿਲ ਸਕਦਾ ਹੈ। ਇਹ ਚੀਜ਼ਾਂ ਚਾਹੀਦੀਆਂ ਨੇ, ਕਰਨੀਆਂ ਚਾਹੀਦੀਆਂ ਨੇ, ਰੈਗੂਲੇਟਰੀ ਨੂੰ ਕੰਮ ਕਰਨਾ ਚਾਹੀਦਾ, ਇੰਸਪੈਕਟਰ ਜਿਹੜੇ ਨੇ ਸਪੈਸ਼ਲ ਜਿਹੜੇ ਹੈਗੇ ਇਹਨਾਂ ਕੰਮਾਂ ਦੇ ਵਿੱਚ, ਫੂਡ ਇੰਡਸਟਰੀ ਦੇ ਵਿੱਚ ਜ਼ਰੂਰ ਲਾਗੂ ਕਰਨੇ ਚਾਹੀਦੇ ਆ। ਖੁਰਾਕੀ ਪਦਾਰਥਾਂ ਦੀ ਗੁਣਵੱਤਾ ਤੇ ਉਤਪਾਦਾਂ ਦੀ ਲੇਬਲਿੰਗ ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਦ ਸੁਰੱਖਿਆ ਤੇ ਮਿਆਰ ਅਥਾਰਟੀ FSSAI ਨੇ ਡਾਬਰ ਇੰਡੀਆ ਲਿਮਟਿਡ ਦੇ ਉੱਤੇ ਵੱਡਾ ਸਿਕੰਜਾ ਕੱਸ ਲਿਆ। ਅਥਾਰਟੀ ਨੇ ਕੰਪਨੀ ਦੇ ਵੱਲੋਂ ਆਪਣੇ ਉਤਪਾਦਾਂ ਦੇ ਉੱਤੇ 100% ਦੀ ਸ਼ੁੱਧਤਾ ਤੇ ਅਸਪਸ਼ਟ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਦੇ ਵਿੱਚ ਪਾਬੰਦੀ ਦੇ ਹੁਕਮ ਜਿਹੜੇ ਨੇ ਜਾਰੀ ਕਰਦਿਆਂ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦੇ ਦਿੱਤੇ ਨੇ। FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਡਾਬਰ ਦੀ ਵੈਬਸਾਈਟ ਦੇ ਉੱਤੇ ਵੇਚੇ ਜਾ ਰਹੇ ਕਈ ਉਤਪਾਦਾਂ ਦੇ ਉੱਤੇ 100% ਨੈਚੁਰਲ, 100% ਪਿਓਰ, 100% ਪਿਓਰਿਟੀ ਗਰੰਟਿਡ, 100% ਔਰਗੈਨਿਕ ਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਸ ਐਡਵਰਟਾਈਜ਼ਿੰਗ ਐਂਡ ਕਲੇਮਸ ਰੈਗੂਲੇਸ਼ਨਸ 218 ਦੇ ਨਿਯਮਾਂ ਦੀ ਉਲੰਘਣਾ, ਕਿਉਂਕਿ ਇਹ ਅਸਪਸ਼ਟ ਜਿਹੜੇ ਨੇ ਅਪਮਾਨਿਤ ਹਨ ਤੇ ਖਰੀਦਦਾਰਾਂ ਨੂੰ ਗੁੰਮਰਾਹ ਕਰ ਸਕਦੇ ਨੇ। ਰੈਗੂਲੇਟਰ ਨੇ ਇਹ ਵੀ ਜਿਹੜਾ ਕਿਹਾ ਕਿ ਡਾਬਰ ਹਿਮਾਲਨ ਔਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਔਰਗੈਨਿਕ ਹਨੀ ਉੱਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡਰੋਸਮੈਂਟ ਦੇ ਜਿਹੜੇ ਜੈਵਿਕ ਭਾਰਤ ਦਾ ਲੋਗੋ ਜਿਹੜਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100% ਸ਼ੁੱਧਤਾ ਦੇ ਦਾਅਵੇ ਦੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਦ ਪਦਾਰਥਾਂ ਦੇ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨ ਮਨਾਹੀ ਹੈ। ਅਥਾਰਟੀ ਨੇ ਦੱਸਿਆ ਕਿ ਪਹਿਲਾ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਕੋਈ ਠੋਸ ਸੁਧਾਰਤਮਕ ਕਦਮ ਨਹੀਂ ਚੁੱਕਿਆ ਗਿਆ ਸੀ ਤੇ ਦੂਜੇ ਪਾਸੇ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿ ਸਾਲ 2025 ਤੇ 26 ਦੇ ਦੌਰਾਨ ਦੇਸ਼ ਭਰ ਦੇ ਵਿੱਚ ਲਏ ਗਏ ਖਾਦ ਪਦਾਰਥਾਂ, ਪੀਣ ਵਾਲੇ ਪਦਾਰਥਾਂ ਤੇ ਕੈਫਿਨ ਵਾਲੇ ਡਰਿੰਕਸ ਦੇ 40,000 ਤੋਂ ਵੱਧ ਸੈਂਪਲ ਮਿਆਰਾਂ ਦੇ ਉੱਤੇ ਖਰੇ ਨਹੀਂ ਉਤਰੇ ਨੇ, ਜਾਣੀ ਕਿ ਸੈਂਪਲ ਫੇਲ ਹੋਏ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ 40,000 ਇੱਕ ਸਾਲ ਦੇ ਵਿੱਚ। ਲੋਕ ਸਭਾ ਦੇ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਜਿਹੜੇ ਨੇ ਪ੍ਰਤਾਪ ਰਾਓ ਯਾਦਵ ਨੇ ਦੱਸਿਆ ਕਿ ਸਾਲ 2025-26 ਦੇ ਦੌਰਾਨ ਕੁੱਲ 2,23,808 ਖਾਦ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ ਤੇ ਜਿਨ੍ਹਾਂ ਦੇ ਵਿੱਚੋਂ 40,023 ਸੈਂਪਲ ਜਿਹੜੇ ਨੇ ਅਸਫਲ ਰਹੇ ਨੇ ਪਾਏ ਗਏ ਨੇ। ਤੇ ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਹੁਕਮ ਵਿਰੁੱਧ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਆਪ ਸਰਕਾਰ ਹੈ। ਦੇਖਦਿਆਂ ਕੀ ਬਣਦਾ, ਕੀ ਆਖਰੀ ਕਿੱਲ ਸਾਬਤ ਹੁੰਦੀ ਹੈ ਗੱਲਬਾਤ, DA ਮੁਲਾਜ਼ਮ ਜਿਹੜੇ ਨੇ ਕੀ ਕਰਦੇ ਨੇ ਦੇਖਦੇ ਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ DA ਮਹਿੰਗਾਈ ਭੱਤੇ ਦੇ ਬਕਾਏ ਕਲੀਅਰ ਕਰਨ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਫੈਸਲੇ ਅਤੇ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਘੋਖ ਕਰ ਰਹੀ ਹੈ, ਜਦੋਂ ਕਿ ਇਸ ਹੁਕਮ ਵਿਰੁੱਧ ਉੱਚ ਅਦਾਲਤ ਦੇ ਵਿੱਚ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ। ਪਰ ਇਸ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਸੈਸ਼ਨ ਦੇ ਦੌਰਾਨ, ਪਰ ਜਦੋਂ ਉਹਦੇ ਉੱਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਭਾਈ ਤੁਹਾਨੂੰ ਜਵਾਬ ਦੇਣੀ ਹੈ, ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਜਵਾਬ ਦਿੱਤਾ ਜਾਵੇ। ਤੇ ਬਾਕੀ ਕਹਿੰਦੇ ਆ ਬਾਹਰ ਆ ਕੇ ਜ਼ਰੂਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਇਸ ਦੇ ਮੁੱਦੇ ਦੇ ਉੱਤੇ ਉਭਾਰ ਕੇ ਦੱਸਿਆ ਜਾ ਰਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਬੋਝ ਜਿਹੜੇ ਨੇ ਉਹ ਸਾਡੇ ਉੱਤੇ ਪਾਏ ਹੋਏ ਨੇ। ਤੇ ਭਾਈ ਕੱਲਾ 15,000 ਕਰੋੜ ਤੱਕ ਦਾ ਮਾਮਲਾ ਨਹੀਂ ਰਿਹਾ, ਅੱਗੇ ਦੰਦਾਂ ਥੱਲੇ ਜ਼ਮੀਨ ਦੰਦਾਂ ਥੱਲੇ ਜੀਵ ਆ ਜਾਣੀ ਹੈ ਜਦੋਂ ਰਕਮ ਸੁਣੋਗੇ। ਇਹ ਹੁਕਮ ਲਾਗੂ ਹੋਣ ਦੇ ਉੱਤੇ ਸੂਬੇ ਦੇ ਖਜ਼ਾਨੇ ਨੂੰ ਹੁਣ 20,000 ਕਰੋੜ ਰੁਪਏ ਦਾ ਖਰਚਾ ਹੋਰ ਆਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਰਕਾਰ ਅਦਾਲਤ ਦੇ ਇਸ ਹੁਕਮ ਤੋਂ ਹੈਰਾਨ ਹੈ, ਕਿਉਂਕਿ ਰਾਜ ਸਰਕਾਰ ਪਹਿਲਾਂ ਹੀ ਹਾਈਕੋਰਟ ਦੇ ਵੱਲੋਂ ਪ੍ਰਵਾਨਿਤ 14,191 ਕਰੋੜ ਦੇ ਬਕਾਏ ਨੂੰ ਜਿਹੜਾ ਹੈ ਕਲੀਅਰ ਕਰਨ ਦੇ ਲਈ ਲਿਕੁਇਡੇਸ਼ਨ ਪਲਾਨ ਜਿਹੜਾ ਤਰਲਤਾ ਯੋਜਨਾ ਦੀ ਪਾਲਣਾ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਜਦੋਂ 2016 ਦੇ ਵਿੱਚ ਪੰਜਾਬ ਦੇ ਵਿੱਚ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤੇ ਜਦੋਂ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਸੀ ਤਾਂ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਹੋਈ ਸੀ। ਇਹ ਸਿਰਫ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ 2016 ਤੋਂ ਜੂਨ 2022 ਤੱਕ ਦੇ ਬਕਾਏ ਨਹੀਂ ਦਿੱਤੇ ਜਾਣਗੇ। ਭਾਈ ਹਕੂਮਤ ਤਾਂ ਤੁਸੀਂ ਕਰਦੇ ਹੋ, ਹੁਣ ਪਿਓ ਤਾਂ ਤੁਸੀਂ ਹੋ, ਤੇ ਹੁਣ ਜੇ ਬਾਬੇ ਦਾਦੇ ਨੂੰ ਕਹੀ ਜਾਵਾਂਗੇ ਭਾਈ ਤੁਸੀਂ ਸਾਡੇ ਲਈ ਕੀ ਕੀਤਾ, ਤੇ ਜਿੱਦਾਂ ਕੱਲ ਕਹਾਣੀ ਵੀ ਸੁਣਾਈ ਸੀ ਅਸੀਂ ਕਾਹਦੇ ਲਈ ਹਾਂ ਜਾਂ ਤੁਸੀਂ ਕਾਹਦੇ ਲਈ ਹੋ, ਫਿਰ ਜੇ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ ਸਾਰਾ ਕੁਝ ਕਰਨਾ। ਸਿਰਫ ਉੱਚ ਤਨਖਾਹ ਗ੍ਰੇਡ ਦਿੱਤੇ ਜਾਣਗੇ ਕੁਝ ਮੁਲਾਜ਼ਮਾਂ ਦੇ ਅਦਾਲਤ ਦੇ ਵਿੱਚ ਪਹੁੰਚਣ ਤੋਂ ਬਾਅਦ ਆਪ ਸਰਕਾਰ ਜਿਸਨੇ ਉਦੋਂ ਸੱਤਾ ਸੰਭਾਲੀ ਸੀ ਉਹਨੇ 14,191 ਕਰੋੜ ਰੁਪਏ ਦੇ ਇਨ੍ਹਾਂ ਬਕਾਇਆਂ ਨੂੰ ਕਲੀਅਰ ਕਰਨ ਦੇ ਲਈ ਇੱਕ ਲਿਕੁਇਡੇਸ਼ਨ ਪਲਾਨ ਜਿਹੜਾ ਪੇਸ਼ ਕੀਤਾ ਸੀ। ਸਾਲ 2024-25 ਦੇ ਵਿੱਚ ਅਸੀਂ 85 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਹਿੰਦੇ ਕਲੀਅਰ ਕਰ ਦਿੱਤੇ ਸਨ ਤੇ ਸਾਲ 2025-26 ਦੇ ਵਿੱਚ ਅਸੀਂ 75 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਲੀਅਰ ਕਰ ਦਿੱਤੇ। ਹੁਣ ਮੌਜੂਦਾ ਸਾਲ ਦੇ ਵਿੱਚ ਅਸੀਂ ਬਾਕੀ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਬਕਾਇਆ ਜਿਹੜਾ DA ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ ਤੇ ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਵਿੱਚੋਂ 6,000 ਕਰੋੜ ਰੁਪਏ ਦੇ ਬਕਾਏ ਪਹਿਲਾਂ ਹੀ ਵੰਡੇ ਜਾ ਚੁੱਕੇ ਨੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਮੁਲਾਜ਼ਮ ਬਕਾਇਆ ਮਹਿੰਗਾਈ ਭੱਤੇ ਦੇ ਬਕਾਇਆ ਨੂੰ ਜਿਹੜਾ ਲੈ ਕੇ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਸਨ ਤੇ ਉਨ੍ਹਾਂ ਅਸੀਂ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਸਕੇਲ ਦਿੰਦਾ ਹੈ ਤੇ ਅਸੀਂ ਅਰਜ਼ੀ ਦਿੱਤੀ ਸੀ ਕਿ ਅਸੀਂ ਤਾਂ ਜਾਂ ਤਾਂ ਰਾਜ ਤਨਖਾਹ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਉੱਚ ਤਨਖਾਹ ਸਕੇਲ ਦੇ ਸਕਦੇ ਹਾਂ ਜਾਂ ਫਿਰ ਕੇਂਦਰ ਸਰਕਾਰ ਦੇ ਦੁਆਰਾ ਦਿੱਤੇ ਗਏ ਉੱਚ DA ਦਾ ਭੁਗਤਾਨ ਕਰ ਸਕਦੇ ਹਾਂ। ਤੇ ਭਾਈ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਕੇਂਦਰ ਦੇ ਹਿਸਾਬ ਦੇ ਨਾਲ ਕਾਹਤੋਂ ਦਿੰਦੇ ਹੋ, ਪੰਜਾਬ ਦੇ ਨਾਲ ਹੀ ਦਿਓ, ਜਦੋਂ ਕਿ ਅਸੀਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੇ ਲਈ ਵਚਨਬੱਧ ਹਾਂ। ਪਰ ਬਾਕੀ ਸਾਰੇ ਪੱਖਾਂ ਦੇ ਉੱਤੇ ਵੀ ਵਿਚਾਰ ਕਰਨਾ ਪਵੇਗਾ ਤੇ ਸਾਡੇ ਸਾਰੇ ਕਾਨੂੰਨੀ ਵਿਕਲਪ ਕਹਿੰਦੇ ਖੁੱਲ੍ਹੇ ਨੇ ਅਜੇ। ਦੂਸਰੇ ਪਾਸੇ SIR ਪੰਜਾਬ ਦੇ ਵਿੱਚ 20 ਲੱਖ ਵੋਟਰਾਂ ਦੇ ਉੱਤੇ ਤਲਵਾਰ ਲਟਕੀ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦਾ ਕਾਰਜ ਮੁਕੰਮਲ ਹੋ ਗਿਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 20 ਲੱਖ ਦੇ ਕਰੀਬ ਉਨ੍ਹਾਂ ਵੋਟਰਾਂ ਦੇ ਉੱਤੇ ਤਲਵਾਰ ਲਟਕ ਗਈ ਜਿਨ੍ਹਾਂ ਨੇ BLOs ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਤੇ ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ। BLOs ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਦੇ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਤੇ 4.12 ਲੱਖ ਵੋਟਰ ਘਰ ਦੇ ਵਿੱਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਜਿਹੜਾ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ ਕਰਨ ਸਮੇਂ ਕੁੱਲ 2.14 ਕਰੋੜ ਵੋਟਰ ਸਨ ਜਿਨ੍ਹਾਂ ਦੇ ਵਿੱਚੋਂ 90.37% ਵੋਟਰਾਂ 1.93 ਕਰੋੜ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ ਜਦੋਂ ਕਿ 9.63% 20 ਲੱਖ ਦੇ ਕਰੀਬ ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਨੇ। ਦੂਸਰੇ ਪਾਸੇ ਭਾਰਤ ਦੇ ਵਿੱਚ 27% ਗਿਰਾਵਟ ਆ ਗਈ ਹੈ। ਕਾਹਦੀ? ਕਾਂਗਰਸ ਦਾ ਮੋਦੀ ਸਰਕਾਰ ਦੇ ਉੱਤੇ ਰੋਜ਼ਗਾਰ ਸੰਕਟ ਨੂੰ ਲੈ ਕੇ ਹਮਲਾ ਬੋਲਿਆ ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਉੱਤੇ ਦੇਸ਼ ਦੀ ਅਰਥ ਵਿਵਸਥਾ ਨੂੰ ਗੰਭੀਰ ਰੋਜ਼ਗਾਰ ਸੰਕਟ ਚ ਧੱਕਣ ਦੇ ਦੋਸ਼ ਲਾਇਆ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਤੇ ਉਨ੍ਹਾਂ ਤੋਂ ਰੋਜ਼ਗਾਰ ਦੇ ਮੌਕੇ ਖੋਹ ਲਏ। ਕਾਂਗਰਸ ਦੇ ਰਾਜ ਸਭਾ ਮੈਂਬਰ ਰਮੇਸ਼ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਇਸ ਦੀ ਬਜਾਏ ਹੈਡਲਾਈਨ ਮੈਨੇਜਮੈਂਟ ਤੇ ਧਿਆਨ ਭਟਕਾਉਣ ਵਾਲੀ ਸਿਆਸਤ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ। ਉਨ੍ਹਾਂ ਦੀਆਂ ਇਹ ਟਿੱਪਣੀਆਂ ਇੱਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਈਆਂ ਨੇ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਦੀਆਂ ਸਿਖਰਲੀਆਂ 11 ਸੂਚੀਬੱਧ ਕੰਪਨੀਆਂ ਚੋਂ 9 ਵਿੱਚ ਤਾਜ਼ਾ ਭਰਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2025 ਤੇ 26 ਦੇ ਵਿੱਚ 27% ਘੱਟ ਗਈ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾਵਾਂ ਦੇ ਵਿੱਚ ਵੀ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਦੇ ਵਿੱਚ ਆਈ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। ਰਮੇਸ਼ ਹੁਣਾ ਕਿਹਾ ਕਿ
ਅਸੀਂ ਜੋ ਵਾਰ ਵਾਰ ਕਹਿ ਰਹੇ ਹਾਂ ਉਹ ਸੱਚ ਸਾਬਤ ਹੋ ਰਿਹਾ ਤੇ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਜਿਹੜਾ ਪਹੁੰਚਦਾ ਹੈ ਤੇ ਇਸਦਾ ਜਿਹੜਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਪਿਆ ਹੈ। ਵੱਡੀਆਂ ਕੰਪਨੀਆਂ ਵੱਲੋਂ ਭਰਤੀ ਘਟਾਉਣਾ ਗੰਭੀਰ ਸੰਕਟ ਬਣਿਆ। ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਭਰਤੀ ਦੇ ਵਿਚ 27% ਦੀ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਇਕ ਗੰਭੀਰ ਰੋਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ। ਦੋਸ਼ ਲਾਇਆ ਕਿ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਸਰਕਾਰ ਇਸ ਦੀ ਹੋਂਦ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਰਿਪੋਰਟ ਨੂੰ ਕੇਵਲ ਆਈਸਬਰਗ ਬਰਫ਼ ਦੀ ਪਹਾੜੀ ਦਾ ਸਿਰਾ ਜਾਣੀ ਕਿ ਕਰਾਰ ਦਿੰਦਿਆਂ ਰਮੇਸ਼ ਨੇ ਕਿਹਾ ਜੇਕਰ ਵੱਡੀਆਂ ਕਾਰਪੋਰੇਟ ਕੰਪਨੀਆਂ ਨੌਕਰੀਆਂ ਘਟਾ ਰਹੀਆਂ ਨੇ ਤਾਂ MSME ਸੈਕਟਰ ਦੇ ਵਿਚ ਹਾਲਾਤ ਜਿਹੜੇ ਨੇ ਇਸ ਤੋਂ ਵੀ ਕਿਤੇ ਵੱਧ ਮਾੜੇ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਹਮ ਦੋ ਹਮਾਰੇ ਦੋ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਇਸ ਸੈਕਟਰ ਨੂੰ ਭੁਗਤਣਾ ਪਿਆ ਤੇ ਗਲਤ ਆਰਥਿਕ ਫੈਸਲਿਆਂ ਨੇ ਦੇਸ਼ ਦੇ ਨੌਕਰੀ ਬਾਜ਼ਾਰ ਨੂੰ ਡੂੰਘੇ ਸੰਕਟ ਦੇ ਵਿਚ ਧੱਕ ਦਿੱਤਾ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਨੌਜਵਾਨਾਂ ਦੇ ਰੋਜ਼ਗਾਰ ਸੰਕਟ ਦਾ ਹੱਲ ਲੱਭਣ ਦੀ ਬਜਾਏ ਮੋਦੀ ਸਰਕਾਰ ਅਜੇ ਵੀ ਹੈੱਡਲਾਈਨ ਮੈਨੇਜਮੈਂਟ ਅਤੇ ਧਿਆਨ ਭਟਕਾਉਣ ਵਾਲੀਆਂ ਸਿਆਸੀ ਜਾਂ ਸਿਆਸਤ ਦੇ ਵਿਚ ਰੁੱਝੀ ਹੋਈ ਹੈ ਤੇ ਰਮੇਸ਼ ਨੇ ਆਖਰ ਚ ਕਿਹਾ ਕਿ ਦੇਸ਼ ਦੇ ਨੌਜਵਾਨ ਸਮਝਦਾਰ ਨੇ ਤੇ ਉਹ ਕਿਸੇ ਦਿਖਾਵੇ ਦੇ ਝਾਂਸੇ ਦੇ ਵਿਚ ਨਹੀਂ ਆਉਣਗੇ ਤੇ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਸਿਰਫ ਰੀਲਾਂ ਬਣਾਉਣਾ ਕਾਫ਼ੀ ਨਹੀਂ ਹੋਵੇਗਾ, ਉਨ੍ਹਾਂ ਦੇ ਲਈ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਜਿਹੜੀ ਪਵੇਗੀ। ਆਖਰੀ ਖਬਰ ਨੂੰ ਲੈਂਦੇ ਹਾਂ ਇੰਡੀਆ ਦੀ ਤੇ ਫਿਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਜਾਵਾਂਗੇ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ।

0: ਵਿਚ 6.5% ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗੈਰ ਖੁਦਰਾ ਯਾਨੀ ਕਿ ਨਾਨ ਰਿਟੇਲ ਨਿਵੇਸ਼ਕਾਂ ਦੇ ਲਈ ਮੰਗਲਵਾਰ ਨੂੰ ਤੇ ਖੁਦਰਾ ਯਾਨੀ ਕਿ ਰਿਟੇਲ ਨਿਵੇਸ਼ਕਾਂ ਦੇ ਲਈ ਬੁੱਧਵਾਰ ਨੂੰ ਖੁੱਲੇਗਾ। ਫੁੱਲ ਜਿਹੜਾ ਸਬਸਕ੍ਰਿਪਸ਼ਨ ਮਿਲਣ ਦੇ ਉੱਤੇ ਅਤੇ ਬੋਲੀ ਦੀ ਘੱਟੋ ਘੱਟ ਕੀਮਤ ਦੇ ਆਧਾਰ ਦੇ ਉੱਤੇ 82.22 ਕਰੋੜ ਤੋਂ ਵੱਧ ਸ਼ੇਅਰ ਜਾਂ ਫਿਰ 6.5% ਹਿੱਸੇਦਾਰੀ ਦੀ ਵਿਕਰੀ ਤੋਂ ਸਰਕਾਰ ਨੂੰ ਲਗਭਗ 31,000 ਕਰੋੜ ਰੁਪਏ ਮਿਲਣਗੇ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਅਰੁਨੀਸ਼ ਚਾਵਲਾ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਸਰਕਾਰ ਗ੍ਰੀਨ ਸ਼ੋ ਵਿਕਲਪ ਜਿਹੜਾ ਵਜੋਂ ਵਾਧੂ 4% ਦੇ ਨਾਲ 2.5% ਇਕੁਇਟੀ ਇਨੀਵੇਸ਼ ਕਰਨ ਦਾ ਜਿਹੜਾ ਪ੍ਰਸਤਾਵ ਕਰਦੀ ਹੈ। ਬੋਲੀ ਦੀ ਹੇਠਲੀ ਸੀਮਾ ਤੇ ਆਧਾਰ ਦੇ ਉੱਤੇ BSE ਦੇ ਉੱਤੇ LIC ਦੇ ਸ਼ੇਅਰਾਂ ਦੇ ਉੱਤੇ ਸੋਮਵਾਰ ਦੇ ਬੰਦ ਭਾਵ ਜਾਣੀ ਕਿ ਜਦੋਂ ਹੋਇਆ 424.35 ਰੁਪਏ ਦੀ ਤੁਲਨਾ ਦੇ ਵਿੱਚ ਜਾਣੀ ਕਿ 10% ਦੀ ਛੋਟ ਦਿੱਤੀ ਗਈ। ਇਸ ਹਿੱਸੇਦਾਰੀ ਵਿਕਰੀ ਤੋਂ LIC ਨੂੰ ਨਿਊਜ਼ਨ ਪਬਲਿਕ ਸ਼ੇਅਰ ਧਾਰਕਤਾ ਲੋੜ ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਨ ਦੇ ਵਿੱਚ ਮਦਦ ਮਿਲੇਗੀ ਤੇ SEBI ਨੇ LIC ਨੂੰ ਨਿਊਜ਼ਨ 10% ਪਬਲਿਕ ਸ਼ੇਅਰ ਧਾਰਕਤਾ ਹਾਸਲ ਕਰਨ ਦੇ ਲਈ 16 ਮਈ 2027 ਤੱਕ ਦਾ ਸਮਾਂ ਦਿੱਤਾ ਸੀ। ਇਸ ਸਮੇਂ LIC ਦੇ ਵਿੱਚ ਸਰਕਾਰ ਦੀ 96.5% 96% ਜਿਹੜੀ ਹੈ ਹਿੱਸੇਦਾਰੀ ਹੈ। ਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਪੰਜਾਬ ਦੇ ਮੁੱਦੇ ਰਜਾਈ ਦੇ ਵਿੱਚ ਵੜ ਚੁੱਕੇ ਨੇ ਤੇ ਠੰਡ ਦਾ ਮਾਹੌਲ ਆਉਣ ਵਾਲਾ ਹੈ, ਸਮਾਂ ਵੀ ਆਉਣ ਵਾਲਾ ਹੈ। ਤੇ ਦੂਸਰੇ ਪਾਸੇ ਕਿ ਸਾਬਤ ਹੋਊਗੀ ਮੁਲਾਜ਼ਮਾਂ ਦਾ ਜਿਹੜਾ DA ਹੈ ਆਖਰੀ ਕਿੱਲ ਸਰਕਾਰ ਦੇ ਵਿੱਚ, ਤੇ UN ਮਹਾਰਾ ਨੇ ਚਿੰਤਾ ਵੀ ਜਿਤਾਈ ਹੈ ਉਹਦੀ ਅੱਗੇ ਜਾ ਕੇ ਆਪਾਂ ਚਰਚਾ ਕਰਦੇ ਹਾਂ ਕਾਹਦੇ ਬਾਰੇ। ਤੇ ਭਾਰਤ ਦੇ ਉੱਤੇ ਫਿਰ ਉਂਗਲੀ ਉਠਾਈ ਹੈ ਉਹਨਾਂ ਨੇ ਕਿ ਜਿਹੜੇ ਸਿੱਖ ਕੁਝ ਹੈਗੇ ਨੇ ਆਪਣੇ ਲੋਕ, ਜਿਵੇਂ ਕਿ ਸਿੱਖ ਕਾਰਕੁਨ ਜਿਹੜੇ ਨੇ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ। UN ਮਹਾਰਾ ਨੇ ਕੈਨੇਡਾ ਨੂੰ ਜਿਹੜਾ ਚੇਤਾਵਨੀ ਦਿੱਤੀ ਹੈ ਕਿ ਭਾਈ ਧਿਆਨ ਰੱਖੋ। ਤੇ ਲਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਹੁਸ਼ਿਆਰਪੁਰ ਨੂੰ ਹੀ ਪੈਰ ਨਿਕਲੇ ਜੀ।
0: ਸੈਣੀ ਸਾਹਿਬ ਅਸੀਂ ਕਾਹਦਾ ਪੈਣਾ, ਆਪਣਾ ਇੰਨਾ ਪਿਛੋਕੜ ਪੁਰਾਣਾ ਸ਼ਹਿਰ ਆ, ਉੱਥੇ ਕਿੱਡੀਆਂ ਕਿੱਡੀਆਂ ਪ੍ਰਾਪਤੀਆਂ ਹੋਈਆਂ, ਲੋਕ ਦੂਰੋਂ ਦੂਰੋਂ ਪਤਾ ਪਈ ਹੁਸ਼ਿਆਰਪੁਰ ਕੀ ਸ਼ਹਿਰ ਹੈ। ਤੇ ਸਿੱਧੂ ਸਾਹਿਬ ਉਹਦਾ ਨਾਂ ਬਦਲਣ ਨੂੰ ਤੁਰ ਪਏ, ਕਹਿੰਦੇ ਜੀ ਇਹਦਾ ਨਾਮ ਹੀ ਚੱਕ ਕੇ ਹੋਰ ਰੱਖ ਦਿਓ। ਦੇਖ ਲਓ,
1: ਦੇਖੋ ਸਿਆਸੀ ਲੋਕ ਹੈਗੇ, ਇਹਨਾਂ ਨੂੰ ਇਹਨਾਂ ਦੀ ਇੰਪੋਰਟੈਂਸ ਨਹੀਂ ਪਤਾ
0: ਜੀ।
1: ਸਰ ਇਹਦਾ ਮੈਂ ਦੱਸਾਂ ਤੁਹਾਨੂੰ, ਇਹਦਾ ਪਾਰਟੀਸ਼ਨ ਤੋਂ ਪਹਿਲਾਂ
0: ਜੀ
1: ਹੁਸ਼ਿਆਰਪੁਰ ਇੰਨਾ ਪਾਪੂਲਰ ਸੀ ਤੇ ਇੰਨਾ ਵਾਸਟ ਸੀਗਾ ਕਿ ਇਹ ਦੇਸ਼ ਦੇ ਵੱਡਿਆਂ ਜ਼ਿਲ੍ਹਿਆਂ ਚੋਂ ਆਉਂਦਾ ਸੀ।
0: ਬਿਲਕੁਲ ਏਦਾਂ ਹੀ ਰੋਪੜ ਆ ਜੀ, ਰੋਪੜ ਦਾ ਵੀ ਦੇਖ ਲਓ ਨਾਂ ਬਦਲ ਦਿੱਤਾ ਉਹਦਾ, ਰੂਪਨਗਰ ਕਰਤਾ।
1: ਤੇ ਹੁਸ਼ਿਆਰਪੁਰ ਦਾ ਉਦੋਂ ਹਿਮਾਚਲ ਨਹੀਂ ਸੀ ਹੁੰਦਾ, ਕਾਂਗੜਾ ਜਿਹੜੀ ਸੀ ਤਹਿਸੀਲ ਹੁੰਦੀ ਸੀ ਇਹਦੀ ਜੀ।
0: ਉਨਾ ਹੋ ਗਿਆ ਜੀ,
1: ਉਨਾ ਤਹਿਸੀਲ ਸੀ ਜੀ।
0: ਜੀ
1: ਤੇ ਉਹ ਤੋਂ ਉਹ ਜਿਹੜਾ ਹੈਗਾ ਦਸੂਹਾ ਤਹਿਸੀਲ ਬਹੁਤ ਵੱਡੀ ਸੀ, ਬਾਅਦ ਦੇ ਵਿੱਚ ਪ੍ਰਪੋਜ਼ਲ ਇਹਨੂੰ ਡਿਸਟ੍ਰਿਕਟ ਬਣਾਉਣ ਦਾ ਵੀ ਇਸੇ ਕਰਕੇ ਹੀ ਆਇਆ ਸੀ ਗਿਆਨੀ ਜੈਲ ਸਿੰਘ ਦੇ ਟਾਈਮ ਤੇ
0: ਜੀ। ਬਿਲਕੁਲ ਹੈ ਜੀ।
1: ਤੇ ਉਹ ਤੋਂ ਇਲਾਵਾ ਸਰ ਡਿਸਟ੍ਰਿਕਟ ਜੱਜ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਜਿਹੜਾ ਆ ਉਹਨੇ ਕੈਂਪ ਰੱਖਿਆ ਹੁੰਦਾ ਸੀ ਧਰਮਸ਼ਾਲਾ
0: ਜੀ।
1: ਉੱਥੇ ਜਿਹੜਾ ਹੈਗਾ ਆ ਬਈ ਉੱਥੇ ਦੇ ਜਿਹੜੇ ਕਤਲ ਕੁਤਲ ਦੇ ਫੈਸਲੇ ਹੁੰਦੇ ਸੀ ਸੈਸ਼ਨ ਟ੍ਰਾਇਲ ਦੇ, ਉਹਨਾਂ ਦੀ ਜੱਜਮੈਂਟ ਤੇ ਲਿਖਿਆ ਆਉਂਦਾ ਹੁੰਦਾ ਸੀ ਇਨ ਦਾ ਕੋਰਟ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ
0: ਜੀ
1: ਕੈਂਪ ਐਟ ਧਰਮਸ਼ਾਲਾ
0: ਜੀ।
1: ਹਾਂਜੀ, ਉੱਥੇ ਇੱਕ ਸੈਸ਼ਨ ਕੋਰਟ ਜਿਹੜਾ ਹੈਗਾ ਸੈਸ਼ਨ ਹਾਊਸ ਹੁੰਦਾ ਸੀਗਾ
0: ਜੀ,
1: ਜਿਹਦੇ ਵਿੱਚ ਜਾ ਕੇ ਤੇ ਸੈਸ਼ਨ ਜੱਜ ਜਿਹੜਾ ਆ ਉਹ ਠਹਿਰਦਾ ਹੁੰਦਾ ਸੀ 15 ਦਿਨ ਹੁਸ਼ਿਆਰਪੁਰ ਜਿਹੜਾ ਹੈਗਾ ਆ ਮਤਲਬ ਲਾਉਂਦਾ ਹੁੰਦਾ ਸੀ, 15 ਦਿਨ ਉਹ ਧਰਮਸ਼ਾਲਾ ਲਾਉਂਦਾ ਹੁੰਦਾ ਸੀ। ਤੇ ਫਿਰ ਵਕੇਸ਼ਨ ਦੇ ਉੱਤੇ ਉਹਨੇ ਜਿਹੜਾ ਹੈਗਾ ਗਰਮੀਆਂ ਦੀ ਵਕੇਸ਼ਨ ਤੇ ਫਿਰ ਧਰਮਸ਼ਾਲਾ ਉਹਨੇ ਚਲ ਜਾਣਾ ਜੀ। ਹੁਸ਼ਿਆਰਪੁਰ ਦੇ ਪ੍ਰੋਮੀਨੈਂਟ ਵਕੀਲ ਜਿਹੜੇ ਹੁੰਦੇ ਸੀਗੇ ਜਿਹੜੇ ਕਤਲ ਕੁਤਲ ਦੇ ਕੇਸ ਲੜਦੇ ਸੀ ਉਹਨਾਂ ਨੇ ਵੀ ਧਰਮਸ਼ਾਲਾ ਕੋਠੀਆਂ ਲਈਆਂ ਹੁੰਦੀਆਂ ਸੀ ਜੀ। ਉੱਥੇ ਫੇਰ ਛੁੱਟੀਆਂ ਛਾਟੀਆਂ ਚ ਜਰਾਨੇ ਪੈ ਜਾਂਦੇ ਸੀਗੇ ਤੇ ਫੇਰ ਵੱਡੇ ਸੌਦੇ ਉੱਥੇ ਤੈਅ ਹੋ ਜਾਂਦੇ ਸੀਗੇ।

0: ਬਿਲਕੁਲ ਹੈ ਜੀ।
1: ਇਸ ਕਰਕੇ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਮਹਾਨਤਾ ਕਿਉਂਕਿ ਬਹੁਤ ਪਾਰਟੀਸ਼ਨ ਤੋਂ ਪਹਿਲਾਂ ਦਾ ਆ ਜੀ,
0: ਜੀ
1: ਤੇ ਸੁਝਾਅ ਤੁਹਾਡਾ ਵਧੀਆ ਹੈਗਾ ਆ ਵੀ ਭਾਈ ਤੁਸੀਂ ਜਿਹੜਾ ਹੈਗਾ ਜੇ ਏਦਾਂ ਦੀ ਕੋਈ ਸ਼ਹਿਰ ਵਸਾਉਣਾ ਹੈਗਾ ਆ ਤੇ ਪੰਚਾਇਤੀ ਜਗ੍ਹਾ ਬਥੇਰੀਆਂ ਹੈਗੀਆਂ ਕੰਢੀ ਦੇ ਵਿੱਚ,
0: ਹਾਂਜੀ
1: 2-2 ਹਜ਼ਾਰ ਕਿੱਲਾ ਪੰਚਾਇਤੀ ਜਗ੍ਹਾ ਹੈਗੀ, ਜਾਂ ਪ੍ਰਪੋਜ਼ਲ ਦੇਖੋ ਵੀ ਜਿਹੜਾ ਹੈਗਾ ਆ ਅਨਡਿਵੈਲਪ ਏਰੀਆ ਆ ਉੱਥੇ ਜਾ ਕੇ ਤੇ ਸਹੂਲਤਾਂ ਦੇ ਕੇ ਬਕਾਇਦਾ ਤੌਰ ਤੇ ਉਹਨੂੰ ਆਪਣਾ ਮਾਡਲ ਸ਼ਹਿਰ ਬਣਾਓ ਵਧੀਆ।
0: ਬਿਲਕੁਲ ਹੈ ਜੀ,
1: ਜੇ ਗੁਰੂ ਜੀ ਦਾ ਨਾਂ ਦੇਣਾ ਹੈਗਾ ਆ ਤੇ ਇਸ ਸ਼ਹਿਰ ਦਾ ਤਾਂ ਹੁਣ ਵਿਚਾਰੇ ਦਾ ਪਾਣੀ ਵੀ ਨਹੀਂ ਨਿਕਲ ਲੱਗ ਕਿਸੇ ਪਾਸੇ।
0: ਹੁਣ ਦੇਖੋ ਆਪਾਂ ਜਦੋਂ ਗੁਰੂਆਂ ਦੀ ਗੱਲ ਕਰਦੇ ਹਾਂ, ਸੈਣੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਉਸ ਤੋਂ ਬਾਅਦ ਉਹ ਸਾਰਾ ਕੁਝ ਛੱਡ ਛੜਾ ਕੇ ਅੱਗੇ ਤੋਂ ਅੱਗੇ ਵੱਧਦੇ ਰਹੇ। ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵਸਾਈਆਂ, ਇਹ ਤਾਂ ਢਾਹ ਕੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਵੀ ਸਾਡਾ ਨਾਮ ਸਟਿੱਕਰ ਲਾ ਦਿਓ ਜੀ ਉੱਤੇ, ਬਸ ਗੱਲ ਨਹੀਂ ਬੜੀ, ਕੁਝ ਕਰਿਆ ਹੋਣਾ।
1: ਬਿਲਕੁਲ ਜੀ, ਇਹ ਤਾਂ ਸਾਡੇ ਟ੍ਰੈਡੀਸ਼ਨ ਰਿਹਾ ਹੈਗਾ ਆ, ਸਾਰਾ ਕੁਛ ਜਿਹੜਾ ਮੇਡ ਇਨ ਇੰਡੀਆ ਕਰ ਲਈਏ
0: ਜੀ,
1: ਹਾਂਜੀ, ਭਾਵੇਂ ਆਈ ਚੀਜ਼ ਕਿਤੋਂ ਹੋਵੇ, ਬਣਾਈ ਕਿਸੇ ਨੇ ਹੋਵੇ।
0: ਨਾਲੇ ਦੇਖੋ ਉੱਥੇ ਚਾਹੇ ਬਹੁਤ ਇੱਕ ਕਮਿਊਨਿਟੀ ਦਾ ਸ਼ਹਿਰ ਨਹੀਂ ਗਾ, ਉੱਥੇ ਬਹੁਤ ਐਜੂਕੇਟਡ ਮਿਡਲ ਕਲਾਸ ਜਾਂ ਉਸ ਤੋਂ ਥੱਲੜਲੀ ਕਲਾਸ ਵੀ ਸਾਰੇ ਤਰ੍ਹਾਂ ਦੇ ਰਹਿੰਦੇ ਭਾਈਚਾਰਕ ਗਾਂ ਜਾਂ ਸ਼ਹਿਰ ਦੇ ਵਿੱਚ ਬਹੁਤ ਵੱਡੀ, ਉਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈ, ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਾਰੇ ਹੀ ਰਹਿੰਦੇ ਆ ਰਲ ਮਿਲ ਕੇ। ਤੁਸੀਂ ਕਿਉਂ ਉਹ ਸ਼ਹਿਰ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਸਿਆਸੀ ਵੋਟ ਚਮਕਾਉਣ ਦੇ ਲਈ? ਸਿਰਫ ਦੱਸ
1: ਗੱਲ ਏਦਾਂ ਹੋਈ ਨਾ ਜੀ ਕਿ ਜਲੰਧਰ ਇੱਕ ਵਾਰੀ ਇੱਕ ਬੰਦੇ ਦਾ ਹੋ ਗਿਆ ਐਕਸੀਡੈਂਟ ਤੇ ਉਹਦੇ ਰੋਡ ਪਾਉਣੀ ਸੀ ਤੇ ਉਹ ਡਾਕਟਰ ਕਹਿੰਦਾ ਵੀ ਇੱਕ ਹੈਗੀ ਰੋਡ ਅਮੈਰੀਕਾ ਬਾਹਰ ਲਈ ਆ, ਇੱਕ ਇੰਡੀਆ ਨੇ ਆ, ਵੀ ਇੰਡੀਅਨ ਰੋਡ ਦੀ ਕੋਈ ਗਰੰਟੀ ਨਹੀਂ। ਅੱਛਾ, ਉਹ ਏਦਾਂ ਕਰਕੇ ਉਹ ਅਗਲਿਆਂ ਨੇ ਕਿਹਾ ਵੀ ਚਲੋ ਉਹਦੀ ਲਾਈਫ ਟਾਈਮ ਗਰੰਟੀ ਜੇ ਉਹ ਰੋਡ ਪਾਤੀ। ਬਾਅਦ ਦੇ ਵਿੱਚ ਨਾ ਕੋਈ ਤਕਲੀਫ ਹੋ ਗਈ ਤੇ ਅਲਟੀਮੇਟਲੀ ਅਗਲੇ ਕਿਸੇ ਹੋਰ ਡਾਕਟਰ ਕੋਲ ਚਲ ਗਏ, ਉਹ ਕਹਿੰਦੇ ਵੀ ਭਾਈ ਇਹ ਰੋਡ ਜਿਹੜੀ ਹੈਗੀ ਆ ਇਨਫੈਕਸ਼ਨ ਕਰਦੀ ਪਈ ਆ, ਇਹ ਕੱਢਣੀ ਪੈਣੀ ਆ ਤੇ ਫਿਰ ਬਾਅਦ ਦੇ ਵਿੱਚ ਇਨਫੈਕਸ਼ਨ ਦੂਰ ਕਰਕੇ ਤੇ ਫਿਰ ਦੁਬਾਰਾ ਪਾਊਗੀ, ਫਿਰ ਤਾਂ ਪ੍ਰੋਸੀਜਰ ਦੁਬਾਰਾ ਆਪਰੇਟ ਕਰਨਾ ਪਿਆ
0: ਜੀ।
1: ਹਾਂਜੀ, ਉਹ ਜਦੋਂ ਦੁਬਾਰਾ ਆਪਰੇਟ ਕੀਤਾ ਤੇ ਉੱਥੇ ਜਿਹੜਾ ਹੈਗਾ ਆ ਰੋਡ ਦੇ ਉੱਤੇ ਮੇਡ ਇਨ ਲੁਧਿਆਣਾ ਲਿਖਿਆ ਆ, ਉਹ ਮੇਡ ਇਨ ਲੁਧਿਆਣੇ ਨੂੰ ਮੇਡ ਇਨ ਲੰਡਨ ਕਰਕੇ ਪਾ ਗਿਆ। ਹਾਂਜੀ, ਇਸ ਕਰਕੇ ਪੈਸੇ ਬਾਹਰਲੇ ਲੈ ਗਿਆ
0: ਜੀ।
1: ਇਸ ਕਰਕੇ ਭਾਈ ਮੋਹਰ ਤਾਂ ਭਾਵੇਂ ਲੁਧਿਆਣੇ ਦੀ ਹੋਵੇ, ਅਸੀਂ ਲੰਡਨ ਕਹਿ ਕੇ ਚੱਖ ਕੰਮ ਚਲਾ ਦੇਈਦਾ। ਹਾਂਜੀ, ਇੱਥੇ ਏਦਾਂ ਦੀਆਂ ਮੋਹਰਾਂ ਲੱਗਦੀਆਂ ਰਹਿੰਦੀਆਂ ਹੈਗੀਆਂ ਜੀ। ਹੁਣ ਹੁਸ਼ਿਆਰਪੁਰ ਦੀ ਬੇਨਤੀ ਇਹ ਹੈਗੀ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਸਰ ਡਿਸਟ੍ਰਿਕਟ ਬਿਸ਼ੱਕ ਹੈਗਾ ਜੀ, ਪਰ ਹੁਸ਼ਿਆਰਪੁਰ ਸ਼ਹਿਰ ਦੀ ਸਥਿਤੀ ਏਦਾਂ ਦੀ ਆ ਵੀ ਉੱਥੇ ਸੀਵਰੇਜ ਦੀ ਕੋਈ ਵਿਵਸਥਾ ਨੀ ਬਹੁਤੀ, ਇੱਕ ਬਰਸਾਤ ਦੇ ਨਾਲ ਜਿਹੜਾ ਆ ਪਾਣੀ ਏਦਾਂ ਕਿਸ਼ਤੀਆਂ ਚਾਹ ਚਲਾ ਦਿਓ ਜੀ, ਮਤਲਬ ਪਾਣੀ ਦੀ ਨਿਕਾਸੀ ਕੋਈ ਨੀ ਹੈ ਜੀ ਉੱਥੇ।
0: ਬਿਲਕੁਲ ਹੈ ਜੀ,
1: ਹਾਂਜੀ
0: ਜੀ,
1: ਬਟ ਫੇਰ ਵੀ ਇੱਕ ਨਾਂ ਦੇ ਨਾਲ ਜਿਹੜੀ ਹੈਗੀ ਆ ਅਟੈਚਮੈਂਟ ਹੁੰਦੀ ਆ ਜੀ। ਮਤ ਸੋਚੋ ਕਿ ਭਾਈ ਤੁਹਾਡੇ ਇੱਕ ਬੰਦੇ ਦੀ ਜਿਹੜੇ ਸੈਂਟੀਮੈਂਟ ਹੈ ਜਾਂ ਇੱਕ ਕਮਿਊਨਿਟੀ ਦੇ ਸੈਂਟੀਮੈਂਟ ਹੈ ਉਹਨੂੰ ਹੀ ਬਾਕੀ ਸਾਰੇ ਓਨਰ ਕਰਦੇ ਹੋਣਗੇ।
0: ਬਿਲਕੁਲ ਹੈ ਜੀ,
1: ਹੁਣ ਹੁਸ਼ਿਆਰਪੁਰ ਨਾਂ ਜਿਹੜਾ ਹੈਗਾ ਸ਼ਹਿਰ ਦਾ ਅੱਜ ਤੱਕ ਤਾਂ ਸਾਰਿਆਂ ਨੂੰ ਹੀ ਮਤਲਬ ਇਹ ਮਨਜ਼ੂਰ ਸੀ ਨਾ ਜੀ। ਹਾਂਜੀ, ਸੋ ਇੱਕ ਟਪਕੇ ਸਿਰਫ ਰਾਜਨੀਤੀ ਕਰਕੇ ਜਿਹੜਾ ਇਹੋ ਜਿਹੇ ਕੰਮ ਕੀਤੇ ਜਾਂਦੇ ਹੈਗੇ, ਅਦਰਵਾਈਜ਼ ਇਹਨਾਂ ਕੰਮਾਂ ਦਾ ਕੀ ਮੈਨੂੰ ਨੀ ਸਮਝ ਆਈ ਵੀ ਇਹਨਾਂ ਕੀ ਡਿਵੈਲਪਮੈਂਟ ਹੋਣੀ, ਕੀ ਰੁਜ਼ਗਾਰ ਮਿਲ ਜਾਣਾ ਹੈਗਾ ਜੀ। ਹਾਂਜੀ, ਕੀ ਇਹਨਾਂ ਨੂੰ ਪਤਾ, ਸਿਰਫ ਇਹ ਕਰਕੇ ਵੀ ਹਾਂ ਜੀ ਇੱਕ ਭਾਈਚਾਰਾ ਖੁਸ਼ ਹੋ ਜੂਗਾ ਸਾਨੂੰ ਵੋਟਾਂ ਦੇ ਦੂਗਾ ਜੀ।
0: ਬਿਲਕੁਲ ਜੀ, ਹੋਰ ਕੁਛ ਬਣੇਗਾ ਜੀ, ਬਿਲਕੁਲ।
1: ਹਾਂਜੀ
0: ਜੀ,
1: ਸਿਆਸੀ
0: ਜੀ,
1: ਇਥੋਂ ਨਾ ਇਹ ਲੋਕ ਜਿਹੜੇ ਹੈਗੇ ਆ ਇਥੋਂ ਇਹ ਨੀ ਚਾਹੁੰਦੇ ਹੈਗੇ ਵੀ ਲੋਕੀ ਇਥੋਂ ਬਾਹਰ ਨਿਕਲਣ
0: ਜੀ,
1: ਉਹ ਲੋਕਾਂ ਨੂੰ ਇਸੇ ਚੱਕਰ ਵਿਊ ਦੇ ਵਿੱਚ, ਜਾਤੀਵਾਦ ਦੇ ਚੱਕਰ ਦੇ ਵਿੱਚ, ਧਰਮ ਦੇ ਚੱਕਰ ਦੇ ਵਿੱਚ ਪਾ ਕੇ ਤੇ ਉਥੋਂ ਹੀ ਆਪਣੀ ਰਾਜਨੀਤਿਕ ਜਿਹੜੀ ਆ ਉਹ ਮਤਲਬ ਕੱਢਣੀ ਚਾਹੁੰਦੇ ਆ। ਅਦਰਵਾਈਜ਼ ਜੇ ਲੋਕ ਕੋਈ ਸਿਆਣੀ ਗੱਲ ਕਰਨ ਜਾਂ ਰੁਜ਼ਗਾਰ ਦੀ ਗੱਲ ਕਰਨ, ਉਹ ਤਾਂ ਜਿਹੜਾ ਹੈਗਾ ਤੁਸੀਂ ਵਿਧਾਨ ਸਭਾ ਚ ਦੇਖ ਲਓ ਤਾਂ ਕੋਈ ਮੁੱਦਾ ਪੰਜਾਬ ਦਾ ਐਡਰੈਸ ਹੋਇਆ ਮੁੱਦਾ, ਉਹ ਐਡਰੈਸ ਹੋ ਰਿਹਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਆ ਇਹਨਾਂ ਨੇ ਚੱਕਿਆ ਆ ਤੇ ਉਹਨੂੰ ਇੱਥੇ ਜਿਹੜਾ ਫਿਰ ਹਾਲਾਤ ਇਹਨਾਂ ਦੇ ਇਹ ਹੈਗੇ ਆ, ਇੱਥੇ ਏਦਾਂ ਦੀਆਂ ਗੱਲਾਂ ਕਰੀ ਜਾਣੀਆਂ ਵਿਧਾਨ ਸਭਾ ਦੇ ਵਿੱਚ, ਟਾਈਮ ਪਾਸ ਕਰਦੇ ਤੁਸੀਂ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਇੱਕ ਵਾਰੀ ਨਿੱਦਾ ਪ੍ਰਸਤਾਵ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਨਰੇਗਾ ਵਾਲਿਆਂ ਦੇ ਹੱਕ ਚ ਮਤਾ ਪਾਇਆ ਜੀ, ਸਾਰਾ ਭਾਸ਼ਣ ਉੱਥੇ ਕਰਦੇ ਰਹੇ ਜੀ, ਇਹ ਮਜ਼ਦੂਰਾਂ ਦੇ ਢਿੱਡ ਤੇ ਲੱਤ ਮਾਰੀ ਇਹਨਾਂ ਨੇ, ਜੀ ਰਾਮ ਜੀ ਲਿਆ ਕੇ ਜੀ ਸਾਰਾ ਕੁਛ ਉੱਥੇ ਨਿੰਦਾ ਪ੍ਰਸਤਾਵ ਪਾਸ ਕੀਤਾ ਤੇ ਜਿੱਦਣ ਉਹਨਾਂ ਨੇ ਜੀ ਰਾਮ ਜੀ ਲਾਗੂ ਕੀਤਾ ਤੇ ਸਾਰਿਆਂ ਨਾਲ ਲਾਗੂ ਕਰਨ ਵਾਲਿਆਂ ਚ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਜੀ।
0: ਹਸਤਾਖਰ ਇਹਨਾਂ ਨੇ ਕੀਤੇ।
1: ਹੈਰਾਨਗੀ ਦੀ ਗੱਲ ਆ, ਹੈਰਾਨਗੀ ਦੀ ਗੱਲ ਆ ਸਰ, ਹੈਰਾਨਗੀ ਦੀ ਗੱਲ ਆ
0: ਜੀ ਬਿਲਕੁਲ।
1: ਇਹ ਮਤਲਬ ਜਿਹੜਾ ਆ ਭਾਈ, ਫਿਰ ਤੁਸੀਂ ਉਹ ਜਿਹੜਾ ਆ ਐਕਸਰਸਾਈਜ਼ ਕੀਤੀ ਸੀ ਉਹ ਲੋਕਾਂ ਦੇ ਅੱਖਾਂ ਚ ਘੱਟਾ ਪਾ ਕੇ, ਜਾਂ ਉਦਣ ਉਦਣ ਦਾ ਜਿਹੜਾ ਟੀਏ ਲਿਆ, ਡੀਏ ਲਿਆ, ਸਾਰਾ ਕੁਛ ਜਿਹੜੇ ਹੈਗੇ ਪੱਤੇ ਲਏ, ਉਹ ਕਾਹਦੇ ਵਾਸਤੇ ਲਏ ਸੀ? ਕੰਮ ਤਾਂ ਤੁਸੀਂ ਜਿਹੜਾ ਆ ਉੱਥੇ ਕਰਕੇ ਤੇ ਪੈਸੇ ਲੈ ਗਏ ਹੈਗੇ, ਉਹ ਤੋਂ ਬਾਅਦ ਜਿਹੜਾ ਆ ਤੁਸੀਂ ਆਪ ਉਹਨੂੰ ਆਪ ਹੀ ਰੱਦ ਕਰਨ ਵਾਲੇ ਆ ਕਿਆ ਤੁਸੀਂ
0: ਜੀ? ਨਾਲੇ ਦੇਖੋ
1: ਲੋਕਾਂ ਨੂੰ ਦਿਖਾਉਣੇ ਕੁਛ ਹੋ ਰਿਹਾ, ਕਰਦੇ ਕੁਛ ਹੋ ਰਿਹਾ।
0: ਸੈਣੀ ਸਾਹਿਬ ਹਾਲ ਦੇ ਵਿਚ ਸਾਰਿਆਂ ਦੇ ਸਾਹਮਣੇ ਡਿਸਕਸ ਹੋਣਾ ਚਾਹੀਦਾ, ਉੱਥੇ ਨੀ ਕਰਨ ਨੂੰ ਤਿਆਰ ਹੈਗੇ, ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਟੀਕਾ ਟਿੱਪਣੀ ਕਰ ਜਾਂਦੇ ਨੇ। ਹੁਣ ਦੇਖੋ ਕਿ ਚਲੋ ਆਪਣੇ ਸੈਣੀ ਸਾਹਿਬ, ਤੁਹਾਡੇ ਫਾਦਰ ਵੀ, ਸਾਡੇ ਫਾਦਰ ਵੀ, ਜਾਂ ਪੇਰੈਂਟਸ ਜਿਹੜੇ ਨੇ ਉਹ, ਉਹਨਾਂ ਨੇ ਸਾਰਾ ਕੁਝ ਕੀਤਾ ਜੀ, ਤੇ ਜੇ ਉਹਨਾਂ ਨੂੰ ਕਹੀ ਜਾਏਗੀ ਵੀ ਤੁਸੀਂ ਸਾਡੇ ਲਈ ਕੀ ਕੀਤਾ, ਜਾਂ ਉਹ ਬਾਬੇ ਸਾਡੇ ਦਾ ਕਰਜ਼ਾ ਸੀਗਾ ਉਹ ਸਾਨੂੰ ਮਤਲਬ ਕਿ ਸਾਡੇ ਪਿਓ ਨੂੰ ਮਿਲ ਗਿਆ, ਤੇ ਪਿਓ ਅੱਗੇ ਉਹ ਨਿਆਣੇ ਜਿਹੜੇ ਨੇ ਪਿਓ ਨੂੰ ਗਾਲਾਂ ਕੱਢੀ ਜਾਣ ਵੀ ਉਹ ਪਿਓ ਨੇ ਨਹੀਂ ਮੋੜਿਆ ਤੇ ਉਹ ਸਾਡਾ ਕਰਜ਼ਾ ਜਿਹੜਾ ਮਤਲਬ ਕਿ ਬੱਚਿਆਂ ਦੇ ਸਿਰ ਦੇ ਉੱਤੇ ਪਾ ਗਿਆ, ਉਹਨੂੰ ਪਿਓ ਨੂੰ ਗਾਲਾਂ ਕੱਢੀ ਜਾਣ, ਕਿ ਏਦਾਂ ਮਸਲਾ ਹੱਲ ਹੋ ਜਾਏਗਾ? ਕੋਈ ਜ਼ਿੰਮੇਵਾਰੀ ਹੈ, ਪਰਿਵਾਰ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ, ਤੁਸੀਂ ਪੰਜਾਬ ਦੇ ਮਾਈ ਬਾਪ ਹੋ ਇਸ ਸਮੇਂ ਦੇ ਵਿਚ, ਜੇ ਉਹ ਜ਼ਿੰਮੇਵਾਰੀਆਂ ਨੀ ਚੱਕਣ ਨੂੰ ਤਿਆਰ, ਫਿਰ ਕਰਨਾ ਕੀ ਹੈ ਜੀ ਤੁਹਾਨੂੰ? ਰਗੜ ਕੇ ਗੋਡੇ ਤੇ ਲਾਉਣਾ?
1: ਗੱਲ ਏਦਾਂ ਹੈ ਨਾ ਜੀ, ਇਹ ਜਿਹੜਾ ਡੀਏ ਵਾਲਾ ਕੇਸ ਹੈ ਨਾ ਜੀ, ਉਹ ਤਾਂ ਇਹਨਾਂ ਨੂੰ ਲੈ ਕੇ ਪੈ ਜਾਊਗਾ
0: ਜੀ,
1: ਪਰ ਉਹਨਾਂ ਨੇ ਨਾਲ ਹੀ ਜਿਹੜਾ ਆ ਜੱਜਿਸ ਨੇ ਇਹ ਵੀ ਪਾਬੰਦੀ ਲਾਈ ਹੈਗੀ ਆ ਕਿ ਜੇ ਇਹ ਜਿਹੜਾ ਹੈਗਾ ਡੀਏ ਨੀ ਦਿੰਦੇ ਤੇ ਇਹਨਾਂ ਦਾ ਪ੍ਰਚਾਰ ਤੇ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਫੰਡ ਬੰਦ,
0: ਬਿਲਕੁਲ
1: ਹਾਂਜੀ ਉਹ ਬੰਦ ਆ ਜੀ, ਉਹਦੇ ਦਲ ਤੇ ਇਹਨਾਂ ਦੇ ਸਾਹ ਪ੍ਰਾਣ ਰੁਕ ਜਾਂਦੇ ਆ, ਸਰਕਾਰ ਦੀ ਤਾਂ ਜਿਹੜਾ ਹੈਗਾ ਸਾਹ ਹੀ ਤਾਂ ਚੱਲਦੇ ਹੈਗੇ ਆ, ਜੇ ਕਿਤੇ ਦੋ ਚਾਰ ਇਸ਼ਤਿਹਾਰ ਆ ਜਾਂਦੇ ਅਖਬਾਰ ਦੇ ਵਿਚ ਤਾਂ ਹੀ ਤਾਂ ਲੀਡਰਾਂ ਨੂੰ ਸਾਹ ਆਉਂਦਾ ਜੀ,
0: ਬਿਲਕੁਲ ਆ ਜੀ,
1: ਫਿਰ ਇਹਨਾਂ ਨੇ ਤਾਂ ਪੰਜਾਬ ਦੇ ਪੈਸੇ ਦੇ ਨਾਲ ਪੂਰੇ ਦੇਸ਼ ਵਿਚ ਪ੍ਰਚਾਰ ਕਰਨਾ ਹੁੰਦਾ ਜੀ,
0: ਜੀ
1: ਔਰ ਉਹਨਾਂ ਚੀਜ਼ਾਂ ਦਾ ਕਰਨਾ ਹੁੰਦਾ ਜੋ ਐਕਚੁਅਲੀ ਜੀ ਹੋਈਆਂ ਹੀ ਨਹੀਂ ਹੁੰਦੀਆਂ ਜੀ,
0: ਬਿਲਕੁਲ ਆ ਜੀ,
1: ਹਾਂ ਜੀ ਹੋਣ ਤੋਂ ਪਹਿਲਾਂ ਪ੍ਰਚਾਰ, ਜਦੋਂ ਮਤਲਬ ਜਿਹੜਾ ਹੈਗਾ ਇੱਕ ਅੱਧੀ ਜਿਹੜੀ ਹੈਗੀ ਆ ਚੀਜ਼ ਨੂੰ ਇੰਪਲੀਮੈਂਟ ਕਰਨਾ ਫੇਰ ਪ੍ਰਚਾਰ, ਬਾਅਦ ਇਹਨੇ ਦੱਸਣਾ ਹੈਗਾ ਵੀ ਅਸੀਂ ਕੀ ਉੱਥੇ ਖਰਚਿਆ ਕੀ ਨਹੀਂ, 10 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਕੰਮ ਕੀਤਾ ਸੀ ਹੈਲਥ ਸੈਕਟਰ ਚ ਤੇ 30 ਕਰੋੜ ਦੇ ਇਸ਼ਤਿਹਾਰ,
0: ਬਿਲਕੁਲ ਆ ਜੀ,
1: ਹਾਂਜੀ ਤੇ ਜੇ ਅਗਲੇ ਬੰਦੇ ਨੇ ਆਈ ਐਸ ਅਫਸਰ ਨੇ ਜਿਹੜਾ ਹੈਗਾ ਯਾ ਨਾ ਕਰ ਦਿੱਤੀ ਇਸ ਚੀਜ਼ ਨੂੰ ਵੀ ਭਾਈ ਇਹ ਤਾਂ 10 ਕਰੋੜ ਦੀ ਤਾਂ ਯੋਜਨਾ ਸਰ, ਇਹਨਾਂ ਦੇ ਦਿੱਲੀ ਦੇ ਵਿਚ ਵੀ ਏਦਾਂ ਦੇ ਘੁਟਾਲੇ ਨਿਕਲੇ, ਕਈ ਯੋਜਨਾਵਾਂ ਲਾਗੂ ਹੀ ਨੀ ਕੀਤੀਆਂ, ਉਹ ਚੱਲੀਆਂ ਹੀ ਨੀ, ਤੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਉਹਨਾਂ ਦਾ ਬਜਟ ਹੈਗਾ ਸੀ ਜੀ,
0: ਜੀ ਉਹਨਾਂ ਦਾ ਜਿਹੜਾ ਹੈ ਕਿ ਸੈਣੀ ਸਾਹਿਬ ਮਤਲਬ ਕਿ
1: ਬਿਲਕੁਲ ਜੋ ਦਿੱਲੀ ਦੇ ਵਿੱਚ ਕੀਤਾ ਹੈ ਕੈਗ ਦੀ ਰਿਪੋਰਟ,
0: ਹਾਂ ਸਕੂਲਾਂ ਦੇ ਦੇਖ ਲੋ, ਕੈਗ ਦੀ ਰਿਪੋਰਟ ਦੇਖ ਲੋ, ਹੈ ਆ ਤੁਹਾਡੇ ਅੱਜ ਮੈਂ ਦੇਖ ਰਿਹਾ ਸੀ ਉੱਥੇ ਤਲਵਾੜੇ ਮੇਰੇ ਖਿਆਲ ਨਾਲ ਦਸੂਹੇ ਦੇ ਵਿੱਚ ਉੱਥੇ ਨੈਚੁਰਲ ਜਿਹੜਾ ਸੀਗਾ ਉੱਥੇ ਨੀਂਹ ਪੱਥਰ ਰੱਖਿਆ ਜੀ ਕਿ ਇੱਥੇ ਇਮਾਰਤ ਬਣਾਵਾਂਗੇ ਜਾਂ ਉਹ ਆਪਣਾ ਜਿਹੜਾ ਇੱਕ ਵਾਤਾਵਰਨ ਹਵਾ ਮਹਿਲ ਜੀ ਉਹ ਹਵਾ ਦੇ ਵਿੱਚ ਹੀ ਰਹਿ ਗਿਆ ਜੀ, ਉੱਥੇ ਪੱਥਰ ਹੀ ਹੈਗਾ ਕੱਲਾ, ਤੇ ਉਹ ਗੌਰਮੈਂਟ ਦੀ ਜਿਹੜੀ ਸੀ ਇਹ ਆਪ ਸੂਬਾ ਉਹਦੇ ਆਧਾਰ ਦੇ ਉੱਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਉਹਦੇ ਲਈ ਕੇਂਦਰ ਦੀ ਜਿਹੜੀ ਆ ਬਕਾਇਦਾ ਪਰਮਿਸ਼ਨ ਚਾਹੀਦੀ ਹੈ ਨਾ, ਜਿਹੜੀਆਂ ਸਪੈਸ਼ਲ ਜਗ੍ਹਾਵਾਂ ਨੇ ਉਹਦੇ ਉੱਤੇ ਛੇੜਛਾੜ ਨਹੀਂ ਕਰ ਸਕਦੇ ਤੁਸੀਂ, ਤੇ ਆਪਣੀ ਮਨਮਰਜ਼ੀ ਦੇ ਨਾਲ ਹੀ ਕਰ ਗਏ, ਤੇ ਉਹ ਹੁਣ ਉੱਥੇ ਕਹਿੰਦੇ ਆ ਕਿ ਬਈ ਅਸੀਂ ਤਾਂ ਸਾਨੂੰ ਤਾਂ ਪਰਮਿਸ਼ਨ ਦੀ ਜ਼ਰੂਰਤ ਹੈ, ਤੇ ਪਰਮਿਸ਼ਨ ਲਈ ਨਹੀਂ ਜੀ, ਤੇ ਅਗਲੇ ਹੁਣ ਅੱਖਾਂ ਦਿਖਾਉਣਗੇ ਵੀ ਤੁਸੀਂ ਇਹ ਕਰ ਕਿੱਦਾਂ, ਨਾਲੇ ਨੀਂਹ ਪੱਥਰ ਰੱਖੀ ਜਾਂਦੇ ਹੋ ਸਾਡੀ ਆਗਿਆ ਤੋਂ ਬਗੈਰ, ਹੁਣ ਕਰ ਲਓ ਫਿਰ।
1: ਪਰ ਉਹ ਵੀਡੀਓ ਆਉਣ ਤੋਂ ਬਾਅਦ ਤੇ ਹਲਕਾ ਵਿਧਾਇਕ ਨੇ ਅੱਜ ਮੁੱਦਾ ਜਿਹੜਾ ਆ ਉੱਥੇ ਵਿਧਾਨ ਸਭਾ ਚ ਚੱਕ ਦਿੱਤਾ
0: ਜੀ, ਬਿਲਕੁਲ
1: ਉਹਨਾਂ ਨੇ ਕਿਹਾ ਕਟਾਰੂ ਚੱਕ ਉਹਨਾਂ ਨੂੰ ਮੰਤਰੀ ਜੀ ਵੀ ਤੁਸੀਂ ਜਿਹੜਾ ਹੈਗਾ ਆ ਮੇਰੇ ਨਾਲ ਗਏ, ਮੁੱਖ ਮੰਤਰੀ ਸਾਹਿਬ ਨਾਲ ਗਏ, ਇੰਨਾ ਤਾਮ ਝਾਮ ਕੀਤਾ, ਅਫਸਰਾਂ ਨੇ ਸਾਨੂੰ ਗੁਮਰਾਹ ਕੀਤਾ, ਫਿਰ ਇਹਦਾ ਮਤਲਬ ਹੈਂਜੀ ਲੋਕੀ ਮੈਨੂੰ ਪੁੱਛਦੇ ਹੈਗੇ ਆ ਉੱਥੇ ਹੁਣ ਵੀ ਭਾਈ ਆ ਨੀਂਹ ਪੱਥਰ ਰੱਖ ਗਏ ਸੀ ਜਦ ਪੈਸੇ ਮਨਜੂਰ ਹੋ ਗਏ ਸੀ, ਤੇ ਹੁਣ ਕਹਿੰਦੇ ਕਹਿ ਰਹੇ ਹੈਗੇ ਆ ਜੀ ਵੀ ਇਹ ਜਿਹੜੇ ਆ ਪੈਸੇ ਸੈਂਟਰ ਦਾ ਚੱਕਰ ਹੈਗਾ, ਸੈਂਟਰ ਨੇ ਮਨਜੂਰੀ ਦੇਣੀ ਹੈ, ਜੇ ਸੈਂਟਰ ਨੇ ਮਨਜੂਰੀ ਦੇਣੀ ਸੀ ਤੇ ਅਫਸਰਾਂ ਨੇ ਉਦੋਂ ਪ੍ਰਪੋਜ਼ਲ ਜਦੋਂ ਬਣਾ ਕੇ ਭੇਜਿਆ ਹੈਗਾ ਤੇ ਉਦੋਂ ਮਤਲਬ ਗੁਮਰਾਹ ਕੀਤਾ ਸੀ ਸਾਨੂੰ, ਇਹਦੇ ਬਾਰੇ ਕੀ ਤੁਸੀਂ ਇਨਕੁਆਇਰੀ ਕਰੋ?
0: ਸਲਾਹਕਾਰ ਰੱਖੇ ਹੋਏ ਨੇ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿ ਉਹ ਐਡਵਾਈਸ ਨਹੀਂ ਦਿੰਦੇ ਭਾਈ ਇਹ ਅਨਲੀਗਲ ਆ ਜਾਂ ਕਰ ਸਕਦੇ ਆ ਨਹੀਂ ਕਰ ਸਕਦੇ ਆ, ਆਪਣੇ ਅਧਿਕਾਰ ਦੇ ਥੱਲੇ ਆਉਂਦਾ ਨਹੀਂ ਆਉਂਦਾ, ਸਲਾਹਕਾਰ ਕਾਹਦੇ ਲਈ ਰੱਖੇ ਹੋਏ ਨੇ ਜੀ?
1: ਪਰ ਸਾਹਿਬ ਜੇ ਕੋਈ ਪੁੱਛੇ ਤਾਂ ਕੋਈ ਦੱਸਦਾ ਹੁੰਦਾ, ਓਦਾਂ ਬਿਨਾਂ ਪੁੱਛੇ ਕੌਣ ਦੱਸਦਾ ਹੁੰਦਾ
0: ਜੀ,
1: ਹਾਂਜੀ ਜਦ ਸਰਕਾਰ ਦੀ ਨੀਤੀ ਇਹ ਸੀ ਵੀ ਨੀਂਹ ਪੱਥਰ ਤੇ ਨੀਂਹ ਪੱਥਰ ਰੱਖੀ, ਚਲੋ ਬਾਅਦ ਚ ਦੇਖਾਂਗੇ ਜੋ ਕੁਝ ਹੋ ਗਿਆ ਠੀਕ ਗੱਲ ਹੈਗੀ ਆ, ਓਦੋ ਤਾਂ ਸੈਲੀਬ੍ਰੇਸ਼ਨ ਤੇ ਸਰਕਾਰ ਘਰ ਸਾਹਿਬ 4.5 ਸਾਲ ਜਿਹੜਾ ਹੈਗਾ ਆ ਨਾ ਜੀ, ਇਹਨਾਂ ਨੇ ਕੰਮ ਕੁੰਮ ਕੋਈ ਨੀ ਕੀਤਾ
0: ਜੀ,
1: ਇਹ ਸਿਰਫ ਜਿਹੜਾ ਆ ਇਲੈਕਸ਼ਨ ਮੋਡ ਦੇ ਵਿਚ ਹੀ ਰਹੇ ਹੈਗੇ ਆ ਤੇ ਸੈਲੀਬ੍ਰੇਸ਼ਨ ਦੇ ਮੂਡ ਚ ਹੀ ਰਹੇ ਆ ਜੀ। ਕਦੀ ਕਿਤੇ ਜਾ ਕੇ ਭੰਗੜਾ ਪਾ ਲਿਆ, ਕਿਤੇ ਨੱਚਦਿਆ ਚੁਟਕਲੇ ਸੁਣਾ ਤੇ ਚਾਰ,
0: ਹਾਂਜੀ
1: ਕਿੱਦਣ ਇਹਨਾਂ ਦੇ ਸਿਰ ਜੋੜ ਕੇ ਇਸ ਚੀਜ਼ ਦਾ ਸੋਚਿਆ ਵੀ ਹਾਂ ਜੀ ਆਪਣੇ ਮੁਲਾਜ਼ਮਾਂ ਵਾਸਤੇ ਆਪਾਂ ਜਿਹੜਾ ਆ ਪ੍ਰਬੰਧ ਕਰਨਾ ਕਿੱਥੋਂ ਕਰਨਾ ਆ। ਜੇ ਉਹ ਅੱਜ ਕਹਿੰਦੇ ਹੈਗੇ ਜੀ, ਕਹਿੰਦੇ ਜਿਹੜੇ ਪਹਿਲੇ ਸਿੰਗਲ ਜੱਜ ਨੇ ਨਾ, ਪਹਿਲਾਂ ਇੱਕ ਡਬਲ ਬੈਂਚ ਦਾ ਫੈਸਲਾ ਸੀਗਾ, ਉਹਨੇ ਸਿੰਗਲ ਜੱਜ ਨੇ ਪਲਟ ਦਿੱਤਾ, ਹਾਂਜੀ ਤੇ ਮੁੜ ਕੇ ਸਿੰਗਲ ਜੱਜ ਦੇ ਫੈਸਲੇ ਦੀ ਤੁਸੀਂ ਡਬਲ ਜੱਜ ਦੇ ਟੀਵੀ ਦੇ ਵਿੱਚ ਆ ਕੇ ਤੇ ਅਪੀਲ ਕੀਤੀ, ਅਗਲਿਆਂ ਨੇ ਕਿਹਾ ਤਾਂ 15 ਦਿਨਾਂ ਦੇ ਵਿੱਚ ਕਰਾਓ, ਹਾਂਜੀ ਤੇ ਉਹਨਾਂ ਦੇ ਨਾਲ ਕਹਿਤਾ ਹੈਗਾ 31 ਅਗਸਤ ਨੂੰ ਜਿਹੜਾ ਹੈਗਾ ਤੇ ਇੱਥੇ ਰਿਪੋਰਟ ਕਰਨੀ ਆ ਵੀ ਕੰਪਲਾਇੰਸ ਹੋ ਗਈ ਕਿ ਨਹੀਂ,
0: ਹੁਣ
1: ਇਹਨਾਂ ਨੂੰ ਭਜਣਾ ਪਈਆ ਆ। ਹੁਣ ਕਹਿੰਦੇ ਅੱਜ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ 21,000 ਕਰੋੜ ਰੁਪਇਆ ਰਹਿੰਦਾ ਆ ਜੀ,
0: ਹਾਂਜੀ ਬਿਲਕੁਲ ਆ ਜੀ 20,000 ਕਰੋੜ।
1: ਹੁਣ ਟਾਲਣ ਵਾਸਤੇ ਜਿਹੜਾ ਆ ਸੁਪਰੀਮ ਕੋਰਟ ਜਾਣਗੇ, ਉੱਥੇ ਜਾ ਕੇ ਤੇ ਥੋੜਾ ਜਾ ਕੇਸ ਦਾ ਨੰਬਰ ਲੈ ਲੈਣਗੇ, ਇੱਥੇ ਕਹਿਣ ਜੀ ਅਸੀਂ ਅਪੀਲ ਕੀਤੀ ਆ ਜੀ, ਉਹ ਉਧਰ ਨੂੰ ਟਾਲਣ ਦੀ ਕੋਸ਼ਿਸ਼ ਕਰਨਗੇ ਜੀ। ਤੇ ਅਦਰਵਾਈਜ਼ ਸਰ ਵਿਦਆਊਟ ਪਲੈਨਿੰਗ ਜਿਹੜਾ ਇਹ ਸਾਰਾ ਕੰਮ ਕੀਤੇ ਹੈਗੇ। 21,000 ਕਰੋੜ ਰੁਪਇਆ ਕੋਈ ਸਰਕਾਰ ਵਾਸਤੇ ਵੱਡੀ ਰਕਮ ਨਹੀਂ ਹੁੰਦੀ, ਸਵਾਲ ਇਹ ਆ ਕਿ ਜੇ ਪਲੈਨਿੰਗ ਨਾਲ ਚੱਲੇ ਹੁੰਦੇ ਤੇ ਪਹਿਲਾਂ ਤੋਂ।
0: ਜਵਾਬ ਦੇ ਰਹੇ ਨੇ ਕਿ ਇੰਨੇ ਪਰਸੈਂਟ ਆ ਕਰ ਦਿੱਤਾ ਜੀ, ਇੰਨੇ ਪਰਸੈਂਟ ਆ ਜੀ, 85% ਜੀ, ਇੰਨਾ ਜੀ ਓਨਾ। ਉਹ ਭਾਈ ਸਾਡੇ ਵਰਗਿਆਂ ਨੂੰ ਤੁਸੀਂ ਮਤਲਬ ਕਿ ਅੰਕੜਿਆਂ ਦੇ ਵਿੱਚ ਦੱਸੋ, ਫੀਸਦੀਆਂ ਦੇ ਵਿੱਚ ਨਾ ਦੱਸੋ, ਫਿਰ ਤੁਹਾਡੇ ਭੇਦ ਖੁੱਲਣਗੇ ਵੀ ਫੀਸਦੀਆਂ ਦੇ ਵਿੱਚ ਕਿੱਦਾਂ ਤੁਸੀਂ ਗੁਮਰਾਹ ਕਰ ਜਾਂਦੇ ਹੋ।
1: ਕੋਈ ਪਤਾ ਨੀ ਲੱਗਦਾ ਹੈਗਾ ਜੀ, ਪਤਾ ਨੀ ਫੀਸਦ ਕੱਢਦੇ ਕਿੱਦਾਂ ਹੈਗੇ ਆ ਜੀ, ਇਹਨਾਂ ਨੇ 100 ਮੰਨਿਆ ਕਿਸ ਚੀਜ਼ ਨੂੰ ਹੈਗਾ ਆ ਜੀ
0: ਜੀ। ਖਾਲੀ ਪਈਆਂ ਨੇ, 15,000 ਨੌਕਰੀਆਂ ਦਿੱਤੀਆਂ ਨੇ, ਇੱਦਾਂ ਕਰ ਦਿਓ।
1: ਹਾਂਜੀ
0: ਜੀ,
1: ਸੋ ਇਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਹੈ ਨੀ ਗੇ ਜੀ, ਮੁੱਖ ਅਧਿਆਪਕ ਉਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ ਜੀ, ਕਾਲਜਾਂ ਦੇ ਵਿੱਚ ਜਿਹੜਾ ਆ ਪ੍ਰੋਫੈਸਰ ਜਿਹੜੇ ਆ ਉਹਨਾਂ ਦੇ ਜਿਹੜਾ ਆ ਨੌਕਰੀਆਂ ਜਾਂਦੀਆਂ ਲੱਗੀਆਂ ਇੰਨੇ ਇੰਨੇ ਸਾਲਾਂ ਦੀਆਂ ਜੀ, ਸੋ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜੀ। ਸੋ ਇੰਨੇ ਜਿੰਨੀਆਂ ਇਹਨਾਂ ਨੇ ਪ੍ਰੋਮਿਸ ਕੀਤੇ ਸੀ, ਕਮਿਟਮੈਂਟ ਕੀਤੀਆਂ ਸੀ, ਅੱਜ ਹੁਣ ਮੁਲਾਜ਼ਮਾਂ ਨੂੰ ਕਹਿੰਦੇ ਆ ਜੀ ਵੀ ਜੇ ਤੁਹਾਡੀਆਂ ਤਾਂ ਤਨਖਾਹਾਂ ਹੀ ਬਹੁਤ ਜ਼ਿਆਦੀਆਂ ਆ, ਸੈਂਟਰ ਦੀਆਂ ਇੱਥੇ ਸਾਡੇ ਕਲਰਕ ਜਿਹੜਾ ਹੈਗਾ ਆ 53,000 ਲੈਂਦਾ ਹੈਗਾ ਆ, ਸੈਂਟਰ ਦੇ ਵਿੱਚ 36,900 ਲੈਂਦਾ ਜੀ, ਤੇ ਇਸ ਕਰਕੇ ਜਾਂ ਤਾਂ ਸੈਂਟਰ DA ਸੈਂਟਰ ਵਾਂਗੂ ਚਾਹੀਦਾ ਆ ਤੇ ਤਨਖਾਹਾਂ ਵੀ ਸੈਂਟਰ ਵਾਲੀਆਂ ਲਓ
0: ਜੀ।
1: ਤੇ ਪਹਿਲਾਂ ਤੁਸੀਂ ਮੁਲਾਜ਼ਮਾਂ ਦੇ ਬਾਰੇ ਤੁਹਾਨੂੰ ਪਤਾ ਨੀ ਸੀ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਇਹ, ਅੱਜ ਮੁਲਾਜ਼ਮਾਂ ਦੀਆਂ ਨਵੀਆਂ ਤਾਂ ਤਨਖਾਹਾਂ ਵਧੀਆ ਨੀ ਇਸੇ ਪੈਟਰਨ ਤੇ ਰੱਖੇ ਜਾ ਰਹੇ ਸੀ, ਅਕਾਲੀ ਕਾਂਗਰਸੀ ਵੀ ਇਸੇ ਢੰਗ ਨਾਲ ਹੀ ਤਨਖਾਹ ਦਿੰਦੇ ਸੀ
0: ਜੀ,
1: ਹੈਂਜੀ। ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਜਾਂ ਤਾਂ ਤੁਸੀਂ ਜਿਹੜਾ ਆ ਪਹਿਲੇ ਸਾਲ ਹੀ ਆ ਕੇ ਸਾਰਿਆਂ ਕੁਛ ਸਟੱਡੀ ਕਰਕੇ ਕਨਵਿੰਸ ਕਰਦੇ ਸਾਰਿਆਂ ਨੂੰ, ਮੁਲਾਜ਼ਮਾਂ ਨੂੰ ਵੀ ਕੋਨਫੀਡੈਂਸ ਲੈਂਦੇ, ਹੁਣ ਤੁਸੀਂ 4.5 ਸਾਲ ਬਾਅਦ ਆ ਕੇ ਤੇ ਹੋ ਜਾ। ਹੁਣ ਵੱਡੀ ਗੱਲ ਤਾਂ ਇਹ ਹੈਗੀ ਆ, ਇਹ ਜੋ ਦਲੀਲਾਂ ਬਾਹਰ ਦਿੰਦੇ ਪਏ ਇਹ ਸਾਰੀਆਂ ਦਲੀਲਾਂ ਇਹ ਹਾਈ ਕੋਰਟ ਚ ਦੇ ਚੁੱਕੇ ਆ, ਇਹਨਾਂ ਦੀਆਂ ਦਲੀਲਾਂ ਉਹ ਜਿਹੜੀਆਂ ਰੱਦ ਹੋ ਗਈਆਂ, ਇਹਨੂੰ ਜੱਜ ਨੀ ਮੰਨਦੇ ਹੈਗੇ, ਜੁਡੀਸ਼ਰੀ ਨੀ ਉਹਨਾਂ ਦਲੀਲਾਂ ਨੂੰ ਲੋਜੀਕਲੀ ਮੰਨਦੀ ਹੈਗੀ, ਉਹ ਲੋਕਾਂ ਨੂੰ ਕਿੱਦਾਂ ਮਤਲਬ ਜਿਹੜੀਆਂ ਅਪੀਲ ਕਰ ਜਾਣਗੀਆਂ ਜੀ ਤੁਹਾਡੀਆਂ ਦਲੀਲਾਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਆ ਇਹ ਫੈਸਲਾ ਜਿਹੜੀ ਆ ਇਹ ਜੱਜਮੈਂਟ ਜਿਹੜੀ ਆਈ ਆ ਨਾ ਜੀ, ਇਹ ਤੁਸੀਂ ਸਹੀ ਲਿਖਿਆ ਹੈਗਾ, ਇਹ ਆਖਰੀ ਕੇਲੀ ਸਾਬਤ ਹੋਣੀ ਆ ਜੀ, ਕਿਉਂਕਿ ਇਹ ਓਨਰ ਹੋਣੇ ਨੇ ਜੀ, ਤੇ ਉਹ ਤੋਂ ਸਰਕਾਰ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹੋਰ ਕੁਛ ਨੀ ਹੈਗਾ ਜੀ, ਐਟ ਲੀਸਟ ਇੱਕ ਮੁਲਾਜ਼ਮ ਦੇ ਪਿੱਛੇ 5 ਬੰਦੇ ਤਾਂ ਹੈਗੇ ਹੀ ਆ ਨਾ ਜੀ, ਉਹਨਾਂ ਦੀ ਫੈਮਿਲੀ ਜਿਹੜੀ ਆ
0: 4-5 ਬੰਦੇ ਤਾਂ ਫੈਮਿਲੀ ਦੇ ਹੈਗੇ ਨਾ ਜੀ, ਡਿਪੈਂਡੈਂਟ ਹੈ। ਅੱਜ ਵੀ ਚੇਤੇ ਨਾ ਮੁਲਾਜ਼ਮਾਂ ਨੇ ਹੀ ਜਿਹੜਾ ਸੀ ਫੁੱਲਾਂ ਦੇ ਨਾਲ ਸਵਾਗਤ ਕੀਤਾ ਸੀ ਸੈਕਟਰੀਏਟ ਦੇ ਵਿੱਚ, ਤੇ ਨਾ ਇਹਨਾਂ ਮੁਲਾਜ਼ਮਾਂ ਨੇ ਫੁੱਲ ਪਾਉਣੇ ਆ ਬਾਅਦ ਚ ਆਗਰ ਦੇ ਵਿੱਚ ਜੀ।
1: ਪਰ ਨਹੀਂ ਸਾਹਿਬ ਜਿੰਨੀ ਵੱਡੀ ਉਮੀਦ ਹੁੰਦੀ ਆ ਓਡੀ ਵੱਡੀ ਨਿਰਾਸ਼ਾ ਹੁੰਦੀ ਆ ਹਮੇਸ਼ਾ
0: ਜੀ।
1: ਅੱਜ ਨਾ ਮੈਂ ਜੀ ਥੋੜਾ ਜਿਹਾ ਮਾਰਕੀਟ ਗਿਆ ਤੇ ਮੈਂ ਦੇਖਿਆ ਤੇ ਉਹ ਜਿਹੜੇ ਨਾ ਜੀ ਆਪਣੇ ਕਰਦੇ ਹੁੰਦੇ ਆ ਕੰਮ ਆਪਣੇ ਕੰਪਿਊਟਰ ਦੇ ਨਾਲ,
0: ਹਾਂਜੀ,
1: ਤੇ ਉਹ ਬੰਦਿਆਂ ਦੇ ਕੋਲ ਰਸ਼ ਬੜਾ ਇੱਕ ਜਗ੍ਹਾ ਤੇ ਸੇਵਾ ਕੇਂਦਰ ਵਾਂਗੂ
0: ਜੀ।
1: ਮੈਂ ਕੀ ਚੱਕਰ ਆ, ਅਖੇ ਰਾਸ਼ਨ ਕਾਰਡ ਬਣਦੇ ਪਏ ਆ
0: ਜੀ
1: ਮੈਂ ਕਿਹਾ ਰਾਸ਼ਨ ਕਾਰਡ ਬਣਦੇ ਯਾਰ, ਸਾਡਾ ਤਾਂ ਕਿਸੇ ਨੇ ਫਾਰਮ ਭਰਿਆ ਨੀ। ਕਹਿੰਦਾ ਜੀ ਅੱਠ, ਮੈਂ ਕਿਹਾ ਕਿੰਨੇ ਉਹ? ਕਹਿੰਦਾ ਜੀ ਉਹਨਾਂ ਨੇ ਰੱਖਿਆ ਵੀ 8 ਲੱਖ ਤੱਕ ਜਿਹੜੀ ਉਹਦੀ ਇਨਕਮ ਆ ਉਹ ਬਣਾ ਲਓ।
0: ਅੱਛਾ ਜੀ,
1: ਮੈਂ ਕਿਹਾ ਸਰਕਾਰ ਦਊਗੀ ਕੀ? ਕਹਿੰਦਾ ਦੇਣ ਨੂੰ ਤਾਂ ਕੁਛ ਹੈ ਨੀ, ਸਾਨੂੰ ਕੰਮ ਜਰੂਰ ਦਿੱਤਾ। ਮੈਂ ਕਿਹਾ ਇਹ ਤਾਂ ਗੱਲ ਤੁਹਾਡੀ ਠੀਕ ਆ।
0: ਨਹੀਂ ਉਹ ਕੈਟਾਗਰੀ ਇਕੱਠੀ ਕਰ ਰਹੇ ਨਾ, ਇੱਕ ਡਾਟਾ ਸੈਣੀ ਸਾਹਿਬ ਇਕੱਠਾ ਕਰ ਰਿਹਾ ਕਿ ਮਤਲਬ ਕਿ ਬੇਰੋਜ਼ਗਾਰੀ ਜਾਂ ਕਹਿ ਲੋ ਕਿ ਜਿੰਨਾ ਮਤਲਬ ਕਿ ਮੱਧ ਵਰਗੀ ਜਾਂ ਕਿਸ ਕਿਸ ਕਦਾ ਅਮੀਰੀ ਦੇ ਜਿਹੜਾ ਕਿ SIR ਦੇ ਵਿੱਚ ਡਾਟਾ ਲਿਆ ਜਾਂ ਹੋਰ ਸਾਰੀਆਂ ਚੀਜ਼ਾਂ ਏਦਾਂ ਹੀ। ਹੁਣ ਰਾਸ਼ਨ ਕਾਰਡ ਜਿਹੜੇ ਉਹ ਲੋਕ ਬਣਾਉਣਗੇ ਜਿਨ੍ਹਾਂ ਨੂੰ ਮਤਲਬ ਕਿ ਬਹੁਤ ਉਹਦੇ ਵਿੱਚ ਚਾਹੇ ਉਹ ਵੋਟ ਬਣਾਉਣੀ ਹੈ ਚਾਹੇ ਕੁਝ ਕਰਨਾ, ਕਿਤੇ ਨਾ ਕਿਤੇ ਉਹ ਚੀਜ਼ ਦਾ ਆਧਾਰ ਬਣੇਗਾ ਨਾਲ ਉਹ ਵੀ ਡਾਟਾ ਇਕੱਠਾ ਕਰਨਾ।
1: ਸਰ 5 ਲੱਖ ਜਿਹੜਾ ਹੈਗਾ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਲੱਗੇ ਆ
0: ਜੀ,
1: ਇੱਕ ਦੇ ਮਗਰ 6-6 ਹੈਗੇ ਆ ਫੈਮਿਲੀ ਮੈਂਬਰ, ਕਿਸੇ ਦੇ 9 ਵੀ ਹੈਗੇ ਆ
0: ਜੀ।
1: ਹਾਂਜੀ, ਉਹ ਤੁਸੀਂ ਲਾ ਲਓ ਭਾਈ 30 ਲੱਖ ਵੋਟਰ ਉਹਨਾਂ ਨੂੰ ਰਾਸ਼ਨ ਜਦੋਂ ਮਿਲੂਗਾ ਉਦੋਂ ਮਿਲੂਗਾ, ਰਾਸ਼ਨ ਕਾਰਡ ਜਦੋਂ ਬਣ ਗਿਆ
0: ਜੀ
1: ਤੋ ਆਪਕਾ ਰਾਸ਼ਨ ਕਾਰਡ ਬਣਾਇਆ ਥਾ, ਹਾਂਜੀ ਤੋ ਚਲੋ ਰਾਸ਼ਨ ਵੀ ਤੋ ਮਿਲੇਗਾ
0: ਜੀ,
1: ਉਹ ਕਿਤੇ ਦੇ ਵੀ ਦੇਣਗੇ ਜੇ ਇੱਕ ਜਿਹੜਾ ਹੈਗਾ ਸੈਂਟਰ ਪੋਲ ਦੇ ਵਿੱਚੋਂ ਆਉਂਦੀ ਹੈਗੀ ਆ ਜੀ, ਉਹ ਉਨੇ ਦੇ ਵਿੱਚ ਵੋਟਾਂ ਲੈਣ ਸਵਾਰ ਜੋ ਕੰਮ ਕਰਨਾ ਆ ਵੋਟਾਂ ਦੇ ਨੀਯਤ ਨਾਲ ਕਰਨਾ ਜੀ,
0: ਪੰਜਾਬ ਦੀ PR ਦੇਣਗੇ
1: ਸੋ
0: ਜੀ।
1: ਹਾਂ ਬਿਲਕੁਲ ਜੀ, ਜਦੋਂ PR ਦੇਤੀ ਹੈਗੀ ਆ ਤੇ ਅਗਲੇ ਕਹਿਣਗੇ ਅੱਛੀ ਸਰਕਾਰ ਹੈ ਜਿਸ ਨੇ ਹਮੇ PR ਦੀ ਹੈ।
0: ਬਿਲਕੁਲ ਜੀ,
1: ਹਾਂ ਜੀ, ਤੋ ਇਸ ਕਰਕੇ ਬਾਕੀ ਪੰਜਾਬੀਆਂ ਨੂੰ ਕੀ ਮਿਲਣਾ
0: ਜੀ।
1: ਉਹ ਕਹਿੰਦਾ ਵੀ ਬੰਦੇ ਉਹ ਕਹਿੰਦਾ ਵੀ ਇਹ ਜੀ ਪੈਨਸ਼ਨਰ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਪੈਨਸ਼ਨਰ ਵੀ ਜੇ 8 ਲੱਖ ਤੋਂ ਥੱਲੇ ਆਉਂਦੇ ਆ ਤੇ ਉਹ ਵੀ ਬਣਾਓ
0: ਜੀ,
1: ਕੋਈ ਗੱਲ ਨੀ ਰਾਸ਼ਨ ਕਾਰਡ।
0: ਬਿਲਕੁਲ,
1: ਮੈਂ ਕਿਹਾ ਤਾਂ ਕੰਮ ਵਧੀਆ ਹੈਗਾ ਜੀ, ਤੇ 8 ਲੱਖ ਇਨਕਮ ਵਾਲੇ ਨੂੰ ਵੀ ਜਿਹੜਾ ਆ ਤੁਸੀਂ ਦਾਣੇ ਦੇਣੇ ਆ, ਕੀ ਕਰਨਾ ਆ
0: ਜੀ। ਬਿਲਕੁਲ ਸੈਣੀ ਸਾਹਿਬ, ਇੱਕ ਸਵਾਲ ਆਇਆ ਆਪਣੇ ਛੈਲੀ ਬਾਈ ਜੀ ਦਾ, ਕਹਿੰਦੇ ਸੈਣੀ ਸਾਹਿਬ ਜੀ ਜੇਕਰ ਸੁਪਰੀਮ ਕੋਰਟ ਕੇਸ ਲੱਗ ਜਾਂਦਾ DA ਦਾ ਤਾਂ ਹਾਈ ਕੋਰਟ ਵਾਲਾ ਫੈਸਲਾ ਤਾਂ ਲਾਗੂ ਉਸੇ ਤਰ੍ਹਾਂ ਰਹੇਗਾ?
1: ਸਰ ਉੱਥੇ ਤਾਂ ਫਿਰ ਰੈਫਰੈਂਸ ਦੇਣਾ ਸ਼ੁਰੂ ਕਰ ਦਿੰਦੇ ਜੀ ਵੀ ਸਰਕਾਰ ਨੇ ਹਾਈ ਕੋਰਟ ਅਪੀਲ ਕੀਤੀ ਆ, ਉੱਥੇ ਸੁਪਰੀਮ ਕੋਰਟ ਅਪੀਲ ਕੀਤੀ ਆ ਜੀ। ਹਾਂਜੀ, ਉਹ ਕਿਉਂਕਿ ਜਦੋਂ ਮਤਲਬ ਜਿਹੜਾ ਕੇਸ ਲੱਗ ਜਾਂਦਾ ਹੈਗਾ ਨਾ ਸੁਣਵਾਈ ਤੋਂ ਪਹਿਲਾਂ ਹੀ ਡਾਇਰੀ ਨੰਬਰ ਮਿਲ ਜਾਂਦਾ ਆ
0: ਜੀ,
1: ਉਹ ਜਿੱਥੇ ਦੇਣਾ ਹੋਵੇ ਡਾਇਰੀ ਨੰਬਰ ਦੇ ਦੇਣਾ ਜੀ, ਇਸ ਨੰਬਰ ਦੇ ਉੱਤੇ ਅਸੀਂ ਕੇਸ ਫਾਈਲ ਕੀਤਾ ਆ ਹੈਗਾ ਜੀ, ਸਾਡੀ ਅਜੇ ਸੁਣਵਾਈ ਨੀ ਹੋਈ ਜੀ। ਜਨਰਲੀ ਜਿਹੜੀਆਂ ਹਾਇਰ ਕੋਰਟਸ ਦੀ ਜਦੋਂ ਗੱਲ ਆਉਂਦੀ ਆ ਤੇ ਲੋਅਰ ਕੋਰਟ ਜਿਹੜੀ ਹੈਗੀ ਆ ਫਿਰ ਉਹ ਲੀਨੀਅੰਟ ਹੋ ਜਾਂਦੀ ਆ ਵੀ ਲੈਟ ਹਿਮ ਟਰਾਈ ਵੀ ਅਸੀਂ ਅਦਰਵਾਈਜ਼ ਜਿਹੜੀ ਇਹਨਾਂ ਨੇ ਕੰਪਲਾਇੰਸ ਕਰਨੀ ਆ ਉਹ 31 ਤੱਕ ਕਰਨੀ ਹੈਗੀ। ਉਹਨਾਂ ਨੇ 15 ਦਿਨ ਤੱਕ ਕਿਹਾ ਦੇਣ ਵਾਸਤੇ, ਜੇ 15 ਦਿਨ ਤੱਕ ਸਰਕਾਰ ਨਹੀਂ ਦਿੰਦੀ ਤੇ 6% ਇੰਟਰਸਟ ਨਾਲ ਦਊਗੀ
0: ਜੀ,
1: ਤੇ ਇਸ ਸਰਕਾਰ ਨੇ ਤਾਂ ਦੇਣਾ ਨੀ ਇੰਟਰਸਟ ਭਾਵੇਂ 16% ਕਹਿ ਲੈਂਦੇ ਤਾਂ ਵੀ ਉਹਨਾਂ ਨੇ ਕੀ ਕਹਿਣਾ ਸੀ, ਉਹਨਾਂ ਨੇ ਕਹਿਣਾ ਠੀਕ ਹੈ ਜੀ। ਇਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਲੌਜਿਕ ਹੀ ਇਹ ਲੈਣਾ ਹੈਗਾ ਜੀ ਵੀ ਇਸ ਜਜਮੈਂਟ ਦੀ ਜਿਹੜੀ ਇੰਪਲੀਕੇਸ਼ਨ ਹੈ ਇਹਦੇ ਵਿੱਚ ਆ ਵੀ ਜੇ 15 ਦਿਨ ਚ ਨਾ ਦੇ ਤੇ ਅਸੀਂ 6% ਇੰਟਰਸਟ ਨਾਲ ਦੇਣਾ ਆ ਜੀ, ਤੇ ਜੇ 6% ਇੰਟਰਸਟ ਨਾਲ ਦੇਣਾ ਹੈਗਾ ਆ ਤੇ ਦੈਨ ਇਟ ਇਜ਼ ਅਵਰ ਲਿਬਰਟੀ ਕਿ ਅਸੀਂ ਕਦੋਂ ਤੱਕ ਦੇਣਾ ਆ, ਕਿਉਂ ਜਦ ਅਸੀਂ ਇੰਟਰਸਟ ਦੇ ਰਹੇ ਹਾਂ ਮੁਲਾਜ਼ਮਾਂ ਨੂੰ ਤੇ ਮੁਲਾਜ਼ਮਾਂ ਦਾ ਤਾਂ ਕੋਈ ਨੁਕਸਾਨ ਨੀ ਹੋ ਰਿਹਾ। ਹਾਂਜੀ, ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੀ ਗਰਾਊਂਡ ਬਣਾ ਕੇ ਜਾਣਗੇ ਤੇ ਉੱਥੋਂ ਟਾਈਮ ਲਾ ਲੈਣਗੇ, ਤੇ ਸਰਕਾਰ ਨੂੰ ਚਾਹੀਦਾ ਹੈਗਾ ਵੀ ਸਾਡੇ ਤੇ ਫੋਰਸੀਬਲ ਜਿਹੜੀ ਹੈਗੀ ਆ ਐਗਜੀਕਿਊਸ਼ਨ ਦੀ ਜਿਹੜੀ ਆ ਉਹ ਨਾ ਕਰੇ, ਕਿਉਂਕਿ ਜਦ ਅਸੀਂ ਇੰਟਰਸਟ ਹੀ ਦੇਣਾ ਹੈਗਾ ਆ ਤੇ ਜਿੰਨੀ ਅਸੀਂ ਡਿਲੇ ਕਰਾਂਗੇ ਅਸੀਂ ਸਾਡੀ ਤਾਂ ਕੋਸ਼ਿਸ਼ ਹੋਊਗੀ ਅਸੀਂ ਛੇਤੀ ਤੋਂ ਛੇਤੀ ਦਈਏ ਤਾਂ ਕਿ ਸਾਨੂੰ ਵਿਆਜ ਵੱਧ ਨਾ ਪਵੇ। ਹਾਂਜੀ, ਉਹ ਇਹੀ ਗਰਾਊਂਡ ਬਣਾਉਣੀ ਆ ਭਾਰਤ ਸਾਹਿਬ ਇਹਨਾਂ ਨੇ।
0: ਬਿਲਕੁਲ,
1: ਤੇ ਜਦ ਅਸੀਂ ਵਿਆਜ ਦੇਣਾ ਹੈਗਾ ਆ ਤੇ ਫਿਰ ਵਿਆਜ ਅਸੀਂ ਜਿੰਨਾ ਭਾਵੇਂ 10 ਸਾਲ ਬਾਅਦ ਦਈਏ ਪੂਰੇ ਵਿਆਜ ਸਮੇਤ ਹੀ ਦਿਆਂਗੇ।
0: ਹਾਂਜੀ ਬਿਲਕੁਲ
1: ਉਹ ਉਹ ਇਸ ਏਦਾਂ ਦੀ ਗਰਾਊਂਡ ਬਣਾਉਣਗੇ ਜੀ, ਤੇ ਉਹ ਐਗਜੀਕਿਊਸ਼ਨ ਨੀ ਹੁੰਦੀ ਜੀ ਸਰ, ਉੱਪਰਲੀ ਕੋਰਟ ਦੇ ਵਿੱਚ ਫਾਈਲ ਕਰਨਾ, ਬਾਕੀ ਇਹਨਾਂ ਨੇ 2-3 ਪੇਸ਼ੀਆਂ ਕੱਢਣੀਆਂ ਹੈਗੀਆਂ ਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਆ ਤੇ ਉੱਤੋਂ ਵੀ ਖਾਰਜੀ ਹੋਣਾ ਆ, ਹੋਰ ਕੁਛ ਨੀ ਜੀ।
0: ਬਿਲਕੁਲ ਹੈ ਜੀ,
1: ਵੱਡੀ ਗੱਲ ਹੈ ਨਾ ਭਾਰੀ ਸਾਹਿਬ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦੇਖੋ ਕਿੰਨੀ ਕੀਤੀ
0: ਜੀ,
1: ਵੀ ਜਿਹੜੇ ਬੰਦੇ ਆਰਡਨਰੀ ਸੈਲਰੀ ਲੈਂਦੇ ਹੈਗੇ ਸੀਗੇ ਉਹਨਾਂ ਦਾ ਤਾਂ DA ਰੋਕ ਲਿਆ, ਕਲਾਸ 1 ਆਫੀਸਰ ਇਹਦੇ ਵਿੱਚ IAS IPS ਉਹ ਆਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਤਾਂ ਤੁਸੀਂ DA ਦੇ ਰਹੇ ਹੈਗੇ ਆ,
0: ਉਹਨਾਂ ਦੀਆਂ ਤਨਖਾਹਾਂ ਤਾਂ ਉਦਾਂ ਹੀ ਬਥੇਰੀਆਂ ਨੇ। ਬਿਲਕੁਲ,
1: ਉਹਨਾਂ ਦੀਆਂ ਤਨਖਾਹਾਂ ਉਦਾਂ ਹੀ ਬਥੇਰੀਆਂ ਆ, ਇੱਕ ਜਿਹੜਾ ਆ ਸਧਾਰਨ ਮੁਲਾਜ਼ਮ ਹੈਗਾ ਆ ਉਹਦੀਆਂ ਜਿਹੜੀਆਂ ਦੇਖੋ ਜਿੰਨੀ ਮਹਿੰਗਾਈ ਹੈਗੀ ਆ, ਇੱਕ ਤਨਖਾਹ ਦੇ ਨਾਲ ਖਰਚੇ ਮੀਟ ਆਊਟ ਕਰਨੇ ਉਹ ਵੀ ਬੇਸਿਕ ਸੈਲਰੀ ਨਾਲ ਬੜੇ ਔਖੇ ਜੀ,
0: DA
1: ਨਾਲ ਹੀ ਤਾਂ ਸੈਲਰੀ ਦੇ ਵਿੱਚ ਬਰਕਤ ਪੈਂਦੀ ਆ ਜੀ।
0: ਜੀ ਬਿਲਕੁਲ
1: ਜੀ ਸਰ
0: ਜੀ,
1: ਹੋਰ
0: ਤਾਂ ਤਕਰੀਬਨ LIC ਦੀ ਕੇਂਦਰ ਦੀ ਖਬਰ ਸੀਗੀ ਜੀ, ਇੱਕ ਡਾਵਰ ਦਾ ਸ਼ੁੱਧ
1: LIC, ਹਾਂਜੀ ਹਾਂ ਜੀ ਐਲ ਆਈ ਸੀ ਦੀ ਸਰ ਪਤਾ ਕੀ ਹੈਗਾ ਜੀ, ਅੱਗੇ ਸਰ ਥੋੜੇ ਚਿਰ ਪਹਿਲਾਂ 2 ਕੁ ਮਹੀਨੇ ਪਹਿਲਾਂ ਤੁਸੀਂ ਸ਼ਾਇਦ ਖਬਰ ਕੀਤੀ ਸੀ
0: ਜੀ
1: ਆਪਾਂ ਇਹਦੇ ਤੇ, ਕਿ ਇੱਕ ਕੰਪਨੀ ਸੀ ਜਿਹਦੇ ਵਿੱਚ ਲਗਭਗ 30,000 ਕਰੋੜ ਦਾ ਜਿਹੜਾ ਘਪਲਾ ਹੋਇਆ ਸੀ, ਉਹਨਾਂ ਨੇ ਸਿਰਫ ਜਿਹੜਾ ਆਡਿਟ ਨਹੀਂ ਸੀ ਕੀਤਾ ਆ ਵੀ ਹਾਂਜੀ ਦਿਖਾਇਆ ਕੁਛ ਜਾਂਦਾ ਸੀਗਾ,
0: ਜੀ
1: ਹਾਂਜੀ ਮੰਗਾਇਆ ਕੁਛ ਜਾਂਦਾ ਸੀਗਾ, ਇੱਕ ਇੰਡੀਵਿਜੁਅਲ ਜਿਹੜੀ ਆ ਕੰਪਨੀ ਉਹਨੇ ਮਤਲਬ ਏਡਾ ਵੱਡਾ ਘੁਟਾਲਾ ਕਰ ਗਈ ਸੀ
0: ਜੀ
1: ਜੀ,
0: ਬਿਲਕੁਲ
1: ਉਦੋਂ ਰੌਲਾ ਪਿਆ ਸੀਗਾ ਕਿ ਐਲ ਆਈ ਸੀ ਦੇ ਵੀ ਐਲ ਆਈ ਸੀ ਦੇ ਪੈਸੇ ਉਹਦੇ ਵਿੱਚ ਇਨਵੈਸਟ ਹੋਏ ਸੀਗੇ ਜੀ,
0: ਜੀ
1: 40% ਐਲ ਆਈ ਸੀ ਦਾ ਉੱਥੇ
0: 6.5% ਸ਼ੇਅਰ ਜਿਹੜਾ ਉਹ ਹਿੱਸੇਦਾਰੀ ਵੇਚੇਗੀ ਇਹਦੇ ਵਿੱਚ।
1: ਹਾਂਜੀ ਉਹ ਤਾਂ ਹੁਣ ਵੇਚਣ ਲੱਗੇ ਨਾ 6.5% ਹਿੱਸੇਦਾਰੀ। ਉਹ ਸਵਾਲ ਇਹ ਹੈਗਾ ਆ ਕਿ ਸਰ ਦੇਖੋ ਇਹ ਵੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਆ, ਇਹ ਉਸ ਜਿਹੜਾ ਘਪਲਾ ਹੋ ਗਿਆ ਆ ਐਲ ਆਈ ਸੀ ਦੇ ਵਿੱਚੋਂ ਪੈਸਾ ਨਿਕਲ ਗਿਆ
0: ਨਿਕਲ ਗਿਆ ਜੀ,
1: ਹਾਂਜੀ ਕੀਤਾ ਤਾਂ ਇਨਵੈਸਟਮੈਂਟ ਇਸ ਕਰਕੇ ਕਿ ਹਾਂਜੀ ਉੱਥੋਂ ਵਿਆਜ ਆਊਗਾ ਜਾਂ ਕੁਛ ਰਿਟਰਨ ਆਊਗੀ ਜੀ, ਉੱਥੇ ਹੋ ਗਿਆ ਫਰੋਡ।
0: ਹੁਣ
1: ਇਹ ਅਮਾਊਂਟ ਜਿਹੜਾ ਨਿਕਲਿਆ ਆ ਇਹਦੇ ਵਿੱਚ ਦੇਣਦਾਰੀਆਂ ਫਸ ਜਾਣੀਆਂ ਸੀ ਤੇ ਐਲ ਆਈ ਸੀ ਓਦਾਂ ਡੁੱਬ ਜਾਣੀ ਸੀ ਜੀ।
0: ਬਿਲਕੁਲ
1: ਹੁਣ ਜਿਹੜਾ ਹੈਗਾ ਆ ਕੀ ਕਰਨ ਲੱਗੇ ਹੈਗੇ, ਉਹਦੀ ਜਿਹੜੀ ਆ ਵੀ 6% ਦੀ ਹਿੱਸੇਦਾਰੀ ਵੇਚ ਕੇ ਉਹ ਯਾਨੀ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਚਲ ਜਾਊਗੀ ਉੱਥੋਂ। ਹਾਂ ਬਿਲਕੁਲ ਜੀ, ਉਹਨੂੰ ਪੈਸਾ ਆ ਜਾਊਗਾ ਤੇ ਜਿੰਨੇ ਕਿ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਊਗੀ ਉਧਰ ਜਾਂ ਉਧਰ ਗਵਾਇਆ ਹੋਊਗਾ ਉਹਦਾ ਕੁਛ ਕੁਛ ਇੱਕ ਹਿੱਸਾ ਤਾਂ ਇੱਥੇ ਆ ਜਾਊਗਾ, ਤੇ ਫੇਰ ਬਾਕੀ ਸਮਾਂ ਮਿਲ ਜਾਊਗਾ ਜਿਹੜੀਆਂ ਇਹਦਾ ਲੌਂਗ ਰਨ ਪੋਲਿਸੀਆਂ ਮਚਿਓਰ ਹੋਣੀਆਂ ਆ ਉਦੋਂ ਤੱਕ ਇਹ ਅਰੇਂਜ ਕਰ ਲੈਣਗੇ ਜੀ। ਪਹਿਲਾਂ ਉਹਨੂੰ ਐਲ ਆਈ ਸੀ ਨੂੰ ਬਚਾਉਣ ਦਾ ਇੱਕ ਕਵਾਇਤ ਹੈਗੀ ਆ, ਹੋਰ ਕੋਈ ਚੱਕਰ ਨੀ ਗਾ ਜੀ। ਬਾਕੀ ਇਹਨਾਂ ਨੇ ਜੋ ਪ੍ਰੋਫਿਟ ਸੀਗਾ ਉਹਦਾ ਉਹ ਤਾਂ ਪਹਿਲਾਂ ਹੀ ਡੁਬੋ ਚੁੱਕੇ ਹੈਗੇ ਆ। ਮੈਨੂੰ ਸਰ ਉਹਦਾ ਨਾਂ ਨੀ ਮਿਸ ਕਰ ਰਿਹਾ ਮੈਂ ਉਸ ਕੰਪਨੀ ਦਾ, ਉਹ ਸ਼ਾਇਦ ਰਾਜੀਵ ਏਦਾਂ ਦਾ ਕੋਈ ਹੈਗਾ ਸੀਗਾ, ਉਹ ਕੰਪਨੀ ਨੇ ਜਿਹੜਾ ਆ ਉਹ ਬਾਹਰੋਂ ਆਡਿਟ ਜਿਹੜੇ ਆਂਦੇ ਸੀ ਉਹਨਾਂ ਦੀਆਂ 2 ਫਰਮਾਂ ਹੈਗੀਆਂ ਸੀ ਏਦਾਂ ਦੀਆਂ ਜੀ, ਸਿੰਗਾਪੁਰ ਤੋਂ ਸਰ ਆਪਰੇਟ ਹੁੰਦੇ ਵੀ ਸਿੰਗਾਪੁਰ ਜਿਹੜਾ ਹੈਗਾ ਮਾਲ ਜਾਂਦਾ ਹੈਗਾ ਸੀ ਤੇ ਉੱਥੋਂ ਜਿਹੜਾ ਆ ਆਉਂਦਾ ਸੀਗਾ, ਸੋਨੇ ਦਾ ਕਰਦੇ ਸੀਗੇ ਬਿਜਨਸ ਜੀ, ਸੋਨਾ ਧੋਂਦੇ ਸੀਗੇ ਜੀ, ਉਹ ਸੋਨਾ ਜਿਹੜਾ ਹੈਗਾ ਆ ਇਧਰੋਂ ਆ ਕੇ ਉਹ ਆਡਿਟ ਦੇ ਵਿੱਚ ਕੀ ਕਰਦੇ ਸੀ ਸੋਨਾ ਜਿਹੜਾ ਧੋਣ ਦਾ ਜਿਹੜਾ ਆ ਉਹ ਪੈਸੇ ਮਿਲਦੇ ਸੀ ਉਹਨਾਂ ਨੂੰ, ਜਿੱਦਾਂ ਉਹ ਤਾਂ ਮਿਲਦੇ ਸੀਗੇ ਇਹ ਆਪਾਂ ਨੂੰ ਜਿੱਦਾਂ ਉਹਨਾਂ ਨੇ ਆਪਣਾ ਜਿਹੜਾ ਆ 2 ਲੱਖ ਦਾ ਸੋਨਾ ਜਿਹੜਾ ਆ ਉਹਨਾਂ ਨੇ ਧੋਤਾ ਜਾਂ ਉਹਨੂੰ ਰਿਫਾਈਨ ਕੀਤਾ, ਉਹਨਾਂ ਨੂੰ 2,000 ਰੁਪਇਆ ਜੇ ਉਹਨਾਂ ਦੀ ਲੇਬਰ ਮਿਲੀ, 2,000 ਰੁਪਏ ਲੇਬਰ ਨਹੀਂ ਸੀ ਸ਼ੋ ਕਰਦੇ, ਉਹ ਕਰਦੇ ਸੀ 2,02,000 ਰੁਪਇਆ ਦਾ ਜਿਹੜਾ ਹੈਗਾ ਆ ਵੀ ਹਾਂਜੀ ਆ ਗਿਆ ਸਾਨੂੰ ਵਾਪਸ, ਉਹ ਕਾਗਜ਼ਾਂ ਚ ਇਸ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਦਿਖਾਉਂਦੇ ਸੀ ਜੀ, ਕੀ ਉਹ ਪ੍ਰੋਫਿਟ ਕੱਲਾ ਨੀ ਸੀ ਜਿਹੜਾ ਹੈਗਾ ਆ ਵੀ ਹਾਂ ਜੀ ਜਿਹੜਾ ਇਥੋਂ ਭੇਜਿਆ ਆ ਉਹਨੂੰ ਪਲੱਸ ਕਰਕੇ ਜੋ ਚੀਜ਼ ਆਉਂਦੀ ਸੀਗੀ ਉਹਨੂੰ ਪਲੱਸ ਦੇ ਵਿੱਚ ਦਿਖਾ ਦਿੰਦੇ ਸੀਗੇ ਜੀ, ਉਹਦੇ ਕਰਕੇ ਜਿਹੜਾ ਆ ਵੀ ਉਹ ਬੜਾ ਵੱਡਾ ਘਪਲਾ ਹੋਇਆ ਸੀਗਾ ਜੀ, ਉਹਦੇ ਵਿੱਚ ਐਲ ਆਈ ਸੀ ਦੇ ਪੈਸੇ ਲੱਗੇ ਸੀਗੇ
0: ਜੀ। ਬਿਲਕੁਲ
1: ਹਾਂ ਜੀ, ਉਹ ਇਸ ਕਰਕੇ ਹੁਣ ਉਹਨੂੰ ਕਵਰ ਕਰਨ ਵਾਸਤੇ ਇਹ ਸਾਰਾ ਜਿਹੜਾ ਆ ਡਰਾਮਾ ਐਲ ਆਈ ਸੀ ਵਾਲਾ ਜਿਹੜਾ ਆ ਉਹ ਮਜਬੂਰੀ ਆ ਸਰ, ਕੁੱਲ ਮਿਲਾ ਕੇ ਕਹੀਏ ਤੇ ਮਜਬੂਰੀ ਆ ਸਰਕਾਰ ਦੀ, ਇੱਕ ਐਫਰਟ ਹੈਗਾ ਆ ਵੀ ਐਲ ਆਈ ਸੀ ਬਚ ਜਾਏ, ਅਦਰਵਾਈਜ਼ ਦੇਣਦਾਰੀਆਂ ਦੇਣੀਆਂ ਔਖੀਆਂ ਹੋ ਜਾਣੀਆਂ ਸੀ ਕਿਉਂਕਿ ਪਾਲਿਸੀਆਂ ਤਾਂ ਟਾਈਮ ਟੂ ਟਾਈਮ ਮੈਚੁਰ ਹੁੰਦੀਆਂ ਰਹਿੰਦੀਆਂ।
0: ਕੋਈ ਸਰਕਾਰ ਦੀ ਕੰਪਨੀ ਬਚ ਗਿਆ ਤਾਂ ਮੈਨੂੰ ਲੱਗਦਾ ਐਲ ਆਈ ਸੀ ਆ, ਜਿਹਦੇ ਉੱਤੇ ਬਹੁਤ ਬਹੁਤ ਚਾਹੇ ਉਹ ਬੈਂਕ ਸੀਗੇ ਪੰਜਾਬ ਨੈਸ਼ਨਲ ਬੈਂਕ ਕਹਿ ਲਓ ਜਾਂ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਕੇਂਦਰ ਦੇ ਬੈਂਕ ਸੀ ਉਹਨਾਂ ਦੇ ਉੱਤੇ ਭਰੋਸੇ ਯੋਗਤਾ ਕਹਿ ਲਓ ਜਾਂ ਡਾਕ ਘਰ ਦੇ ਉੱਤੇ ਭਰੋਸੇ ਯੋਗਤਾ ਆ, ਇਹ ਐਲ ਆਈ ਸੀ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਭਰੋਸੇ ਯੋਗਤਾ ਲੋਕਾਂ ਦੀ ਹੈਗੀ ਆ ਜੇ, ਤੇ ਸ਼ਾਇਦ ਜੇ ਇਹਨੂੰ ਬਚਾ ਲੈਣ ਤਾਂ ਚੰਗੀ ਗੱਲ ਆ ਜੀ, ਭਰੋਸੇ ਯੋਗਤਾ ਬਣੀ ਰਹੇਗੀ।
1: ਭਾਰੇ ਸਾਹਿਬ ਇਹ ਵੀ ਇੱਕ ਪੜਦਾ ਆ
0: ਜੀ,
1: ਆ ਜਿਹੜੇ ਬੈਂਕ ਹੈਗੇ ਨਾ ਜੀ, ਤੁਸੀਂ ਜਿਹੜੇ 100-200 ਅਮੀਰ ਬੰਦਾ ਆ ਨਾ ਜੀ,
0: ਹਾਂਜੀ ਬਿਲਕੁਲ,
1: ਇੰਡੀਆ ਦਾ
0: ਜੀ,
1: ਉਹਨਾਂ ਦੇ ਇਹ ਬੈਂਕ ਖਾਤੇ ਪਏ ਆ ਜੀ
0: ਜੀ,
1: ਇਹ ਇੱਕ ਪੜਦਾ ਆ ਉਹ ਮਾੜਾ ਜਿਹਾ ਜਿਹੜਾ ਹੈਗਾ ਜਾਂ ਪਰੇ ਨੂੰ ਹੋ ਜਾਣ ਤੇ ਇਹ, ਕਿਉਂਕਿ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਜੀ ਬੈਂਕ ਤੋਂ ਲੋਨ ਲੈਣ ਵਾਸਤੇ, ਉਹਦੀ ਉਹਦੇ ਪੇਪਰ ਵਰਕ ਇੰਨਾ ਵਧੀਆ ਨਹੀਂ ਕਰਦੇ ਹੈਗੇ, ਉਹਦੀ ਤਾਂ ਰੈਪੂਟੇਸ਼ਨ ਦੇਖ ਕੇ ਜਿੱਦਾਂ ਉਹ, ਮੈਂ ਇੱਕ ਨਾ ਜੀ ਬੰਦਾ ਹੈਗਾ ਸੀਗਾ ਉਹ ਦੜੇ ਸੱਟੇ ਦਾ ਧੰਦਾ ਕਰਦਾ ਸੀ
0: ਜੀ,
1: ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਇਹਨੇ ਘੱਟੋ ਘੱਟ ਜਿਹੜਾ ਹੈਗਾ ਆ ਵੀ 5 ਕੁ ਲੱਖ ਦਾ ਤਾਂ ਸੋਨਾ ਹੀ ਪਾਇਆ ਆ ਗਲੇ ਦੇ ਵਿੱਚ, ਏਡੀ ਮੋਟੀ ਚੇਨ ਹੈਗੀ ਏਦਾਂ ਕਰਕੇ
0: ਜੀ,
1: ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮਤਲਬ ਇੰਨਾ ਗੋਲਡ ਪਾਇਆ ਆ ਜੀ
0: ਜੀ,
1: ਤੇ 50 ਕੁ ਗ੍ਰਾਮ ਦਾ ਤਾਂ ਕੜਾ ਹੀ ਪਾਇਆ ਆ ਸੀ ਜੀ ਉਹਨਾਂ
0: ਜੀ,
1: ਤੇ ਕਹਿੰਦਾ ਸੈਣੀ ਸਾਹਿਬ ਇਹਦੇ ਵਿੱਚ ਏਦਾਂ ਹੁੰਦੀ ਆ ਜੇ ਕੋਈ ਬੰਦਾ ਮੋਟਰਸਾਈਕਲ ਤੇ ਜਾ ਕੇ ਤੇ ਕਿਸੇ ਕੋਲੋਂ 500 ਰੁਪਇਆ ਮੰਗੇ ਤੇ ਅਗਲਾ ਮਿੰਟ ਚ ਕੱਢ ਕੇ ਦੇ ਦਿੰਦਾ
0: ਜੀ
1: ਹਾਂਜੀ, ਵੀ ਘੱਟੋ ਘੱਟ ਮੋਟਰਸਾਈਕਲ ਤਾਂ ਦਿਸਦਾ ਉਹਦਾ
0: ਜੀ
1: ਹਾਂਜੀ। ਜੇ ਬੰਦਾ ਸਾਈਕਲ ਤੇ ਜਾਵੇ ਤੇ ਅਗਲਾ 500 ਮੰਗੇ ਤੇ ਅਗਲਾ 200 ਦਿੰਦਾ,
0: ਜੀ
1: ਜੇ ਪੈਦਲ ਜਾਵੇ ਤੇ ਅਗਲਾ ਕਹਿ ਦਿੰਦਾ ਹੈਗਾ ਹੈ ਨੀ ਮੇਰੇ ਕੋਲ, ਮੇਰਾ ਤਾਂ ਪਰਸ ਘਰ ਰਹਿ ਗਿਆ ਜੀ।
0: ਜੀ
1: ਤੂੰ ਕਹਿੰਦਾ ਇਹਦੇ ਨਾਲ ਜਿਹੜਾ ਹੈਗਾ ਸਾਡਾ ਬਾਹਰਲੇ ਇੰਪ੍ਰੈਸ਼ਨ ਦੇ ਨਾਲ ਹੀ ਸਾਨੂੰ ਜਿਹੜਾ ਆ ਮਾਰਕੀਟ ਚੋਂ ਪੈਸੇ ਨਹੀਂ ਮਿਲਦੇ ਆ
0: ਜੀ,
1: ਹਾਂਜੀ। ਸਾਡੇ ਕੋਲ ਲੋਕੀ ਕਮੇਟੀਆਂ ਵੀ ਪਾਉਂਦੇ ਆ, ਹੋਰ ਕੰਮ ਵੀ ਹੁੰਦੇ ਹੈਗੇ ਆ, ਤੇ ਲੋਕੀ ਇਸੇ ਕਰਕੇ ਟਰਸਟ ਕਰਦੇ ਆ ਵੀ ਹਾਂ ਜੀ ਇਹਦੇ ਕੋਲ ਭਾਈ ਹੋਰ ਨੀ ਕੁਛ, ਤਾਂ ਜਿੰਨੇ ਕ ਤਾਂ ਮੇਰੇ ਪੈਸੇ ਆ ਉਹ ਤਾਂ ਜਿਹੜਾ ਹੈਗਾ ਇਹਦਾ ਇੱਕ ਅੰਗ ਦੇ ਵਿੱਚੋਂ ਜਿਹੜਾ ਇੱਕ ਗਹਿਣਾ ਲਾਓ ਤੇ ਤਾਂ ਉਨੇ ਪੈਸੇ ਪੂਰੇ ਹੋ ਜਾਂਦੇ ਆ, ਇਹ ਹੇਰਾ ਫੇਰੀ ਨੀ ਕਰੂਗਾ ਹਾਂਜੀ। ਤੇ ਆਪ ਵੀ ਮਾਰਕੀਟ ਚੋਂ ਕਿਸੇ ਤੋਂ ਮੰਗ ਲਈਏ ਤੇ ਅਗਲਾ ਨਾ ਨੀ ਕਰਦਾ
0: ਜੀ।
1: ਮੈਂ ਉਸ ਗੱਲ ਨਾਲ ਬੜਾ ਪ੍ਰਭਾਵਿਤ ਹੋਇਆ। ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬੈਂਕਾਂ ਦਾ ਇੱਕ ਪੜਦਾ ਆ ਜੀ, ਉਹ ਅਮੀਰ ਲੋਕ ਇਹਨਾਂ ਬੈਂਕਾਂ ਨੂੰ ਖਾ ਚੁੱਕੇ, ਅਸੀਂ ਗਰੀਬ ਤਾਂ ਐਵੇਂ ਸੋਚਦੇ ਹੈਗੇ ਆ ਵੀ ਹਾਂ ਜੀ ਸਾਡੀ। ਪਰ ਹੁਣ ਇਹ ਆ ਕਿ ਜਾਂਦੀ ਆ 12 ਸਾਲ ਹੋ ਗਏ ਜੀ, ਸਾਰਾ ਪੈਟਰਨ ਜਦੋਂ ਦੀ ਮੋਦੀ ਸਰਕਾਰ ਆਈ ਆ ਜੀ, ਸਾਰਾ ਪੈਟਰਨ ਹੀ ਬਦਲ ਦਿੱਤਾ, ਬੈਂਕਿੰਗ ਸੈਕਟਰ ਬਦਲ ਦਿੱਤਾ ਹੈ ਜੀ। ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਕਦੀ ਏਦਾਂ ਦੀ ਗੱਲ ਸੁਣੀ ਸੀ ਜੀ, ਉਦੋਂ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਰੱਖਦੇ ਸੀ ਤੁਹਾਨੂੰ ਵਿਆਜ ਮਿਲਦਾ ਸੀ, ਅੱਜ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਕੀ ਮਿਲਦਾ ਹੈ, ਉਲਟਾ ਅਗਲੇ ਕਹਿੰਦੇ ਵੀ ਤੁਸੀਂ ਤਾਂ ਪੈਸੇ ਸਾਂਭਣ ਦੇ ਪੈਸੇ ਦੇ ਕੇ ਜਾਓ।
0: ਬਿਲਕੁਲ
1: ਹੈ ਜੀ, ਉਹ ਇਸ ਕਰਕੇ ਸਰ ਏਦਾਂ ਹੀ ਆ ਜੀ, ਇਹ ਵੀ ਸੈਕਟਰ ਤਬਾਹ ਹੀ ਆ ਜੀ
0: ਸਾਰਿਆਂ ਦੇ ਜੀ। ਡਿਜੀਟਲ ਇੰਡੀਆ ਕੀ ਕਿਹਾ ਸੀ ਉਹਨਾਂ ਨੇ ਬਣਾਉਣ ਨੂੰ, ਇਹ ਡਿਜੀਟਲ ਇੰਡੀਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ, ਪਰ ਸਾਹਿਬ ਜੀ
0: ਥੈਂਕ ਯੂ ਸੈਣੀ ਸਾਹਿਬ,
1: ਠੀਕ ਹੈ ਸਰ ਮੇਰਾ ਖਿਆਲ ਹੋ ਗਈਆਂ ਖਬਰਾਂ ਸਾਰੀਆਂ। ਹਾਂਜੀ ਜੀ, ਸ਼ੁਕਰੀਆ ਜੀ, ਧੰਨਵਾਦ,
0: ਸਤਿ ਸ੍ਰੀ
1: ਅਕਾਲ, ਸਭਾ ਦੇਣ ਲਈ ਧੰਨਵਾਦ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44 949 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਨਾਲ, ਤੇ ਜਿਸ ਦੇ ਵਿੱਚ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਕੈਨੇਡਾ ਦੀ। 333 ਕਿਲੋ ਕੋਕੀਨ ਜਿਹੜੀ ਸੀ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਬਰੀ ਕਰ ਦਿੱਤਾ ਗਿਆ। ਕੈਨੇਡਾ ਦੇ ਜਿਹੜਾ ਬਲਿਊ ਵਾਟਰ ਬ੍ਰਿਜ ਰਾਹੀਂ ਜਿਹੜਾ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰੈਂਪਟਨ ਦੇ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਨੂੰ ਓਨਟਾਰੀਓ ਸੁਪੀਰੀਅਰ ਕੋਰਟ ਨੇ ਜਿਹੜਾ ਸਾਰੇ ਦੋਸ਼ਾਂ ਤੋਂ ਬਰੀ ਕਰਤਾ ਹੈ। ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਜਾਣਕਾਰੀ ਸੀ। ਫੈਸਲਾ ਸੁਣਦੇ ਹੀ ਜਿਹੜਾ ਰਵਿੰਦਰ ਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ, ਪਰ ਅਦਾਲਤ ਤੋਂ ਬਾਹਰ ਨਿਕਲਦਿਆਂ ਉਹ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸੱਚ ਸਾਹਮਣੇ ਆ ਗਿਆ। ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਭਰੋਸਾ ਸੀਗਾ ਕਿ ਉਨ੍ਹਾਂ ਦਾ ਮੁਵੱਕਲ ਜਿਹੜਾ ਬੇਕਸੂਰ ਹੈ, ਤੇ ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਦੇ ਅੰਦਰ ਅਪੀਲ ਕਰਨ ਦੇ ਬਾਰੇ ਫੈਸਲਾ ਕੀਤਾ ਜਾਵੇਗਾ। ਮਾਮਲੇ ਅਨੁਸਾਰ ਰਵਿੰਦਰ ਬੀਰ ਸਿੰਘ 2022 ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਉੱਤੇ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਡਿਵਾਈਨ ਟ੍ਰੇਲ ਫਰੇਟ ਲਾਈਨਸ ਇੰਕ ਲਈ ਟਰੱਕ ਚਲਾਉਂਦਾ ਸੀ ਤੇ 5 ਮਾਰਚ 2025 ਨੂੰ ਉਸਨੇ ਓਹਾਹੋ ਤੋਂ ਜਿਹੜਾ ਸੀਗਾ ਕੋਲੰਬਸ ਸਥਿਤ ਰੈੱਡ ਹਾਕ ਲਾਜਿਸਟਿਕਸ ਤੋਂ ਜਿਹੜਾ ਪਲਾਸਟਿਕ ਰੇਜ਼ਨ ਦੀ ਨਾਲ ਜਿਹੜਾ ਲੱਦਿਆ ਹੋਇਆ ਟਰਾਲਾ ਚੁੱਕਿਆ ਤੇ ਉਸ ਰਾਤ ਬਲਿਊ ਵਾਟਰ ਬ੍ਰਿਜ ਪਹੁੰਚਣ ਦੇ ਉੱਤੇ CBSA ਅਧਿਕਾਰੀਆਂ ਨੇ ਟਰੱਕ ਦੀ ਜਿਹੜੀ ਜਾਂਚ ਕੀਤੀ ਸੀ। ਤਲਾਸ਼ੀ ਦੇ ਦੌਰਾਨ 24 ਪੈਲਟਾਂ ਦੇ ਵਿੱਚੋਂ 7 ਬੋਰੀਆਂ ਅੰਦਰ ਲੁਕਾਏ 281 1-1 ਕਿਲੋਗ੍ਰਾਮ ਦੇ ਕੋਕੀਨ ਦੇ ਜਿਹੜੇ ਸਨ ਪੈਕਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਵਜ਼ਨ 333 ਕਿਲੋਗ੍ਰਾਮ ਸੀ ਤੇ ਇਸਦੀ ਕੀਮਤ 50 ਲੱਖ ਤੋਂ $3.4 ਕਰੋੜ ਜਾਣੀ ਕਿ ਸੀਗੀ ਦਰਮਿਆਨ ਦੱਸੀ ਗਈ ਸੀ। ਇਸ ਮਗਰੋਂ ਸਿੰਘ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ 2 ਹਫ਼ਤਿਆਂ ਬਾਅਦ $2 ਲੱਖ ਦੀ ਜ਼ਮਾਨਤ ਦੇ ਉੱਤੇ ਰਿਹਾਅ ਹੋਇਆ। ਇਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਬ੍ਰੈਂਪਟਨ ਦੀ ਇੱਕ ਟਰੱਕਿੰਗ ਕੰਪਨੀ ਨਾਲ ਜੁੜੇ 2 ਵਿਅਕਤੀਆਂ ਦੇ ਖਿਲਾਫ਼ ਸਾਜ਼ਿਸ਼ ਦੇ ਦੋਸ਼ ਵੀ ਲਾਏ ਗਏ। ਸਰਕਾਰੀ ਪੱਖ ਨੇ ਜਿਹੜਾ ਦਲੀਲ ਦਿੱਤੀ ਸੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ ਤੇ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਜਿਹੜਾ ਤੇ ਸਰਹੱਦੀ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਆਪਣੀ ਸ਼ਮੂਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ। ਬਚਾਅ ਪੱਖ ਨੇ ਇਸ ਦੇ ਉਲਟ ਜਿਹੜਾ ਸੀ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ 7 ਘੰਟੇ ਕਿਸੇ ਹੋਰ ਦੇ ਕਬਜ਼ੇ ਦੇ ਵਿਚ ਰਿਹਾ, ਜਦਕਿ ਸਿੰਘ ਉਸ ਵੇਲੇ ਉਥੇ ਮੌਜੂਦ ਨਹੀਂ ਸੀ। ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ 37 ਮਿੰਟ ਉਥੇ ਰਿਹਾ ਤੇ ਨਾ ਉਸਦੇ ਫਿੰਗਰ ਪ੍ਰਿੰਟ ਨਸ਼ੀਲੇ ਪਦਾਰਥਾਂ ਦੇ ਉੱਤੇ ਮਿਲੇ ਤੇ ਨਾ ਹੀ ਉਸਦੇ ਮੋਬਾਈਲ ਫੋਨ ਦੇ ਵਿਚ ਕੋਈ ਸ਼ੱਕੀ ਸੁਨੇਹਾ ਜਾਂ ਸਬੂਤ ਮਿਲਿਆ। ਅਦਾਲਤ ਦੇ ਵਿਚ ਪੰਜਾਬੀ ਦੋ ਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸਨੂੰ ਟਰੱਕ ਦੇ ਵਿਚ ਲੁਕਾਈ ਗਈ ਕੋਕੀਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਸਟਿਨ ਪੋਲੈਂਡ ਨੇ ਫੈਸਲੇ ਦੇ ਵਿਚ ਕਿਹਾ ਕਿ ਸਿਰਫ ਨਸ਼ੇ ਦੀ ਵੱਡੀ ਕੀਮਤ ਦੇ ਆਧਾਰ ਦੇ ਉਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸਦੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਤਸਕਰ ਕਈ ਵਾਰ ਬਲਾਇੰਡ ਕੋਰੀਅਰ ਵੀ ਦੀ ਜਿਹੜੀ ਵਰਤੋਂ ਕਰਦੇ ਐ ਜਿਸ ਨੂੰ ਮਾਲ ਦੀ ਜਾਣਕਾਰੀ ਨਹੀਂ ਹੁੰਦੀ ਤੇ ਅਦਾਲਤ ਨੇ ਇਹ ਵੀ ਮੰਨਿਆ ਕਿ ਸਿਰਫ 37 ਮਿੰਟਾਂ ਦੇ ਵਿਚ 281 ਪੈਕਟਾਂ ਨੂੰ ਇਸ ਤਰ੍ਹਾਂ ਲੁਕਾਉਣਾ ਵਿਹਾਰਿਕ ਤੌਰ ਦੇ ਉਤੇ ਸੰਭਵ ਨਹੀਂ ਜਾਪਦਾ ਹੈ। ਇਨ੍ਹਾਂ ਹਾਲਾਤਾਂ ਦੇ ਵਿਚ ਸਰਕਾਰੀ ਪੱਖ ਦੋਸ਼ ਸ਼ੱਕ ਤੋਂ ਪਰੇ ਸਾਬਤ ਕਰਨ ਦੇ ਵਿਚ ਸਫਲ ਰਿਹਾ ਤੇ ਅਦਾਲਤ ਨੇ ਰਵਿੰਦਰ ਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਜਿਹੜਾ ਉਹਨੂੰ ਖੁੱਲੀ ਛੁੱਟੀ ਹੁਣ ਦੇ ਦਿੱਤੀ ਹੈ। ਚੰਗੀ ਖਬਰ ਹੈ ਜੀ। ਵੈਸੇ ਤਾਂ ਜ਼ਿਆਦਾਤਰ ਫਲ ਦੇ ਨਜ਼ਰ ਆਉਂਦੇ ਆ, ਪਰ ਇਹ ਵੀ ਇੱਕ ਮਿਸਾਲ ਜਿਹੜੀ ਪੈਦਾ ਹੋਈ ਹੈ ਉਹ ਵੀ ਪੰਜਾਬੀ ਹੈ। ਦੂਸਰੇ ਪਾਸੇ ਬਰਬਾਦੀ ਤੋਂ ਪਹਿਲਾਂ ਇਹ ਆਖਰੀ ਮੌਕਾ ਟਰੰਪ ਨੇ ਫਿਰ ਇਰਾਨ ਨੂੰ ਚੇਤਾਵਨੀ ਦੇ ਦਿੱਤੀ ਹੈ। ਲੱਗਦਾ ਨਹੀਂ ਇਹ ਕਰੂਗਾ ਕੁਝ ਹੱਲ ਮਸਲਾ। ਟਰੰਪ ਨੇ ਕਿਹਾ ਕਿ ਇਰਾਨ ਦੇ ਕੋਲ ਪਰਮਾਣੂ ਸਮਝੌਤੇ ਨੂੰ ਸਵੀਕਾਰ ਕਰਨ ਦਾ ਇਹ ਆਖਰੀ ਮੌਕਾ ਹੈ, ਨਹੀਂ ਤਾਂ ਉਸ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੂਟਨੀਤੀ ਨੂੰ ਇਕ ਆਖਰੀ ਮੌਕਾ ਦੇਣ ਦੇ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਹਮਲੇ ਨੂੰ ਰੋਕਿਆ। ਵਾਈਟ ਹਾਊਸ ਦੇ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਖੇਤਰੀ ਸ਼ਕਤੀਆਂ ਦੀ ਬੇਨਤੀ ਦੇ ਉੱਤੇ ਤਹਿਰਾਨ ਦੇ ਨਾਲ ਗੱਲਬਾਤ ਜਾਰੀ ਹੈ, ਜਦੋਂ ਕਿ ਇਰਾਨ ਨੇ ਵਾਸ਼ਿੰਗਟਨ ਦੇ ਨਾਲ ਕਿਸੇ ਵੀ ਗੱਲਬਾਤ ਤੋਂ ਸਪਸ਼ਟ ਤੌਰ ਦੇ ਉੱਤੇ ਇਨਕਾਰ ਕੀਤਾ ਹੈ। ਇਸ ਦੇ ਨਾਲ ਅਮਰੀਕਾ ਇਰਾਨ ਕੂਟਨੀਤੀ ਦੀ ਸਥਿਤੀ ਦੇ ਬਾਰੇ ਡੂੰਘੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਇਸ ਦੇ ਬਾਰੇ ਨਵੇਂ ਸਵਾਲ ਖੜੇ ਹੋ ਰਹੇ ਨੇ ਕਿ ਕੋਈ ਹੱਲ ਨਿਕਲੇਗਾ ਜਾਂ ਫਿਰ ਫੌਜੀ ਟਕਰਾਅ ਹੋਵੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੇਤਰੀ ਸਹਿਯੋਗੀਆਂ ਤੋਂ ਕੂਟਨੀਤਿਕ ਪ੍ਰਗਤੀ ਦੇ ਸੰਕੇਤਾਂ ਤੇ ਅਪੀਲਾਂ ਤੋਂ ਬਾਅਦ ਇਰਾਨ ਦੇ ਵਿਰੁੱਧ ਇਕ ਵੱਡੀ ਅਮਰੀਕੀ ਫੌਜੀ ਕਾਰਵਾਈ ਨੂੰ ਰੋਕ ਦਿੱਤਾ ਤੇ ਪਰ ਚੇਤਾਵਨੀ ਦਿੱਤੀ ਕਿ ਇਸ ਸਮਝੌਤੇ ਦਾ ਮੌਕਾ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ। ਮੈਨੂੰ ਲੱਗਦਾ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਮੈਂ ਉਨ੍ਹਾਂ ਨੂੰ ਬਰਬਾਦ ਹੋਣ ਤੋਂ ਪਹਿਲਾਂ ਹਰ ਆਖਰੀ ਮੌਕਾ ਦੇਣਾ ਚਾਹੁੰਦਾ। ਇਹ ਇਰਾਨ ਦਾ ਇਕ ਚੰਗੇ ਸਮਝੌਤੇ ਦੇ ਉੱਤੇ ਦਸਖਤ ਕਰਨ ਦਾ ਆਖਰੀ ਮੌਕਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਮੌਜੂਦਾ ਸਮੇਂ ਦੇ ਵਿਚ ਚੱਲ ਰਹੀ ਹੈ ਤੇ ਗੱਲਬਾਤ ਇਰਾਨ ਦੇ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਦੇ ਇਸ਼ਾਰੇ ਦੇ ਉੱਤੇ ਹੋ ਰਹੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਹੁਣ ਉਨ੍ਹਾਂ ਹਮਲਿਆਂ ਨੂੰ ਰੋਕਿਆ ਹੈ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੋ ਸਕਦੇ ਸਨ, ਕਿਉਂਕਿ ਕੂਟਨੀਤਿਕ ਹੱਲ ਦੀਆਂ ਉਮੀਦਾਂ ਵੱਧ ਰਹੀਆਂ ਸਨ। ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕੱਲ੍ਹ ਬੀਤੇ ਚ ਰਾਸ਼ਟਰਪਤੀ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਮੰਤਰਾਲੇ ਨੇ ਕਿਹਾ ਕਿ ਗੱਲਬਾਤ ਇਸ ਸਮੇਂ ਸਿਰਫ ਓਮਾਨ ਦੇ ਨਾਲ ਹੈ ਜੋ ਕਿ ਹੋਰਮੁਜ਼ ਜਲਮਰੂ ਦੇ ਵਿਚ ਅਸਥਾਈ ਸਮੁੰਦਰੀ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਹੈ। ਇਸ ਜਨਤਕ ਇਨਕਾਰ ਨੇ ਟਰੰਪ ਦੇ ਹਾਲੀਆ ਕੂਟਨੀਤਿਕ ਯਤਨਾਂ ਦੇ ਆਲੇ ਦੁਆਲੇ ਡੂੰਘੀ ਅਨਿਸ਼ਚਿਤਤਾ ਨੂੰ ਉਜਾਗਰ ਕੀਤਾ ਹੈ। ਇਹਦੇ ਉੱਤੇ ਵੀ ਹੁਣ ਕੌਣ ਭਰੋਸਾ ਕਰੇਗਾ, ਆਪੇ ਬਿਆਨ ਦਿੰਦਾ ਰਹਿੰਦਾ ਜਾਂ ਕਰਦਾ ਰਹਿੰਦਾ ਵੀ ਗੱਲ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ। ਅਗਲੇ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੋ ਰਹੀ ਹੈ, ਖਾਸ ਕਰ ਅਮਰੀਕਾ ਨਾਲ, ਜਦੋਂ ਕਿ ਵਾਸ਼ਿੰਗਟਨ ਨੇ ਦਾਅਵਾ ਕੀਤਾ ਕਿ ਗੱਲਬਾਤ ਚੱਲ ਰਹੀ ਹੈ। ਤਹਿਰਾਨ ਨੇ ਅਜਿਹੀ ਕੋਈ ਵੀ ਗੱਲਬਾਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਇਰਾਨ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਇਰਾਨ ਦੀ ਲੀਡਰਸ਼ਿਪ ਦੇ ਉੱਤੇ ਪੂਰੀ ਤੌਰਾਂ ਦੋਗਲੀ ਦਾ ਦੋਸ਼ ਲਗਾਇਆ ਹੈ। ਹੋਰਮੁਜ਼ ਜਲਮਰੂ ਬਾਰੇ ਉਨ੍ਹਾਂ ਨੇ ਬਿਆਨ ਨੂੰ ਆਮ ਤੌਰ ਦੇ ਉੱਤੇ ਬਕਵਾਸ ਕਰਾਰ ਦਿੱਤਾ ਹੈ। ਹਾਲੀਆ ਗੱਲਬਾਤ ਦਰਸਾਉਂਦੀ ਹੈ ਕਿ ਟਰੰਪ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਵਿਚ ਫੌਜੀ ਦਬਾਅ ਅਤੇ ਕੂਟਨੀਤਿਕ ਯਤਨਾਂ ਨੂੰ ਜੋੜਨ ਦੀ ਰਣਨੀਤੀ ਜਿਹੜੀ ਹੈ ਵਰਤ ਰਹੇ ਨੇ ਤੇ ਅਮਰੀਕਾ ਰਾਸ਼ਟਰਪਤੀ ਨੇ ਵਾਰ ਵਾਰ ਸਮਾਂ ਸੀਮਾਵਾਂ ਨਿਰਧਾਰਿਤ ਕੀਤੀਆਂ ਨੇ ਤੇ ਫੌਜੀ ਨਤੀਜਿਆਂ ਦੀ ਧਮਕੀ ਦਿੱਤੀ ਹੈ। ਪਾਬੰਦੀਆਂ ਦੇ ਵਿਚ ਢਿੱਲ, ਯੂਰੇਨੀਅਮ ਸੰਸ਼ੋਧਨ ਅਤੇ ਵਿਆਪਕ ਖੇਤਰੀ ਸੁਰੱਖਿਆ ਮੁੱਦਿਆਂ ਦੇ ਉੱਤੇ ਗੱਲਬਾਤ ਦੇ ਪਿਛਲੇ ਦੌਰ ਰੁਕ ਗਏ ਨੇ ਤੇ ਇਸ ਗਤੀਰੋਧ ਦੇ ਕੇਂਦਰ ਦੇ ਵਿਚ ਹੋਰਮੁਜ਼ ਦੀ ਜਲਮਰੂ ਹੈ ਤੇ ਇਹ ਤੰਗ ਜਲ ਮਾਰਗ ਜਿਹੜਾ ਵਿਸ਼ਵ ਵਿਆਪੀ ਤੇਲ ਸ਼ਿਪਮੈਂਟ ਦੇ ਲਗਭਗ ਪੰਜਵੇਂ ਹਿੱਸੇ ਨੂੰ ਸੰਭਾਲਦਾ ਹੈ। ਇਸ ਦੇ ਲਈ ਇਸ ਦੀ ਸੁਰੱਖਿਆ ਦੇ ਲਈ ਕੋਈ ਵੀ ਖਤਰਾ ਊਰਜਾ ਬਾਜ਼ਾਰਾਂ ਤੇ ਭੂ ਰਾਜਨੀਤਿਕ ਸਥਿਰਤਾ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਦੂਸਰੇ ਪਾਸੇ ਸਿੱਖ ਕਾਰਕੁਨ ਨੂੰ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ, UN ਮਾਹਰਾਂ ਨੇ ਜਤਾਈ ਹੈ ਚਿੰਤਾ। ਕੈਨੇਡਾ ਦੇ ਵਿਚ ਇਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰਾ ਦੱਸਦਿਆਂ ਗੱਲਬਾਤ ਚੱਲੀ ਹੈ। ਇਸ ਮੁੱਦੇ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕੈਨੇਡਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰੇ ਦੇ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜ ਜਿਹੜੇ ਨੇ UN ਵਿਸ਼ੇਸ਼ ਰਿਪੋਰਟਰਾਂ ਨੇ ਉਟਾਵਾ ਨੂੰ ਲਿਖੇ ਇੱਕ ਸਾਂਝੇ ਪੱਤਰ ਦੇ ਵਿੱਚ ਮਨਿੰਦਰ ਸਿੰਘ ਦੀ ਸੁਰੱਖਿਆ ਦੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਵਾਰ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਰੇ ਸੁਚੇਤ ਕੀਤਾ ਹੈ। UN ਦੇ ਮਾਹਰਾਂ ਅਨੁਸਾਰ ਇਹ ਧਮਕੀਆਂ ਭਾਰਤ ਸਰਕਾਰ ਵੱਲੋਂ ਮਨਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਦੀ ਇੱਕ ਕੋਸ਼ਿਸ਼ ਹੋ ਸਕਦੀਆਂ ਨੇ, ਕਿਉਂਕਿ ਇਹ ਲਗਾਤਾਰ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਉਠਾ ਰਹੇ ਨੇ ਤੇ UN ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੇ ਨੇ। ਪੱਤਰ ਦੇ ਵਿੱਚ ਕਿਹਾ ਗਿਆ ਕਿ ਇਹ ਮਾਮਲਾ ਵੱਖ ਵੱਖ ਦੇਸ਼ਾਂ ਦੇ ਵਿੱਚ ਸਿੱਖ ਕਾਰਕੁਨਾਂ ਦੇ ਵਿਰੁੱਧ ਭਾਰਤੀ ਅਧਿਕਾਰੀਆਂ ਦੁਆਰਾ ਚਲਾਈ ਜਾ ਰਹੀ ਟਰਾਂਸਨੈਸ਼ਨਲ ਦਮਨ ਦੀ ਜਿਹੜੀ ਇੱਕ ਵਿਆਪਕ ਕਾਰਵਾਈ ਦਾ ਹਿੱਸਾ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਆਗੂ ਮਨਿੰਦਰ ਸਿੰਘ ਨੂੰ ਜੁਲਾਈ 2022 ਤੋਂ ਹੁਣ ਤੱਕ 4 ਵਾਰ ਪੁਲਿਸ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ ਕਈ ਧਮਕੀਆਂ ਉਦੋਂ ਮਿਲੀਆਂ ਜਦੋਂ ਉਹ UN ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ ਜਾਂ ਉਥੋਂ ਹੋ ਕੇ ਆਏ ਨੇ। ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਸ਼ਾਇਦ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉਠਾ ਰਹੇ ਨੇ। ਇਸ ਪੱਤਰ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੀ ਹੱਤਿਆ 2023 ਦੇ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਕਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ ਤੇ ਉਨ੍ਹਾਂ ਨੇ ਇਸ ਕਾਰਵਾਈ ਦੇ ਲਈ ਲਾਰਸ ਬਿਸ਼ਨੋਈ ਦੇ ਅਪਰਾਧਿਕ ਨੈਟਵਰਕ ਦੀ ਮਦਦ ਲਈ ਸੀ ਤੇ ਇਸੇ ਮਾਮਲੇ ਦੇ ਉੱਤੇ ਚਲਦਿਆਂ 2024 ਦੇ ਵਿੱਚ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢ ਦਿੱਤਾ ਸੀ। UN ਦੀ ਇਸ ਪੱਤਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਨੇ, ਜਿੱਥੇ ਕਾਰਨੀ ਸਰਕਾਰ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਦੇ ਵਿੱਚ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ UN ਮਾਹਰਾਂ ਨੇ ਕੈਨੇਡਾ ਨੂੰ ਸਪਸ਼ਟ ਜਿਹੜਾ ਪੁੱਛਿਆ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਕੀ ਕਦਮ ਜਿਹੜੀ ਹੈ ਝੁੱਕ ਰਿਹਾ ਹੈ। ਦੂਸਰੇ ਪਾਸੇ ਮਿਡ ਚੋਣਾਂ ਲੱਗ ਗਏ ਨੇ ਤੇ ਟਰੰਪ ਸਾਹਿਬ ਦੇ ਵੀ ਤੇਵਰ ਬਦਲਣੇ ਸ਼ੁਰੂ ਹੋ ਗਏ ਆ ਅਮਰੀਕਾ ਦੇ ਨਾਲ ਜਿਹੜੇ ਨੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ। ਟਰੰਪ ਦੀ ਟੈਰਿਫ ਨੀਤੀ ਉੱਤੇ ਜਿਹੜਾ ਸੰਕਟ ਹੈ, 25 ਅਮਰੀਕੀ ਰਾਜਾਂ ਦੇ ਨੇ ਅਦਾਲਤ ਦੇ ਵਿੱਚ ਮੋਰਚਾ ਖੋਲ ਦਿੱਤਾ ਤੇ ਭਾਰਤ ਸਣੇ 60 ਦੇਸ਼ ਜਿਹੜੇ ਨੇ ਦੇਸ਼ਾਂ ਤੇ ਅਸਰ ਜਿਹੜਾ ਇਹਦਾ ਹੋ ਸਕਦਾ ਹੈ। ਸੋਮਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੇ 25 ਅਮਰੀਕੀ ਰਾਜਾਂ ਨੇ ਨਿਊਯਾਰਕ ਸਥਿਤ US ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ। ਪਟੀਸ਼ਨ ਭਾਰਤ ਸਮੇਤ ਦੁਨੀਆ ਭਰ ਦੇ 60 ਵਪਾਰਕ ਭਾਈਵਾਲਾਂ ਦੇ ਉੱਤੇ ਲਗਾਏ ਗਏ ਨਵੇਂ ਆਯਾਤ ਟੈਰਫਾਂ ਨੂੰ ਰੋਕਣ ਦੀ ਮੰਗ ਕਰਦੀ ਹੈ। ਭਾਰਤ ਦੇ ਲਈ ਥੋੜੀ ਜਿਹੀ ਟੈਰਫ ਰਾਹਤ ਹੋ ਸਕਦੀ ਹੈ। ਨਵੀਨਤਮ ਟੈਰਫਾਂ ਤੋਂ ਭਾਰਤ ਵੀ ਪ੍ਰਭਾਵਿਤ ਹੋਇਆ ਤੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਲਾਗੂ ਕਰਨ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਤੋਂ ਬਾਅਦ ਭਾਰਤ ਜਿਹੜਾ ਉਹਦੇ ਲਈ ਟੈਰਫ ਦਰ 12.5% ਫੀਸਦ ਤੋਂ ਘਟਾ ਕੇ 10% ਕਰ ਦਿੱਤੀ ਗਈ ਤੇ 24 ਜੁਲਾਈ ਨੂੰ ਐਲਾਨੇ ਗਏ ਇਹ ਟੈਰਫ ਯੂਰਪੀਅਨ ਯੂਨੀਅਨ ਸਮੇਤ ਕਈ ਜਿਹੜੇ ਨੇ ਹੋਰ ਪ੍ਰਮੁੱਖ ਵਪਾਰਕ ਦੇਸ਼ਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ। ਨਿਊਯਾਰਕ ਤੇ ਓਰੇਗਨ ਸਮੇਤ 25 ਰਾਜਾਂ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਿਹਾ ਤੇ ਰਾਜਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਮਜ਼ਦੂਰੀ ਨੂੰ ਉਨ੍ਹਾਂ ਟੈਰਫਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਹਾਨੇ ਵਜੋਂ ਵਰਤ ਰਿਹਾ ਜਿਨ੍ਹਾਂ ਨੂੰ ਅਦਾਲਤ ਨੇ ਪਹਿਲਾਂ ਗੈਰ ਕਾਨੂੰਨੀ ਐਲਾਨਿਆ ਸੀ। ਇੱਕ ਸਖ਼ਤ ਰੁੱਖ ਅਪਣਾਉਂਦੇ ਹੋਏ ਓਰੇਗਨ ਦੇ ਜਿਹੜੇ ਅਟਾਰਨੀ ਜਨਰਲ ਡੈਨ ਰਿਫਿਲਡ ਨੇ ਜਿਹੜਾ ਕਿਹਾ ਕਿ ਹਰ ਮੋੜ ਦੇ ਉੱਤੇ ਹਾਰਨ ਦੇ ਬਾਵਜੂਦ ਟਰੰਪ ਇੱਕ ਵਾਰ ਫਿਰ ਕੰਮ ਕਰਨ ਵਾਲੇ ਪਰਿਵਾਰਾਂ ਤੇ ਸਥਾਨਕ ਕਾਰੋਬਾਰਾਂ ਦੇ ਉੱਤੇ ਹਫੜਾ ਦਫੜੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਵਪਾਰ ਪ੍ਰਤੀਨਿਧੀ ਜਿਹੜੇ ਨੇ USPR ਜੈਮੀਸਨ ਗ੍ਰਿਰ ਨੇ ਜਿਹੜਾ ਟੈਰਫਾਂ ਦਾ ਬਚਾਅ ਕੀਤਾ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਬਣੀਆਂ ਚੀਜ਼ਾਂ ਦੇ ਉੱਤੇ ਆਯਾਤ ਪਾਬੰਦੀਆਂ ਲਗਭਗ 1 ਸਦੀ ਤੋਂ ਲਾਗੂ ਨੇ ਤੇ ਸਾਡੇ ਵਪਾਰਕ ਭਾਈਵਾਲਾਂ ਦੇ ਲਈ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਦੇ ਟੈਰਫਾਂ ਨੂੰ ਅਦਾਲਤ ਦੇ ਵਿਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਅਮਰੀਕੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਟਰੰਪ ਦੇ ਗਲੋਬਲ ਟੈਰਫ ਪਹਿਲਕਦਮੀਆਂ ਨੂੰ ਗੈਰ ਕਾਨੂੰਨੀ ਘੋਸ਼ਿਸ਼ ਕੀਤਾ ਸੀ। ਇਨ੍ਹਾਂ ਨਿਆਇਕ ਝਟਕਿਆਂ ਤੋਂ ਬਾਅਦ ਹੀ ਟਰੰਪ ਨੇ ਹੁਣ 1974 ਦੇ ਵਪਾਰ ਐਕਟ ਦੀ ਧਾਰਾ 301 ਦੀ ਵਰਤੋਂ ਕੀਤੀ ਹੈ ਤੇ ਇੱਕ ਵਿਵਸਥਾ ਜੋ ਕਿ ਇਤਿਹਾਸਕ ਤੌਰ ਦੇ ਉੱਤੇ ਖਾਸ ਦੇਸ਼ਾਂ ਦੇ ਅਨੁਚਿਤ ਵਪਾਰਕ ਅਭਿਆਸਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤੀ ਜਾਂਦੀ ਹੈ। 60 ਦੇਸ਼ ਪ੍ਰਭਾਵਿਤ ਹੋਏ ਨੇ। ਤੇਲ, ਕੁਦਰਤੀ ਗੈਸ ਅਤੇ ਖਾਦਾਂ ਵਰਗੇ ਉਤਪਾਦਾਂ ਨਾਲ ਹੀ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਕੁਝ ਚੀਜ਼ਾਂ ਨੂੰ ਵਰਤਮਾਨ ਦੇ ਵਿੱਚ ਇਨ੍ਹਾਂ ਨਵੇਂ ਟੈਰਿਫਾਂ ਤੋਂ ਛੋਟ ਦਿੱਤੀ ਗਈ ਹੈ ਤੇ ਹੁਣ ਸਾਰੀਆਂ ਨਜ਼ਰਾਂ ਅਦਾਲਤ ਦੇ ਫੈਸਲੇ ਦੇ ਉੱਤੇ ਹਨ ਜੋ ਇਹ ਨਿਰਧਾਰਿਤ ਕਰੇਗਾ ਕਿ ਟਰੰਪ ਦੀ ਟੈਰਿਫ ਰਣਨੀਤੀ ਕਾਇਮ ਰਹੇਗੀ ਜਾਂ ਕਿ ਉਸ ਨੂੰ ਇੱਕ ਹੋਰ ਕਾਨੂੰਨੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ। ਦੂਸਰੇ ਪਾਸੇ ਜਿਹੜੀਆਂ ਮਿਡ ਟਰਮ ਚੋਣਾਂ ਜਿਹੜੀਆਂ ਨੇ ਟਰੰਪ ਦੀਆਂ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਤੇ ਉਹਦੇ ਮੱਦੇਨਜ਼ਰ ਟਰੰਪ ਦੇ ਬਿਆਨ ਜਿਹੜੇ ਬਦਲ ਰਹੇ ਨੇ। ਸਪਲਾਈ ਦੀ ਕਮੀ ਦਾ ਫਾਇਦਾ ਕਹਿੰਦੇ ਨਾ ਉਠਾਓ। ਡੋਨਲਡ ਟਰੰਪ ਨੇ ਅਮਰੀਕੀ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਲੁੱਟਣ ਦਾ ਲਗਾਇਆ ਗੰਭੀਰ ਦੋਸ਼ ਹੈ ਤੇ ਅਮਰੀਕੀ ਤੇਲ ਕੰਪਨੀਆਂ ਤੇ ਸਰਕਾਰ ਵਿਚਕਾਰ ਸੰਬੰਧਿਤ ਤਣਾਅਪੂਰਨ ਹੈ। ਟਰੰਪ ਦੇ ਹਾਲ ਹੀ ਦੇ ਬਿਆਨ ਤੋਂ ਬਾਅਦ ਇਸ ਦੇ ਬਾਰੇ ਅਟਕਲਾਂ ਉੱਠੀਆਂ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਤੇਲ ਕੰਪਨੀਆਂ ਬਹੁਤ ਜ਼ਿਆਦਾ ਮੁਨਾਫਾ ਕਮਾ ਰਹੀਆਂ ਨੇ। ਸੋਮਵਾਰ ਨੂੰ ਟਰੰਪ ਨੇ ਐਕਸੋਨ ਮੋਬਿਲ ਅਤੇ ਸ਼ੈਵਰੋਨ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਉਹ ਸਪਲਾਈ ਦੀ ਕਮੀ ਦਾ ਫਾਇਦਾ ਉਠਾ ਰਹੇ ਨੇ ਤੇ ਵਾਹਨ ਚਾਲਕ ਉੱਚ ਕੀਮਤਾਂ ਦਾ ਭੁਗਤਾਨ ਕਰਕੇ ਇਸ ਵਿਹਾਰ ਦਾ ਜਿਹੜਾ ਖਮਿਆਜ਼ਾ ਭੁਗਤ ਰਹੇ ਹੈ। ਟਰੰਪ ਨੇ ਜਿਹੜਾ ਤੇਲ ਕੰਪਨੀਆਂ ਨੂੰ ਸਿਰਫ ਮੁਨਾਫੇ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਬਾਲਾਂ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਤਿਮਾਹੀ ਨਤੀਜਿਆਂ ਦੇ ਵਿੱਚ ਭਾਰੀ ਮੁਨਾਫਾ ਤੇ ਦੋਵਾਂ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਭਾਰੀ ਮੁਨਾਫੇ ਦਾ ਖੁਲਾਸਾ ਹੋਇਆ। ਇਸ ਦੇ ਪਿੱਛੇ ਮੁੱਖ ਕਾਰਕਾਂ ਦੇ ਵਿੱਚ ਮੱਧ ਪੂਰਬ ਦੇ ਵਿੱਚ ਤਣਾਅ ਕਾਰਨ ਸਪਲਾਈ ਦੇ ਵਿੱਚ ਵਿਘਨ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਤੇ ਸੁਧਾਰੇ ਹੋਏ ਰਿਫਾਈਨਿੰਗ ਮਾਰਜਨ ਸ਼ਾਮਲ ਨੇ ਤੇ ਟਰੰਪ ਨੇ ਕਿਹਾ ਕਿ ਕੰਪਨੀਆਂ ਸਪਲਾਈ ਦੀ ਕਮੀ ਦਾ ਹਵਾਲਾ ਦੇ ਕੇ ਪੈਸਾ ਕਮਾ ਰਹੀਆਂ ਨੇ। ਮੈਨੂੰ ਇਹ ਪਸੰਦ ਨਹੀਂ ਹੈ ਤੇ ਮੈਂ ਮੁਕਤ ਵਪਾਰ ਦਾ ਇੱਕ ਵੱਡਾ ਸਮਰਥਕ ਹਾਂ, ਦੋ ਸਭ ਤੋਂ ਵੱਡੇ ਅਮਰੀਕੀ ਤੇਲ ਉਤਪਾਦਕਾਂ ਦਾ ਹਵਾਲਾ ਦਿੰਦੇ ਹੋਏ ਉਸਨੇ ਅੱਗੇ ਕਿਹਾ ਕਿ ਸ਼ੈਵਰੋਨ ਇੰਨਾ ਪੈਸਾ ਕਮਾ ਰਿਹਾ ਤੇ ਐਕਸੋਨ ਮੋਬਿਲ ਇੰਨਾ ਪੈਸਾ ਕਮਾ ਰਹੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਇਹ ਇਨ੍ਹਾਂ ਕਮਾਈਆਂ ਦੇ ਵਿੱਚੋਂ ਕੁਝ ਜਨਤਾ ਨੂੰ ਵਾਪਸ ਕਰਨਾ ਚਾਹੀਦਾ ਤੇ ਖਪਤਕਾਰਾਂ ਦੇ ਲਈ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਪੈਟਰੋਲ ਦੀ ਔਸਤ ਪਰਚੂਨ ਕੀਮਤ 4.0 ਯਾਨੀ ਕਿ $4.10 ਪ੍ਰਤੀ ਗੈਲਨ ਹੈ ਤੱਕ ਪਹੁੰਚ ਗਈ ਜੋ ਕਿ ਇਰਾਨ ਦੇ ਨਾਲ ਟਕਰਾਅ ਦੀ ਸ਼ੁਰੂਆਤ ਤੋਂ ਪਹਿਲਾਂ $3 ਜਿਹੜੇ ਸਨ ਗੈਲਨ ਘੱਟ ਸੀ। ਸ਼ੁੱਕਰਵਾਰ ਨੂੰ ਅਮਰੀਕਾ ਤੇਲ ਕੰਪਨੀਆਂ ਨੇ ਸੰਕੇਤ ਦਿੱਤਾ ਕਿ ਸੀਮਤ ਰਿਫਾਈਨਿੰਗ ਸਮਰੱਥਾ ਦੇ ਕਾਰਨ ਪੈਟਰੋਲ ਦੀਆਂ ਕੀਮਤਾਂ ਪਤਝੜ ਤੱਕ ਉੱਚੀਆਂ ਰਹਿ ਸਕਦੀਆਂ ਨੇ। ਗਲੋਬਲ ਤੇਲ ਬਾਜ਼ਾਰ ਇਸ ਸਮੇਂ ਅਸਥਿਰਤਾ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਆਖਰੀ ਖ਼ਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਚੀਨ ਤੋਂ ਲੈ ਕੇ ਜਪਾਨ, ਰੂਸ ਤੇ ਆਸਟ੍ਰੇਲੀਆ ਤੱਕ ਹੁਣ ਭਾਰਤ ਦਾ ਝਟਕਾ ਜਿਹੜਾ ਲੱਗਿਆ ਹੈ, ਜ਼ੋਰ ਕਾ ਝਟਕਾ ਧੀਰੇ ਸੇ ਐਂਟੀ ਡੰਪਿੰਗ ਡਿਊਟੀਆਂ ਵਧਾ ਦਿੱਤੀਆਂ ਨੇ। ਭਾਰਤ ਨੇ ਕੁਝ ਰਸਾਇਣਾਂ ਅਤੇ ਲੋਹੇ ਤੇ ਸਟੀਲ ਉਤਪਾਦਾਂ ਸਮੇਤ 4 ਸ਼੍ਰੇਣੀਆਂ ਦੀਆਂ ਵਸਤੂਆਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਦੀ ਮਿਆਦ ਵਧਾਤੀ ਹੈ ਜੋ ਅਸਲ ਦੇ ਵਿੱਚ ਜੁਲਾਈ ਦੇ ਵਿੱਚ ਲਗਾਈਆਂ ਗਈਆਂ ਸਨ। ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੀਆਂ ਗਈਆਂ ਵੱਖਰੀਆਂ ਸੂਚਨਾਵਾਂ ਦੇ ਅਨੁਸਾਰ ਸਰਕਾਰ ਨੇ ਇੱਕ ਹੋਰ ਉਤਪਾਦ ਉੱਤੇ ਇੱਕ ਨਵੀਂ ਐਂਟੀ ਡੰਪਿੰਗ ਡਿਊਟੀ ਵੀ ਲਗਾਈ ਹੈ। ਆਸਟ੍ਰੇਲੀਆ, ਚੀਨ, ਕੋਲੰਬੀਆ, ਇੰਡੋਨੇਸ਼ੀਆ, ਜਪਾਨ ਤੇ ਰੂਸ ਤੋਂ ਆਯਾਤ ਕੀਤੇ ਗਏ ਲੋ ਐਸ਼ ਮੈਟਲ ਲਰਜੀਕਲ ਕੋਕ, ਗਰਮੀ ਸਰੋਤ ਦੇ ਵਜੋਂ ਵਰਤਿਆ ਜਾਣ ਵਾਲਾ ਕੋਕ ਜਿਹੜਾ ਹੈਗਾ ਉਹਦੇ ਉੱਤੇ 5 ਸਾਲਾਂ ਦੀ ਐਂਟੀ ਡੰਪਿੰਗ ਡਿਊਟੀ ਲਗਾਈ ਗਈ ਹੈ। ਭਾਰਤ ਨੇ ਪਹਿਲਾਂ ਚੀਨ ਸਮੇਤ ਦੇਸ਼ਾਂ ਤੋਂ ਘੱਟ ਕੀਮਤ ਵਾਲੀਆਂ ਦਰਾਮਦਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ ਵੱਖ ਉਤਪਾਦਾਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। DGTR ਦਾ ਜਿਹੜਾ ਉਦੇਸ਼ ਕਸਟਮਸ ਐਕਟ ਅਤੇ WTO ਪ੍ਰਬੰਧਾਂ ਦੇ ਤਹਿਤ ਪਾਰਦਰਸ਼ੀ ਤੇ ਸਮਾਂ ਸੀਮਾ ਜਾਂਚਾਂ ਰਾਹੀਂ ਘਰੇਲੂ ਉਦਯੋਗ ਨੂੰ ਵਪਾਰ ਵਿਗਾੜਨ ਵਾਲੇ ਪ੍ਰਭਾਵਾਂ ਜਿਵੇਂ ਕਿ ਡੰਪਿੰਗ ਅਤੇ ਸਬਸਿਡੀਆਂ ਤੋਂ ਬਚਾਉਣਾ ਹੈ। ਸਰਕਾਰ ਨੂੰ ਜ਼ਰੂਰੀ ਡਿਊਟੀਆਂ ਲਗਾਉਣ ਦੀ ਸਿਫਾਰਸ਼ ਕਰਨਾ ਹੈ। ਲੰਡਨ ਦੇ ਵਿੱਚ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਰੋਕਤੀ ਹੈ ਮੈਟਰੋ ਤੇ ਹਜ਼ਾਰਾਂ ਮੁਸਾਫ਼ਰ ਪਰੇਸ਼ਾਨ ਹੋਏ ਨੇ। ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਇੱਕ ਵੱਡੀ ਖ਼ਬਰ ਹੈ ਜਿੱਥੇ ਮੁਸਲਿਮ ਪ੍ਰਦਰਸ਼ਨਕਾਰੀਆਂ ਵੱਲੋਂ ਲੰਡਨ ਅੰਡਰਗਰਾਊਂਡ ਟਿਊਬ ਜਿਹੜੀ ਹੈ ਚੱਲਦੀ ਹੈ ਉਹਨੂੰ ਰੋਕ ਦਿੱਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਦੇ ਨਾਲ ਆਮ ਲੋਕਾਂ ਤੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਵਿੱਚ ਭਾਰੀ ਰੋਸੇ ਦੇ ਵਿੱਚ ਦੇਖਿਆ ਗਿਆ ਪਾਇਆ ਜਾ ਰਿਹਾ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਤੇ ਲੰਡਨ ਦੇ ਮੇਅਰ ਸਾਦਿਕ ਖਾਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਸਥਿਤੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਜਿੱਥੇ ਕੁਝ ਲੋਕ ਇਸ ਨੂੰ ਲੰਡਨ ਦੇ ਵਿੱਚ ਵੱਧਦੇ ਸ਼ਰੀਆ ਕਾਨੂੰਨ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ਾਕੀਰਾ ਲਾਅ ਦੇ ਵਜੋਂ ਵੀ ਲਿਖਿਆ ਜਾ ਰਿਹਾ ਦੇ ਪ੍ਰਭਾਵ ਦੇ ਵਜੋਂ ਦੇਖ ਰਹੇ ਨੇ ਤੇ ਪ੍ਰਦਰਸ਼ਨ ਦੇ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਦੇਸ਼ ਵਾਪਸ ਚਾਹੀਦਾ ਹੈ। ਲੰਡਨ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਦੇ ਵਿਚ ਪਈ ਇਸ ਰੁਕਾਵਟ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਤੇ ਵੱਡੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ। ਆਖਰੀ ਖ਼ਬਰ ਅਮਰੀਕਾ ਦੀ ਹੈ ਤੇ ਦੋਸਤੋ ਇਸ ਚੀਜ਼ ਤੋਂ ਬਚੋ ਇਸ ਸਮੇਂ। ਸੈਲਡ ਇਨਫੈਕਸ਼ਨ ਜਿਹੜਾ ਹੋਇਆ ਹੈ ਅਮਰੀਕਾ ਦੇ ਵਿਚ, ਸਲਾਦ ਦੇ ਕਾਰਨ ਬਿਮਾਰੀ ਫੈਲੀ ਹੈ, 2 ਮੌਤਾਂ ਹੋਈਆਂ ਨੇ। ਆਈਸਬਰਗ ਲੈਟਸ ਸਲਾਦ ਦੇ ਪੱਤਿਆਂ ਦੇ ਕਾਰਨ 9 ਸੂਬਿਆਂ ਦੇ ਵਿਚ ਬਿਮਾਰੀ ਫੈਲੀ ਹੈ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਟੈਕੋ ਬੈਲ ਰੈਸਟੋਰੈਂਟ ਦੇ ਵਿਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਦੇ ਨਾਲ ਜੁੜੇ ਸਾਈਕਲੋਪੋਰੀਆਸਿਸ ਕਾਰਨ ਅਮਰੀਕਾ ਦੇ ਮਿਸ਼ੀਗਨ ਦੇ ਵਿਚ 2 ਜਾਣਿਆਂ ਦੀ ਮੌਤ ਹੋਈ ਹੈ, ਜੋ ਕਿ ਅਮਰੀਕਾ ਦੇ ਵਿਚ ਇਸੇ ਬਿਮਾਰੀ ਦੇ ਨਾਲ ਹੋਈਆਂ ਪਹਿਲੀਆਂ ਮੌਤਾਂ ਨੇ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੇਸ਼ ਦੇ ਵਿਚ ਇਸ ਬਿਮਾਰੀ ਦੇ ਕਾਰਨ ਹੋਈਆਂ ਪਹਿਲੀਆਂ ਮੌਤਾਂ ਦੇ ਬਾਰੇ ਦਸਿਆ ਤੇ ਮਾਹਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਸਨ, ਜਿਨ੍ਹਾਂ ਦੇ ਉੱਤੇ ਸਾਈਕਲੋਪੋਰੀਆਸਿਸ ਅਤੇ ਸਰੀਰ ਦੇ ਵਿਚ ਪਾਣੀ ਦੀ ਕਮੀ ਜਾਣੀ ਕਿ ਡੀਹਾਈਡਰੇਸ਼ਨ ਦੇ ਕਾਰਨ ਮਾੜਾ ਅਸਰ ਪੈ ਸਕਦਾ। ਇਸ ਖ਼ਬਰ ਦੇ ਨਾਲ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਤੁਸੀਂ ਆਪਣੀਆਂ ਸਬਜ਼ੀਆਂ ਧੋਂਦੇ ਹੋ, ਪਰ ਕੀ ਸਾਈਕਲੋਸਪੋਰਾ ਪਰਜੀਵੀ ਨੂੰ ਖਤਮ ਕਰਨ ਦੇ ਲਈ ਸਿਰਫ ਸਬਜ਼ੀਆਂ ਧੋਣਾ ਹੀ ਕਾਫੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਸਾਈਕਲੋਪੋਰੀਆਸਿਸ ਆਂਦਰਾਂ ਦੀ ਜਿਹੜੀ ਇੱਕ ਇਨਫੈਕਸ਼ਨ ਹੈ, ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਵਿਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਆਮ ਤੌਰ ਦੇ ਉੱਤੇ ਜਾਨਲੇਵਾ ਨਹੀਂ ਹੁੰਦੀ, ਪਰ ਸਿਹਤ ਦੀ ਮਾੜੀ ਹਾਲਤ ਦੇ ਵਿਚ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈ FDA ਦੀ ਜਾਂਚ ਦੇ ਵਿਚ ਇਹ ਸਾਹਮਣੇ ਆਇਆ ਕਿ ਇਹ 9 ਰਾਜਾਂ ਤੱਕ ਫੈਲ ਚੁੱਕੀ ਹੈ, ਜੋ ਮੈਕਸੀਕੋ ਦੇ ਕੇਂਦਰੀ ਇਲਾਕੇ ਦੇ ਵਿਚ ਟੇਲਰ ਫਾਰਮਜ਼ ਦੇ ਆਈਸਬਰਗ ਸਲਾਦ ਜਿਹੜਾ ਨਾਲ ਜੁੜਿਆ ਹੋਇਆ ਹੈ। ਪਰ ਅਧਿਕਾਰੀ ਇਸ ਦੇ ਹੋਰ ਸੰਭਾਵਿਤ ਸਰੋਤਾਂ ਦੀ ਵੀ ਭਾਲ ਕਰ ਰਹੇ ਨੇ। ਇਸ ਸਾਲ ਅਮਰੀਕਾ ਦੇ ਵਿਚ ਸਾਈਕਲੋਪੋਰੀਆਸਿਸ ਦੇ ਮਾਮਲੇ ਰਿਕਾਰਡ ਪੱਧਰ ਦੇ ਉੱਤੇ ਪਹੁੰਚੇ ਨੇ। ਇਸ ਦਾ ਮੁੱਖ ਕਾਰਨ ਦੂਸ਼ਿਤ ਸਲਾਦ ਹੈ, ਜਿਸ ਨੂੰ ਬਾਅਦ ਦੇ ਵਿਚ ਵਾਪਸ ਮੰਗਵਾ ਲਿਆ ਗਿਆ ਸੀ ਤੇ ਇਹ ਯਮ ਬ੍ਰਾਂਡਸ ਦੇ ਟੈਕੋ ਬੈਲ ਵਿਚ ਵੇਚੇ ਜਾਣ ਵਾਲੇ ਉਤਪਾਦਾਂ ਦੇ ਵਿਚ ਪਾਇਆ ਗਿਆ ਸੀ। ਭਾਵੇਂ FDA ਨੇ ਇਸ ਪ੍ਰਕੋਪ ਦਾ ਸੰਬੰਧ ਜਿਹੜਾ ਸਲਾਦ ਦੇ ਨਾਲ ਜੋੜਿਆ, ਪਰ ਜਿਵੇਂ ਜਿਵੇਂ ਏਜੰਸੀ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਬਿਮਾਰੀ ਦੇ ਕਾਰਨ ਗਾਹਕਾਂ ਦਾ ਭਰੋਸਾ ਵੀ ਡੋਲਿਆ ਤੇ ਜਿਸ ਦੇ ਨਾਲ ਸਲਾਦ ਦੀ ਵਿਕਰੀ ਦੇ ਵਿਚ ਗਿਰਾਵਟ ਆਈ ਹੈ ਤੇ ਸਵੀਟ ਗ੍ਰੀਨ ਅਤੇ ਚਿਪੋਟਲ ਵਰਗੇ ਪ੍ਰਮੁੱਖ ਜਿਹੜੇ ਰੈਸਟੋਰੈਂਟ ਨੇ ਚੇਨਾਂ ਦੇ ਵਿਚ ਜਾਣ ਵਾਲੇ ਗਾਹਕਾਂ ਦੀ ਗਿਣਤੀ ਵੀ ਇਹਦੇ ਨਾਲ ਘਟੀ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਬਾਕੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਜੀ ਤੇ ਕੁਝ ਦੋਸਤਾਂ ਦੇ ਸੁਨੇਹੇ ਲੈ ਕੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇੱਕ ਰਿਪੋਰਟ ਹੈ ਰੂਸ ਤੋਂ, ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿਚ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਕਹਿੰਦੇ ਕਿ ਮੇਰੇ ਸਿਰ ਦੇ ਵਿਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਮੁੜ ਮੋਰਚੇ ਦੇ ਵਿਚ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੀ ਰਿਪੋਰਟ ਸਾਂਝੀ ਕਰਦੇ ਹਾਂ ਤੇ ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਫਿਰ ਕੁਝ ਨਾ ਕੁਝ ਹੋਰ ਗੱਲਾਂ ਵੀ ਕਰਦੇ ਹਾਂ। ਰਕੇਸ਼ ਕੁਮਾਰ ਜੀ ਲਿਖਦੇ ਨੇ ਕੀ ਬੋਲ ਰਿਹਾ, ਲੱਗਦਾ ਕੋਈ ਆਪਣਾ ਕੋਈ ਰੋਣਾ ਰੋ ਰਿਹਾ, ਕੈਂਡੀਆ ਤੇ ਮਾਮਲਾ ਵੀ ਨਿੱਜੀ ਹੀ ਹੈ, ਜਾਤ ਸਮਝਦੇ ਸੀ ਕੈਨੇਡਾ ਹਮਾਰੇ ਲੀਏ ਗੁੱਡ ਹੈ, ਆਜ ਕੀ ਹਾਲ ਹੈ, ਸਭ ਜਾਣਦੇ ਹੈ ਕਹਿੰਦੇ ਜੀ। ਉਹ ਜਨਾਬ, ਮੈਂ ਕਹਿੰਦੇ ਲਈ ਕਿਸੇ ਨੂੰ ਕੀ ਬੋਲਣਾ ਹੈ, ਮੈਂ ਤਾਂ ਖ਼ਬਰ ਹੀ ਸਾਂਝੀ ਕੀਤੀ ਹੈ ਜੋ ਹਾਲਾਤ ਨੇ। ਬਾਕੀ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਤੇ ਦੂਸਰੀ ਗੱਲ, ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂ ਚਾਲ ਜੀ, ਜੀਆਨ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ, ਓਕੇ ਆ ਜੀ ਸਭ ਕੁਝ। ਦੁਆਬਾ ਰੇਡੀਓ ਸੁਣ ਰਹੇ ਆ ਜੀ, ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਲਿਖਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਦਵਿੰਦਰ ਭਾਰਤ ਜੀ UA ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ US ਤੋਂ, ਤੇ ਸ਼ੈਲੀ ਜੀ ਲਿਖਦੇ ਆ ਭਾਰਤ ਜੀ, ਸੈਣੀ ਸਾਹਿਬ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਜੀ ਅਨੂ ਜੀ ਸ਼ੈਲੇ ਜੀ ਤੇ ਇਸੇ ਤਰ੍ਹਾਂ ਸੈਣੀ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਉਹ ਸਾਂਝਾ ਕਰ ਹੀ ਲਿਆ ਸੀ ਤੇ ਧੰਨਵਾਦ ਕੀਤਾ ਸ਼ੈਲੀ ਜੀ ਨੇ ਤੇ ਰਾਜਨ ਜੀ ਕਹਿੰਦੇ ਜੀ ਸ਼ੈਲੀ ਵੀਰ ਜੀ ਲਓ ਦੋਸਤੋ ਇਹ ਸੰਤ ਸਾਹਿਬ ਦੇ ਸੁਨੇਹੇ ਜੋ ਮੇਰੇ ਤੱਕ ਪੁੱਜੇ ਨੇ ਤੇ ਜਾਂਦੇ ਜਾਂਦੇ ਇੱਕ ਰਿਪੋਰਟ ਸਾਂਝੀ ਕਰਦੇ ਹਾਂ ਤੇ ਜੋ ਕਿ ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਤੇ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਮੁੜ ਮੋਰਚੇ ਦੇ ਉੱਤੇ ਭੇਜ ਦਿੱਤਾ ਗਿਆ ਇਹ ਗੱਲਬਾਤ ਜਿਹੜੇ ਉੱਥੇ ਦੇ ਫੌਜੀ ਜਵਾਨ ਕਹਿ ਰਹੇ ਨੇ ਇਹ ਗੱਲਬਾਤ ਲਿਖਦੇ ਨੇ ਬੀਬੀਸੀ ਨਿਊਜ਼ ਰਸ਼ੀਆ ਤੋਂ ਜਿਹੜੀ ਇਹ ਰਿਪੋਰਟ ਹੈ ਇੱਕ ਬਾਰੂਦੀ ਸੁਰੰਗ ਦੇ ਉੱਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਉਸਦੀ ਖੋਪੜੀ ਦੇ ਵਿੱਚ ਸ਼ਰੇਪਨਲ ਬਾਰੂਦ ਦੇ ਟੁਕੜੇ ਸਨ ਚਿਹਰੇ ਦੇ ਉੱਤੇ ਹੱਥ ਜਲੇ ਸਨ ਤੇ ਖੱਬੀ ਅੱਖ ਛਾਤੀ ਬਾਹਾਂ ਤੇ ਲੱਤਾਂ ਦੇ ਉੱਤੇ ਸੱਟਾਂ ਉਸਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਦੇ ਨਾਲ ਜਿਹੜਾ ਕੱਢਣਾ ਪਿਆ ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਦੇ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ ਪਿਛਲੇ 4 ਸਾਲ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਆਪਣੀ ਜੰਗ ਦੇ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੇ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਦੇ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਦੇ ਲਈ ਭੇਜਿਆ ਗਿਆ ਕਿ ਉਹ ਫੌਜੀ ਸੇਵਾ ਦੇ ਲਈ ਅਨਫਿਟ ਸੀ ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ ਸਿਫਾਰਿਸ਼ ਕੀਤੀ ਗਈ ਸੀ ਕਿ ਇੱਕ ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸਦੀ ਦੁਬਾਰਾ ਜਾਂਚ ਕੀਤੀ ਜਾਵੇ ਪਰ ਇਸ ਦੀ ਬਜਾਏ ਉਸਨੂੰ ਉਸਦੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਦੁਬਾਰਾ ਮੋਰਚੇ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਸ਼ਿਕਿਨ ਦਾ ਕੇਸ ਉਹਨਾਂ ਦਰਜਨਾਂ ਕੇਸਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ ਬੀਬੀਸੀ ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ ਜਨਤਕ ਤੌਰ ਦੇ ਉੱਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ਦੇ ਉੱਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਨੇ ਕਿ ਉਹ ਕਾਨੂੰਨੀ ਤੌਰ ਦੇ ਉੱਤੇ ਜ਼ਰੂਰੀ ਡਾਕਟਰੀ ਜਾਂਚ ਦੇ ਲਈ ਭੇਜਣ ਦੀ ਬਜਾਏ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਦੇ ਵਿੱਚ ਭੇਜ ਦਿੰਦੇ ਸਨ ਰੂਸੀ ਕਾਨੂੰਨ ਫੌਜੀ ਡਿਊਟੀ ਅਤੇ ਫੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ ਦੋ ਸ਼੍ਰੇਣੀਆਂ ਅਯੋਗ ਅਤੇ ਅੰਸ਼ਿਕ ਤੌਰ ਦੇ ਉੱਤੇ ਯੋਗ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦਾ ਕਾਰਨ ਬਣ ਸਕਦੀਆਂ ਨੇ ਕਿਉਂਕਿ ਉੱਥੇ ਪਾਪੂਲੇਸ਼ਨ ਘੱਟ ਰਹੀ ਹੈ ਦਾਅਵਾ ਇਹ ਵੀ ਹੋ ਰਿਹਾ ਹੈ ਨੌਜਵਾਨੀ ਘੱਟ ਰਹੀ ਹੈ ਕਿਉਂਕਿ ਫੌਜ ਦੇ ਵਿੱਚ ਜ਼ਿਆਦਾ ਲੋੜ ਹੈ ਜ਼ਰੂਰਤ ਹੈ ਹਰ ਕਿਸੇ ਨੂੰ ਭੇਜਿਆ ਜਾ ਰਿਹਾ ਹੈ ਤੇ ਅੱਗੇ ਉਹ ਲਿਖਦੇ ਨੇ ਕਿ ਦੱਸਦੇ ਨੇ ਰੂਸੀ ਕਾਨੂੰਨ ਜਿਹੜਾ ਹੈ ਉਹ ਫਿਰ ਨਹੀਂ ਤਾਂ ਰਿਟਾਇਰਮੈਂਟ ਹੋ ਸਕਦੀ ਹੈ ਸੇਵਾ ਮੁਕਤੀ ਹੋ ਸਕਦੀ ਹੈ ਜੇ ਡਾਕਟਰੀ ਰਿਪੋਰਟ ਆ ਜਾਂਦੀ ਹੈ ਇਹਨਾਂ ਦਾ ਨਿਰਧਾਰਨ ਇੱਕ ਫੌਜੀ ਮੈਡੀਕਲ ਬੋਰਡ ਦੇ ਵੱਲੋਂ ਕੀਤਾ ਜਾਣਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਫਿਜੀਸ਼ੀਅਨ ਸਰਜਨ ਨਿਊਰੋਲੋਜਿਸਟ ਮਨੋਚਿਸਤਿਕ ਜਾਣੀ ਕਿ ਆਪਣਾ ਸਾਈਕੋਲੋਜਿਸਟ ਅੱਖਾਂ ਦੇ ਜਿਹੜੇ ਨੇ ਮਾਹਰ ਨੱਕ ਕੰਨ ਗਲੇ ਦੇ ਮਾਹਰ ਦੰਦਾਂ ਦੇ ਡਾਕਟਰ ਤੇ ਲੋੜ ਪੈਣ ਦੇ ਉੱਤੇ ਹੋਰ ਮਾਹਰ ਸ਼ਾਮਲ ਹੁੰਦੇ ਹੈ ਪੂਰੇ ਮੈਡੀਕਲ ਬੋਰਡ ਦੇ ਵੱਲੋਂ ਜਾਂਚ ਨਾ ਕੀਤੇ ਜਾਣ ਦੇ ਉੱਤੇ ਸ਼ਿਕਿਨ ਨੇ ਨਿਜਨੀ ਨੋਵ ਗਰੋਡ ਗੈਰੀਸਨ ਮਿਲਟਰੀ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਗੈਰ ਕਾਨੂੰਨੀ ਵਿਹਾਰ ਕੀਤਾ ਗਿਆ ਸੀ ਅਦਾਲਤ ਸਪਸ਼ਟ ਤੌਰ ਦੇ ਉੱਤੇ ਸਹਿਮਤ ਹੋ ਗਈ ਤੇ ਉਸਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਕਿ ਉਸਦੀ ਜਾਂਚ ਕਰਵਾਈ ਜਾਵੇ ਜੰਗ ਦੇ ਵਿੱਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਇਹ ਦਾਅਵਾ ਕੀਤਾ ਗਿਆ ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗਈ ਕ੍ਰੀਵੇਕੋ ਮੁਤਾਬਕ ਕਈ ਸਾਬਕਾ ਕੈਦੀ ਅਸਲ ਦੇ ਵਿੱਚ ਫੌਜ ਦੇ ਵਿੱਚ ਫਸ ਚੁੱਕੇ ਹਨ ਜਿਸਦੇ ਕਾਰਨ ਜੰਗ ਦੇ ਵਿੱਚ ਉਨ੍ਹਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਉਦਾਹਰਣ ਦੇ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਜਿਹੜਾ ਅਪਰਾਧਿਕ ਰਿਕਾਰਡ ਉਸਨੂੰ ਫੌਜ ਛੱਡਣ ਤੋਂ ਰੋਕਦਾ ਹੈ ਭਾਵੇਂ ਕਿ ਉਹ ਇੱਕ ਸ਼ੋਸ਼ ਲਈ ਸਿਗਨੀਫੈਕਟ ਇਲਨੈਸ ਦੇ ਜਿਹੜਾ ਕਾਰਨ ਅੰਸ਼ਿਕ ਤੌਰ ਦੇ ਉੱਤੇ ਫਿੱਟ ਸੀ ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕੈਮਨਿਊਕ ਨੇ ਜਿਹੜਾ ਸ਼ਿਕਾਇਤ ਕੀਤੀ ਕਿ ਉਸਨੂੰ ਸਿਰਫ ਨਿਊਰੋਲੋਜਿਸਟ ਦੀ ਰਾਏ ਦੇ ਆਧਾਰ ਦੇ ਉੱਤੇ ਫੌਜੀ ਸੇਵਾ ਦੇ ਲਈ ਯੋਗ ਐਲਾਨ ਦਿੱਤਾ ਗਿਆ ਸੀ ਤੇ ਉਸਦੀ ਰਸਮੀ ਜਾਂਚ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਭਾਵੇਂ ਕਿ ਉਸਦੇ ਅਸਲ ਸੱਟ ਦੇ ਸਰਟੀਫਿਕੇਟ ਵਿੱਚ ਇੱਕ ਗੰਭੀਰ ਸੱਟ ਸਵੀਕਾਰ ਕੀਤੀ ਗਈ ਸੀ ਆਮ ਵਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਜਾਂ ਜੋ HIV, TB, ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਨੇ ਉਨ੍ਹਾਂ ਨੂੰ ਅੰਸ਼ਕ ਤੌਰ ਦੇ ਉੱਤੇ ਫਿੱਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ ਪਰ ਡਾਕਟਰੀ ਜਾਂਚ ਦੇ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ ਸਾਬਕਾ ਕੈਦੀ ਹੀ ਨਹੀਂ ਨੇ। ਸਾਲ 2022 ਦੇ ਵਿਚ ਜਦੋਂ ਲੱਖਾਂ ਰਾਖਵੇਂ ਸੈਨਿਕਾਂ ਨੂੰ ਸੇਵਾ ਦੇ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਜਿਹੜਾ ਇੱਕ ਨਿਰਦੇਸ਼ ਜਾਰੀ ਕੀਤਾ ਸੀ।

ਜੰਗ ਦੇ ਮੈਦਾਨ ਦੇ ਵਿਚ ਦੂਜੇ ਪਾਸੇ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕ ਹੋਰ ਨਿਰਦੇਸ਼ ਜੋ ਕਿ ਜੂਨ 2023 ਦੇ ਵਿਚ ਤਤਕਾਲੀ ਉਪ ਰੱਖਿਆ ਮੰਤਰੀ ਤੈਮੂਰ ਇਵਾਨੋਵ ਵੱਲੋਂ ਦਸਤਖਤ ਕੀਤਾ ਗਿਆ ਸੀ, ਉਸ ਦੇ ਵਿਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫੌਜੀ ਯੂਨਿਟ ਦਾ ਡਿਊਟੀ ਡਾਕਟਰ ਜਾਂ ਪੈਰਾ ਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫਿੱਟ, ਅਨਫਿੱਟ ਜਾਂ ਅੰਸ਼ਕ ਤੌਰ ਦੇ ਉੱਤੇ ਫਿੱਟ ਐਲਾਨ ਕਰੇਗਾ। ਅੱਜ ਕੈਦੀਆਂ, ਵਿਦਿਆਰਥੀਆਂ ਤੇ ਵਿਦੇਸ਼ੀ ਭਰਤੀ ਮੁਹਿੰਮਾਂ ਦੇ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਵੀ ਰੂਸ ਦੇ ਕਈ ਆਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਦੇ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸੇ ਦਰਮਿਆਨ ਜੰਗ ਦੇ ਮੈਦਾਨ ਦੇ ਵਿਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੇ ਦੌਰਾਨ ਮਾਰੇ ਗਏ ਤਕਰੀਬਨ 233,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੇ ਨਾਮ ਉਜਾਗਰ ਕੀਤੇ ਨੇ। ਮਈ 2026 ਦੇ ਵਿਚ ਯੂਕੇ ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਊਨੀਕੇਸ਼ਨ ਹੈੱਡਕੁਆਰਟਰ ਦੇ ਮੁਖੀ ਨੇ ਕਿਹਾ ਕਿ ਫਰਵਰੀ 2022 ਦੇ ਵਿਚ ਯੂਕਰੇਨ ਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ 5,00,000 ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹੈ। ਹੁਣ ਜ਼ਖਮੀ ਫੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵਧਦੇ ਦੇਖ ਕੇ ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਦੇ ਵਿਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਲਾਜ਼ਮੀ ਭਰਤੀ ਵਾਲੇ ਸੈਨਿਕਾਂ, ਕੰਟਰੈਕਟ ਸਿਪਾਹੀਆਂ ਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ਕਾਲ ਟੂ ਕੌਨਸ਼ੰਸ ਦੇ ਜਿਹੜੇ ਨੇ, ਇਕ ਵਕੀਲ ਨੇ ਕਿਹਾ ਕਿ ਮੁੱਖ ਰੂਪ ਦੇ ਵਿਚ ਉਹ ਫੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ਼ ਇਕ ਸਥਾਨ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਨੇ ਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਵਕੀਲ ਨੇ ਜਿਹੜਾ ਦੱਸਿਆ ਕਿ ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਆਰਜ਼ੀ ਕਦਮਾਂ ਦੇ ਵਜੋਂ ਨਹੀਂ ਦੇਖਿਆ ਜਾ ਰਿਹਾ, ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਜਿਹੜੀ ਹੈ ਕਰ ਰਹੇ ਨੇ। ਜੀ ਦੋਸਤੋ, ਹਾਲਾਤ ਰਸ਼ੀਆ ਦੇ ਵਿਚ ਵੀ ਠੀਕ ਨਹੀਂ ਨੇ। ਚਾਹੇ ਵੱਡੀ ਤਾਕਤ ਹੈ ਰਸ਼ੀਆ ਦੁਨੀਆਂ ਦੇ ਵਿਚ, ਪਰ ਤੰਗੀਆਂ ਪਰੇਸ਼ਾਨੀਆਂ ਵੱਡਿਆਂ ਨੂੰ ਵੀ ਆ ਜਾਂਦੀਆਂ ਨੇ ਤੇ ਹਾਲਾਤ ਜਿਹੜੇ ਨੇ ਰੂਸ ਦੇ ਉਹ ਇਹ ਜਿਹੜੇ ਨੇ ਰਿਪੋਰਟ ਦੇ ਮੁਤਾਬਕ ਦਰਸਾ ਰਹੇ ਨੇ। ਚਲੋ ਇਹ ਨਹੀਂ ਕਹਿੰਦੇ ਕਿ ਯੂਕਰੇਨ ਨੂੰ ਜਿਹੜਾ ਘਾਟਾ ਨਹੀਂ ਪਿਆ, ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਘਾਟਾ ਪੈ ਰਿਹਾ, ਜਾਨੀ ਤੇ ਮਾਲੀ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ, ਹਰ ਪਾਸੇ ਹੀ ਹੋ ਰਿਹਾ। ਤੇ ਇਹ ਸੀ ਜੀ ਰਸ਼ੀਆ ਦੀ ਰਿਪੋਰਟ ਦੋਸਤੋ। ਤੇ ਲੋ ਫਿਰ ਜਾਂਦੇ ਜਾਂਦੇ ਇੱਕ ਗੱਲ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਮਨ ਦਾ ਰੋਲਾ ਬਨਾਬ ਦਿਮਾਗੀ ਤਵਾਜਨ ਮਨੋਵਿਗਿਆਨਿਕ ਗੱਲ ਹੈ, ਉਹਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਮਨ ਦਾ ਰੋਲਾ ਤੇ ਬਨਾਮ ਦਿਮਾਗੀ ਤਵਾਜਨ, ਗੱਲਬਾਤ ਲਿਖਦੇ ਨੇ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡ ਦਾ ਮੰਚ ਇਹ ਗੱਲਬਾਤ ਕੀ ਕਹਿੰਦੀ ਹੈ ਵਿਚਾਰਦੇ ਹਾਂ ਤੇ ਸੁਣਦੇ ਹਾਂ। ਮਨੋਵਿਗਿਆਨੀਆਂ ਦੀਆਂ ਧਾਰਨਾਵਾਂ ਅਚੰਬਿਆਂ ਦੇ ਨਾਲ ਭਰਪੂਰ ਹੁੰਦੀਆਂ, ਪਹਿਲੀ ਨਜ਼ਰੇ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਨੇ, ਪਰ ਗਹਿਰਾਈਆਂ ਦੇ ਨਾਲ ਦੇਖਣ ਦੇ ਉੱਤੇ ਦਿਮਾਗ ਖੋਲਣ ਦੀ ਸਮਰੱਥਾ ਰੱਖਦੀਆਂ ਨੇ। ਕਾਫੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦੀ ਹੀ ਹਿੱਸਾ ਮੰਨਿਆ ਜਾਂਦਾ ਰਿਹਾ, ਹੁਣ ਕਰਕੇ ਕੁਝ ਕੁਝ ਇਸ ਦੇ ਵਿੱਚੋਂ ਦਰਸ਼ਨ ਜਿਹੜੇ ਨੇ ਫਿਲੋਸਫੀ ਦੀ ਝਲਕ ਵੀ ਦਿਖਾਈ ਦਿੰਦੀ ਹੈ। ਮਨੁੱਖੀ ਦਿਮਾਗ ਜੋ ਕਿ ਦੋ ਪੱਧਰਾਂ ਦੇ ਉੱਤੇ ਕੰਮ ਕਰਦਾ ਹੈ, ਚੇਤਨ ਤੇ ਅਵਚੇਤਨ। ਸਿੰਗਮੰਡ ਫਰਾਇਡ, ਜਿਸ ਨੇ ਮਨੋਵਿਗਿਆਨ ਦੇ ਹਰੇਕ ਪੱਖ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਪਰਛਾਵਾਂ ਪਾਇਆ, ਉਹਨਾਂ ਨੇ ਮਨੁੱਖੀ ਦਿਮਾਗ ਦੀ ਪਾਣੀ ਉੱਪਰ ਤੈਰ ਰਹੇ ਬਰਫ਼ ਦੇ ਉਸ ਟੁਕੜੇ ਦੇ ਨਾਲ ਤੁਲਨਾ ਕੀਤੀ ਹੈ ਜਿਸਦਾ 90% ਭਾਗ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ ਤੇ ਸਿਰਫ 10% ਭਾਗ ਹੀ ਜਿਹੜਾ ਉੱਪਰ ਦਿਖਾਈ ਦਿੰਦਾ ਹੈ। ਫਰਾਇਡ ਇਸ 10% ਦਿਖਾਈ ਦੇਣ ਵਾਲੇ ਭਾਗ ਨੂੰ ਚੇਤਨ ਮਨ ਤੇ 90% ਭਾਵ ਡੁੱਬੇ ਹੋਏ ਭਾਗ ਨੂੰ ਅਵਚੇਤਨ ਮਨ ਕਹਿੰਦਾ ਹੈ। ਫਰਾਇਡ ਅਤੇ ਹੋਰ ਕਈ ਮਨੋਵਿਗਿਆਨੀਆਂ ਦਾ ਮੰਨਣਾ ਕਿ ਮਨੁੱਖ ਦੇ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਮੁੱਖ ਰੂਪ ਜਿਹੜਾ ਇਹਦੇ ਵਿੱਚ ਇਹ 90% ਹਿੱਸਾ ਅਵਚੇਤਨ ਮਨ ਹੀ ਹੈ। ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਨੇ ਮਨ ਦੀ ਸ਼ਕਤੀ ਦੀ ਮਹੱਤਤਾ ਸਮਝਾਈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ਮਨ ਜੀਤੇ ਜਗ ਜੀਤ ਤੇ ਮਹਾਤਮਾ ਬੁੱਧ ਦੁਆਰਾ ਸੁਝਾਇਆ ਅਸ਼ਟ ਮਾਰਗ

ਇਸ ਦੀਆਂ ਪ੍ਰਮੁੱਖ ਉਦਾਹਰਨਾਂ ਨੇ। ਇਸ ਸਮੇਂ ਸਾਡੇ ਦਿਮਾਗ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਇਸ ਅਵਚੇਤਨ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ, ਜਾਂ ਕੋਈ ਅਜਿਹਾ ਤਰੀਕਾ ਵੀ ਹੈ ਜਿਹਦੇ ਨਾਲ ਅਵਚੇਤਨ ਮਨ ਨੂੰ ਆਪਣੀ ਇੱਛਾ ਦੇ ਅਨੁਸਾਰ ਮੋੜਿਆ ਜਾ ਸਕਦਾ ਹੈ। ਉੱਤਰ ਜਿਹੜਾ ਇਹਦੇ ਵਿੱਚ ਆਉਂਦਾ ਹੈ ਨਿਰਾਸ਼ਾ ਕਰਨ ਵਾਲਾ ਨਹੀਂ ਹੈ। ਆਧੁਨਿਕ ਜਿਹੜੀ ਵਿਗਿਆਨਕ ਹੈ, ਮਨੋਵਿਗਿਆਨ ਹੈ, ਆਧੁਨਿਕ ਮਨੋਵਿਗਿਆਨ, ਉਹਦੇ ਵਿੱਚ ਅਨੇਕ ਅਜਿਹੇ ਤਰੀਕੇ ਮਿਲਦੇ ਨੇ ਜਿਨ੍ਹਾਂ ਨੂੰ ਇਸ ਮਕਸਦ ਦੇ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਅਤੇ ਪ੍ਰਭਾਵੀ ਤਰੀਕਾ ਅਚੇਤ ਸੰਦੇਸ਼, ਸਿੰਬਲੀਮਿਨਲ ਸਿਗਨਲ ਮੈਸੇਜ ਹੈਗਾ ਹੈ। ਵੱਖ ਵੱਖ ਵਿਧੀਆਂ ਵਰਤ ਕੇ ਸਾਡੇ ਦਿਮਾਗ ਦੇ ਅਵਚੇਤਨ ਹਿੱਸੇ ਨੂੰ ਪਹਿਲਾਂ ਐਕਟਿਵ ਕਰਨਾ ਪੈਂਦਾ ਹੈ ਤਾਂ ਕਿ ਅਚੇਤ ਸੰਦੇਸ਼ ਜਿਹੜਾ ਸਾਡੀ ਦਿਮਾਗੀ ਪ੍ਰਣਾਲੀ ਨਿਊਰਲ ਐਕਟੀਵਿਟੀ ਜਿਹੜੀ ਹੈ ਉਹਦਾ ਹਿੱਸਾ ਬਣ ਜਾਣ। ਇਸ ਦੇ ਨਾਲ ਹੈਰਾਨ ਕਰਨ ਵਾਲੀ ਤਬਦੀਲੀ ਇਹ ਵੀ ਵਾਪਰਦੀ ਹੈ ਕਿ ਸਾਡੇ ਦਿਮਾਗ ਦੀ ਨਿਊਰਨ ਪ੍ਰਣਾਲੀ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣ ਲੱਗ ਪੈਂਦੀ ਹੈ। ਮੈਡੀਟੇਸ਼ਨ, ਸਾਹ ਪ੍ਰਕਿਰਿਆ ਉੱਤੇ ਜਿਹੜਾ ਧਿਆਨ ਦੇਣਾ, ਬਰੀਥਿੰਗ ਦੇ ਉੱਤੇ ਪੈਟਰਨ ਤੇ ਯੋਗ ਨਿੰਦਰਾ ਆਦਿ ਸਾਡੇ ਅਵਚੇਤਨ ਮਨ ਨੂੰ ਕਿਰਿਆਸ਼ੀਲ ਕਰਨ ਦੇ ਕੁਝ ਤਰੀਕੇ ਨੇ ਜੋ ਸਹਿਜੇ ਹੀ ਅਮਲ ਦੇ ਵਿੱਚ ਲਿਆਂਦੇ ਜਾ ਸਕਦੇ ਹੈ। ਜਦੋਂ ਇਹਨਾਂ ਤਰੀਕਿਆਂ ਦੇ ਨਾਲ ਅਵਚੇਤਨ ਮਨ ਨੂੰ ਐਕਟਿਵ ਕਰ ਲਿਆ ਜਾਂਦਾ ਹੈ ਤਾਂ ਮਧੁਰ ਭਾਸ਼ਾ ਵਰਤ ਕੇ ਜਿਵੇਂ ਸੰਗੀਤ ਜਾਂ ਕੁਝ ਸਕਾਰਾਤਮਕ ਸੰਦੇਸ਼ ਦਿਮਾਗ ਨੂੰ ਦਿੱਤੇ ਜਾ ਸਕਦੇ ਨੇ ਜੋ ਸਾਡੀ ਅਵਚੇਤਨ ਪ੍ਰਣਾਲੀ ਦਾ ਹਿੱਸਾ ਬਣ ਕੇ ਸਾਡੇ ਸੁਭਾਅ ਨੂੰ ਮੁੜ ਪ੍ਰਭਾਸ਼ਿਤ ਜਿਹੜਾ ਕਰ ਸਕਦੇ ਹੈ। ਸਾਡਾ ਦਿਮਾਗ ਪੰਜ ਤਰ੍ਹਾਂ ਦੀਆਂ ਤਰੰਗਾਂ ਤਹਿਤ ਕੰਮ ਕਰਦਾ ਹੈ। ਇਹ ਨੇ ਐਲਫਾ, ਬੀਟਾ, ਗੈਮਾ, ਥੀਟਾ ਤੇ ਡੈਲਟਾ। ਇਹਨਾਂ ਨੂੰ ਮਨੁੱਖੀ ਦਿਮਾਗ ਦੀਆਂ ਪੰਜ ਅਵਸਥਾਵਾਂ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਦੋ ਅਵਸਥਾਵਾਂ ਹੁੰਦੀਆਂ ਨੇ ਐਲਫਾ ਤੇ ਬੀਟਾ, ਅਵਚੇਤਨ ਮਨ ਦੇ ਨਾਲ ਸੰਬੰਧਿਤ ਨੇ। ਦੂਜੇ ਸ਼ਬਦਾਂ ਦੇ ਵਿੱਚ ਜਦੋਂ ਇਹਨਾਂ ਤਰੰਗਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈਗਾ ਤਾਂ ਸਾਡਾ ਅਵਚੇਤਨ ਮਨ ਜਿਹੜਾ ਉਹ ਉੱਠ ਖੜਾ ਹੁੰਦਾ ਹੈ, ਐਕਟਿਵ ਹੋ ਜਾਂਦਾ ਹੈ। ਜੇਕਰ ਇਹਨਾਂ ਤਰੀਕਿਆਂ ਜਾਂ ਤਕਨੀਕੀ ਸ਼ਬਦਾਂ ਨੂੰ ਲਾਂਭੇ ਰੱਖ ਕੇ ਆਸਾਨ ਸ਼ਬਦਾਂ ਜਾਂ ਲਫ਼ਜ਼ਾਂ ਦੇ ਵਿੱਚ ਸਮਝਾਈਏ ਕਿ ਜਾਗੋ ਮਿਚੀ ਜਾਂ ਸੰਪੂਰਨ ਆਨੰਦ ਦੀ ਅਵਸਥਾ ਦੇ ਵਿੱਚ ਸਾਡਾ ਅਵਚੇਤਨ ਮਨ ਆਮ ਦੇ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਤੇ ਇਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਵਚੇਤਨ ਮਨ ਨੂੰ ਅਚੇਤ ਸੰਦੇਸ਼ ਦੇ ਕੇ ਆਪਣੀ ਸ਼ਖਸੀਅਤ ਦਾ ਪੁਨਰ ਨਿਰਮਾਣ ਕਰ ਸਕਦੇ ਹਾਂ। ਜਾਗੋ ਮਿਚੀ ਵਾਲੀ ਅਵਸਥਾ ਗਹਿਰੀ ਨੀਂਦ ਦੇ ਵਿੱਚ ਜਿਹੜਾ ਆਪਾਂ ਜਾਣ ਤੋਂ ਇਕਦਮ ਪਹਿਲਾਂ, ਜਾਗਣ ਤੋਂ ਇਕਦਮ ਬਾਅਦ ਹੁੰਦੀ ਹੈ ਤੇ ਸੰਪੂਰਨ ਆਨੰਦ ਦੀ ਅਵਸਥਾ 24 ਘੰਟਿਆਂ ਦੇ ਵਿੱਚੋਂ ਕਦੇ ਵੀ ਹੋ ਸਕਦੀ ਹੈ, ਖਾਸ ਕਰ ਜਦੋਂ ਅਸੀਂ ਕੁਦਰਤ ਦੇ ਬਹੁਤ ਨੇੜੇ ਤੇ ਸੰਸਾਰਕ ਵਿਚਾਰਾਂ ਤੋਂ ਪਰੇ ਹੁੰਦੇ ਹਾਂ। ਬੱਚਿਆਂ ਦਾ ਅਵਚੇਤਨ ਮਨ ਆਮ ਬਾਲਗ ਇਨਸਾਨ ਦੇ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਸਾਡੇ ਅਵਚੇਤਨ ਮਨ ਨੂੰ ਨਿਰਦੇਸ਼ ਦੇਣ ਦਾ ਇੱਕ ਹੋਰ ਵੀ ਅਹਿਮ ਮੌਕਾ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਮਨੁੱਖੀ ਜਜ਼ਬਾਤ ਜਿਵੇਂ ਕਿ ਗੁੱਸੇ, ਖੁਸ਼ੀ, ਉਦਾਸੀ, ਸ਼ਰਧਾ, ਸਤਿਕਾਰ ਜਾਂ ਸਮਰਪਣ ਆਦਿ ਦੇ ਭਾਵ ਨੂੰ ਲੈ ਕੇ ਸਿਖਰ ਐਕਸਟ੍ਰੀਮ ਦੇ ਉੱਤੇ ਹੁੰਦੇ ਹਾਂ। ਕੁਝ ਮਹੱਤਵਪੂਰਨ ਪਲ ਜੋ ਸਾਨੂੰ ਕੁਦਰਤੀ ਅਵਸਥਾ ਦੇ ਵਿੱਚ ਲਿਜਾਣ ਜਾਂ ਫਿਰ ਸਹਾਈ ਹੋ ਸਕਦੇ ਨੇ, ਉਹਨਾਂ ਦੇ ਵਿੱਚ ਕੋਈ ਮਧੁਰ ਸੰਗੀਤ, ਮਧੁਰ ਆਵਾਜ਼ ਜਾਂ ਕੋਈ ਮਨਮੋਹਕ ਕੁਦਰਤੀ ਨਜ਼ਾਰਾ ਜਿਵੇਂ ਕਿ ਬਾਰਿਸ਼ ਜਾਂ ਸੁਹਾਵਨਾ ਮੌਸਮ ਸਾਡੀ ਮਦਦ ਕਰ ਸਕਦਾ ਹੈ। ਇਹਨਾਂ ਪਰਿਸਥਿਤੀਆਂ ਦੇ ਵਿੱਚ ਸਾਡਾ ਅਵਚੇਤਨ ਮਨ ਸਾਡੇ ਆਲੇ ਦੁਆਲੇ ਦੇ ਮਾਹੌਲ ਤੋਂ ਜੋ ਸੂਚਨਾ ਗ੍ਰਹਿਣ ਕਰਦਾ ਹੈ ਉਹ ਸਾਡੇ ਨਿਊਰਨ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਤੇ ਸਾਡਾ ਸੁਭਾਅ, ਆਦਤਾਂ, ਸ਼ਖਸੀਅਤ ਤੇ ਉਸ ਅਨੁਸਾਰ ਢਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜੋ ਅਹਿਮ ਹੈ ਕਿ ਦਿਮਾਗ ਦੇ 90% ਹਿੱਸੇ ਜਿਹੜਾ ਸਭ ਕੌਂਸ਼ੀਅਸ ਮਾਇੰਡ ਹੈ ਉਹਦੇ ਤੱਕ ਵਿਚਾਰਾਂ ਦੇ ਪ੍ਰਵਾਹ ਜਿਹੜੇ ਨੇ ਉਹ ਪਹੁੰਚਣ ਦਾ ਇੱਕੋ ਇੱਕ ਤਰੀਕਾ 10% ਹਿੱਸੇ ਕੌਂਸ਼ੀਅਸ ਮਾਇੰਡ ਜਿਹੜਾ ਹੈ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ। ਇਸ ਦੇ ਲਈ ਚੇਤਨ ਮਨ ਦੇ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਜੋ ਨਤੀਜਾ ਨਿਕਲਦਾ ਅਵਚੇਤਨ ਮਨ ਦੇ ਵਿੱਚ ਉਹ ਸਥਾਈ ਤੌਰ ਦੇ ਉੱਤੇ ਜਮ੍ਹਾਂ ਹੋ ਜਾਂਦਾ।
ਜਿਸ ਦਾ ਨਤੀਜਾ ਅਸੀਂ ਸਾਡੀ ਸ਼ਖਸੀਅਤ ਦੇ ਵਿਚ ਆਏ ਬਦਲਾਅ ਦੇ ਰੂਪ ਦੇ ਵਿਚ ਦੇਖਦੇ ਹਾਂ। ਸਾਡੇ ਲਈ ਚੰਗੀ ਗੱਲ ਇਹੀ ਹੈ ਕਿ ਅਵਚੇਤਨ ਮਨ ਦੇ ਵਿਚ ਵਿਚਾਰ ਪਹੁੰਚਣ ਤੋਂ ਪਹਿਲਾਂ ਸਾਡੇ ਚੇਤਨ ਮਨ ਦੀ ਤਾਰਕਿਕ ਕਸ਼ਮਾਕਸ਼ ਜਿਹੜੀ ਹੈ, ਜਾਣੀ ਕਿ ਫਿਲਟਰ ਹੁੰਦਾ ਹੈ ਜਿੱਥੇ ਸਭ ਕੁਝ ਵਿੱਚ, ਉਸ ਨੂੰ ਸਫਲਤਾ ਪੂਰਵਕ ਲੰਘਣਾ ਪੈਂਦਾ ਹੈ। ਇਸ ਦੇ ਲਈ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਕਾਰਾਤਮਕ ਨੈਗੇਟਿਵਿਟੀ ਵਿਚਾਰ ਸਾਡੇ ਚੇਤਨ ਮਨ ਦੇ ਵਿੱਚ ਦਾਖਲ ਹੋ ਵੀ ਜਾਵੇ ਤਾਂ ਵੀ ਅਸੀਂ ਉਸ ਵੇਲੇ ਤੱਕ ਉਸ ਦੇ ਉੱਤੇ ਤਰਕ ਕਰਦੇ ਰਹੀਏ ਜਦੋਂ ਤੱਕ ਉਹ ਵਿਚਾਰ ਪੋਜ਼ਿਟਿਵਿਟੀ ਦੇ ਵਿੱਚ, ਸਕਾਰਾਤਮਕਤਾ ਦੇ ਵਿਚਕਾਰ ਜਿਹੜਾ ਵਿਚਾਰ ਦੇ ਰੂਪ ਦੇ ਵਿੱਚ ਤਬਦੀਲ ਨਾ ਹੋ ਜਾਵੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ ਆਖਰ ਦੇ ਵਿੱਚ, ਤੇ ਬਾਕਮਾਲ ਮਨੋ ਵਿਗਿਆਨਿਕ ਗੱਲ ਸੀ ਆਪਣੇ ਪਰਵਿੰਦਰ ਸਿੰਘ ਢਿੰਡਸਾਉਣਾ ਦੀ ਕਲਮ ਦੇ ਵਿੱਚੋਂ, ਮਨ ਦਾ ਰੋਲਾ ਬਨਾਮ ਦਿਮਾਗ, ਦਿਮਾਗੀ ਤਵਾਜਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ, ਉਮੀਦ ਕਰਦੇ ਹਾਂ ਸਿੱਖਣ ਨੂੰ ਕੁਝ ਨਾ ਕੁਝ ਮਿਲਿਆ ਹੋਏਗਾ ਪੋਜ਼ਿਟਿਵਿਟੀ ਨੈਗੇਟਿਵਿਟੀ ਦੇ ਵਿੱਚੋਂ, ਜਾਂ ਨੈਗੇਟਿਵਿਟੀ ਦੇ ਵਿੱਚੋਂ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਜਾਣਾ ਹੈ। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ। ਤੇ ਆਖਰ ਦੇ ਵਿੱਚ ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਲਓ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਕਰ ਲੈਂਦੇ ਹਾਂ ਤੇ ਫਿਰ ਮੈਂ ਇੱਥੇ ਹੀ ਲਵਾਂਗਾ ਆਗਿਆ। ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਕੀਤੀ ਜਾਵੇ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਇਸ ਦੇ ਨਾਲ ਹੀ ਦੁਆਬਾ ਰੇਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿੱਚ ਹੈ। ਤੇ ਨਾਲ ਨਾਲ ਫੇਸਬੁੱਕ ਯੂਟਿਊਬ ਦੇ ਉੱਤੇ ਜਾ ਕੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅੱਜ ਇੰਨਾ ਕੀ ਕਬੂਲ ਕਰਨਾ ਜੀ, ਤੇ ਕੱਲ ਨੂੰ ਮਿਲਦੇ ਹਾਂ ਫਿਰ ਦੁਬਾਰਾ ਤੋਂ ਕੁਝ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਗੱਲਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।

0: ரேடியோ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ। ਫਿਰ ਤੋਂ ਇੱਕ ਵਾਰ ਸੋਮਵਾਰ ਦਾ ਦਿਹਾੜਾ ਤੁਹਾਡੇ ਨਾਲ, ਲਾਈਨਾਂ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਖੁੱਲ੍ਹ ਕੇ ਚੱਲਣਗੀਆਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਜਿਹੜਾ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਨਾਲ ਨਾਲ ਰਾਜਨ ਸੈਣੀ ਸਾਹਿਬ ਦੇ ਵੀ ਸੁਨੇਹੇ ਆ ਰਹੇ ਨੇ। ਇਸ ਵਕਤ ਤੁਸੀਂ ਯੂਟਿਊਬ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਹਰ ਮਾਧਿਅਮ ਦੇ ਉੱਤੇ ਦੁਆਬਾ ਰੇਡੀਓ ਜਿੱਥੇ ਜਿੱਥੇ ਚੱਲਦਾ ਹੈ ਸਰਚ ਕਰਕੇ ਸੁਣ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਤੁਸੀਂ ਵੀ ਨਾਲ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗਰੁੱਪਾਂ ਦੇ ਵਿੱਚ ਜਿੱਥੇ ਕਿਤੇ ਵੀ ਆਪਾਂ ਜੁੜੇ ਹੋਏ ਹਾਂ ਉਹਦੇ ਵਿੱਚ ਤੁਹਾਡੇ ਲਈ ਲਿੰਕ ਜਿਹੜੇ ਸਾਂਝੇ ਕਰ ਦਿੱਤੇ ਗਏ ਨੇ ਜੀ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਫੋਨ ਨੰਬਰ ਹਮੇਸ਼ਾ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਬਾਕੀ ਲਿਖ ਵੀ ਦਿੱਤਾ ਜਾਂਦਾ ਹੈ। ਤੇ ਸੋਮਵਾਰ ਤੇ ਦਿਹਾੜੀ ਦੀ ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ 7:06 ਨੇ ਤੇ ਮੌਸਮ ਬੜਾ ਸੁਹਾਵਣਾ, ਨਾ ਗਰਮੀ ਤੇ ਨਾ ਸਰਦੀ। ਆਪਣੀਆਂ ਅਗਸਤ ਦੇ ਮਹੀਨੇ ਦੀਆਂ ਧੁੱਪਾਂ ਤੇ ਪਤਝੜ ਦਾ ਮੌਸਮ ਇਨ੍ਹਾਂ ਮੁਲਕਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਘਾਹ ਜਿਹੜਾ ਬੜਾ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਤੇ ਇਸੇ ਤਰ੍ਹਾਂ ਵਿੱਚ ਵਿੱਚ ਮੀਂਹ, ਠੰਡਾ ਤੱਤਾ ਸਾਰਾ ਕੁਝ ਚੱਲੀ ਜਾਂਦਾ ਹੈ ਜੀ। ਤੇ ਦੋਸਤੋ, ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਹੀ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:06 ਤੇ ਆਪਣੇ ਵੈਂਕੂਵਰ ਤੇ ਕੈਲੀਫੋਰਨੀਆ ਦੇ ਵਿੱਚ ਸਵੇਰ ਦੇ 9:00 ਦੇ ਉੱਤੇ ਇਸ ਵਕਤ ਜਿਹੜਾ 7 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਨਾ ਕੁਝ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ। ਗੁੱਸਾ ਤੇ ਮਨੁੱਖ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹਦੇ ਉੱਤੇ ਵਾਰਤਾਲਾਪ ਨਾਲ ਨਾਲ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਤ੍ਰਿਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਜਿਹੜੀ ਕੀਤੀ ਜਾਂਦੀ ਹੈ ਤੇ ਵਾਲ ਅਸਲ ਦੇ ਵਿੱਚ ਕੌਣ ਖਰੀਦਦਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜੇ ਸਮਾਂ ਇਜਾਜ਼ਤ ਦੇਵੇਗਾ ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ, ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਰਹੇਗੀ। ਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ ਤੇ ਨਾਲ ਨਾਲ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 3 ਅਗਸਤ ਦਾ ਦਿਹਾੜਾ ਦੋਸਤੋ ਅੱਜ ਤੇ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ 2026 ਸੋਮਵਾਰ ਦਾ ਦਿਨ ਤੇ ਆਪਣੀ ਜ਼ੁਬਾਨ ਤੋਂ ਕਹਿੰਦੇ ਇੰਨੇ ਮਿੱਠੇ ਸ਼ਬਦ ਬੋਲੋ ਜੋ ਵਾਪਸ ਵੀ ਲੈਣੇ ਪੈਣ ਤਾਂ ਉਹ ਕੋੜੇ ਨਾ ਲੱਗਣ। ਕਿਆ ਬਾਤ ਹੈ ਜੀ, ਤੇ ਰਸ ਘੋਲਣਾ ਚਾਹੀਦਾ ਹੈ, ਬੇਸਨ ਹੀ ਘੋਲਣਾ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 3 ਅਗਸਤ 1492 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਕ੍ਰਿਸਟੋਫਰ ਕੋਲੰਬਸ ਨਵੀਂ ਦੁਨੀਆ ਦੀ ਖੋਜ ਦੇ ਵਿੱਚ ਸਪੇਨ ਤੋਂ 3 ਸਮੁੰਦਰੀ ਜਹਾਜ਼ਾਂ ਦੇ ਬੇੜੇ ਦੇ ਨਾਲ ਨਿਕਲਿਆ ਸੀ ਤੇ ਉਹਨੂੰ ਜਿਹੜਾ ਸੀ ਅਮਰੀਕਾ ਜਾ ਪਹੁੰਚਿਆ, ਇੰਡੀਆ ਦੀ ਖੋਜ ਕਰਨ ਤੁਰਿਆ ਸੀ ਤੇ 1914 ਦੇ ਵਿੱਚ ਪਹਿਲੇ ਸੰਸਾਰ ਯੁੱਧ ਦੇ ਵਿੱਚ ਜਰਮਨ ਨੇ ਫਰਾਂਸ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਸੀ ਤੇ 1921 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਦੇ ਰਾਹੀਂ ਫਸਲਾਂ ਦੇ ਉੱਪਰ ਦਵਾਈ ਦਾ ਜਿਹੜਾ ਛਿੜਕਾਅ ਕੀਤਾ ਗਿਆ ਸੀ। ਕਿਆ ਬਾਤ ਹੈ, 1921 ਦੇ ਵਿੱਚ ਭਾਰਤ ਦੇ ਵਿੱਚ ਵੀ ਜਿਹੜਾ ਸੀ ਜਹਾਜ਼ਾਂ ਦੇ ਰਾਹੀਂ ਦਵਾਈ ਦਾ ਛਿੜਕਾਅ ਜਿਹੜਾ ਫਸਲਾਂ ਤੇ ਕੀਤਾ ਗਿਆ। 1957 ਦੇ ਵਿੱਚ ਅਬਦੁਲ ਰਹਿਮਾਨ ਮਲਾਇਆ ਨੇ ਜਿਹੜਾ ਸੀ ਨੇਤਾ ਬਣੇ ਜਿਸ ਦੀ ਅਗਵਾਈ ਹੇਠ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਗਈ। 2004 ਦੇ ਵਿੱਚ ਨਿਊਯਾਰਕ ਦੇ ਵਿੱਚ ਸਟੈਚੂ ਆਫ ਲਿਬਰਟੀ ਦੇ ਦੁਆਰਾ ਖੋਲਿਆ ਜੋ 2001 ਦੇ ਵਿੱਚ ਬੰਦ ਜਿਹੜਾ ਕੀਤਾ ਗਿਆ ਸੀ ਤੇ ਉਹਨੂੰ ਦੁਬਾਰਾ ਫਿਰ ਉਹ ਖੋਲਿਆ ਗਿਆ ਸੀ। ਤੇ ਕੰਪਿਊਟਰ ਤੇ ਇਨਸਾਨ ਦੀ ਵਾਰਤਾਲਾਪ ਦੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਕੰਪਿਊਟਰ ਦੀ ਖੋਜ 1837 ਦੇ ਵਿੱਚ ਹੁੰਦੀ ਹੈ ਤੇ ਚਾਰਲਸ ਬੈਬੇਜ ਨੇ ਕੀਤੀ ਤੇ ਜਿਸ ਨੂੰ ਕੰਪਿਊਟਰ ਦਾ ਪਿਤਾਮਾ ਜਿਹੜਾ ਕਿਹਾ ਜਾਂਦਾ ਹੈ। ਭਾਵੇਂ ਕਿ ਕੰਪਿਊਟਰ ਸਿਸਟਮ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਰਹੀ ਸੀ, ਪਰ ਕੰਪਿਊਟਰ ਤੋਂ ਪਹਿਲਾਂ ਵੀ ਕੰਮ ਚੱਲਦਾ ਸੀ ਤੇ ਹੁਣ ਵੀ, ਪਰ ਇਸ ਨੂੰ ਬਣਾਉਣ ਦੀ ਲੋੜ ਕਿਉਂ ਪੈ ਗਈ? ਕੈਲਕੂਲੇਸ਼ਨ ਕਰਨੀ ਸੌਖੀ ਹੋ ਗਈ ਕਿਉਂਕਿ ਮਸ਼ੀਨ ਇਨਸਾਨ ਦੇ ਨਾਲੋਂ ਜ਼ਿਆਦਾ ਭਰੋਸੇਮੰਦ ਸੀ। ਡਾਟਾ ਸਭ ਬੜਾ ਸੌਖਾ ਹੋ ਗਿਆ। ਇੱਕ ਥਾਂ ਤੋਂ ਦੂਜੀ ਥਾਂ ਡਾਟਾ ਟ੍ਰਾਂਸਫਰ ਕਰਨਾ, ਜਲਦੀ ਭੇਜਣਾ ਆਸਾਨ ਹੋ ਗਿਆ। ਹਰ ਉਹ ਕੰਮ ਜੋ ਇਨਸਾਨ ਵੀ ਕਰ ਸਕਦਾ ਚਾਹੇ ਸਮਾਂ ਕਿੰਨਾ ਵੀ ਜ਼ਿਆਦਾ ਲੱਗੇ, ਉਹ ਕੰਮ ਕੰਪਿਊਟਰ ਦੇ ਜਿਹੜਾ ਸੀ ਜਲਦੀ ਦੇ ਵਿੱਚ ਸਮੇਂ ਦੀ ਬਚਤ ਕਰਨ ਦੇ ਲਈ ਜਿਹੜਾ ਕਰ ਦਿੱਤਾ। 1980 ਦੇ ਵਿੱਚ ਸੁਪਰ ਕੰਪਿਊਟਰ ਦਾ ਜ਼ਮਾਨਾ ਜਿਹੜਾ ਆਇਆ ਤੇ ਕੰਪਿਊਟਰ ਹੋਰ ਤਾਕਤਵਰ ਹੁੰਦੇ ਗਏ ਤੇ ਹੋ ਵੀ ਰਹੇ ਨੇ। ਅੱਜ ਜਿਹੜੀ ਆ ਕੁਆਂਟਮ ਕੰਪਿਊਟਰ ਦੀ ਗੱਲ ਹੋ ਰਹੀ ਹੈ, ਰਿਸਰਚ ਜਾਰੀ ਹੈ, ਜਿਸਦੀ ਅਸੀਮਤ ਤਾਕਤ ਹੋਵੇਗੀ। ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਸਾਡੀ ਦੁਨੀਆਂ ਨੂੰ ਚਲਾ ਰਹੇ ਨੇ ਤੇ ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਵੱਡੇ ਵੱਡੇ ਜਹਾਜ਼ ਸਭ ਕੰਪਿਊਟਰ ਕੰਟਰੋਲ ਮਸ਼ੀਨਾਂ ਬਣਾ ਰਹੀਆਂ ਨੇ। ਮਿਸਾਈਲ ਸਿਸਟਮ ਜਿਹੜਾ ਹੈ ਤੋਂ ਲੈ ਕੇ ਪਰਮਾਣੂ ਹਥਿਆਰ ਕੰਪਿਊਟਰ ਦੇ ਨਾਲ ਕੰਟਰੋਲ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਸਰਕਾਰਾਂ ਕੰਪਿਊਟਰ ਕੰਟਰੋਲ ਡਾਟਾ ਦੇ ਸਹਾਰੇ ਚੱਲ ਰਹੀਆਂ। ਪੂਰੀ ਦੁਨੀਆਂ ਨੂੰ ਕੰਪਿਊਟਰ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। ਜੋ ਸਾਡੇ ਹੱਥ ਦੇ ਵਿੱਚ ਮੋਬਾਈਲ ਹੈ ਇਹ ਵੀ ਇੱਕ ਕੰਪਿਊਟਰ ਹੀ ਹੈ, ਪਰ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਪਿਊਟਰ ਦਾ ਦਿਮਾਗ ਹਜੇ ਤੱਕ ਇਨਸਾਨ ਕੰਟਰੋਲ ਕਰ ਰਿਹਾ। ਕੰਪਿਊਟਰ ਉਦੋਂ ਤੱਕ ਕੁਝ ਨਹੀਂ ਕਰਦਾ ਜਦੋਂ ਤੱਕ ਇਨਸਾਨ ਇਸ ਨੂੰ ਕੋਈ ਕਮਾਂਡ ਜਾਂ ਉਹਨੂੰ ਜਿਹੜਾ ਹਦਾਇਤ ਨਹੀਂ ਦਿੰਦਾ, ਆਰਡਰ ਨਹੀਂ ਕਰਦਾ। ਭਾਵੇਂ ਉਹ ਕੰਪਿਊਟਰ ਦੇ ਵਿੱਚ ਇਨਸਾਨ ਵਾਂਗ ਸੋਚਣ ਸਮਝਣ ਦੀ ਤਾਕਤ ਨਹੀਂ ਹੈ, ਸੋਚ ਸਮਝ ਕੇ ਫੈਸਲਾ ਲੈਣ ਦਾ ਕੰਮ ਇਨਸਾਨ ਹੀ ਕਰਦਾ ਹੈ। ਫਿਰ ਉਹ ਕੰਪਿਊਟਰ ਨੂੰ ਕਮਾਂਡ ਦਿੰਦਾ ਹੈ ਕਿ ਹੁਣ ਉਹ ਕੰਮ ਕਰ। ਕੋਈ ਸ਼ਰਾਰਤੀ ਬੰਦਾ ਗਲਤ ਕਮਾਂਡ ਨਾ ਦੇਵੇ, ਇਸਦਾ ਵੀ ਜਿਹੜਾ ਹੱਲ ਕੀਤਾ ਹੋਇਆ। ਕੰਪਿਊਟਰ ਨੂੰ ਤਗੜੀ ਸਿਕਿਉਰਿਟੀ ਲਗਾ ਰੱਖੀ ਹੈ, ਪਰ ਹੁਣ ਇਨਸਾਨ ਹੋਰ ਅੱਗੇ ਵੱਧ ਕੇ ਕੰਪਿਊਟਰ ਦੇ ਵਿੱਚ ਸੋਚਣ ਸਮਝਣ ਦੀ ਤਾਕਤ ਪੈਦਾ ਕਰ ਰਿਹਾ। ਜੋ ਇਨਸਾਨ ਦੇ ਦੁਆਰਾ ਇਸ ਨੂੰ ਵਾਰ ਵਾਰ ਕਮਾਂਡ ਨਾ ਦੇਣੀ ਪਵੇ ਤੇ ਕੰਪਿਊਟਰ ਆਪਣੇ ਆਪ ਕੰਮ ਸਮਝ ਕੇ ਆਪਣੇ ਆਪ ਹੀ ਕੰਮ ਪੂਰਾ ਕਰ ਦੇਵੇ ਤੇ ਇਨਸਾਨ ਨੂੰ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ, ਲੋੜ ਨਾ ਰਵੇ। ਮਤਲਬ ਮਸ਼ੀਨੀ ਇਨਸਾਨ ਜਿਸ ਦੇ ਕੋਲ ਸੋਚਣ ਸਮਝਣ ਦੀ ਤਾਕਤ ਹੋਵੇ। ਦੂਸਰੇ ਪਾਸੇ ਕੁਦਰਤ ਦੀ ਥੋੜੀ ਗੱਲ ਕਰਦੇ ਹਾਂ, ਜਿੱਦਾਂ ਕਿ ਕੁਦਰਤ ਦੇ ਬਹੁਤ ਸਾਰੇ ਗੁਣ ਨੇ, ਉਹਦੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਸ਼ੋਧੀਆਂ ਜਾਂ ਬਹੁਤ ਸਾਰੇ ਐਸੇ ਤੱਤ ਜੋ ਅਸੀਂ ਜੀਵਨ ਭਰ ਦੇ ਵਿੱਚ ਰੋਜ਼ਾਨਾ ਦੀ ਵੀ ਜਿਹੜਾ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਤੇ ਗੱਲ ਕਰਦੇ ਹਾਂ ਕਿੱਕਰਾਂ ਨੂੰ ਆਪਾਂ ਕੰਡਿਆਂ ਦੇ ਨਾਲ ਤਾਂ ਦੇਖਿਆ, ਪਰ ਕਿੱਕਰਾਂ ਤੋਂ ਦਵਾਈ, ਟੂਥਪੇਸਟ, ਇਨਫੈਕਸ਼ਨ ਦੇ ਲਈ ਦਵਾਈਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਕਿੱਕਰ ਦਾ ਕਮਾਲ, ਡਾਇਰੀਏ ਦੇ ਵਿੱਚ ਆਰਾਮ ਜਿਹੜਾ ਹੈ, ਕਿੱਕਰ ਦੇ ਵੱਖ ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ ਦਾ ਮਦਦ ਕਰਦੇ ਹੈ। ਇਸ ਦੀਆਂ ਤਾਜ਼ੀਆਂ ਪੱਤੀਆਂ ਨੂੰ ਸਫ਼ੇਦ ਤੇ ਕਾਲੇ ਜ਼ੀਰੇ ਨਾਲ ਜਿਹੜਾ ਹੈ ਪੀਸ ਕੇ ਦਿਨ ਦੇ ਵਿੱਚ 3 ਵਾਰ ਇਸ ਦੀ 12 ਗ੍ਰਾਮ ਮਾਤਰਾ ਖਾਣ ਦੇ ਨਾਲ ਡਾਇਰੀਆ ਠੀਕ ਕਹਿੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਦੇ ਨਾਲ ਬਣਿਆ ਕਾੜਾ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਫਾਇਦਾ ਮਿਲਦਾ ਹੈ। ਦੂਸਰੀ, ਦੰਦਾਂ ਦੀ ਸਮੱਸਿਆ ਆ ਜਾਵੇ, ਮਸੂੜੇ ਫੁੱਲਦੇ ਹੋਣ ਜਾਂ ਹੋਰ ਸਾਰੀਆਂ ਚੀਜ਼ਾਂ, ਇਨਫੈਕਸ਼ਨ ਹੋ ਗਈ ਹੋਵੇ ਤਾਂ ਦੰਦਾਂ ਦੀ ਸਮੱਸਿਆ ਕਰੇ ਦੂਰ ਰੋਜ਼ਾਨਾ ਕਿੱਕਰ ਭਾਵ ਬਾਬੁਲ ਵੀ ਉਹਨੂੰ ਕਹਿੰਦੇ ਆ, ਬਾਬੁਲ ਦੀ ਛਿੱਲ ਨੂੰ ਦਾਤਰ ਬਣਾ ਕੇ ਚਿੱਥਣ ਦੇ ਨਾਲ ਲਾਭ ਮਿਲਦਾ ਹੈ। ਇਸ ਦੇ ਨਾਲ ਮਸੂੜਿਆਂ ਦੀ ਸੜਨ ਤੇ ਦੰਦਾਂ ਵਿੱਚੋਂ ਜਿਹੜਾ ਖੂਨ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਤੇ ਦੰਦਾਂ ਦੀ ਸਫਾਈ ਦੇ ਲਈ 60 ਗ੍ਰਾਮ ਬਾਬੁਲ ਦਾ ਜਿਹੜਾ ਕੋਲਾ, 24 ਗ੍ਰਾਮ ਰੋਸਟ ਕੀਤੀ ਹੋਈ ਫਟਕੜੀ ਤੇ 12 ਗ੍ਰਾਮ ਕਾਲਾ ਨਮਕ ਮਿਲਾ ਕੇ ਕਹਿੰਦੇ ਮੰਜਨ ਕਰੋ ਤੇ ਸਾਰੇ ਦੰਦਾਂ ਦੇ ਦੁੱਖ ਜਿਹੜੇ ਦੂਰ ਹੋ ਜਾਣਗੇ। ਐਗਜ਼ੀਮਾ 25 ਗ੍ਰਾਮ, ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਐਗਜ਼ੀਮਾ ਵਾਲੇ ਹਿੱਸੇ ਨੂੰ ਜਿਹੜਾ ਭਾਫ਼ ਦੇ ਨਾਲ ਸੇਕ ਦੇ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ਦੇ ਉੱਤੇ ਘਿਓ ਲਗਾ ਦਿਓ ਤੇ ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ੀਮਾ ਤੋਂ ਪੀੜਤ ਚਮੜੀ ਦੇ ਉੱਤੇ ਲਗਾਉਣ ਦੇ ਨਾਲ ਵੀ ਜਿਹੜਾ ਚਮੜੀ ਰੋਗ ਖਤਮ ਹੁੰਦੇ ਹੈ। ਟਾਸਲ ਕਿੱਕਰ ਦੀ ਛਿੱਲ ਦੇ ਗਰਮ ਕਾੜੇ ਦੇ ਵਿੱਚ ਨਮਕ ਮਿਲਾ ਕੇ ਲੂਣ ਮਿਲਾ ਕੇ ਗਰਾਰੇ ਕਰਨ ਦੇ ਨਾਲ ਟਾਸਲ ਤੁਰੰਤ ਠੀਕ ਹੋ ਜਾਂਦਾ ਹੈ, ਯਾਨੀ ਕਿ ਗਲੇ ਦੀ ਪ੍ਰੋਬਲਮ ਹੋਵੇ। ਕੰਸਕਟੀ ਵਾਈਟਿਸ, ਰਾਤ ਨੂੰ ਸੌਣ ਤੋਂ ਪਹਿਲਾਂ ਕੰਸਕਟੀ ਵਾਈਟਿਸ ਵਾਲੀਆਂ ਅੱਖਾਂ ਦੇ ਉੱਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਤੇ ਇਸ ਨੂੰ ਕਿਸੇ ਸਾਫ਼ ਕੱਪੜੇ ਦੇ ਨਾਲ ਬੰਨ੍ਹ ਦਿਓ ਤੇ ਅਗਲੇ ਦਿਨ ਕਹਿੰਦੇ ਅੱਖਾਂ ਦੇ ਵਿੱਚ ਉਹ ਲਾਲਗੀ ਜਿਹੜੀ ਹੈ, ਲਾਲਪਨ ਆ ਜਾਂਦਾ ਹੈ, ਉਹ ਜਿਹੜਾ ਦਰਦ ਦੂਰ ਹੋ ਜਾਵੇਗੀ। ਖਾਂਸੀ ਜਾਂ ਜਿਹੜੇ ਵਾਇਰਲ ਨੇ, ਲਾਭਦਾਇਕ ਕਿੱਕਰ ਦੀਆਂ ਮੁਲਾਇਮ ਪੱਤਿਆਂ ਨੂੰ ਕਹਿੰਦੇ ਪਾਣੀ ਦੇ ਵਿੱਚ ਉਬਾਲ ਕੇ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਖਾਂਸੀ ਜਿਹੜੀ ਹੈ, ਛਾਤੀ ਦਾ ਦਰਦ ਠੀਕ ਹੋ ਜਾਂਦਾ ਹੈ ਤੇ ਚਾਹੋ ਤਾਂ ਇਸਦੀ ਗੂੰਦ ਨੂੰ ਵੀ ਕਹਿੰਦੇ ਮੂੰਹ ਦੇ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਸੱਟ ਜਾਂ ਸੜਨ ਦੇ ਉੱਤੇ ਵੀ ਲਾਭਦਾਇਕ ਪੱਤਿਆਂ ਨੂੰ ਜਿਹੜਾ ਜ਼ਖਮ ਦੇ ਉੱਤੇ ਜਾਂ ਸੜੀ ਥਾਂ ਦੇ ਉੱਤੇ ਲਗਾਉਣ ਦੇ ਲਈ ਵਰਤਿਆ ਜਾਂਦਾ ਸੀ, ਦਾਗ ਲੱਗਣ ਤੋਂ ਰੋਕਦਾ ਸੀ। ਇਸ ਦੇ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਵੀ ਹਿੱਸਾ ਸੜ ਜਾਵੇ ਤਾਂ ਉਸ ਥਾਂ ਦੇ ਉੱਤੇ ਕਹਿੰਦੇ ਹੈ ਕਿੱਕਰ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ ਤੇ ਆਰਾਮ ਮਿਲੇਗਾ। ਆਖਰ ਦੇ ਵਿੱਚ ਕਿੱਕਰ ਦੇ ਤੁੱਕੇ ਫਲੀਆਂ ਜੜੀਆਂ ਨੇ ਜਿਸ ਦਾ ਕੰਮ ਅਚਾਰ ਪਾ ਕੇ ਖਾਂਦੇ ਆ। ਇਹ ਜਿਹੜਾ ਸਾਡੇ ਡਾਈਜੈਸਮ ਸਿਸਟਮ ਜਿਹੜਾ ਜੋ ਆਪਾਂ ਡਾਈਜੈਸਟ ਕਰਦੇ ਹਾਂ, ਮੇਦੇ ਦੇ ਲਈ ਵੀ ਬੇਹੱਦ ਸਹਾਇਕ ਹੁੰਦੇ ਨੇ। ਇਸ ਦੀਆਂ ਫਲੀਆਂ ਮੇਦੇ ਦੀਆਂ ਬਿਮਾਰੀਆਂ ਨੂੰ ਕਹਿੰਦੇ ਦੂਰ ਕਰਨ ਦੇ ਵਿੱਚ ਸਹਾਈ ਨੇ। ਪਰ ਪਈਆ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੋ ਕਰਨਾ। ਤੇ ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਲਈ ਗੱਲਬਾਤ, ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਉਹਦੇ ਸਿਲਸਿਲੇ ਦੀ ਗੱਲ ਕਰਦੇ ਹਾਂ। ਨਾਲ ਨਾਲ ਤੁਹਾਡੇ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਕਿ ਭਾਈ ਆਪ ਕੀ ਸਰਕਾਰ ਚੁੱਪ ਕਿਉਂ ਹੈ, ਬਘੇਲ ਗੋ ਬੈਕ, ਕੰਗਣਾ ਨੂੰ ਇਸਲਾਮਿਕ ਜਿਹੜਾ ਫੋਬੀਆ ਖਾ ਰਿਹਾ ਤੇ ਕੋਰਟ ਦੇ ਵਿੱਚ ਚਾਹੇ ਜਿੱਤਾਂ ਹਾਸਲ ਕੀਤੀਆਂ ਪਹਿਲਵਾਨਾਂ ਨੇ ਫਾਈਟ ਰਿੰਗ ਦੇ ਵਿੱਚ, ਪਰ ਕੋਰਟ ਰਿੰਗ ਦੇ ਵਿੱਚ ਵਿਨੇਸ਼ ਫੋਗਾਟ ਜਿਹੜੀ ਹੈ ਹਾਰੀ ਹੈ ਤੇ ਬ੍ਰਿਜ ਜਿਹੜਾ ਭੂਸ਼ਣ ਹੈ ਉਹ ਫਿਰ ਤੋਂ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗਿਆ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਪੇਪਰ ਲੀਕ, ਸਰਕਾਰੀ ਮੁਲਾਜ਼ਮਾਂ ਦੇ ਡੀਏ, SGPC ਦੇ ਫੈਸਲੇ, ਕਾਂਗਰਸ ਦੀ ਅੰਦਰੂਨੀ ਖਿੱਚੋਤਾਣ, ਹਾਈਕੋਰਟ ਦੇ ਅਹਿਮ ਫੈਸਲੇ ਤੇ ਪੰਜਾਬ ਦੇ ਹੋਰ ਜਨਤਕ ਮੁੱਦਿਆਂ ਦੇ ਉੱਤੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਦਾ ਗੰਭੀਰ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਖੁੱਲ੍ਹੇ ਫੋਨ ਲਾਈਨ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਦੂਸਰੇ ਪਾਸੇ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵਿੱਚ ਬ੍ਰਿਜ ਭੂਸ਼ਣ ਮਾਮਲੇ ਦਾ ਫੈਸਲਾ ਆਇਆ, ਦਿੱਲੀ ਤੇ ਪਾਕਿਸਤਾਨ ਦੇ ਨਾਲ ਜੁੜੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਹੋਏਗਾ, ਆਸਟ੍ਰੇਲੀਆ ਗੁਰੂ ਘਰ ਦੇ ਵਿੱਚ ਉਹਦੀ ਰਿਪੋਰਟ ਆ ਗਈ ਹੈ ਜਾਂਚ ਦੀ, ਤੇ ਇਰਾਨ ਅਮਰੀਕਾ ਤਣਾਅ, ਆਤਮਘਾਤੀ ਹਮਲੇ ਤੇ ਚੀਨ ਦੇ ਵੱਧਦੇ ਪ੍ਰਭਾਵ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ। ਤੁਹਾਡੇ ਵਿਚਾਰ ਕੀ ਨੇ? ਕੀ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਲੋੜੀਂਦੀ ਬਹਿਸ ਹੋ ਰਹੀ ਹੈ? ਹੁਣ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ। ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਨਾਲ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਅਸੈਂਬਲੀ ਸੈਸ਼ਨ ਦੀ, ਜੋ ਕਿ 3 ਤਰੀਕ ਤੋਂ ਅੱਜ ਤੋਂ ਸ਼ੁਰੂ ਹੋ ਗਿਆ, 10 ਜਿਹੜਾ ਅਗਸਤ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਕਮੇਟੀ ਦੀ ਸ਼ਲਾਘਾ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਆਵਾਜ਼ ਨੂੰ ਦੇਸ਼ ਵਿਰੋਧੀ ਕਰਾਰ ਨਹੀਂ ਦਿੱਤਾ ਜਾ ਸਕਦਾ, ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦਾ ਬਿਆਨ ਆਇਆ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਨੀਟ ਪੇਪਰ ਲੀਕ ਅਤੇ ਵਿਦਿਆਰਥੀਆਂ ਤੇ ਜਬਰ ਖਿਲਾਫ਼ ਜਿਹੜਾ ਹਰਪਾਲ ਚੀਮਾ ਵੱਲੋਂ ਸਦਨ ਦੇ ਵਿੱਚ ਮਤਾ ਜਿਹੜਾ ਪੇਸ਼ ਕੀਤਾ ਗਿਆ। MLA ਚਰਨਜੀਤ ਸਿੰਘ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਧਿਆਨ ਦਵਾਊ ਨੋਟਿਸ ਪੇਸ਼ ਕੀਤਾ। ਕੁਲਦੀਪ ਧਾਲੀਵਾਲ ਤੇ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਤਿੱਖੀ ਨੋਕਝੋਕ ਵੀ ਹੋਈ। ਸਦਨ ਦੇ ਵਿੱਚ ਸਿਫ਼ਰ ਕਾਲ ਦੇ ਦੌਰਾਨ ਫਿਲਮ ਸਤਲੁਜ ਦਾ ਵੀ ਜਿਹੜੀ ਹੈ ਗੂੰਜ ਗੂੰਜੀ ਹੈ। ਤੇ ਦੂਸਰੇ ਪਾਸੇ ਅਸੀਂ ਪੇਪਰ ਲੀਕ ਮਾਮਲੇ ਦੇ ਉੱਤੇ ਬਹਿਸ ਦੇ ਲਈ ਤਿਆਰ ਹਾਂ, ਸਿੱਖਿਆ ਮੰਤਰੀ ਪੰਜਾਬ ਨੇ ਕਿਹਾ। ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਤੇ ਮੁੱਦਾ ਜਿਹੜਾ ਭੱਕ ਗਿਆ। ਪੰਜਾਬ ਦੇ ਸਿੱਖ ਵਿਭਾਗ ਦੇ ਵਿੱਚ 31,370 ਅਸਾਮੀਆਂ ਖਾਲੀ ਪਈਆਂ ਨੇ, ਬਾਜਵਾ ਸਾਹਿਬ ਨੇ ਓਬਜੈਕਸ਼ਨ ਇਹ ਚੱਕਿਆ। ਦੂਸਰੇ ਪਾਸੇ ਕਹਿੰਦੇ ਆ ਪੰਜਾਬ ਸੂਬਾ No. 1 ਐਜੂਕੇਸ਼ਨ ਦੇ ਵਿੱਚ ਹੋ ਗਿਆ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਤੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੋਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਦੇ ਚਾਚਾ ਮਨਜੀਤ ਸਿੰਘ ਢੌਂਸ, ਭੁਪਿੰਦਰ ਸਿੰਘ ਪਾੜਾ, ਫੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਦੂਸਰੇ ਪਾਸੇ ਕਾਂਗਰਸ MLA ਦਾ ਜਿਹੜਾ ਵੱਲੋਂ ਪੇਪਰ ਲੀਕ ਮਾਮਲੇ ਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਗਈ। ਵਿਧਾਨ ਸਭਾ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀਆਂ ਦੇ ਵਿਧਾਇਕਾਂ ਦੇ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਦੀ ਘੇਰਾਬੰਦੀ ਜਿਹੜੀ ਕੀਤੀ ਗਈ। ਇਸ ਦੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ ਚ ਪੰਜਾਬ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਧਰਨੇ ਦੇ ਵਿੱਚ ਪਹੁੰਚੇ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ, ਪਰ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਚੁੱਪੀ ਧਾਰ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਦੇ ਮਾਮਲਿਆਂ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਗੁਰੂ ਦੋਖੀ ਕਰਾਰੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਮੱਥੇ ਨਹੀਂ ਲੱਗਣਗੇ। ਪਰ ਇਸ ਦੇ ਬਾਰੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਇਸ ਦਾ ਨਾ ਦਿੱਤਾ ਤੇ ਸੰਗਤਾਂ ਦੇ ਉੱਤੇ ਜਿਹੜੀ ਗੱਲ ਛੱਡ ਦਿੱਤੀ। ਇਸੇ ਤਰ੍ਹਾਂ SGPC ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਨਾ ਭੇਜਣ ਦਾ ਜਿਹੜਾ ਫੈਸਲਾ ਲਿਆ ਗਿਆ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਸਰੂਪ ਭੇਜੇ ਗਏ ਸਨ, 3 ਮਹੀਨੇ ਸ਼ਿਪ ਦੇ ਵਿੱਚ ਰਹਿਣ ਦੇ ਕਾਰਨ ਉਹਦੇ ਉੱਤੇ ਕਾਫੀ ਜਿਹੜਾ ਵਿਰੋਧ ਉੱਠੇ ਸਨ ਗੱਲਾਂ ਬਾਤਾਂ 'ਚ, ਤੇ ਅੱਜ ਫਿਰ SGPC ਵੱਲੋਂ ਇਸ ਦੇ ਉੱਤੇ ਜਿਹੜਾ ਕਾਰਵਾਈ ਜਾਂ ਜੋ ਵੀ ਉਹਨਾਂ ਨੇ ਅੱਜ ਡਿਸੀਜਨ ਬਣਾਇਆ। ਪਾਵਨ ਬੀੜਾਂ ਜਿਹੜੀਆਂ ਨੇ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫੈਸਲਾ ਕੀਤਾ। ਇਸ ਦੇ ਦੌਰਾਨ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਂਕੂਵਰ ਤੇ ਲੋਅਰ ਮੇਨਲੈਂਡ ਦੀ ਜਿਹੜੀ ਸਿੱਖ ਸੰਗਤ ਦੇ ਵੱਲੋਂ ਭੇਜਿਆ ਇੱਕ ਸੁਝਾਅ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਸੌਂਪਿਆ ਹੈ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸੰਬੰਧੀ ਸੁਝਾਅ ਪੱਤਰ ਭੇਜੇ ਨੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰਿਤ ਇੰਚਾਰਜ ਬਗੀਚਾ ਸਿੰਘ ਨੇ ਪੱਤਰ ਪ੍ਰਾਪਤ ਕੀਤਾ। ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸਰੂਪ ਜੋ ਜਿਹੜੇ ਸਰੂਪ ਕੈਨੇਡਾ ਭੇਜੇ ਗਏ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਦੇ ਵਿੱਚ ਬਣੇ ਵਿਧਾਨ ਅਤੇ ਅੰਤਰਿਮ ਕਮੇਟੀ ਦੇ ਮਤੇ ਦੇ ਅਨੁਸਾਰ ਉਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਨੇ, ਜਿਸ ਦੇ ਵਿੱਚ ਕੋਈ ਵੀ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਵਸਦੇ ਨੇ, ਜਿੱਥੋਂ ਸੰਗਤ ਦੇ ਵੱਲੋਂ ਪਾਵਨ ਸਰੂਪ ਭੇਜਣ ਦੀ ਜਿਹੜੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਤੇ ਸਿੱਖ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ ਸਮੇਂ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਭੇਜੇ ਜਾਂਦੇ ਨੇ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਦੇ ਵਿੱਚ ਭੇਜਣ ਸੰਬੰਧੀ ਮੌਜੂਦਾ ਵਿਧਾਨ ਸਭਾ ਸੰਗਤ ਦੇ ਕੁਝ ਸੁਝਾਅ ਪੁੱਜੇ ਨੇ ਤੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਦੇ ਤਹਿਤ ਹੀ ਅੱਜ ਆਏ ਸਿੱਖਾਂ ਵੱਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਤੇ ਜਿਸ ਨੂੰ ਵਧੇਰੇ ਵਿਚਾਰ ਦੇ ਲਈ ਜਥੇਦਾਰ ਦੇ ਕੋਲ ਪੇਸ਼ ਕੀਤਾ ਜਾਏਗਾ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਸਕੱਤਰ ਨੇ ਕਿਹਾ ਕਿ ਕੁਝ ਸਿੱਖਾਂ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਵਿੱਚ ਪਾਵਨ ਸਰੂਪ ਕੰਟੇਨਰ ਤੇ ਖਸਤਾ ਹਾਲਤ ਬੱਸ ਰਾਹੀਂ ਜਿਹੜਾ ਭੇਜੇ ਗਏ ਤੇ ਉਹ ਪਾਵਨ ਸਰੂਪ ਸਲਾਬੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਦੇ ਵਿੱਚ ਪੂਰਨ ਸਤਿਕਾਰ ਨਿਯਮਾਂ ਤੇ ਮਰਿਆਦਾ ਦੇ ਅਨੁਸਾਰ ਸੁਖ ਆਸਨ ਰੂਪ ਦੇ ਵਿੱਚ ਸੁਸ਼ੋਭਿਤ ਕਰਕੇ ਭੇਜੇ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਦੇ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਦੇ ਨਾਲ 5 ਸਿੰਘਾਂ ਦੀ ਹਾਜ਼ਰੀ ਦੇ ਵਿੱਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ। ਜਿਸ ਗੁਰੂ ਘਰ ਵਿਖੇ ਸਰੂਪ ਭੇਜੇ ਗਏ ਨੇ ਉਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਹੀ ਆਪ ਦੇਖ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਪਹੁੰਚਣ ਤੋਂ ਬਾਅਦ ਗੁਰੂ ਘਰ ਪ੍ਰਬੰਧਕਾਂ ਨੇ ਸ਼ੁਕਰਾਨੇ ਦੇ ਵਜੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਕੀਤਾ, ਜਿਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿਮ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਉੱਥੇ ਗਏ ਤੇ ਉਨ੍ਹਾਂ ਨੇ ਵੀ ਸਮੁੱਚਾ ਪ੍ਰਬੰਧ ਸੰਤੁਸ਼ਟੀਜਨਕ ਜਿਹੜਾ ਪਾਇਆ ਹੈ। ਸ਼੍ਰੀ ਕਾਲਮਾ ਹੁਣਾ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਤੇ ਨਾ ਹੀ ਕਿਸੇ ਸਰੂਪ ਨੂੰ ਸਲਾਬ ਜਿਹੜੀ ਆਈ ਹੈ। ਪਾਵਨ ਸਰੂਪ ਗੁਰਦੁਆਰਾ ਸ਼੍ਰੀ ਗੁਰੂ ਸਭਾ ਜਿਹੜਾ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਨੇ। ਸੰਗਤਾਂ ਦੇ ਵੱਲੋਂ ਇਸ ਲਈ ਜਿਹੜਾ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਤੇ ਉਨ੍ਹਾਂ ਕਿਹਾ ਕਿ ਉਥੋਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਭੇਜੀਆਂ ਗਈਆਂ ਨੇ ਤੇ ਉਹ ਅਗਾਂਹ ਪਾਵਨ ਬੀੜਾਂ ਜਿਸ ਨੂੰ ਵੀ ਸੌਂਪ ਰਹੇ ਨੇ ਉਸਦਾ ਮੁਕੰਮਲ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਭੇਜਿਆ ਜਾਵੇ। ਆਖਰ ਚ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾ ਰਹੀ ਜਿਹੜੀ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਜਿਹੜੇ ਉੱਥੇ ਹਾਜ਼ਰ ਰਹੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਤੇ ਬਘੇਲ ਜਿਹੜਾ ਹੈ ਗੋ ਬੈਕ ਦੇ ਪੋਸਟਰ ਲੱਗੇ ਹੈ ਗੜ ਜਿਹੜਾ ਰਾਜਾ ਵੜਿੰਗ ਦੇ ਗੜ੍ਹ ਦੇ ਵਿੱਚ ਮੁਕਤਸਰ ਵਿਖੇ। ਮੁਕਤਸਰ ਵਿੱਚ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਖਿਲਾਫ਼ ਪੋਸਟਰ ਵਾਇਰਲ ਹੋਏ ਨੇ ਪਰ ਲਵਾ ਕੌਣ ਰਿਹਾ ਇਹ ਸਮਝ ਤੋਂ ਬਾਹਰ ਹੈ। ਕਹਿੰਦੇ ਨੇ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਪਾਰਟੀ ਜੇਕਰ ਮੈਨੂੰ ਹਟਾ ਵੀ ਦਿੰਦੀ ਹੈ ਤਾਂ ਵੀ ਮੈਂ ਕਾਂਗਰਸ ਦੀ ਮਜ਼ਬੂਤੀ ਦੇ ਲਈ ਕੰਮ ਕਰਦਾ ਰਹਾਂਗਾ। ਤੇ ਸਵੇਰ ਤੱਕ ਜਿਹੜੇ ਇਹ ਬਿਆਨ ਸਕ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਰਾਜਾ ਵੜਿੰਗ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਨੇ ਬਹੁਤ ਕੁਝ ਮੈਨੂੰ ਦਿੱਤਾ ਹੁਣ ਅਸਤੀਫ਼ਾ ਵੀ ਦੇ ਸਕਦਾ ਮੈਂ, ਇਸ ਤਰ੍ਹਾਂ ਦੀ ਕੋਈ ਕਹਿੰਦੇ ਪਰਵਾਹ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਦੇ ਇੰਚਾਰਜ AICC ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਅਤੇ ਹੋਰਡਿੰਗਸ ਅੱਜ ਵੜਿੰਗ ਦੇ ਆਪਣੇ ਸ਼ਹਿਰ ਮੁਕਤਸਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇ ਹੈ। ਇਹ ਘਟਨਾ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਹਮਣੇ ਆਈ ਹੈ। ਪੋਸਟਰਾਂ ਦੇ ਉੱਤੇ ਲਿਖੇ ਨਾਅਰੇ ਸਨ ਬਘੇਲ ਗੋ ਬੈਕ ਤੇ ਚੰਨੀ ਨੂੰ ਵਾਪਸ ਲਿਆਓ। ਇਸ ਪਾਰਟੀ ਪ੍ਰੋਗਰਾਮ ਦੇ ਵਿੱਚ ਭੁਪੇਸ਼ ਬਘੇਲ, ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਾਮਲ ਹੋਣਾ ਹੋਏ ਨੇ ਤੇ ਇਹ ਜਿਹੜਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਪੋਸਟਰਾਂ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਇਸ ਮਾਮਲੇ ਦੇ ਉੱਤੇ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਇਹ ਗੱਲਬਾਤ। ਧੜੇਬੰਦੀ ਇਸ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਅੱਜ ਦਿਨ ਦੇ ਸਮੇਂ ਬਠਿੰਡਾ ਦੇ ਵਿੱਚ ਵੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ ਵਿੱਚ ਹੋਏ ਪਾਰਟੀ ਸਮਾਗਮਾਂ ਦੇ ਦੌਰਾਨ ਵੀ ਕਾਂਗਰਸ ਅੰਦਰ ਧੜੇਬੰਦੀ ਖੁੱਲ੍ਹ ਕੇ ਜਿਹੜਾ ਸਾਹਮਣੇ ਆ ਚੁੱਕੀ ਹੈ। ਦੂਸਰੇ ਪਾਸੇ ਲੰਬੇ ਸਮੇਂ ਦਾ ਫੈਸਲਾ ਜਿਹੜਾ ਫਸਿਆ ਸੀ ਅੱਜ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦਿੱਤਾ ਹਾਈਕੋਰਟ ਨੇ। ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA ਦੇਣ ਦੇ ਹੁਕਮ ਹੋ ਗਿਆ ਪੰਜਾਬ ਸਰਕਾਰ ਨੂੰ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਸ ਸਮੇਂ ਵੱਡੀ ਜਿੱਤ ਹੋਈ ਹੈ ਜਦੋਂ ਮਹਿੰਗਾਈ ਭੱਤੇ DA ਸੰਬੰਧੀ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਿਆਂ ਸੂਬਾ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA 15,000 crore ਦਾ ਜਿਹੜਾ ਇਹ ਬੋਝ ਹੈ ਸਰਕਾਰ ਦੇ ਉੱਤੇ, ਜੇ ਇਹ ਨਹੀਂ ਦਿੰਦੀ ਤਾਂ 6% ਹੋਰ ਟੈਕਸ ਲੱਗੇਗਾ, ਮਤਲਬ ਕਿ ਫਿਰ ਉਹਦੇ ਉੱਤੇ ਵਿਆਜ ਲੱਗਣਾ ਸ਼ੁਰੂ ਹੋਏਗਾ, ਵਿਆਜ ਦੇ ਨਾਲ ਫਿਰ ਵਸੂਲ ਕਰਨਗੇ ਉਹ। ਇਸ ਫੈਸਲੇ ਦੇ ਨਾਲ ਹਾਈਕੋਰਟ ਨੇ ਸਾਰੀਆਂ LPA ਪਟੀਸ਼ਨਾਂ ਖਤਮ ਕਰ ਦਿੱਤੀਆਂ ਨੇ ਤੇ ਸਰਕਾਰ ਨੂੰ ਹਾਈਕੋਰਟ ਦੇ ਵਿੱਚ ਐਫੀਡੈਵਿਟ ਵੀ ਜਿਹੜਾ ਫਾਈਲ ਕਰਨ ਦੇ ਲਈ ਕਿਹਾ ਗਿਆ। ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਵੱਲੋਂ ਦਿੱਤੇ ਗਏ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਪੰਜਾਬ ਸਰਕਾਰ ਦੀਆਂ LPAs 226 ਦੇ LPA ਨੰਬਰ 1249 ਤੇ 226 ਦੇ 1473 ਨੂੰ ਖਾਰਜ ਕਰ ਦਿੱਤਾ। ਲੱਖਾਂ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ, ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਅਦਾਲਤ ਦੇ ਇਸ ਫੈਸਲੇ ਦੇ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਵੀ ਮਹਿਸੂਸ ਹੋਇਆ। ਸਾਲ 2023 ਤੋਂ DA ਦੇ ਭੁਗਤਾਨ ਦੇ ਵਿੱਚ ਦੇਰੀ ਕਾਰਨ ਮੁਲਾਜ਼ਮ ਪਰੇਸ਼ਾਨ ਚੱਲ ਰਹੇ ਨੇ ਤੇ ਸੂਬੇ ਦੇ ਮੁਲਾਜ਼ਮ ਜਿਹੜੇ ਨੇ ਇਸ ਸਮੇਂ ਕੇਂਦਰ ਦੇ ਨਾਲੋਂ 18% ਘੱਟ DA ਲੈ ਰਹੇ ਨੇ। ਮੁਲਾਜ਼ਮ ਵਾਰ ਵਾਰ DA ਦੀ ਜਿਹੜੀ ਮੰਗ ਕਰ ਰਹੇ ਸਨ ਤੇ ਪੰਜਾਬ ਸਰਕਾਰ DA ਦੇਣ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਦੇਣਾ ਜਿਹੜਾ ਪਵੇਗਾ ਵਿਆਜ ਨਾਲ, ਤੇ ਐਡਵੋਕੇਟ ਸੰਨੀ ਸਿੰਗਲਾ ਨੇ ਕਿਹਾ ਕਿ ਅਦਾਲਤ ਨੇ ਉਕਤ ਫੈਸਲਾ ਸੁਣਾਇਆ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਭੁਗਤਾਨ ਨਾ ਕੀਤਾ ਗਿਆ ਤਾਂ ਸਰਕਾਰ ਨੂੰ 6% ਜਿਹੜਾ ਵਿਆਜ ਵੀ ਨਾਲ ਦੇਣਾ ਪਵੇਗਾ। ਦੂਸਰੇ ਪਾਸੇ ਖਤਮ ਹੋਈ ਆ ਵਕੀਲਾਂ ਦੀ ਹੜਤਾਲ, ਇਹ ਜੋ ਅਖਬਾਰੀ ਸੁਰਖੀਆਂ ਲੱਗ ਰਹੀਆਂ ਨੇ, ਅਸਲੀਅਤ ਪਿੱਛੇ ਕੁਝ ਹੋਰਾਂ ਚੱਲ ਰਹੀਆਂ ਨੇ। ਤੇ ਐਲ ਏ ਡੀ ਸੀ ਨੀਤੀ ਦੇ ਬਾਰੇ ਬਣੀਆਂ ਕਹਿੰਦੇ ਸਹਿਮਤੀ। ਲੀਗਲ ਐਂਡ ਡਿਫੈਂਸ ਕੌਂਸਲ ਜਿਹੜੀ ਹੈ ਨੀਤੀ ਦੇ ਵਿਰੋਧ ਦੇ ਵਿਚ ਪੰਜਾਬ ਦੇ ਵਕੀਲਾਂ ਦਾ ਅੰਦੋਲਨ ਕਹਿੰਦੇ ਸੋਮਵਾਰ ਨੂੰ 28ਵੇਂ ਦਿਨ ਨਿਰਣਾਇਕ ਦੌਰ ਦੇ ਵਿਚ ਪਹੁੰਚ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਅਗਵਾਈ ਦੇ ਵਿਚ ਨੌ ਵਰਕ ਜਾਣੀ ਕਿ ਕੰਮ ਨਾ ਕਰਨਾ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਦੇ ਕਾਰਨ ਅਦਾਲਤਾਂ ਦਾ ਨਿਯਮਤ ਕੰਮਕਾਜ ਪ੍ਰਭਾਵਿਤ ਹੋਇਆ ਤੇ ਜ਼ਿਆਦਾਤਰ ਮਾਮਲਿਆਂ ਦੇ ਵਿਚ ਸਿਰਫ਼ ਅਗਲੀਆਂ ਤਰੀਕਾਂ ਹੀ ਦਿੱਤੀਆਂ ਗਈਆਂ। ਅੰਦੋਲਨ ਦੇ ਸਮਰਥਨ ਦੇ ਵਿਚ ਵਕੀਲਾਂ ਦਾ ਧਰਨਾ ਅਤੇ ਭੁੱਖ ਹੜਤਾਲ ਵੀ ਜਾਰੀ ਰਹੀ। ਦਿੱਲੀ ਦੇ ਵਿਚ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਰਤ ਦੇ ਮੁੱਖ ਜੱਜ ਦੇ ਨਾਲ ਹੋਈ ਇਕ ਅਹਿਮ ਮੀਟਿੰਗ ਦੇ ਵਿਚ ਇਹ ਸਹਿਮਤੀ ਕਹਿੰਦੇ ਬਣ ਗਈ ਹੈ ਕਿ 30 ਸਤੰਬਰ ਤੋਂ ਬਾਅਦ ਮੌਜੂਦਾ ਐਲ ਏ ਡੀ ਸੀ ਪੈਨਲ ਦਾ ਕਾਰਜਕਾਰ ਨਹੀਂ ਵਧਾਇਆ ਜਾਵੇਗਾ ਤੇ ਵਕੀਲਾਂ ਦੇ ਸੁਝਾਵਾਂ ਦੇ ਆਧਾਰ ਦੇ ਉੱਤੇ ਨੀਤੀ ਦੇ ਵਿਚ ਵਿਆਪਕ ਸੋਧ ਕੀਤੀ ਜਾਵੇਗੀ ਜਾਂ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਦੇ ਲਿਖਤੀ ਹੁਕਮਾਂ ਦੀ ਅਜੇ ਉਡੀਕ ਜਿਹੜੀ ਹੈ ਜਾਰੀ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਸੱਗੜ ਅਤੇ ਜਨਰਲ ਸਕੱਤਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਕਿਹਾ ਕਿ ਵਕੀਲਾਂ ਦੀ ਇਕਜੁੱਟਤਾ ਤੇ ਸ਼ਾਂਤੀਪੂਰਨ ਸੰਘਰਸ਼ ਕਾਰਨ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਪਾਜ਼ਿਟਿਵ ਜਿਹੜਾ ਫੈਸਲਾ ਲੈਣਾ ਪਿਆ। ਮੰਗਲਵਾਰ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਦੇ ਵਿਚ ਦਿੱਲੀ ਮੀਟਿੰਗ ਦੇ ਨਤੀਜਿਆਂ ਦੇ ਉੱਤੇ ਤੇ ਸੰਯੁਕਤ ਐਕਸ਼ਨ ਕਮੇਟੀ ਦੇ ਫੈਸਲਿਆਂ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਮੰਗਲਵਾਰ ਤੋਂ ਜ਼ਿਲ੍ਹਾ ਅਦਾਲਤ ਦੇ ਵਿਚ ਨਿਆਇਕ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਵਕੀਲ ਨਿਯਮਤ ਤੌਰ ਦੇ ਉੱਤੇ ਕੇਸਾਂ ਦੀ ਪੈਰਵਾਈ ਕਰਨਗੇ। ਦੂਜੇ ਪਾਸੇ ਐਲ ਏ ਡੀ ਸੀ ਵਜੋਂ ਕੰਮ ਕਰ ਰਹੇ ਵਕੀਲਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਉੱਤੇ ਅਗਲੀ ਕਾਰਵਾਈ ਸਰਕਾਰ ਦੇ ਲਿਖਤੀ ਹੁਕਮਾਂ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਦੇ ਅਨੁਸਾਰ ਕੀਤੀ ਜਾ ਸਕਦੀ ਹੈ ਤੇ ਜਾਵੇਗੀ। ਇੱਕ ਖਬਰ ਲੈ ਕੇ ਹੋਰ ਦੋ ਲੈ ਕੇ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਏਕਤਾ ਦੇ ਲਈ ਹੋਮੇ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ ਹੈ, ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇੱਕ ਪੱਤਰ ਹੈ ਉਹ ਜਿਹੜਾ ਨਸ਼ਰ ਕੀਤਾ ਗਿਆ, ਪਬਲਿਕ ਕਰ ਦਿੱਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਆਪਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ 4 ਦਸੰਬਰ 2018 ਨੂੰ ਲਿਖਿਆ ਗਿਆ ਇਤਿਹਾਸਕ ਪੱਤਰ ਮੀਡੀਆ ਦੇ ਵਿਚ ਜਨਤਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਸਮੇਤ ਤਮਾਮ ਬੰਦੀ ਸਿੰਘਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿਚ ਬੰਦ ਨੇ ਤੇ ਕੌਮ ਦੇ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਲਈ ਸਰਕਾਰਾਂ ਅੱਗੇ ਵਾਰ ਵਾਰ ਅਪੀਲਾਂ ਦਲੀਲਾਂ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਪਰ ਹਕੂਮਤਾਂ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਪੀਰ ਮੁਹੰਮਦ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿਚ ਹਵਾਰਾ ਦੇ ਦਿਲ ਦਿਮਾਗ ਦੇ ਅੰਦਰ ਕੌਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚੱਲ ਰਹੀ ਗੰਭੀਰ ਚਿੰਤਾ ਤੇ ਤੋਖਲੇ ਬਹੁਤ ਅਹਿਮ ਨੇ। ਇਹ ਪੱਤਰ ਸਪਸ਼ਟ ਸੁਨੇਹਾ ਹੈ ਕਿ ਜੇਕਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀਆਂ ਤਾਂ ਘੱਟੋ ਘੱਟ ਆਪਸੀ ਪੰਥਕ ਏਕਤਾ ਕਰਨਾ ਤਾਂ ਕੌਮ ਦੇ ਆਪਣੇ ਹੱਥ ਦੇ ਵਿਚ ਹੈ। ਇਸ ਦੇ ਵਿਚ ਤਾਂ ਕੋਈ ਸਰਕਾਰ ਸਾਡਾ ਹੱਥ ਨਹੀਂ ਫੜ ਬੈਠੀ ਹੈ ਪਰ ਅਫਸੋਸ ਦੀ ਗੱਲ ਇਹ ਵੀ ਹੈ ਕਿ ਸਾਲਾਂ ਦੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥਕ ਸਫਾਂ ਅੰਦਰ ਆਪਸੀ ਵਿਸ਼ਵਾਸ ਤੇ ਧੜੇਬੰਦੀ ਦਾ ਮਾਹੌਲ ਜਿਉਂ ਦਾ ਤਿਉਂ ਜਿਹੜਾ ਬਣਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਏਕਤਾ ਦੀ ਗੱਲਾਂ ਪਰ ਅਮਲ ਕੋਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਹਰ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿਚ ਏਕਤਾ ਦੀਆਂ ਗੱਲਾਂ ਤਾਂ ਕਰਦਾ ਪਰ ਅਮਲੀ ਰੂਪ ਦੇ ਵਿਚ ਕੋਈ ਵੀ ਸਾਰਥਕ ਕਦਮ ਚੁੱਕਣ ਦੇ ਲਈ ਤਿਆਰ ਨਜ਼ਰ ਨਹੀਂ ਆਉਂਦਾ। ਜਗਤਾਰ ਸਿੰਘ ਹਵਾਰਾ ਨੇ ਆਪਣੇ ਪੱਤਰ ਦੇ ਵਿਚ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿਚ ਲਿਖਿਆ ਸੀ ਕਿ ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਦੇ ਲਈ ਹੋਮੇ ਛੱਡ ਕੇ ਤਿਆਗ ਦਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਧਾਰਮਿਕ ਆਗੂਆਂ ਅਤੇ ਧਿਰਾਂ ਨੂੰ ਅਪੀਲ ਵੀ ਕੀਤੀ ਕਿ ਹਵਾਰਾ ਦੀਆਂ ਇਹ ਭਾਵਨਾਵਾਂ ਮਹਿਜ ਇਕ ਚਿੱਠੀ ਨਹੀਂ ਸਗੋਂ ਕਾਲ ਕੋਠੜੀ ਦੇ ਵਿਚੋਂ ਆਈ ਕੌਮ ਦੇ ਨਾਂ ਇਕ ਦਰਦਮੰਦ ਆਵਾਜ਼ ਵੀ ਹੈ। ਨਿੱਜੀ ਵਜੂਦ ਅਤੇ ਅਹੁਦਿਆਂ ਤੋਂ ਉੱਪਰ ਉੱਠਣ ਦੀ ਜਿਹੜੀ ਅਪੀਲ ਸਮੁੱਚੀਆਂ ਧਿਰਾਂ ਆਪਣੇ ਨਿੱਜੀ ਵਜੂਦ ਅਤੇ ਅਹੁਦੇਦਾਰੀਆਂ ਦੇ ਮੋਹ ਤੋਂ ਜਿਹੜਾ ਉੱਪਰ ਉੱਠ ਕੇ ਇਕ ਨਿਸ਼ਾਨ ਹੇਠ ਇਕੱਠੀਆਂ ਹੋਣ ਤੇ ਉਨ੍ਹਾਂ ਦੱਸਿਆ ਕਿ ਇਹ ਪੱਤਰ ਜਗਤਾਰ ਸਿੰਘ ਹਵਾਰਾ ਵੱਲੋਂ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੰਥਕ ਲੇਖਕ ਭਾਈ ਬਲਜੀਤ ਸਿੰਘ ਖਾਲਸਾ ਤੇ ਬੀਬੀ ਸੰਦੀਪ ਕੌਰ ਕਾਸਤੀਵਾਲ ਜੋ ਸੰਚਾਲਕ ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ ਨੂੰ ਮੁਲਾਕਾਤ ਸਮੇਂ ਸੌਂਪਿਆ ਗਿਆ ਸੀ ਉਹ ਉਨ੍ਹਾਂ ਨੇ ਨਸ਼ਰ ਕਰ ਦਿੱਤਾ ਹੈ। ਇੱਕ ਖਬਰ ਲੈ ਲਈਏ ਕੰਗਣਾ ਰਣੌਤ ਦੀ ਸੰਖੇਪ ਦੇ ਵਿਚ ਫਿਰ ਗੱਲਬਾਤ ਕਰਦੇ ਹਾਂ। ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦਾ ਹੀ ਕਹਿੰਦੇ ਬਦਲ ਜਾਂਦੀ ਹੈ ਹਿੰਦੂ ਧੀਆਂ ਦੀ ਸੋਚ। ਕੰਗਣਾ ਰਣੌਤ ਨੇ ਇੱਕ ਹੋਰ ਬਿਆਨ ਛੱਡ ਦਿੱਤਾ ਹੈ। ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਦੇ ਨਾਲ ਸਿਆਸੀ ਤੇ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਚਰਚਾ ਛੇੜ ਕੇ ਰੱਖਦੀ ਹੈ। ਸੰਸਦ ਸੈਸ਼ਨ ਦੇ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕੰਗਣਾ ਨੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਉੱਤੇ ਤੰਜ ਕੱਸਿਆ ਤੇ ਹਿੰਦੂ ਧੀਆਂ ਦੀ ਬਦਲ ਦੀ ਮਾਨਸਿਕਤਾ ਦੇ ਉੱਤੇ ਵਿਚਾਰਧਾਰਕ ਆਜ਼ਾਦੀ ਦੇ ਉੱਤੇ ਗੰਭੀਰ ਸਵਾਲ ਚੁੱਕੇ ਹੈ। ਕੰਗਣਾ ਰਣੌਤ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਵਿੱਚ ਕਈ ਅਜਿਹੀਆਂ ਹਿੰਦੂ ਧੀਆਂ ਤੇ ਭੈਣਾਂ ਨੇ ਜਿਨ੍ਹਾਂ ਦੀ ਰਾਜਨੀਤੀ ਜਾਂ ਧਰਮ ਨੂੰ ਲੈ ਕੇ ਸ਼ੁਰੂਆਤ ਦੇ ਵਿੱਚ ਕੋਈ ਸਪਸ਼ਟ ਵਿਚਾਰਧਾਰਾ ਨਹੀਂ ਹੁੰਦੀ ਤੇ ਉਹ ਨਿਊਟਰਲ ਰਹਿੰਦੀਆਂ ਨੇ। ਹਾਲਾਂਕਿ ਜਿਵੇਂ ਹੀ ਉਹ ਕਿਸੇ ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਤਾਂ ਚਾਹੇ ਉਹ ਦੋਸਤੀ ਹੋਵੇ, ਸੰਬੰਧ ਹੋਣ ਜਾਂ ਵਿਆਹ, ਉਹਨਾਂ ਦੀ ਸੋਚ ਤੁਰੰਤ ਬਦਲ ਜਾਂਦੀ ਹੈ ਤੇ ਉਹ ਕੱਟੜਪੰਥੀ ਲੈਫਟਿਸਟ ਹੋ ਜਾਂਦੀ ਹੈ। ਤੇ ਕੰਗਣਾ ਨੇ ਕਿਹਾ ਕਿ ਸੰਵਿਧਾਨ ਸਭਾ ਨੂੰ ਆਪਣੀ ਵਿਚਾਰਧਾਰਾ ਚੁਣਨ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਜਦੋਂ ਕਿਸੇ ਜਾਗਰੂਕ ਹਿੰਦੂ ਦੇ ਲਈ ਮੰਗੀ ਜਾਂਦੀ ਹੈ ਤਾਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ। ਖੁਦ ਦੇ ਉੱਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੰਦਿਆਂ ਕੰਗਣਾ ਨੇ ਕਿਹਾ ਕਿ ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ। ਹਾਂ, ਮੈਂ ਅਤੀਤ ਦੇ ਵਿੱਚ ਇੱਕ ਮਾਡਰੇਟ ਹਿੰਦੂ ਸੀ, ਮੈਂ ਪਾਰਟੀਆਂ ਵੀ ਕਰਦੀ ਸੀ, ਪਰ ਅੱਜ ਜੇਕਰ ਮੈਂ ਖੁਦ ਨੂੰ ਬਦਲ ਕੇ RSS ਅਤੇ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਕਹਿੰਦੇ ਜੋੜਨਾ ਹੈ ਚਾਹੁੰਦੀ ਹਾਂ ਤਾਂ ਇੱਕ ਜਾਗਰੂਕ ਤੇ ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ ਤਾਂ ਮੇਰੇ ਲਈ ਕਹਿੰਦੇ ਹੈ ਕਿ ਉਹ ਰਸਤਾ ਕਿਉਂ ਬੰਦ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਤੇ ਲੋ ਦੋਸਤੋ, ਅੱਗੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਵਿਨੇਸ਼ ਫੋਗਾਟ ਉਹਨਾਂ ਦੀ ਵੀ ਖਬਰ ਸੀ, ਉਹ ਵੀ ਕਰਦੇ ਹਾਂ ਨਾਲ ਨਾਲ ਤੇ ਹੋਰ ਸਾਰੇ ਸਿਲਸਿਲੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਵਕੀਲਾਂ ਦੀ ਹੜਤਾਲ ਤੋਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
0: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਜੀ।
1: ਜੀ ਮੁਬਾਰਕਾਂ ਜੀ, ਕਹਿੰਦੇ ਹੜਤਾਲ ਖਤਮ ਹੋ ਗਈ ਹੈ ਜੀ।
0: ਹਾਂਜੀ, ਕਹਿੰਦੇ ਤਾਂ ਏਦਾਂ ਹੀ ਆ ਜੀ।
1: ਜੀ
0: ਸਰਕਾਰ ਨੀ ਮੰਨ ਗਈ ਜੀ, ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿੰਦੇ ਮੰਨ ਗਿਆ
1: ਜੀ।
0: ਐਕਚੁਅਲੀ ਜੀ ਜਿਹੜੇ ਬੰਦੇ ਗਏ ਸੀ ਗੱਲਬਾਤ ਕਰਨ
1: ਜੀ,
0: ਤੇ ਉਹਨਾਂ ਨੇ ਉੱਥੇ ਵਿਆਹ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਨਿਕਲਦਿਆਂ ਨਾਲ ਪਹਿਲਾ ਮੈਸੇਜ ਇਹ ਪਾ ਤਾ
1: ਜੀ
0: ਭਈ ਕੰਗਰੈਚੁਲੇਸ਼ਨ ਵੀ ਹੈਵ ਵਨ ਹੈਂਜੀ
1: ਜੀ,
0: ਤੇ ਕੰਪਲੀਟ ਰੋਲ ਬੈਕ ਹੋ ਗਈ ਹੈ ਜੀ LADC ਪਾਲਿਸੀ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਆ 5 ਮਿੰਟਾਂ ਬਾਅਦ ਦੂਜਾ ਜਿਹੜਾ ਹੈਗਾ ਆ ਮੈਸੇਜ ਪਾ ਤਾ 30-9 ਤੋਂ ਬਾਅਦ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ LADC ਚ।
1: ਅੱਛਾ ਜੀ,
0: ਹਾਂਜੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਤੇ ਤੀਸਰਾ ਮੈਸੇਜ ਪਾ ਤਾ ਕਿ ਚੀਫ ਜਸਟਿਸ ਇਸ ਚੀਜ਼ ਤੇ ਐਗਰੀ ਹੋਏ ਕਿ LADC ਵਕੀਲਾਂ ਵਿਚੋਂ ਲੈ ਜਾਣਗੇ
1: ਜੀ।
0: ਹੁਣ ਸਾਰਾ ਜਿਹੜਾ ਹੈਗਾ ਆ ਜੀ, ਇਸ ਕਰਕੇ ਸਾਰੇ ਪ੍ਰਧਾਨ ਤੇ ਸਾਰੀਆਂ 12 ਇਸ ਚੀਜ਼ ਚ ਕਨਫਿਊਜ਼ ਆ
1: ਜੀ
0: ਕਿ ਭਾਈ ਸਾਨੂੰ ਲਿਖਤ ਤਾਂ ਦੱਸੋ ਕੀ ਹੋਈ ਆ ਤੁਹਾਡੀ ਅਸਲ ਗੱਲ, ਕਿਉਂਕਿ ਤਿੰਨੇ ਮੈਸੇਜ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਆ
1: ਜੀ।
0: ਜੇ ਰੋਲ ਬੈਕ ਹੋ ਗਈ ਆ ਤੇ ਫਿਰ 30-9 ਤੱਕ ਕੀ ਕਰਨਾ ਹੈਗਾ ਇਹਨਾਂ ਨੇ? 30-9 ਤੱਕ ਉਹ ਕਹਿੰਦੇ ਜੀ ਨਵੀਂ ਅਪੁਆਇੰਟਮੈਂਟ ਨਹੀਂ ਹੋਊਗੀ ਕੋਈ 30-9 ਤੋਂ ਬਾਅਦ। ਉਹ 30-9 ਤੱਕ ਆਪਣੇ ਬੰਦੇ ਜਿਹੜੇ ਐਡਜਸਟ ਕਰਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਿੱਦਾਂ ਮਰਜ਼ੀ ਕਰ ਦੇਣਗੇ ਜੀ ਅੱਗੇ ਪਈ ਇਹਨਾਂ ਤੋਂ ਅੱਗੇ ਹੋਰ ਅਪੁਆਇੰਟਮੈਂਟ ਨੀ ਕਰਨੀ, ਇਹ ਕੰਟੀਨਿਊ ਕਰਨਗੇ
1: ਜੀ।
0: ਫਿਰ ਰੋਲ ਬੈਕ ਕਿੱਦਾਂ ਹੋ ਗਈ ਜੀ?
1: ਜੀ
0: ਤੇ ਜੇ ਉਹਨਾਂ ਨੇ ਵਕੀਲਾਂ ਚੋਂ ਲੈਣੇ ਹੈਗੇ ਆ ਤਾਂ ਫਿਰ 30-9 ਵਾਲੀ ਗੱਲ ਦੀ ਵੀ ਕੋਈ ਸਿਗਨੀਫਿਕੈਂਸ ਨੀ, ਕਿਹੜੇ ਵਕੀਲਾਂ ਚੋਂ ਲੈਣੇ ਆ, ਕਿੱਦਾਂ ਲੈਣੇ ਆ
1: ਜੀ,
0: ਕਿੱਦਾਂ ਉਹਨਾਂ ਨੂੰ ਕੇਸ ਹੈਂਡ ਓਵਰ ਕਰਨੇ ਆ
1: ਜੀ।
0: ਆਖਿਰ ਤਾਂ ਜਿਹੜਾ ਹੈਗਾ ਆ ਕੋਈ ਜਦੋਂ ਦੋ ਧਿਰਾਂ ਜਿਹੜੀਆਂ ਆ ਉਹ ਗੱਲਬਾਤ ਬਹਿ ਕੇ ਕਰਦੀਆਂ ਉਹਦੇ ਮਿਨਟਸ ਆਫ ਮੀਟਿੰਗ ਹੁੰਦੇ ਆ ਬਕਾਇਦਾ ਤੌਰ ਤੇ
1: ਜੀ,
0: ਉਹਦਾ ਜਿਹੜਾ ਹੈਗਾ ਆ ਕੋਈ ਲਿਖਤ ਹੀ ਆਉਂਦਾ ਹੈਗਾ ਕਿ ਕੀ ਕਨਸੈਂਸਸ ਬਣਿਆ ਹੈਗਾ ਆ
1: ਜੀ,
0: ਤੇ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਆ ਵੇਟ ਕੀਤੀ ਜਾ ਰਹੀ ਆ। ਬਟ ਐਟ ਦਾ ਸੇਮ ਟਾਈਮ ਜਿਹੜਾ ਆ ਭਈ ਉਹ ਧਿਰਾਂ ਐਕਟਿਵਲੀ ਜਿਹੜਾ ਆ ਮੀਡੀਆ ਦੇ ਵਿੱਚ ਬਿਆਨ ਦੇ ਰਹੀਆਂ ਆ ਜੀ ਵੀ ਹੜਤਾਲ ਖਤਮ ਆ ਜੀ
1: ਜੀ,
0: ਪਰ ਲੋਕਲ 12 ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਵੀ ਸਵੇਰ ਤੱਕ ਦੇਖੋ ਕੋਈ ਲਿਖਤ ਆਉਂਦੀ ਆ ਤੇ ਫਿਰ ਜਿਹੜਾ ਆ ਡਿਸੀਜਨ ਲਵਾਂਗੇ
1: ਜੀ।
0: ਗਰਾਊਂਡ ਦੀ ਤਾਂ ਰਿਪੋਰਟ ਇਹ ਆ ਜੀ, ਬਾਕੀ ਜਿਹੜਾ ਹੈਗਾ ਆ ਹੁਣ ਮਤਲਬ ਰੀਸੈਂਟਲੀ ਆਇਆ ਵੀ ਚੀਫ ਜਸਟਿਸ ਨੇ ਜਿਹੜਾ ਆ ਵੀ ਟ੍ਰਿਬਿਊਨ ਨੂੰ ਬਿਆਨ ਦਿੱਤਾ
1: ਜੀ
0: ਤੇ ਭਾਈ 30-9 ਤੋਂ ਬਾਅਦ ਜਿਹੜਾ ਹੈਗਾ ਆ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ।
1: ਬਿਲਕੁਲ ਹੁਣ ਐਨੀ ਵੀ ਇਹ ਗੱਲਾਂ ਲਿਖਤੀ ਦਿੱਤਾ ਜਾਵੇ ਫੇਰ ਹੀ ਸਾਰਾ ਕੁਝ ਡਿਸੀਜਨ ਕਰਨਗੇ ਜੀ। ਹਾਂ ਖਰਚੇ ਤਾਂ
0: ਜੇ ਉਹਨਾਂ ਦੀ ਮਨਸ਼ਾ ਇਹ ਹੈਗੀ ਆ ਤੇ ਸਰ ਫੇਰ ਉਹ ਜਿਹੜਾ ਹੈਗਾ ਆ ਫੇਰ ਗੁਮਰਾਹ ਕੁੰਨ ਸਟੇਟਮੈਂਟਾਂ ਕਿਉਂ ਦਿੱਤੇ ਰਹੇ ਹੈਗੇ ਆ। ਗੱਲ ਤਾਂ ਇਹ ਹੈ ਜੀ
1: ਬਿਲਕੁਲ
0: ਪਹਿਲਾਂ ਜਿਹੜਾ ਆ ਵੀ ਹਾਂ ਜੀ ਰੋਲ ਬੈਕ ਹੋ ਗਈ ਜੀ, ਉਹ ਏਡਾ ਵੱਡਾ ਐਜੀਟੇਸ਼ਨ ਆ ਜੀ, ਪਰ ਜਿਹੜਾ ਹੈਗਾ ਆ ਪਹਿਲਾਂ ਕੱਲ ਹੀ ਜਿਹੜਾ ਆ ਪਰਸੋਂ ਪਤਾ ਲੱਗ ਗਿਆ ਸੀ ਵੀ ਜਦੋਂ ਦੋ ਧਿਰਾਂ ਵੱਖਰੀਆਂ ਵੱਖਰੀਆਂ ਹੋ ਕੇ ਕਨਫਿਊਜ਼ਨ ਕ੍ਰੀਏਟ ਕਰਤੀ ਸੀ ਵੀ 73% ਜਿਹੜੀਆਂ ਬਾਰਜ ਆ ਉਹ ਸਟ੍ਰਾਈਕ ਵਿਡਰਾ ਕਰਨੀਆਂ ਚਾਹੁੰਦੀਆਂ 3 ਤਰੀਕ ਨੂੰ, 27% ਐਗਰੀ ਨਹੀਂ ਕਰਦੀਆਂ ਤੇ ਮੈਜੋਰਟੀ ਵਿਊ ਪ੍ਰਵੇਲ ਕਰੇਗਾ
1: ਜੀ।
0: ਬਾਅਦ ਦੇ ਵਿੱਚ ਜਿਹੜਾ ਇਹ ਵੱਡੀਆਂ ਬਾਰਾਂ ਲੁਧਿਆਣਾ ਪਟਿਆਲਾ ਇਹਨਾਂ ਨੇ ਕਿਹਾ ਉਹ ਭਾਈ ਸਾਨੂੰ ਕਿੱਥੇ ਪੁੱਛਿਆ ਸਾਨੂੰ ਕਿੱਥੇ
1: ਹਾਂਜੀ,
0: ਤੇ ਅਸੀਂ ਤਾਂ ਕਹਿੰਦੇ ਮਤਲਬ ਉਹ ਜਦ ਤੱਕ ਜਿਹੜਾ ਆ ਪੂਰੀ ਤਰ੍ਹਾਂ ਕੰਪਲੀਟਲੀ ਜਿੱਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ
1: ਜੀ
0: ਉਹਦਾ ਫੈਕਟ ਇਹ ਹੋਇਆ ਜੀ, ਉਹਦਾ ਫੈਕਟ ਇਹ ਹੋਇਆ ਕਿ ਹਰਿਆਣਾ ਤੇ ਹਿਮਾਚਲ ਜਿਹੜੇ ਨਾਲ ਆਏ ਸੀ ਉੱਥੇ ਅੱਜ ਵਰਕਿੰਗ ਡੇ ਸੀਗਾ, ਉਹਨਾਂ ਨੇ ਕਿਹਾ ਪੰਜਾਬ ਵਾਲਿਆਂ ਨੇ ਜਦੋਂ ਐਜੀਟੇਸ਼ਨ ਹੀ ਵਾਪਸ ਲੈ ਲਿਆ, ਹੜਤਾਲ ਵਾਪਸ ਲੈ ਲਈ ਆ, ਤੇ ਉਹ ਤਾਂ ਅਜੇ ਹੁਣੇ ਨਾਲ ਤੁਰੇ ਸੀਗੇ, ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਆ ਹੜਤਾਲ ਵਾਪਸ ਲੈ ਲਈ ਤੇ ਉਹਨਾਂ ਦੋਵਾਂ ਸਟੇਟਾਂ 'ਚ ਤਾਂ ਕੰਮ ਹੋਇਆ।
1: ਬਿਲਕੁਲ ਜੀ,
0: ਹੁਣ ਪਤਾ ਨੀ ਹੈਗਾ ਜੀ ਵੀ ਇਹ ਕੀ ਮਤਲਬ ਜਿਹੜਾ ਇਹ ਆ ਵੀ ਬਾਹਰ ਦਾ ਪ੍ਰੈਜੀਡੈਂਟ ਜਿਹੜਾ ਆ ਉਹ ਕੁਛ ਕਹਿ ਰਿਹਾ ਹੈਗਾ ਆ ਤੇ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦਾ ਵਾ ਭਾਈ ਲਿਖਤ ਹੀ ਦਿਖਾਓ ਵੀ ਲਿਖਤ ਕੀ ਹੋਈ ਆ
1: ਜੀ।
0: ਹਾਂਜੀ,
1: ਵੈਸੇ ਕੱਲ ਦੀ ਇੱਕ ਮੀਟਿੰਗ ਬੁਲਾਈ ਹੋਈ ਆ ਆਪਣੀ ਮੰਗਲਵਾਰ ਨੂੰ, ਕੱਲ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਆ ਜੀ, ਜਿਹਦੇ ਵਿੱਚ ਦਿੱਲੀ ਮੀਟਿੰਗ
0: ਦੀ ਬੁਲਾਈ ਹੈਗੀ ਆ, ਬਟ ਗੱਲ ਤਾਂ ਇਹ ਆ ਕਿ
1: ਕਮੇਟੀ ਦੇ ਫੈਸਲਿਆਂ ਦੇ ਉੱਤੇ ਜਿਹੜੀ ਆ ਫਿਰ ਅਗਲੀ ਰਣਨੀਤੀ ਤੈਅ ਕਰੇਗੀ ਸ਼ਾਇਦ ਆਉਣ ਵਾਲੇ ਸਮੇਂ ਦੀ ਕੀ।
0: ਸਰ ਉਹ ਤਾਂ ਹੁਣ ਮਤਲਬ ਹੁਣ ਇਹ ਚੀਜ਼ਾਂ ਹੋ ਰਹੀਆਂ ਨਾ ਜੀ, ਬਟ ਐਟ ਦਾ ਸੇਮ ਟਾਈਮ ਜਿਹੜਾ ਵਰਕਰ ਰਿਜ਼ਿਊਮ ਕਰਨਾ ਕਿ ਨਹੀਂ ਕਰਨਾ ਜਾਂ ਹੜਤਾਲ ਤੇ ਪੈਣਾ ਅਜੇ ਕਿ ਨਹੀਂ ਪੈਣਾ
1: ਜੀ,
0: ਉਹ ਚੀਜ਼ ਜਿਹੜੀ ਆ ਉੱਥੇ ਕਨਫਿਊਜ਼ਨ ਕ੍ਰੀਏਟ ਹੋਇਆ ਜੀ ਉਹ ਸਪਸ਼ਟ। ਹੁਣ ਵੀ ਜਿਹੜਾ ਹੈਗਾ ਆ ਸਾਡੇ ਵੀ ਪ੍ਰੈਜੀਡੈਂਟ ਨੇ ਜਿਹੜਾ ਇਹ ਗੱਲ ਕਹੀ ਵੀ ਮੈਨੂੰ ਪਹਿਲਾਂ ਬਾਕੀ ਪ੍ਰੈਜੀਡੈਂਟ ਨਾਲ ਗੱਲ ਕਰ ਲੈਣ ਦਿਓ ਤੇ ਕੀ ਕਰਨਾ ਸਵੇਰੇ ਦੇਖਾਂਗੇ ਤੇ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ।
1: ਬਿਲਕੁਲ ਹੈ ਜੀ ਜੀ,
0: ਹਾਂਜੀ ਸਰ
1: ਜੀ।
0: ਹੁਣ ਅੱਜ ਇਹ ਬਾਕੀ ਖਬਰਾਂ ਤੇ ਜੀ, ਪੰਜਾਬ ਸਰਕਾਰ ਨੂੰ ਸਰ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਨੇ ਇਹ ਹੁਕਮ ਕੀਤਾ ਸੀ ਕਿ ਮੁਲਾਜ਼ਮਾਂ ਦਾ DA ਦਿਓ।
1: ਬਿਲਕੁਲ ਹੈ ਜੀ,
0: ਤੇ ਉਹ ਇਹਨਾਂ ਨੇ ਕੀ ਕੀਤਾ ਵੀ ਡਿਲੇ ਕਰਨ ਦੇ ਮਾਰਿਆਂ ਨੇ ਉਹਨੂੰ ਚੈਲੰਜ ਕਰਤਾ ਡਬਲ ਬੈਂਚ ਦੇ।
1: ਬਿਲਕੁਲ ਹੈ ਜੀ,
0: ਇਹਨਾਂ ਨੇ ਸੋਚਿਆ ਸੀਗਾ ਵੀ ਟਾਈਮ ਨਿਕਲ ਜਾਊਗਾ ਤੇ ਇਲੈਕਸ਼ਨਾਂ ਦੇ ਨੇੜੇ ਕੋਡ ਆਫ ਕੰਡਕਟ ਲੱਗ ਜਾਊਗਾ, ਫੇਰ ਕਵਾਂਗੇ ਜੀ ਵੀ ਕੋਡ ਆਫ ਕੰਡਕਟ ਲੱਗ ਗਿਆ ਆ, ਤੇ ਬਾਅਦ ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈਗੀ ਬਣਦੀ ਆ ਉਦੋਂ ਤੁਹਾਡਾ ਸਾਰੀ ਏਰੀਆ ਜਿਹੜੇ ਆ ਉਹ ਦੇ ਦਿੰਦੇ ਆ
1: ਜੀ।
0: ਹੁਣ ਏਡੀ ਵੱਡੀ ਰਕਮ ਜਿਹੜੀ ਆ 15,000 ਕਰੋੜ ਰੁਪਇਆ ਹੋ ਗਈ ਜੀ, ਉਹ ਇਹਨਾਂ ਕੋਲ ਨਾ ਤਾਂ ਦੇ ਹੋਣੀ ਆ ਜੀ
1: ਜੀ,
0: ਤੇ ਨਾ ਇਹਨਾਂ ਨੇ ਇਸ ਚੀਜ਼ ਕਰਕੇ ਸ਼ੋਰਲੀ ਆ ਕਿ ਟਾਈਮ ਪਾਸ ਕਰਨ ਦੇ ਮਾਰੇ ਜਿਹੜੇ ਹੈਗੇ ਆ ਇਹ ਸੁਪਰੀਮ ਕੋਰਟ ਜਾਣਗੇ ਜ਼ਰੂਰ
1: ਜੀ,
0: ਤੇ ਉਹ ਤਾਂ ਕਿ ਮਤਲਬ ਟਾਈਮ ਪਾਸ ਹੋ ਜਾਏ ਥੋੜਾ, ਤੇ ਕਿਉਂਕਿ ਕਿਸੇ ਵੀ ਕੇਸ ਦੀ ਜਿਹੜੀ ਹੈਗੀ ਆ ਜੱਜਮੈਂਟ 30 ਦਿਨ ਹੁੰਦੇ ਆ, 30 ਦਿਨਾਂ ਦੇ ਵਿੱਚ ਅਪੀਲ ਕਰਨ ਦਾ ਰੌਲਾ ਪਾ ਦੇਣਗੇ ਜੀ, ਫੇਰ ਅਪੀਲ ਕਰ ਦੇਣਗੇ ਜੀ, ਫੇਰ ਉਹਦੀ ਸੁਣਵਾਈ ਉਦੋਂ ਕਲ ਜਾਣਗੇ ਜਦੋਂ ਮਤਲਬ ਜਿਹੜਾ ਹੈਗਾ ਜੀ ਵੀ ਐਡਵਰਸ ਡਿਸੀਜਨ ਵੀ ਆ ਜਾਂਦਾ ਆ
1: ਜੀ,
0: ਤੇ ਤਾਂ ਵੀ ਕੋਡ ਆਫ ਕੰਡਕਟ ਲੱਗ ਚੁੱਕਿਆ ਹੋਵੇ ਤੇ ਫੇਰ ਕਹਿਣ ਨੂੰ ਬਹਾਨਾ ਹੋ ਜਾਊਗਾ।
1: ਪਰ ਜੇ ਨਹੀਂ ਵੀ ਦਿੰਦੇ ਸੈਣੀ ਸਾਹਿਬ, ਚਲੋ ਜੇ ਉਹ ਅਗਲੀਆਂ ਸਰਕਾਰਾਂ ਕੋਈ ਵੀ ਸਰਕਾਰ ਆ ਜਾਂਦੀ ਜਾਂ ਇਹੀ ਸਰਕਾਰ ਕੰਟੀਨਿਊ ਕਰਦੀ ਆ, ਪਰ ਅਗਲੇ ਸਮੇਂ ਦੇ ਵਿੱਚ ਵੀ ਤਾਂ ਦੇਣਾ ਪਵੇਗਾ ਉਹ ਬੋਝ, ਤਾਂ ਫਿਰ ਚਾਹੇ ਇਹਨਾਂ ਦੀ ਆਪਣੀ ਸਰਕਾਰ ਆ ਚਾਹੇ ਅਗਲੀ ਸਰਕਾਰ ਆ, ਉਹ ਦੇਣਾ ਤਾਂ ਪਵੇਗਾ ਜੀ, ਅੱਜ ਨਹੀਂ ਤਾਂ ਕੱਲ ਨੂੰ ਦੇਣਾ
0: ਪਵੇਗਾ। ਇਹ ਸਾਡੇ ਸਿਸਟਮ ਦੀ ਤਰਾਸਦਗੀ ਆ, ਜਦੋਂ ਕੋਈ ਸਰਕਾਰ ਜਾਂਦੀ ਆ ਜਾਂਦੀ ਜਾਂਦੀ ਕੁਛ ਨਾ ਕੁਛ ਏਦਾਂ ਦਾ ਛੱਡ ਕੇ ਜ਼ਰੂਰ ਜਾਂਦੀ ਹੁੰਦੀ ਆ ਜੀ
1: ਜੀ।
0: ਹਾਂਜੀ, ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ 32,000 ਕਰੋੜ ਰੁਪਇਆ ਸੀਗਾ ਜੀ, ਉਹ ਪਤਾ ਹੀ ਨਹੀਂ ਸੀ ਲੱਗਾ ਕਣਕ ਦਾ ਕਿੱਥੇ ਗਿਆ ਜੀ, ਉਹ ਉਹਨਾਂ ਨੇ ਮੁੜ ਕੇ ਕਰਜ਼ੇ ਦੇ ਵਿੱਚ ਪਾਰਤਾ ਸੀ ਜੀ
1: ਜੀ,
0: ਤੇ ਬਾਕੀ ਇੱਥੇ ਹੀ ਇਹ ਹੈਗਾ ਆ ਵੀ ਅਗਲੀ ਸਰਕਾਰ ਨੂੰ ਵਿਰਾਸਤ ਦੇ ਵਿੱਚ ਜਿਹੜਾ ਇੰਨਾ ਕਰਜ਼ਾ ਦੇ ਕੇ ਜਾਣਾ ਆ ਉਹਦੇ ਨਾਲ 15,000 ਕਰੋੜ ਆ ਵੀ ਸਹੀ।
1: ਬਿਲਕੁਲ
0: ਗੱਲ ਤਾਂ ਇਹ ਆ ਨਾ ਜੀ, ਤੇ ਨਹੀਂ ਤਾਂ ਜਿਹੜਾ ਹੈਗਾ ਆ ਪੰਜਾਬ ਤਾਂ ਵਿਕਣਾ ਤੈਅ ਆ ਜੀ, ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਸਾਰੇ ਡਿਪਾਰਟਮੈਂਟਾਂ ਦੀਆਂ ਜਾਂ ਪੰਚਾਇਤੀ ਲੈਂਡ ਵੀ ਵੇਚਣਗੇ ਤਾਂ ਜਾ ਕੇ ਜਿਹੜਾ ਆ ਇਹ ਆਪਣੀਆਂ ਐਕਚੁਅਲੀ ਸਰ ਜਿਹੜਾ ਹੈਗਾ ਆ ਵੀ ਉਹਨਾਂ ਚੀਜ਼ਾਂ ਤੇ ਪੈਸਾ ਜੋ ਅਨਸੈਸਰੀ ਖਰਚਿਆ ਜਿਹਦੀ ਲੋੜ ਨੀ ਜੀ, ਹੁਣ ਏਕ ਸ਼ਾਮ ਸ਼ਿਵ ਕੇ ਨਾਮ, ਇਹ ਕੀ ਹੈਗੇ ਕੰਮ ਤੁਸੀਂ ਕਰਦੇ ਹੈਗੇ ਆ?
1: ਜੀ
0: ਕਰੋੜਾਂ ਰੁਪਇਆ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੂਕਣ ਡਏ ਹੈਗੇ ਆ।
1: ਜੀ
0: ਸੈਕੂਲਰ ਕੰਟਰੀ ਹੈਗਾ ਆ ਜੀ, ਤੁਸੀਂ ਸਿਰਫ ਸਰਕਾਰ ਦਾ ਕੰਮ ਨਹੀਂ ਆ, ਲੋਕਾਂ ਦਾ ਧਰਮ ਦੇ ਉੱਤੇ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਧਾਰਮਿਕ ਕੰਮਾਂ ਲਈ ਪ੍ਰੇਰਿਤ ਕਰਨਾ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ।
1: ਜੀ
0: ਸਰਕਾਰ ਦਾ ਕੰਮ ਤਾਂ ਜਿਹੜਾ ਹੈਗਾ ਆ ਕਿ ਸੈਕੂਲਰ ਹੋ ਕੇ ਲੋਕਾਂ ਦੇ ਹਿੱਤ ਵਿੱਚ ਪਾਲਿਸੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਜੀ।
1: ਜੀ
0: ਹੁਣ ਪਤਾ ਨੀ ਇਹੋ ਜੀ ਕੀ ਸੋਚ ਆ ਗਈ ਹੈਗੀ ਸਾਰੇ ਮੁਲਕ ਚ, ਸੈਂਟਰ ਚ ਬੀਜੇਪੀ ਜਿਹੜੀ ਇਹ ਕੰਮ ਕਰੀ ਜਾਂਦੀ ਆ, ਇੱਥੇ ਇਹ ਕਰੀ ਜਾਂਦੇ ਆ। ਉਹਨਾਂ ਨੇ ਜੇ ਰਾਮ ਮੰਦਿਰ ਬਣਾਇਆ, ਇਹਨਾਂ ਨੇ ਸੀਤਾ ਦਾ ਬਣਾਉਣਾ ਹੈਂਜੀ।
1: ਬਿਲਕੁਲ ਹੈ ਜੀ,
0: ਲੁਧਿਆਣੇ ਦੇ ਵਿੱਚ ਕਹਿੰਦੇ ਆ ਸਨਾਤਨ ਧਰਮ ਹਾਲ ਬਣਾਉਣਾ ਆ ਜੀ ਕੋਈ, ਪਤਾ ਨੀ ਕਿਆ ਲੋਕਾਂ ਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਦੇ ਉੱਤੇ ਪਾੜ ਕੇ ਤੇ ਫੇਰ ਰਾਜ ਕਰਨ ਦੇ ਜਾਂ ਵੋਟਾਂ ਲੈਣ ਦੀ ਇੱਛਾ ਆ ਜੀ, ਹੋਰ ਤਾਂ ਕੁਛ ਨੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ। ਸੋ ਤੇ ਇਹ ਤਾਂ ਹੈਗਾ ਸੀ ਜੀ ਡੀਏ ਦਾ ਸਟੇਟਸ
1: ਜੀ।
0: ਮੈਨੂੰ ਨਹੀਂ ਉਮੀਦ ਵੀ ਇਹ ਸਟੇਟਸ ਜਿਹੜਾ ਹੈਗਾ ਆ ਵੀ ਇਹ ਡਾਇਰੈਕਟਲੀ ਪੇਮੈਂਟ ਕਰਨਗੇ, ਕਿਉਂਕਿ ਪੈਸਾ ਕਿੱਥੋਂ ਅਰੇਂਜ ਕਰਨਗੇ, 15,000 ਕਰੋੜ ਰੁਪਇਆ ਥੋੜਾ ਥੋੜੀ ਰਕਮ ਜੀ।
1: ਬਿਲਕੁਲ ਤੇ ਸੈਂਗ ਸਾਹਿਬ, ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ, ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਚਲੋ ਪਤਾ ਨਹੀਂ ਇਹ ਵੀ ਚੀਜ਼ਾਂ ਚੱਲਣੀਆਂ ਚਾਹੀਦੀਆਂ। ਜੇ ਇਹ ਸਾਰਾ ਕੁਝ ਸ਼ਾਸਨ ਪ੍ਰਸ਼ਾਸਨ ਜਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਜੋ ਸਾਰਾ ਕੁਝ ਆਪਣੇ ਫਰਜ਼ ਪਹਿਚਾਣਦੀਆਂ ਹੁਣ ਤੇ ਬਾਅਦ ਦੇ ਵਿੱਚ ਸ਼ਰਧਾਂਜਲੀਆਂ ਦੇਣ ਦੀ ਜ਼ਰੂਰਤ ਹੀ ਕਿਉਂ ਪਵੇ ਜੀ?
0: ਪਰ ਸਭ ਬੇਨਤੀ ਇਹ ਹੈਗੀ ਆ, ਮੈਨੂੰ ਤਾਂ ਬਾਜਵਾ ਸਾਹਿਬ ਦੀ ਅੱਜ ਦੀ ਕਾਰਗੁਜ਼ਾਰੀ ਨੀ ਸਮਝ ਆਈ
1: ਜੀ।
0: ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਛਣ ਚੱਲ ਗਏ ਜੀ ਵੀ ਮਾਨ ਸਾਹਿਬ ਦਾ ਕੀ ਕਰਨਾ, ਉਹ ਕਹਿੰਦੇ ਮੂੰਹ ਭਰੇ ਨੂੰ ਸਿੱਧਾ ਮੂੰਹ ਨਾਲ ਗੱਲ ਕਰਿਓ, ਉਹਨਾਂ ਪੁੱਠੇ ਮੂੰਹ ਨਾਲ ਮੂੰਹ ਭਰੇ ਘੁਮਾ ਕੇ ਗੱਲ ਕਰਿਓ ਹੈ ਜੀ।
1: ਮੁੜ ਕੇ ਕੁਲਤਾਰ ਸਿੰਘ
0: ਮੁੜ ਕੇ ਆ ਕੇ ਸਪੀਕਰ ਸਪੀਕਰ ਸਾਹਿਬ ਨੂੰ ਪੁੱਛਣ ਲੱਗ ਪਏ ਤੁਸੀਂ
1: ਜੀ।
0: ਸਪੀਕਰ ਸਾਹਿਬ ਨੇ ਜਿਹੜਾ ਹੈਗਾ ਆ ਉਹਨਾਂ ਨੇ ਮਤਲਬ ਜਿਹੜਾ ਆ ਵੀ ਟਿਊਬ ਜਿਹਾ ਆਂਸਰ ਦੇ ਦਿੱਤਾ ਕਿ ਹਾਂਜੀ ਅਕਾਲ ਤਖ਼ਤ ਮਹਾਨ ਆ ਜੀ, ਬਾਕੀ ਉਹਨਾਂ ਨੇ ਕਰ ਦਿੱਤਾ ਵੀ ਸਿੱਖ ਸੰਗਤ ਜਿਹੜੀ ਹੈਗੀ ਆ ਹਾਂਜੀ ਉਹ
1: ਸੰਗਤ ਮਤਲਬ
0: ਸੰਗਤ ਹਾਂਜੀ ਸੰਗਤ ਦੀ ਇੰਪੋਰਟੈਂਸ ਸਮਝਾ ਕੇ ਵੀ ਹਾਂਜੀ ਸੰਗਤ ਦੇਖੇਗੀ ਹਾਂਜੀ। ਸੋ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫੋਕਸ ਕਰਨਾ ਹੀ ਨੀ ਚਾਹੀਦਾ ਹੈਗਾ ਸੀਗਾ ਜੀ। ਸਰ ਇਹਨਾਂ ਦਾ ਹੋਮਵਰਕ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਸਰਕਾਰ ਦਾ ਤਾਂ ਰਵੱਈਆ ਪਹਿਲਾਂ ਹੀ ਏਦਾਂ ਹੈਗਾ ਆ, ਹਰਜੋਤ ਬੈਂਸ ਜਿਹੜਾ ਹੈਗਾ ਆ ਤੁਸੀਂ ਦੇਖੋ ਮੰਤਰੀ ਕੀ ਕਹਿੰਦਾ ਅਗਲੇ ਬੰਦੇ ਨੂੰ ਵੀ ਮੈਂ ਜਵਾਬ ਦੇ ਲੈਣਾ ਜੀ, ਮੈਂ ਤਿਆਰੀ ਨਾਲ ਆਇਆ ਪੂਰੀ ਨਾਲ, ਮੈਂ ਤਿਆਰੀ ਨਾਲ ਆਇਆ, ਚੱਲ ਪੁੱਤ ਚੱਲ ਪੁੱਤ, ਆਹ ਕਿਹੜਾ ਆਹ ਕਿਹੜੀ ਲੈਂਗੁਏਜ ਹੋਈ
1: ਨਾਲੇ ਸੈਣੀ ਸਾਹਿਬ? ਇੱਕ ਪਾਸੇ ਗਈਆਂ ਤੇ ਸੂਬਾ ਐਜੂਕੇਸ਼ਨ ਦੇ ਵਿੱਚ ਨੰਬਰ 1 ਤੇ ਆ ਗਿਆ ਤੇ ਦੂਸਰੇ ਪਾਸੇ ਅੰਕੜੇ ਕਹਿੰਦੇ 31,370 ਅਸਾਮੀਆਂ ਖਾਲੀ ਪਈਆਂ ਨੇ।
0: ਹਾਂਜੀ ਉਹ ਠੀਕ ਗੱਲ ਹੈਗੀ ਆ, ਉਹ ਤੋਂ ਇਲਾਵਾ ਸਰ ਇਹਦੇ ਨਾਲੋਂ ਨਾ ਸਰ ਇਹਨਾਂ ਨੂੰ ਚਾਹੀਦਾ ਸੀਗਾ, ਰਾਘਵ ਚੱਢੇ ਨੇ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਤੇ ਬਹਿਸ ਕੀਤੀ ਹੈ ਜੀ ਵੀ ਭਾਈ ਪੰਜਾਬ ਦੇ ਵਿੱਚ ਜਿਹੜਾ ਆ ਪੇਪਰ ਲੀਕ ਹੋਏ ਆ, 6 ਪੇਪਰ ਲੀਕ ਹੋਏ ਆ ਜੀ, ਇਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇ ਕੇ ਤੇ ਇੱਥੇ ਅੰਦੋਲਨ ਕਰਾ ਕੇ ਤੇ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਕੇ ਗਈ ਆ। ਆਪਣੇ ਰਾਜ ਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਦੇ 5 ਪੇਪਰ ਤਾਂ ਰਿਲੇਟਡ ਟੂ ਹਰਜੋਤ ਬੈਂਸ ਨਾਲ ਆ ਜੀ, 1 ਪੇਪਰ ਫਾਰਮੇਸੀ ਵਾਲਾ ਜਿਹੜਾ ਹੈਗਾ ਆ ਡਾਕਟਰ ਬਲਵੀਰ ਸਿੰਘ ਨਾਲ ਰਿਲੇਟਡ ਆ ਜੀ। ਸੋ ਇਹਨਾਂ ਦੋਨਾਂ ਮੰਤਰੀਆਂ ਦਾ ਅਸਤੀਫਾ ਤਾਂ ਬਣਦਾ ਨਾ ਜੀ, ਪਰ ਸਵਾਲ ਇਹ ਹੈਗਾ ਆ ਵੀ ਜਦ ਤੱਕ ਕੋਈ ਐਜੀਟੇਸ਼ਨ ਨਾ ਹੋਵੇ, ਸਰਕਾਰ ਲਈ ਖਤਰਾ ਨਾ ਪੈਦਾ ਹੋ ਜਾਏ, ਤਦ ਤੱਕ ਤਾਂ ਇਹੋ ਜੀ ਗੱਲ ਕਰਦੇ ਹੀ ਨੀ ਜੀ।
1: ਪਰ ਸਾਈ ਸਾਹਿਬ ਇੱਕ ਗੱਲ ਹੈ ਕਿ ਚਲੋ ਵਿਰੋਧੀ ਧਿਰ ਨੇ ਤਾਂ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਘੇਰਨਾ ਹੀ ਆ, ਤੇ ਇਹਨਾਂ ਦਾ ਵੀ ਬਣਦਾ ਚਲੋ ਅੱਜ ਵੀ ਲੱਗਦਾ ਕਿ ਰੌਲਾ ਰੱਪਾ ਪਿਆ, ਸਦਨ ਵੀ ਛੱਡਿਆ, ਸਾਰਾ ਕੁਝ ਕੀਤਾ, ਪਰ ਉਹਨਾਂ ਨੇ ਜੇ ਆਪਣੀ ਗੱਲ ਰੱਖਦੇ ਆ ਚੰਗੀ ਤਰ੍ਹਾਂ ਤੇ ਸਰਕਾਰ ਦਾ ਫਰਜ਼ ਇਹ ਵੀ ਤਾਂ ਬਣਦਾ ਨਾਲ ਕਿ ਉਹਦੇ ਉੱਤੇ ਐਨ ਟਿਕਾਊ ਤੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਤਾਂ ਕਿਤੇ ਨਾ ਕਿਤੇ ਦਿੱਤਾ ਜਾ ਸਕਦਾ ਕਿ ਉਹਦੇ ਵਿੱਚ ਵੀ ਜਿਵੇਂ ਚੀਮਾ ਸਾਹਿਬ ਵੀ ਤੁਹਾਡੇ ਸਮਿਆਂ ਚ ਹੋਇਆ ਜੀ, ਜਿੱਦਾਂ ਮਾਨ ਸਾਹਿਬ ਕਹਿ ਦਿੰਦੇ ਨੇ ਕਿ ਉਹ ਤੁਹਾਡਾ ਹੀ ਕਰਜ਼ਾ ਚੜਾਇਆ ਹੋਇਆ ਉਹੀ ਲਾ ਰਹੇ ਹਾਂ ਜੀ, ਉਹ ਦੂਸ਼ਣਬਾਜ਼ੀ ਜਾਂ ਉਹ ਚੀਜ਼ਾਂ ਦੇ ਉੱਤੇ ਕੋਈ ਸਪਸ਼ਟ ਮਤਲਬ ਕਿ ਜਿਹਦੇ ਨਾਲ ਇਕੱਲੇ ਇਹਦੇ ਵਿੱਚ ਇਹੀ ਨਹੀਂ ਹੈਗਾ ਕਿ ਜਿਹੜੇ ਸਾਹਮਣੇ ਓਪੋਜੀਸ਼ਨ ਆ ਜਾਂ ਲੀਡਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਤਸੱਲੀ ਕਰਨੀ ਆ, ਪੂਰਾ ਸੂਬਾ ਪੰਜਾਬ ਸੁਣ ਰਿਹਾ ਤੁਹਾਡੀਆਂ ਗੱਲਾਂ ਬਾਤਾਂ, ਘੱਟੋ ਘੱਟ ਲੋਕਾਂ ਦੀ ਤਸੱਲੀ ਤਾਂ ਹੋਵੇ ਵੀ ਹਾਂ ਵੀ ਆਹ ਗੱਲ ਸਹੀ ਕਹਿ ਰਹੇ ਹੋ, ਫੈਸਲਾ ਆਪੇ ਹੀ ਕਰ ਲੈਣਗੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ।
0: ਪਰ ਇਹ ਸਭ ਜਿਹੜੇ ਬੰਦੇ ਤਾਂ ਸਮਝ ਰੱਖਦੇ ਆ ਉਹ ਤਾਂ ਇਹਨਾਂ ਦੀ ਜਦੋਂ ਬਹਿਸ ਦੇਖਦੇ ਵਿਧਾਨ ਸਭਾ ਚ ਉਹ ਤਾਂ ਕੰਧ ਚ ਸਿਰ ਮਾਰਨ ਨੂੰ ਕਰਦੇ ਆ। ਉਹ ਕਹਿੰਦੇ ਸੀ ਇਹ ਦੱਸੋ ਤੁਸੀਂ ਕਰਦੇ ਹੈਗੇ ਮੁੱਦਿਆਂ ਨੂੰ ਐਡਰੈਸ ਨੀ ਕਰਦੇ, ਮੁੱਦੇ ਪੰਜਾਬ ਦੇ ਵਿੱਚ ਸਾਰੇ ਹੀ ਲਟਕਦੇ ਪਏ, ਕੋਈ ਤੁਸੀਂ ਕਿਸੇ ਮੁੱਦੇ ਨੂੰ ਜਿਹੜਾ ਆ ਸੋਲਵ ਕਰਕੇ ਕੰਕਰੀਟ ਰਿਜ਼ਲਟ ਤੱਕ ਪਹੁੰਚੇ ਹੋਵੋ
1: ਜੀ।
0: ਹਾਂਜੀ ਜੇ ਉਧਰ ਜਿਹੜਾ ਹੈਗਾ ਆ ਤੁਹਾਡੀਆਂ ਦੋ ਸੀਗਾ ਜੀ ਭਾਈ ਪ੍ਰਾਇਓਰਟੀ ਸੀਗੀਆਂ ਜੀ ਸਿੱਖਿਆ ਤੇ ਮੈਡੀਕਲ ਹੈਂਜੀ। ਸਿੱਖਿਆ ਜਿਹੜਾ ਹੈਗਾ ਆ ਉਹਦਾ ਹਾਲ ਇਹ ਹੈਗਾ ਆ ਭਾਈ 31,000 ਅਧਿਆਪਕ ਅਸਾਮੀਆਂ ਜਿਹੜੀਆਂ ਆ ਉਹ ਖਾਲੀ ਪਈਆਂ ਆ, ਇਸੇ ਤਰੀਕੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ, ਦੋਨਾਂ ਦਾ ਸਿੱਖਿਆ ਤੇ ਸਿਹਤ ਦੋਨਾਂ ਦਾ ਹੀ ਬੁਰਾ ਹਾਲ ਆ ਜੀ।
1: ਜੀ
0: ਬਾਕੀ ਹੋਰ ਤਾਂ ਇਹਨਾਂ ਨੇ ਕੋਈ ਜਿਹੜਾ ਆ ਕੰਪਲੀਕੇਟਡ ਮਤਲਬ ਇਹ ਜਿਹੜੀ ਹੈਗੀ ਆ ਇਸ਼ੂ ਉਹਨੂੰ ਰਿਜ਼ੋਲਵ ਤਾਂ ਕੀਤਾ ਹੀ ਨਹੀਂ ਜੀ।
1: ਬਿਲਕੁਲ ਹੈ ਜੀ।
0: ਹਾਂ ਜੀ ਹੁਣ ਅੱਜ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਝਾੜ ਵੀ ਪਈ ਪੰਜਾਬ ਸਰਕਾਰ ਨੂੰ, ਔਰ ਚੀਫ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਦੇਖ ਰਹੇ ਲੰਬੇ ਸਮੇਂ ਤੋਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹੈਗੀਆਂ ਡਾਇਰੈਕਸ਼ਨਸ ਉਹਨਾਂ ਨੂੰ ਡਿਫਾਈ ਕਰ ਰਹੀ ਆ ਹੈਂਜੀ, ਮੰਨਦੀ ਨਹੀਂ ਪਈ। ਤੇ ਉਹ ਕਹਿੰਦੇ ਵੀ ਜੇ ਹੁਣ ਵੀ ਇਹੋ ਜਿਹਾ ਕੁਛ ਕੀਤਾ ਤੇ ਅਸੀਂ ਜਿਹੜਾ ਹੈਗਾ ਆ ਵੀ ਕੋਈ ਕੰਕਰੀਟ ਸਟੈਪ ਲੈਣ ਲਈ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜੀ।
1: ਜੀ

0: ਦਿਨ ਇਨਲਿਸਟ ਹੋਇਆ ਇੱਕ ਦੋ ਤਰੀਕਾਂ ਲੈ ਕੇ ਤੇ ਚੱਲ ਮੇਰੇ ਭਾਈ ਉਹਨਾਂ ਦੇ ਵਿੱਚ ਜਿਹੜਾ ਆ ਕੋਡ ਆਫ ਕੰਡਕਟ ਲੱਗ ਹੀ ਜਾਣਾ, ਦੇਣਾ ਦੂਣਾ ਇਹਨਾਂ ਨੇ 15,000 ਕਰੋੜ ਕਿੱਥੋਂ ਆ ਜੀ।
1: ਬਿਲਕੁਲ ਜੀ
0: ਜੀ ਸਰ।
1: ਤੇ ਸੈਣੀ ਸਾਹਿਬ ਇੱਕ ਚਲੋ ਮੈਂ ਖਬਰ ਕਰਨੀ ਸੀ ਤੇ ਤੁਹਾਡੇ ਨਾਲ ਹੀ ਸਾਂਝੀ ਕਰ ਲੈਂਦੇ ਆ। ਚਲੋ ਕਾਂਗਰਸ ਦਾ ਕਲੇਸ਼ ਜੋ ਚੱਲ ਰਹੀ ਆ ਉਹ ਸਭ ਦੇ ਸਾਹਮਣੇ ਹੀ ਆ ਜੀ।
0: ਉਹ ਵੀ ਉਹ ਭਾਰਤ ਸਾਹਿਬ ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹਦੇ ਬਾਰੇ ਮੈਂ ਬੇਨਤੀ ਕਰਾਂ। ਉਹ ਮੁਕਤਸਰ ਦੇ ਵਿੱਚ ਇੱਕ ਪੋਸਟਰ ਲੱਗਿਆ ਜੀ,
1: ਹਾਂਜੀ
0: ਹਾਂਜੀ ਉਹਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਇਹ ਜਿਹੜੇ ਹੈਗੇ ਆ ਇਹਨਾਂ ਦਾ ਇੰਚਾਰਜ ਜਿਹੜਾ ਆ ਬਘੇਲ ਸਾਹਿਬ ਉਹਨਾਂ ਨੂੰ ਸਾਂਡਰਸ ਦਾ ਰੂਪ ਜਿਹੜਾ ਆ ਦਿਖਾਇਆ ਗਿਆ ਜਿੱਦਾਂ ਹੈਗਾ ਆ ਜੀ। ਤੇ
1: ਜੀ
0: ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ ਗੋ ਬੈਕ ਹਾਂਜੀ
1: ਜੀ
0: ਤੇ ਉਹ ਇਸੇ ਤਰੀਕੇ ਨਾਲ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹੁੰਦੇ ਸੀ, ਸਾਈਮਨ ਕਮਿਸ਼ਨ ਵਾਪਸ ਜਾਓ ਹਾਂਜੀ ਉਹੋ ਹਿਸਾਬ ਇੱਦਾਂ ਆ ਇੱਥੇ ਜਿਹੜਾ ਹੈਗਾ ਆ ਕਹਿਤਾ ਹੈ ਬਘੇਲ ਵਾਪਸ ਜਾਓ
1: ਜੀ।
0: ਕਹਿਣ ਦਾ ਭਾਵ ਇਹ ਹੈਗਾ ਆ ਕਿ ਬਘੇਲ ਸਾਹਿਬ ਜਦੋਂ ਆਉਂਦੇ ਹੈਗੇ ਆ ਉਹ ਸਮੱਸਿਆ ਵਧਾ ਕੇ ਜਾਂਦੇ ਆ, ਘਟਾ ਕੇ ਨਹੀਂ ਜਾਂਦੇ
1: ਜੀ।
0: ਪਰ ਵੱਡੀ ਗੱਲ ਇਹ ਹੈਗੀ ਆ ਕਿ
1: ਪੋਸਟਰ ਕੌਣ ਲਵਾਈ ਜਾਂਦਾ ਜੀ ਇਹ ਸਮਝ ਨਹੀਂ ਆਉਂਦੀ ਜੀ।
0: ਵੱਡੀ ਗੱਲ ਇਹ ਹੈਗੀ ਆ ਕਿ ਪੰਜਾਬ ਪ੍ਰਧਾਨ ਦੀ ਕੰਸਟੀਚੁਐਂਸੀ ਚ ਲੱਗ ਰਹੇ ਹੈਗੇ ਆ ਰਾਜਾ ਵੜਿੰਗ
1: ਜੀ
0: ਹਾਂਜੀ। ਦੇਖੋ ਕਾਂਗਰਸ ਵਾਲੇ ਜੇ ਰਾਜਾ ਵੜਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਤੇ ਉਧਰ ਉਹਨਾਂ ਤੇ ਵੀ ਜਿਹੜੀ ਹੈਗੀ ਆ ਹਾਈ ਕਮਾਂਡ ਦੀ ਜਿੱਦ ਆ
1: ਜੀ।
0: ਮੈਂ ਮਤਲਬ ਉਹਦਾ ਇਹ ਜਿਹੜਾ ਹੈਗਾ ਆ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਮੈਂ ਕਿਹਾ ਔਜਲਾ ਸਾਹਿਬ ਮੈਂ ਨਾ ਕਦੀ ਵੀ ਰਾਹੁਲ ਗਾਂਧੀ ਨੂੰ ਇਸੇ ਕਰਕੇ ਨਹੀਂ ਐਪਰੀਸ਼ੀਏਟ ਕੀਤਾ ਕਿ ਉਹਦੇ ਬੰਦਾ ਆਪਣੇ ਨਾ ਡਿਸੀਜਨ ਤੋਂ ਪਹਿਚਾਣਿਆ ਜਾਂਦਾ। ਇਹ ਥੋੜਾ ਕਿ ਤੁਸੀਂ ਕੋਈ ਡਿਸੀਜਨ ਲੈ ਲਿਆ ਹੈਗਾ ਆ ਤੇ ਚਾਹੇ ਗਲਤ ਆ ਚਾਹੇ ਸਹੀ ਆ, ਪਰ ਮੈਂ ਕਹਿਤਾ ਤੇ ਕਹਿਤਾ ਹਾਂਜੀ। ਤੁਸੀਂ ਗਰਾਊਂਡ ਜਿਹੜੀ ਹੈਗੀ ਆ ਰਿਪੋਰਟ ਤਾਂ ਦੇਖੋ ਵੀ ਗਰਾਊਂਡ ਤੇ ਜਿਹੜਾ ਆ ਵੀ ਭਾਈ ਰਾਜਾ ਵੜਿੰਗ ਸਵੀਕਾਰਿਆ ਨਹੀਂ ਗਾ, ਉਹ ਕਾਂਗਰਸ ਦਾ ਨੁਕਸਾਨ ਕਰੇਗਾ, ਤੁਸੀਂ ਬਦਲ ਦਿੰਦੇ
1: ਜੀ।
0: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਭਾਈ ਚੰਨੀ ਸਾਹਿਬ ਦੀ ਮੂਵਮੈਂਟ ਹੈਗੀ ਉਹਦੇ ਨਾਲ ਕਾਂਗਰਸ ਨੂੰ ਵਾਧੂ ਨੁਕਸਾਨ ਹੋ ਰਿਹਾ ਹੈ ਤੇ ਉਹ ਤੋਂ ਵੱਧ ਚੰਨੀ ਸਾਹਿਬ ਨੂੰ ਖੁਦ ਵੀ ਹੋ ਰਿਹਾ ਆ
1: ਜੀ,
0: ਕਿਉਂਕਿ ਚੰਨੀ ਸਾਹਿਬ ਦੇ ਸਮਰਥਕ ਜੋ ਕਰ ਰਹੇ ਹੈਗੇ ਆ ਨਾ ਜੀ ਉਹ ਸਾਰਾ ਕੁਛ ਜਿਹੜਾ ਆ ਉੱਥੇ ਦਿੱਲੀ ਪਹੁੰਚਣੀ ਆ ਉਹਨਾਂ ਦੀਆਂ ਵੀਡੀਓ
1: ਜੀ,
0: ਉਹ ਵੱਧ ਕੀ ਕਰਨਗੇ ਜੀ ਉਹ ਜਿਹੜਾ ਹੈਗਾ ਆ ਚੰਨੀ ਸਾਹਿਬ ਨੂੰ ਟਿਕਟ ਦੇ ਦੇਣਗੇ, ਉਹਨਾਂ ਦੇ ਨਾਲ ਸੱਜੇ ਖੱਬੇ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲਣੀਆਂ ਜੀ।
1: ਨਾਲੇ ਇਸ ਸਮੇਂ ਦੇ ਵਿੱਚ ਤਾਂ ਕੋਈ ਵੀ ਪਾਰਟੀ ਹੈ ਸੈਣੀ ਸਾਹਿਬ ਉਹਨੂੰ ਹੁੰਦਾ ਹੈ ਵੀ ਕੰਮ ਕਰੀਏ ਜੋੜਨ ਦਾ, ਹਰ ਕਿਸੇ ਨੂੰ ਨਾਲ ਲੈ ਕੇ ਜਿਹੜਾ ਰੁੱਸਿਆ ਉਹਨੂੰ ਵੀ ਮਨਾ ਕੇ ਲਿਆਈਏ, ਪਰ ਇਹ ਤਾਂ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਵੀ ਰਸਾਉਣ ਨੂੰ ਫਿਰਦੇ ਆ।
0: ਬਸ ਇਹੀ ਗੱਲ ਹੈਗੀ ਆ ਨਾ ਜੀ, ਹੁਣ ਸਵਾਲ ਤਾਂ ਇਹ ਹੈਗਾ ਕਿ ਚੰਨੀ ਸਾਹਿਬ ਨੂੰ ਵੀ ਵਹਿਮ ਹੈ ਮੈਂ ਬੜਾ ਪਾਪੂਲਰ ਮੁੱਖ ਮੰਤਰੀ ਸੀਗਾ ਜੀ,
1: ਜੀ
0: ਉਹ ਤਾਂ ਹੈਗਾ ਜੀ ਵੀ ਠੀਕ ਆ ਭਾਈ ਜਿੰਨਾ ਕੁ ਜਿਹੜਾ ਹੈਗਾ ਆ ਭਗਵੰਤ ਮਾਨ ਹਸਾਉਂਦੇ ਹੈਗੇ ਆ, ਤੁਸੀਂ ਵੀ ਓਦਾਂ ਦੀਆਂ ਗੱਲਾਂ ਕਰਕੇ ਜਿਹੜਾ ਆ ਕਦੀ ਤੁਸੀਂ ਬੱਕਰੀ ਚੋਣ ਲੱਗ ਪੈਨੇ ਆ ਕਦੀ ਕੋਈ ਕਰਨ ਲੱਗ ਪੈਨੇ ਆ ਜੀ। ਹਾਂਜੀ ਸਰ, ਅੱਜ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਤਿਰਚੇਰੀ ਰਣਜੀਤ ਸਿੰਘ ਕੋਕੀ ਗਿੱਲ ਹੋਣਾ ਨਾਲ
1: ਜੀ,
0: ਉਹਨਾਂ ਨੇ ਸਰ ਜਿਹੜਾ ਹੈਗਾ ਆ ਵੀ ਇਹ ਪਾਣੀ ਦੇ ਮੁੱਦੇ ਦੇ ਉੱਤੇ ਬੜੀਆਂ ਡੂੰਘੀਆਂ ਗੱਲਾਂ ਦੱਸੀਆਂ ਵੀ ਜਿਹੜਾ ਹੈਗਾ ਰਾਇਲਟੀ ਸਾਡੀ ਜਿਹੜੀ ਆ ਉਹ ਕਦੋਂ ਤੋਂ ਬਕਾਇਆ ਪਈ ਹੈਗੀ ਆ 1956 ਦੇ ਵਿੱਚ ਜਦੋਂ ਰਾਇਲਟੀ ਦੀ ਮੰਗ ਕੀਤੀ ਸੀ ਉਸ ਵੇਲੇ ਦਾ ਸਾਡਾ ਮਿਨਿਸਟਰ ਸੀਗਾ ਇਰੀਗੇਸ਼ਨ ਮਿਨਿਸਟਰ, ਉਹਨੇ 8 ਮਹੀਨੇ ਇਸ ਚੀਜ਼ ਦੇ ਸਾਈਨ ਨਹੀਂ ਸੀ ਕੀਤੇ ਵੀ ਰਾਜਸਥਾਨ ਦੇ ਪਾਣੀ ਵਾਸਤੇ, ਉਹਨਾਂ ਨੇ ਕਿਹਾ ਵੀ ਭਾਈ ਪਹਿਲਾਂ ਸਾਡੀ ਰਾਇਲਟੀ ਤੈਅ ਕਰੋ
1: ਜੀ।
0: ਉਹਨਾਂ ਨੇ ਕਿਹਾ ਵੀ ਕੋਈ ਗੱਲ ਨੀ ਜੀ, ਅਗਲੀ ਮੀਟਿੰਗ ਦੇ ਵਿੱਚ ਉਹਨੂੰ ਸਿਧਾਂਤਕ ਤੌਰ ਤੇ ਮਨਜ਼ੂਰ ਵੀ ਕਰ ਲਿਆ ਤੇ ਸੈਂਟਰ ਨੇ ਉਹਦਾ ਤੇ ਦੇਖ ਕੇ ਵੀ ਦੇ ਦਿੱਤਾ ਤੇ ਕਿਹਾ ਇਸ ਚੀਜ਼ ਦੀ ਤੈਅ ਜਿਹੜਾ ਕਰਨਾ ਹੈਗਾ ਵੀ ਕਿੰਨੀ ਰਕਮ ਬਣਦੀ ਆ ਜੀ ਇਹ ਅਗਲੀ ਮੀਟਿੰਗ ਚ ਤੈਅ ਕਰਾਂਗੇ
1: ਜੀ।
0: ਉਹ 60 ਤੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਸਰ
1: ਜੀ,
0: ਤਾਂ ਕਿਸੇ ਨੇ ਹੁਣ ਗੱਲ ਤਾਂ ਇਹ ਕਿ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਸਕਾਲਰਸ ਕੋਲੋਂ ਵੱਡੇ ਪੱਤਰਕਾਰ ਇਹਨਾਂ ਕੋਲੋਂ ਸਮਝਣੇ ਚਾਹੀਦੇ ਸੀ, ਸਮਝ ਕੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ
1: ਜੀ।
0: ਮੈਂ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਦੀ ਬਿਊਰੋਕਰੇਸੀ ਨੂੰ ਵੀ ਦੋਸ਼ ਦਿੰਦਾ ਆ ਕਿ ਉਹਨਾਂ ਨੇ ਵੀ ਕਦੀ ਜਿਹੜਾ ਆ ਸੰਜੀਦਾ ਹੋ ਕੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਜਿਹੜੀ ਆ ਉਹ ਕੀਤੀ ਨੀ ਜੀ, ਨਾ ਕਦੀ ਮੁੱਖ ਮੰਤਰੀ ਨੂੰ ਦੱਸਿਆ ਵੀ ਭਾਈ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਪਲੀਟ ਕਰਨਾ ਜ਼ਰੂਰੀ ਆ
1: ਜੀ।
0: ਉਹ ਕੰਮ ਜਿਹੜੇ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਸੀ ਉਹ ਇਗਨੋਰ ਹੋ ਗਏ, ਬਸ ਚੱਲ ਪਈ ਇੱਥੇ ਵੀ ਹਾਂ ਜੀ 35 ਤਰੀਕ ਨੂੰ ਤੁਹਾਡੇ ਟੂੰ ਟੂੰ ਹੋਊਗੀ, ਅਗਲੇ ਕਹਿੰਦੇ ਹੁਣ ਜਿਹੜਾ ਮੁਲਾਜ਼ਮ ਆ ਉਹਨਾਂ ਦੇ ਵੀ ਟੂੰ ਟੂੰ ਕਰਾਓ
1: ਜੀ
0: ਤੇ ਫੇਰ ਜਿਹੜਾ ਹੈਗਾ ਤੁਹਾਡਾ ਸਰਨਾ ਓਦਾਂ ਨੀ ਸਰਨਾ ਜੀ।
1: ਸੈਣ ਸਾਹਿਬ ਇੱਕ ਦਿਨ ਮੈਂ ਇਹਦੇ ਵਿੱਚ ਆਪ ਵੀ ਸੋਚ ਰਿਹਾ ਸੀ, ਜਿੱਦਾਂ ਮੈਂ ਕਈ ਵਾਰੀ ਸੋਚਦਾ ਕਿ ਇਹ ਵੀ ਇੱਕ ਕਲਾ ਕਲੇਸ਼ੀ ਜਿਹੜਾ

0: ਕਹਿ ਸਕਦੇ ਹਾਂ ਬਣਾਇਆ ਜਾਂਦਾ ਜਾਂ ਹੋਰ ਸਾਰੀਆਂ ਚੀਜ਼ਾਂ ਵੋਟਾਂ ਦੇ ਲਾਗੇ ਆ ਕੇ ਪਾਣੀਆਂ ਦਾ ਮੁੱਦਾ ਚੱਕ ਲਿਆ ਜਾਂਦਾ, ਵੱਖਰੀਆਂ ਚੀਜ਼ਾਂ। ਪਰ ਮੈਂ ਇੱਕ ਦਿਨ ਇਹਦੇ ਉੱਤੇ ਵਿਚਾਰ ਕਰ ਰਿਹਾ, ਜਿੱਦਾਂ ਕਹਿ ਲਓ ਕਿ ਆਪਣਾ ਚੀਨ ਤੋਂ ਉੱਪਰਲੇ ਪਾਸੇ ਤੋਂ ਨੌਰਥ ਦੇ ਵਿੱਚ ਐਨ ਟੌਪ ਤੇ ਚੱਲ ਜਾਈਏ ਤੇ ਉੱਥੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨੇ, ਉਸ ਦੇ ਵਿੱਚ ਫਿਰ ਕਹਿ ਸਕਦੇ ਹਾਂ ਕਿ ਆਪਣਾ ਤਿੱਬਤ ਆਉਂਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਕਹਿ ਲਓ ਹਿਮਾਚਲ ਦਾ ਏਰੀਆ, ਜੰਮੂ ਕਸ਼ਮੀਰ ਦਾ ਏਰੀਆ ਆ ਜਾਂਦਾ ਹੈ, ਤੇ ਫਿਰ ਪੰਜਾਬ ਆਉਂਦਾ ਹੈ, ਫਿਰ ਹਰਿਆਣੇ ਦੀ ਗੱਲ ਹੈ, ਫਿਰ ਰਾਜਸਥਾਨ ਜਾਂ ਬੰਬੇ ਤੱਕ ਵੀ, ਜਿੱਥੇ ਤੱਕ ਵੀ ਪਾਣੀ ਜਦੋਂ ਸਮੁੰਦਰਾਂ ਦੇ ਵਿੱਚ ਮੇਲ ਖਾਂਦਾ ਮਿਲਦਾ ਹੈ ਨਦੀਆਂ ਤੋਂ, ਤਾਂ ਉਹਦੇ ਵਿੱਚ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹੈ ਕਹਿ ਸਕਦੇ ਹਾਂ। ਚਲੋ ਰੋਕ ਲਿਆ ਜਾਂ ਕਰ ਲਿਆ, ਉਹ ਸਾਡੀ ਆਪਣੀ ਜਿਹੜੀ ਹੈ ਮਨਸ਼ਾ ਦੇ ਹਿਸਾਬ ਦੇ ਨਾਲ ਹੈ ਕਿ ਫਿਰ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੀ ਰੋਇਲਟੀ ਬਣਦੀ ਹੈ ਜਾਂ ਜਿਹੜੇ ਪਿੱਛੇ ਸੂਬੇ ਨੇ ਉਹ ਰੋਇਲਟੀ ਬਣਦੀ ਹੈ, ਤਾਂ ਫਿਰ ਕੀ ਉਹ ਜਿੱਦਾਂ ਕਿ ਮੈਂ ਗੱਲ ਕੀਤੀ ਹੈ ਕਿ ਤਿੱਬਤ ਦੀ ਰਿਓਲਿਟੀ ਜਾਂ ਹਿਮਾਚਲ ਪ੍ਰਦੇਸ਼ ਦੀ ਪੰਜਾਬ ਤੋਂ ਪਹਿਲਾਂ ਰਿਓਲਿਟੀ ਬਣਦੀ ਹੈ, ਉਹਦੇ ਉੱਤੇ ਕੀ ਉਹ ਕੀ ਹਿਸਾਬ ਕਿਤਾਬ ਫਿਰ ਹੋਵੇਗਾ ਜੀ?
1: ਸਾਰਾ ਹਿਮਾਚਲ ਦਾ ਤਾਂ 4500 ਕਰੋੜ ਰੁਪਇਆ ਉਹਨਾਂ ਨੇ ਮਨਜੂਰ ਕਰ ਦਿੱਤਾ, ਜਿਹਦੇ ਵਾਸਤੇ ਹਰਿਆਣੇ ਨੇ ਵੀ ਹਾਮੀ ਭਰ ਦਿੱਤੀ ਹੈ ਤੇ ਰਾਜਸਥਾਨ ਨੇ ਵੀ ਹਾਮੀ ਭਰ ਦਿੱਤੀ ਆ
0: ਜੀ।
1: ਅੱਜ ਇਸੇ ਬਾਰੇ ਜਿਹੜਾ ਹੈਗਾ ਆ, ਪੰਜਾਬ ਸਰਕਾਰ ਨੇ ਉੱਥੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਆ ਸੀਗਾ ਜੀ, ਉਹਨੇ ਕਹਿ ਤਾ ਜੀ ਅਸੀਂ ਥੋੜੇ ਜਿਹਾ ਮੇਰੀ ਸਰਕਾਰ ਜਿਹੜੀ ਹੈ ਇਹਦੇ ਤੇ ਓਬਜੈਕਸ਼ਨ ਫਾਈਲ ਕਰਨਾ ਚਾਹੁੰਦੀ ਹੈਗੀ ਆ, ਉੱਥੇ ਚੀਫ ਜਸਟਿਸ ਸਾਹਿਬ ਨੇ ਕਿਹਾ।
0: ਜਿਵੇਂ ਆਪਾਂ ਕੱਲ ਪਿਛਲੇ ਦਿਨਾਂ ਚ ਖਬਰ ਕੀਤੀ ਸੀ ਕਿ ਜਿਹੜੀ ਆ ਕਿਹਨੂੰ ਸੀ, ਹਿਮਾਚਲ ਨੂੰ ਸੀ ਕਿ ਸੋਰੀ ਰਾਜਸਥਾਨ ਦੇ ਲਈ ਸੀ, ਸੁਣੀ ਹੈ ਮੇਰੇ ਖਿਆਲ ਨਾਲ ਹਰਿਆਣੇ ਲਈ ਸੀ ਕਿ ਬਿਜਲੀ ਦੇ ਵਿੱਚ ਹੀ ਉਹ ਜਿਹੜਾ ਤੁਹਾਨੂੰ ਸਾਰਾ ਮੈਨੇਜ ਕਰਨਗੇ, ਕੋਈ ਪੈਸਾ ਧੇਲਾ ਨਹੀਂ ਮਿਲਣਾ ਜੀ, ਉਹ ਉਹਦੇ ਕਰਕੇ ਹੀ ਉਹ ਸਾਰਾ ਮੈਨੇਜਮੈਂਟ ਕਰਦੇ ਆ।
1: ਨਹੀਂ ਨਹੀਂ ਉਹੀ ਹੈ ਜੀ ਹਿਮਾਚਲ ਦੇ ਵਾਸਤੇ ਜੀ, ਹਿਮਾਚਲ ਨੂੰ ਹੀ ਸੀਗਾ ਜੀ, ਹਿਮਾਚਲ ਆਪਣੀ ਰਾਇਲਟੀ ਕਲੇਮ ਕਰਦਾ
0: ਪਿਆ ਜੀ ਉਹਨੂੰ, ਮਤਲਬ ਕਿ ਯੈਸ ਹੋ ਗਿਆ ਜੀ ਦੇਣਾ ਚਾਹੁੰਦੀ ਜੀ। ਬਿਲਕੁਲ
1: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਪੰਜਾਬ ਵਾਲਿਆਂ ਨੇ ਆਪਣੇ ਮੁੱਦੇ ਜਿਹੜੇ ਆ, ਜੇ ਬੀਂਗ ਏ ਸੰਸੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਜੇ ਪੋਲੀਟੀਸ਼ੀਅਨ ਨੇ ਇਹ ਮੁੱਦੇ ਬਣਾਏ ਪੰਜਾਬੀਆਂ ਦੇ ਅੱਗੇ ਪਰੂਸ ਦਿੱਤੇ, ਉਦਾਂ ਦੀ ਫੀਲਿੰਗ ਆ ਗਈ ਜੀ ਲੋਕਾਂ ਨੇ ਇੱਥੇ ਤੱਕ ਜਿਹੜਾ ਹੈਗਾ ਆ ਵੀ ਤੁਸੀਂ ਦੇਖੋ ਕਾਲਾ ਦੌਰ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਦੇਖਿਆ ਜੀ। ਹਾਂਜੀ ਲੋਕਾਂ, ਹਾਂਜੀ ਲੋਕ, ਤੁਸੀਂ ਕਦੀ ਨਹਿਰਾਂ ਬਣਾਉਣ ਲੱਗ ਪਏ, ਕਦੀ ਨਹਿਰਾਂ ਤੋੜਨ ਲੱਗ ਪਏ ਜੀ, ਲੋਕ ਹੀ ਵਿਚਾਰੇ ਪਿੱਛੇ ਲੱਗ ਕੇ, ਠੀਕ ਹੈ ਜੀ ਤੁਹਾਡੇ ਤੇ ਤੁਸੀਂ ਐਜੂਕੇਸ਼ਨਾਂ ਵੀ ਚਲਾਈਆਂ
0: ਜੀ,
1: ਪਰ ਤੁਸੀਂ ਜਿਹੜਾ ਹੈਗਾ ਆ ਉਸ ਬੀਇੰਗ ਸੰਸੀਅਰ ਪੋਲੀਟੀਸ਼ੀਅਨ ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਿਉਂ ਨਹੀਂ ਕੀਤਾ?
0: ਬਿਲਕੁਲ ਹੈ ਜੀ,
1: ਦੇਖੋ ਆਮ ਬੰਦਾ ਤਾਂ ਜਿਹੜਾ ਹੈਗਾ ਘਰ ਬੈਠਾ ਉਹ ਤਾਂ ਨੀ ਨਾ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ, ਉਹਦੇ ਦਿਮਾਗ ਦੀ ਉਪਜ ਥੋੜਾ ਆ, ਇਹ ਤਾਂ ਉਹਦੇ ਦਿਮਾਗ ਚ ਤੁਸੀਂ ਆ ਕੇ ਪਾਉਨੇ ਆ, ਤੇ ਜੇ ਪਾਉਨੇ ਹੈਗੇ ਆ ਤੇ ਸਮੱਸਿਆਵਾਂ ਆ ਕੇ ਦੱਸਦੇ ਹੈਗੇ ਆ, ਤੇ ਫੇਰ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਤੁਹਾਡੀ ਡਿਊਟੀ ਸੀ ਨਾ
0: ਜੀ। ਬਿਲਕੁਲ
1: ਉਹ ਤੁਸੀਂ ਕੀਤਾ ਨੀ ਜੀ,
0: ਆਹੋ ਜੇ ਕਲੇਮ ਕਰਨਗੇ ਪੰਜਾਬ ਸਰਕਾਰ ਕਲੇਮ ਕਰੇਗੀ ਤਾਂ ਹੀ ਕਿਤੇ ਉਹਨਾਂ ਦੇ ਕੰਨ ਜੋ ਮਤਲਬ ਕਿ ਸਰਕੇਗੀ, ਜੇ ਕਰਨਗੇ ਇਹਨਾਂ ਚੁੱਪ ਚਪਾ ਕੇ ਬਸ ਓਦਾਂ ਹੀ ਬਾਣਾ ਜਿਹਾ ਬਿਆਨ ਦੇ ਤਾਂ ਗੱਲ ਨੀ ਬੜੀ, ਜਾਂ ਤਾਂ ਓਫੀਸ਼ੀਅਲ ਸਾਰਾ ਕੁਝ ਕਲੇਮ ਕਰਨ ਨਾ, ਅੰਕੜੇ ਦੇਣ ਸਾਰਾ ਕੁਝ ਕਰਨ, ਪੇਪਰ ਵਰਕ ਕਰਨ ਜੀ ਉਹਦੇ ਉੱਤੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਇੱਥੇ ਚਾਹੀਦਾ ਸੀਗਾ ਜੀ।
0: ਤੇ ਸਾਈਂ ਸਾਹਿਬ ਦੂਸਰੇ ਪਾਸੇ ਆਪਣੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 4 ਦਸੰਬਰ 2018 ਨੂੰ ਜਿਹੜੀ ਇੱਕ ਲਿਖੀ ਚਿੱਠੀ ਸੀਗੀ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਿਹੜੇ ਨੇ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਹ ਮੁੱਦਾ ਚੱਕ ਰਹੇ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੀ, ਆਪਣੇ ਅਹੁਦਿਆਂ ਤੋਂ ਜਿਹੜਾ ਸਾਨੂੰ ਪਾਸੇ ਹਟ ਕੇ ਚੀਜ਼ਾਂ ਸੋਚਣੀਆਂ ਪੈਣੀਆਂ, ਕਿਤੇ ਨਾ ਕਿਤੇ ਇਮੋਸ਼ਨਲ ਪੱਤਾ ਖੇਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ।
1: ਬਿਲਕੁਲ ਜੀ, ਹੁਣ ਜੇ ਇੱਕ ਬੰਦੀ ਸਿੰਘ ਜਿਹੜੇ ਹੈਗੇ ਆ ਰਾਜੋਆਣਾ ਜਿਹੜੇ ਆ ਉਹ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਹੈਗੇ ਆ, ਤੇ ਪੈਰਲਲ ਤੇ ਇੱਕ ਫੋਰਸ ਇਹਨਾਂ ਨੇ ਵੀ ਖੜੀ ਕਰਨੀ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਉਹ ਜਾਣ ਬੁੱਝ ਕੇ ਕੀਤੀ, ਅੱਜ ਤੱਕ ਜਿਹੜਾ ਹੈਗਾ ਇਹ ਗੱਲ ਜਿਹੜੀ ਆ ਪਹਿਲਾਂ ਕਿਤੇ ਇਹਨਾਂ ਦੇ ਬਣ ਚ ਨੀ ਆਈ, ਇਹਨਾਂ ਨੂੰ ਰਾਤੋ ਰਾਤ ਇਹ ਚੀਜ਼ ਦਾ ਪਤਾ ਲੱਗਾ ਜੀ
0: ਜੀ।
1: ਉਹ ਸਾਰੀਆਂ ਇਹ ਰਾਜਨੀਤਿਕ ਗੱਲਾਂ ਹੈਗੀਆਂ ਜੀ, ਹੋਰ ਕੁਛ ਨਹੀਂ ਆ ਜੀ। ਜਿਹੜੇ ਜੇਲਾਂ ਦੇ ਵਿੱਚ ਵਿਚਾਰੇ ਬੈਠੇ ਹੈਗੇ ਨਾ ਜੀ, ਇੱਕ ਮਤਲਬ ਕੌਜ਼ ਲੈ ਕੇ
0: ਜੀ,
1: ਤੇ ਉਹਨਾਂ ਦੇ ਉਹ ਜੇਲਾਂ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਹੈਗੀ, ਹੋਰ ਕੁਛ ਨਹੀਂ ਜੀ। ਵੀ ਰਾਜੋਆਣਾ ਸਾਹਿਬ ਦਾ ਝੁਕਾ ਬਾਦਲ ਨਾਲ ਲਾ ਲਿਆ, ਤੇ ਆਪਾਂ ਆਪਣੇ ਨਾਲ ਇੱਕ ਜਿਹੜਾ ਹੈਗਾ ਆ ਬੰਦੀ ਸਿੰਘ ਆਪਾਂ ਆਪਣੇ ਨਾਲ ਕਰਾ ਲਈਏ ਜੀ।
0: ਬਿਲਕੁਲ
1: ਨੋ ਡਾਊਟ, ਉਹਨਾਂ ਦੇ ਆਪਣੇ ਆਪਸ ਚ ਡਿਫਰੈਂਸ ਹੋਣਗੇ ਜਿੱਦਾਂ ਮਰਜ਼ੀ ਆ, ਬਟ ਇੱਥੇ ਜਿਹੜਾ ਹੈਗਾ ਆ ਸਿਰਫ ਇਹਨਾਂ ਦੇ ਪੁਨਰ ਸੁਰਜੀਤ ਵਾਲਿਆਂ ਨੇ ਇੱਕ ਮਤਲਬ ਨਾਲ ਆਪਣੇ ਵੀ ਉਹਨਾਂ ਦਾ ਸੋਫਟ ਕਾਰਨਰ ਵਿਨ ਕਰਨ ਵਾਸਤੇ ਇਹ ਗੱਲ ਕਹੀ ਹੈ ਜੀ, ਹੋਰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਨਾਲ। ਹੁਣ ਤੁਸੀਂ ਕੀ ਕਰਨਾ ਇੰਨੇ ਸਾਲਾਂ ਬਾਅਦ,
0: ਬਿਲਕੁਲ ਹੈ ਜੀ।
1: ਉਸ ਤੋਂ ਬਾਅਦ ਜਦ ਤੱਕ ਪੁੰਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਹੈਗੇ ਸੀ ਬਣੇ ਸੀਗੇ
0: ਜੀ
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਸ ਤੋਂ ਪਹਿਲਾਂ ਦਾ ਹੈਗਾ ਆਇਆ ਸੀਗਾ ਵੀ ਹਵਾਰਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਸਰਬੱਤ ਖਾਲਸੇ ਨੇ ਥਾਪਿਆ ਸੀ, ਤੇ
0: ਜੀ
1: ਤੁਸੀਂ ਉਦੋਂ ਹੀ ਜਿਹੜਾ ਹੈਗਾ ਕਹਿ ਦਿੰਦੇ ਜੀ ਵੀ ਮੈਂ ਨੀ ਬਣਦਾ ਭਾਈ,
0: ਜੀ ਬਿਲਕੁਲ
1: ਜੇ ਇਹੀ ਸੋਚ ਸੀ ਤੁਹਾਡੀ ਤੇ।
0: ਜੀ
1: ਸੋ ਇਹ ਸਾਰਾ ਕੁਛ ਜੀ ਪੋਲੀਟਿਕਸ ਆ, ਹੋਰ ਕੁਛ ਨੀ ਹੈ ਜੀ, ਨਥਿੰਗ ਐਲਸ।
0: ਜੀ
1: ਹਾਂਜੀ
0: ਤੇ ਸੈਣੀ ਸਾਹਿਬ, ਹਰਿਆਣੇ ਦੀ
1: ਜੀ
0: ਇੱਕ ਖਬਰ
1: ਪਰੇਸ਼ਾਨ।
0: ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜਿਵੇਂ ਕਿ ਬ੍ਰਿਜ ਭੂਸ਼ਣ ਕਾਫੀ ਸਮੇਂ ਦੇ ਵਿੱਚ ਚਰਚਾ ਚ ਜਾਂ ਅਸਤੀਫੇ ਦੀ ਵੀ ਮੰਗ ਹੁੰਦੀ ਰਹੀ ਹੈ, ਸਾਰੀਆਂ ਚੀਜ਼ਾਂ ਉਹਦੇ ਉੱਤੇ ਕੇਸ ਵੀ ਚੱਲ ਰਿਹਾ ਸੀ, ਤੇ ਜਿਹੜੇ ਕਿ ਫੋਗਾਟ ਸਿਸਟਰ ਹੈਗੀਆਂ ਨੇ ਜਾਂ ਵਨੇਸ਼ ਫੋਗਾਟ ਦੀ ਗੱਲ ਆ, ਉਹਦੇ ਨਾਲ 6 ਮਹਿਲਾਵਾਂ ਹੋਰ ਸੀ ਪਹਿਲਵਾਨ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦਾ ਜਿਹੜਾ ਇਹਨਾਂ ਦੇ ਉੱਤੇ ਮਾਮਲੇ ਦੇ ਵਿੱਚ FIR ਵੀ ਕਰਵਾਈ ਸੀ, ਹੋਰ ਸਾਰਾ ਸਿਲਸਿਲਾ ਚੱਲਦਾ ਸੀ, ਤੇ ਅੱਜ ਜਿਹੜਾ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ, ਬਰੀ ਕਰ ਦਿੱਤਾ ਜੀ।
1: ਪਰ ਸਭ ਗੱਲ ਤਾਂ ਹੈਗੀ ਆ ਵੀ ਸਾਡੀਆਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਜਿਹੜਾ ਆ ਉਹ ਗਿਲਟੀ ਨਹੀਂ ਗਾ ਜਾਂ ਦੋਸ਼ੀ ਨਹੀਂ ਗਾ।
0: ਸਬੂਤ ਹੀ ਨਹੀਂ, ਜਿਹੜੀ ਆ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ।
1: ਬਿਲਕੁਲ ਜੀ, ਫਿਰ ਹੁਣ ਸਬੂਤ ਲਿਆਉਣੇ ਕਿਨ ਸੀ? ਇਨਵੈਸਟੀਗੇਸ਼ਨ ਏਜੰਸੀਆਂ ਨੇ, ਇਨਵੈਸਟੀਗੇਸ਼ਨ ਏਜੰਸੀਆਂ ਕਿਹਦੀਆਂ ਜੀ? ਸਰਕਾਰ ਦੀਆਂ। ਸਰਕਾਰ ਕਿਹਦੀ ਆ? ਬ੍ਰਿਜ ਭੂਸ਼ਣ ਦੀ। ਜਦੋਂ ਚੋਰ ਤੇ ਕੁੱਤੀ ਰਲ ਗਿਆ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਆ ਇਹੋ ਜਿਹੇ ਨਤੀਜੇ ਹੀ ਆਉਂਦੇ ਹੁੰਦੇ ਆ ਜੀ।
0: ਬਿਲਕੁਲ,
1: ਅਲਟੀਮੇਟਲੀ ਕੰਪਲੇਨਟ ਜਿਹੜਾ ਹੈਗਾ ਆ ਜਦੋਂ ਕਹਿ ਰਿਹਾ ਤੁਹਾਨੂੰ ਉਹੀ ਬੈਸਟ ਵਿਟਨੈਸ ਤਾਂ ਉਹੀ ਆ ਨਾ ਜੀ।
0: ਜੀ
1: ਤੇ ਬਾਕੀ ਜਿਹੜਾ ਹੈਗਾ ਆ ਜਦੋਂ ਇਨਵੈਸਟੀਗੇਸ਼ਨ ਹੀ ਇਸ ਤਰੀਕੇ ਦੀ ਕਰੋਗੇ ਤੇ ਇਹਦਾ ਮਤਲਬ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੈਗਾ ਜੀ ਲਾਲਜੀਤ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਅਲਟੀਮੇਟਲੀ ਬਰੀ ਹੋਣਾ ਜੀ।
0: ਜੀ
1: ਏਦਾਂ ਹੀ ਜਿਹੜਾ ਹੈਗਾ ਇਹ ਕੇਸ ਜਦੋਂ ਬਣਿਆ ਸੀ ਉਦੋਂ ਹੀ ਆਪਾਂ ਸੋਚ ਲਿਆ ਸੀਗਾ ਵੀ ਹਾਂਜੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਹੀ ਕਰਨੀ ਹੈ ਨਾ ਜੀ।
0: ਜੀ ਬਿਲਕੁਲ,
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਬਰੀ ਹੋ ਗਏ ਆ ਜੀ। ਬਟ ਇਟ ਡਜ਼ ਨਾਟ ਮੀਨ ਕਿ ਹੀ ਇਜ਼ ਜਿਹੜਾ ਹੈਗਾ ਆ ਨਾਟ ਗਿਲਟੀ
0: ਜੀ।
1: ਪਰ ਕੋਰਟ ਦਾ ਵਰਡਿਕਟ ਆ ਉਹ ਪ੍ਰਵੇਲ ਕਰਨਾ ਆ ਜੀ, ਇਸ ਕਰਕੇ ਜਿਹਨੂੰ ਅਦਾਲਤਾਂ ਦੋਸ਼ੀ ਮੰਨਣ ਉਹੀ ਦੋਸ਼ੀ ਹੁੰਦਾ ਆ, ਤੇ ਜਿਹਨੂੰ ਛੱਡ ਦਿੰਦੀਆਂ ਹੈਗੀਆਂ ਉਹ ਫਿਰ ਬਰੀ ਹੋਇਆ ਹੁੰਦਾ ਹੈ ਜੀ।
0: ਬਿਲਕੁਲ,
1: ਇਹ ਤਾਂ ਸਾਡਾ ਸਿਸਟਮ ਹੀ ਹੈ ਜੀ।
0: ਜੀ ਸਰ, ਬਿਲਕੁਲ ਜੀ ਸੈਣੀ ਸਰ,
1: ਠੀਕ ਹੈ ਭਾਰਤ ਸਾਹਿਬ,
0: ਥੈਂਕ ਯੂ ਸੈਣੀ ਸਰ,
1: ਸ਼ੁਕਰੀਆ ਜੀ,
0: ਸ਼ੁਕਰੀਆ,
1: ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9719 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਸਾਥ ਦੇ ਸਕਦੇ ਹੋ, ਕੋਈ ਕੋਈ ਕੋਈ ਗੱਲਬਾਤ ਹੋਵੇ ਮਨ ਦੇ ਵਿੱਚ ਤਾਂ ਵੀਕਐਂਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਕੁਝ ਦੋਸਤਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਕੋਈ ਮਨ ਦੀ ਬਾਤ ਵੀ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲੋ ਫਿਰ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਮਕੋਕਾ ਮਾਮਲੇ ਦੇ ਵਿੱਚ, ਜੋ ਕਿ ਆਪ ਆਗੂ ਨਰੇਸ਼ ਬਾਲੀਅਨ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ ਉਹਦੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਨੇਤਾ ਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ ਆਰਗੋਨਾਈਜ਼ਡ ਕ੍ਰਾਈਮ ਐਕਟ 1999 ਮਕੋਕਾ ਤਹਿਤ ਦਰਜ ਮਾਮਲੇ ਦੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਵੀ ਹੁਕਮ ਸੁਣਾਇਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਬਾਲੀਅਨ ਫਿਲਹਾਲ ਮੰਡੋਲੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਬੰਦ ਹੈ। ਦਿੱਲੀ ਪੁਲਿਸ ਦੇ ਅਨੁਸਾਰ ਇਹ ਮਾਮਲਾ 2023 ਦੇ ਵਿੱਚ ਨਰੇਸ਼ ਬਾਲੀਅਨ ਦੇ ਅਤੇ ਗੈਂਗਸਟਰ ਕਪਿਲ ਸਾਗਵਾਨ ਉਰਫ ਨੰਦੂ ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਹੀ ਸਾਲ FIR ਜਿਹੜੀ ਸੀ ਦਰਜ ਕੀਤੀ ਗਈ। ਦਿੱਲੀ ਪੁਲਿਸ ਨੇ ਅਕਤੂਬਰ 2025 ਦੇ ਵਿੱਚ ਕਪਿਲ ਸਾਗਵਾਨ ਗਿਰੋਹ ਦੇ ਜਿਹੜੇ ਸੀ 9 ਮੈਂਬਰ ਖਿਲਾਫ ਮਕੋਕਾ ਲਗਾਇਆ ਸੀ, ਜਿਸ ਦੇ ਵਿੱਚ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਅਤੇ ਗੈਂਗਸਟਰ ਦਾ ਜਿਹੜਾ ਭਰਾ ਵੀ ਸ਼ਾਮਲ ਸੀ। ਪੁਲਿਸ ਦੇ ਅਨੁਸਾਰ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲੀਅਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਉੱਤੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ ਗਤੀਵਿਧੀਆਂ ਦੇ ਵਿੱਚ ਮਦਦ ਕਰ ਰਹੇ ਸਨ ਤੇ ਮਾਮਲੇ ਦੇ ਵਿੱਚ ਸ਼ਾਮਲ ਸਹੀ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਸੀ ਤੇ ਉਨ੍ਹਾਂ ਦੇ ਖਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਤੇ ਉਹਨੂੰ ਹੁਣ ਜ਼ਮਾਨਤ ਦੇਣ ਤੋਂ ਜਿਹੜੀ ਹੈ ਅਰਜ਼ੀ ਜਿਹੜੀ ਸੀ ਉਹਨੇ ਦਿੱਤੀ ਸੀ ਜ਼ਮਾਨਤ ਦੇ ਲਈ ਉਹ ਖਾਰਜ ਜਿਹੜੀ ਹੈ ਕੋਰਟ ਨੇ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਬ੍ਰਿਜ ਭੂਸ਼ਣ ਉਹਨਾਂ ਦੀ ਵਿਸਤਾਰ ਦੇ ਵਿੱਚ ਖਬਰ ਸਾਂਝੀ ਕਰਦੇ ਆ। ਜਿਨਸੀ ਸ਼ੋਸ਼ਣ ਮਾਮਲੇ ਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਉਹਨੂੰ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਅੱਜ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਨੇਸ਼ ਫੋਗਾਟ ਸਮੇਤ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਚ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰਤਾ। ਦੂਜੇ ਪਾਸੇ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਦੇ ਖਿਲਾਫ਼ ਅਪੀਲ ਕਰਨ ਦੇ ਲਈ ਨਿਰਦੇਸ਼ ਦਿੱਤੇ ਨੇ ਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਬੰਦ ਕਮਰੇ ਇਨ ਕੈਮਰਾ ਦੀ ਕਾਰਵਾਈ ਦੇ ਵਿਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸਾਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ। ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ ਅਸੰਗਤਤਾਵਾਂ, ਵਿਰੋਧਾਭਾਸਾਂ, ਗਵਾਹਾਂ ਦੇ ਬਿਆਨਾਂ ਦੇ ਵਿਚ ਅਸੰਭਵਤਾ ਦੇ ਆਧਾਰ ਦੇ ਬਾਰੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੇ ਮੁਖੀਆਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ। ਸੀਨੀਅਰ ਵਕੀਲ ਰਬੇਕਾ ਜੌਨ, ਜੋ ਕਿ 4 ਮਹਿਲਾਵਾਂ ਦੇ ਵੱਲੋਂ ਪੇਸ਼ ਹੋਈ ਸੀ, ਉਹਨੇ ਇਸ ਟਿੱਪਣੀ ਦੇ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਉਹ ਇਸ ਸਿੱਟੇ ਦੇ ਉੱਤੇ ਕਿਵੇਂ ਪਹੁੰਚ ਸਕਦੇ ਨੇ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੇ ਦੁਆਰਾ ਅਸੰਗਤਤਾਵਾਂ ਦੇ ਅਸਾਰ ਆਧਾਰ ਦੇ ਉੱਤੇ ਬ੍ਰਿਜ ਭੂਸ਼ਣ ਨੂੰ ਜਿਹੜਾ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ ਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ। ਦੂਜਾ ਜਿਹੜਾ ਵਿਸਤ੍ਰਿਤ ਬਹਿਸ ਹੋਈ ਸੀ ਕਿ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਤੇ ਗਵਾਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ। ਜੌਨ ਨੇ ਬਰੀ ਕਰਨ ਦੇ ਫੈਸਲੇ ਨੂੰ ਡੂੰਘੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਹੈ ਕਿ ਅਦਾਲਤ ਨੇ ਉਸਨੂੰ ਜੜਾ ਤੇ ਤੋਮਰ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਹੈ। ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਾਂ ਜੋ ਦੋਸ਼ ਸੱਚ ਨੇ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ, ਜੇ ਸੱਚ ਹੁੰਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ। ਇਹ ਮੇਰੇ ਲਈ ਚੰਗੀ ਖਬਰ ਹੈ, ਮੇਰੇ ਸਮਰਥਕਾਂ ਦੇ ਲਈ ਚੰਗੀ ਖਬਰ ਹੈ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਅਗਲੀ ਖਬਰ ਵੱਲ ਵਧੀਏ ਤੇ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗ ਗਈ ਸੀ ਉਹਦੀ ਜਿਹੜੀ ਹੈ ਜਾਂਚ ਕਮੇਟੀ ਨੇ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਹਦਾ ਕਾਰਨ ਬਣਿਆ ਸੀ ਗੁਰਦੁਆਰੇ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਅਸਲ ਦੇ ਵਿੱਚ ਅੱਗ ਲੱਗੀ ਸੀ। ਬੀਤੇ ਦਿਨੀ ਵਰਜੀਨੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪਾਂ ਦੇ ਸੰਸਕਾਰ ਦੇ ਮਗਰੋਂ ਅੱਜ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਛਾਉਣੀ ਟੂ ਵੈਲਸ ਵੇਲਸ ਦੇ ਵਿਖੇ ਅਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਅਰਦਾਸ ਸਮਾਗਮ ਦੇ ਵਿੱਚ 5 ਮੈਂਬਰੀ ਜਾਂਚ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਣ ਵਾਲੀ ਜਾਂਚ ਰਿਪੋਰਟ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਹੈ। ਜਾਂਚ ਕਮੇਟੀ ਦੇ ਅਨੁਸਾਰ ਵਰਜੀਨੀਆ ਗੁਰਦੁਆਰੇ ਦੇ ਵਿੱਚ ਅੱਗ ਗੁਰਦੁਆਰਾ ਗੁਰੂ ਘਰ ਦੀ ਰਸੋਈ ਦੇ ਵਿੱਚੋਂ ਗੈਸ ਲੀਕ ਹੋਣ ਦੇ ਕਾਰਨ ਲੱਗੀ ਸੀ। ਗੁਰਦੁਆਰੇ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਘਾਟ ਦੇ ਨਾਲ ਨਾਲ ਸੇਵਾਦਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ। ਕਮੇਟੀ ਨੇ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਜਿਹੜੀ ਹੈ ਕਾਰਵਾਈ ਦੇ ਲਈ ਭੇਜ ਦਿੱਤੀ ਹੈ। ਇਸ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸੰਗਤ ਨੂੰ ਆਨਲਾਈਨ ਸੰਦੇਸ਼ ਦਿੰਦਿਆਂ ਕਿਹਾ ਕਿ ਵਰਜੀਨੀਆ ਗੁਰਦੁਆਰੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਸਿੱਖ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ। ਨਾਲ ਗੁਰੂ ਘਰਾਂ ਦੇ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਤੇ ਅੱਗ ਬੁਝਾਊ ਯੰਤਰਾਂ ਦੇ ਜਿਹੜਾ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ। ਸੰਸਾਰ ਭਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਅਤੇ ਸੇਧ ਤੋਂ ਬਿਨਾਂ ਕੋਈ ਵੀ ਗੁਰਦੁਆਰਾ ਸਥਾਪਿਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਡੀਲੇਡ ਵਰਜੀਨੀਆ ਦੀ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਹੁਕਮਾਂ ਤੱਕ ਨਵੇਂ ਗੁਰੂ ਘਰ ਦੀ ਉਸਾਰੀ ਲਈ ਮਾਇਆ ਇਕੱਠੀ ਨਾ ਕੀਤੀ ਜਾਵੇ ਤੇ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 5 ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੀ ਦੋਸਤੋ, ਇਹ ਨੇ ਜੀ ਹਾਲਾਤ। ਨਾ ਤਾਂ ਉੱਥੇ ਗੈਸ ਡਿਟੈਕਟਰ ਹੋਣਾ ਹੈ ਤੇ ਫਾਇਰ ਦਾ ਹੋਣਾ, ਚਲੋ ਉਹ ਥੋੜਾ ਬਹੁਤਾ ਆਉਂਦਾ ਹੈ, ਪਰ ਸਮੇਂ ਸਮੇਂ ਦੇ ਉੱਤੇ ਅਸੀਂ ਚੈੱਕਅਪ ਨਹੀਂ ਕਰਾਉਂਦੇ, ਨਾ ਉਹਨੂੰ ਚੈੱਕ ਕਰਦੇ ਹਾਂ ਕਿ ਬੈਟਰੀ ਹੈਗੀ ਹੈ ਜਾਂ ਤਾਰਾਂ ਸਹੀ ਲੱਗੀਆਂ ਨੇ, ਤੇ ਹਾਲਾਤ ਬਣ ਜਾਂਦੇ ਆ, ਕੀ ਕਰੀਏ। ਦੂਸਰੇ ਪਾਸੇ ਇਰਾਨ ਤੇ ਨਿਊ ਅਟੈਕ ਨਹੀਂ ਕਰਾਂਗੇ, ਟਰੰਪ ਨੇ ਇਹ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਦੇ ਸਹਿਯੋਗ ਮੁਲਕਾਂ ਨੇ ਇਰਾਨ ਦੇ ਨਾਲ 5 ਮਹੀਨਿਆਂ ਤੋਂ ਜਾਰੀ ਜੰਗ ਦੇ ਖਾਤਮੇ ਦੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ ਤੇ ਅੱਜ ਜਿਹੜੀ ਚਰਚਾ ਸ਼ੁਰੂ ਹੋ ਗਈ ਹੈ ਇਰਾਨ ਦੇ ਨਾਲ। ਟਰੰਪ ਨੇ ਕਿਹਾ ਕਿ ਉਹ ਹਾਲ ਹੀ ਦੀ ਘੜੀ ਇਰਾਨ ਉੱਤੇ ਨਵੇਂ ਫੌਜੀ ਹਮਲਿਆਂ ਦੇ ਬਾਰੇ ਹੁਕਮ ਨਹੀਂ ਦੇਣਗੇ। ਇਸ ਦੇ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ਦੇ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਅਤ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਇਜ਼ਰਾਇਲ ਦੇ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿਚ 2 ਬੱਚਿਆਂ ਸਣੇ ਘੱਟੋ ਘੱਟ 8 ਫਲਸਤੀਨੀ ਮਾਰੇ ਗਏ ਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਮਰੀਕੀ ਸਦਨ ਨੇ ਸ਼ਨਿਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਸੀ ਕਿ ਸਮਝੌਤੇ ਦੇ ਵਿਚ ਹੌਰਮੁਜ਼ ਜਲਮਾਰਗ ਨੂੰ ਫੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਤੇ ਇਰਾਨ ਦੇ ਪ੍ਰਮਾਣੂ ਖਤਰੇ ਦਾ ਅੰਤ ਜਿਹੇ ਨੁਕਤੇ ਸ਼ਾਮਲ ਹੋਣਗੇ। ਇਸ ਅਪੀਲ ਦੇ ਆਧਾਰ ਦੇ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਤੇ ਸਫਲ ਤੇ ਖੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਫਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ। ਉਧਰ ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ਦੇ ਉੱਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨਾਂ ਤੋਂ ਇਰਾਨ ਨਾ ਤਾਂ ਹੈਰਾਨ ਹੈ ਤੇ ਨਾ ਹੀ ਕੋਈ ਢਿੱਲ ਵਰਤ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ। ਖੇਤਰੀ ਮਾਮਲਿਆਂ ਦੇ ਨਾਲ ਜੁੜੇ ਅਧਿਕਾਰੀ ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਵਿਚ ਵੀ ਸ਼ਾਮਲ ਸੀ ਉਨ੍ਹਾਂ ਦਸਿਆ ਕਿ ਤਜਵੀਜ਼ ਦੇ ਵਿਚ ਹੌਰਮੁਜ਼ ਜਲਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਦੇ ਉੱਤੇ ਪੂਰੇ ਖੇਤਰ ਦੇ ਵਿਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ ਤੇ ਇਸ ਦੇ ਵਿਚ ਇਰਾਕ ਦੇ ਵਿਚ ਇਰਾਨ ਹਮਾਇਤੀ ਮਲੇਸ਼ੀਆ ਦੇ ਵੱਲੋਂ ਅਰਬ ਖਾੜੀ ਮੁਲਕਾਂ ਤੇ ਜਾਰਡਨ ਦੇ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ ਇਰਾਨ ਦੇ ਉੱਤੇ ਲਾਗੂ ਆਪਣੀ ਨਾਕੇਬੰਦੀ ਖਤਮ ਕਰੇਗਾ ਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ੍ਹ ਦੇਵੇਗਾ। ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਮ ਸਮਝੌਤਾ ਨਹੀਂ ਹੋਇਆ ਪਰ ਵਿਚੋਲਗੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦੇ ਵਿਚ ਸ਼ਾਮਲ ਹੋ ਗਿਆ। ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬਹਿਰੀਨ, ਇਜ਼ਰਾਈਲ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸਾਊਦੀ ਅਰਬ ਤੇ UAE ਦੇ ਵਿਚ ਵੀ ਜਿਹੜਾ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜੋ ਹਾਲਾਤ ਨੇ, ਰੈਲੀ ਦੇ ਦੌਰਾਨ ਹੋਏ ਆਤਮਘਾਤੀ ਹਮਲੇ ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਇਹਦੀ ਜਿੰਮੇਵਾਰੀ। ਹਸਪਤਾਲ ਦੇ ਵਿਚ ਇਲਾਜ ਦੇ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ। ਮ੍ਰਿਤਕਾਂ ਦੇ ਵਿਚ 7 ਪੁਲਿਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਮਾਰੇ ਗਏ ਤਿੰਨੋਂ ਲੋਕ ਉਨ੍ਹਾਂ ਜ਼ਖਮੀਆਂ ਦੇ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਹੁਣ ਵੀ 12 ਜ਼ਖਮੀ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿਚ 8 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਨੇ। ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ਸਵਾਤ ਅਮਨ ਜਿਰਗਾ ਨੇ ਕੀਤਾ ਸੀ। ਰੈਲੀ ਦੇ ਵਿਚ ਸ਼ਾਮਲ ਲੋਕ ਖੇਤਰ ਦੇ ਵਿਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਤੇ ਹੱਥਾਂ ਦੇ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਿਰਗਾ ਯਾਨੀ ਕਿ ਮਤਲਬ ਕਿ ਜਿੱਦਾਂ ਆਪਣੇ ਪੰਚ ਸਰਪੰਚ ਬਣਦੇ ਆ, ਇੱਦਾਂ ਹੀ ਉਹਨਾਂ ਦੇ ਵਿਚ ਉੱਥੇ ਕੈਟਾਗਰੀ ਹੈ ਜਿਹਨੂੰ ਜਿਰਗਾ ਕਹਿੰਦੇ ਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿਚ ਇਲਾਕੇ ਦੀ ਜਿਹੜੀ ਸੁਰੱਖਿਆ ਸਥਿਤੀ ਜਿਹੜੀ ਵਿਗੜੀ ਹੈ। ਦੂਸਰੇ ਪਾਸੇ ਪਾਕਿਸਤਾਨ ਮੰਤਰੀ ਦਾ ਜਿਹੜਾ ਸਨਸਨੀਖੇਜ਼ ਦਾਅਵਾ ਆਇਆ, ਕਹਿੰਦੇ ਨੇ ਕਿ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਛੁਰਾ ਮਾਰਿਆ। ਅਮਰੀਕਾ ਤੇ ਲਾਏ ਨੇ ਗੰਭੀਰ ਦੋਸ਼। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾ ਉੱਲਾ ਤਰਾਰ ਨੇ ਅਮਰੀਕਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਕਿ ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਪਾਕਿਸਤਾਨ ਦੇ ਵਿਰੁੱਧ ਇਕ ਯੋਜਨਾਬੰਦ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਹਿੰਮ ਦੇ ਵਿਚ ਕਥਿਤ ਅਮਰੀਕੀ ਨੈਟਵਰਕ ਅਤੇ ਵੋਟ ਫਾਰਮ ਸ਼ਾਮਲ ਨੇ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਤੇ ਇਸ ਦੀਆਂ ਸੰਸਥਾਵਾਂ ਨੂੰ ਖਰਾਬ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਜੱਫੀ ਪਾ ਕੇ ਛੁਰਾ ਮਾਰਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਜਾਰੀ ਇਕ ਵੀਡੀਓ ਸੰਦੇਸ਼ ਦੇ ਵਿਚ ਅਤਾ ਉੱਲਾ ਤਰਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇਕ ਡਿਜੀਟਲ ਮਾਰਕੀਟਿੰਗ ਕਾਰਜਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਦੇ ਅਨੁਸਾਰ ਜਾਂਚ ਦੇ ਵਿਚ ਖੁਲਾਸਾ ਹੋਇਆ ਕਿ ਵਿਅਕਤੀ ਕਥਿਤ ਤੌਰ ਦੇ ਉਤੇ ਅਮਰੀਕਾ ਦੇ ਨਾਲ ਜੁੜਿਆ ਹੋਇਆ ਸੀ ਤੇ ਉਥੋਂ ਉਸ ਨੂੰ ਭੁਗਤਾਨ ਕੀਤਾ ਜਾ ਰਿਹਾ ਸੀ। ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਕਥਿਤ ਬੋਟ ਫਾਰਮ ਨੈਟਵਰਕ ਦੇ ਰਾਹੀਂ ਪਾਕਿਸਤਾਨ ਇਸ ਦੀ ਸਰਕਾਰ ਫੌਜ ਫੌਜੀ ਫੌਜ ਮੁਖੀ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉਤੇ ਪ੍ਰਚਾਰ ਫੈਲਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀ ਸਮੱਗਰੀ ਅਮਰੀਕਾ ਤੋਂ ਸੰਚਾਲਿਤ ਇਕ ਨੈਟਵਰਕ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਸੀ। ਤਰਾਰ ਨੇ ਆਪਣੇ ਦੋਸ਼ਾਂ ਦੇ ਸਮਰਥਨ ਦੇ ਲਈ ਕੋਈ ਜਨਤਕ ਤਕਨੀਕੀ ਰਿਪੋਰਟ ਦਸਤਾਵੇਜ਼ ਜਾਂ ਹੋਰ ਠੋਸ ਸਬੂਤ ਪੇਸ਼ ਨਹੀਂ ਕੀਤੇ ਨੇ। ਅਮਰੀਕਾ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਆਖਰੀ ਖਬਰ ਵੱਲ ਵਧਦਿਆਂ ਲਾਓਸ ਦੇ ਵਿਚ ਚੀਨ ਦਾ ਵਧਦਾ ਦਬਦਬਾ। ਨਵੀਂ ਰੇਲਵੇ ਲਾਈਨ ਨੇ ਵਧਾਈਆਂ ਨੇ ਆਰਥਿਕ ਚਿੰਤਾਵਾਂ। ਲਾਓਸ ਦੇ ਵਿਚ ਚੀਨ ਦੇ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖਤਾ ਹੈ, ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜੇ ਕਰਜ਼ੇ ਅਤੇ ਚੀਨ ਦੇ ਵਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰਤੀਆਂ ਨੇ। ਲੁਆਂਗ, ਪ੍ਰਬਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਲਾਓ ਭਾਸ਼ਾ ਦੇ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਜਿਹੜੇ ਨੇ ਬੋਰਡ ਜ਼ਿਆਦਾ ਪ੍ਰਮੁੱਖਤਾ ਦੇ ਨਾਲ ਨਜ਼ਰ ਆਉਂਦੇ ਨੇ। ਸਟੇਸ਼ਨਾਂ ਦੇ ਅੰਦਰ ਘੋਸ਼ਣਾਵਾਂ ਚੀਨੀ ਦੇ ਵਿਚ ਹੋ ਰਹੀਆਂ ਨੇ ਭਾਸ਼ਾ ਚ, ਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਵਪਾਰਕ ਖੇਤਰਾਂ ਦੇ ਵਿਚ ਵੀ ਚੀਨੀ ਅੱਖਰਾਂ ਵਾਲੇ ਬੋਰਡ ਦੀ ਭਰਮਾਰ ਹੈ, ਜਿਸ ਦੇ ਕਾਰਨ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹੈ। ਇਸ 1035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ $6 ਬਿਲੀਅਨ ਦੱਸੀ ਜਾ ਰਹੀ ਹੈ, ਜੋ ਕਿ ਲਾਓਸ ਦੀ ਕੁੱਲ GDP ਦਾ ਲਗਭਗ 35% ਬਣਦਾ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੋਇਆ, ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ। ਲਾਓਸ ਦੇ ਕੁੱਲ $13.8 ਬਿਲੀਅਨ ਦੇ ਵਿਦੇਸ਼ੀ ਕਰਜ਼ੇ ਦੇ ਵਿਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਦੇ ਵਿਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਨੇ ਜਿਹੜਾ ਸੀ ਲਾਓਸ ਨੂੰ ਕਰਜ਼ੇ ਦੇ ਸੰਕਟ ਵਾਲੇ ਦੇਸ਼ ਦੇ ਵਜੋਂ ਸ਼੍ਰੇਣੀਬੰਦ ਕਰ ਦਿੱਤਾ ਹੈ। ਮਾਰਾ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਤੇ ਸ੍ਰੀਲੰਕਾ ਵਾਂਗ ਹੀ ਚੀਨ ਦੇ ਉੱਤੇ ਚੀਨ ਦੇ ਕਰਜ਼ਾ ਜਾਲ ਦੇ ਵਿਚ ਜਿਹੜਾ ਫਸ ਸਕਦਾ ਹੈ। ਇਹ ਆਪਣੇ ਭਾਰਤ ਦੇ ਲਈ ਜਾਂ ਆਪਣੇ ਲੋਕਾਂ ਲਈ ਕਾਹਦੇ ਲਈ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ, ਉਹਦੇ ਵਿਚ ਇਹ ਕਾਰਨ ਹੈ ਕਿ ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਂਸਾਗਰ ਤੇ ਮਲੱਕਾ ਜਲਦਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੇਨ ਟੀਏਨ ਅਤੇ ਲੁਆਂਗ ਪ੍ਰਭਾਗ ਵਿਚਕਾਰ ਸਫ਼ਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ, ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਨੇ। ਉਮੀਦ ਕੁਝ ਲੋਕ ਜਿੱਥੇ ਬਿਹਤਰ ਬੁਨਿਆਦੀ ਢਾਂਚੇ ਅਤੇ ਸਫ਼ਰ ਦੇ ਵਿਚ ਬਚਤ ਲਈ ਖੁਸ਼ ਨੇ, ਉਥੇ ਬਹੁਤ ਸਾਰੇ ਲਾਓਸ ਵਾਸੀਆਂ ਨੂੰ ਡਰ ਹੈ ਕਿ ਚੀਨ ਹੌਲੀ ਹੌਲੀ ਉਨ੍ਹਾਂ ਦੇ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਰਿਹਾ, ਤੇ ਸਥਾਨਕ ਨੌਜਵਾਨਾਂ ਦਾ ਕਹਿਣਾ ਕਿ ਇੱਥੇ ਰੋਜ਼ਗਾਰ ਦੇ ਮੌਕੇ ਨਹੀਂ ਨੇ, ਜਿਸ ਦੇ ਕਾਰਨ ਉਹ ਕੰਮ ਦੀ ਭਾਲ ਦੇ ਵਿਚ ਗੁਆਂਢੀ ਦੇਸ਼ ਥਾਈਲੈਂਡ ਜਾਣ ਦੇ ਲਈ ਵੀ ਕਹਿੰਦੇ ਮਜਬੂਰ ਹੁੰਦੇ ਨੇ। ਲਈ ਦੋਸਤੋ, ਇਹ ਸੀ ਜੀ ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੁਝ ਤੁਹਾਡੇ ਸੁਨੇਹੇ ਲੈ ਕੇ ਆਪਾਂ ਅੱਗੇ ਵਧਦੇ ਹਾਂ ਤੇ ਗੱਲਬਾਤ ਇੱਕ ਦੋ ਤੁਹਾਨੂੰ ਸੁਣਾਉਂਦੇ ਹਾਂ ਅੱਜ ਤੇ ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਦਾ ਦੋਸਤੋ ਸਵਾਗਤ ਕਰਦੇ ਹਾਂ, ਜਿਸ ਦੇ ਵਿਚ ਰਾਜਾ ਸੈਣੀ ਸਾਹਿਬ ਲਾਈਕ ਨੰਬਰ ਕਹਿੰਦੇ ਨੇ ਜੀ 1 ਤੇ 7 ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਆਪਣੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਪਹਿਲਾ ਨੰਬਰ ਮੇਰਾ ਸੀ, ਓਬਜੈਕਸ਼ਨ ਹੋ ਗਿਆ ਜੀ। ਓਬਜੈਕਸ਼ਨ ਮਾਈ ਲੋਰਡ, ਜਦੋਂ ਤੁਸੀਂ ਅੰਗੂਠਾ ਦੱਬਿਆ ਕਹਿੰਦੇ ਤਾਂ ਉੱਥੇ ਇੱਕ ਨੰਬਰ ਪਹਿਲਾਂ ਹੀ ਸੀ ਜੀ ਮੇਰਾ। ਕਿਆ ਬਾਤ ਹੈ ਜੀ, ਤੇ ਚਲੋ ਸਭ ਇੱਕੋ ਹੀ ਨੰਬਰ ਹੈ ਜੀ, ਸਭ ਦਾ ਇੱਕੋ ਹੀ ਨੰਬਰ ਹੈ, ਤੁਸੀਂ ਸਭ ਇੱਕ ਨੰਬਰ ਦੇ ਉੱਤੋਂ ਜੀ। ਤੇ ਸ਼ੈਲੀ ਬਾਈ ਸੈਣੀ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਗੁਲਾਬ ਦੇ ਫੁੱਲ ਭੇਜੇ ਨੇ ਤੇ ਨਾਲ ਨਾਲ ਕਹਿੰਦੇ ਨੇ ਸੈਣੀ ਸਾਹਿਬ ਭੁੱਖ ਹੜਤਾਲ ਖਤਮ ਹੋ ਗਈ ਜੀ, ਕੁਐਸਚਨ ਮਾਰਕ ਕੀਤਾ। ਤੇ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਮੰਨ ਲੈਂਦੇ ਆ ਜੀ ਤੁਹਾਡੀ ਗੱਲ ਜੀ, ਤੇ ਓਬਜੈਕਸ਼ਨ ਕਬੂਲ ਹੈ ਕਹਿੰਦੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਤੋਂ ਬਾਅਦ ਹਾਂਜੀ ਉਹਨਾਂ ਨੇ ਆਂਸਰ ਕੀਤਾ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੀ ਗੱਲ ਦਾ ਕਿ ਹੜਤਾਲ ਮੁੱਕ ਗਈ। ਉਹ ਕਹਿੰਦੇ ਸਵੇਰੇ ਪਤਾ ਲੱਗੂ ਜੀ ਜਾਣੀਆਂ ਚਾਲ ਸਾਹਿਬ ਇਹਦੇ ਬਾਰੇ ਅਸਲ ਚ ਤਾਂ ਪੂਰੀ ਖਬਰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਨੇ ਜੱਸੀ ਜੀ ਆਪਣੇ ਮਲੇਰਕੋਟਲਾ ਵਾਲੇ, ਕਹਿੰਦੇ ਰਜਨ ਭਾਜੀ ਸੋਰੀ ਰਾਜਨ ਭਾਜੀ ਜੇ ਕਿਸੇ ਟਾਈਮ ਭਗਵੰਤ ਸਿੰਘ ਸਕਿੱਟਾਂ ਕਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਕਹਿੰਦੇ ਪੈਂਦੀ ਖੱਪ ਲੈ ਲਓ, ਪੈਂਦੀ ਖੱਪ ਲੈ ਲਓ ਕਹਿੰਦੇ ਜੀ। ਇਸ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਕੀਤਾ ਜੀ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਜੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਲਓ ਤੁਹਾਨੂੰ ਗੱਲਬਾਤ ਸੁਣਾਉਂਦੇ ਹਾਂ, ਤਾਂ ਫਿਰ ਇੱਕ ਆਖਰ ਦੇ ਵਿੱਚ ਕਹਾਣੀ ਸੁਣਾਉਣ ਦੀ ਅੱਜ ਜਿਹੜੀ ਹੈ ਕੋਸ਼ਿਸ਼ ਰਹੇਗੀ। ਤੇ ਗੁੱਸੇ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ, ਹਰ ਚੀਜ਼ ਦਾਨ ਕਬੂਲ ਹੁੰਦੀ ਹੈ, ਉਹਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਤਿਰੁਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਹੈ, ਇਹ ਵਾਲ ਕੌਣ ਖਰੀਦਦਾ ਹੈ, ਇਹ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ। ਸ਼੍ਰੀ ਨਿਵਾਸ ਨੀਮਾ ਗੰਡਾ ਹੁਣਾਂ ਦੀ BBC ਤੋਂ ਇਹ ਰਿਪੋਰਟ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ ਇਹ ਤੁਹਾਡੇ ਨਾਲ ਸਾਂਝੀ ਕਰਦਾ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ ਜੀ, ਦਾਨ ਕੀਤੇ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ ਜੀ। ਤਕਰੀਬਨ ਇਹਨਾਂ ਮੁਲਕਾਂ ਚ ਦੇਖਿਆ ਜਾਵੇ ਨਾ, ਜਿਹੜੇ ਕੈਂਸਰ ਦੇ ਨਾਲ ਪ੍ਰੋਬਲਮ ਹੈ, ਜਦੋਂ ਕੀਮੋਥੈਰੇਪੀ ਹੁੰਦੀ ਹੈ, ਹੋਰ ਸਾਰਾ ਚੀਜ਼ਾਂ, ਸਿਰ ਦੇ ਵਾਲ ਝੜ ਜਾਂਦੇ ਹੈ, ਤਾਂ ਜਦੋਂ ਇੱਥੇ ਉਹ ਬਿੱਗ ਵਗੈਰਾ ਬਣਵਾਉਂਦੇ ਆ ਨਾ, ਲੈਂਦੇ ਆ, ਤਾਂ ਘੱਟੋ ਘੱਟ ਨਹੀਂ ਇੱਕ ਬਿੱਗ 1500 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜਾ ਉਹ ਬਿੱਗ ਵਿਕਦਾ ਹੈ। ਤੇ ਲੱਖਾਂ ਦੇ ਵਿੱਚ ਜਿਹੜੇ ਨੇ ਇਹ ਵਾਲ ਵਿਕਦੇ ਆ, ਜਿਸ ਨੂੰ ਰੂਸ ਵੀ ਲੈਂਦਾ ਹੈ, ਹੋਰ ਸਾਰੇ ਮੁਲਕ ਲੈਂਦੇ ਆ, ਤੇ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਿੱਥੇ ਕਿੱਥੇ ਕਰਦੇ ਆ, ਤੇ ਮੰਦਰਾਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਕੀਤਾ ਜਾਂਦਾ ਹੈ, ਉਹਦੀ ਗੱਲ ਤੁਹਾਨੂੰ ਸੁਣਾਉਂਦੇ ਆ। ਗੱਲ ਕਰਦੇ ਆ ਤਿਰੁਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਦੇ ਨਾਲ ਆਪਣੇ ਵਾਲ ਜਿਹੜੇ ਦਾਨ ਕਰਦੇ ਹੈ। ਇੱਥੇ ਸਿਰ ਨੂੰ ਜਿਹੜਾ ਮੁੰਨ ਕੇ ਵਾਲ ਚੜਾਉਣ ਦੀ ਰਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਤੇ ਪਰ ਸ਼ਰਧਾਲੂ ਜਿਹੜੀ ਆਪਣੀ ਸ਼ਰਧਾ ਚ ਲੀਨ ਨੇ, ਤੇ ਜਿਹੜੇ ਕਾਰੋਬਾਰੀ ਆ ਉਹਨਾਂ ਨੇ ਆਪਣੇ ਕੰਮ ਕੀਤੇ ਹੋਏ ਨੇ, ਕਾਰੋਬਾਰ ਪੂਰਾ ਫਿਕਸ ਹੈ, ਚੱਕੀ ਜਾਂਦੇ ਨੇ ਕੰਮ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਰੁਪਤੀ ਦੇ ਵਿੱਚ ਵਾਲਦਾਨ ਕਰਨ ਜਾਂ ਚੜਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ ਬਕਾਇਦਾ ਦੇਖੋ ਰਿਕਾਰਡ ਰੱਖਦੇ ਅਗਲੇ ਕਿ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ। ਇਸ ਦੀ ਤੁਲਨਾ ਦੇ ਵਿੱਚ ਮਈ 2023 ਤੱਕ ਇਹ ਅੰਕੜਾ 10,18,370 ਸੀਗਾ, ਜਦਕਿ ਮਈ 2024 ਤੱਕ 10,65,729 ਸ਼ਰਧਾਲੂਆਂ ਨੇ ਵਾਲ ਚੜਾਤੇ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਬੀਤੇ ਦਿਨ ਨੇ, ਗਰਮੀਆਂ ਦੀਆਂ ਛੁੱਟੀਆਂ ਤੇ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਦੌਰਾਨ ਤਿਰੁਮਾਲਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਭਗ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ ਦਾਨ ਕੀਤੇ ਹੈ। ਇਹਨਾਂ ਦੇ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁਨਵਾਇਆ ਤੇ ਆਪਣੇ ਵਾਲ ਚੜਾਏ। ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨਾਂ ਦੇ ਟਨ ਵਾਲਾਂ ਦਾ ਜਿਹੜਾ ਕੀ ਹੁੰਦਾ ਹੈ? ਤਿਰੁਮਲਾ ਤਿਰੁਪਤੀ ਮੰਦਰ ਆਖਰ ਇਹਨਾਂ ਵਾਲਾਂ ਦਾ ਕਰਦਾ ਕੀ ਹੈ? ਇਹ ਬਹੁਤ ਵੱਡੇ ਸਵਾਲ ਨੇ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ? ਸ਼ਰਧਾਲੂਆਂ ਦੇ ਵੱਲੋਂ ਜੋ ਦਾਨ ਕੀਤੇ ਜਾਂਦੇ ਆ ਵਾਲ, ਤਿਰੁਮਲਾ ਦੇ ਵਿੱਚ ਸ਼ਰਧਾਲੂਆਂ ਵੱਲੋਂ ਚੜਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ ਜਾਣੀ ਕਿ ਈ ਨਿਲਾਮੀ ਪ੍ਰਕਿਰਿਆ ਰਾਹੀਂ ਇਹ ਵਾਲ ਖਰੀਦਦੀਆਂ। ਇਹਨਾਂ ਵਾਲਾਂ ਤੋਂ ਬਣੇ ਵਿੱਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਜਿਹੜੀ ਹੈ ਦੁਨੀਆਂ ਦੇ ਵਿੱਚ ਬਹੁਤ ਮੰਗ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤਿਰੂਪਤੀ ਦੇ ਵਾਲਾਂ ਦੀ ਇੱਕ ਖਾਸ ਪਛਾਣ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦਾ ਕਹਿਣਾ ਕਿ ਗੂੜੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਦੇ ਕਾਰਨ ਪੈਰਿਸ ਤੇ ਲੰਡਨ ਵਰਗੇ ਸ਼ਹਿਰਾਂ ਦੇ ਵਿੱਚ ਫੈਸ਼ਨ ਇੰਡਸਟਰੀ ਦੇ ਵਿੱਚ ਇਨ੍ਹਾਂ ਵਾਲਾਂ ਦੀ ਬਹੁਤ ਮੰਗ ਹੁੰਦੀ ਹੈ। ਵਾਲਦਾਨ ਕਰਨ ਤੋਂ ਨਿਲਾਮੀ ਤੱਕ ਦਾ ਸਫ਼ਰ ਜਿਹੜਾ ਕਿੱਦਾਂ ਚੱਲਦਾ ਹੈ? ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਚੜਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ, ਫਿਰ ਉਹਨਾਂ ਨੂੰ ਲੋਅਰ ਤਿਰੂਪਤੀ ਯਾਨੀ ਕਿ ਪਹਾੜ ਤੋਂ ਹੇਠਾਂ ਵਸਿਆ ਮੁੱਖ ਤਿਰੂਪਤੀ ਸ਼ਹਿਰ ਜਿਹੜਾ ਹੈ ਉਹਦੇ ਇੱਕ ਖਾਸ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਹੈ। ਇੱਥੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਛਾਂਟਿਆ ਜਾਂਦਾ ਹੈ ਤੇ ਸਾਫ਼ ਕੀਤਾ ਜਾਂਦਾ ਹੈ। ਤਿਰੂਪਤੀ ਦੇ ਵਿੱਚ ਅਲੀਪੀਰੀ ਦੇ ਨੇੜੇ ਬਣੇ ਇਸ ਸੈਂਟਰ ਦੇ ਵਿੱਚ ਤਿਰੂਮਾਲਾ ਮਾਲਾ ਤੋਂ ਲਿਆਂਦੇ ਗਏ ਜਿਹੜੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ 6 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਦੀਆਂ ਕੈਟਾਗਰੀਆਂ ਜਿਵੇਂ ਕਿ ਟਾਈਪ 1 31 ਇੰਚ ਤੋਂ ਵੱਧ ਲੰਬੇ ਵਾਲ, ਟਾਈਪ 2 ਜਿਹੜੇ ਨੇ 16 ਤੋਂ 30 ਇੰਚ ਲੰਬੇ ਵਾਲ, ਟਾਈਪ 3 ਦੀ ਗੱਲ ਆਉਂਦੀ ਹੈ 10 ਤੋਂ 15 ਇੰਚ ਲੰਬੇ ਵਾਲ, ਜਾਣੀ ਕਿ ਉਹ ਬੱਚਿਆਂ ਦੀ ਕੈਟਾਗਰੀ ਆ ਜਾਈ ਹੈ, ਤੇ ਟਾਈਪ 4 ਹੈ 5 ਤੋਂ 9 ਇੰਚ ਲੰਬੇ ਵਾਲ, ਤੇ ਫਿਰ ਆਉਂਦੇ ਹੈ ਟਾਈਪ 5 ਇੰਚ ਤੋਂ ਘੱਟ ਲੰਬੇ ਵਾਲ, ਤੇ ਆਖਰ ਦੇ ਵਿੱਚ ਚਿੱਟੇ ਵਾਲ ਵੀ ਨਹੀਂ ਉਹ ਜਾਇਆ ਜਾਣ ਦਿੰਦੇ ਜੀ। ਚਿੱਟੇ ਜਾਂ ਸਲੇਟੀ ਵਾਲ ਵੀ ਜਿਹੜੇ ਹੈ ਉਹ 6ਵੀਂ ਕੈਟਾਗਰੀ ਹੈ, ਸਿੱਟ ਦੇ ਕੁਝ ਨਹੀਂ ਹੈ, ਸਭ ਕੁਝ ਵਿਕਦਾ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ TTD ਦੇ ਇੱਕ ਅਧਿਕਾਰੀ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦੇ ਕਿ ਪਹਿਲੀ ਕੈਟਾਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਹ ਲੰਬੇ ਨੇ, ਤਕਰੀਬਨ 31 ਇੰਚ ਲੰਬੇ ਵਾਲ ਜਿਹੜੇ ਨੇ ਉਹਨਾਂ ਦੀ ਮੰਗ ਬਹੁਤ ਹੈ। ਤੇ ਦੂਸਰੀ ਕਹਿੰਦੇ ਨੇ ਉਹ, ਜਦਕਿ 5ਵੀਂ ਕੈਟਾਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ, ਚਿੱਟੇ ਸੋਰੀ ਆਪਣੇ ਜਿਹੜੇ 5 ਤੋਂ 9 ਇੰਚ ਲੰਬੇ ਵਾਲ ਨੇ ਉਹਨਾਂ ਦੀ ਕੈਟਾਗਰੀ ਦੀ ਘੱਟ ਹੈ। ਇਸ ਦੇ ਨਾਲ ਆਕਸ਼ੰਜ ਇੰਡੀਆ ਵੈਬਸਾਈਟ ਦੇ ਮੁਤਾਬਕ ਮੰਦਰ ਦੀ ਹਾਲੀਆ ਈ ਨਿਲਾਮੀ ਦੇ ਵਿੱਚ ਗ੍ਰੇਡ 1 ਵਾਲਾਂ ਦੀ ਜਿਹੜੀ ਹੈ ਘੱਟੋ ਘੱਟ ਕੀਮਤ 72,082 ਰੁਪਏ ਪ੍ਰਤੀ ਕਿਲੋ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਈ ਕਰਨ ਵਾਲੇ ਦੇਖ ਲਓ ਹਰ ਚੀਜ਼ ਤੋਂ ਕਮਾਈ ਕਰ ਲੈਂਦੇ ਹੈ। 1 ਕਿਲੋ ਵਾਲ ਤੁਹਾਡੇ ਜਿਹੜੇ ਨੇ ਗ੍ਰੇਡ 1 ਦੇ, ਜਿਹੜੇ 31 ਇੰਚ ਦੇ ਲੰਬੇ ਵਾਲ ਨੇ ਉਹਨਾਂ ਦੀ 1 ਕਿਲੋਆਂ ਦੇ ਵਿੱਚ ਵਿਕਦੇ ਹੈ, ਤੇ 1 ਕਿਲੋ ਘੱਟੋ ਘੱਟ ਕੀਮਤ ਜਿਹੜੀ ਹੈ 72,082 ਰੁਪਏ ਪ੍ਰਤੀ ਕਿਲੋ ਹੈ, ਜਦਕਿ ਗ੍ਰੇਡ 5 ਵਾਲਾਂ ਦੀ ਜਿਹੜੀ ਹੈ ਕੀਮਤ 135 ਰੁਪਏ ਪ੍ਰਤੀ ਕਿਲੋ ਸੀ। ਜਿਹੜੇ ਕਿ ਮਤਲਬ ਕਿ ਆਪਣੇ 5 ਇੰਚ ਦੇ ਵਾਲ ਨੇ ਲੰਬੇ ਉਹਨਾਂ ਦੀ ਸਿਰਫ 135 ਰੁਪਏ ਕਿਲੋ, ਤੇ ਜਿਹੜੇ ਨੇ 30 ਇੰਚ ਲੰਬੇ 31 ਇੰਚ ਲੰਬੇ ਉਹਨਾਂ ਦੀ ਹੈਗੀ ਜਾਣੀ ਕਿ 3 ਫੁੱਟ ਦੇ ਉੱਤੇ ਵਾਲ ਜਿਹੜੇ ਨੇ ਲੰਬੇ ਉਹਨਾਂ ਦੀ 72,000 ਰੁਪਏ ਕਿਲੋ ਹੈ ਜੀ ਨਿਲਾਮੀ ਹੁੰਦੀ ਹੈ। ਇਸ ਨਿਲਾਮੀ ਦੇ ਵਿੱਚ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ 5th ਕਲਾਸ ਵਾਲ ਜਿਹੜੇ ਵਿਕਰੀ ਦੇ ਲਈ ਰੱਖੇ ਗਏ ਸਨ। ਮਤਲਬ ਕਿ 600 ਕਿਲੋ 6 ਕੁਆਂਟਲ, 2,83,000 ਕਿਲੋ ਵਾਲ ਜਿਹੜੇ ਨੇ 600 ਕਿਲੋ ਫਸਟ ਕਲਾਸ ਤੇ 2,83,000 ਕਿਲੋ ਤਕਰੀਬਨ 2.5 ਕੁਆਂਟਲ ਤੇ 6 ਕੁਆਂਟਲ 2.5 ਕੁਆਂਟਲ ਵਾਲ ਜਿਹੜੇ ਰੱਖੇ ਗਏ। ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ ਕਿਉਂ ਹੈ? ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ, ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਵੇਲੇ ਯੂਰਪ, ਏਸ਼ੀਆ ਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਤਿਰੂਮਾਲਾ ਦੇ ਜਿਹੜੇ ਵਾਲਾਂ ਦੀ ਬਹੁਤ ਵੱਧ ਮੰਗ ਰਹੀ ਹੈ। TTD ਵੈਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਤਿਰੂਮਾਲਾ ਦੇ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ ਕੁਦਰਤੀ ਕਾਲਾ ਰੰਗ, ਚਮਕ, ਕੁਦਰਤੀ ਘੁੰਗਰਾਲਾਪਨ ਜਿਹੜਾ ਹੈ, ਘੁੰਗਰਾਲੇ ਬਾਰ ਜਿਹੜੇ ਨੇ, ਤੇ ਰੇਮੀ ਕੁਆਲਿਟੀ ਕਾਰਨ ਇਹਨਾਂ ਦੀ ਬਹੁਤ ਮੰਗ ਹੈ। ਇਹਨਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ਦੇ ਉੱਤੇ ਯੂਰਪ ਤੇ ਏਸ਼ੀਆ ਦੇ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ। 1938 ਤੇ 1985 ਦੇ ਵਿਚਕਾਰ ਤਿਰੂਪਤੀ ਦੇ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ ਤੇ 1985 ਤੋਂ ਤਿਰੁਮਾਲਾ ਤਿਰੁਪਤੀ ਦੇਵ ਸਥਾਨਮ ਦੇ ਨੇ ਜਿਹੜਾ ਸੀ ਖੁਦ ਹੀ ਵਾਲਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ। ਪਹਿਲਾਂ ਪ੍ਰਾਈਵੇਟ ਸੀ, ਫਿਰ ਸਰਕਾਰੀ ਕੰਮ ਹੋ ਗਿਆ। ਸ਼ੁਰੂਆਤ ਦੇ ਵਿੱਚ ਨਿਲਾਮੀ ਕੁਝ ਏਜੰਟਾਂ ਦੇ ਰਾਹੀਂ ਕੀਤੀ ਜਾਂਦੀ ਸੀ, ਹਾਲਾਂਕਿ 2011 ਦੇ ਵਿੱਚ ਈ ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਰ ਦੀ ਕਮਾਈ ਦੇ ਵਿੱਚ ਕਾਫ਼ੀ ਵਾਧਾ ਹੋ ਗਿਆ। ਤਿਰੁਪਤੀ ਤਿਰੁਮਲਾ ਦੇਵ ਸਥਾਨਮ ਦੇ ਜਿਹੜਾ ਸਾਬਕਾ ਸੰਯੁਕਤ ਕਾਰਜਕਾਰੀ ਤੇ ਅਧਿਕਾਰੀ ਤੇ ਸੇਵਾ ਮੁਕਤ IAS ਅਧਿਕਾਰੀ ਕੇ ਸ਼੍ਰੀਨਿਵਾਸ ਰਾਜੂ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਵਪਾਰੀ ਵਾਲਾਂ ਦੀ ਜਿਹੜੀ ਨਿਲਾਮੀ ਦੇ ਵਿੱਚ ਕੀਮਤਾਂ ਜਾਣ ਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦੇਵਸਥਾਨਮ ਨੇ 2011 ਦੇ ਵਿੱਚ ਜਿਹੜਾ ਸੀ MSTC ਯਾਨੀ ਕਿ ਮੈਟਲ ਸਕਰੈਪ ਟਰੇਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਈ ਨਿਲਾਮੀ ਸਿਸਟਮ ਸ਼ੁਰੂ ਕਰ ਦਿੱਤਾ। ਈ ਆਕਸ਼ਨਸ ਇੰਡੀਆ ਦੇ ਅਨੁਸਾਰ ਇਸ ਸਾਲ ਤਿਰੁਪਤੀ ਤਿਰੁਮਾਲਾ ਦੇਵ ਸਥਾਨਮ ਦੀ ਈ ਨਿਲਾਮੀ ਦੇ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਨਿਲਾਮੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੁਪਤੀ ਤਿਰੁਮਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਈ ਵਾਰੀ ਟਵਾਣਾ ਸਾਹਿਬ ਜ਼ਿਕਰ ਕਰਦੇ ਹੁੰਦੇ ਕਿ ਪਟਿਆਲੇ ਦੇ ਵਿੱਚ ਲੋਕ ਨਾ ਵਾਲ ਮਤਲਬ ਕਿ ਜਿੱਦਾਂ ਕਿ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀ ਕਚਰਾ ਹੋਰ ਸਾਰੀਆਂ ਚੀਜ਼ਾਂ ਲੈਣ, ਤੇ ਇਸੇ ਤਰ੍ਹਾਂ ਉੱਥੇ ਵਾਲ ਇਕੱਠੇ ਕਰਨ ਵਾਲੇ ਆਉਂਦੇ ਆ। ਬਕਾਇਦਾ ਤੁਹਾਨੂੰ ਮਤਲਬ ਕਿ ਆਪਣਾ ਘਰ ਵਾਲੇ ਲੋਕ ਤਾਂ ਵੈਸੇ ਹੀ ਦੇ ਦਿੰਦੇ ਆ ਕਿ ਇਹਦਾ ਕਿਹੜਾ ਮੁੱਲ ਹੈ ਜਾਂ ਰੱਖੇ ਆ ਕਿਤੇ ਸਾਂਭ ਕੇ, ਪਰ ਜਿਹਨਾਂ ਨੂੰ ਪਤਾ ਕਿ ਮੁੱਲ ਵੀ ਵਿਕਦੇ ਆ ਉਹ ਮੁੱਲ ਵੀ ਦਿੰਦੇ ਹੋਣਗੇ, ਪਰ ਆਮ ਹੀ ਜਿਹੜੇ ਉਹ ਇਕੱਠੇ ਕਰ ਲੈਂਦੇ ਆ, ਪਰ ਉਹਨਾਂ ਦੇ ਵਿੱਚੋਂ ਅਗਲੇ ਲੱਖਾਂ ਰੁਪਈਆ ਕਮਾਉਂਦੇ ਆ। ਦੇਖ ਲਓ 72,000 ਰੁਪਈਏ ਕਿਲੋ ਆ ਜੀ ਤੁਹਾਡੇ ਵਾਲ ਜਿਹੜੇ ਵਿਕਦੇ ਆ, ਚੱਕ ਦਿੰਦੇ ਆ ਕੰਮ ਨੂੰ। 72,082 ਰੁਪਏ ਕਿਲੋ ਵਾਲਾਂ ਦਾ ਮੁੱਲ ਹੈ ਜੀ। ਅੱਗੇ ਉਹ ਲਿਖਦੇ ਆ ਕਿ ਜਿਹੜਾ ਆਪਣੇ ਕੰਪਨੀ ਨੇ ਵੀ ਇਹ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੁਪਤੀ ਤਿਰੁਮਾਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਇਹ ਆਮਦਨ 2020 ਤੇ 21 ਦੇ ਵਿੱਚ 67 ਕਰੋੜ ਰੁਪਏ ਸੀ ਤੇ ਫਿਰ 2021-22 ਦੇ ਵਿੱਚ ਵੱਧ ਕੇ 75 ਕਰੋੜ ਰੁਪਏ ਹੋ ਗਈ ਤੇ 2022-23 ਦੇ ਵਿੱਚ 135 ਕਰੋੜ ਰੁਪਏ ਤੇ 2023-24 ਦੇ ਵਿੱਚ 167 ਕਰੋੜ ਰੁਪਏ ਹੋ ਗਏ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰੀ ਜਾਓ ਦਾਨ ਜੀ, ਕਿਆ ਬਾਤ ਹੈ ਜੀ, ਹੈਰਾਨੀ ਵਾਲਾ ਕੰਮ ਆ। ਦੇਖ ਲਓ 135 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ 167 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ ਵਾਲ ਵੇਚ ਦਿੰਦੇ ਆ ਅਗਲੇ ਜੀ, ਸਾਲ ਦੀ ਕਮਾਈ ਹੈ 2023-24 ਦੀ। NDTV ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਦਾ ਅੰਦਾਜ਼ਾ ਕਿ ਤਿਰੁਪਤੀ ਦੇ ਵਿੱਚ ਵਾਲਾਂ ਦੀ ਵਿਕਰੀ ਤੋਂ ਵਿੱਤੀ ਸਾਲ 2024-25 ਦੇ ਵਿੱਚ, ਕਿਆ ਬਾਤ ਹੈ ਜੀ, ਹੋਰ ਵੀ ਵਾਧਾ ਹੈ, 190 ਕਰੋੜ ਰੁਪਏ ਦੀ ਆਮਦਨ ਹੋਏਗੀ ਇਸ ਵਾਰ 2024-25 ਦੀ, ਜੋ ਹੈ ਵਾਲ ਜਿਹੜੇ ਦਾਨ ਕੀਤੇ ਆ ਇੱਕ ਸਾਲ ਦੇ 190 ਕਰੋੜ ਰੁਪਏ ਆਮਦਨ ਹੋਏਗੀ ਉਹਦੇ ਤੋਂ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਵੇਂ ਹੁੰਦੀ ਹੈ ਤਰੱਕੀ ਸ਼ਰਧਾ ਵਾਲਿਓ ਭਗਤੋ। ਹੋਰ ਰੋਜ਼ ਕਿੰਨੇ ਸ਼ਰਧਾਲੂ ਵਾਲ ਦਾਨ ਕਰਦੇ ਨੇ? ਇਹਦੇ ਵਿੱਚ ਜੋ ਸਾਹਮਣੇ ਆਇਆ, ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤੇ ਉੱਥੇ ਕੰਮ ਦੇ ਉੱਤੇ ਉਸਤਰੇ ਲੈ ਕੇ ਬਿਠਾਏ ਹੋਣੇ ਆ ਜੀ। ਦੇਖ ਲਓ ਗੰਜੇ ਹੀ ਕਰ ਦਿੰਦੇ ਅਗਲੇ, ਪੂਰੇ ਲਾ ਲੈਂਦੇ ਆ, ਪੂਰੀ ਖੱਲ ਲਾ ਲੈਂਦੇ ਅਗਲੇ। ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤਿਰੁਪਤੀ ਦੇ ਵਿੱਚ ਭਗਵਾਨ ਵਿਕਟੇਸ਼ਵਰ ਦੇ ਜਿਹੜੇ ਨੇ ਦਰਸ਼ਨ ਕਰਨ ਆਉਂਦੇ ਆ ਤੇ ਆਪਣੇ ਵਾਲ ਲੁਹਾ ਜਾਂਦੇ ਆ। ਗਰਮੀਆਂ ਦੀਆਂ ਛੁੱਟੀਆਂ ਤੇ ਵੱਡੇ ਤਿਉਹਾਰਾਂ ਦੇ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ, ਉਸੇ ਅਨੁਪਾਤ ਦੇ ਵਿੱਚ ਵਾਲ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਹੈ। ਤਿਰੁਪਤੀ ਤਿਰੁਮਾਲਾ ਦੇਵ ਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਜੂਨ ਨੂੰ ਜਿਹੜਾ ਸੀਗਾ 95,498 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹੈ ਤੇ ਉਹਨਾਂ ਦੇ ਵਿੱਚੋਂ 30,231 ਸ਼ਰਧਾਲੂਆਂ ਨੇ ਜਾਣੀ ਕਿ ਇੱਕ ਹਿੱਸਾ ਉਹਨੇ ਜਿਹੜੇ ਵਾਲਦਾਨ ਕੀਤੇ ਹੈ ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵਾਲਦਾਨ ਕਰਦੇ ਨੇ ਤੇ ਇਸ ਦੇ ਲਈ TTD ਨੇ ਇੱਕ ਵੱਡਾ ਜਿਹੜਾ ਸਿਸਟਮ ਬਣਾਇਆ ਉੱਥੇ ਤਿਰੂਪਤੀ ਦੇ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਦੇ ਲਈ 11 ਹੋਰ ਥਾਵਾਂ ਦੇ ਉੱਤੇ ਮਿੰਨੀ ਕਲਿਆਣ ਕੱਟਾਂ ਕਿਆ ਬਾਤ ਹੈ ਜੀ ਨਾਮ ਦੇ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ ਕਟਿੰਗ ਸੈਂਟਰ ਵੀ ਬਣਾਏ ਗਏ ਨੇ ਸ਼ਰਧਾਲੂਆਂ ਨੂੰ ਵਾਲ ਕੱਟਣ ਦੇ ਵਿੱਚ ਸਹੂਲਤ ਮਿਲੇ ਇਸ ਦੇ ਲਈ ਕੁੱਲ 1152 ਨਾਈਆਂ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਹੈ ਤੇ ਇਹਨਾਂ ਦੇ ਵਿੱਚ 269 ਮਹਿਲਾਵਾਂ ਨਾਈ ਵੀ ਸ਼ਾਮਲ ਨੇ ਸ਼ਰਧਾਲੂਆਂ ਦੇ ਲਈ ਸਫਾਈ ਅਤੇ ਸਹੂਲਤਾਂ ਦਿੱਤੀਆਂ ਨੇ ਨਾਲ ਹਰ ਨਾਈ 6 ਘੰਟਿਆਂ ਦੀ ਸ਼ਿਫਟ ਦੇ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ ਜਿਹੜਾ ਮੁੰਨ ਜਾਂਦਾ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ ਉਸ ਸਮੇਂ ਇਸ ਕੰਮ ਦੇ ਲਈ 250 ਹੋਰ ਨਾਈਆਂ ਨੂੰ ਲਗਾ ਦਿੱਤਾ ਜਾਂਦਾ ਨਾਲ ਮਤਲਬ ਕਿ ਐਕਸਟਰਾ ਜਿਹੜੇ ਹੋਰ ਲਾ ਦਿੱਤੇ ਜਾਂਦੇ ਆ 1150 ਤੋਂ ਬਾਅਦ ਜਿਹੜੇ ਇਹ ਹੈ 250 ਹੋਰ ਜੋੜ ਦਿੱਤੇ ਜਾਂਦੇ ਆ 1400 ਕਰ ਦਿੱਤੇ ਜਾਂਦੇ ਆ ਓਵਰਲੋਡ ਹੋ ਜਾਂਦਾ ਕੰਮ TTD ਦੇ ਅਨੁਸਾਰ ਇਸ ਥਾਂ ਦੇ ਉੱਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਆ ਤੇ ਹਰ ਸਮੇਂ ਸਫਾਈ ਬਣਾਈ ਰੱਖਦੇ ਆ ਸਫਾਈ ਬਣਾਈ ਰੱਖਣ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਸ਼ਰਧਾਲੂਆਂ ਦੇ ਵੱਲੋਂ ਵਾਲਦਾਨ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਇਸੇ ਕਰਕੇ ਤਾਂ ਉਹਨਾਂ ਦੀ ਛਿੱਲ ਲਾਉਣੀ ਹੈ ਭਾਈ ਵਾਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ਤੇ ਸ਼ਰਧਾਲੂਆਂ ਦੇ ਲਈ ਨਹਾਉਣ ਦੀ ਸਹੂਲਤ ਦਾ ਜਿਹੜਾ ਇੰਤਜ਼ਾਮ ਬਕਾਇਆ ਕੀਤਾ ਜਾਂਦਾ ਇੱਥੇ ਲੋੜੀਂਦੇ ਬਾਥਰੂਮ ਤੇ ਗਰਮ ਪਾਣੀ ਦੀ ਸਹੂਲਤ ਵੀ ਹੈ ਭਾਈ ਤੁਹਾਡੇ ਮੁਫ਼ਤ ਦਿੱਤੇ ਦਾਨ ਕੀਤੇ ਵਾਲ ਤੇ ਅਗਲਿਆਂ ਨੇ 200 ਕਰੋੜ ਦੇ ਵਿੱਚ ਵੇਚਣੇ ਹੈ ਇੱਕ ਸਾਲ ਦੀ ਰਕਮ ਹੈ ਤੇ ਮੰਦਰ ਨੂੰ ਹੋਰ ਕੀ ਚਾਹੀਦਾ ਭਾਈ ਇਹ ਤੋਂ ਵੱਡਾ ਲਾਭ ਹੋਰ ਕੀ ਮਿਲ ਸਕਦਾ ਹੈ ਲਓ ਜੀ ਦੋਸਤੋ ਇਹ ਹੈ ਜੀ ਐਸਾ ਮੰਦਰ ਤਿਰੂਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਹੁੰਦੀ ਹੈ ਤੇ ਵਾਲ ਜਾਂਦੇ ਕਿੱਥੇ ਹੈ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਜੀ ਤੁਹਾਡੇ ਘਰਾਂ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਘੁੰਮਦੇ ਵੀ ਹੋਣਗੇ ਵਾਲ ਖਰੀਦਣ ਵਾਲੇ ਪਹਿਲਾਂ ਬੂਰਾ ਛਾਣ ਬੂਰਾ ਜਾਂ ਹੋਰ ਚੀਜ਼ਾਂ ਲੈਣ ਆਉਂਦੇ ਸੀ ਤੇ ਹੁਣ ਵਾਲ ਲੈਣ ਆਉਂਦੇ ਹੋਣਗੇ ਤੇ ਜਿਹੜੇ ਆਪ ਮੁਹਾਵਰੇ ਜਿਹੜੇ ਭਗਤ ਨੇ ਉਹ ਆਪ ਦਾਨ ਕਰੇ ਆਉਂਦੇ ਆ ਉਹ ਆਪਣਾ ਉਹਨਾਂ ਦਾ ਕਾਰਜ ਹੋਰ ਵੀ ਥੋੜਾ ਜਿਹਾ ਸੌਖਾ ਕਰ ਦਿੰਦੇ ਆ ਤੇ ਅਗਲੇ ਕਮਾਉਂਦੇ ਆ ਜੀ ਇੱਕ ਸਾਲ ਦੀ ਲਾਗਤ ਦੇ ਵਿੱਚ 200 ਕਰੋੜ ਰੁਪਈਆ ਤੁਹਾਡੇ ਕੱਟੇ ਹੋਏ ਵਾਲਾਂ ਤੋਂ ਜਿਨ੍ਹਾਂ ਦੇ ਵਿੱਚ 5 ਤਰ੍ਹਾਂ ਦੀਆਂ ਕੈਟੇਗਰੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ 31 ਇੰਚ ਲੰਬੇ ਵਾਲ ਜਿਹੜੇ ਨੇ ਸਭ ਤੋਂ ਫਸਟ ਕੈਟਾਗਰੀ ਦੇ ਵਿੱਚ ਹੈ 1 ਕਿਲੋ ਵਾਲ ਜਿਹੜੇ ਨੇ ਤੁਹਾਡੇ ਉਹ 72,000 ਤੇ 82 ਰੁਪਏ ਕਿਲੋ ਵਿਕਦੇ ਆ ਤੇ ਸਭ ਤੋਂ ਜਿਹੜੇ ਛੋਟੇ ਵਾਲ ਨੇ ਦਾੜੀ ਦੇ ਜਾਂ ਹੋਰ 5 ਇੰਚ ਦੇ ਬੱਚਿਆਂ ਦੇ ਵਾਲ ਨੇ ਉਹ ਜਿਹੜੇ ਨੇ ਉਹ ਵੀ ਹੈ ਛੱਡਦੇ ਕੁਛ ਨਹੀਂ ਹੈ ਚਿੱਟਾ ਵਾਲ ਹੋਵੇ ਸਲੇਟੀ ਵਾਲ ਹੋਵੇ ਭੂਰਾ ਹੋਵੇ ਕਾਲਾ ਹੋਵੇ ਕੋਈ ਛੱਡਦੇ ਹੀ ਨਹੀਂ ਜੀ ਕਹਿੰਦੇ ਸਭ ਕੁਛ ਚੁਗ ਲਵਾਂਗੇ ਤੁਸੀਂ ਬਸ ਦਾਨ ਕਰੀ ਜਾਓ ਤੇ ਬੱਲੇ ਬੱਲੇ ਕਰਾਈ ਜਾਓ ਤੇ ਭਗਤੀ ਕਰੀ ਜਾਓ ਤੇ ਰੱਬ ਤੁਹਾਨੂੰ ਮਿਲ ਜਾਣਾ ਹੈ ਤੇ ਅਗਲੇ ਕਹਿੰਦੇ ਤੁਸੀਂ ਰੱਬ ਰੱਖੋ ਤੇ ਅਸੀਂ ਰਿਪੋਰਟ ਰੱਖਦੇ ਹਾਂ ਯਾਨੀ ਕਿ ਪੈਸਾ ਸੰਭਾਲਦੇ ਹਾਂ ਤੁਸੀਂ ਇਸ ਚੀਜ਼ ਨੂੰ ਸੰਭਾਲੋ ਲਓ ਜੀ ਇਹ ਹੈ ਜੀ ਅਸਲੀਅਤ ਵਾਲਾਂ ਦੀ ਭਗਤਾਂ ਨੂੰ ਜੇ ਸਮਝ ਆਈ ਹੋਵੇ ਤਾਂ ਬਾਕੀ ਉਹ ਦੱਸ ਸਕਦੇ ਨੇ ਤੇ ਲਓ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਵਾਰ ਸਟੂਡੀਓ ਦਾ ਨੰਬਰ ਹੈ ਕਾਲ ਤੁਸੀਂ ਕਰ ਸਕਦੇ ਹੋ ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਜਿਹੜੇ ਆ ਰਹੇ ਹੈ ਚੰਗਾ ਲੱਗੇਗਾ ਜੇ ਕਾਲ ਕਰਕੇ ਗੱਲਬਾਤ ਕਰੋਗੇ ਤਾਂ ਹੋਰ ਵੀ ਮੇਰੇ ਲਈ ਸੌਖਾ ਹੋ ਜਾਂਦਾ ਹੈ ਤੇ ਆਪਣੇ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਬਾਈ ਕੈਲਗਰੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸੈਣੀ ਜੀ ਕਹਿੰਦੇ ਨੇ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਵਾਲਿਓ ਤੇ ਹੁਣ ਡੇਰੇ ਲਾਏ ਹੋਣੇ ਕੈਲਗਰੀ ਮਾਲ ਸੁਰਿੰਦਰ ਜੀ ਕਹਿੰਦੇ ਹਾਂਜੀ ਮੈਂ ਦੇਖਿਆ ਟੀਵੀਆਂ ਵੇਚਦੀਆਂ ਇੰਡੀਆ ਸਾਡੇ ਘਰ ਸਾਹਮਣੇ ਹੀ ਕਹਿੰਦੇ ਦੇਖਿਆ ਜੀ ਵਾਲ ਵੇਚਦੀਆਂ ਨੇ ਤੇ ਇਹ ਇਸੇ ਕੰਮ ਲੈ ਕੇ ਜਾਂਦੇ ਆ ਜੀ ਯੂਰਪ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਵਿਗ ਬਣ ਕੇ ਫਿਰ ਆਉਂਦੇ ਆ ਵੇਚਦੇ ਆ ਅਗਲੇ ਬਣਾਉਂਦੇ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਹੋਰ ਬਹੁਤ ਸਾਰੇ ਫੈਸ਼ਨ ਦੇ ਵਿੱਚ ਜਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਜਿਹੜੇ ਆ ਬਕਾਇਦਾ ਸੁਵਿਧਾਵਾਂ ਜਿਹੜੀਆਂ ਉਪਲਬਧ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ ਕਿਉਂਕਿ ਉਹਨਾਂ ਦਾ ਰਾਈਟ ਹੈ ਤੇ ਉਹਨਾਂ ਨੂੰ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ ਤੇ ਆਪਣੇ ਜੱਸੀ ਮਹਿਤਾਬ ਜੀ ਕਹਿੰਦੇ ਆ ਜੀ ਸਾਰੇ ਹੀ ਪੰਜਾਬ 'ਚ ਹੁਣ ਆਪਣੇ ਡਾਢਲੇ ਨਾਲ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੇ ਸਾਈਕਲਸ ਤੇ ਖਰੀਦਦੇ ਹਨ ਜੀ, ਸਿਰਫ 5,000 ਰੁਪਏ ਕਿਲੋ ਖਰੀਦਦੇ ਆ ਜੀ। ਤੇ ਦੇਖ ਲਓ 5,000 ਰੁਪਏ ਖਰੀਦ ਗਏ ਤੇ ਉੱਥੇ ਕੀਮਤ ਜਿਹੜੀ ਬਣ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜੀ, 72,000 ਰੁਪਏ ਕਿਲੋ ਨੂੰ ਜਾ ਕੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਆਨਲਾਈਨ ਜਿਹੜਾ ਉਹਦਾ ਵਪਾਰ ਕਰਦੇ ਆ। ਇਹ ਸੀ ਦੋਸਤੋ ਵਾਲਾਂ ਦੀ ਗੱਲਬਾਤ, ਤੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਜਾਂਦੇ ਜਾਂਦੇ, ਤੇ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਪੜ੍ਹੀ ਮੈਂ ਵੀ ਨਹੀਂ ਗਿਆ, ਤੁਹਾਡੇ ਨਾਲ ਹੀ ਪੜ੍ਹਾਂਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਆਪਣੇ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਨੇ ਕੈਲਗਰੀ ਤੋਂ, ਤੇ ਸਵਾਗਤ ਕਰਦੇ ਉਹਨਾਂ ਦਾ, ਗੱਲਬਾਤ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੌਸਮ ਜੇ ਤਾਂ ਕੈਲਗਰੀ ਹੋ ਫਿਰ ਤਾਂ ਸਾਡੇ ਵਾਲਾ ਸੇਮ ਹੀ ਹੋਣਾ ਜੀ, ਪਤਝੜ ਦਾ ਮੌਸਮ ਸ਼ੁਰੂ ਹੋ ਚੱਲਿਆ।
1: ਹਾਂਜੀ, ਕਿਹੜਾ ਮੌਸਮ ਸ਼ੁਰੂ ਹੋ ਚੱਲਿਆ?
0: ਮੈਂ ਕਿਹਾ ਜੀ ਪਤਝੜ ਦਾ ਮੌਸਮ ਸ਼ੁਰੂ ਹੋਣ ਲੱਗਿਆ।
1: ਹਾਂਜੀ ਹਾਂਜੀ ਹਾਂਜੀ, ਮੌਸਮ ਉਰੇ ਬਹੁਤ ਸੋਹਣਾ ਹੈ ਜੀ। ਪਰਸੋਂ ਕਿਤੇ ਇੱਧਰ ਕੈਨੀਅਨ ਟਾਈਪ ਵੱਲ ਗਏ ਘੁੰਮਣ, ਉੱਥੇ ਗਰਮੀ ਪੂਰੀ
0: ਜੀ,
1: ਕੈਲਗਰੀ ਦੇ ਨੇੜੇ ਹੀ ਆ
0: ਜੀ,
1: ਤੇ ਡਰਮ ਮੈਲਰ ਹੈ ਜਗ੍ਹਾ,
0: ਹਾਂਜੀ
1: ਉਹਦੇ ਨਾਲ ਹੀ ਹੈ
0: ਜੀ।
1: ਤੇ ਕੱਲ 11-12 ਡਿਗਰੀ ਡਾਊਨ ਆ ਗਿਆ ਟੈਂਪਰੇਚਰ।
0: ਹਾਂਜੀ ਬਿਲਕੁਲ,
1: ਕੱਲ ਸ਼ਾਮ ਨੂੰ ਇੰਨੀ ਤੇਜ਼ ਹਵਾ ਚੱਲ ਰਹੀ ਸੀ, ਠੰਡ ਲੱਗਣ ਲੱਗੀ।
0: ਹਾਂਜੀ ਬਿਲਕੁਲ, ਇੱਥੇ ਅਸੀਂ ਵੀ, ਸਾਡਾ ਸੇਮ ਹੀ ਹੈ ਜੀ, ਜਿਹੜਾ ਜ਼ੋਨ ਹੈਗਾ ਨਾ ਆਪਣਾ ਨਾਰਥਨ।
1: ਅੱਛਾ ਜੀ।
0: ਹਾਂਜੀ, ਤੁਹਾਡਾ ਕੈਲਗਰੀ ਦਾ ਮੌਸਮ ਤੇ ਸਾਡਾ ਫਿਨਲੈਂਡ ਦਾ ਇੱਕੋ ਜਿਹਾ ਹੀ ਹੈ।
1: ਹਾਂ, ਹੁਣ ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਸੀ ਹੈਗਾ। ਮੈਂ ਅੱਜ ਸਵੇਰੇ ਹਾਫ ਸਲੀਵ ਟੀ ਸ਼ਰਟ ਪਾ ਕੇ ਚਲਾ ਗਿਆ, ਮੈਂ ਕਿਹਾ ਧੁੱਪ ਹੈਗੀ ਹੈ ਪਰ ਨਾਲ ਹਵਾ ਵੀ ਚੱਲਦੀ ਹੈ, ਠੰਡਕ ਵੀ ਹੈਗੀ ਹੈ,
0: ਨਾਲ ਚਾਹੇ ਮੌਸਮ ਠੀਕ ਵੀ ਹੋਵੇ ਨਾਲ ਕੋਟੀ ਜਰੂਰ ਰੱਖ ਲਿਆ ਕਰੋ, ਇੱਕ ਪਤਾ ਨੀ ਲੱਗਦਾ ਜੀ।
1: ਉਹ ਨਾ ਵਿੰਡ ਚੀਟਰ ਜਾ, ਮਤਲਬ ਪਤਲੀ ਜੈਕਟ ਪਹਿਲੇ ਆਉਂਦੇ ਨੇ ਬੱਚਿਆਂ ਨੇ ਦਿੱਤੀ ਸੀਗੀ
0: ਜੀ,
1: ਤੇ ਰਾਤੀ ਉਹ ਪਾਣੀ ਪੈ ਗਈ।
0: ਅਸੀਂ ਤਾਂ ਗਰਮੀਆਂ ਵੀ
1: ਪੈ ਗਈ ਰਾਤੀ,
0: ਅਸੀਂ ਤਾਂ ਗਰਮੀਆਂ ਵੀ ਸੈਣੀ ਸਾਹਿਬ ਜੈਕਟਾਂ ਪਾ ਕੇ ਕੱਢੀ ਦੀਆਂ, ਤਕਰੀਬਨ ਐਤਕੀ ਥੋੜਾ ਜਾ ਠੀਕ ਆ, ਨਹੀਂ ਤਾਂ ਮਸੀ ਮਤਲਬ ਕਿ 3 ਮਹੀਨਿਆਂ ਦੇ ਵਿੱਚ ਮਸੀ 2-3 ਵੀਕ ਹੀ ਹੁੰਦੇ ਆ ਜਦੋਂ ਟੈਂਪਰੇਚਰ 30-35 ਤਾਈਂ ਚੱਲ ਜਾਂਦਾ, ਨਹੀਂ ਤਾਂ ਫਿਰ ਥੱਲੇ ਹੀ ਰਹਿੰਦਾ ਜੀ, 30 ਬਣੀ ਜਾਂਦਾ ਜੀ।
1: ਹਾਂਜੀ ਹਾਂਜੀ, ਉਹ ਵੀ ਇਹੀ ਕਹਿੰਦੇ ਵੀ ਸਾਲ ਚ 2 ਵਾਰੀ ਹੁੰਦਾ ਏਦਾਂ ਦਾ ਕੰਮ, ਬਾਕੀ ਵੀ ਜੈਕਟਾਂ 7-8 ਟਾਈਪ ਦੀਆਂ ਰੱਖੀਆਂ ਹੋਈਆਂ।
0: ਹਾਂਜੀ
1: ਜਿਹੜੀ ਬਰਫ ਪੈਣ ਤੇ ਪਾਉਣੀ ਆ ਉਹ ਹੋਰ ਹੈ,
0: ਬਿਲਕੁਲ
1: ਜਿਹੜੀ ਏਦਾਂ ਦੇ ਮੌਸਮ ਚ ਪੈਂਦੀ ਆ ਉਹ ਹੋਰ ਹੈ।
0: ਹਲੇ ਚਿੱਕੜ ਹੋਣਾ, ਪਹਿਲਾਂ ਮੀਂਹ ਸ਼ੁਰੂ ਹੋ ਜਾਣੇ ਆ ਹੁਣ।
1: ਹਾਂਜੀ ਹਾਂਜੀ,
0: ਫਿਰ ਵੱਡੇ ਚ ਬੂਟ ਵੀ ਪਾਉਣੇ ਪੈਣੇ ਆ ਜੀ ਚਿੱਕੜ ਵਾਲੇ।
1: ਹਾਂਜੀ ਹਾਂਜੀ ਹਾਂਜੀ, ਓਦਾਂ ਦਾ ਹੀ ਫਿਰ ਸਾਰਾ ਸਿਸਟਮ ਰੱਖਣਾ ਪੈਂਦਾ,
0: ਰੱਖਣਾ ਪੈਂਦਾ
1: ਜਿੱਦਾਂ ਦਾ ਮੌਸਮ ਰਹਿੰਦਾ
0: ਜੀ। ਕੀ ਕਹਿਣਾ ਚਾਹੁੰਦੇ ਸੈਣੀ ਸਾਹਿਬ, ਕਿਵੇਂ ਲੱਗ ਰਿਹਾ ਜੀ ਮੁਲਕਾਂ ਦਾ ਮਾਹੌਲ?
1: ਮੁਲਕਾਂ ਦਾ ਮਾਹੌਲ ਵਧੀਆ ਜੀ, ਠੀਕ ਹੈ। ਇੱਥੇ ਗਰਮੀ ਚ ਲੱਗਦੀ ਹੈ ਸ਼ਾਇਦ ਅੱਗ, ਉਹਦੇ ਨਾਲ ਥੋੜਾ ਜਿਹਾ ਧੂੰਆਂ ਜਿਹਾ ਹੋ ਜਾਂਦਾ, ਤੇ ਉਹ ਫਿਰ ਕਿਹੜਾ ਔਰੇਂਜ ਅਲਰਟ ਯੈਲੋ ਅਲਰਟ ਕਰ ਦਿੰਦੇ ਆ, ਹੈਨਾ।
0: ਸਾਡੇ ਤਾਂ ਇੱਥੇ ਪਹਿਲਾਂ ਕਹਿ ਦਿੰਦੇ ਆ ਜਿੱਦਾਂ ਗਰਮੀ ਸ਼ੁਰੂ ਹੋ ਗਈ ਤਾਂ ਨਾਲ ਦੀ ਨਾਲ ਕਹਿ ਦੇਣਾ ਉਹਨਾਂ ਨੇ ਕਿ ਗ੍ਰਿਲ ਵਗੈਰਾ ਨੀ ਕਰਨੀ ਫੋਰੈਸਟ ਦੇ ਵਿੱਚ, ਜਾਂ ਪਹਿਲਾਂ ਅਲਰਟ ਕਰ ਦਿੰਦੇ, ਪਤਾ ਨੀ ਤੁਹਾਡੇ ਇੱਥੇ ਕਿੱਦਾਂ।
1: ਹਾਂਜੀ ਹਾਂਜੀ, ਉਹ ਤਾਂ ਗੱਲ ਠੀਕ ਹੈ ਪਰ ਫੇਰ ਵੀ ਅੱਗ ਲੱਗ ਜਾਂਦੀ ਹੈ,
0: ਲੱਗ ਜਾਂਦੀ ਹੈ। ਸ਼ੋਰਟ ਸਰਕਟ ਲਾਈਨਾਂ ਹੈਗੀਆਂ ਜੀ ਬਿਜਲੀ ਦੀਆਂ, ਹੋਰ ਸਾਰੀਆਂ ਇੱਦਾਂ ਕਾਰਨ ਬਣ ਜਾਂਦਾ। ਬਿਲਕੁਲ ਹੈ ਜੀ,
1: ਨਹੀਂ ਹਾਂ ਉਹ ਵੀ ਹੋ ਸਕਦਾ ਪਰ ਪਤਾ ਨੀ ਕਿੱਦਾਂ। ਇੱਧਰ ਸਰੀ ਵੱਲ ਗਏ ਸੀਗੇ ਤਾਂ ਉੱਥੇ ਕਾਫੀ ਜ਼ਿਆਦਾ ਦਰਖਤ ਜਲੇ ਹੋਏ ਸੀਗੇ ਅੱਗ ਦੇ ਨਾਲ।
0: ਇਹਦੇ ਵਿੱਚ ਸੈਣੀ ਸਾਹਿਬ ਗੱਲ ਕਰਦੇ ਹੋ ਨਾ, ਕਾਰਪੋਰੇਟ ਢਾਂਚਾ ਉਹ ਵੀ ਇਨਵੋਲਵ ਹੈਗਾ, ਕੁਝ ਚੀਜ਼ਾਂ ਆਪ ਵੀ ਇਹ ਮੁਹਾਰੇ ਵੀ ਕਰਾਈਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉਹ ਬਾਇਓ ਫਿਊਲ ਵਗੈਰਾ ਸਾਰੀਆਂ ਚੀਜ਼ਾਂ, ਲੱਕੜ ਜੰਗਲ ਨੂੰ ਖਤਮ ਕਰਨਾ, ਉੱਥੇ ਫਿਰ ਖੇਤੀਬਾੜੀ ਜਾਂ ਫਿਰ ਉੱਥੇ ਇੰਡਸਟਰੀ ਖੜੀ ਕਰਨੀ, ਕੁਝ ਨਾ ਕੁਝ ਉਹ ਸਾਰਾ ਚੱਕਰ ਚੱਲਦਾ ਜੀ ਇਹਦੇ ਵਿੱਚ।
1: ਉਹ ਤਾਂ ਗੱਲ ਠੀਕ ਹੈ ਪਰ ਜੀ ਇੱਥੇ ਕੈਨੇਡਾ ਚ ਤਾਂ ਲੈਂਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਖੁੱਲੀ ਲੈਂਡ ਹੈ, ਪਾਪੂਲੇਸ਼ਨ ਘੱਟ ਹੈ।
0: ਬਿਲਕੁਲ,
2: ਪਰ ਫਿਰ ਵੀ ਹੋ ਜਾਂਦਾ ਆਪਣੇ ਦੇਸ਼ ਚ ਵੀ ਲੱਗ ਜਾਂਦੀ ਹੈ ਕਿਤੇ ਅੱਗ ਪਹਾੜਾਂ ਚ ਇਹਨਾਂ ਦਰਖਤਾਂ ਨੂੰ
0: ਜੀ ਹਾਂ ਇੱਥੇ ਫਰਾਂਸ ਦੇ ਵਿੱਚ ਵੀ ਜਾਂ ਗ੍ਰੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੱਗੀ ਉਹਨੂੰ ਵੀ ਕੰਟਰੋਲ ਮਸੀ ਕਰ ਰਹੇ ਜੀ
2: ਹਾਂਜੀ ਹਾਂਜੀ ਪਰ ਜੀ ਮੈਂ ਅੱਜ ਅਦਾਲਤ ਫਿਲਮ ਦਾ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ
0: ਜ਼ਰੂਰ ਜੀ ਆਉਣ ਦਿਓ ਜੀ
2: 1958 ਚ ਆਈ ਸੀ ਫਿਲਮ ਤੇ ਰਜਿੰਦਰ ਕ੍ਰਿਸ਼ਨ ਜੀ ਨੇ ਇਹਦੇ ਬੋਲ ਲਿਖੇ ਨੇ
0: ਜੀ
2: ਤਰਜ ਬਣਾਈ ਮਦਨ ਮੋਹਨ ਜੀ ਨੇ
0: ਜੀ
2: ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀਗਾ ਇਹ ਗਜ਼ਲ ਟਾਈਪ ਹੀ ਹੈ ਵੈਸੇ ਇਹ
0: ਜੀ
2: ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ ਅਬ ਤੁਮਨੇ ਕਿਤਨੀ ਦੂਰ ਠਿਕਾਨੇ ਬਣਾ ਲੀਏ ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ ਅਬ ਤੁਮ

0: लिए जाना था हमसे दूर। धन्यवाद भुपिंदर पारी जी।
1: क्या बात है साहब, बा कमाल गीतार वार दी तरह जी। थैंक यू जी, थैंक यू रौनक लाने लई, शुक्रिया जी। लो दोस्तों ऐसा जी, शुक्रिया जी, शुक्रिया जुड़न लई, शुक्रिया जी। जी दोस्तों ऐसा जी अपने नाल बलवीर सिंह सैनी साहब जुड़े सन कैलगरी तो, ਤੇ ਚੰਡੀਗੜ੍ਹ ਵਾਲੇ ਕੈਲਗਰੀ ਗਏ ਹੋਏ ਨੇ ਜੀ, ਤੇ ਆਪਣਾ ਆਨੰਦ ਮਾਣ ਰਹੇ ਨੇ ਛੁੱਟੀਆਂ ਦਾ। ਤੇ ਦੋਸਤੋ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਜੇਕਰ ਇੱਕ ਅੱਧੇ ਮਿੰਟ ਦੇ ਵਿੱਚ ਕਾਲ ਕਰਨੀ ਚਾਹੁੰਦੇ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਕਹਾਣੀ ਤੋਂ ਬਾਅਦ ਤੁਹਾਡੀ ਗੱਲਬਾਤ ਫਿਰ ਸੁਣਾਂਗੇ। ਤੇ ਮੈਂ ਗੱਲ ਕਰਨ ਲੱਗਿਆ ਸੀ ਕਹਾਣੀ ਦੀ, ਤੇ ਲਓ ਫਿਰ ਬਾਤ ਪਾ ਲਈਏ ਜਾਂਦੇ ਜਾਂਦੇ। ਆਪਣੇ ਕੋਲ 15 ਕੁ ਮਿੰਟ ਦਾ ਸਮਾਂ ਅਜੇ ਬਾਕੀ ਹੈ, ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇਗਾ ਤਾਂ ਕਾਲ ਤੁਸੀਂ ਕਰ ਸਕਦੇ ਹੋ, ਤੇ 15 ਕੁ ਮਿੰਟ ਦੇ ਵਿੱਚ ਆਪਾਂ ਕਹਾਣੀ ਕੰਪਲੀਟ ਕਰ ਲੈਣੀ ਹੈ। ਦੋਸਤੋ ਇਹ ਕਹਾਣੀ ਹੈ ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ ਤੇ ਕੀ ਸਮਝਾਉਣਾ ਚਾਹੁੰਦੀ ਹੈ। ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨਹੀਂ ਆਇਆ ਬੇਬੇ, ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ ਹੈ। ਕੋਈ ਨਾ ਪੁੱਤ, ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਦੇ ਹਿਸਾਬ ਦੇ ਨਾਲ ਕਮਾ ਲਈ ਫਿਰ। ਦੇਖੀ ਤੇਰੇ ਪੁੱਤ ਦੀ ਚੜ੍ਹਾਈ ਦੇਖੀ ਤੂੰ ਜਰਾ, ਉਹ ਆਪਣੀ ਮਾਂ ਨੂੰ ਆਖਦਾ ਬਿੰਦਰ। ਰੱਬ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇ ਪੁੱਤਾ, ਉਹ ਅਸੀਸਾਂ ਦਿੰਦੀ ਹੈ। ਬਰਕਤ ਨਹੀਂ ਬੇਬੇ, ਬਰਕਤਾਂ ਆਖ ਬਰਕਤਾਂ, ਉਹ ਚਾਮਲ ਕੇ ਆਖਦਾ। ਮਾਂ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦੀ ਹੈ ਤੇ ਕਈ ਵਾਰ ਉਦਾਸੀਆਂ ਇਹੋ ਹੀ ਜਿਹੀਆਂ ਗੱਲਾਂ ਬਾਪੂ ਦੇ ਕੰਨੀ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ। ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਹੱਥ ਲੱਗਦਾ। ਬਿੰਦਰ ਦਾ ਬਹੁਤ ਜੀ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਉਸਦੇ ਪੁੱਤ ਨੂੰ ਪੈਸਾ ਕਮਾਉਣਾ

ਘਰਦਿਆਂ ਤੋਂ ਚੋਰੀ ਆੜਤੀਆਂ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਦੇ ਵਿੱਚ ਲਾਤੇ। ਭਰੋਸਾ ਹੋਣ ਕਰਕੇ ਆੜਤੀਆਂ ਨੇ ਵੀ ਕੋਈ ਨਾਂਹ ਨੁੱਕਰ ਨਾ ਕੀਤੀ। ਜਿੱਥੋਂ ਵੀ ਆਸਾਨੀ ਦੇ ਨਾਲ ਪੈਸੇ ਮਿਲ ਸਕਦੇ ਸਨ ਫੜ ਲਏ। ਉਹ ਸੋਚਦਾ, ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਫਿਰ ਉਹ ਸਵਾਦ ਨਹੀਂ ਰਹਿਣਾ। ਬਸ ਉਦੋਂ ਹੀ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਜਿਹੜਾ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ ਕਿ ਪੁੱਤ ਕਮਾ ਕੇ ਲਿਆਇਆ। ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਇਹ ਸੋਚੀ ਜਾਂਦਾ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਿਵੇਂ ਉਹ ਫੁੱਲੇ ਨਾ ਸਮਾਉਣਗੇ। ਕਦੇ ਪਿਓ ਬਾਰੇ ਤੇ ਕਦੇ ਮਾਂ ਦੇ ਬਾਰੇ। ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਜਿਹੜੀਆਂ ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਦੇ ਪਿਓ ਦੇ ਬਾਰੇ, ਕਦੇ ਮਾਂ ਦੇ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਦੇ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਾ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਸਮਝਾਈ, ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ ਨਾ ਤਾਂ ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੇ ਘਰ ਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਲਾਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ ਗਈ ਸੀ, ਆਪਣੀ ਘਰਵਾਲੀ ਤੋਂ ਵੀ ਲੁਕੋ ਰੱਖਿਆ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹਨੂੰ ਦੇਣੇ ਆ, ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ। ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪ ਤੇ ਕਈ ਵਾਰ ਉਸਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ ਤੇ ਖੜਾ ਰਿਹਾ। ਉਸਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ। ਆਪਣੇ ਬਾਪ ਨੂੰ ਹੀ ਕਹਿੰਦਾ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ ਨਾ ਤੇ ਅੱਜ ਉਹ ਵੀ ਕਾਰਾਂ ਕੋਠੜੀਆਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਦਾ ਨਾਂ ਸਾ ਬੇਚੈਨੀ ਜਿਹੜੀ ਸੀ ਸੌਣ ਨਾ ਦਿੰਦੀ। ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਦੇ ਨਾਲ ਟਰੈਕਟਰ ਦੇ ਨਾਲ ਢੋ ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ। ਕੁਝ ਪੈਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੰਬਾਈਨ ਦੇ ਦੁਆਰਾ ਵੱਡੀ ਕਣਕ ਦੀ ਨਾੜ, ਜਿਸ ਨੂੰ ਆਮ ਕਰਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ। ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖ ਲਏ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰਕੇ ਕੰਪਨੀ ਦੇ ਵਿੱਚ ਵੱਧ ਪੈਸੇ ਲਾ ਸਕੇ। ਛੇਤੀ ਹੀ ਵੱਧ ਪੈਸੇ ਕਮਾਏ। ਜੇ ਉਸਦੇ ਵੱਸ ਦੀ ਜਿਹੜੀ ਸੀ ਗੱਲ ਹੁੰਦੀ ਨਾ ਤਾਂ ਉਸ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ ਜਦੋਂ ਉਸਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਮਨ ਉਡਾਰੀਆਂ ਭਰਨ ਲੱਗ ਪੈਂਦਾ। ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸਨੂੰ ਪੰਜ ਪੰਜ ਦਸ ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹਦੇ ਲਈ ਵੀ ਵਰਤ ਲਏ। ਦੋ ਕੁ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕੰਪਨੀ ਦੇ ਵਿੱਚ ਹੀ ਲਗਾ ਦਿੱਤੇ ਦੁਬਾਰਾ, ਤਾਂ ਕਿ ਉਹਨਾਂ ਦੇ ਕਈ ਗੁਣਾ ਜਿਹੜਾ ਵੱਧ ਪੈਸੇ ਬਣ ਜਾਣ। ਇੰਨੇ ਥੋੜੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ ਨਾ, ਤੇ ਵੱਧ ਹੀ ਲਾਏ। ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ, ਸ਼ਾਂਪ ਜਿਹੜੀ ਸੀ ਉਹ ਵੀ ਵੇਚ ਕੇ ਪੈਸੇ ਲਾਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖਰੂ ਹੋ ਗਿਆ ਸੀ। ਕੁਝ ਪੱਲੇ ਨਾ, ਕੁਝ ਸਮੇਂ ਦੇ ਲਈ ਸਭ ਫਿਕਰ ਫਾਕੇ ਮੁਕਾ ਲਏ। ਬਸ ਉਡੀਕ ਸੀ ਕਿ ਕਦੋਂ ਉਹ ਦੇਣਾ ਆਵੇ ਜਦੋਂ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਏਗਾ। ਬਾਪੂ ਉਸਨੂੰ ਗਲ ਦੇ ਨਾਲ ਲਾਵੇਗਾ, ਹੱਲਾਸ਼ੇਰੀ ਦੇਵੇਗਾ। ਨਹੀਂ ਤਾਂ ਹੁਣ ਤੱਕ ਬਾਪੂ ਉਸਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਦੇ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਿਆ, ਉਹ ਧਿਆਨ ਰੱਖੀ ਬਿੰਦਰਾ, ਐਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ ਠੱਗ, ਐਵੇਂ ਨਾ ਠੱਗਿਆ ਜਾਈ। ਉਹ ਨਾ ਬਾਈ, ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੰਗੇ ਬੰਦੇ ਨੇ, ਭਰੋਸੇਮੰਦ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਹੈ ਇਹਨਾਂ ਦੀ, ਫਿਰ ਹੀ ਆਪਾਂ ਪੈਸੇ ਲਾਏ ਹੈ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸਾਂ, ਉੱਥੇ ਸਾਰਾ ਕੁਝ ਇਹਨਾਂ ਨੇ ਨੈੱਟ ਦੇ ਉੱਤੇ ਪਾਇਆ ਹੋਇਆ, ਜਦੋਂ ਮਰਜ਼ੀ ਖੋਲ ਕੇ ਦੇਖ ਲਓ। ਥੋੜਾ ਰੁਕ ਕੇ ਬਿੰਦਰ ਫਿਰ ਬੋਲ ਪਿਆ, ਉਹ ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ ਠੱਗਾਂ ਤੋਂ।

0: ਅੱਜ ਕੇ ਰਵੋ ਭਾਈ, ਇਹ ਕਹਿੰਦੇ ਨੇ ਆਪ ਤੂੰ ਮੇਰੇ ਨਾਲ ਚੱਲੀ ਕਿਤੇ ਤੈਨੂੰ ਆਪੇ ਪਤਾ ਲੱਗ ਜੂ ਇਹਨਾਂ ਬਾਰੇ, ਅਜੇ ਹੋਰ ਕਿਸੇ ਨੂੰ ਨਾ ਦੱਸੀ ਤੂੰ। ਬਿੰਦਰ ਨੇ ਆਪਣੇ ਨਾਲ ਲਿਜਾਣ ਦੇ ਲਈ ਦੋਸਤ ਨੂੰ ਪੱਕਾ ਕਰ ਲਿਆ ਭਈ ਲੈ ਤੈਨੂੰ ਵੀ ਲੈ ਚੱਲਦਾ। ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਨਾ, ਉਹਨਾਂ ਦਾ ਫੋਨ ਅੱਗੋਂ ਟੂ ਟੂ ਹੀ ਕਰੀ ਗਿਆ, ਬਿਜ਼ੀ ਆਉਂਦਾ ਸੀ, ਕਿਸੇ ਹੋਰ ਦੇ ਨਾਲ ਗੱਲ ਕਰਦੇ ਹੋਣਗੇ ਨਾ। ਵੱਡੇ ਲੋਕਾਂ ਦੀ ਜਾਣ ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸਨੂੰ ਯਾਦ ਆਇਆ ਕਿ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਲਿਆ, ਲੈ ਰੱਖਿਆ ਸੀ, ਫਟਾਫਟ ਨੰਬਰ ਲੱਭ ਕੇ ਫੋਨ ਘੁਮਾ ਲਿਆ। ਬਾਈ ਕੀ ਹਾਲ ਹੈ ਤੇਰਾ, ਕੰਮ ਸੀ ਤੇਰੇ ਤੱਕ ਯਾਰ, ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕਰ ਲਈ ਉਹਦੇ ਨਾਲ। ਹਾਲ ਤਾਂ ਠੀਕ ਹੈ ਬਾਈ, ਕੰਮ ਕੀ ਹੈ ਇਹ ਦੱਸੋ। ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਨੰਬਰ ਹੈ, ਇੱਕੋ ਹੀ ਨੰਬਰ ਹੈ ਜੀ, ਉਹ ਲੱਗ ਨਹੀਂ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈਗਾ ਤਾਂ ਮੈਨੂੰ ਭੇਜ ਦੇ। ਉਸਨੇ ਸਿੱਧੀ ਮੁੱਦੇ ਦੀ ਗੱਲ ਕਰਤੀ। ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨਹੀਂ ਲੱਗ ਰਿਹਾ, ਸਾਡੇ ਪਿੰਡ ਤਾਂ ਪੂਰਾ ਰੋਲਾ ਪੈ ਰਿਹਾ ਉਹਨਾਂ ਦੇ ਬਾਰੇ, ਉਹ ਤਾਂ ਠੱਗ ਨਿਕਲੇ। ਉਹ ਨਾ ਬਾਈ ਨਾ, ਐ ਕਿਵੇਂ ਹੋ ਸਕਦਾ ਹੈ, ਉਹਨਾਂ ਨੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਸੀ, ਸਾਰੀ ਜਾਣਕਾਰੀ ਨੈੱਟ ਦੇ ਉੱਤੇ ਰੱਖੀ ਹੋਈ ਹੈ। ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਟੁੱਟਿਆ। ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ ਤੇ ਪੂਰਾ 20,000 ਸੀ, ਮੈਂ ਵੀ ਇੰਨੇ ਕੋਈ ਲਾਏ ਹੋਏ ਨੇ। ਉਸ ਤੋਂ ਸੱਚ ਨਾ ਬੋਲਿਆ ਗਿਆ, ਉਸਨੇ ਤਾਂ ਲੱਖਾਂ ਰੁਪਇਆ ਲਾਇਆ ਰੱਖਿਆ ਸੀ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗ ਪਿਆ, ਕੁਝ ਵੀ ਹੱਥ ਪੱਲੇ ਨਾ ਪਿਆ, ਮਨ ਘਬਰਾਉਣ ਲੱਗ ਪਿਆ। ਜਦੋਂ ਇਹ ਸੋਚ ਦਿਲ ਦਿਮਾਗ ਦੇ ਵਿੱਚ ਥਾਂ ਬਣਾਉਣ ਲੱਗ ਪਈ ਨਾ ਕਿ ਉਸਦੇ ਨਾਲ ਵੀ ਠੱਗੀ ਹੋ ਸਕਦੀ ਹੈ, ਸੁਪਨੇ ਦੇ ਵਾਂਗ ਲੱਗਦਾ ਸੀ ਉਹਨੂੰ, ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗ ਪਈ। ਉਸਦੇ ਲਈ ਸਭ ਖਤਮ ਹੋ ਗਿਆ, ਵਿਹੜੇ ਦੇ ਵਿੱਚ ਪਏ ਮੰਜੇ ਦੇ ਉੱਤੇ ਢੇਰੀ ਹੋ ਗਿਆ। ਬਿੰਦਰਾ ਕੀ ਹੋ ਗਿਆ ਪੁੱਤ, ਕੀ ਹੋ ਗਿਆ ਬਿੰਦਰਾ, ਮਾਂ ਨੇ ਕਾਲੀ ਕਾਲੀ ਦੇ ਨਾਲ ਪਾਣੀ ਦਾ ਗਲਾਸ ਲਿਆਂਦਾ ਤੇ ਪਾਣੀ ਦਾ ਘੁੱਟ ਪੀ ਕੇ ਥੋੜਾ ਸੂਤ ਜਿਹਾ ਹੋਇਆ। ਕੁਝ ਨੀ ਬੇਬੇ, ਕੁਝ ਨੀ ਹੋਇਆ, ਐਵੇਂ ਚੱਕਰ ਜਿਹਾ ਆ ਗਿਆ ਸੀ। ਐ ਹੈ ਕਿਵੇਂ ਆ ਗਿਆ ਚੱਕਰ ਤੈਨੂੰ, ਬੇਬੇ ਘਬਰਾਈ ਹੋਈ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਸਮਝਾ ਰਿਹਾ, ਬਿੰਦਰਾ ਤੈਨੂੰ ਸੰਭਲਣਾ ਪਊ, ਉੱਠ ਖੜਾ ਹੋ, ਤੂੰ ਬਿਮਾਰ ਨਹੀਂ ਪੈਣਾ, ਪਹਿਲਾਂ ਹੀ ਤੂੰ ਘਰ ਉਜਾੜਤਾ, ਜੇ ਤੂੰ ਪੈ ਗਿਆ ਨਾ ਹੁਣ ਲੰਮਾ, ਇਹਨਾਂ ਤੈਨੂੰ ਬਚਾਉਣ ਦੇ ਲਈ ਜੋ ਪੱਲੇ ਹੈ ਨਾ ਉਹ ਵੀ ਵੇਚ ਵੱਟ ਦੇਣਾ ਹੈ। ਫਿਰ ਪੁੱਤ ਕੰਮ ਘੱਟ ਕਰ ਲਿਆ ਕਰ ਥੋੜਾ, ਮਾਂ ਕਹਿੰਦੀ ਹੈ, ਕੋਈ ਨੀ ਘੱਟ ਖਾ ਲਵਾਂਗੇ, ਆਪਦੀ ਦੇਹ ਦੀ ਜ਼ਰੂਰੀ ਹੈ, ਸਾਰਾ ਦਿਨ ਨਹੀਂ ਟਿਕਦਾ ਇੱਥੇ। ਬਿੰਦਰ ਦੀ ਬੇਬੇ ਉਸਦੇ ਕੋਲ ਖੜੀ ਆਖ ਰਹੀ ਹੈ, ਮੈਂ ਕਾਹਦੇ ਲਈ ਆਇਆ, ਜੇ ਔਖਾ ਹੁੰਦਾ ਮੈਨੂੰ ਕਹਿ ਦਿਆ ਕਰ। ਬਾਪੂ ਨੇ ਸਿਰ ਦੇ ਉੱਤੇ ਬੰਨਿਆ ਪਰਨਾ ਲਾ ਕੇ ਝਾੜਦਿਆਂ ਉਹਨੂੰ ਆਪਣੇ ਬਿੰਦਰ ਪੁੱਤ ਨੂੰ ਆਖਿਆ, ਕਿਉਂ ਔਖਾ ਹੁੰਦਾ ਹੈ। ਬਿੰਦਰ ਨੂੰ ਘਰਦਿਆਂ ਦੇ ਉੱਤੇ ਖਿਝ ਆਉਣ ਲੱਗ ਪਈ, ਮੈਂ ਠੀਕ ਹਾਂ, ਕੁਝ ਨਹੀਂ ਹੋਇਆ ਮੈਨੂੰ, ਬੇਬੇ ਰੋਟੀ ਫੜਾ ਦੇ ਮੈਨੂੰ ਬਸ, ਉਸਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ ਪਰ ਬੁਰਕੀ ਸੰਘੋ ਹੇਠ ਕਿਵੇਂ ਜਾਵੇ। ਰੋਟੀਆਂ ਮਰੋੜ ਮਰੋੜ ਕੇ ਹੱਥ ਦੇ ਵਿੱਚ ਫੜ ਲਈਆਂ, ਥੋੜੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਦੇ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ, ਸ਼ੁਕਰ ਹੈ ਕੁਲਜੀਤ ਉਹਦੀ ਘਰਵਾਲੀ ਪੇਕੇ ਗਈ ਹੋਈ ਹੈ, ਨਹੀਂ ਤਾਂ ਉਹਨੇ ਵੀ 100 ਸਵਾਲ ਕਰਨੇ ਸੀ ਮੈਨੂੰ। ਆਪਣੇ ਆਪ ਨੂੰ ਸੰਭਾਲਦਾ ਆਪੇ ਹੀ ਆਪਣੀ ਹਿੰਮਤ ਬਣਦਾ। ਦਿਮਾਗ ਦੇ ਵਿੱਚ ਆਇਆ, ਕਿਉਂ ਨਾ ਕੱਲ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ ਮੈਂ, ਹੋ ਸਕਦਾ ਕਿ ਗੱਲ ਝੂਠੀ ਹੋਵੇ, ਪਿੰਡ 'ਚ ਐਵੇਂ ਰੋਲਾ ਪਾਇਆ ਕਿ ਉਹ ਭੱਜ ਗਏ, ਫਰੋਡ ਸੀਗੇ। ਦੂਸਰੇ ਦਿਨ ਸਵੇਰੇ ਹੀ ਬੱਸ ਚੜ ਗਿਆ ਪਿੰਡੋਂ, ਜਿੱਥੇ ਦਫ਼ਤਰ ਸੀ ਉਸੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ। ਆਲੇ ਦੁਆਲਿਓ ਪਤਾ ਕਰਨ ਤੇ ਵੀ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਮਿਲੀ। ਉੱਥੇ ਖੜੇ ਖੜੇ ਨੇ ਕਿੰਨੀ ਵਾਰ ਫੋਨ ਲਾਇਆ ਪਰ ਟੂ ਟੂ ਟੂ ਹੀ ਸੁਣਾਈ ਦਿੰਦੀ ਗਈ। ਜਦੋਂ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਸੀ ਨਾ, ਉਸ ਵੇਲੇ ਇੱਥੇ ਰੌਣਕ ਸੀ, ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਰੌਣਕ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਦੇ ਵਿੱਚ ਕਾਰੋਬਾਰ ਚੱਲ ਰਿਹਾ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਦੇ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ ਨਾ, ਇਸ ਦਫ਼ਤਰ ਤੋਂ ਚਾਰ ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਦੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ। ਪਹਿਲੀ ਵਾਰ ਉਸਨੂੰ ਜਾਪਿਆ ਸੀ ਕਿ ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ, ਅਸੀਂ ਤਾਂ ਵਕਤ ਕੱਟੀ ਜਿਹੜਾ ਕਰ ਰਹੇ ਹਾਂ। ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਦੇ ਉੱਤੇ ਲਈ ਸੀ, 10 ਦਿਨ ਹੋ ਗਏ ਬੰਦ ਪਈ ਹੈ। ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ। ਕੱਲ ਦਾ ਹੀ ਫੋਨ ਬੰਦ ਆਉਣ ਲੱਗ ਪਿਆ। ਅਜੇ 4 ਕੁ ਦਿਨ ਪਹਿਲਾਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ ਇਹਨਾਂ। ਉਹਨਾਂ ਨੇ ਆਖਿਆ ਸੀ ਕਿ ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ਦੇ ਵਿੱਚ ਬੈਠਾ ਆਉਂਦਾ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਗੱਲ ਦੇ ਵਿੱਚ ਕਿੰਨੀ ਕੁ ਅਪਣੱਤ ਸੀ। ਪਰਿਵਾਰ ਦੇ ਜੀ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ। ਇੱਕਦਮ ਦਿਮਾਗ ਦੇ ਵਿੱਚ ਆਇਆ, ਅੱਜ ਕੱਲ ਪਰਿਵਾਰ ਦੇ ਜੀ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਦੇ ਵਿੱਚ ਹੀ ਉਲਝ ਰਿਹਾ। ਹੋ ਸਕਦਾ ਕਿ ਮੇਰਾ ਵਹਿਮ ਹੋਵੇ। ਉਹਨਾਂ ਦੇ ਆਪਣੇ ਮਾਂ ਪਿਓ, ਭੈਣ ਭਰਾ, ਬੱਚੇ ਵੀ ਤਾਂ ਹੋਣਗੇ। ਇਹ ਵੀ ਹੋ ਸਕਦਾ ਕਿ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ ਹੋਵੇ, ਉੱਥੇ ਗਏ ਹੋਣ। ਮਨ ਨਹੀਂ ਸੀ ਮੰਨ ਰਿਹਾ ਕਿ ਭਾਈ ਭਗੌੜੇ ਹੈ, ਪਰ ਦਿਮਾਗ ਵਾਰ ਵਾਰ ਇਹੀ ਸੋਚਦਾ, ਤੂੰ ਤਾਂ 10-9 ਦੀ ਕਮਾਈ ਰੋੜ ਤੀ ਬਿੰਦਰਾ। ਇਸ ਖਿਆਲ ਦੇ ਨਾਲ ਹੀ ਉਸਨੂੰ ਹੋਰ ਜਿਹੜਾ ਸੀ ਹੌਲ ਜਿਹਾ ਪੈਣ ਲੱਗ ਪਿਆ। ਉੱਥੇ ਆਲੇ ਦੁਆਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ 4-5 ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਆ ਇਹਨਾਂ ਬਾਰੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਜਿਹੜੀ ਖੁਰਦੀ ਜਿਹੜੀ ਸੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰਨ ਲੱਗ ਪਿਆ ਸੀ ਕਿ ਘਰ ਜਾਵਾਂ ਕਿੱਦਾਂ, ਕਿਹੜੇ ਮੂੰਹ ਦੇ ਨਾਲ ਜਾਵਾਂ, ਕੀ ਦੱਸਾਂਗਾ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਾ ਸੀ ਕਰਦਾ। ਡਿੱਗਦੇ ਢਹਿੰਦੇ ਆਖਰ ਮਨ ਅਤੇ ਸਰੀਰ ਦੇ ਨਾਲ ਪਿੰਡ ਜਾਣ ਵਾਲੀ ਬੱਸ ਫੜ ਹੀ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ਦੇ ਉੱਤੇ 8ਵੀਂ ਜਾਂ ਸ਼ਾਇਦ 9ਵੀਂ ਦਾ ਇੱਕ ਵਿਦਿਆਰਥੀ ਆਪਣੀ ਕਿਤਾਬ ਦੇ ਵਿੱਚੋਂ ਕੁਝ ਪੜ੍ਹ ਰਿਹਾ। ਭਰੀਆਂ ਅੱਖਾਂ ਦੇ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ। ਅੱਖਾਂ ਸਾਫ਼ ਕਰਕੇ ਉਸਨੇ ਧਿਆਨ ਦੇ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ ਤੇ ਇਸ ਪੰਨੇ ਦੇ ਉੱਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਨਾ, ਉਹ ਇੱਕ ਸਤਰ ਲਿਖੀ ਹੋਈ ਸੀ ਉਹਦੇ ਉੱਤੇ, ਲਾਲਚ ਬੁਰੀ ਬਲਾ ਹੈ। ਉਸਦੇ ਦਿਮਾਗ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਦੇ ਲਈ ਜਿਹੜਾ ਕੋਲ ਹੈਗਾ ਸੀ ਮੂੰਹ ਚ ਉਹ ਵੀ ਜਿਹੜਾ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ। ਉਸ ਵੇਲੇ ਇਸਦੀ ਕੋਈ ਸਮਝ ਨਹੀਂ ਸੀ, ਜੇ ਸਮਝ ਹੈ ਸੀ ਤਾਂ ਇੰਨੀ ਕੁ ਹੀ ਬਸ। ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਦੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ, ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ, ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਦੇ ਲਈ ਹੁੰਦੀ ਹੈ। ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ ਵਾਰ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜਾ ਵੇਖਦਾ ਸੀ ਕਿ ਕੰਪਨੀ ਦੇ ਵਿੱਚ ਲਾਏ ਰੁਪਈਏ ਗਹਿਣੇ ਉਸਦੇ ਹੱਥਾਂ ਦੇ ਵਿੱਚ ਫੜੇ ਹੋਏ ਹੁੰਦੇ ਤਾਂ ਉਸਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਦੇ ਲਈ ਆਪਣੇ ਹੱਥ ਲਾ ਵੀ ਜਿਹੜਾ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਦੇ ਲਈ ਸੁਚੇਤ ਕੀਤਾ। ਉਸਦੀ ਸੁਰਤ ਪ੍ਰਤੀ ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਿ ਮੇਰੇ ਨਾਲ ਕੀ ਵਾਪਰਿਆ। ਰਸਤੇ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ਦੇ ਉੱਤੇ ਰੱਖਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਡੀ ਤਰੇਲੀ ਆ ਗਈ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਟਾਲੇ ਵੱਟਦਾ ਰਿਹਾ ਤੇ ਥੱਕਿਆ ਹੋਣ ਦੇ ਦਾ ਬਹਾਨਾ ਮਾਰ ਛੇਤੀ ਸੌਣ ਦਾ ਜਿਹੜਾ ਆਖ ਕੇ ਅੰਦਰ ਜਾ ਵੜਿਆ। ਪਿਓ ਅੰਦਰ ਜਾਣ ਲੱਗਿਆ ਤੇ ਮਾਂ ਨੇ ਰੋਕਤਾ, ਆਪ ਜਾ ਕੇ ਬਿੰਦਰ ਦੇ ਕੋਲ ਬੈਠ ਗਈ। ਬਿੰਦਰਾ, ਉਹ ਬਿੰਦਰਾ, ਜੋ ਮੈਂ ਪੁੱਛੂ ਮੈਨੂੰ ਸੱਚ ਸੱਚ ਦੱਸੀ ਪੁੱਤ। ਬੇਬੇ, ਹੁਣ ਥੱਕਿਆ ਹੋਇਆ ਤੜਕੇ ਪੁੱਛ ਲਈ ਤੂੰ ਜੋ ਪੁੱਛਣਾ ਹੈ, ਉਸਨੇ ਪਾਸਾ ਪਰਤਦਿਆਂ ਕਿਹਾ। ਸਾਨੂੰ ਨੀਂਦ ਨਹੀਂ ਆਉਣੀ ਪੁੱਤ, ਹੁਣ ਦੱਸ ਦੇ ਹੁਣੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦਾ ਹੈ, ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ਤੂੰ ਕੁਝ ਖਾਣ ਤਾਂ ਨਹੀਂ ਲੱਗ ਪਿਆ। ਦੇਖੀ ਪੁੱਤ ਪੱਟੇ ਜਾਵਾਂਗੇ ਆਪਾਂ, ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਤੈਨੂੰ। ਬਿੰਦਰ ਨੂੰ ਥੋੜਾ ਚੈਨ ਮਿਲਿਆ, ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸਦਾ ਨਹੀਂ ਸੀ ਪਤਾ ਇਹਨਾਂ ਨੂੰ। ਨਾ ਬੇਬੇ ਨਾ, ਕਹੀ ਜਿਹੀ ਗੱਲ ਕਰਦੀ ਆ ਤੂੰ, ਖਾ ਮੇਰੀ ਸੌਂ ਫਿਰ। ਉਸਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ। ਤੇਰੀ ਸੌਂ ਬੇਬੇ, ਬੇਫਿਕਰ ਰਿਹਾ ਮਾਤਾ ਤੂੰ, ਉਸਨੇ ਥੋੜੀ ਹਿੰਮਤ ਦੇ ਨਾਲ ਕਹਿ ਦਿੱਤਾ। ਫਿਰ ਤੇਰੇ ਤਾਏ ਤੋਂ 30,000 ਕਾਹਦੇ ਲਈ ਫੜਿਆ ਤੈ? ਉਹਨੂੰ ਚਾਹੀਦੇ ਨੇ, ਤੂੰ ਘਰੇ ਨਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ। ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ, ਉਹ ਘਰੋਂ ਗਰੀਬ ਨੇ ਵਿਚਾਰੇ ਨਾ ਉਹਨਾਂ ਨੂੰ ਦਿੱਤਾ। ਉਹਦੀ ਭੈਣ ਦਾ ਵਿਆਹ ਸੀ ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ, ਇਸ ਕਰਕੇ ਨਹੀਂ ਦੱਸਿਆ, ਮੈਨੂੰ ਐ ਸੀ ਜੇ ਉਹਦੇ ਛੇਤੀ ਨਾ ਮੋੜੇ ਗਏ ਨਾ ਤਾਂ ਮੈਂ ਆਪੋ ਮੋੜ ਦੂੰ ਟਰੈਕਟਰ ਦੇ ਨਾਲ ਕਿਰਾਏ ਲਾ ਕੇ। ਮਾਂ ਨੂੰ ਤਾਂ ਸੁਣ ਕੇ ਥੋੜਾ ਚੈਨ ਆ ਗਿਆ। ਬਿੰਦਰ ਦੀ ਨੀਂਦ ਉੜ ਗਈ। ਤਾਏ ਦੇ ਪੈਸੇ ਵਾਪਸ ਕਰਨ ਦੇ ਲਈ ਕੱਲ ਨੂੰ ਬਾਪੂ ਆੜਤੀ ਦੇ ਕੋਲ ਜਾਓ, ਉਹਨੇ ਬਾਪੂ ਨੂੰ ਦੱਸ ਦੇਣਾ ਮੈਂ ਉਸ ਤੋਂ 2 ਵਾਰ ਰੁਪਏ ਲਏ ਨੇ ਆੜਤੀਏ ਤੋਂ, ਹੁਣ ਕੋਈ ਰਾਹ ਨਹੀਂ ਬਚਦਾ ਮੇਰੇ ਲਈ। ਕੀ ਕਰਾਂ ਮੈਂ, ਕੀ ਨਾ ਕਰਾਂ, ਉੱਠ ਕੇ ਬੈਠ ਗਿਆ। ਇਹੀ ਰਾਤ ਐ ਬਸ ਉਸਦੇ ਕੋਲ, ਹੁਣ ਸਵੇਰ ਨੂੰ ਤਾਂ ਜਮਾਂ ਜਲੂਸ ਨਿਕਲ ਜਾਣਾ ਮੇਰਾ। ਹੋ ਸਕਦਾ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ, ਭੱਜਣ ਨੂੰ ਕੋਈ ਰਸਤਾ ਨਹੀਂ ਮਿਲਣਾ। ਇੰਨੀ ਬੇਇੱਜ਼ਤੀ ਹੋ, ਬਚਣ ਦੇ ਲਈ ਇੱਕੋ ਹੱਲ ਦੱਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਉਸਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਹਦੇ ਉੱਤੇ ਹੀ ਹੋਵੇ, ਸਾਰੇ ਉਸਦੀ ਬੇਵਕੂਫੀ ਦੇ ਉੱਤੇ ਹੱਸ ਰਹੇ ਹੋਣ। ਕੱਲ ਨੂੰ ਇਹੀ ਕੁਝ ਹੋਣਾ, ਮਾਂ ਨੇ ਆਖਣਾ ਇਦੂ ਤਾਂ ਤੂੰ ਨਾ ਹੀ ਹੁੰਦਾ ਬਾਪੂ, ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਓ। ਇਹ ਸਾਰਾ ਕੰਮ ਚੁੱਪ ਚਪੀਤੇ ਹੋਣ ਵਾਲਾ ਨਹੀਂ, ਮੇਰੀ ਬੇਵਕੂਫੀ ਕਾਰਨ ਘਰ ਦੇ ਵਿੱਚ ਕਿੰਨਾ ਕਲੇਸ਼ ਪਾਓ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੋ। ਮੈਂ ਇੰਨਾ ਬੇਵਕੂਫ ਕਿਵੇਂ ਬਣ ਗਿਆ? ਕਿ ਮੈਂ ਸੱਚੀ ਲਾਲਚ ਦੇ ਵਿੱਚ ਅੰਨਾ ਹੋ ਗਿਆ ਸਾਂ? ਲਾਲਚੀ ਕੁੱਤਾ, ਉਸਦੇ ਮੂੰਹੋਂ ਨਿਕਲਿਆ ਆਪਣੇ ਆਪ ਦੇ ਉੱਤੇ ਘਿਣਾ ਆ ਰਹੀ ਸੀ। ਉਸਨੂੰ ਦਿਸਦੀ ਹਰ ਚੀਜ਼, ਹਰ ਸ਼ੈ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਦਾ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਹੈ, ਇਸ ਤੋਂ ਕੀ ਗੁਣਾ ਹੋ ਗਿਆ? ਇਹਦੇ ਸੀਨੇ ਦੇ ਉੱਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ? ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੀ ਹੁੰਦਾ, ਉਸ ਤੋਂ ਵੀ ਗਲਤੀ ਹੋ ਹੀ ਜਾਂਦੀ ਹੈ। ਉਸਨੇ ਆਪਣੇ ਆਪ ਨੂੰ ਜਿਹੜਾ ਦਿਲਾਸਾ ਜਿਹਾ ਦਿੱਤਾ, ਜੇ ਅਸਮਾਨ ਨੂੰ ਇੰਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਹੈ ਤਾਂ ਮੇਰੀ ਸਜ਼ਾ ਕੀ ਹੋਊ? ਤੈਨੂੰ ਜਿਉਣ ਦਾ ਕੋਈ ਹੱਕ ਨਹੀਂ ਬਿੰਦਰਾ। ਹਰ ਚੀਜ਼ ਦੇ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸਨੇ ਕੰਨਾਂ ਦੇ ਉੱਤੇ ਹੱਥ ਰੱਖ ਲਏ। ਕੱਲ ਨੂੰ ਮੇਰੀ ਛਾਤੀ ਤੇ ਵੀ ਮੇਖਾਂ ਠੁਕੜੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦਾ, ਚੁੱਭ ਪਈਆਂ ਗੱਲਾਂ ਦੀਆਂ ਮੇਖਾਂ ਨਹੀਂ ਕੱਢ ਸਕਦਾ ਕੋਈ। ਹਾਇਓ ਮੇਰਿਆ ਰੱਬਾ, ਜਿਹੀ ਇਹੀ ਮੇਖਾਂ ਮੈਂ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕਤੀਆਂ। ਉਸਨੇ ਉਤਾਂਹ ਨੂੰ ਮੂੰਹ ਕੀਤਾ ਤੇ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂ ਉਹ? ਹੁਣ ਤਾਂ ਇੱਕੋ ਰਸਤਾ ਰਹਿ ਗਿਆ। ਆਖਰ ਚ ਕਹਿੰਦਾ ਹੈ ਕਿ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦਾ। ਧਿਆਨ ਦੇ ਨਾਲ ਦੇਖਿਆ ਤਾਂ ਉਹ ਆਪਦੇ ਖੇਤ ਤੋਂ ਅੱਗੇ ਲੰਘ ਗਿਆ। ਉਸਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ, ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜੀ ਦੂਰ ਰਹਿ ਗਿਆ। ਪੁਲ ਤੇ 2-3 ਬੰਦੇ ਖੜੇ, ਉਹ ਰੁਕ ਗਿਆ। ਕੀ ਪਤਾ ਪੁਲਿਸ ਵਾਲੇ ਹੋਣ, ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਉਲਝਾ ਲੈਣ, ਜਿਵੇਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਪਤਾ ਨਹੀਂ ਕਿਹੜੇ ਕੇਸ ਦੇ ਵਿੱਚ ਫਸਾ ਲੈਣ। ਉਸਦੇ ਪੈਰ ਪਛਾਣ ਨੂੰ ਮੁੜਨ ਲੱਗੇ ਤੇ ਆਪਣੇ ਖੇਤ ਵਾਲੀ ਪਹੀ ਮੁੜ ਗਿਆ। 6 ਜੇ ਕਹਿੰਦਾ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਦੇ ਵਿੱਚ 2 ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇ ਵਾਲੀ ਜਿਹੜੀ ਸੀ ਪੀਪੀ ਪਈ ਸੀ। 2 ਇੱਟਾਂ ਦੇ ਉੱਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ ਤੇ ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਤੇ ਆਪ ਧੜਾਮ ਦੇਣੇ ਡਿੱਗਿਆ। ਡਿੱਗਣ ਲੱਗਿਆ ਉਸਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਜਿਹਾ ਪਿਆ। ਉਸਨੇ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀ ਕਪਾਹ ਚੁੱਕਦੀਆਂ ਸਨ ਤੇ ਉਹ ਫੱਟੇ ਤੋਂ ਮੱਠੀਆਂ ਅਤੇ ਕਚੋਰੀਆਂ ਵਾਲਾ ਪੋਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ ਸੀ। ਮੈਂ ਮਰ ਗਈ ਸੀ, ਮੈਨੂੰ ਕਹਿ ਦਿੰਦਾ। ਮੈਂ ਕਾਹਦੇ ਲਈ ਆ? ਆਖਦਿਆਂ ਬੇਬੇ ਨੇ ਉਸਨੂੰ ਛਾਤੀ ਦੇ ਨਾਲ ਲਾ ਲਿਆ ਸੀ ਤੇ ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਣੀ ਤੇ ਲੱਗੀ ਮਾੜੀ ਜਿਹੀ ਸੱਟ ਦੇ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋ? ਜੇ ਬਾਪੂ ਤੋਂ ਡਰ ਲੱਗਦਾ ਤੇ ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ ਨਾ। ਮਰਨ ਦੇ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ? ਉਹ ਕੋਠੇ ਤੋਂ ਬਾਹਰ ਡਹਿ ਮੰਜੇ ਦੇ ਉੱਤੇ ਬੈਠ ਗਿਆ। ਮੈਂ ਕਾਹਦੇ ਲਈ ਆ? ਕੱਲ ਬਾਪੂ ਨੇ ਵੀ ਤਾਂ ਇਹੀ ਆਖਿਆ ਸੀ। ਬੇਬੇ ਦੀ ਹੱਥੀ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ ਦਾਦੇ ਦੇ ਲਾਏ ਤੂਤ, ਬਿੰਦਰ ਨੂੰ ਸਾਮਰ ਤੱਕ ਬੇਬੇ, ਬਾਪੂ ਤੇ ਬਾਬਾ ਖਿੜੇ ਦਿਸਣ ਲੱਗ ਪਏ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਹਾਂ, ਅਸੀਂ ਕਾਹਦੇ ਲਈ ਹਾਂ। ਬਾਬੇ ਦੀ ਕਹੀ ਗੱਲ ਯਾਦ ਆ ਗਈ। ਜੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਊਂ ਤਾਂ ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਦੇ ਨਾਲ ਸਭ ਤੋਂ ਪਹਿਲਾਂ ਘਰੇ ਗੱਲ ਕਰੋ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ। ਬਾਪੂ ਵੀ ਤਾਂ ਆਖਦਾ ਹੁੰਦਾ ਇਹ ਗੱਲ, ਜੀਆਂ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ, ਜਿੰਨੀ ਮਿਹਨਤ ਕਰਾਂਗੇ ਕਮਾ ਲਵਾਂਗੇ। ਉਸਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ, ਅਸੀਂ ਕਾਹਦੇ ਲਈ ਹਾਂ? ਜਿਵੇਂ ਉਹਨਾਂ ਵੀ ਇਹੋ ਹੀ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ, ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ ਫੂਸ, ਸਭ ਪਾਸਿਓਂ ਆਵਾਜ਼ਾਂ ਆ ਰਹੀਆਂ, ਅਸੀਂ ਕਾਹਦੇ ਲਈ ਹਾਂ? ਉਸਦਾ ਸਰੀਰ ਕੰਬ ਰਿਹਾ। ਘੰਟਾ ਪਹਿਲਾਂ ਹਰ ਸ਼ੈ ਉਸਨੂੰ ਲਾਣਤਾ ਪਾ ਰਹੀ ਸੀ ਤੇ ਹੁਣ ਹਰ ਸ਼ੈ ਉਸਦਾ ਹੌਂਸਲਾ ਬਣਦੀ ਜਾਪੀ। ਉਸਨੇ ਦੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ, ਅਸਮਾਨ ਵੱਲ ਦੇਖਿਆ, ਤਾਰੇ ਮੋਤੀਆਂ ਵਾਂਗ ਚਮਕ ਰਹੇ ਨੇ। ਘਰ ਵੱਲ ਤੁਰ ਪਿਆ। ਕੱਲ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ, ਘਰੇ ਮਾਫ਼ੀ ਮੰਗ ਲਵੇਗਾ ਤੇ ਹੋਰ ਮਿਹਨਤ ਕਰੇਗਾ ਅੱਗੇ ਤੋਂ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਦੇ ਵਿੱਚ ਕਾਲਜਾ ਫੜੀ ਖੜੀ ਤੇ ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ। ਪੁੱਛ, ਇਹਨੂੰ ਕਿੱਥੇ ਕਿੱਥੇ ਭੌਂਕ ਕੇ ਆਇਆ? ਬਾਪੂ ਹਰਖਿਆ ਪਿਆ ਸੀ। ਨਾਲੇ ਚੋਰ ਨਾਲੇ ਚਤਰ, ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ। ਅੰਦਰ ਜਾ ਕੇ ਗੱਲ ਕਰ ਲਵੋ, ਬਾਹਰ ਕਿਉਂ ਰੋਲਾ ਪਾਉਂਦੇ ਹੋ? ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ? ਮੈਥੋਂ ਗਲਤੀ ਹੋ ਗਈ ਬਾਪੂ, ਮੈਂ ਤੜਕੇ ਨੂੰ ਦੱਸੂ ਤੁਹਾਨੂੰ। ਤੂੰ ਕੀ ਦੱਸੇਗਾ ਮੈਨੂੰ? ਮੈਂ ਤੇਰਾ ਪਿਓ ਆ, ਪਿਓ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ। ਤੇਰਾ ਬਾਪੂ ਆੜਤੀਏ ਦੇ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ, ਹਰਪਾਲ ਵੀ ਆਇਆ ਸੀ। ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ ਸੀ। ਨਹਿਰ ਕੰਨੀ ਕੀ ਕਰਨ ਗਿਆ ਸੀ ਉਹ? ਸਪਰੇਅ ਵਾਲੀ ਪੀਪੀ ਦਾ ਕੀ ਕਰਨ ਲੱਗਿਆ ਸੀ ਉਹ? ਬਾਪੂ ਨੇ ਬਿੰਦਰ ਨੂੰ ਗੁਲਾਮੇ ਤੋਂ ਜਿਹੜਾ ਫੜ ਲਿਆ। ਜੀ ਤਾਂ ਕਰਦਾ ਸੀ ਤੈਨੂੰ ਕੁੱਟਦਾ ਹੀ ਘਰੇ ਲੈ ਕੇ ਆਵਾਂ। ਹੁਣ ਕੋਈ ਓਹਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ਗਲਤੀ ਹੋ ਗਈ ਬਾਪੂ, ਗਲਤੀ ਹੋ ਗਈ। ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ ਉਸ ਕੋਲੋਂ, ਬਸ ਉਹ ਰੋ ਹੀ ਰਿਹਾ ਸੀ। ਚੱਲ ਮਾਫ਼ ਕਰ ਦਿਓ ਨਿਆਣੇ ਆ, ਨਿਆਣਾ ਏ, ਮਾਫ਼ ਕਰ ਦਿਓ। ਬੇਬੇ ਨੇ ਤਰਲਾ ਜਿਹਾ ਕੀਤਾ ਬਾਪੂ ਦਾ। ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜਾਊ, ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ। ਬਾਪੂ ਦਾ ਗਲਾ ਭਾਰ ਆਇਆ। ਅਸੀਂ ਕੋਈ ਤੇਰੇ ਦੁਸ਼ਮਣ ਆ? ਘਰੇ ਨਹੀਂ ਦੱਸ ਸਕਦਾ ਸੀ, ਅਸੀਂ ਕਾਹਦੇ ਲਈ ਆ ਓਏ? ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਤੇ ਆਪਣਾ ਮੂੰਹ ਉਸਦੀ ਛਾਤੀ ਦੇ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਦੇ ਉੱਤੇ ਫਿਰ ਰਿਹਾ ਸੀ ਤੇ ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ, ਜਮਾਂ ਬੇਬੇ ਦੇ ਦਿਲ ਵਾਂਗੂ ਹੀ ਧੜਕ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਕਹਾਣੀ। ਕਈ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਆਪਣੀ ਜਾਨ ਹੀ ਗਵਾ ਦਈਏ। ਇਹ ਸੀ ਕਹਾਣੀ ਜੀ, ਅਸੀਂ ਕਾਹਦੇ ਲਈ ਹਾਂ। ਕਹਾਣੀ ਦੇ ਲਿਖੀ ਸੀ ਜੀ ਅੰਮ੍ਰਿਤ ਕੌਰ ਹੁਣਾਂ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡਾ ਦੁਆਬਾ ਰੇਡੀਓ ਦਾ ਮੰਚ, ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਉੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੇ ਲਓ ਦੋਸਤੋ, ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਗੁਰੀਮਾਨ ਜੀ 10-11 ਮਿੰਟ ਤੋਂ, ਤੇ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਸਨ। ਦੋਸਤੋ ਮੈਂ ਮਾਫ਼ੀ ਚਾਹਵਾਂਗਾ ਜਦੋਂ ਮੈਂ ਕਹਾਣੀ ਜਾਂ ਕੋਈ ਗੱਲਬਾਤ ਸੁਣਾਉਂਦਾ ਹੁੰਦਾ ਤਾਂ ਇਸ ਵਕਤ ਮੈਂ ਕਾਲ ਨਹੀਂ ਲੈਂਦਾ ਉਹਨਾਂ ਜੀ, ਤੇ ਹੁਣ ਕਾਲ ਕਰ ਸਕਦੇ ਹੋ। ਤੇ ਆਪਣੇ ਨਾਲ ਗੁਰੀਮਾਨ ਜੀ ਜੁੜੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਯਾਦਵਿੰਦਰ ਹੁਣਾਂ ਦੇ ਨਾਲ ਵੀ ਗੱਲ ਕਰਕੇ ਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਬਹੁਤ ਵਧੀਆ ਕਹਾਣੀ ਸੁਣਾ ਰਹੇ ਨੇ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਸਵਾਗਤ ਹੈ ਜੀ।
1: ਬਾਈ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਜੀ ਆਨੁ ਜੀ, ਬਾਈ ਜੀ ਕੀ ਕਹਿਣਾ ਚਾਹੋਗੇ?
1: ਥੋੜੀ ਕਹਾਣੀ ਸੁਣਦਾ ਬਾਈ, ਥੋੜੀ ਕਹਾਣੀ ਸੁਣ ਕੇ ਕਿਹੜਾ ਬਾਪੂ ਚੇਤੇ ਆ ਗਿਆ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਤੇ ਬਾਕੀ ਉਹ ਮਤਲਬ ਨਾ, ਮਤਲਬ ਹੁਣ ਮੈਂ ਜੇ ਬਾਪੂ ਦਾ ਨਾਮ ਲੈਣ ਮਤਲਬ ਉਹਦਾ ਬਾਰੇ ਗੱਲ ਕਰਨ ਲੱਗ ਪੈਣਾ ਤਾਂ ਸ਼ਾਇਦ ਮੇਰੇ ਤੋਂ ਗੱਲ ਕੋਈ ਪੂਰੀ ਨਾ ਹੋ ਸਕੇ, ਮੇਰਾ ਮਨ ਭਰ ਆਉਂਦਾ ਜੀ, ਅੱਖਾਂ ਭਰ
0: ਬਿਲਕੁਲ
1: ਆਉਂਦੀ ਬਿਲਕੁਲ
0: ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਜੀ, ਉਹਨਾਂ ਦੀ ਐਬਸੈਂਟ ਇੰਨੀ ਕੁ ਖੜਕ ਰਹੀ ਹੈ ਸਾਨੂੰ ਵੀ
0: ਜੀ।
1: ਅੱਜ ਗਿਆ ਨੂੰ 7 ਸਾਲ ਹੋ ਗਏ ਨੇ, ਪਰ 7 ਸਾਲ ਚ ਮੈਨੂੰ ਨੀ ਲੱਗਦਾ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਜਿੱਥੇ
0: ਜੀ
1: ਉਹ ਨਾ ਯਾਦ ਕਰਿਆ ਹੋਊ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਜਿਹੜੇ ਤੁਸੀਂ ਵੀਰ ਦੀ ਗੱਲ ਸਟੋਰੀ ਦੇ ਥਰੂ ਦੱਸ ਰਹੇ ਸੀਗੇ,
0: ਜੀ
1: ਉਹ ਨਾ ਮਤਲਬ ਉਸ ਵੀਰ ਵਿੱਚੋਂ ਮੈਨੂੰ ਆਪਣੇ ਵਾਲਾ ਸਮਝਦਾ ਉਹ ਵੀਰ ਚੇਤੇ ਆ ਗਿਆ ਵੀ ਜਿਹੜੀ ਗਲਤੀਆਂ ਮੇਰੇ ਤੋਂ ਹੋਈਆਂ ਨੇ
0: ਜੀ, ਬਿਲਕੁਲ ਹੈ ਜੀ।
1: ਮੈਂ ਵੀ ਏਦਾਂ ਹੀ ਨਾ ਮਤਲਬ ਇੱਕ ਆਪਣਾ ਕੋਈ 20 ਸਾਲ ਪਹਿਲਾਂ ਦੀ ਗੱਲ, ਇੱਕ ਅਖਬਾਰ ਚ ਐਡਵਰਟਾਈਜ਼ਮੈਂਟ ਆਈ ਸੀ ਸਟੱਡੀ ਲੋਨ ਦੇ ਰਿਗਾਰਡਿੰਗ।
0: ਹਾਂਜੀ।
1: ਤੇ ਮੈਂ ਉਧਰੋਂ ਉਹ ਐਡਵਰਟਾਈਜ਼ਮੈਂਟ ਪੜ੍ਹ ਕੇ ਉਹਨਾਂ ਨੂੰ ਕਾਲ ਕਰ ਬੈਠਾ। ਚਲੋ ਮੇਰੀ ਉਸ ਟਾਈਮ ਉਮਰ ਵੀ ਨਿਆਣੀ ਸੀ, ਇਹਦੀ ਨੌਲੇਜ ਨੀ ਸੀਗੀ।
0: ਜੀ।
1: ਤੇ ਉਹਨਾਂ ਨੂੰ ਕਿਹਾ ਵੀ ਜਰਾ ਲੋਨ ਕਰੋ, ਤੇ ਕਹਿੰਦੇ ਠੀਕ ਹੈ ਜੀ, ਕੁਛ ਆਪਣੇ ਡਾਕੂਮੈਂਟ ਮੰਗਾ ਕੇ ਉਹਨਾਂ ਨੇ ਲੋਨ ਆਪਣਾ ਸੈਂਕਸ਼ਨ ਕਰ ਦਿੱਤਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਵੇਂ ਬੈਂਕ ਤੋਂ ਇੱਕ ਮੈਸੇਜ ਆਉਂਦਾ ਨਾ ਜਿਹਦੇ ਉੱਪਰ PNB ਜਾਂ ਸਮਥਿੰਗ ਕੋਈ ਵੀ ਬੈਂਕ ਦੇ ਥਰੂ ਆਪਾਂ ਲੋਨ ਕਰਦੇ ਹਾਂ, ਪ੍ਰੋਪਰ ਮੈਸੇਜ ਆਉਂਦਾ ਬੈਂਕ ਵੱਲੋਂ।
0: ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਆਫੀਸ਼ੀਅਲੀ ਦਿਖਾਉਂਦੇ ਆ, ਆਫੀਸ਼ੀਅਲੀ ਸਾਰਾ ਕੁਝ ਵੀ ਆਫੀਸ਼ੀਅਲੀ ਹੋ ਰਿਹਾ ਜੀ। ਹਾਂਜੀ
1: ਹਾਂਜੀ, ਡੈਫੀਨੇਟਲੀ ਡੈਫੀਨੇਟਲੀ ਆਹੀ ਗੱਲ ਹੋਈ ਸੀ ਜੀ। ਤੇ ਬਾਅਦ ਚਲੋ ਸਾਰੀ ਚ ਹੋ ਗਏ, ਅਸੀਂ ਖੁਸ਼ ਹੋ ਗਏ ਵੀ ਚਲੋ ਠੀਕ ਹੈ ਜੀ, ਵੀ ਚਲ ਸਟੱਡੀ ਲੋਨ ਹੋ ਗਿਆ, ਕੁਛ ਕਹਾਣੀ ਨੂੰ ਦੇਖਦੇ ਆ। ਤੇ ਦੈਟ ਟਾਈਮ ਮੈਂ +2 ਸੀ ਮੇ ਵੀ ਸ਼ਾਇਦ, ਹਾਂ ਇੰਨੇ ਕਈ ਹੋਵਾਂ ਜੀ, ਜਾਂ ਕਰਦੀ ਹੋਊਗੀ ਜਾਂ ਹੋਣਾ ਸੀ। ਤੇ ਅਸੀਂ ਉਹਨਾਂ ਨੂੰ ਚਲੋ, ਸਾਨੂੰ ਬਾਅਦ ਚ ਫੋਨ ਆ ਗਏ ਜੀ, ਕਹਿੰਦੇ ਯਾਰ ਤੁਹਾਡਾ ਲੋਨ ਹੋ ਗਿਆ, ਚਲੋ ਪ੍ਰੋਸੈਸਿੰਗ ਫੀਸ ਪਾਉਣੀ ਪੈਣੀ। ਮੈਂ ਕਿਹਾ ਚਲੋ ਕਰ ਦਿੰਦੇ ਆ ਜੀ।
0: ਜੀ
1: ਚਲੋ 20,000 ਪਾਇਆ ਜੀ।
0: ਜੀ
1: ਤੇ ਇੱਕ ਪਾਸੇ ਮੇਰੀ ਨਾਨੀ ਜੀ ਹਸਪੀਟਲ ਐਡਮਿਟ ਸੀਗੇ, ਮਤਲਬ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ
0: ਜੀ।
1: ਤੇ ਮੈਨੂੰ ਸੀਗਾ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਪਰ ਕਹਿੰਦੇ ਅਸੀਂ 24 ਘੰਟੇ ਮੰਗ ਰਹੇ ਵੀ 24 ਘੰਟੇ ਤੱਕ ਵੀ ਜੇ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁਸ਼ਕਲ ਹੈ
0: ਜੀ।
1: ਤੇ ਮੇਰੇ ਮਾਮਾ ਜੀ ਨੇ ਏਦਾਂ ਹੀ ਉਹ 1,00,000 ਰੁਪਇਆ ਸਾਨੂੰ ਘਰੇ ਫੜਾਤਾ ਵੀ ਚਲੋ ਇਹਨਾਂ ਦੀ ਜਿੱਦਾਂ ਹੀ ਜੇ ਜੋ ਵੀ ਛੁੱਟੀ ਹੋਊਗੀ ਇਲਾਜ ਤਾਂ ਹੋਊਗਾ ਵੀ ਆਪਾਂ ਡਾਕਟਰ ਨੂੰ ਪੇ ਕਰ ਦਾਂਗੇ, ਇਹ ਤੁਸੀਂ ਸਾਂਭ ਲਓ ਪੈਸੇ
0: ਜੀ।
1: ਤੇ ਉਹ 20,000 ਕਰਦੇ ਕਰਦੇ ਘਰੋਂ 2,50,000 ਰੁਪਇਆ ਭਰਿਆ ਗਿਆ ਜੀ।
0: ਜੀ
1: ਕੋਈ ਮਤਲਬ ਆਹ ਰੇੜਕਾ ਪੈ ਗਿਆ ਜੀ 20,000 ਪਾਓ, ਆਹ ਰੇੜਕਾ ਪੈ ਗਿਆ ਜੀ 20,000 ਪਾਓ। ਤੇ ਜਿਹੜਾ ਉਹਨਾਂ ਨਾਲ 1,00,000 ਰੁਪਇਆ ਸੀ ਮੈਂ ਉਹ ਵੀ ਮਤਲਬ ਅਸੀਂ ਧੱਕ ਬੈਠਾ ਮੈਂ
0: ਜੀ।
1: ਤੇ ਤਕਰੀਬਨ ਤੁਸੀਂ ਲਾ ਲੋ ਵੀ 3,50,000 ਰੁਪਇਆ ਹੋ ਗਏ। ਜਦੋਂ 3,50,000 ਰੁਪਇਆ ਹੋ ਗਿਆ, ਅਗਲੇ ਨੇ ਜਦ ਮੈਂ ਫੋਨ ਤੇ ਲੜ ਪਿਆ ਜੀ, ਮੈਂ ਉਹਨਾਂ ਦਾ ਕੋਈ ਮੁੜ ਕੇ ਪੈਸੇ ਪੂਸੇ ਪਾਏ ਨੀ, ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਆਵੇ ਅੱਗੋਂ ਬੰਦ
0: ਜੀ।
1: ਫਿਰ ਮੈਂ ਭੱਜਿਆ ਆਪਣਾ ਦਿੱਲੀ ਨੂੰ, ਜਿੱਥੇ ਮੈਨੂੰ ਫੋਨ ਦਾ ਹਿਸਾਬ ਤਾਂ ਪਤਾ ਲੱਗੇ ਵੀ ਇੱਥੇ ਦਾ ਨੰਬਰ ਹੈ, ਉੱਥੇ ਜਾ ਕੇ ਵੈਰੀਫਾਈ ਕੀਤਾ ਸਾਰਾ ਜੀ, ਕੁਛ ਨੀ ਪੱਲੇ ਲੱਗਿਆ
0: ਜੀ। ਬਿਲਕੁਲ ਹੈ ਜੀ।
1: ਉਹ ਤੋਂ ਬਾਅਦ ਫਿਰ ਉਹਨਾਂ ਦੀ ਨਾਨੀ ਦੀ ਛੁੱਟੀ ਹੋ ਗਈ ਉੱਥੋਂ, ਫਿਰ ਮੈਨੂੰ ਹਾਰ ਕੇ ਘਰੇ ਦੱਸਿਆ
0: ਜੀ।
1: ਮੇਰੀ ਮਾਂ ਨੇ ਆਪਣੇ ਗਹਿਣੇ ਵੇਚੇ ਕਿਸੇ ਕੋਲੋਂ, ਵੇਚ ਕੇ ਉਹਨਾਂ ਨੂੰ ਪੈਸੇ ਦਿੱਤੇ
0: ਜੀ।
1: ਤੇ ਪੈਸੇ ਦੇ ਕੇ ਚਲੋ ਨਾਨੀ ਜੀ ਨੂੰ ਘਰ ਲੈ ਕੇ ਗਏ। ਉਹ ਤੋਂ ਬਾਅਦ ਜਿਹੜੇ ਉਹ 3,50,000 ਦਾ ਘਾਟਾ ਉਹ ਟਾਈਮਾਂ ਚ ਪਿਆ ਸੀ ਨਾ, ਮੈਨੂੰ ਅੱਜ ਵੀ ਯਾਦ ਆ, ਉਹ 3,50,000 ਚ ਉਭਰਨ ਲਈ ਸਾਨੂੰ ਪਤਾ ਨੀ ਕਿੰਨੇ ਸਾਲ ਲੱਗ ਗਏ।
0: ਬਿਲਕੁਲ ਹੈ ਜੀ।
1: ਇਹ ਮਤਲਬ ਆਪਣੀ ਕੀਤੀਆਂ ਹੋਈਆਂ ਨਾ ਮੁਸੀਬਤਾਂ ਨੇ, ਜਦ ਆਪਾਂ ਕਿਸੇ ਆਪਣੇ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ ਨਾ, ਨਹੀਂ ਕਿਸੇ ਨਾਲ ਕੋਈ ਡਿਸਕਸ ਕਰਦੇ, ਇਹ ਭੁਗਤਣੀਆਂ ਬੜੀਆਂ ਔਖੀਆਂ
0: ਜੀ। ਬਿਲਕੁਲ ਹੈ ਜੀ,
1: ਬਿਲਕੁਲ। ਚਲੋ ਕੰਮ ਵੀ ਫੇਰ ਵੀ ਪੇਰੈਂਟਸ ਹੀ ਆਉਂਦੇ ਨੇ।
0: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ।
1: ਉਹ ਮਾਂ ਨੇ ਗਹਿਣੇ ਵੇਚੇ, ਉਹ ਬਾਪ ਨੇ ਦਿਲਾਸਾ ਦਿੱਤਾ, ਥਾਪੜਾ ਦਿੱਤਾ, ਕੋਈ ਗੱਲ ਨੀ
0: ਜੀ,
1: ਇਹ ਘੱਟ ਕਹਿੰਦਾ ਆਪਾਂ ਫੇਰ ਵੀ ਪੂਰੇ ਕਰ ਲਾਂਗੇ, ਕੋਈ ਗੱਲ ਨੀ, ਸਮੇਂ ਦੀ ਕੋਈ ਹੇਰ ਫੇਰਾ। ਉਹ ਦਲੇਰੀ ਨਾ ਮਤਲਬ ਉਹਨਾਂ ਤੋਂ ਜਾਣ ਤੋਂ ਬਾਅਦ ਉਹ ਦਲੇਰੀ ਲੱਭੀ ਨੀ ਜੀ ਕਿਸੇ ਕੋਲੋਂ ਮੁੜ ਕੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹੁਣ ਅਸੀਂ ਕੰਮ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਤੇ ਮੰਨ ਲਓ ਵੀ ਜਿਹੜਾ ਹੌਸਲਾ ਫਾਦਰ ਸਾਹਿਬ ਦਾ ਹੈ ਨਾ, ਉਹ ਕਿਸੇ ਨਾਲ ਨੀ। ਮੈਂ ਤਾਂ ਅੱਜ ਦੀ ਜਨਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਹੁੰਦਾ ਵੀ ਯਾਰ ਬੇਸ਼ਕ ਅਸੀਂ ਜੇ ਸਾਡੇ ਪੇਰੈਂਟਸ ਔਰ ਸਾਡੇ ਵੀ ਜਨਰੇਸ਼ਨ ਗੈਪ ਹੈਗਾ
0: ਜੀ,
1: ਪਰ ਜੇ ਆਪਾਂ ਉਹਨਾਂ ਦੇ 2 ਸੁਣਾਂਗੇ ਨਾ, ਸਾਡੇ ਉਹ ਬਦਲੇ ਚ 10 ਸੁਣਦੇ ਆ।
0: ਬਿਲਕੁਲ, ਨਾਲੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਨਾ, ਭਾਂਤ ਭਾਂਤ ਦੇ ਬੰਦਿਆਂ ਦੇ ਨਾਲ ਅਗਲੇ ਤਜਰਬਾ ਹੈ, ਬੈਠੇ ਨੇ ਉੱਥੇ ਨੇ।
1: ਬਿਲਕੁਲ ਜੀ, ਕੋਈ ਵੀ ਮਾਂ ਬਾਪ ਆਪਣੀ ਔਲਾਦ ਨੂੰ ਖੱਡ ਵੱਲ ਧੱਕਾ ਮਤਲਬ ਜਾਂਦੇ ਹੋਏ
0: ਨਹੀਂ ਦੇ
1: ਸਕਦਾ,
0: ਬਿਲਕੁਲ
1: ਡਿੱਗਣ ਚੱਲਿਆ।
0: ਬਿਲਕੁਲ ਹੈ ਜੀ,
1: ਇਹ ਸਾਨੂੰ ਨੀ ਪਤਾ, ਪਰ ਉਹਨਾਂ ਨੂੰ ਪਤਾ ਹੁੰਦਾ, ਤਜਰਬੇ ਬਹੁਤ ਸਾਡੇ ਨਾਲੋਂ ਤਾਂ ਕਿਤੇ ਅੱਗੇ ਨੀ ਜੀ, ਸਾਨੂੰ ਜੰਮਿਆ ਉਹਨਾਂ।
0: ਬਿਲਕੁਲ ਹੈ ਜੀ,
1: ਠੀਕ ਹੈ
0: ਜੀ।
1: ਮੈਂ ਫੇਰ ਵੀ ਕਈ ਵਾਰ ਜਨਰੇਸ਼ਨ ਗੈਪ ਰਹਿ ਜਾਂਦਾ, ਮੈਂ ਫੇਰ ਵੀ ਕਹਿੰਦਾ ਹੁੰਦਾ ਯਾਰ ਉਹ ਗੈਪ ਨਾ ਕ੍ਰੀਏਟ ਕਰਿਆ ਕਰੋ, ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਿਆ ਕਰੋ।
0: ਨਹੀਂ ਬਾਈ ਜੀ, ਉਹ ਦੇਖੋ ਜਨਰੇਸ਼ਨ ਗੈਪ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਨਾ, ਉਹ ਰਹਿਣਾ ਹੀ ਰਹਿਣਾ ਆ, ਉਹ ਆਪਣੀ ਜਗ੍ਹਾ ਸਹੀ ਸੀ, ਸਮੇਂ ਦੇ ਮੁਤਾਬਕ ਆਪਾਂ ਆਪਣੀ ਜਗ੍ਹਾ ਸਹੀ ਆ, ਸਮੇਂ ਦੇ ਮੁਤਾਬਕ ਜਿਹੜੇ ਆਪਣੀ ਅਗਲੀ ਨਵੀਂ ਪੀੜ੍ਹੀ ਹੈ, ਆਪਣੇ ਬੱਚੇ ਹੋਣਗੇ, ਉਹ ਆਪਣੀ ਜਗ੍ਹਾ ਸਹੀ ਹੋਣਗੇ, ਉਹਨਾਂ ਨੇ ਸਾਨੂੰ ਗਲਤ ਕਹਿਣਾ ਗਿਆ ਤੁਸੀਂ ਕੀ ਮਤਲਬ ਕਿ ਕਿੱਦਾਂ ਨਾ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਕਿੱਦਾਂ ਗਏ ਜੀ।
1: ਹਾਂਜੀ ਹਾਂਜੀ ਹਾਂਜੀ, ਪਰ ਫੇਰ ਵੀ ਨਾ ਪੇਰੈਂਟਸ ਕਿਤੇ ਗਲਤ ਨੀ। ਜਦੋਂ ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਤੁਸੀਂ ਕੀ ਕੀਤਾ, ਤੁਸੀਂ ਫਲਾਣਾ ਕੀਤਾ, ਮੈਂ ਕਹਿੰਦਾ ਜਦੋਂ ਐਜ ਏ ਪੇਰੈਂਟਸ ਅਸੀਂ ਅੱਗੇ ਆਉਂਦੇ ਹਾਂ, ਇਹ ਜਦ ਅਸੀਂ ਇੱਕ ਬਾਪ ਬਣ ਕੇ ਖੜਦੇ ਹਾਂ ਨਾ, ਫਿਰ ਪਤਾ ਲੱਗਦਾ ਵੀ ਸਾਡੀ ਅਚੀਵਮੈਂਟ ਤਾਂ ਜੀਰੋ ਉਹਨਾਂ ਦੇ ਮੁਕਾਬਲੇ।
0: ਬਿਲਕੁਲ ਹੈ,
1: ਉਹਨੇ ਤਾਂ ਕਿੰਨਾ ਕੁਛ ਕਰਦੇ, ਸਾਡਾ ਤਾਂ ਕੁਛ ਹੋਣਾ ਹੀ ਨੀ ਅਸੀਂ ਤਾਂ।
0: ਬਾਈ ਜੀ ਅੱਜ ਦੇਖੋ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਨੇ, ਉਹਨਾਂ ਦੇ ਉੱਤੇ ਹੀ ਆਪਾਂ ਰਾਜ ਕਰ ਰਹੇ ਹਾਂ। ਅੱਜ ਦੀ ਪੀੜ੍ਹੀ ਜਾਂ ਆਪਣੇ ਜਿਹੜੇ ਹਾਣੀ ਨੇ, ਬਹੁਤ ਘੱਟ ਪਰਿਵਾਰ ਹੋਣਗੇ ਜਿਹਨਾਂ ਨੇ ਅੱਗੇ ਜ਼ਮੀਨ ਵਧਾਈ ਆ, ਨਹੀਂ ਤਾਂ ਵੰਡੀਆਂ ਹੀ ਪਾਈਆਂ ਨੇ ਉਹਨਾਂ ਦੇ ਵਿੱਚ, ਘਟਾਈਆਂ ਹੀ ਨੇ, ਜ਼ਮੀਨਾਂ ਵਧਾਈਆਂ ਥੋੜੀ ਹੈ।
1: ਆਪਾਂ ਜ਼ਮੀਨਾਂ ਨੂੰ ਵੀ ਪਾਸੇ ਰੱਖ ਕੇ ਦੇਖ ਦਿੰਦੇ ਹਾਂ। ਮੈਨੂੰ ਪਤਾ ਮੇਰੇ ਫਾਦਰ ਸਾਹਿਬ ਦਾ ਸਫ਼ਰ ਇੱਕ ਸਾਈਕਲ ਤੋਂ ਸ਼ੁਰੂ ਹੋਇਆ ਸੀ
0: ਜੀ,
1: ਔਰ ਜਦੋਂ ਤੱਕ ਮੈਂ ਅੱਠਵੀਂ ਚ ਹੋਇਆ ਸੀ ਮੇਰੇ ਘਰੇ ਤਿੰਨ ਗੱਡੀਆਂ ਖੜੀਆਂ ਸੀ ਜੀ, ਮੈਂ ਅੱਠਵੀਂ ਚ ਗੱਡੀ ਚਲਾਉਣ ਲੱਗ ਪਿਆ ਸੀ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਦਾ ਚਲੋ ਆਪਾਂ ਨੂੰ ਇੱਕ ਗੱਡੀ ਲੈਣ ਲੱਗੇ ਪਤਾ ਨੀ ਕਿੰਨਾ ਕੁ ਸਮਾਂ ਲੱਗ ਗਿਆ,
0: ਲੱਗ ਜਾਂਦਾ,
1: ਤਿੰਨ ਤਿੰਨ ਖੜਾਈ ਹੁੰਦੀਆਂ ਸੀਗੀਆਂ, ਉਹ ਅਚੀਵਮੈਂਟ ਸੀ ਉਹਨਾਂ ਦੀ,
0: ਅਚੀਵਮੈਂਟ ਸੀ
1: ਠੀਕ ਹੈ। ਕਹਾ ਕਈ ਬਜ਼ੁਰਗਾਂ ਦੀ ਮਤਲਬ ਜਿਹੜੀ ਸੋਚ ਹੁੰਦੀ ਸੀ, ਦੂਰਦਰਸ਼ੀ ਹੁੰਦੀ ਸੀ, ਉਹ ਇਨਵੈਸਟਮੈਂਟ ਮਤਲਬ ਵੱਧ ਵੱਲ ਧਿਆਨ ਵੱਧ ਦਿੰਦੇ ਸੀ, ਜਿਹੜੇ ਕੁਛ ਪੇਰੈਂਟਸ ਆਪਾਂ ਵਧੀਆ ਬੱਚੇ ਨੂੰ ਪੜ੍ਹਾਈਏ, ਵਧੀਆ ਖਾਈਏ, ਵਧੀਆ ਰਹੀਏ, ਉਹਨਾਂ ਦੀ ਸੋਚ ਇੱਥੇ ਤੱਕ ਰਹੀ।
0: ਬਿਲਕੁਲ ਹੈ,
1: ਸੋਚ ਦਾ ਫਰਕ ਹੋ ਸਕਦਾ ਪਰ ਕਿਸੇ ਦੀ ਸੋਚ ਮਾੜੀ ਨਹੀਂ,
0: ਮਾੜੀ ਨਹੀਂ ਹੋ ਸਕਦੀ। ਬਿਲਕੁਲ ਹੈ ਜੀ,
1: ਮਾੜੀ ਨਹੀਂ ਹੋ ਸਕਦੀ ਠੀਕ ਹੈ ਨਾ ਜੀ। ਤੇ ਮੈਂ ਅੱਜ ਵੀ ਬੱਚੇ ਨੂੰ ਇਹੀ ਸਮਝਾਉਂਦਾ ਹੁੰਦਾ ਵੀ ਯਾਰ ਦੇਖੋ ਇਹ ਗਹਿਣੇ ਨਾ ਜਿਹੜੇ ਇਹ ਐਸੇ ਗਹਿਣੇ ਨੇ ਇੱਕ ਵਾਰੀ ਇੱਥੋਂ ਕੁਸ ਕੇ ਦੁਬਾਰਾ ਨੀ ਮਿਲਣਾ।
0: ਬਿਲਕੁਲ ਹੈ, ਇਹਨਾਂ ਦਾ ਆਸਰਾ ਬੈਠਿਆਂ ਦਾ ਹੀ ਆਸਰਾ ਬਹੁਤ ਹੈ, ਚਾਹੇ ਕਰਨ
1: ਕੁਛ ਦਾ ਆਸਰਾ ਬਹੁਤ ਹੈ ਵੀ ਤੁਸੀਂ ਇਹ ਗਲਤੀਆਂ ਦੁਹਰਾਓ ਨਾ। ਤੁਹਾਡੀ ਕਹਾਣੀ ਦੇ ਵਿੱਚ ਜਿਹੜੀ ਜਿਹਨਾਂ ਨੇ ਕਹਾਣੀ ਲਿਖੀ ਹੈ, ਮੈਂ ਕਹਿੰਦਾ ਧੰਨਵਾਦ ਉਹਨਾਂ ਦਾ, ਪਤਾ ਨੀ ਕਿੰਨੇ ਪੁਰਾਣੇ ਵਾਲੀ ਅੰਦਰੋਂ ਨਾ ਭਾਵਨਾਵਾਂ ਉੱਠ ਕੇ ਬਾਹਰ ਆ ਗਈਆਂ।
0: ਬਿਲਕੁਲ,
1: ਤੇ ਜਿਹੜਾ ਬਾਪੂ ਦਾ ਕਿਰਦਾਰ ਹੈ, ਮੈਂ ਕਹਿੰਦਾ ਬਾ ਕਮਾਲ
0: ਹੈ,
1: ਬਾਪ ਨੀ ਕੋਈ ਬਣ ਸਕਦਾ ਦੁਨੀਆਂ 'ਚ, ਸਭ ਕੁਛ ਮਿਲ ਜੂ, ਔਰ ਸਾਡੇ ਲਈ ਤਾਂ ਸਾਡੇ ਮਾਂ ਬਾਪ ਹੀ ਰੱਬ ਨੇ ਅਸੀਂ ਪਰਮਾਤਮਾ ਦੇਖਿਆ ਨੀ ਹੈਗਾ ਜੀ। ਸਾਨੂੰ ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਤੁਰਨਾ ਫਿਰਨਾ ਸਿਖਾਇਆ, ਪੜ੍ਹਾਈ ਸਿਖਾਈ, ਸਭ ਕੁਛ ਦਿੱਤਾ ਉਹਨਾਂ ਨੇ, ਅਸੀਂ ਕਿਸੇ ਹੋਰ ਰੱਬ ਨੂੰ ਕਾਹਤੇ ਜਾਵਾਂਗੇ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
1: ਸਾਡੇ ਪੇਰੈਂਟ ਹੀ ਸਾਡੇ ਰੱਬ ਨੇ। ਮੈਂ ਬਸ ਆਹੀ ਤੁਹਾਨੂੰ ਕਹਿਣਾ ਸੀਗਾ,
0: ਥੈਂਕ ਯੂ ਜੀ ਬਾਈ ਜੀ, ਤੁਸੀਂ ਜੁੜੇ,
1: ਇਹ ਉਪਰਾਲੇ ਸਮੇਂ ਸਮੇਂ ਤੇ ਕਰਦੇ ਰਿਹਾ ਕਰੋ, ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜਵਾਕਾਂ ਲਈ, ਸਾਡੇ ਲਈ, ਜਿਹੜੀ ਲੋਕਾਂ ਨੂੰ ਜਿਹੜਾ ਆਪਣਾ ਗੈਪ ਹੈ ਨਾ, ਇਹ ਗੈਪ ਕਿਸ ਤਰ੍ਹਾਂ ਕਵਰ ਹੋ
0: ਜਾਏ,
1: ਤੇ ਪੇਰੈਂਟਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਦੀ ਤਰ੍ਹਾਂ ਚੱਲਣ, ਔਰ ਮਤਲਬ ਬੱਚੇ ਵੀ ਆਪਣੇ ਮਾਂ ਬਾਪ ਨੂੰ ਆਪਣਾ ਦੋਸਤ ਮੰਨ ਕੇ ਹੀ ਚੱਲਣ।
0: ਬਿਲਕੁਲ, ਦੇਖੋ ਕਈ ਵਾਰੀ ਸੋਚਦੇ ਹੁੰਦੇ ਆ ਕਿ ਬਹੁਤ ਸਾਰੇ ਕਿਸਾਨ ਜਾਂ ਜ਼ਿਮੀਦਾਰ ਜਾਂ ਭਾਈਚਾਰਾ ਹੈਗਾ ਜਿਹੜਾ ਉਹ ਸੁਸਾਈਡ ਕਰ ਲੈਂਦੇ ਹਲੇ ਕਿ ਉਹਨਾਂ ਕੋਲ ਘੱਟੋ ਘੱਟ 10 ਕਿੱਲੇ 5 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ ਕਰਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਕੁਝ ਹਿੱਸਾ ਥੋੜਾ ਜ਼ਮੀਨ ਦਾ ਵੇਚ ਕੇ ਚਲੋ, ਪਰ ਉਧਰ ਵੱਲ ਨੂੰ ਧਿਆਨ ਨਹੀਂ ਕਰਦੇ, ਪਰ ਉਹ ਢੇਂਦੀ ਕਲਾ ਵੱਲ ਨੂੰ ਜਿਹੜਾ ਜ਼ਿਆਦਾ ਚਲੇ ਜਾਂਦੇ ਆ, ਉਹ ਉਹਨਾਂ ਨੂੰ ਸਪੋਰਟ ਨਹੀਂ ਨਾ ਹੁੰਦੀ, ਜਾਂ ਕਿਸੇ ਦੇ ਨਾਲ ਗੱਲ ਕਰਨ ਵਾਲਾ ਉਹ ਹਾਣੀ ਨਹੀਂ ਹੁੰਦਾ ਕਿਹਦੇ ਨਾਲ ਗੱਲ ਕਰੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੂੰ ਸਮਝ ਸਕੇ, ਉਹ ਵੀ ਬਹੁਤ ਜ਼ਰੂਰੀ ਹੈ ਨਾਲ।
1: ਪਰ ਜੀ ਵੀਰ ਜੀ ਦੇਖੋ, ਮਸਲਾ ਤਾਂ ਐਸਾ ਦੁਨੀਆ ਤੇ ਕੋਈ ਨਹੀਂ ਹੈ ਜਿਹਦਾ ਹੱਲ ਨਹੀਂ
0: ਹੋ ਸਕਦਾ।
1: ਇਹ ਹੋ ਸਕਦਾ ਵੀ ਜਿਹਦੇ ਕੋਲ ਜ਼ਮੀਨ ਪਈ ਥੋੜੀ ਜ਼ਮੀਨ ਵੇਚ ਦੋ, ਜ਼ਮੀਨ ਦੁਬਾਰਾ ਬਣ ਜੂ, ਉੱਥੇ ਨਹੀਂ ਬਣੂਗੀ ਕਿਤੇ ਹੋਰ ਬਣ ਜੂ
0: ਬਣ ਜੂ,
1: ਪਰ ਇੱਕ ਵਾਰ ਲਈ ਆਪਾਂ ਉਹ ਸਮਾਂ ਤਾਂ ਟਾਲ ਸਕਦੇ ਹਾਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਠੀਕ ਹੈ। ਇੱਕ ਆਪਾਂ ਮਰ ਕੇ, ਕਿਸੇ ਦੇ ਬੱਚੇ ਛੋਟੇ ਆ, ਕਿਸੇ ਦੇ ਜਵਾਨ ਨੇ, ਮਰ ਕੇ ਤਾਂ ਪਹਿਲੀ ਗੱਲ ਇਨਸਾਨ ਆਪਣੀ ਕਾਇਰਤਾ ਦਾ ਸਬੂਤ ਦੇ ਕੇ ਜਾਂਦਾ ਕਿ ਮੈਂ ਕਾਇਰ ਹਾਂ। ਜ਼ਿੰਦਗੀ ਤੋਂ ਤੁਸੀਂ ਇਨਸਾਨ ਤੋਂ ਲੈ ਕੇ ਕੀੜ ਪਤੰਗੇ ਤੱਕ ਦੇਖ ਲਓ, ਉਹ ਆਪਣੀ ਜੀਵਨ ਜਿਹੜੀ ਸ਼ੈਲੀ ਹੈ ਜੀਣ ਲਈ ਮਿਹਨਤ ਕਰਦੇ ਆ ਜੀ,
0: ਕਰਦੇ ਆ। ਬਿਲਕੁਲ ਹੈ ਜੀ,
1: ਇੱਕ ਚੀਜ਼ ਨੂੰ ਕਿੱਥੋਂ ਆਪਾਂ ਕਣਕ ਦਾ, ਆਪਾਂ ਕੀੜੀਆਂ ਦੇ ਭਾਉਣ ਤੇ ਕਣਕ ਪਾਈ ਆ, ਕੋਈ ਚੀਨੀ ਪਾ ਕੇ ਆਉਂਦੇ, ਉਹ ਵੀ ਕੱਲੀ ਕੱਲੀ ਚੁੱਕ ਚੁੱਕ ਕੇ ਆਪਣੀ ਆਲਣੇ ਅੰਦਰ ਲੈ ਕੇ ਜਾਂਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ,
1: ਠੀਕ ਹੈ ਜੀ। ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ, ਮਨੁੱਖ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼
0: ਹੈ ਜੀ। ਬਿਲਕੁਲ ਹੈ, ਬਿਲਕੁਲ ਹੈ,
1: ਠੀਕ ਹੈ। ਪਹਿਲਾਂ ਪੜ੍ਹਾਈ ਪਿੱਛੇ ਜੀ, ਫਿਰ ਆਪਣੇ ਪਿੱਛੇ, ਫਿਰ ਬੱਚਿਆਂ ਪਿੱਛੇ, ਫਿਰ ਮਾਂ ਬਾਪ ਪਿੱਛੇ, ਫਿਰ ਗਾਂ ਪੋਤਿਆਂ ਪੋਤੇ, ਬੰਦਾ ਤਾਂ ਕਹਿੰਦੇ ਬੰਦਾ ਤੇ ਘੋੜਾ ਕਹਿੰਦੇ ਘੋੜਾ ਹੁੰਦਾ ਹੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਠੀਕ ਹੈ ਨਾ। ਬੰਦਾ ਤਾਂ ਲੰਬੀ ਰੇਸ ਦਾ ਘੋੜਾ, ਇਹ ਤਾਂ ਬਸ ਮੈਂ ਸਾਰੇ ਨੂੰ ਇਹ ਕਹਿੰਦਾ ਹੁੰਦਾ ਵੀ ਡਰੋ ਨਾ, ਇੱਕ ਅਰਦਾਸ ਕਰੋ ਮਹਾਰਾਜ ਨੂੰ ਵੀ ਜਿੱਦਾਂ ਚੱਲਦੇ ਫਿਰਦੇ ਆਏ ਆ, ਓਦਾਂ ਚੱਲਦੇ ਫਿਰਦੇ ਜਾਈਏ, ਕਿਸੇ ਤੇ ਡਿਪੈਂਡ ਨਾ ਹੋਈਏ।
0: ਬਿਲਕੁਲ ਜੀ, ਆਪਣੇ ਤੋਂ ਥੱਲਿਆਂ ਨੂੰ ਬਲ ਥੋੜੀ ਜਿਹੀ ਝਾਤ ਮਾਰ ਲਵੇ, ਬੰਦਾ ਆਪੇ ਹੌਸਲਾ ਆ ਜਾਂਦਾ ਜੀ। ਬਿਲਕੁਲ,
1: ਮੈਂ ਕਹਿੰਦਾ ਵੀ ਜੀ ਰੋਪੜ ਜਾ ਕੇ ਦੇਖੋ, ਸੜਕ ਦੇ ਉੱਪਰ ਨਾ ਫੁੱਟਪਾਥ ਤੇ ਲੋਕ ਸੁੱਤੇ ਪਏ।
0: ਹਾਂ ਬਿਲਕੁਲ,
1: ਜਦੋਂ ਉਹਨਾਂ ਵਾਲੇ ਮਾੜੀ ਜਿਹੀ ਨਿਗਾਹ ਪੈਂਦੀ ਹੈ ਨਾ, ਮੈਂ ਕਹਿੰਦਾ ਮਾਲਕ ਕਿਆ ਨਜ਼ਾਰੇ, ਸਾਡੇ ਵਰਗਾ ਤਾਂ ਅਮੀਰ ਬੰਦਾ ਕੋਈ ਨੀ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਏਸੀ ਲਾ ਕੇ ਸੁੱਤੇ ਪਏ ਆ ਜੀ, ਹਰੇਕ ਕਮਰੇ ਚ ਏਸੀ ਲੱਗਾ, ਸਭ ਕੁਛ ਪਰਮਾਤਮਾ ਨੇ ਦਿੱਤਾ ਆਪਾਂ ਕਿਉਂ ਪਰਮਾਤਮਾ ਨੂੰ ਕਹੀਏ ਵੀ ਤੁਸੀਂ ਕੁਛ ਨੀ ਦਿੱਤਾ ਹੈਗਾ, ਰਹੀ ਜਿਹੜੀ ਇੱਛਾਵਾਂ ਦੀ ਗੱਲ, ਇੱਛਾਵਾਂ ਤਾਂ ਬੰਦੇ ਦੀ ਇੱਕ ਮੁੱਕ ਤੇ ਦੂਜੀ ਪੈਦਾ ਹੋ ਜਾਂਦੀ
0: ਹੈ, ਆਪਣੀਆਂ ਸਾਰੀਆਂ ਨੇ ਜੀ ਬਿਲਕੁਲ।
1: ਹਾਂ ਇੱਕ ਮੁੱਕ ਤੇ ਦੂਜੀ ਖੜੀ, ਦੂਜੀ ਤਿਆਰ ਹੈ ਆਪਣੇ ਲਈ, ਮੁੱਕੀ ਤਾਂ ਪੁੱਤ ਲਈ ਤਿਆਰ ਹੈ, ਪੁੱਤ ਲਈ ਤਾਂ ਪੋਤੇ ਲਈ ਤਿਆਰ
0: ਕਰੀਏ ਜੀ, ਬਿਲਕੁਲ ਹੈ ਜੀ,
1: ਠੀਕ ਹੈ ਜੀ। ਬੰਦਾ ਇਹ ਇੱਛਾਵਾਂ ਦਾ ਕਦੇ ਖਾਤਮਾ ਨੀ ਹੋਣਾ, ਥੋੜਾ ਜਿਹਾ ਆਪਣੇ ਆਪ ਨੂੰ ਬੰਦੇ ਨੂੰ ਸੰਤੁਸ਼ਟ ਕਰਨਾ ਹੀ ਪੈਣਾ ਇੱਕ ਨਾ ਇੱਕ ਦਿਨ ਜਾ।
0: ਬਿਲਕੁਲ ਹੈ ਜੀ, ਬਹੁਤ ਸੋਹਣੇ ਤੁਹਾਡੇ ਵਿਚਾਰ ਗੁਰੂ ਜੀ, ਜਰੂਰ ਦਿਆ ਕਰੋ ਵਿਚਾਰ ਇੱਦਾਂ ਦੇ, ਸ਼ੁਕਰੀਆ, ਥੈਂਕ ਯੂ, ਬੜਾ ਵਧੀਆ ਲੱਗਿਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਗੁਰੀ ਮਾਨ ਬਾਈ ਜੀ ਜੁੜੇ ਸਨ ਇੰਡੀਆ ਤੋਂ ਤੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ, ਮਾਲ ਜੀ ਵੀ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ ਤੇ ਯਾਦਵਿੰਦਰ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹਾਂ ਆਖਰ ਦੇ ਵਿੱਚ ਕਾਲ ਜੋੜਨ ਦੀ, ਤੇ ਮਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆ
0: ਪਰਮਾਤਮਾ।
2: ਆ ਕਹਾਣੀ ਤਾਂ ਸੱਚੀ ਬਹੁਤ, ਮੇਰੇ ਖਿਆਲ ਬਹੁਤ ਹਰ ਇੱਕ ਨੂੰ ਜਾਣੀ ਕਿ ਬਹੁਤ ਟੱਚ ਕੀਤੀ
0: ਹੋਣੀ। ਬਿਲਕੁਲ
2: ਤੇ ਬੱਚੀ ਕਹਿੰਦੇ ਚਾਹੁੰਦੇ ਹੁੰਦੇ ਆ ਭੁਪਿੰਦਰ ਜੀ, ਮੇਰੇ ਖਿਆਲ ਪਹਿਲਾਂ ਤਾਂ ਇੱਦਾਂ ਹੀ ਕਈ ਬੱਚੇ ਕਰਦੇ ਰਹੇ ਆ ਤੇ ਤੂੰ ਡੈਡੀ ਕੁਛ ਨੀ ਕੀਤਾ, ਤੂੰ ਤਾਂ ਆਹ ਹੀ ਕੰਮ ਕਰੀ ਜਾਣਾ, ਅਸੀਂ ਨਹੀਂ ਕਰਨਾ, ਤੈਨੂੰ ਮਿਲਿਆ ਕਿ ਤੂੰ ਜੇ ਖੇਤੀ ਕਰੀ ਜਾਣਾ, ਤੂੰ ਕੀ ਕਮਾ ਲਿਆ, ਤੂੰ ਕਰ ਲਿਆ, ਹਨਾ ਉਹ ਕੁਛ ਵੱਖਰਾ ਹੀ ਕਰਨਾ ਚਾਹੁੰਦੇ। ਉਹ ਕਈ ਵਾਰ ਤਾਂ ਸੱਚੀ ਆ ਜਿੱਦਾਂ ਦੱਸਦੇ ਹੀ ਆ, ਫਿਰ ਕਹਾਣੀ ਵਿੱਚ ਦੱਸਿਆ, ਪਰ ਮਤਲਬ ਉਹ ਮਾਂ ਬਾਪ ਨੂੰ ਪਤਾ ਨੀ ਹੁੰਦਾ, ਜਦੋਂ ਉਹਨੇ ਆਪਣੇ ਸਹੁਰਿਆਂ ਤੋਂ ਲੈ ਲਏ ਪੈਸੇ, ਲੈ ਲਏ ਗਹਿਣੇ, ਲੈ ਲਏ ਆਪਣੇ ਮੋਟੀ ਦੇ ਬੇਸ ਦੇ ਤੇ ਹੋਰ ਚੀਜ਼ਾਂ, ਕਿਸ ਤੋਂ ਆੜਤੀ ਤੋਂ ਲੈ ਲਏ ਪੈਸੇ, ਏਦਾਂ ਕਈ ਵਾਰ ਕਰ ਲੈਂਦੇ। ਉਹ ਸੋਚਦੇ ਡੈਡੀ ਨੂੰ ਪਤਾ ਨੀ ਲੱਗਣਾ, ਮੈਂ ਏਦਾਂ ਤੇ ਏਦਾਂ ਇੰਤਜ਼ਾਮ ਕਰ ਲਊਂਗਾ, ਪਰ ਜਿਹੜੇ ਮਾਂ ਬਾਪ ਹੁੰਦੇ ਆ ਉਹ ਤਾਂ ਤੁਹਾਨੂੰ ਤੁਰਦਿਆਂ ਫਿਰਦਿਆਂ ਨੂੰ, ਤੁਹਾਡੇ ਅੱਖਾਂ ਤੋਂ, ਤੁਹਾਡੀ ਚਾਲ ਤੋਂ ਸਾਰਾ ਕੁਛ ਪਹਿਚਾਣਦੇ ਹੁੰਦੇ ਆ। ਇਹ ਬੱਚੇ ਏਦਾਂ ਸਮਝਦੇ, ਬੁੜੇ ਹੋ ਗਏ, ਇਹਨਾਂ ਨੂੰ ਕੋਈ ਪਤਾ ਨੀ
0: ਹੈਗਾ। ਕਈ ਵਾਰੀ ਚਲੋ ਘਰ ਦੀ ਵੀ ਗੱਲ ਕਰਦੇ ਆ ਨਾ, ਤਾਂ ਫਾਦਰ ਸਾਹਿਬ ਨੇ ਜੋ ਬਣਾਇਆ, ਅੱਗੇ ਜਿਹੜੀ ਅਗਲੀਆਂ ਨਵੀਆਂ ਪੀੜੀਆਂ ਨੇ ਸਾਡੇ ਤੋਂ ਨਾਲ ਦੀਆਂ ਅੱਗੇ ਜਿਹੜੀਆਂ ਨੇ, ਪਰਿਵਾਰ ਦੇ ਵਿੱਚ ਹੀ ਗਏ ਹੁਣ ਭਾਈ ਸਾਰੀ ਉਮਰ ਇਹੀ ਕੰਮ ਕਰੀ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁਣ ਕਿ ਉਹੀ ਕੰਮ ਦੇ ਵਿੱਚੋਂ 70-85 ਤਕਰੀਬਨ 80-85 ਸਾਲ ਹੋ ਗਏ ਕੰਮ ਚੱਲਦੇ ਨੂੰ, ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਾਇਆ। ਅੱਜ ਜੇ ਇੱਥੇ ਖੜੇ ਆ ਤਾਂ ਉਸ ਕੰਮ ਦੇ ਵਿੱਚੋਂ ਹੀ ਖੜੇ ਆ। ਹੁਣ ਜਿਹੜਾ ਨਵਾਂ ਕੰਮ ਖੋਲਾਂਗੇ, ਕੀ ਪਤਾ ਉਹ ਸਕਸੈਸ ਹੋਵੇ ਨਾ ਹੋਵੇ, ਕਿੱਡਾ ਵੱਡਾ ਰਿਸਕ।
2: ਬਿਲਕੁਲ ਬਿਲਕੁਲ
0: ਜੀ,
2: ਹਾਂਜੀ ਹਾਂਜੀ,
0: ਉੱਥੋਂ ਹੀ ਸਾਰਾ ਕੁਝ ਸਿਰਚਿਆ ਜੀ, ਬਣਿਆ ਆ ਜੀ, ਸਾਰਾ ਕੁਝ ਹੈ ਜੀ।
2: ਹਾਂਜੀ ਹਾਂਜੀ, ਪਤਾ ਕੀ ਆ, ਅਗਲੇ ਜਿਹੜੇ ਪਿਛਲੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ, ਉਹ ਹੌਲੀ ਹੌਲੀ ਲਗਾਤਾਰ ਕੰਮ ਕਰੀ ਜਾਂਦੇ ਸੀ, ਉਹਦੇ ਵਿੱਚ ਜਾਣੀ ਕਿ ਯਕੀਨ ਰੱਖਦੇ ਸੀ ਕਿ ਜਿੱਦਾਂ ਕਹਿੰਦੇ ਪੇ ਬੋਹੀ ਬੋਹੀ ਤਲਾਬ ਭਰ ਜਾਂਦਾ ਹੈਗਾ ਆ, ਤੁਸੀਂ ਦੇਖੋ ਇੱਕ ਇੱਕ ਦੂਦ ਦੇ ਨਾਲ ਭਰ ਜਾਂਦਾ ਤਲਾਬ, ਆਪਾਂ ਇੱਕ ਇੱਕ ਰੁਪਇਆ ਜੇ ਇੱਕ ਰੁਪਇਆ ਵੀ ਜੋੜਦੇ ਤੇ ਸਾਲ ਵਿੱਚ ਤੁਸੀਂ ਦੇਖੋ 366 ਬਣ ਸਕਦੇ ਆ, ਜੇ ਅਸੀਂ ਇਹੀ ਸੋਚਦੇ ਪੇ ਇਕੱਠੇ ਹੀ ਜੋੜਨੇ ਆ 500 ਰੁਪਇਆ, ਉਹ ਕਈ ਵਾਰ 500 ਇਕੱਠਾ ਨਹੀਂ ਵੀ ਜੋੜ ਹੁੰਦਾ।
0: ਬਿਲਕੁਲ,
2: ਪਰ ਉਹਨਾਂ ਲੋਕਾਂ ਵਿੱਚ ਇਹ ਸੀਗੀ ਮਿਹਨਤ ਦਾ ਭਾਵਨਾ ਸੀ, ਮਿਹਨਤ ਬਹੁਤ ਡਟ ਕੇ ਕਰਦੇ ਸੀ, ਜਲਦੀ
0: ਅਮੀਰ ਹੋਣ ਵਾਲੀ ਚਾਹਤ ਹੈ ਜੀ। ਬਿਲਕੁਲ ਹੈ ਜੀ, ਜਿਵੇਂ ਹੁਣ ਇੱਥੇ ਆਪਣੇ ਮੁਲਕਾਂ ਦੇ ਵਿੱਚ ਵੀ ਇੱਥੇ ਦੇਖੋ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਜ਼ਿਆਦਾ ਨੇ, ਚਾਹੇ ਜੰਮੇ ਪਲੇ ਇੱਥੇ ਆ, ਉਹਨਾਂ ਦੀ ਦੌੜ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਮਾੜਾ ਕੰਮ ਦੇ ਵਿੱਚ ਫਸ ਜਾਂਦੇ ਆ, ਕਿੰਨੀ ਵੱਡੀ ਵੱਡੀ ਡਰੱਗ ਜਿਹੜਾ ਵਿੱਚ ਫਸ ਰਹੇ ਨੇ, ਉਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਜੀ, ਹੋਰ ਕੁਛ ਵੀ ਨੀ ਪਿੱਛੇ ਹੈ।
2: ਬਸ ਇਹੀ ਫਰਕ ਆ ਪਿਛਲੇ ਲੋਕਾਂ ਵਿੱਚ, ਸਿਆਣਿਆਂ ਵਿੱਚ ਜਾਂ ਸਾਡੇ ਵਰਗੇ ਵੀ, ਅਸੀਂ ਵੀ ਜਿੱਦਾਂ ਕੰਮ ਕੀਤਾ ਅਸੀਂ ਬਹੁਤ ਸਲੋ ਕੀਤਾ ਤਾਂ, ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਨੀ ਰਹੀ ਕਿਉਂਕਿ ਲਗਾਤਾਰ ਕਰੀ ਗਏ ਆ। ਇਹ ਨਹੀਂ ਪਈ 6 ਮਹੀਨੇ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਜਾਂ ਸਾਲ ਕੰਮ ਕੀਤਾ ਤਾਂ ਫਿਰ ਸਾਲ ਵਿਹਲਾ ਰਹਿ ਗਏ, ਜਾਂ 2 ਸਾਲ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਨਹੀਂ ਲਗਾਤਾਰ ਕੰਟੀਨਿਊ ਕਰੀ ਗਏ, ਉਹ ਕੰਟੀਨਿਊ ਕਰੀ ਗਏ ਤਾਂ ਉਹਦੇ ਨਾਲ ਕੀ ਆ, ਅਮੀਰੀ ਆਉਂਦੀ ਆ ਤੁਹਾਡੇ ਵਿੱਚ, ਤੁਹਾਡੇ ਕੋਲ ਸਾਰਾ ਕੁਛ ਬਣਦਾ। ਪਰ ਅੱਜ ਕੱਲ ਦੇ ਬੱਚੇ ਇਹ ਸੋਚਦੇ ਆ, ਉਹ ਜਿੱਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਐਪਾਂ ਤੇ ਦੇਖਦੇ ਕਿੱਦਾਂ ਕਿੱਦਾਂ ਪੈਸੇ ਬਣ ਸਕਦੇ, ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਕਿਹੜਾ ਕੰਮ ਕਰੀਏ, ਇਹ ਇੱਕ ਮਿੰਟਾਂ ਵਿੱਚ ਅਮੀਰ ਹੋਣਾ ਚਾਹੁੰਦੇ, ਬਸ ਇਹੀ ਰੌਲਾ ਹੈ ਉਹਦੇ ਨਾਲ। ਫਿਰ ਜਦੋਂ ਭੁਪਿੰਦਰ ਜੀ ਕੋਈ ਗਲਤ ਕੰਮ ਕਰ ਲੈਂਦੇ ਕਿੱਦਾਂ, ਫਿਰ ਉਹ ਪੇਰੈਂਟਸ ਨੂੰ ਨੀ ਦੱਸਦੇ, ਪਰ ਮਾਂ ਬਾਪ ਨੂੰ ਤਾਂ ਉਹ ਉਹਨਾਂ ਦੇ ਘਰ ਵੜਦਿਆਂ ਤੇ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਪੇ ਦੇਰ ਇਜ ਸਮਥਿੰਗ ਰੋਂਗ। ਜੇ ਪੁੱਛਣਾ ਵੀ ਚਾਹੁੰਦੇ ਆ ਤਾਂ ਜਿੱਦਾਂ ਉਹ ਕਹੀ ਜਾਂਦਾ ਸੀ, ਮੈਂ ਕੋਈ ਨੀ ਗੱਲ, ਕੋਈ ਏਦਾਂ ਦੀ ਗੱਲ ਨੀ, ਕੁਛ ਨੀ ਹੈਗਾ, ਹਨਾ, ਤਾਂ ਫਿਰ ਮੈਂ ਤੜਕੇ ਨੂੰ ਦੱਸੂਗਾ, ਸਵੇਰ ਨੂੰ ਉੱਠ ਕੇ ਦੱਸੂਗਾ। ਨਿਆਣੇ ਜਿਸਲੇ ਤੁਹਾਨੂੰ ਇਹ ਕਹਿੰਦੇ ਨੇ ਮੈਂ ਸਵੇਰ ਨੂੰ ਦੱਸੂਗਾ, ਤੁਸੀਂ ਦੇਖੋ ਉਸ ਵੇਲੇ ਤਾਂ ਮਾਂ ਬਾਪ ਦੀ ਪੱਕੀ ਜਾਨ ਨਿਕਲ ਜਾਂਦੀ, ਜਿਹੜਾ ਹੁਣ ਇਹ ਦੱਸ ਨੀ ਰਿਹਾ, ਸਵੇਰ ਨੂੰ ਪਤਾ ਨੀ ਕੀ ਹੋਣਾ, ਹਨਾ। ਭਈ ਉਹ ਇਸ ਗੱਲ ਨੂੰ ਸੋਚਦੇ ਪਏ, ਮਾੜੀ ਜਿਹੀ ਗੱਲ ਇਹਨਾਂ ਦੀ ਸੋਚ ਸਾਡੇ ਨਾਲ ਬਹੁਤ ਵੱਖਰੀ ਆ।
0: ਉਹ ਤਾਂ ਪੂਰੀ ਪੈੜ, ਬਾਪੂ ਦਾ ਪੂਰੀ ਪੈੜ ਨਾਪਿਆ ਜੀ, ਉਹ ਹਾੜ ਤੇ ਆ ਗਈ, ਉਹਦੀ ਵਾਈਫ ਕੀ, ਸਾਰਿਆਂ ਦੀ ਪੈੜ ਨਾਪਾਇਆ ਪਈ ਕੀ ਕੀ ਹੋ ਰਿਹਾ ਜੀ।
2: ਹਾਂਜੀ ਹਾਂਜੀ
0: ਜੀ,
2: ਮੇਰੇ ਹਸਬੰਡ ਦੇ ਕਿ ਨੂੰ ਫੋਨ ਕਰਦੀ, ਮੈਂ ਰੇਡੀਓ ਤੇ ਫੋਨ ਕਰਦੀ,
3: ਮੈਨੂੰ ਦੀਦਾ ਨਹੀਂ ਅੱਖਾਂ ਤੋਂ।
2: ਹਾਂਜੀ ਹਾਂਜੀ, ਨਹੀਂ ਤੁਸੀਂ ਕਰੀ ਜਾਓ ਤਾਂ, ਜਾਣੀ ਕਿ ਬੱਚਿਆਂ ਨੂੰ ਪਛਾਣਦੇ ਹੁੰਦੇ ਤੁਸੀਂ। ਇਹ ਦੇਖੋ ਜਦੋਂ ਬੱਚੇ ਡਰਦੇ ਆ ਨਾ ਮਾਂ ਬਾਪ ਤੋਂ ਜਿੰਨਾ ਮਰਜ਼ੀ, ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ, ਤਾਂ ਵੱਡੇ ਵੱਡੇ ਤੋਂ ਵੱਡੇ ਨੁਕਸਾਨ ਨੂੰ ਵੀ ਉਹ ਜਿੱਦਾਂ ਮਰਜ਼ੀ ਆ ਉਹ ਬਰਦਾਸ਼ਤ ਕਰ ਲੈਂਦੇ, ਉਹ ਇਹ ਸੋਚਦੇ ਆ ਇਹ ਜੇ ਨੁਕਸਾਨ ਹੋ ਗਿਆ ਕੋਈ ਗੱਲ ਨੀ, ਪੈਸਾ ਮੁੜ ਕੇ ਆ ਜਾਓ, ਹਨਾ ਕੋਈ ਵੀ ਚੀਜ਼ ਆ, ਲੋਕ ਚੜਦੇ ਨੇ ਕਹੋ ਗਿਆ ਮੁੰਡਾ ਇਹ ਕਿੱਦਾਂ ਦਾ ਹੋਇਆ, ਕੀ ਕੀਤਾ ਇਹਨੇ, ਕੀ ਕੀਤਾ ਕਿੱਦਾਂ, ਲੋਕਾਂ ਦੀਆਂ ਗੱਲਾਂ ਸੁਣ ਲੋਗੇ, ਪਰ ਸਾਰਿਆਂ ਤੋਂ ਵੱਡੀ ਚੀਜ਼ ਇਹ ਹੁੰਦੀ ਜੇ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਆਪਣੇ ਬੱਚੇ ਨੂੰ ਬਚਾ ਲਿਆ ਤਾਂ ਉਹ ਜਿੰਦੇ ਆ ਦੁਨੀਆਂ ਦੇ ਵਿੱਚ, ਹਨਾ ਜੇ ਉਹਨੂੰ ਕੁਛ ਹੋ ਗਿਆ ਲੋਕਾਂ ਦੇ ਆਪਾਂ ਸੋਚੀ ਜਾਂਦੇ, ਫਿਰ ਲੋਕ ਕੀ ਕਹੋਗੇ, ਆਹ ਕੀ ਕਹੋਗੇ ਉਹਨਾਂ ਤੋਂ, ਕਈ ਕਹਿੰਦੇ ਜਦੋਂ ਤੂੰ ਮਰ ਜਾ ਤਾਂ ਤੇਰੇ ਹੁਣ ਉਹ ਸਾਡਾ ਕੀ ਖੋੜਿਆ, ਕੁਛ ਵੀ ਨੀ, ਹਨਾ ਫਿਰ ਸਾਡੇ ਸਾਨੂੰ ਤੇਰੀ ਲੋੜ ਨੀ। ਔਰ ਕਈ ਵਾਰ ਬੱਚੇ ਇੱਦਾਂ ਦਾ ਤੁਸੀਂ ਦੇਖੋ ਲੈ ਵੀ ਲੈਂਦੇ ਆ, ਫਿਰ ਪੰਗਾ ਸਟੈਪ ਗਲਤ ਲੈ ਲੈਂਦੇ ਆ। ਮੇਰੇ ਖਿਆਲ ਤਾਂ ਜੋ ਕੁਛ ਹੋ ਗਿਆ ਨਫਾ ਨੁਕਸਾਨ ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਾ ਆਪਣੇ ਆਪ ਨੂੰ ਸੰਭਾਲ ਕੇ ਉਹਨੂੰ ਖਤਮ ਕਰ ਦੋ, ਕੁਛ ਨੀ ਹੈ ਬੱਚੇ ਵਗੈਰਾ ਕੁਛ ਨੀ ਹੈ, ਤਾਂ ਪਤਾ ਨੀ ਉਸੇ ਬੱਚੇ ਨੇ ਭੁਪਿੰਦਰ ਜੀ ਕਿੰਨੀਆਂ ਕੁਚੀਆਂ ਜਗ੍ਹਾ ਤੇ ਜਾਣਾ, ਕੀ ਕੀ ਕੁਸ਼ਨ ਕਰਨਾ, ਕੀ ਕੁਸ਼ਨ ਕਮਾਉਣਾ, ਕਿੰਨਾ ਕੁ ਸ਼ਾਈਨਿੰਗ ਸਟਾਰ ਨਿਕਲਣਾ, ਹਨਾ। ਤਾਂ ਮਤਲਬ ਦੱਸ ਦੇਣਾ ਚਾਹੀਦਾ, ਪਰ ਬੱਚੇ ਇੱਦਾਂ ਕਰਦੇ ਆ ਫਿਰ ਨਹੀਂ ਦੱਸਦੇ, ਬਹੁਤ ਦੇਖੀਦਾ ਆਲਾ ਦੁਆਲਾ ਆਸ ਪਾਸ, ਹਨਾ।
0: ਤੇ
2: ਬਾਕੀ ਮਾਂ ਬਾਪ ਤੋਂ ਕੁਛ ਨਹੀਂ ਛਪਾਉਣਾ ਚਾਹੀਦਾ, ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ, ਆਪਣੇ ਪੋਤੇ ਪੋਤਿਆਂ ਨੂੰ ਵੀ ਪਤਾ ਕੀ ਆ, ਤੁਸੀਂ ਕੁਛ ਵੀ ਚੀਜ਼ ਆ ਕੋਈ ਤੁਹਾਡੇ ਤੋਂ ਗਲਤ ਵੀ ਕੰਮ ਹੋ ਸਕਦਾ, ਕੁਛ ਵੀ ਹੋ ਸਕਦਾ, ਆਪਣੇ ਘੱਟੋ ਘੱਟ ਮਾਂ ਬਾਪ ਤੋਂ ਨਾ ਛਪਾਓ, ਤੁਹਾਡੀ ਮਾਂ ਨੂੰ ਪਤਾ ਹੋਣਾ ਚਾਹੀਦਾ, ਪਿਓ ਨੂੰ ਜਾਂ ਕਿਸੇ ਨੂੰ ਪਤਾ ਹੋਣਾ ਚਾਹੀਦਾ, ਰਸਤੇ ਚ ਤੁਹਾਡੀ ਕੋਈ ਸੱਟ ਲੱਗ ਗਈ, ਚੋਟ ਲੱਗ ਗਈ, ਕੋਈ ਤੁਹਾਨੂੰ ਧੋਖਾ ਦੇ ਰਿਹਾ, ਕੁਛ ਰਿਹਾ, ਜੇ ਤੁਸੀਂ ਆਪਣੇ ਮਾਂ ਬਾਪ ਨੂੰ ਦੱਸੋਗੇ ਉਹ ਤੁਹਾਨੂੰ ਸੰਭਾਲ ਲਓਗੇ, ਜੇ ਤੁਸੀਂ ਕਿਸੇ ਨੂੰ ਦੱਸਦੇ ਨੀ ਤਾਂ ਤੁਹਾਨੂੰ ਸੰਭਾਲੂਗਾ ਕੌਣ, ਫਿਰ ਸਾਨੂੰ ਬਾਹਰਲੇ ਤੋਂ ਪਤਾ ਲੱਗੂ ਵੀ ਆਹ ਗੱਲ ਹੋਈ ਆ ਗੱਲ ਹੋਈ। ਜੇ ਹੁਣ ਨਿਆਣੇ ਬੱਚੇ ਮਾਂ ਬਾਪ ਨਾਲ ਗੱਲਾਂ ਕਰਦੇ ਤਾਂ ਉਹ ਜਾਣੀ ਕਿ ਬਚ ਸਕਦੇ ਹੁੰਦੇ
0: ਜੀ, ਬਿਲਕੁਲ।
2: ਬਾਕੀ ਛੇਤੀ ਅਮੀਰ ਬਣਨ ਦੀ ਲੋੜ ਨੀ ਹੈ, ਇਹੀ ਮੈਂ ਤਾਂ ਕਹਿੰਦੀ ਭੀ ਮਤਲਬ ਹੌਲੀ ਹੌਲੀ ਮਿਹਨਤ ਨਾਲ ਬਣੋ, ਜੇ ਅੱਜ ਤੁਸੀਂ ਹਜ਼ਾਰ ਡਾਲਰ ਬਚਾਉਣੇ ਆ ਸਮਝੋ 6 ਮਹੀਨਿਆਂ ਵਿਚ ਵੀ ਇਸ ਓਕੇ, ਤੁਸੀਂ ਹੋ ਸਕਦਾ ਗਾਹਾਂ ਤੋਂ ਗਾਹਾਂ ਤੁਸੀਂ ਹੋਰ ਕੋਈ ਕੰਮ ਚੰਗਾ, ਜਾਂ ਜੇ ਤੁਸੀਂ ਸਮਝੋ ਇੱਕ ਕਲਰਕ ਆ, ਕਲਰਕ ਤੋਂ ਉੱਪਰ ਹੋ ਜਾਓਗੇ ਉਹ ਤੋਂ ਉੱਪਰ ਹੋ ਜਾਓਗੇ, ਹੌਲੀ ਹੌਲੀ ਤੁਸੀਂ ਤਰੱਕੀਆਂ ਕਰਨੀਆਂ, ਜੇ ਤੁਸੀਂ ਸੋਚਿਆ ਤਰੱਕੀ ਕਰਨੀ ਤਾਂ ਤੁਹਾਡਾ ਸਭ ਕੁਛ ਬਣ ਜਾਊ।
0: ਬਿਲਕੁਲ ਹੈ, ਦਰੁਸਤ ਹੈ ਜੀ।
2: ਤੇ ਮੇਰਾ ਮੈਸੇਜ ਇਹੀ ਆ ਭੀ ਮਤਲਬ ਬੱਚਿਆਂ ਨੂੰ ਮਰਨ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਲਾਈਫ ਜਿਹੜੀ ਆ ਇੱਕੋ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਦੀ।
0: ਬਿਲਕੁਲ,
2: ਇਹੀ ਧਰਤੀ ਆ ਜਿਹੜੀ ਰੱਬ ਨੇ ਸਾਨੂੰ ਇੱਥੇ ਭੇਜਿਆ, ਇਹੀ ਸਵਰਗ ਆ, ਇਹੀ ਸਭ ਕੁਛ ਆ ਸਾਨੂੰ, ਜਾਣੀ ਕਿ ਇੱਥੇ ਆਇਆਂ ਨੂੰ ਜੇ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਤਾਂ ਇਹੀ ਸਵਰਗ ਆ।
0: ਬਿਲਕੁਲ,
2: ਤਾਂ ਮਤਲਬ ਵਧੀਆ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਆ,
0: ਚਾਹੀਦੀ ਹੈ ਜੀ।
2: ਬਹੁਤ ਮਾਂ ਬਾਪ ਤੋਂ ਕੁਛ ਨਹੀਂ ਛੁਪਾਉਣਾ ਚਾਹੀਦਾ, ਮਾਂ ਦੇ ਨਾਲ ਮਾਂ ਬਾਪ ਦੇ ਨਾਲ ਮਿਲ ਕੇ ਚੱਲੋ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਹਾਂਜੀ, ਇਹ ਨਾ ਸੋਚੋ ਇਹ ਨਾ ਮੇਨੇ ਮਾਰੋ ਤੁਸੀਂ ਕੀ ਕੀਤਾ ਤੁਸੀਂ ਕੀਤਾ, ਕੋਈ ਨੀ ਤੁਸੀਂ ਕਰ ਲਓ, ਹੋ ਸਕਦਾ ਤੁਸੀਂ, ਤੁਹਾਨੂੰ ਮਾਂ ਬਾਪ ਜਿਹੜੇ ਪੜ੍ਹਾਈਆਂ ਕਰਾਉਂਦੇ ਆ ਸਭ ਕੁਛ ਕਰਾਉਂਦੇ ਆ, ਤੁਸੀਂ ਥੋੜਾ ਵਧੀਆ ਕਰ ਲਓ, ਪਰ ਇੰਨੀ ਸ਼ਾਲ ਨਾ ਮਾਰਨ ਦੀ ਕੋਸ਼ਿਸ਼ ਕਰੋ ਕਿ ਜੇ ਪੈਸੇ ਮਿਲ ਗਏ ਤਾਂ ਮੈਨੂੰ ਕੱਲ ਨੂੰ, ਅੱਜ ਮੈਂ 50,000 ਲਾਇਆ ਤਾਂ ਤੁਹਾਨੂੰ ਕੱਲ ਨੂੰ 5 ਲੱਖ ਬਣ ਜਾਓ, ਏਦਾਂ ਕੋਈ ਨੀ
0: ਬਣਦਾ,
2: ਤੁਸੀਂ ਧੋਖੇ ਚ ਰਹਿੰਦੇ, ਏਦਾਂ ਦੀਆਂ ਗੱਲਾਂ ਚ ਨੀ ਆਉਣਾ ਚਾਹੀਦਾ। ਮੈਂ ਤਾਂ ਏਦਾਂ ਦੀ, ਮੈਂ ਕਦੇ ਕਿਸੇ ਏਦਾਂ ਦੀ ਕਿਸੇ ਦੇ ਲਾਰਿਆਂ ਚ ਨੀ ਆਈ ਭੁਪਿੰਦਰ ਜੀ, ਆਪਾਂ ਪਹਿਲਾਂ ਤਾਂ ਮਿਹਨਤ ਕੀਤੀ ਜ਼ਿੰਦਗੀ ਵਿੱਚ, ਬਸ ਇਹੀ ਸੁਨੇਹਾ ਮੇਰਾ।
0: ਥੈਂਕ ਯੂ, ਚਲੋ, ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਹਾਂਜੀ, ਓਕੇ
0: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ, ਤੇ ਸਪੋਰਟ ਵੀ ਕਰਦੇ ਆ, ਨਾਲ ਜੁੜਦੇ ਵੀ ਆ, ਗੱਲਬਾਤ ਦੇ ਵਿੱਚ ਬਹੁਤ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਤਜਰਬਾ ਹੈ, ਤੇ ਸਾਂਝ ਪਾ ਕੇ ਗਏ ਨੇ, ਤੇ ਯਾਦਵਿੰਦਰ ਜੀ ਦੇ ਨਾਲ ਕੋਸ਼ਿਸ਼ ਕਰਦੇ ਆਖਰ ਦੇ ਵਿੱਚ ਗੱਲਬਾਤ ਸਮੇਟ ਕੇ, ਤੇ ਫਿਰ ਆਪਾਂ ਅੱਗੇ ਲਵਾਂਗੇ। ਤੇ ਨਹੀਂ ਜੀ, ਸ਼ਾਇਦ ਬਿਜ਼ੀ ਹੋ ਗਏ ਨੇ, ਤੇ ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ, ਤੇ ਸਮਾਂ ਵੀ ਆਪਣਾ ਤਕਰੀਬਨ 2.5 ਘੰਟੇ ਹੋ ਗਿਆ, ਤੇ ਮੈਨੂੰ ਦਿਓ ਆਗਿਆ ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆਗਿਆ, ਸਤਿ ਸ੍ਰੀ ਅਕਾਲ ਦੋਸਤੋ।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਫਰਾਈਡੇ ਵਾਲੇ ਦਿਨ ਲੈ ਕੇ ਹਾਜ਼ਰ ਹਾਂ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਸਮੇਂ ਦੇ ਮੁਤਾਬਕ ਭਾਰਤੀ ਸਮਾਂ 9:30 ਵਜੇ ਬਣ ਜਾਂਦਾ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ ਇਸ ਵਕਤ 7:10 ਹੋਏ ਹੈ ਤੇ ਭਾਰਤ ਦੀਆਂ ਘੜੀਆਂ ਦੇ ਉੱਤੇ 9:40 ਦਾ ਸਮਾਂ ਹੈ। ਬਾਕੀ ਮੁਲਕਾਂ ਦੇ ਮੁਤਾਬਕ ਜ਼ਰੂਰ ਸਮਾਂ ਸਾਰਨੀ ਤੁਹਾਨੂੰ ਪਤਾ ਹੀ ਆ, ਜ਼ਰੂਰ ਮਿਲਾ ਲਿਓ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸਾਰੇ ਯਾਰ ਅਮਰੀਕਾ ਵਾਲੇ ਵਿਆਹਾਂ ਦੇ ਵਿੱਚ ਕਹਿੰਦੇ ਰੁੱਝੇ ਹੋਏ ਨੇ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਵਿਆਹਾਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਹੈ। ਦਸੰਬਰ ਦਾ ਮਹੀਨਾ ਨਾਲ ਦੀ ਨਾਲ ਗਰਮੀ ਚੜੀ ਹੈ। ਦੀਵਾਲੀ, ਦੁਸਹਿਰਾ ਇੰਡੀਆ ਦੇ ਵਿੱਚ, ਉਸਦੇ ਨਾਲ ਹੀ ਜਿਹੜਾ ਸਮਾਪਤੀ ਦੇ ਜਿਹੜਾ ਇਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹੈ, ਨਰਾਤਿਆਂ ਦਾ ਮੌਸਮ, ਹੋਰ ਸਾਰੀਆਂ ਚੀਜ਼ਾਂ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਬਰਕਰਾਰ ਰਾਬਤਾ ਇਸੇ ਤਰ੍ਹਾਂ ਰਹੇਗਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ, ਆਪਣੀ ਗੱਲਬਾਤ ਰੱਖ ਸਕਦੇ ਹੋ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਲਓ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ, ਜੋ ਕਿ ਅੱਜ ਬੜਾ ਹੀ ਖਾਸ ਦਿਹਾੜਾ ਹੈ। 31 ਜੁਲਾਈ 2026 ਦਾ ਦਿਹਾੜਾ, ਮਹੀਨਾ ਵੀ ਖਤਮ ਹੋ ਰਿਹਾ ਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਅਗਲੇ ਮਹੀਨੇ ਦਾ ਅਗਸਤ ਦਾ ਜਿਹੜਾ ਹੋ ਰਿਹਾ ਤੇ ਇਸੇ ਤਰ੍ਹਾਂ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ, ਖਾਸ ਦਿਹਾੜੇ ਦਾ ਜ਼ਿਕਰ ਕੀਤਾ ਤੇ ਉਹ ਤਾਂ ਆਪਾਂ ਕਰ ਲਈਏ, ਭੁੱਲ ਨਾ ਜਾਈਏ। ਸਰਦਾਰ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕਰਾਂਗੇ ਤੇ 31 ਜੁਲਾਈ ਦਾ ਅੱਜ ਦਾ ਜਿਹੜਾ ਵਿਚਾਰ ਆ ਉਹ ਲਿਖਦੇ ਨੇ, ਇਨਕਲਾਬੀ ਸ਼ਹੀਦਾਂ ਦੇ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿਚਾਰਾਂ ਦੇ ਉੱਤੇ ਤੇ ਉਦੇਸ਼ਾਂ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ। ਜਿਵੇਂ ਅੱਜ ਕਹਿ ਲਓ ਕਿ ਸੰਗਰੂਰ ਸੁਨਾਮ ਇਲਾਕੇ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ, ਆਪਣੇ ਆਪ ਨੂੰ ਵਿਸ਼ੇਸ਼ ਪਾਰਟੀ ਵਿਸ਼ੇਸ਼ ਗੱਲਬਾਤ ਦੇ ਨਾਲ ਨਵਾਜਦੇ ਨੇ, ਆਪਣੀ ਪਿੱਠ ਥਾਪੜਦੇ ਆ, ਪਰ ਦੂਸਰੇ ਪਾਸੇ ਡਾਂਗਾਂ ਦੇ ਨਾਲ ਪੂਰੀ ਜਿਹੜੀ ਹੈ ਇਨਕਲਾਬ ਲਿਆਂਦਾ। ਤੇ ਮਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਜਾਣਾ ਉਹਨਾਂ ਦਾ ਔਖਾ ਹੋਇਆ ਪਿਆ ਤੇ ਦੇਖਦੇ ਆ ਅੱਗੇ ਜਾ ਕੇ ਕੀ ਕੀ ਹਾਲਾਤ ਬਣਦੇ ਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 31 ਜੁਲਾਈ 1658 ਦੇ ਵਿੱਚ ਲੈ ਚੱਲੀਏ, ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਮੁਗਲ ਸਾਮਰਾਜ ਦਾ ਬਾਦਸ਼ਾਹ ਐਲਾਨ ਦਿੱਤਾ ਸੀ। 1880 ਦੇ ਵਿੱਚ ਹਿੰਦੀ ਦੇ ਉੱਤੇ ਜਿਹੜਾ ਉਰਦੂ ਦੇ ਪ੍ਰਸਿੱਧ ਲੇਖਕ ਨਾਵਲਕਾਰ ਪ੍ਰੇਮ ਚੰਦ ਮੁਨਸ਼ੀ ਦਾ ਬਨਾਰਸ ਦੇ ਨੇੜੇ ਜਨਮ ਹੋਇਆ ਤੇ 1907 ਦੇ ਵਿੱਚ ਮਾਰਕਸਵਾਦੀ ਇਤਿਹਾਸ ਲੇਖਣ ਦੇ ਜਿਹੜੇ ਨੇ ਮੋਢੀ ਡੀ ਡੀ ਕੌਸਾਬੀ ਦਾ ਜਿਹੜਾ ਗੋਆ ਦੇ ਵਿੱਚ ਜਨਮ ਹੁੰਦਾ। 1920 ਦੇ ਵਿੱਚ ਮੈਰਿਟ ਦੇ ਆਧਾਰਿਤ ਦੇ ਉੱਤੇ ਨੌਕਰੀਆਂ ਦੀ ਸ਼ੁਰੂਆਤ ਹੋਈ। 1920 ਦੇ ਵਿੱਚ ਹੀ ਬਾਲ ਗੰਗਾਧਰ ਤਿਲਕ ਦਾ ਜਿਹੜਾ ਦੇਹਾਂਤ ਹੋਇਆ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਲੰਡਨ ਦੇ ਵਿੱਚ ਅੱਜ ਦੇ ਦਿਹਾੜੇ ਚ ਫਾਂਸੀ ਦਿੱਤੀ ਗਈ ਤੇ 1980 ਦੇ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ। ਤੇ 1995 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਮੋਬਾਈਲ ਤੇ ਮੁੱਖ ਮੰਤਰੀ ਜੋਤੀ ਬਾਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖ ਰਾਮ ਦੇ ਨਾਲ ਗੱਲਬਾਤ ਕੀਤੀ ਸੀ। ਸ਼ਹੀਦ ਊਧਮ ਸਿੰਘ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਕੇ ਤੇ ਨਾਲ ਆਪਾਂ ਅੱਗੇ ਵਧਦੇ ਹਾਂ, ਜਿਸ ਦੇ ਵਿੱਚ ਥੋੜਾ ਜਿਹਾ ਜ਼ਿਕਰ ਨਾਲ ਨਾਲ ਕਰਾਂਗੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਵੀ। ਸ਼ਹੀਦ ਊਧਮ ਸਿੰਘ ਉਹਨਾਂ ਦੀ ਜਦੋਂ ਗੱਲ ਪੈਂਦੀ ਹੈ ਤਾਂ ਉਹ ਕੁਰਬਾਨੀਆਂ, ਉਹ ਸ਼ਹੀਦੀਆਂ ਦੇਸ਼ ਦੇ ਲਈ ਵਫ਼ਾਦਾਰੀ ਯਾਦ ਆ ਜਾਂਦੀ ਹੈ ਜੋ ਅੱਜ ਦੇ ਨੇਤਾਵਾਂ ਦੇ ਵਿੱਚ ਨਹੀਂ ਦਿਖਦੀ। ਸ਼ਹੀਦ ਊਧਮ ਸਿੰਘ ਦਾ ਜਨਮ 26/12/1899 ਨੂੰ ਮਾਤਾ ਨਰੈਣੀ ਉਰਫ਼ ਹਰਨਾਮ ਕੌਰ, ਪਿਤਾ ਚੂੜ ਸਿੰਘ ਉਰਫ਼ ਟਹਿਲ ਸਿੰਘ ਦੇ ਘਰ ਦੇ ਵਿੱਚ ਹੁੰਦਾ ਹੈ। ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰ ਯਤੀਮਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਹੈ। ਭਰਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਜਿਹੜਾ ਸੀ ਬਸਰੇ ਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਊਧਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖ ਜਿਹੜਾ ਦੇਖਿਆ ਜਾਵੇ ਤਾਂ ਉਸ ਪੱਖੋਂ ਪਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। 1924 ਦੇ ਵਿਚ ਵਿਦੇਸ਼ੀ ਮੁਲਕਾਂ ਦੇ ਵਿਚ ਗਦਰ ਪਾਰਟੀ ਦੀਆਂ ਗਤੀਵਿਧੀਆਂ ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਤੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਆਦੇਸ਼ ਤੇ ਹੀ 27 ਜੁਲਾਈ 1927 ਨੂੰ ਵਾਪਸ ਭਾਰਤ ਜਿਹੜੇ ਆ ਗਏ। ਇੱਥੇ ਗੋਲੀ ਸਿੱਕਾ ਤੇ ਹਥਿਆਰ ਇਕੱਠੇ ਕੀਤੇ ਤੇ 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 4 ਸਾਲ ਜੇਲ੍ਹ ਵੀ ਕੱਟੀ। ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿਚ ਸਨ। ਉਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿਚ ਸਰ ਮਾਈਕਲ ਗਵਰਨਰ ਅਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਜਲਿਆਂਵਾਲੇ ਬਾਗ ਦਾ ਜਿਹੜਾ ਸੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਲਿਆ ਸੀ। ਗ੍ਰਿਫ਼ਤਾਰੀ ਦੇ ਦਿੱਤੀ ਗਈ ਉਹਨਾਂ ਨੂੰ ਫਿਰ ਤੇ ਉਸ ਤੋਂ ਬਾਅਦ 31 ਜੁਲਾਈ ਅੱਜ ਦੇ ਦਿਹਾੜੇ ਤੇ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ, ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ, ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨੀਵਾਂ ਜਿਹੜੀ ਹੈ ਕਰ ਲੈਂਦੀ ਹੈ ਤਾਂ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਦੇ ਉੱਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਕਹਿੰਦੇ ਰਹਾਂਗੇ। ਅਸੀਂ ਇਨਕਲਾਬ ਦੇ ਦਰ ਤੇ ਉੱਤੇ ਜਿਹੜਾ ਦਰਵਾਜ਼ੇ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਦੇ ਲਈ ਵੀ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਸੀ। ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟ ਕਸੁੱਟ ਵਾਲੇ ਨਿਜ਼ਾਮ ਦਾ ਅੰਤ ਹੋਇਆ। ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ, ਫਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ ਕਿ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਫਿਰ ਉਹ ਲੰਡਨ, ਅਮਰੀਕਾ, ਫਰਾਂਸ, ਬੈਲਜੀਅਮ, ਹੰਗਰੀ, ਇਟਲੀ, ਜਰਮਨੀ, ਪੋਲੈਂਡ, ਸਵਿਟਜ਼ਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ। ਉੱਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹ ਰੂਸੀ ਬਾਲ ਸੇਵਕਾਂ ਦਾ ਜਿਹੜਾ ਸੀਗਾ ਉਹ ਹਮਾਇਤੀ ਸਨ ਤੇ ਉਹਨਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਦੇਸ਼ ਆਜ਼ਾਦ ਕਰਵਾਉਣਾ ਹੈ। ਇਹ ਸਨ ਦੋਸਤੋ ਸਰਦਾਰ ਊਧਮ ਸਿੰਘ ਉਹਨਾਂ ਦਾ ਜ਼ਿਕਰ ਤੇ ਅਗਲੀ ਗੱਲ ਕਰਦਿਆਂ ਮੁਹੰਮਦ ਰਫ਼ੀ ਹੋਣਾ ਦੀ ਸੰਖੇਪ ਦੇ ਵਿੱਚ। ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ। ਮੁਹੰਮਦ ਰਫ਼ੀ ਸਾਹਿਬ ਆਵਾਜ਼ ਦੇ ਇਸ ਜਾਦੂਗਰ ਦਾ ਜਨਮ 24 ਦਸੰਬਰ ਦੇ ਵਿੱਚ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੁੰਦਾ ਹੈ। 20 ਸਾਲ ਦੀ ਉਮਰ ਦੇ ਵਿੱਚ ਰਫ਼ੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ ਤੇ ਉਹਨਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਸਿੰਧੀ, ਉਰਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਤੇ ਆਵਾਜ਼ ਦੇ ਨਾਲ ਸ਼ਿੰਗਾਰਿਆ। ਪਹਿਲੀ ਵਾਰ 13 ਸਾਲ ਦੀ ਉਮਰ ਦੇ ਵਿੱਚ ਇੱਕ ਪਬਲਿਕ ਸ਼ੋਅ ਦੇ ਦੌਰਾਨ ਗੀਤ ਗਾਇਆ। ਉੱਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਦੇ ਲਈ ਸੱਦਾ ਪੱਤਰ ਦੇ ਦਿੱਤਾ, ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ ਸੀ। 1944 ਦੇ ਵਿੱਚ ਮੁਹੰਮਦ ਰਫ਼ੀ ਹੁਣਾਂ ਨੇ ਪਹਿਲੀ ਵਾਰ ਫਿਲਮ ਗੁਲ ਬਲੋਚ ਦੇ ਵਿੱਚ ਜੰਨਤ ਬੇਗਮ ਦੇ ਨਾਲ ਦੋ ਗਾਣੇ ਦੇ ਰੂਪ ਦੇ ਵਿੱਚ ਸੋਹਣੀਏ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੁਤ ਸਤਾਇਆ ਗਿਆ ਗਾਇਆ ਸੀਗਾ। ਉਸਦੀ ਪਹਿਲੀ ਫਿਲਮ ਗਾਓਂ ਕੀ ਗੋਰੀ ਸੀ, ਜਾਣੀ ਕਿ ਪਿੰਡ ਦੀ ਲੜਕੀ, ਗਾਓਂ ਕੀ ਗੋਰੀ ਤੇ ਪਰ ਪ੍ਰਸਿੱਧੀ ਫਿਲਮ ਜੁਗਨੂ ਤੋਂ ਮਿਲੀ। 1949 ਦੇ ਵਿੱਚ ਸਿਲਵਰ ਮੈਡਲ, 6 ਵਾਰ ਫਿਲਮਫੇਅਰ ਅਵਾਰਡ, 1967 ਦੇ ਵਿੱਚ ਪਦਮ ਸ਼੍ਰੀ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। 4-2-1980 ਨੂੰ ਲੰਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉਸਦਾ ਜਿਹੜਾ ਗੀਤ ਸੁਣਨ ਦੇ ਲਈ 12 ਲੱਖ ਲੋਕ ਇਕੱਠੇ ਹੋਏ। 31 ਜੁਲਾਈ 1980 ਦੇ ਵਿੱਚ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਤੇ ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਕਿਉਂ ਹੈ ਜਿਹੜਾ ਗਾਇਆ ਗਿਆ। ਲਓ ਦੋਸਤੋ, ਇਹ ਸੀ ਦੋ ਉਹ ਰੂਹਾਂ ਜੋ ਹਰ ਕਿਸੇ ਦੇ ਦਿਲ ਦੇ ਵਿੱਚ ਧੜਕਦੀਆਂ ਨੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਸੰਸਾਰ ਦੇ ਲਈ ਜ਼ਿੰਦਗੀ ਦੀ ਆਪਣੀ ਵਾਰ ਜਾਂਦੇ ਆ, ਆਪਣਾ ਪੂਰਾ ਤਾਨ ਬਾਣ ਲਾ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਯਾਦ ਰੱਖਿਆ ਜਾਂਦਾ ਹੈ। ਤੇ ਅਗਲੀ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਖਿੱਚਤੀਆ ਬੀਬੀ ਜਗੀਰ ਕੌਰ ਹੁਣਾਂ ਨੇ ਲਕੀਰ ਤੇ ਕੌਮ ਬਚਾਓ ਤਿੰਨ ਤਿੰਨ ਬੱਚੇ ਜਮਾਓ ਜਥੇਦਾਰ ਸਾਹਿਬ ਕਹਿ ਰਹੇ ਨੇ ਰੱਦ ਹੋਵੇਗਾ ਸ਼ੈਗਨ ਸਮਝੌਤਾ ਜਿਸ ਨੂੰ ਪੰਜਾਬੀ ਵਾਲੇ ਆਪਾਂ ਸ਼ੈਨੇਗਨ ਕਹਿ ਦਿੰਦੇ ਹਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ ਇਟਲੀ ਵਾਲਿਆਂ ਨੇ ਇਸ ਸਮਝੌਤੇ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਕੀਤੀ ਹੈ ਤੇ ਵਾਤਾਵਰਨ ਦੀ ਦੁਹਾਈ ਜਿਹੜੀ ਪਾ ਰਹੀ ਹੈ ਇਲੈਕਟ੍ਰੋਨਿਕ ਜਿਹੜੇ ਵਹੀਕਲ ਨੇ ਜਾਣੀ ਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਕਾਰਾਂ ਉਹਨਾਂ ਨੇ ਪੂਰੀ ਅੱਤ ਮਚਾਈ ਹੋਈ ਹੈ ਚੀਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਡਿਸਟਰੋਏ ਕਰਨਾ ਬਹੁਤ ਜਿਹੜਾ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਵਾਤਾਵਰਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬਚਤ ਕਰਨੀ ਹੈ ਵਾਤਾਵਰਨ ਨੂੰ ਬਚਾਉਣਾ ਹੈ ਪਰ ਜੋ ਕਾਰਪੋਰੇਟ ਢਾਂਚਾ ਜਾਂ ਬਿਜ਼ਨਸਮੈਨ ਨੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਹੜ ਲਿਆਉਣਾ ਹੀ ਹੈ। ਦੂਸਰੇ ਪਾਸੇ ਕਿ ਪੰਜਾਬ ਇੱਕ ਨਵੇਂ ਮੋੜ ਦੇ ਉੱਤੇ ਖੜੇ ਆ ਕਿ ਸਾਡੀ ਨੌਜਵਾਨੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੈ ਕਿ ਦੇਸ਼ ਅਤੇ ਦੁਨੀਆਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਡੇ ਅੱਜ ਤੇ ਕੱਲ੍ਹ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੁਝ ਨਾ ਕੁਝ ਤਾਲਮੇਲ ਬਿਠਾਈਏ ਤੇ ਗੱਲਬਾਤ ਅੱਗੇ ਚਲਾਈਏ। ਤਸਲੀਮਾ ਨਸਰੀਨ ਦੀ ਜਿਹੜੀ ਆ 19 ਸਾਲਾਂ ਦੇ ਬਾਅਦ ਵਾਪਸੀ ਹੋਈ ਹੈ ਕੋਲਕਾਤਾ ਦੇ ਵਿੱਚ, ਬਹੁਤ ਹੀ ਪ੍ਰਸਿੱਧ ਲੇਖਕ ਜਿਹਨੇ ਬਹੁਤ ਵੱਡੇ ਹਰਜਾਨੇ ਭਰੇ ਆ। ਜੇਲ੍ਹ ਕੱਲੀ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਨਹੀਂ ਹੁੰਦੀ, ਇਸ ਤਰ੍ਹਾਂ ਵੀ ਜੇਲ੍ਹਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੁਝ ਲੋਕ ਹੈਗੇ ਆ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਪੇਪਰ ਲੀਕ ਵਿਵਾਦ ਜਿਹੜਾ ਵੱਧ ਰਿਹਾ, ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਗਵਰਨਰ ਦੇ ਨਾਲ ਮੀਟਿੰਗ ਕੀਤੀ ਹੈ, ਬੈਠੇ ਨੇ, ਮੁੱਦੇ ਚੱਕੇ ਹੈ। ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਕਰਤਾਰਪੁਰ ਲਾਂਘੇ ਦਾ ਮੁੱਦਾ ਖੁੱਲ੍ਹਿਆ ਅੱਜ ਫਿਰ ਤੇ ਬੇਅਦਬੀ ਸੋਧ ਐਕਟ ਜਿਹੜਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਪ੍ਰਵਾਸੀਆਂ ਦੇ ਸੰਕਟ ਜਿਹੜੇ ਨੇ ਵੱਧ ਰਹੇ ਨੇ ਤੇ ਅੰਤਰਰਾਸ਼ਟਰੀ ਰਾਜਨੀਤੀ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਗੱਲਬਾਤ 19 ਸਾਲਾਂ ਬਾਅਦ ਘਰ ਵਾਪਸੀ ਦੀ, ਕਿਹਨੇ ਕੀਤੀ ਹੈ, ਕੌਣ ਹੈ, ਕੌਣ ਸ਼ਖਸੀਅਤ ਹੈ, ਉਹਨਾਂ ਦਾ ਜ਼ਿਕਰ ਕਰਦੇ ਆ। 19 ਸਾਲ ਬਾਅਦ ਘਰ ਵਾਪਸੀ ਹੋਈ ਹੈ, ਕੋਲਕਾਤਾ ਪਰਤੀ ਹੈ ਲੇਖਕਾ ਤਸਲੀਮਾ ਨਸਰੀਨ। 2007 ਦੇ ਵਿੱਚ ਹਿੰਸਕ ਵਿਰੋਧ ਤੋਂ ਬਾਅਦ ਛੱਡਣਾ ਪੈ ਗਿਆ ਸੀ ਸ਼ਹਿਰ। ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਸ਼ੁੱਕਰਵਾਰ ਅੱਜ ਲਗਭਗ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਲਕਾਤਾ ਪਹੁੰਚੀ ਹੈ। ਸਾਲ 2007 ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿਰੁੱਧ ਹੋਏ ਭਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਦੇ ਲਈ ਮਜਬੂਰ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਕੜੀ ਸੁਰੱਖਿਆ ਦੇ ਹੇਠਾਂ ਘੇਰੇ ਦੇ ਵਿੱਚ ਪਹੁੰਚੀ ਹੈ ਨਸਰੀਨ। ਹਿਊਮਨ ਰਾਈਟਸ ਬਿਓਂਡ ਫਰੰਟੀਅਰਜ਼ ਤੇ ਹੋਰ ਸੰਸਥਾਵਾਂ ਦੇ ਦੁਆਰਾ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੇਗੀ। ਲੱਜਾ ਨਾਵਲ ਤੋਂ ਬਾਅਦ ਮਿਲਿਆ ਸਨ ਉਹਨਾਂ ਨੂੰ ਜਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ। 1962 ਦੇ ਵਿੱਚ ਮੈਮਨ ਸਿੰਘ ਬੰਗਲਾਦੇਸ਼ ਦੇ ਵਿੱਚ ਜਨਮੀ ਤੇ ਡਾਕਟਰ ਤੋਂ ਲੇਖਕਾ ਬਣੀ ਨਸਰੀਨ ਨੇ ਆਪਣੀਆਂ ਲਿਖਤਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਤੇ ਧਾਰਮਿਕ ਕੱਟੜ ਪੰਥ ਦੀ ਆਲੋਚਨਾ ਨੂੰ ਮੁੱਖ ਜਿਹੜਾ ਮੁੱਦਾ ਬਣਾਇਆ ਸੀ। 1923 ਦੇ ਵਿੱਚ ਛਪੇ ਉਹਨਾਂ ਦੇ ਨਾਵਲ ਜਿਹੜਾ ਸੀ ਲੱਜਾ ਸ਼ੇਮ ਨੇ ਉਹਨਾਂ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਸੀ। ਇਸ ਦੇ ਵਿੱਚ ਬਾਬਰੀ ਮਸਜਿਦ ਢਾਂਚੇ ਜਾਣ ਤੋਂ ਬਾਅਦ ਜਿਹੜਾ ਸੀ ਢਾਹੇ ਜਾਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਇਆ ਅਤਿਆਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਕਿਤਾਬ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਕੱਟੜਪੰਥੀ ਸੰਗਠਨਾਂ ਦੇ ਵੱਲੋਂ ਮਿਲੀ ਜਾਨੋ ਮਾਰਨ ਦੀ ਧਮਕੀ ਤੋਂ ਬਾਅਦ 1994 ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣਾ ਪਿਆ ਸੀ। ਨਸਰੀਨ 2004 ਦੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਰਿਹਾਇਸ਼ੀ ਪਰਮਿਟ ਤੋਂ ਬਾਅਦ ਕੋਲਕਾਤਾ ਆਈ। ਬੰਗਾਲੀ ਭਾਸ਼ਾ ਤੇ ਸੱਭਿਆਚਾਰ ਦੀ ਸਾਂਝ ਕਾਰਨ ਉਹ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੀ ਸੀ। ਉਹਨਾਂ ਦੀ ਸਵੈ ਜੀਵਨੀ ਜਿਹੜਾ ਹੈ ਦਿਵਿਖੰਡੀਤੋ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਵੰਬਰ 2007 ਦੇ ਵਿੱਚ ਕੋਲਕਾਤਾ ਦੇ ਵਿੱਚ ਭਾਰੀ ਹਿੰਸਕ ਜਿਹੜੀ ਸੀ ਝੜਪਾਂ ਹੋਈਆਂ। ਤਤਕਾਲੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ

ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। 1992 ਤੇ 2000 ਦੇ ਵਿਚ ਆਨੰਦ ਪੁਰਸਕਾਰ ਦੇ ਨਾਲ ਸਨਮਾਨਿਤ ਨਸਰੀਨ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਕਾਵਾਂ ਦੇ ਵਿਚੋਂ ਜਿਹੜੀ ਹੈ ਇਕ ਹਨ। ਦੂਸਰੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਗੁਰੂ ਦੀ ਯਾਦ ਦੇ ਵਿਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਅੱਜ ਕੀਤਾ ਗਿਆ। ਉਹਦੇ ਵਿਚ ਸ਼ੁਰੂ ਕੀਤਾ ਗਿਆ ਇਕ ਖਾਸ ਐਵਾਰਡ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਸ਼ਬੀਲ ਦਾਸ ਦੀ ਯਾਦ ਦੇ ਵਿਚ ਇਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ। ਪ੍ਰਿੰਸੀਪਲ ਸ਼ਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਦੇ ਵਿਚ ਭਗਤ ਸਿੰਘ ਦੇ ਅਧਿਆਪਕ ਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਉਨ੍ਹਾਂ ਨੇ 1923 ਦੇ ਵਿਚ ਆਪਣੀ ਐਫ ਏ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਇਸ ਤੋਂ ਬਾਅਦ 1924 ਦੇ ਵਿਚ ਉਹ ਪੂਰਨ ਤੌਰ ਦੇ ਉਤੇ ਇਨਕਲਾਬੀ ਗਤੀਵਿਧੀਆਂ ਦੇ ਵਿਚ ਕੁੱਦ ਪਏ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਾਮਲ ਹੋ ਗਏ, ਜਿਸ ਨੂੰ 1928 ਦੇ ਵਿਚ ਭਗਤ ਸਿੰਘ ਦੀ ਪਹਿਲਕਦਮੀ ਦੇ ਉਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆ ਸੀ। ਐਸ ਐਸ ਆਰ ਏ ਨੂੰ ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰਨ ਤੇ ਬੋਲੀ ਅੰਗਰੇਜ਼ ਹਕੂਮਤ ਬੋਲੀ ਗੁੰਗੀ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਦੇ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿਚ ਧਮਾਕਾ ਕਰਨ ਦੇ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਸ਼ਬੀਲ ਦਾਸ ਨੇ ਆਪਣੇ ਵਿਦਿਆਰਥੀਆਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ, ਵੋਰਾ ਅਤੇ ਰਾਮ ਚੰਦ ਨਾਲ ਜਿਹੜਾ ਮਿਲ ਕੇ ਲਾਹੌਰ ਵਿਖੇ ਨੌਜਵਾਨ ਸਭਾ ਭਾਰਤ ਸਭਾ ਜਿਹੜੀ ਸੀ ਐਨ ਬੀ ਐਸ ਦੀ ਜਿਹੜੀ ਨੀਂਹ ਵੀ ਰੱਖੀ ਸੀ। 1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਸ਼ਬੀਲ ਦਾਸ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਜਲੰਧਰਾਂ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ ਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ ਐਮ ਪੀ ਰਹੇ ਨੇ ਤੇ ਉਨ੍ਹਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਦੇ ਵਿਚ ਆਜ਼ਾਦੀ ਸੰਗਰਾਮ ਦੇ ਉੱਤੇ ਕਈ ਪੁਸਤਕਾਂ ਵੀ ਜਿਹੜੀਆਂ ਲਿਖੀਆਂ ਨੇ। ਪੇਪਰ ਲੀਕ ਮਾਮਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾਅਵਾ ਕਰ ਰਹੇ ਨੇ, ਆਪਣੇ ਭਗਵੰਤ ਮਾਨ ਸਾਹਿਬ ਸੀ ਐਮ, ਸਾਡੇ ਰਾਜ ਦੇ ਵਿਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ, ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਚੁਣੌਤੀ ਦਿੱਤੀ ਹੈ ਤੇ ਮਾਨ ਸਾਹਿਬ ਕਹਿੰਦੇ ਨੇ ਦੇਸ਼ ਭਰ ਦੇ ਵਿਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਦੇ ਵਿਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤਿਕ ਘਮਾਸਾਨ ਜਿਹੜਾ ਤੇਜ਼ ਹੋ ਰਿਹਾ। 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਜਿਹੜੀ ਹੈ ਵੱਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਗਈ ਸੀ ਜਿਹੜੀ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ। ਪ੍ਰੀਖਿਆ ਦੇ ਦੌਰਾਨ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੈਨ ਕੈਮਰੇ, ਬਲੂਟੁੱਥ, ਏਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਕਹਿੰਦੇ ਨੇ ਬਰਾਮਦ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 4-4.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਇੱਕ ਵੀ ਪ੍ਰਤੀਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ 2022 ਤੋਂ ਬਾਅਦ ਪੰਜਾਬ ਦੇ ਵਿਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਘੱਟੋ ਘੱਟ 6 ਵੱਡੀਆਂ ਪੇਪਰ ਲੀਕ ਜਾਂ ਜਿਹੜੀਆਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਨੇ। ਪੰਜਾਬ ਪੁਲਿਸ ਦਾ ਇਹਦੇ ਵਿਚ ਕਹਿਣਾ ਹੈ ਕਿ ਉਨ੍ਹਾਂ ਦਾ ਪੱਖ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦੇ ਅਨੁਸਾਰ ਇਹ ਪ੍ਰੀ ਐਗਜ਼ਾਮ ਪੇਪਰ ਲੀਕ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਦੇ ਨਾਲ ਕੀਤੀ ਗਈ ਰੀਅਲ ਟਾਈਮ ਨਕਲ ਦਾ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਅਕਾਲੀ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਵਿਚ ਹੋਏ ਜਿਹੜੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਜਿਹੜੀ ਮੰਗ ਕਰ ਲਈ ਹੈ। ਇਸ ਵਫਦ ਦੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਹੋਏ ਨੇ। ਵਫਦ ਨੇ ਰਾਜਪਾਲ ਦੇ ਕੋਲ ਬਰਨਾਲਾ ਦੇ ਵਿਚ ਸਫਾਈ ਕਾਮਿਆਂ ਦੇ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੇਪਰ ਲੀਕ ਅਤੇ ਨੌਕਰੀਆਂ ਦੇ ਵਿਚ ਧਾਂਦਲੀਆਂ ਦੇ ਦੋਸ਼ ਲਾਏ। ਰਾਜਪਾਲ ਦੇ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ ਦਰਜਨਾਂ ਪੇਪਰ ਲੀਕ ਦੇ ਮਾਮਲੇ ਹੋਏ ਨੇ ਤੇ ਨੌਕਰੀਆਂ ਦੇ ਵਿਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਜਿਨ੍ਹਾਂ ਦੀ CBI ਜਾਂਚ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੇਪਰ ਲੀਕ ਦੀ ਜਿਹੜੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿਚ ਘਪਲਾ, 10ਵੀਂ ਤੇ 12ਵੀਂ ਦੇ ਪੇਪਰ ਲੀਕ, ਟੈਟ ਪੇਪਰ ਲੀਕ ਅਤੇ ਖੇਤੀ ਵਿਕਾਸ ਅਫਸਰਾਂ ਦੀ ਭਰਤੀ ਆਦਿ ਵਿਚ ਭਾਰੀ ਧਾਂਦਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੁੱਪ ਜਿਹੜਾ B ਹੈ ਉਹਦੀਆਂ ਭਰਤੀਆਂ

0: ਦੇ ਵਿੱਚ ਵੀ ਧਾਂਦਲੀ ਹੋਈ ਤੇ ਬਹੁਤੇ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਸਟੇਅ ਵੀ ਜਿਹੜਾ ਲਿਆ। ਸੀਬੀਆਈ ਦੀ ਪੜਤਾਲ ਹੋਣ ਦੀ ਸੂਰਤ ਦੇ ਵਿੱਚ ਸਾਰੇ ਹੀ ਘਪਲੇਬਾਜ਼ ਸਲਾਖਾਂ ਦੇ ਪਿੱਛੇ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹੁਣ ਆਮ ਆਦਮੀ ਪਾਰਟੀ ਦੀ ਗੁੰਡਾ ਟੀਮ ਬਣ ਗਈ ਹੈ ਤੇ ਪੁਲਿਸ ਅਫਸਰ ਬੇਰਹਿਮੀ ਦੇ ਨਾਲ ਲੋਕਾਂ ਨੂੰ ਘੁੱਟ ਮਾਰ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਾਈ ਤੇ ਨਾਲ ਜਿਹੜਾ ਆਪਣਾ ਅੰਮ੍ਰਿਤਸਰ ਸਰਹੱਦ ਖੋਲਣ ਦਾ ਵੀ ਮੁੱਦਾ ਚੱਕਿਆ ਤੇ ਪੰਜਾਬ ਦੇ ਪੇਪਰ ਲੀਕ ਮਾਮਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਜਬਰ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਬਾਦਲ ਨੇ ਤੰਜ ਕੱਸਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਪੇਪਰ ਲੀਕ ਹੋ ਰਹੇ ਨੇ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਦੇ ਧਰਨੇ ਦੇ ਵਿੱਚ ਨੀਟ ਪੇਪਰ ਲੀਕ ਮਾਮਲੇ ਦੀ ਗੱਲ ਕਰ ਰਹੇ ਨੇ। ਦੂਸਰੇ ਪਾਸੇ ਧਰਮ ਦੇ ਮੁੱਦੇ ਨੇ ਤੇ ਉਹਦੇ ਵਿੱਚ ਜੋ ਦੇਖਣ ਨੂੰ ਮਿਲਦਾ ਹੈ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ੇ ਦੀ ਹੋ ਰਹੀ ਹੈ ਹੋਮ ਡਿਲੀਵਰੀ ਤੇ ਕੌਮ ਬਚਾਉਣੀ ਹੈ ਤਾਂ ਭਾਈ ਸਿੱਖ ਜੋੜੇ ਪੈਦਾ ਕਰਨ ਤਿੰਨ ਤਿੰਨ ਬੱਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਦੇ ਵਿੱਚ ਦਿਨੋ ਦਿਨ ਗੰਭੀਰ ਹੁੱਦੇ ਨਸ਼ੇ ਦੇ ਮੁੱਦੇ ਦੇ ਉੱਤੇ ਡੂੰਘੀ ਚਿੰਤਾ ਜਿਹੜੀ ਪ੍ਰਗਟਾਈ ਹੈ ਤੇ ਸੂਬੇ ਦੇ ਵਿੱਚ ਨਸ਼ਿਆਂ ਦੀ ਹੋਮ ਡਿਲੀਵਰੀ ਕਹਿੰਦੇ ਹੋ ਰਹੀ ਹੈ ਜੋ ਇੱਥੇ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਾ ਹੈ। ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫਰੀਦਕੋਟ ਵਿਖੇ ਪਹੁੰਚੇ। ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਦੇ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤੇ ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਜਿਹੜਾ ਨਿੱਘਾ ਆਪਣਾ ਸਵਾਗਤ ਜਿਹੜਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ ਸਭਿਆਚਾਰਕ ਤੇ ਆਬਾਦੀ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਮਾਨ ਵਾਂਗ ਆਸਾਨੀ ਦੇ ਨਾਲ ਉਪਲਬਧ ਹੋ ਰਹੇ ਨੇ ਤੇ ਉਨ੍ਹਾਂ ਇਸ ਲਾਹਨਤ ਨੂੰ ਠੱਲ ਪਾਉਣ ਦੇ ਲਈ ਸਮਾਜਿਕ ਪੱਧਰ ਦੇ ਉੱਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਦਾ ਜਵਾਬ ਰੱਦ ਕੀਤੇ ਜਾਣ ਤੋਂ ਬਾਅਦ ਰੇੜਕਾ ਬਰਕਰਾਰ ਹੋ ਗਿਆ। ਸਰਕਾਰ ਵੱਲੋਂ ਭੇਜੇ ਦਸਤਾਵੇਜ਼ ਦੇ ਵਿੱਚ ਸਿਰਫ 15 ਜਿਹੜੇ ਨੇ ਇਤਰਾਜ਼ਾਂ ਦੇ ਉੱਤੇ ਨੁਕਤਿਆਂ ਸੰਬੰਧੀ ਜਵਾਬ ਜਿਹੜੇ ਸ਼ਾਮਲ ਨੇ ਬਾਕੀ ਸਾਰਾ ਕੁਝ ਨਹੀਂ ਕੀਤਾ ਗਿਆ। ਜਾਗਤ ਜੋਤ ਸ੍ਰੀ ਗੁਰੂ ਸਾਹਿਬ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਬਣਿਆ ਅੜਿੱਕਾ ਫਿਲਹਾਲ ਜਿਵੇਂ ਦਾ ਤਿਵੇਂ ਬਣਿਆ ਹੋਇਆ। ਜੇਕਰ ਸਰਕਾਰ ਇਤਰਾਜ਼ਯੋਗ ਮੱਦਾ ਨਹੀਂ ਹਟਾਉਂਦੀ ਤਾਂ ਮਾਮਲਾ ਮੁੜ ਭਖ ਸਕਦਾ ਹੈ। ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਸੰਤੁਸ਼ਟ ਨਹੀਂ ਹੋਏ ਨੇ ਤੇ ਉਨ੍ਹਾਂ ਨੇ ਸਵਾਲ ਚੁੱਕੇ ਨੇ। ਇਸੇ ਮੁੱਦੇ ਦੇ ਉੱਤੇ ਜਿਹੜਾ ਉਨ੍ਹਾਂ ਨੇ ਬੋਲਦਿਆਂ ਕਿਹਾ ਗੱਲ ਹੋਰ ਖੋਲੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਦੋ ਵਾਰ ਇਤਰਾਜ਼ ਭੇਜੇ ਜਾ ਚੁੱਕੇ ਨੇ ਤੇ ਇਤਰਾਜ਼ਯੋਗ ਮੱਦਾਂ ਹਟਾਉਣ ਵਾਸਤੇ ਆਖਿਆ ਗਿਆ ਸੀ, ਪਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੇ ਨਾਲ ਨੱਥੀ ਕੀਤੇ ਗਏ ਦਸਤਾਵੇਜ਼ ਦੇ ਵਿੱਚ 15 ਇਤਰਾਜ਼ਾਂ ਦੇ ਬਾਰੇ ਸਿਰਫ ਜਵਾਬ ਹੀ ਭੇਜਿਆ ਗਿਆ। ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਦਸਤਾਵੇਜ਼ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ। ਇਸ ਦੀ PDF ਜਿਹੜੀ ਹੈ ਕਾਪੀ ਮੀਡੀਆ ਨੂੰ ਵੀ ਦੇ ਦਿੱਤੀ ਗਈ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਅਤੇ ਦਸਤਾਵੇਜ਼ ਦੀਆਂ ਕਾਪੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਵੀ ਆਮ ਲੋਕਾਂ ਦੇ ਲਈ ਜਨਤਕ ਕੀਤਾ ਜਾਵੇਗਾ ਤਾਂ ਜੋ ਸਾਰੀ ਸਿੱਖ ਸੰਗਤ ਇਸ ਦੇ ਬਾਰੇ ਜਾਣ ਸਕੇ। ਇੱਕ ਖਬਰ ਲੈ ਕੇ ਹੋਰ ਦੋਸਤੋ ਤੇ ਅੱਗੇ ਵੱਧਦੇ ਹਾਂ, ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਅਵਾਰਾ ਪਸ਼ੂਆਂ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਹਾਦਸਿਆਂ ਦੇ ਕਾਰਨ ਜੋ ਕੁਝ ਵਾਪਰਦਾ ਹੈ ਉਹਦੇ ਵਿੱਚ ਮੁਆਵਜ਼ੇ ਦੇ ਲਈ ਵਿਧੀ ਤਿਆਰ ਕਰੋ ਕਹਿ ਦਿੱਤਾ ਗਿਆ। ਸੁਪਰੀਮ ਕੋਰਟ ਦਾ ਕੇਂਦਰ ਅਤੇ ਸੂਬਿਆਂ ਨੂੰ ਹੁਕਮ ਆ ਗਿਆ। ਸੜਕਾਂ ਦੇ ਉੱਤੇ ਅਵਾਰਾ ਪਸ਼ੂਆਂ ਕਾਰਨ ਜਿਹੜਾ ਹੋਣ ਵਾਲੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਹਾਦਸਿਆਂ ਦੇ ਵਿੱਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਤਿਆਰ ਕਰਨ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਕਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਤੇ ਇੱਕ ਯਕੀਨੀ ਬਣਾਇਆ ਜਾਣਾ ਚਾਹੀਦਾ ਕਿ ਉਹ ਹਰ ਦਿਨ ਦੇ ਅੰਤ ਦੇ ਵਿੱਚ ਆਪਣੇ ਨਿਰਧਾਰਿਤ ਟਿਕਾਣਿਆਂ ਦੇ ਉੱਤੇ ਵਾਪਸ ਪਰਤਣ। ਬੈਂਚ ਨੇ ਕਿਹਾ ਕਿ ਜਿਹੜੇ ਸੂਬਿਆਂ ਨੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਣੇ ਖੁਦ ਦੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਅੱਖਰ ਅਤੇ ਭਾਵਨਾ ਦੇ ਵਿਚ ਉਨ੍ਹਾਂ ਦੀ ਪੂਰੀ ਅਤੇ ਤੁਰੰਤ ਲਾਗੂ ਨੂੰ ਜਿਹੜਾ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣੇ ਚਾਹੀਦੇ ਅਤੇ ਸਮਰਥ ਅਥਾਰਟੀ ਦੇ ਵੱਲੋਂ ਉਚਿਤ ਸਮਝੇ ਜਾਣ ਦੇ ਅਨੁਸਾਰ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਨਿਯਮ ਬਣਾਏ ਜਾ ਸਕਦੇ ਨੇ ਤਾਂ ਜੋ ਪੈਦਲ ਯਾਤਰੀਆਂ ਦਾ ਜਾਂ ਵਾਹਨਾਂ ਦੋਵਾਂ ਦੇ ਸ਼੍ਰੇਣੀ ਦੇ ਮਾਮਲਿਆਂ ਦੇ ਵਿਚ ਗਊਆਂ ਪਸ਼ੂਆਂ ਦੇ ਨਤੀਜੇ ਵਜੋਂ ਹੋਣ ਵਾਲੇ ਹਾਦਸਿਆਂ ਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇਕ ਵਿਧੀ ਜਿਹੜੀ ਵਿਕਸਿਤ ਕੀਤੀ ਜਾ ਸਕੇ ਤੇ ਕੋਰਟ ਕਹਿੰਦਾ ਜੇ ਤੁਸੀਂ ਉਦਾਂ ਨੱਥ ਨਹੀਂ ਪਾਉਣੀ ਤੇ ਫਿਰ ਤੁਹਾਨੂੰ ਅਸੀਂ ਨੱਥ ਪਾਉਂਦੇ ਆ ਜਦੋਂ ਜੁਰਮਾਨੇ ਦੇਣੇ ਪੈਣਗੇ ਨਾ ਤਾਂ ਫਿਰ ਆਪੇ ਹੀ ਤੁਸੀਂ ਕੁਝ ਨਾ ਕੁਝ ਕਰੋਗੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਦੀ ਟੈਗਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਜਿਸ ਦੇ ਨਾਲ ਉਨ੍ਹਾਂ ਦੇ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਸੇਵਾ ਨੂੰ ਯਕੀਨੀ ਬਣਾਉਣ ਅਤੇ ਵੈਟਨਰੀ ਚੈੱਕਅਪ ਦੇ ਉੱਤੇ ਟੀਕਾਕਰਨ ਦੇ ਨਾਲ ਜੋੜਨ ਦੇ ਵਿਚ ਮਦਦ ਮਿਲਦੀ ਹੈ। ਬੈਂਚ ਨੇ ਕਿਹਾ ਕਿ ਆਰਥਿਕ ਤੌਰ ਦੇ ਉੱਤੇ ਉਪਯੋਗੀ ਉਦੇਸ਼ ਪੂਰਾ ਕਰਨ ਤੋਂ ਬਾਅਦ ਜਾਨਵਰਾਂ ਨੂੰ ਛੱਡ ਦਿੱਤੇ ਜਾਣ ਦੀ ਹਕੀਕਤ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ। ਅਜਿਹਾ ਫੈਸਲਾ ਕਰਨ ਵਾਲੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਤੇ ਅਜਿਹੇ ਜਾਨਵਰਾਂ ਨੂੰ ਉਚਿਤ ਅਥਾਰਟੀ ਰਾਹੀਂ ਚਲਾਏ ਜਾਂਦੇ ਸ਼ੈਲਟਰਾਂ ਦੇ ਵਿਚ ਸੁਰੱਖਿਅਤ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਅਜਿਹੇ ਸ਼ੈਲਟਰਾਂ ਦੇ ਅਧਿਕਾਰਾਂ ਨੂੰ ਅਜਿਹੀ ਤਬਦੀਲੀ ਨੂੰ ਸਵੀਕਾਰ ਕਰਦਿਆਂ ਇਕ ਰਸੀਦ ਜਾਰੀ ਕਰਨੀ ਚਾਹੀਦੀ ਹੈ ਤੇ ਅਜਿਹੇ ਜਾਨਵਰਾਂ ਦੇ ਵੇਰਵਿਆਂ ਨੂੰ ਟੈਗਿੰਗ ਦੇ ਡਾਟਾਬੇਸ ਦੇ ਵਿਚ ਦਰਜ ਬਦਲਣਾ ਚਾਹੀਦਾ ਤੇ ਬੈਂਚ ਨੇ ਅੱਗੇ ਇਹ ਵੀ ਕਿਹਾ ਨਾਲ ਕਿ ਅਦਾਲਤ ਨੇ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਟੈਗਿੰਗ ਰਿਕਾਰਡਾਂ ਦਾ ਡਿਜੀਟਾਈਜੇਸ਼ਨ ਅਤੇ ਇਨ੍ਹਾਂ ਸ਼ੈਲਟਰਾਂ ਦਾ ਸੁਚਾਰੂ ਸੰਚਾਲਨ ਸਹੀ ਢੰਗ ਦੇ ਨਾਲ ਕੀਤਾ ਜਾਵੇ ਤੇ ਅਧਿਕਾਰੀ ਹਰ ਕਾਰਪੋਰੇਸ਼ਨ ਵਿਭਾਗ ਦੇ ਵਿਚ ਇਕ ਖਾਸ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋਂ ਤੈਨਾਤ ਕਰ ਸਕਦੇ ਨੇ। ਇਹ ਜਿਹੜਾ ਨਿਰਦੇਸ਼ ਇਕ ਔਰਤ ਦੇ ਵੱਲੋਂ ਦਾਖਲ ਕੀਤੀ ਗਈ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਆਇਆ ਜਿਸ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਨੇ ਉਸ ਨੂੰ ਦਿੱਤੇ ਗਏ 29.32 ਲੱਖ ਰੁਪਏ ਦੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਸੀ। ਔਰਤ ਦੇ ਪਤੀ ਨੂੰ ਸੜਕ ਤੇ ਤੁਰਦਿਆਂ ਇਕ ਅਵਾਰਾ ਸਾਂਹ ਨੇ ਟੱਕਰ ਮਾਰ ਦਿੱਤੀ ਸੀ ਜਿਸ ਦੇ ਕਾਰਨ ਉਸਦੇ ਸਿਰ ਦੇ ਵਿਚ ਸੱਟ ਲੱਗੀ ਤੇ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਔਰਤ ਨੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ। ਸਿੰਗਲ ਜੱਜ ਬੈਂਚ ਨੇ ਮ੍ਰਿਤਕ ਦਾਅਵੇਦਾਰਾਂ ਦੀ ਆਮਦਨ ਉਮਰ ਅਤੇ ਹੋਰ ਕਾਰਕਾਂ ਦੇ ਆਧਾਰ ਦੇ ਉੱਤੇ ਮੋਟਰ ਵਹੀਕਲਸ ਐਕਟ 1988 ਦੇ ਤਹਿਤ ਮੁਆਵਜ਼ਾ ਦੇਣ ਦੇ ਸਿਧਾਂਤਾਂ ਨੂੰ ਲਾਗੂ ਕਰਦਿਆਂ ਮੁਆਵਜ਼ਾ ਤੈਅ ਕੀਤਾ ਸੀ ਤੇ ਪ੍ਰਦਾਨ ਕੀਤਾ ਸੀ। ਡਿਵੀਜ਼ਨ ਬੈਂਚ ਨੇ ਸਿਰਫ ਇਸ ਆਧਾਰ ਦੇ ਉੱਤੇ ਸਿੰਗਲ ਜੱਜ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਕਿ ਤੱਥਾਂ ਦੇ ਵਿਵਾਦਿਤ ਮੁੱਦਿਆਂ ਦੇ ਉੱਤੇ ਧਾਰਾ 226 ਦੇ ਅਧਿਕਾਰ ਖੇਤਰ ਚ ਤਹਿਤ ਜਿਹੜਾ ਫੈਸਲਾ ਨਹੀਂ ਕੀਤਾ ਜਾ ਸਕਦਾ। ਪਰ ਜਿੰਨੀਆਂ ਰਿਪੋਰਟਾਂ ਜਾਣਗੀਆਂ ਮੁਆਵਜ਼ੇ ਦੇਣੇ ਪੈਣਗੇ ਆਪੇ ਹੀ ਸਰਕਾਰਾਂ ਦੇ ਕੰਨ ਖੁੱਲਣਗੇ। ਤੇ ਦੋਸਤੋ ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਜਾ ਕੇ ਕਰਦਿਆਂ ਨਾਲ ਹਰਸਿਮਰਤ ਕੌਰ ਬਾਦਲ ਹੋਣਾ ਨੇ ਮੁੱਦਾ ਚੱਕਿਆ ਹੈ ਤੇ ਉਹ ਸਪਸ਼ਟੀਕਰਨ ਮੰਗੇ ਆ ਕੇਂਦਰ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ ਸੁਣਾਉਂਦੇ ਆ ਤੁਹਾਨੂੰ ਬੀਬੀ ਆਪਣੇ ਸੋਰੀ ਆਪਣੇ ਬੀਬੀ ਜਗੀਰ ਕੌਰ ਹੋਣਾ ਦੀ ਇੱਕ ਆਡੀਓ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਰ ਆਪਾਂ ਨਾਲ ਨਾਲ ਲਾਈਨਾਂ ਖੋਲਦੇ ਆ। ਬੀਬੀ ਜਗੀਰ ਕੌਰ ਹੋਣਾ ਨੇ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਹੈ
1: ਚੁੱਪ ਕਰ ਬੀਬੀ ਆਹੀ ਮੈਨੂੰ ਕਹਿੰਦਾ ਸੀ ਬਣਾਣਾ ਮੈਂ ਜਦੋਂ ਕਹਿੰਦੀ ਸੀ ਨਾ ਮੇਰੀ ਲੜਾਈ ਰਹੀ ਇੰਨਾ ਕਾਹਦੇ ਇਕੱਠੇ ਰਹਿਣਾ ਜੀ ਅਸੀਂ ਕਾਹਦੇ ਇਕੱਠੇ ਰਹਿਣਾ ਹੁਣ ਅਸੀਂ ਉੱਜੜ ਗਿਆ ਵਿਹੜਾ ਉਹਦੇ ਆਪਾਂ ਇਕੱਠੇ ਹੋਈ ਗਏ ਸਾਰੇ ਉਹਦੇ ਕਹਿੰਦੇ ਸਾਨੂੰ ਮੰਨੋ ਮੁੱਖ ਮੰਤਰੀ ਕਿੱਦਾਂ ਮੰਨ ਲਈਏ ਜਿਸ ਬੰਦੇ ਨੂੰ ਇਹ ਮੰਨਣ ਨਾ ਮੰਨਣ ਪਰ ਮੈਂ ਨੀ ਮੰਨਦੀ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਜਿਹੜੇ ਕਿ ਸਮੈਕਾਂ ਨਾਲ ਸੰਬੰਧਿਤ ਹੈ ਜਿਹੜੇ ਕਿ ਗੈਂਗਸਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਕੇਵਲ ਪੈਸਾ ਕਮਾਇਆ ਲਾਂਤਾਂ ਖੱਟੀਆਂ ਉਹ ਲੋਕਾਂ ਨੂੰ ਅੱਜ ਲੀਡਰ ਬਣਾ ਕੇ ਅੱਗੇ ਲਾਇਆ ਹੋਇਆ ਜਿਹੜਾ ਤੁਹਾਨੂੰ ਮੰਨਦਾ ਨਹੀਂ ਉਹਦੀ ਫੋਟੋ ਲਾ ਦਿੰਦੇ ਹੋ ਬੀਬੀ ਸਤਵੰਤ ਕੌਰ ਉਹ ਕਹਿੰਦੀ ਮੈਂ ਤੁਹਾਡਾ ਹਿੱਸਾ ਹੀ ਨਹੀਂ ਤੇ ਕਦ ਨੀ ਲਾਉਣੇ ਉੱਥੇ ਫੋਟੋ ਤੇ ਜਗੀਰ ਕੌਰ ਤੁਹਾਡੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਇਹਨੂੰ ਅਕਸੈਪਟ ਹੀ ਨਹੀਂ ਕਰਦੇ ਸਾਰਾ ਹੀ ਪਰਿਵਾਰ ਜਿਹੜਾ ਸਰਦਾਰ ਤਰਸੇਮ ਸਿੰਘ ਜੀ ਦਾ ਪੂਰਾ ਤਰਸੇਮ ਸਿੰਘ ਦਾ ਪਰਿਵਾਰ ਉੱਥੇ ਡਿੰਪੇ ਨੂੰ ਵੋਟਾਂ ਪਵਾ ਰਿਹਾ ਸੀ ਵਰਕਰੀ ਕਰ ਰਿਹਾ ਸੀ ਅੱਜ ਉਹ ਪੰਥ ਦੇ ਮਤੇ ਅੱਜ ਸਿੱਖਾਂ ਨੇ 6 ਜਮਾਤਾਂ ਬਣਾ ਲਈਆਂ 6 ਜਮਾਤਾਂ ਅਕਾਲੀ ਦਲ ਸਿਮਰਨ ਜੀ ਸਨਮਾਨ ਅਕਾਲੀ ਦਲ ਵਾਰਸ ਪੰਜਾਬ ਅਕਾਲੀ ਦਲ ਪੰਥਕ ਪਤਾ ਨੀ ਕਿਹੜੇ ਕਿਹੜੇ ਅਕਾਲੀ ਦਲ ਬਣ ਗਏ ਨਾ ਵਾਰਸ ਪੰਜਾਬ ਆਪਣੇ ਆਪ ਨੂੰ ਪੰਥ ਸਮਝਦਾ ਨਾ ਮਾਨ ਆਪਣੇ ਆਪ ਨੂੰ ਪੰਥ ਸਮਝਦਾ ਨਾ ਕੋਈ ਹੋਰ ਸਮਝਦਾ ਕੇਵਲ ਅਸੀਂ ਪੰਥ ਆ ਨਾ ਅਸੀਂ ਕਾਬਲੀਅਤ ਨੀ ਜਾਣਦੇ ਜਿਸ ਬੰਦੇ ਦਾ ਰਾਜਨੀਤਿਕ ਪਿਛੋਕੜ ਨਹੀਂ ਜਾਣਦੇ, ਜਿਸ ਵਿਅਕਤੀ ਨੇ ਕੋਈ ਪੰਜਾਬ ਲਈ ਪੰਜਾਬੀਆਂ ਲਈ ਪੰਥ ਲਈ ਕਦੀ ਦੇਣ ਨਾ ਦਿੱਤੀ ਹੋਵੇ, ਉਹਨੂੰ ਅੱਗੇ ਲਾ ਕੇ ਬਿਠਾ ਦੋ ਕੌਮ ਦੇ। ਚਾਨੀ ਜੀ ਤੋਂ ਬਿਨਾਂ ਹੀ ਮੈਂ ਕਹਿ ਦਿੰਦੀ ਹਾਂ ਸਰਕਾਰ ਦਾ ਹਿੱਸਾ ਬਣਾਂਗੇ। ਤੁਹਾਨੂੰ ਤਾਕਤ ਚਾਹੀਦੀ ਹੈ ਨਾ, ਪਾਵਰ ਚਾਹੀਦੀ ਹੈ ਨਾ। ਅੱਜ ਅਲਾਇੰਸ ਨਹੀਂ ਹੋਏਗਾ, ਜਿੱਤ ਜਾਵਾਂਗੇ, 15 ਜਿੱਤੀਏ, 20 ਜਿੱਤੀਏ, 25 ਜਿੱਤੀਏ, ਬਾਅਦ ਚ ਅਸੀਂ ਅਲਾਇੰਸ ਕਰ ਲਾਂਗੇ
0: ਜੀ। ਦੋਸਤੋ, ਇਹ ਸੀ ਬੀਬੀ ਜਗੀਰ ਕੌਰ ਹੁਣਾਂ ਦੀ ਦਿਲ ਨੂੰ ਟੁੰਮਣ ਵਾਲੀ ਤੇ ਸੱਚੀਆਂ ਗੱਲਾਂ ਦੀ ਗੱਲਬਾਤ। ਤੇ ਅੱਗੇ ਆਪਾਂ ਵੱਧਦੇ ਇਸੇ ਮੁੱਦਿਆਂ ਨੂੰ ਅੱਗੇ ਵਧਾਉਂਦੇ ਹਾਂ ਤੇ ਆਪਣੇ ਨਾਲ ਸੁਰਿੰਦਰ ਕੁਮਾਰ ਜੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਇੱਕ ਮੁੱਦਾ ਉਹਨਾਂ ਨਾਲ ਡਿਸਕਸ ਕਰਾਂਗੇ ਤੇ ਉਸ ਤੋਂ ਪਹਿਲਾਂ ਸੱਦਾ ਪੱਤਰ ਦਿੰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਹੋ ਜੀ।
2: ਹਾਲ ਚਾਲ ਠੀਕ ਹੈ ਜੀ।
0: ਜੀ,
2: ਤੇ ਮੈਨੂੰ ਲੱਗਦਾ ਤੁਸੀਂ ਮੇਰੀ ਆਵਾਜ਼ ਮਿਊਟ ਕੀਤੀ ਹੁੰਦੀ ਪਹਿਲਾਂ। ਉਹ ਬੀਬੀ ਜਗੀਰ ਕੌਰ ਵਾਲੀ ਨਾ ਜੀ, ਆਵਾਜ਼ ਬਹੁਤ ਘੱਟ ਆ ਰਹੀ ਸੀ ਜੀ, ਮੈਂ ਤਾਂ ਕਰਕੇ ਬਾਰ ਕੀਤਾ ਵੀ ਸੀ ਰਿਕੁਐਸਟ
0: ਜੀ,
2: ਤੇ ਉਹ ਥੋੜੀ ਤੰਗ ਹੀ ਆ ਰਹੀ ਸੀ। ਚਲੋ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਸੀ ਸੁਣਿਆ ਜਾ ਸਕਦਾ। ਹਾਂਜੀ, ਚਲੋ
0: ਠੀਕ ਹੈ ਜੀ।
2: ਤੇ ਐਨੀਵੇ ਜੀ, ਅੱਜ ਨਾ ਜੀ ਸਾਡੇ ਨਾਲ ਜੁੜੇ ਆ ਸੁਰਿੰਦਰ ਕੁਮਾਰ ਪੱਡਾ ਜੀ, ਇਹਨਾਂ ਦੀ ਸਮੱਸਿਆ ਇਹ ਵੈਸੇ ਮੈਨੂੰ ਆਪਣੀ ਦੱਸ ਗਏ ਹੈਗੇ, ਮੈਂ ਐਕਸਪਲੇਨ ਕਰ ਦੂੰਗਾ। ਪਹਿਲਾਂ ਇਹਨਾਂ ਦੀ ਜ਼ਬਾਨੀ ਜਿਹੜੀ ਆ ਇਹਨਾਂ ਦੀ ਗੱਲ ਲੈ ਲਓ, ਫਿਰ ਇਹਨਾਂ ਤੋਂ ਫਿਰ ਆਫ ਲੈ ਕੇ ਤੇ ਬਾਅਦ ਦੇ ਵਿੱਚ ਮੈਂ ਇਹਨਾਂ ਦਾ ਡਿਟੇਲ ਦੱਸ ਦਿਆਂਗਾ ਜੀ।
0: ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਸੁਰਿੰਦਰ ਜੀ।
3: ਹਾਂਜੀ ਸਰ, ਨਮਸਕਾਰ ਜੀ।
0: ਸਰ ਨਮਸਕਾਰ ਜੀ, ਜੀਆਂ ਨੂੰ ਜੀ। ਸਰ ਜੀ, ਕੀ ਹਾਲ ਚਾਲ ਨੇ?
3: ਸਾਡੇ ਪਿੰਡ ਦੀ ਜਿਹੜੀ ਕੁਛ ਜ਼ਮੀਨ ਹੈ ਜਿਹੜੀ ਹੈ ਪਹਿਲੇ ਵੀ ਬੋਲੀ ਹੁੰਦੀ ਸੀ ਤੇ ਹੁਣ ਵੀ ਉਹਨਾਂ ਨੇ ਨਾ ਪੰਚਾਇਤ ਦੀ ਜ਼ਮੀਨ ਦੀ ਬੋਲੀ ਕੀਤੀ ਸਰਪੰਚ ਸਾਹਿਬ ਨੇ
0: ਜੀ।
3: ਉਹ ਪਹਿਲੇ ਹੁੰਦੀ ਸੀਗੀ 1 ਸਾਲ ਲਈ
0: ਜੀ।
3: ਉਹਦੇ ਵਿੱਚ ਸਾਡੇ ਜਿੰਨੇ ਵੀ ਠੇਕੇਦਾਰ ਹੁੰਦੇ ਜਾਂ ਸਾਡੇ ਭਾਈਵਾਲ ਹੁੰਦੇ ਸੀ, ਉਹ ਲੋਕੀ ਉਹਦੇ ਚ ਫਸਲ ਬੀਜਦੇ ਸੀ ਜਾਂ ਮੂੰਗਫਲੀ ਜਾਂ ਜੋ ਵੀ ਕਰਨਾ ਹੁੰਦਾ ਸੀ ਬੀਜਦੇ 1 ਸਾਲ ਲਈ
0: ਜੀ,
3: ਤੇ ਹਰ ਸਾਲ ਬੋਲੀ ਕੀਤੀ ਜਾਂਦੀ ਸੀ
0: ਜੀ।
3: ਪਰ ਹੁਣ ਪੰਚਾਇਤ ਨੇ ਥੋੜਾ ਇੱਕ ਨਵਾਂ ਕਾਨੂੰਨ ਕੱਢਦਾ ਕਿ ਇਹਨਾਂ ਨੇ ਐਸਕੀ ਬੋਲੀ ਕਰਤੀ 3 ਸਾਲ ਲਈ।
0: ਅੱਛਾ ਜੀ।
3: ਉਹ ਜ਼ਮੀਨ ਜਿਹੜੀ ਵਾਹੀ ਯੋਗ ਜ਼ਮੀਨ ਹੈ, ਕਿਉਂਕਿ ਉਹ ਜਗ੍ਹਾ ਤਾਂ ਪੰਚਾਇਤ ਦੀ ਸੀਗੀ, ਪਰ ਜਿਹੜੀ ਉਹ ਵਾਹੀ ਯੋਗ ਬਣਾਈ ਉਹ ਤਾਂ ਸਾਡੇ ਲੋਕਾਂ ਨੇ ਬਣਾਈ ਨਾ, ਆਪਣੇ ਲੋਕਾਂ ਨਾਲ ਕਿਰਤ ਕਰਕੇ, ਆਪਣੀ ਮਿਹਨਤ ਕਰਕੇ ਸਾਰਿਆਂ ਨੇ
0: ਜੀ।
3: ਤੇ ਉਹ 3 ਸਾਲ ਦੇ ਕਰਤੇ ਸਰ, ਉਹਨਾਂ ਨੇ ਕੀਤਾ ਜਿਹੜੇ ਠੇਕੇਦਾਰ ਹੈਗੇ ਉਹਨਾਂ ਨੇ ਮੌਕੇ ਤੇ ਹੁਣ ਉਹ ਲਾਤੀ ਉੱਥੇ ਸਫੇਦੇ ਦੇ ਬੂਟੇ।
0: ਅੱਛਾ ਜੀ, ਉੱਪਰੋਂ ਹੋਰ ਇੱਕ ਸਫੇਦੇ ਦੇ ਬੂਟੇ ਲਾਤੇ ਜੀ। ਵੈਸੇ ਉਹ ਫਸਲ ਤੇ ਲੈਣੀ ਗਈ ਹੈਗੀ ਜਮੀਨ ਜੀ?
3: ਸਰ ਫਸਲ ਦੇ ਵਿੱਚ ਤਾਂ ਆਪਾਂ ਫਸਲ ਦੇ ਵਿੱਚ ਤਾਂ ਇਹ ਨਹੀਂ ਲਾਉਂਦੇ ਹੈਗੇ, ਕਿਉਂਕਿ ਜਿਹੜਾ ਸਵੇਦੇ ਦਾ ਬੂਟਾ ਹੈਗਾ ਸਰ, ਇਹ ਤਾਂ 5 ਸਾਲ ਲਈ ਆਉਣਾ ਸੀ ਨਾ, 5 ਸਾਲ ਤੋਂ ਘੱਟਦਾ ਹੁੰਦਾ ਹੀ ਨਹੀਂ।
0: ਹਾਂਜੀ ਹਾਂਜੀ, ਬਿਲਕੁਲ ਜੀ।
3: ਔਰ ਇਹ ਕਰਪਸ਼ਨ ਕਰਨ ਦੀ ਨੀਅਤ ਨਾਲ ਉਹਨਾਂ ਦਾ ਜਾਂ ਨਿਆਇਕ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨੇ ਨਵਾਂ ਟ੍ਰੈਂਡ ਕੀਤਾ ਕਿ 3 ਸਾਲ ਲਈ ਬੋਲੀ ਕਰਤੀ ਪੰਚਾਇਤ ਨੇ
0: ਜੀ।
3: ਤੇ ਉਹਨਾਂ ਕੋਲ ਉਹਨਾਂ ਨੂੰ ਜੇ ਬੂਟੇ ਲਾਏ ਹੈਗੇ ਤਾਂ ਲਾਏ ਦਾ ਪੰਚਾਇਤ ਸਰਪੰਚ ਦੀ ਸਹਿਮਤੀ ਨਾਲ ਹੀ ਹੋਣਗੇ ਜਾਂ ਬੀਡੀਓ ਸਾਹਿਬ ਨੂੰ ਕੋਈ ਕੀਤਾ ਹੋਊਗਾ ਨਾ ਸਖਤਾ।
0: ਅਜੇ 3 ਪਹਿਲਾਂ ਉਹਨਾਂ ਨੇ ਇੱਕ ਤਾਂ ਐਗਰੀਮੈਂਟ ਤੋੜ ਦਿੱਤਾ, ਸਾਲ ਬਾਈ ਸਾਲ ਹੁੰਦਾ ਉਹ 3 ਸਾਲ ਦਾ ਕਰ ਦਿੱਤਾ, ਦੂਸਰਾ ਫਿਰ ਉਹਦੇ ਵਿੱਚ ਫਸਲੀ ਜ਼ਮੀਨ ਦੇ ਵਿੱਚ ਸਫੇਦੇ ਲਾਤੇ ਜੀ, ਬੂਟੇ ਲਾਤੇ।
3: ਹਾਂਜੀ ਹਾਂਜੀ, ਸਾਨੂੰ ਸਰ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੇ ਇੰਨੀ ਮਿਹਨਤ ਕੀਤੀ, ਲੋਕਾਂ ਨੇ ਵਾਹਿਯੋਗ ਜ਼ਮੀਨ ਬਣਾਈ, ਠੀਕ ਜੀ
0: ਜੀ।
3: ਅੱਗੇ ਅੱਗੇ ਤੇ ਬੋਲੀ ਜਿਹੜੀ ਸੀਗੀ ਉਹ ਕੁਛ ਮਤਲਬ ਲੱਖਾਂ ਚ ਹੁੰਦੀ ਹੈ, ਕਿ ਉਹਨਾਂ ਨੇ ਬੋਲੀ ਜਿਹੜੀ ਹੈਗੀ ਇੰਨੀ ਵਧਾਤੀ ਕਿ ਜਿਹੜਾ ਸਾਡੇ ਵਰਗਾ ਆਮ ਬੰਦਾ ਸੀਗਾ ਜਿੱਥੇ ਜਿਹੜੀ ਬੋਲੀ 10,000 ਦੀ ਹੁੰਦੀ ਉਹ 50,000 ਦੀ ਲੈ ਕੇ ਚੁੱਕੇ ਉਹ।
0: ਅੱਛਾ ਜੀ, ਮਤਲਬ ਕਿ ਕਿਸੇ ਪੱਲੇ ਪਵੇ ਨਾ ਹੋ ਸਕੇ ਤੋਂ ਜੀ। ਜੀ
3: ਹਾਂ, ਸਾਡੇ ਜਿਹੜੇ ਪਿੰਡ ਦੇ ਲੋਕੀ ਹੈਗੇ ਜਾਂ ਮਾੜੇ ਲੋਕੀ ਹੈਗੇ ਉਹਨਾਂ ਦੇ ਪੱਲੇ ਨਾ ਪਵੇ, ਉਹ ਉਹਦੇ ਵਿੱਚ ਥੋੜੀ ਬੋਲੀ ਮੈਂ ਵੀ ਦਿੱਤੀ ਸੀ ਇੱਕ ਪਲਾਟ ਦੇ ਵਿੱਚ ਜਿਹਦੀ ਅੱਗੇ 8-7,000 ਦੀ ਹੁੰਦੀ ਸੀਗੀ, ਮੈਂ ਵੀ 50 ਤੱਕ ਤਾਂ ਮੈਂ ਵੀ ਗਿਆ, ਫਿਰ ਮੈਂ ਕਿਹਾ ਜੀ ਇਹਨਾਂ ਏਦਾਂ ਹੀ ਗੱਲ ਥੋੜੀ ਕਰਦੇ ਆ ਆਪਾਂ, ਪਰ ਸਾਨੂੰ ਉਹਨਾਂ ਦਾ ਨੇੜੇ ਲੱਗਣ ਨਹੀਂ ਹੁੰਦਾ ਜੀ।
0: ਤੇ ਤੁਸੀਂ ਹੋਰ ਕਿਤੇ ਸਰਪੰਚ ਤੱਕ ਸਰਪੰਚ ਨਾਲ ਗੱਲ ਨਹੀਂ ਕੀਤੀ ਜਾਂ ਹੋਰ ਕਿਤੇ ਅਪਰੋਚ ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ ਜੀ?
3: ਸਰ ਜਿਹੜੀ ਪੰਚਾਇਤ ਨਾਲ ਗੱਲ ਅਸੀਂ ਕੀਤੀ ਉਹਨਾਂ ਦਾ ਇੱਕੋ ਇੱਕ ਮੁੱਦਾ ਹੈਗਾ, ਕਿਉਂਕਿ ਜਿਹੜੀ ਉਹਨਾਂ ਬੋਲੀ ਕੀਤੀ ਹੈਗੀ ਉਹਨਾਂ ਸੈਂਟਰਮੈਂਟ ਪਹਿਲਾਂ ਹੋਈ ਹੋਊਗੀ
0: ਜੀ।
3: ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਵੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਠੇਕੇਦਾਰਾਂ ਨੂੰ ਆਪਾਂ ਦਿੱਤੀ ਹੈ 3 ਸਾਲ ਲਈ
0: ਜੀ,
3: ਉਹ ਭਾਵੇਂ ਵੇਚਣ ਭਾਵੇਂ ਬੂਟੇ ਲਾਉਣ ਜਾਂ ਮਰਜ਼ੀ ਜੋ ਮਰਜ਼ੀ ਕਰਨ,
0: ਹੈਗੀ ਤਾਂ
3: ਕਾਨੂੰਨ ਦੀ ਉਲੰਘਣਾ ਹੈ ਜੀ ਸਰ।
0: ਨਹੀਂ ਏਦਾਂ ਵੇਚ ਵੀ ਨਹੀਂ ਸਕਦੇ ਜੇ ਪੰਚਾਇਤੀ ਜ਼ਮੀਨ ਤਾਂ ਵੇਚ ਵੀ ਨਹੀਂ ਸਕਦੇ ਜੀ ਉਹ ਤਾਂ।
3: ਉਹ ਸਰ ਉਹਨਾਂ ਦਾ ਉਹਨਾਂ ਨੇ ਮਤਲਬ ਇਹ ਗੱਲ ਕਹੀ ਨਾ ਵੀ ਉਹ ਜੋ ਮਰਜ਼ੀ ਕਰਨ ਜੀ, ਇਹਦਾ ਮਤਲਬ ਤਾਂ ਇਹ ਹੈ ਵੀ ਉਹ ਭਾਵੇਂ ਜਿਹਨੂੰ ਮਰਜ਼ੀ ਅੱਗੇ ਟ੍ਰਾਂਸਫਰ ਕਰਨ, ਜੋ ਮਰਜ਼ੀ ਕਰਨ, ਉਹਨਾਂ ਦਾ ਇਸ਼ੂ ਇਹ ਹੋ ਗਿਆ ਫਿਰ।
0: ਜੀ ਬਿਲਕੁਲ ਜੀ, ਚੋ ਬਾਕੀ ਪੁੱਛ ਲੈਂਦੇ ਆ ਸੈਣੀ ਸਾਹਿਬ ਤੋਂ ਕੀ ਹੋ ਸਕਦਾ ਜੀ, ਉਹ ਮਸਲੇ ਤੋਂ ਚੰਗੀ ਤਰ੍ਹਾਂ ਸਮਝਦੇ ਨੇ ਇਹਨੂੰ। ਤੇ ਸੈਣੀ ਸਾਹਿਬ ਹਾਂਜੀ ਕੀ ਕਹਿੰਦੇ ਹੋ ਜੀ ਇਸ ਮਸਲੇ ਦੇ ਉੱਤੇ?
2: ਪਹਿਲਾਂ ਜੀ ਸੁਰਿੰਦਰ ਹੋਣਾ ਦੀ ਗੱਲ ਸੁਣ ਲਓ ਤੁਸੀਂ ਪੂਰੀ, ਫਿਰ ਇਹਨਾਂ ਨੂੰ ਆਫ ਦੇ ਦਿਓ, ਫਿਰ ਮੈਂ ਬਾਕੀ ਗੱਲ ਕਰ ਲਾਂ।
0: ਜਰੂਰ ਜਰੂਰ ਜੀ
3: ਸਾਡੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਚੈਨਲ ਰਾਹੀਂ ਜਾਂ ਜੋ ਵੀ ਹੈਗਾ ਸਰਕਾਰ ਤੱਕ ਮਤਲਬ ਗੱਲ ਪਹੁੰਚਾਈ ਜਾਵੇ ਤਾਂ ਕਿ ਥੋੜਾ ਜਿਹਾ ਸਾਨੂੰ ਇਨਸਾਫ ਮਿਲ ਜਾਏ ਲੋਕਾਂ ਨੂੰ, ਗੁਰ ਤੋਂ ਕੋਈ ਗੱਲ ਨੀ ਏਡੀ ਵੱਡੀ।
0: ਜੀ ਜਰੂਰ ਜੀ, ਤੇ ਬਾਕੀ ਪਿੰਡ ਵਾਲੇ ਤੁਹਾਡੇ ਨਾਲ ਨੇ ਸਭ, ਮੈਂ ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਨੀ ਗੇ ਕਿ ਜੋ ਸਰਪੰਚ ਨੇ
3: ਨਹੀਂ ਸਰ ਸਾਡੇ ਨਾਲ ਕਾਫੀ ਬੰਦੇ ਸਾਡੇ ਨਾਲ ਹੈਗੇ, ਮੇਰੇ ਕੋਲ ਬੈਠੇ ਸਾਡੇ ਕੁਛ ਬੰਦੇ ਸਾਡੇ ਕੋਲ ਮੇਰੇ ਕੋਲ ਬੈਠੇ ਵੀ ਹੈਗੇ ਆ
0: ਜੀ।
3: ਤੇ ਪਿੰਡ ਨੂੰ ਇਹਦੇ ਬਾਰੇ ਪਤਾ ਹੀ ਨੀ ਹੈਗਾ ਜੀ, ਨਾ ਉਹਨਾਂ ਨੇ ਮਤਲਬ ਇਹਦੇ ਬਾਰੇ ਕੋਈ ਆਮ ਇਜਲਾਸ ਕੀਤਾ ਉਹਨਾਂ ਨੇ ਲੋਕਾਂ ਨੂੰ ਦੱਸੀ ਭਾਈ ਵੀ 3 ਸਾਲ ਦੀ ਬੋਲੀ ਦੇਣ ਲੱਗੇ ਹੈਗੇ ਤੇ ਬੂਟੇ ਲਾਣੇ ਜਾਂ ਕੁਛ ਹੈਗਾ, ਇਹਦੇ ਬਾਰੇ ਕੋਈ ਨਾ ਕਲੀਅਰ ਨੀ ਕੀਤਾ।
0: ਤੇ ਜਦੋਂ ਉਦੋਂ ਪੰਚਾਇਤ ਦੇ ਵਿੱਚ ਬੈਠੇ ਸੀਗੇ ਐਗਰੀਮੈਂਟ ਕੀਤਾ ਗਿਆ ਜੀ, ਉਦੋਂ ਮਤਲਬ ਕਿ ਪਿੰਡ ਦੇ ਲੋਕ ਉੱਥੇ ਮੌਜੂਦ ਸੀ ਕਿ ਸਿਰਫ ਸਰਪੰਚ ਪੰਚ ਜਾਂ ਜਿਹਨਾਂ ਨੇ ਲਈ ਆ ਠੇਕੇ ਤੇ ਉਹ ਹੀ ਮੌਜੂਦ ਸਨ?
3: ਸਰ ਉਹਲੇ ਸਿਰਫ ਬੋਲੀ ਦੇਣ ਵਾਲੇ ਬੰਦੇ ਹਾਜ਼ਰ ਸੀਗੇ, ਜਿਹਨਾਂ ਬੋਲੀ ਦੇਣੀ ਸੀ ਜਾਂ ਹੋਰ 5-4 ਬੰਦੇ ਹਾਜ਼ਰ ਸੀਗੇ, ਠੀਕ ਨੀ ਉਹਲੇ ਮਤਲਬ ਜਿਹੜੇ ਸਾਡੇ ਪਿੰਡ ਦੀਆਂ ਸ਼ਰਤਾਂ ਸੀਗੀਆਂ ਨਾ ਪਹਿਲੇ ਸੀਗੀਆਂ, ਮਤਲਬ ਜੋ ਬੋਲੀ ਮਤਲਬ ਪਹਿਲੇ ਦੇ ਹਿਸਾਬ ਨਾਲ ਫਸਲ ਬੀਜੀ ਜਾਂਦੀ ਹੈ ਉਸ ਹਿਸਾਬ ਨਾਲ ਇਹਨਾਂ ਲੋਕਾਂ ਨੂੰ ਦੱਸਿਆ ਅਸੀਂ ਬੋਲੀ ਕਰ ਰਹੇ ਹਾਂ, ਪਰ ਉਹਦੇ ਚ ਇਹ ਨੀ ਪਾਇਆ ਮਤੇ ਦੇ ਵਿੱਚ ਕਿ ਅਸੀਂ ਬੋਲੀ ਜਿਹੜੀ ਹੈਗੀ ਹੈ 3 ਸਾਲ ਦੇ ਬੂਟੇ ਬਣੇ ਹੈਗੇ, ਇਹ ਗੱਲ ਕਲੀਅਰ ਨੇ, ਇਹ ਗੱਲ ਇਹਨੇ ਕਲੀਅਰ ਕੀਤੀ ਇਹਨਾਂ ਨੇ।
0: ਠੀਕ ਹੈ ਜੀ, ਠੀਕ ਹੈ ਜੀ ਜੀ ਜੀ ਸੈਣੀ ਸਾਹਿਬ
2: ਗੱਲ ਇਸ ਤਰ੍ਹਾਂ ਹੈਗੀ ਨਾ ਜੀ, ਪਹਿਲਾਂ ਤਾਂ ਸਰਪੰਚ ਦੇ ਪੰਚਾਇਤ ਦੇ ਪਾਰਟ ਤੇ ਮੈਲਾ ਫਾਈਡ ਆ ਜੀ, ਪੰਚਾਇਤ ਦੀ ਜ਼ਮੀਨ ਜਿਹੜੀ ਆ ਸਿਰਫ 1 ਸਾਲ ਲਈ ਬੋਲੀ ਤੇ ਦਿੱਤੀ ਜਾ ਸਕਦੀ ਆ ਜੀ। ਹੁਣ ਇਹਨਾਂ ਨੇ ਅੱਜ ਹੀ ਜਿਹੜਾ ਇਹ ਅਗਲੇ ਸਾਲ ਦਾ ਰੇਟ ਕਿੱਦਾਂ ਅਸੈਸ ਕਰ ਲਿਆ ਜੀ, ਹੋ ਸਕਦਾ ਇਸ ਠੇਕੇਦਾਰ ਨਾਲੋਂ ਵੱਧ ਜਿਹੜਾ ਹੈਗਾ ਆ ਬੋਲੀ ਦੇਣ ਵਾਲਾ ਅਗਲੇ ਸਾਲ ਮੌਜੂਦ ਹੁੰਦਾ ਜੀ। ਬੋਲੀ ਦਾ ਤਾਂ ਮਤਲਬ ਇਹ ਹੁੰਦਾ
0: ਜੀ,
2: ਹਾਂਜੀ ਬੋਲੀ ਦਾ ਤਾਂ ਮਤਲਬ ਇਹ ਹੈ ਨਾ ਜੀ ਕਿ ਉਸ ਵੇਲੇ ਜਿਹੜਾ ਆ ਬੰਦਾ ਜਿਹੜਾ ਆ ਹਾਈਐਸਟ ਬੁੱਕ ਜਿਹੜੀ ਆ ਬਿੱਟ ਦਿੰਦਾ ਆ, ਹੈ ਜੀ ਵੱਧ ਤੋਂ ਵੱਧ ਪੈਸੇ ਦੇਣ ਵਾਲਾ ਬੰਦਾ ਜਿਹੜਾ ਹੈਗਾ ਆ ਉਹਦੇ ਨਾਂ ਤੇ ਇਹ ਚੀਜ਼ ਜਿਹੜੀ ਆ ਅਲੋਟ ਕਰ ਦਿੱਤੀ ਜਾਂਦੀ ਆ ਜੀ। ਹੁਣ ਇਹਨਾਂ ਨੇ ਕਿੱਦਾਂ ਇਮੇਜਿਨ ਕਰ ਲਿਆ ਆ ਕਿ 2026 ਦੇ ਵਿੱਚ ਜੇ ਕਿਸੇ ਨੇ ਬੋਲੀ ਇੰਨੀ ਦਿੱਤੀ ਆ ਤੇ 27 ਦੇ ਵਿੱਚ ਜਿਹੜਾ ਹੈਗਾ ਆ ਉਹ ਬੋਲੀ ਨਹੀਂ ਦੇ ਸਕਦਾ, ਹੋਰ ਕੋਈ ਬੋਲੀ ਨਹੀਂ ਦੇਗਾ ਇੰਨੀ। ਦੂਜਾ ਇਹ ਆ ਕਿ 3 ਸਾਲ ਦੀ ਬੋਲੀ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਇਲੀਗਲ ਆ ਜੀ। ਫੇਰ ਉਹਦੇ ਤੇ ਫਸਲ ਜਿਹੜੀ ਹੁੰਦੀ ਆ ਫਸਲ ਤਾਂ ਆਉਣੀ ਆ, ਕੋਈ ਉਹਨੇ ਸਾਲ ਭਰ ਬੋਲੀ ਤੇ ਲੈਣੀ ਆ ਤੇ ਸਾਲ ਬਾਅਦ ਜਿਹੜੀ ਹੈਗੀ ਆ ਉਹਨੇ ਆਪਣੇ ਵਿਹਲਾ ਕਰਕੇ ਤੇ ਦੇ ਦੇਣਾ, ਭਾਵਾਂ ਇਹ ਬੰਦਾ ਲੈ ਲਵੇ ਪਰ ਬੋਲੀ ਦੁਬਾਰਾ ਹੋਣੀ ਹੈਗੀ ਆ ਜੀ, ਜਿੱਦਾਂ ਮਰਜ਼ੀ ਆ ਉਹ ਮੌਕੇ ਦੇ ਉੱਤੇ ਦੇਖਣਾ ਆ, ਇਹ ਹੋ ਸਕਦਾ ਇਹ ਤੋਂ ਰੇਟ ਘੱਟ ਵੀ ਜਾਵੇ, ਇਹ ਹੋ ਸਕਦਾ ਰੇਟ ਵੱਧ ਵੀ ਜਾਵੇ।
0: ਨਾਲੇ ਇੱਕ ਕਾਰਨ ਹੋਰ ਆ ਸੈਣੀ ਸਾਹਿਬ, ਜਿੱਦਾਂ ਕਿ ਜ਼ਮੀਨ ਪੱਧਰੀ ਆ ਜਾਂ ਬਹੁਤ ਕਹਿ ਲੋ ਖਸਤਾ ਕਹਿ ਸਕਦੇ ਆ, ਮਤਲਬ ਕਿ ਜਦੋਂ ਉਹਦੇ ਵਿੱਚ ਦਰਖਤ ਹੋਣਗੇ ਫਿਰ ਜੜਾਂ ਫੈਲਣਗੀਆਂ, ਫਿਰ ਉਹ ਜੜਾਂ ਤਾਂ ਪੌਦੇ ਵੱਢ ਵੀ ਲਏ ਤਾਂ ਜੜਾਂ ਕੌਣ ਕੱਟੇਗਾ ਜੀ ਫਿਰ?
2: ਬਿਲਕੁਲ ਤੁਹਾਡੀ ਗੱਲ ਠੀਕ ਆ, ਬੂਟੇ ਲਾ ਹੀ ਨੀ ਸਕਦੇ ਹੈਗਾ ਜੀ, ਬੂਟੇ ਦੀ ਤਾਂ ਉਮਰ 5 ਸਾਲ ਆ ਜੀ।
0: ਜੀ
2: ਠੀਕ ਨੇ ਜੀ, ਇਸ ਕਰਕੇ ਜਿਹੜਾ ਹੈਗਾ ਇਹ ਮੈਲਾਫਾਈਡ ਇੰਟੈਂਸ਼ਨ ਹੈਗੀ ਆ, ਵੀ ਇਹ ਤਾਂ ਇਹ ਆ ਵੀ ਹਾਂ ਜੀ ਜੋ ਗ੍ਰਾਹ ਹੁੰਦਾ ਆ ਵੀ ਇਸ ਪੰਚਾਇਤ ਦਾ ਜਿਹੜਾ ਟਨਿਊਰ ਆ ਜਾਂ ਇਸ ਸਰਕਾਰ ਦਾ ਟਨਿਊਰ ਆ, ਬਿਹਤਰ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਬੋਲੀ ਆ ਇਹਨੂੰ ਬੋਲੀ ਨੂੰ ਰੱਦ ਕਰਵਾਇਆ ਦਿੱਤਾ ਜਾਵੇ ਜਾਂ ਠੇਕੇਦਾਰ ਦੇ ਖਿਲਾਫ਼ ਜਿਹੜਾ ਹੈਗਾ ਆ ਉਹ ਐਪਲੀਕੇਸ਼ਨ DC ਸਾਹਿਬ ਤੇ ਦਿੱਤੀ ਜਾਵੇ। DC ਸਾਹਿਬ ਆ ਜਾਏਗਾ, ਉਹ 5-5 ਫਾਇਦੇ ਦੇ ਦਰਖਤ ਕਿੱਦਾਂ ਲਗਾ ਸਕਦੇ ਹੈਗੇ, ਇਹ ਤਾਂ ਲੈਂਡ ਨੂੰ ਉਸੇ ਨੂੰ ਕਲਟੀਵੇਟ ਕਰਨਗੇ ਉਹਦੇ ਤੇ, ਕਿਉਂਕਿ ਜਿਹੜੀ ਵਾਹੀ ਯੋਗ ਜ਼ਮੀਨ ਹੈਗੀ ਆ ਇਹ ਤੋਂ ਇਹ ਫਸਲ ਤਾਂ ਲੈ ਸਕਦੇ ਆ। ਦੂਜਾ ਇਹ ਆ ਕਿ ਇਹ ਮੈਲਾਫਾਈਡ ਇੰਟੈਂਸ਼ਨ ਇਸ ਕਰਕੇ ਹੈਗੀ ਆ ਕਿ ਉਹਨਾਂ ਨੇ ਇਹ ਮਤਲਬ ਜਿਹੜਾ ਜਦੋਂ ਵੀ ਇਹ ਲੈਂਡ ਮਾਫੀਆ ਜਿਹੜਾ ਹੈ ਕੰਮ ਕਰਦਾ ਇਸੇ ਤਰੀਕੇ ਨਾਲ ਕਰਦਾ ਕਿ ਇਹ ਬਾਕੀਆਂ ਨੂੰ ਨਾ ਪਹਿਲਾਂ ਜਿਹੜੀ ਹੈਗੀ ਆ ਉਹਨੂੰ ਬੋਲੀ ਨੂੰ ਚਾਕੀ ਇੰਨਾ ਦਿੰਦਾ ਹੈਗਾ ਤਾਂ ਕਿ ਜਿਹੜੇ ਲੋਕਲ ਜਿਹੜੇ ਬੰਦੇ ਆ ਜਿਹਨਾਂ ਨੇ ਉਹਨੂੰ ਵਾਹੀ ਯੋਗ ਜ਼ਮੀਨ ਨੂੰ ਬਣਾਇਆ ਹੋਇਆ ਜੀ ਕਿਉਂਕਿ ਇਹਨਾਂ ਦੇ ਪਿੰਡ ਜਿਹੜੇ ਹੈਗੇ ਨਾ ਜੀ, ਇਹ ਕੰਢੀ ਦੇ ਵਿੱਚ ਪੈਂਦੇ ਆ ਜੀ, ਸੈਮੀ ਹਿਲੀ ਏਰੀਆ ਆ ਜਾਂਦਾ, ਵਿੱਚ ਪੱਥਰ ਆ ਜਾਂਦਾ ਜਾਂ ਇਸ ਤਰੀਕੇ ਨਾਲ। ਉੱਥੇ ਜਿਹੜੀਆਂ ਜ਼ਮੀਨਾਂ ਵਾਹੀਯੋਗ ਬਣੀਆਂ ਆ, ਉਹ ਬਹੁਤ ਲੋਕਾਂ ਨੇ ਮਿਹਨਤ ਨਾਲ ਬਣਾਈਆਂ ਗਈਆਂ ਜੀ।
0: ਬਿਲਕੁਲ ਜੀ।
2: ਅੱਜ ਹੁਣ ਕੀ ਹੈਗਾ ਆ ਵੀ ਉਹਨਾਂ ਨੂੰ ਦੁੱਖ ਇਸ ਚੀਜ਼ ਦਾ, ਇੱਕ ਤਾਂ 3 ਸਾਲ ਵਾਸਤੇ ਬੋਲੀ ਤੇ ਦੇ ਦਿੱਤੀ, ਅਗਲੇ ਨੂੰ ਜਿਹਨੂੰ 3 ਸਾਲ ਲਈ ਦਿੱਤੀ ਉਹ ਤਾਂ ਜਿਹੜਾ ਮਿੜੀ ਭੁਗਤ ਨਾ ਸਰਪੰਚ ਦੀ ਨਾਲ ਲੈ ਗਿਆ 3 ਸਾਲ ਲਈ, ਪਰ ਉਹ ਕੰਮ ਕਰ ਰਿਹਾ ਆ ਉੱਥੇ 5 ਸਾਲ ਵਾਲਾ,
0: ਹਾਂਜੀ।
2: ਤੇ ਇਸ ਕਰਕੇ ਜਿਹੜਾ ਇੱਟ ਮੀਨਸ 2 ਸਾਲ ਤਾਂ ਜਿਹੜਾ ਹੈਗਾ ਆ ਉਹ ਇਲੀਗਲ ਜਿਹੜਾ ਆ ਰੱਖੂਗਾ ਹੀ ਰੱਖੂਗਾ, ਜਿੱਦਾਂ ਮਰਜ਼ੀ ਰੱਖੇ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਸਾਰੀ ਆਪਣੀ ਫਸਲ ਲੈ ਕੇ ਆ ਜਾਊਗਾ, ਨਾ ਸਰਕਾਰ ਦੇ ਪੱਲੇ ਕੁਛ ਪੈਣਾ, ਨਾ ਲੋਕਾਂ ਦੇ ਪੱਲੇ ਕੁਛ ਪੈਣਾ।
0: ਜ਼ਮੀਨ ਦੀ ਹਾਲਤ ਵੀ ਲੋਕੀ ਹਾਲਤ ਚ ਵਾਪਸ ਵੀ ਨੀ ਨਾ ਕਰਨੀ ਫਿਰ ਉਸ ਚੀਜ਼ ਵਿੱਚ। ਬਿਲਕੁਲ,
2: ਲੋਕਾਂ ਦਾ ਰਾਈਟ ਟੂ ਓਬਟੇਨ ਦਾ ਜਿਹੜਾ ਹੈਗਾ ਆ ਲੈਂਡ ਔਨ ਆਕਸ਼ਨ ਜਿਹੜੀ ਆ ਨਾ ਜੀ, ਹਾਂਜੀ, ਬੋਲੀ ਤੇ ਲੈਣ ਦਾ ਜਿਹੜਾ ਅਧਿਕਾਰ ਆ ਅਗਲੇ ਸਾਲ ਦਾ, ਅਗਲੇ 5 ਸਾਲਾਂ ਦਾ ਮਰ ਜਾਣਾ ਜੀ, ਨਾ 5 ਸਾਲ ਜਿਹੜਾ ਹੈਗਾ ਉਹ ਆਪਣੇ ਫਾਇਦੇ ਚੱਕੇ ਤੇ ਨਾ ਬੋਲੀ ਤੇ ਚੜੇ, ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ। ਬਟ ਇਹਦੇ ਵਿੱਚ ਏਦਾਂ ਹੈਗਾ ਆ, ਇਹਨਾਂ ਨੂੰ ਇੱਕ ਸਰਪੰਚ ਨੂੰ ਵੀ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦੇਣੀ ਚਾਹੀਦੀ ਆ, ਉਹਦਾ ਨੰਬਰ ਪਵਾ ਕੇ ਰੱਖ ਲੈਣੇ, ਹਾਂਜੀ, ਉਹ ਦਰਖਾਸਤ ਦੇ ਕੇ ਚਾਹੇ ਭਾਵਾਂ ਰਜਿਸਟਰਡ ਕਰਨ ਵੀ, ਜਿਹਦੇ ਨਾਲ ਪਤਾ ਲੱਗੇ ਕਿ ਸਰਪੰਚ ਨੂੰ ਲਿਖਿਆ ਆ, ਤੇ ਫਿਰ ਮੁੜ ਕੇ ਡਾਇਰੈਕਟਰ ਪੰਚਾਇਤ ਤੇ ਜਿਹੜਾ ਆ ਉਹ ਸਰਪੰਚ ਦੇ ਖਿਲਾਫ ਵੀ, ਹਾਂਜੀ, ਮੂਵ ਕੀਤਾ ਜਾ ਸਕਦਾ ਆ। ਬਾਕੀ ਇਹੋ ਜਿਹੇ ਕੰਮ ਸਰ ਜਿਹੜੇ ਹੈਗੇ ਆ ਇਹ ਲੋਕਲ ਜਿਹੜੇ ਹੈਗੇ ਵਿਧਾਇਕ ਉਹਨਾਂ ਦੀ ਸ਼ਹਿਤ ਹੀ ਹੁੰਦੇ ਆ, ਉਦਾਂ ਅਦਰਵਾਈਜ਼ ਨਹੀਂ ਕਰ ਸਕਦਾ ਕੋਈ, ਤੇ ਕਾਨੂੰਨ ਦੇ ਰਸਤੇ ਖੁੱਲੇ ਹੈਗੇ ਜੀ ਇਹਨਾਂ ਵਾਸਤੇ। ਬਾਕੀ ਅਸੀਂ ਤਾਂ ਆਪਣੇ ਲੈਵਲ ਤੇ ਜਿਹੜਾ ਇਹਨਾਂ ਨੂੰ ਯਕੀਨ ਦਵਾਉਂਦੇ ਆ, ਤੇ ਦੂਜੇ ਚੌਥੇ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਮਤਲਬ ਸਾਂਝੀ ਕਰਦੇ ਰਵਾਂਗੇ ਜੀ,
0: ਜਰੂਰ ਜੀ।
2: ਤੇ
0: ਬਿਲਕੁਲ।
2: ਬਾਕੀ ਇਹ ਹੈ ਕਿ ਮੀਡੀਆ ਦੇ ਵਿੱਚ ਜਿੰਨਾ ਹੋ ਸਕੇਗਾ ਮੀਡੀਆ ਦਾ ਯੋਗਦਾਨ, ਬਾਕੀ ਜਿਹੜਾ ਆ ਜਦੋਂ ਮੀਡੀਆ ਦੀ ਗੱਲ ਮੀਡੀਆ ਚ ਆਉਂਦੀ ਹੈਗੀ ਆ ਤੇ ਫਿਰ ਅਫਸਰਸ਼ਾਹੀ ਵੀ ਜਿਹੜੀ ਆ ਥੋੜਾ ਹਿਲਦੀ ਜ਼ਰੂਰ ਹੈਗੀ ਆ ਜੀ।
0: ਬਿਲਕੁਲ ਆ ਜੀ, ਬਿਲਕੁਲ ਆ
2: ਜੀ ਸਰ, ਹਾਂਜੀ
0: ਜੀ। ਆਪਣੇ ਸੁਰਿੰਦਰ ਜੀ ਕੁਝ ਹੋਰ ਕਹਿਣਾ ਚਾਹੋਗੇ ਜੀ, ਕੋਈ ਹੋਰ ਸਵਾਲ ਹੋਵੇ ਇਹਦੇ ਬਾਰੇ?
3: ਸਰ ਆਪਾਂ ਜਿਹੜੀ ਗੱਲ ਸਰਪੰਚ ਸਾਹਿਬ ਦੀ ਕਰਦੇ ਆ ਨਾ ਆਪਾਂ,
0: ਹਾਂਜੀ,
3: ਨੋਟਿਸ ਸਰਪੰਚ ਸਾਹਿਬ ਨੂੰ ਆਪਾਂ ਪਹਿਲੇ ਜਦੋਂ ਬੋਲੀ ਕੀਤੀ ਆਪਾਂ ਪਹਿਲੇ ਬੇਨਤੀ ਕੀਤੀ, ਆਪਾਂ ਹੁਣ ਫਿਰ ਬਾਅਦ ਜੀ ਬੇਨਤੀ ਕੀਤੀ ਕਿ ਸਰ ਅੱਜ ਕੱਲ
0: ਸੁਰਿੰਦਰ ਜੀ ਬੇਨਤੀ ਨਾ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ, ਇੱਕ ਜੋ ਕੁਝ ਵੀ ਲਿਖਤੀ ਤੁਸੀਂ ਓਬਜੈਕਸ਼ਨ ਜਾਂ ਉਹਨਾਂ ਨੂੰ ਦਿੱਤੀ ਹੈ, ਅਰਜੀ ਦਿੱਤੀ ਹੈ, ਉਹਦੀ ਕਾਪੀ ਇੱਕ ਆਪਣੇ ਕੋਲ ਰੱਖੋ ਤੇ ਇੱਕ ਉਹਨਾਂ ਨੂੰ ਦਿਓ ਜੀ। ਜੇ ਉਹਦੇ ਉੱਤੇ ਹਫ਼ਤੇ ਦੇ ਅੰਦਰ ਜਾਂ 2 ਹਫ਼ਤਿਆਂ ਦੇ ਅੰਦਰ ਮਹੀਨੇ ਅੰਦਰ ਕਾਰਵਾਈ ਨਹੀਂ ਕਰਦੇ ਤਾਂ ਫਿਰ ਤੁਸੀਂ ਡੀਸੀ ਅਫਸਰ ਕੋਲ ਜਾ ਸਕਦੇ, ਡੀਸੀ ਆਫਿਸ ਜਾਓ ਤੇ ਉੱਥੇ ਕੰਪਲੇਂਟ ਕਰੋ ਕਿ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਜੀ।
2: ਬਿਲਕੁਲ ਜੀ, ਹੁਣ ਤਾਂ ਜਿਹੜਾ ਹੈਗਾ ਜੇ ਤੁਸੀਂ ਦੇਤੀ ਹੈ ਤੇ ਫਿਰ ਡੀਸੀ ਸਾਹਿਬ ਨੂੰ ਸਿੱਧੀ ਕੰਪਲੇਂਟ ਕਰੋ, ਇਸ ਤੋਂ ਪਹਿਲਾਂ ਸਫੈਦੇ ਲੱਗ ਜਾਣ ਜੀ ਸਾਰੇ।
0: ਬਿਲਕੁਲ ਜੀ,
2: ਜਾ ਕੇ ਡੀਸੀ ਸਾਹਿਬ ਕੋਲੋਂ ਜਿਹੜਾ ਹੈ ਚਾਹੇ ਪਰਸਨਲੀ ਉਹਨਾਂ ਨੂੰ ਜਾ ਕੇ ਮਿਲ ਲਓ,
0: ਮੂੰਹ ਜ਼ਬਾਨੀ ਨਾਲ ਗੱਲ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ ਤਾਂ ਕਿ ਸਬੂਤ ਹੋਵੇ ਕੱਲ ਨੂੰ ਤੁਹਾਡੇ ਕੋਲ ਗੱਲ ਕਰਨ ਦੇ ਲਈ, ਕਿ ਇਹ ਨਹੀਂ ਪਏ ਮੂੰਹ ਜ਼ਬਾਨੀ ਨਾ ਕਰੋ, ਲਿਖਤੀ ਦਿਓ ਉਹਨਾਂ ਕੋਲ, ਸਰਪੰਚ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਲਿਖ ਕੇ ਦੇ ਦਿਓ, ਬਾਕੀ ਅਸੀਂ ਜਾਣੀ ਹੈ ਸਾਡਾ ਕੰਮ ਜਾਣੀ ਹੈ।
3: ਅਨੇ ਸਰ ਇੱਕ ਬੇਨਤੀ ਹੈ ਕਿ ਆਪਾਂ ਜਿੱਦਾਂ ਡਾਇਰੈਕਟਰ ਸਾਹਿਬ ਨੂੰ ਲਿਖੀ ਐਪਲੀਕੇਸ਼ਨ,
0: ਹਾਂਜੀ,
3: ਠੀਕ ਹੈ ਜੀ, ਇੱਕ ਲਿਖੀ ਆਪਾਂ ਡੀਸੀ ਸਾਹਿਬ ਨੂੰ ਕਾਪੀ ਕਰਨ ਲੱਗੇ, ਡੀਡੀਪੀ ਸਾਹਿਬ ਨੂੰ, ਉਹ ਆਪਾਂ ਕਾਪੀਆਂ ਦੇ ਦਿੰਦੇ ਫਿਰ ਸਰਪੰਚ ਸਾਹਿਬ ਨੂੰ ਗੱਲ ਕੀਤੀ, ਪਰ ਇਹ ਤਾਂ ਉਹਨਾਂ ਦੀ ਗੱਲ ਹੀ ਕੋਲ ਦੇਣਾ,
0: ਖਿਲਾਫ ਜਿਹੜੀ ਹੈ ਆਪਾਂ ਕੰਪਲੇਂਟ ਕੀਤੀ ਹੈ ਜੀ। ਤੁਸੀਂ ਪਹਿਲਾਂ ਕੰਮ ਜੇ ਤੁਹਾਡੇ ਤੱਕ ਸੀਮਤ ਆ, ਸਰਪੰਚ ਸਾਹਿਬ ਜਾਂ ਪੰਚ ਜਿਹੜੇ ਜੇ ਉਹ ਹੈਂਡਲ ਨਹੀਂ ਕਰਦੇ, ਹੱਲ ਨਹੀਂ ਕਰਦੇ, ਫਿਰ ਉਹ ਤੁਸੀਂ ਅੱਗੇ ਲਿਜਾ ਸਕਦੇ ਹੋ ਜੀ, ਫਿਰ ਡੀਸੀ ਦੀ ਜ਼ਿੰਮੇਵਾਰੀ ਆ, ਉਹ ਕਰੇ ਨਾ ਕਰੇ ਉਹਦੇ ਉੱਤੇ ਪਵੇਗੀ ਜੀ।
3: ਪਰ ਇੱਕ ਸਕਿੰਟ ਦੀ ਗੱਲ ਹੈ, ਜਦੋਂ ਉਹਨਾਂ ਨਾਲ ਗੱਲ ਹੋਈ ਨਾ ਸਰਪੰਚ ਸਾਹਿਬ ਨਾਲ, ਉਹਨਾਂ ਨੂੰ ਪਤਾ ਕੀ ਗਿਆ, ਉਹ ਕਹਿੰਦੇ ਜੀ ਮੈਂ ਉਹ ਠੇਕੇਦਾਰ ਨੂੰ ਨੋਟਿਸ ਦਿੱਤਾ ਸੀ ਗੱਲ ਦਾ ਤੇ ਮੈਂ ਕਾਰਵਾਈ ਕਰ ਰਿਹਾ, ਪਰ ਉਹ ਬੂਟੇ ਲਾਈ ਜਾਂਦੇ ਉਦੋਂ ਰੁਕੇ ਹੀ ਨਹੀਂ, ਕਹਿਣ ਦੇ ਬਾਅਦ ਵੀ ਨੋਟਿਸ ਦੇਣ ਦੇ ਬਾਵਜੂਦ ਵੀ।
0: ਫਿਰ ਤਾਂ ਸੈਣੀ ਸਾਹਿਬ ਉਹਦੇ ਉੱਤੇ ਸਟੇ ਲਿਆ ਸਕਦੇ ਆ, ਕੋਰਟ ਨੂੰ ਵਿੱਚ ਸ਼ਾਮਿਲ ਕਰ ਸਕਦੇ ਆ ਜੀ।
2: ਹਾਂਜੀ ਬਿਲਕੁਲ ਜੀ, ਕਰ ਸਕਦੇ ਜੀ, ਬਿਲਕੁਲ ਕਰ ਸਕਦੇ
0: ਜੀ। ਉਹ ਕਿਹੜਾ ਰਾਹ ਹੈਗਾ ਸਰ ਜਿੱਥੇ ਅਪਰੋਚ ਕਰਨੀ ਪਏਗੀ?
2: ਇਹ ਤਾਂ ਪਹਿਲਾਂ ਦੇਖੋ ਕੋਰਟ ਦਾ ਕੰਮ, ਤਾਂ ਇਹ ਕੋਰਟਾਂ ਦੇ ਵਿੱਚ ਤਾਂ ਹੜਤਾਲਾਂ ਚੱਲਦੀਆਂ ਹੈਗੀਆਂ ਜੀ, ਇਹਨਾਂ ਨੂੰ ਇੱਥੇ ਟਾਈਮ ਲੱਗ ਜਾਣਾ ਆ, ਇਮੀਡੀਏਟਲੀ ਏਦਾਂ ਇਹਨਾਂ ਗੱਲਾਂ ਨਾਲ ਏਦਾਂ ਨੀ ਹੋਣੀ ਹੈਗੀ। ਜਾ ਕੇ ਡੀਸੀ ਸਾਹਿਬ ਨੂੰ ਇਹ ਗੱਲ ਪਰਸਨਲੀ ਜਾਣ, 10 ਬੰਦੇ ਇਕੱਠੇ ਹੋ ਕੇ ਵੀ ਮਿਲਣ ਆਏ ਜੀ, ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਦੱਸਣ ਜੀ ਮਹਾਰਾਜ ਉੱਥੇ ਕੋਈ ਨੀ ਰੁਕਦਾ ਪਿਆ।
0: ਜੀ ਬਿਲਕੁਲ ਹੈ ਜੀ,
2: ਹਾਂਜੀ
0: ਜੀ।
2: ਬਾਕੀ ਜਿਹੜਾ ਹੈਗਾ ਅਸੀਂ ਤੁਹਾਡੀ ਗੱਲ ਜਿਹੜੀ ਹੈਗੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਆਪਣੇ ਮੀਡੀਆ ਰਾਹੀਂ ਟੈਗ ਕਰ ਦਿਆਂਗੇ ਜੀ ਤੁਹਾਡੀ ਰਿਕਾਰਡਿੰਗ।
0: ਜ਼ਰੂਰ ਜੀ, ਇਹਨਾਂ ਨੂੰ ਵੀ ਭੇਜ ਦਿੰਦੇ ਆ ਜੀ, ਕੋਈ ਗੱਲ ਨੀ, ਇਦਾਂ ਦੀ ਗੱਲ ਨੀ ਜੀ।
2: ਹਾਂ ਜੀ ਠੀਕ ਹੈ ਸਰ,
0: ਥੈਂਕ ਯੂ,
2: ਠੀਕ ਹੈ।
0: ਤੇ ਹਾਂਜੀ ਸੁਰਿੰਦਰ ਜੀ ਸ਼ੁਕਰੀਆ ਜੀ, ਕੁਝ ਹੋਰ ਹੋਵੇ ਤਾਂ ਜ਼ਰੂਰ ਗੱਲ ਕਰ ਸਕਦੇ ਹੋ।
2: ਬੀਬੀ ਜਗੀਰ ਕੌਰ ਹੋਣਾ ਨੇ ਲਾਂਬੇ ਲਾ ਤੇ,
0: ਲਾਂਬੇ ਲਾ ਤੇ ਜੀ, ਬਿਲਕੁਲ ਹੈ ਜੀ, ਬੇਬਾਕ ਬੋਲੇ ਨੇ।
2: ਮੇਰਾ ਖਿਆਲ ਆ ਜੇ ਉਹਨਾਂ ਦੀ ਦੀਆਂ ਜਿਹੜੀਆਂ ਹੈਗੀਆਂ ਬੈਸਟ ਜਿਹੜੀਆਂ ਸਪੀਚਿਸ ਆ ਜੇ ਕੱਢੀਆਂ ਜਾਣ ਤੇ ਉਹਦੇ ਵਿੱਚੋਂ ਜਿਹੜੀ ਆ ਇਹ ਇੱਕ ਇੱਦਾਂ ਦੀ ਸਪੀਚ ਹੋਊਗੀ ਜਿਹੜੀ ਕਿ ਉਹਨਾਂ ਦੀ ਲਾਈਫ ਦੀ ਬਹੁਤ ਹੀ ਵਧੀਆ ਬਿਹਤਰੀਨ ਪਰਫਾਰਮੈਂਸ ਹੋਊਗੀ
0: ਜੀ।
2: ਕਾਰਨ ਕੀ ਜੀ? ਸਰ ਉਹ ਜਿੱਥੇ ਜਿੰਨੇ ਲੀਡਰ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਧੋ ਕੇ ਰੱਖ ਦਿੱਤਾ,
0: ਜੋ
2: ਸਿਚੁਏਸ਼ਨ ਹੈ
0: ਦੰਦਾਂ ਥੱਲੇ ਜੀਵ ਤੇ ਕੇ ਬੈਠੇ ਸੀ ਜੀ।
2: ਹਾਂਜੀ
0: ਜੀ,
2: ਉਹਨਾਂ ਨੇ ਬੀਬੀ ਜੀ ਨੇ ਦੇਖੋ ਕਿਹਾ ਕੀ ਆ
0: ਜੀ,
2: ਜਦੋਂ ਪੂਰੀ ਸਪੀਚ ਤੁਸੀਂ ਸੁਣੋਗੇ ਨਾ ਜੀ,
0: ਬਿਲਕੁਲ
2: ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦੇ ਹੋਏ ਕਿਹਾ ਭਈ ਕਿ ਤੁਹਾਨੂੰ ਆਪਣੀਆਂ ਜਨਾਨੀਆਂ ਨਾਲ ਜਿਹੜਾ ਹੈਗਾ ਆ ਕੋਈ ਸਤਿਕਾਰ ਨੀ ਗਾ ਤੁਹਾਡਾ ਮਨ ਚ
0: ਜੀ।
2: ਉਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਹੈਗਾ ਰਿਸਪੋਂਸ ਸਹੀ ਨੀ ਦਿੱਤਾ, ਉਹ ਕਹਿੰਦੇ ਭੈਣਾਂ ਨਾ ਹੋਊਗਾ ਮਾਵਾਂ ਨਾ ਹੋਊਗਾ
0: ਜੀ,
2: ਹੈ ਜੀ। ਫੇਰ ਤੁਸੀਂ ਕਹਿੰਦੇ ਜਨਾਨੀਆਂ ਨੂੰ 50% ਰਿਜ਼ਰਵੇਸ਼ਨ ਤੇ ਉਹ 30% ਜਦੋਂ ਆਉਂਦੇ ਹੁੰਦੇ ਆ ਇੱਦਾਂ ਕਰਕੇ ਤੇ ਉਹਨਾਂ ਨੂੰ ਨਾਲ ਗੱਡੀ ਚ ਬਿਠਾਲ ਕੇ ਲੈ ਆਇਆ ਕਰੋ
0: ਜੀ।
2: ਉਹ ਵੀ ਇਹ ਮੰਚ ਦੇ ਵਿੱਚ ਜਿਹੜਾ ਹੈਗਾ ਆ ਦੇਖਣ ਜੀ,
0: ਬਿਲਕੁਲ ਆ ਕੇ ਦੇਖਣ,
2: ਗੱਲਬਾਤ ਹੁੰਦੀ ਆ ਉਹਨਾਂ ਨੂੰ। ਬਹੁਤ ਵਧੀਆ ਗੱਲ ਸੀ ਕਿ ਪੂਕ ਜਨਾਨੀਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਰਪੰਚੜੀਆਂ ਬਣਾਉਂਦੇ ਆ, ਪੰਚੜੀਆਂ ਬਣਾਉਂਦੇ ਆ
0: ਜੀ,
2: ਤੁਸੀਂ ਉਹਨਾਂ ਨੂੰ ਪੋਲੀਟੀਕਲ ਅਵੇਅਰ ਤਾਂ ਕਰੋ
0: ਜੀ।
2: ਰੈਲੀਆਂ ਚ ਤੁਸੀਂ ਆਪ ਹੱਥ ਮਾਲਦੇ ਚੱਲ ਜਾਂਦੇ ਹੈਗੇ ਆ ਤੇ ਜਨਾਨੀਆਂ ਨੂੰ ਨਾਲ ਲੈ ਕੇ ਆਇਆ ਕਰੋ, ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਨਾਲ ਲੈ ਕੇ ਆਇਆ ਕਰੋ
0: ਜੀ,
2: ਹਾਂਜੀ, ਤਾਂ ਕਿ ਉਹ ਪੋਲੀਟੀਕਲੀ ਜਿਹੜੀ ਹੈਗੀ ਆ ਅਵੇਕਨ ਹੋਣ ਜੀ। ਉਹ ਗੱਲ ਮੈਨੂੰ ਬਹੁਤ ਜਿਹੜੀ ਉਹਨਾਂ ਦੀ ਅਪੀਲਿੰਗ ਲੱਗੀ, ਔਰ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਨਾ ਭਾਰਤ ਇੰਨੀ ਵਧੀਆ ਮੋਟੀਵੇਸ਼ਨਲ ਸੀ,
0: ਬਿਲਕੁਲ
2: ਜਾਨ ਫੂਕ ਦੇਣ ਦਾ ਇਹੋ ਜਿਹਾ ਬੰਦਾ ਜਿਹੜਾ ਹੈਗਾ ਆ ਉਹ ਪ੍ਰਧਾਨ ਚਾਹੀਦਾ ਆ ਸਗੋਂ
0: ਜੀ।
2: ਉਹਨਾਂ ਨੇ ਤਾਂ ਜਾਨ ਫੂਕ ਦਿੱਤੀ ਜੀ,
0: ਬਿਲਕੁਲ ਜੀ ਬਿਲਕੁਲ,
2: ਨਾਲ ਉਹਨਾਂ ਨੇ ਜਿਹੜਾ ਹੈਗਾ ਆ ਵੀ ਆਪਣੀਆਂ ਕਮੀਆਂ ਪੇਸ਼ੀਆਂ ਦੱਸੀਆਂ ਹੈਗੀਆਂ ਵੀ ਭਾਈ ਅਸੀਂ ਉਹਨਾਂ ਬੰਦਿਆਂ ਨੂੰ ਐਡਵਾਂਟੇਜ ਦਿੰਦੇ ਰਹੇ ਜਿਹੜੇ ਪਤਾ ਸੀ ਕਿ ਸਾਡੇ ਨਾਲ ਲੋਇਲ ਹੀ ਨੀਗੇ
0: ਜੀ।
2: ਤੇ ਇਸ ਕਰਕੇ ਤੇ ਜਿਹੜੇ ਲੋਇਲ ਹੈਗੇ ਆ ਉਹਨਾਂ ਦਾ ਤੁਸੀਂ ਮੁੱਲ ਨਹੀਂ ਪਾਉਂਦੇ ਪਏ,
0: ਬਿਲਕੁਲ ਆ ਜੀ
2: ਹਾਂਜੀ। ਸੋ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਦੀ ਸਪੀਚ ਤੋਂ ਬਹੁਤ ਇੰਪ੍ਰੈਸ ਹੋਇਆ ਜੀ
0: ਜੀ।
2: ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਹਾਂ ਭਾਈ ਇਹ ਕਿਹੜਾ ਤਰੀਕਾ ਹੋਇਆ, ਜੇ ਕੱਲ ਨੂੰ SGPC ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈਗੀਆਂ ਤੇ ਕਿੰਨੇ ਕਰਾਉਣੀਆਂ ਹੈਗੀਆਂ ਦੇਸ਼ ਦੀ, ਅਸੀਂ ਮਤਲਬ ਜੇ BJP ਨੂੰ ਥੋੜਾ ਮਿਲਣ ਜਾਂਦੇ ਹਾਂ, ਅਸੀਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗੇ
0: ਜੀ,
2: ਜੇ ਪੰਜਾਬ ਨਾਲ ਕੰਮ ਹੈਗਾ ਅਸੀਂ ਆਮ ਆਦਮੀ ਪਾਰਟੀ ਕੋਲ ਥੋੜਾ ਚੱਲੇ ਹੈਗੇ ਆ, ਅਸੀਂ ਪੰਜਾਬ ਦੀ ਸਰਕਾਰ ਕੋਲ ਚੱਲੇ ਆ
0: ਜੀ,
2: ਹਾਂਜੀ। ਤੁਸੀਂ ਬਿਲਕੁਲ ਜਿਹੜੇ ਹੈਗੇ ਉਸ ਚੀਜ਼ ਦੇ ਵਿੱਚ ਜਿਹੜੇ ਲਲਾ ਮਚਾ ਲੈਂਦੇ ਹੈਗੇ ਆ, ਤੁਹਾਨੂੰ ਕੀ ਚਾਹੀਦੀ ਆ? ਪਾਵਰ ਚਾਹੀਦੀ ਨਾ, ਸਰਕਾਰ ਚਾਹੀਦੀ, ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਕਿੱਦਾਂ ਬਣਾ ਕੇ ਦਿਆਂਗੇ? ਅਸੀਂ ਇੰਡੀਪੈਂਡੈਂਟ ਲੜਦੇ ਆ ਜਾਂ ਅਲਾਇੰਸ ਨਾਲ ਲੜਦੇ ਹੈਗੇ ਆ, ਕੱਲ ਤਾਂ ਸਰਕਾਰ ਨਾਲ ਤੁਹਾਨੂੰ ਪਾਵਰ ਨਾਲ ਆ, ਅੱਜ ਜਿਹੜੇ ਹੈਗੇ 15 ਜਿੱਤਾਂਗੇ, 20 ਜਿੱਤਾਂਗੇ, 25 ਜਿੱਤਾਂਗੇ, ਅਸੀਂ ਬਾਅਦ ਚ ਅਲਾਇੰਸ ਕਰ ਲਾਂਗੇ
0: ਜੀ।
2: ਗੱਲ ਤਾਂ ਇਹ ਹੈਗਾ ਨਾ ਜੀ, ਬਾਕੀ ਜਿਹੜਾ ਹੈਗਾ ਆ ਇਹ ਦਰਵਾਜੇ ਸਾਡੇ ਖੁੱਲੇ ਹੈਗੇ ਜਿੱਦਾਂ ਮਰਜ਼ੀ ਆ,
0: ਬਿਲਕੁਲ ਆ ਜੀ।
2: ਉਹ ਬਹੁਤ ਵਧੀਆ ਉਹਨਾਂ ਨੇ ਓਪਨ ਮਾਇੰਡ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ, ਤੇ ਨਾਲ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਵੀ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਬਾਰੇ ਜਾਂ ਵਾਰਸ ਪੰਜਾਬ ਬਾਰੇ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਫਿਰ ਪੰਥ ਵਾਸਤੇ ਕੁਰਬਾਨੀ ਕੀ ਆ ਇਸ ਪਰਿਵਾਰ ਦੀ, ਅੱਜ ਤੱਕ ਦੱਸੋ ਤਾਂ ਸਹੀ ਕੀ ਕੀਤਾ ਪੰਥ ਲਈ
0: ਜੀ,
2: ਹਾਂਜੀ। ਜਿਹੜੇ ਬੰਦੇ ਸਾਰੀ ਸਾਰੀ ਜ਼ਿੰਦਗੀ ਸਿਆਸਤ ਵਿੱਚ ਨਿਕਲ ਗਈ ਆ ਉਹਨਾਂ ਬੰਦਿਆਂ ਨੇ ਵੀ ਉਹਨਾਂ ਬੰਦਿਆਂ ਵਾਸਤੇ ਜਿਹੜਾ ਆ ਤੁਸੀਂ ਉਹਦੇ ਪਿੱਛੇ ਲੱਗਦੇ, ਉਹਨਾਂ ਨੇ ਤਾਂ ਆਪਣਾ ਮੁੱਖ ਮੰਤਰੀ ਪਹਿਲਾਂ ਹੀ ਡਿਕਲੇਅਰ ਕੀਤਾ ਆ, ਤੇ ਬਾਕੀ ਜਿਹੜੇ ਆ ਪਿੱਛੇ ਜਾ ਕੇ ਲੱਗਦੇ ਹੈਗੇ ਆ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਆ
0: ਜੀ। ਨਾਲੇ ਉਹ ਕਹਿੰਦੇ ਕਿ ਅਸੀਂ ਕਾਹਤੋਂ ਮੰਨੀਏ ਭਾਈ, ਜਿਹੜੇ ਡਰੱਗੀ ਨੇ ਜਾਂ ਗੈਂਗਸਟਰ ਉਹ ਬੰਦੇ ਤੁਸੀਂ ਮੋਹਰੇ ਕੀਤੇ।
2: ਹਾਂ ਬਿਲਕੁਲ ਜੀ, ਉਹਨਾਂ ਨੇ ਜੋ ਕਹਿ ਸਕਦੇ ਸੀ ਜੀ ਕਿਹਾ ਜੀ, ਇਸੇ ਕਰਕੇ ਵੀ ਇਹ ਉਹ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਰਿਵਾਰ ਬਾਈ ਦੇ ਵਿੱਚ ਡਿੰਪੀ ਨੂੰ ਵੋਟਾਂ ਪਾਉਂਦਾ ਸੀ, ਉਹਨਾਂ ਦੇ ਵਰਕਰ ਬਣ ਕੇ ਤੇ ਕੰਮ ਕਰ ਰਹੇ ਸੀ, ਅੱਜ ਉਹ ਪੰਥਕ ਕਿੱਦਾਂ ਹੋ ਗਿਆ ਜੀ।
0: ਬਿਲਕੁਲ ਹਾਂਜੀ, ਜੀ
2: ਸੋ ਇਸ ਕਰਕੇ ਮੈਂ ਵਧੀਆ ਸਪੀਚ ਸੀਗੀ ਜੀ ਉਹਨਾਂ ਦੀ ਔਰ ਗੱਲਾਂ ਸੱਚੀਆਂ ਸੀਗੀਆਂ ਭਾਵਾਂ ਕਿਸੇ ਨੂੰ ਪੌੜੀਆਂ ਹੀ ਲੱਗੀਆਂ ਹੋਣਗੀਆਂ ਜੀ ਜੀ ਭਾਰਤ ਸਾਹਿਬ ਜੀ
0: ਤੇ ਸੈਣੀ ਸਾਹਿਬ ਅਵਾਰਾ ਪਸ਼ੂਆਂ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਸੁਣਾਇਆ ਵੈਸੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ ਮਿਊਨਿਸਪੈਲਟੀਆਂ ਦੇ ਉੱਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ ਜਦੋਂ ਖਮਿਆਜੇ ਦੇਣੇ ਪੈਣਗੇ ਭਰਨ ਪੈਣਗੇ ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਵੀ ਦੇਖਣ ਨੂੰ ਰਿਐਕਸ਼ਨ ਮਿਲੇਗਾ ਫਿਰ ਕਿਵੇਂ ਦੇਖਦੇ ਹੋ ਜੀ
2: ਭਾਰਤ ਸਾਹਿਬ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ
0: ਜੀ
2: ਹਾਂਜੀ ਭਾਰਤ ਸਾਹਿਬ ਉਹ ਜਿਹੜਾ ਆ ਕੰਪਨਸੇਸ਼ਨ ਲੈਣਾ ਕਿਹਦੇ ਕੋਲੋਂ ਆ ਮਾਲਕ ਤੋਂ ਮਾਲਕ ਦਾ ਡੰਗਰ ਨਹੀਂ ਆਉਂਦਾ ਸੜਕਾਂ ਤੇ
0: ਜੀ
2: ਉਹ ਤਾਂ ਵਾਰਾ ਡੰਗਰ ਆ ਜੀ
0: ਬਿਲਕੁਲ ਹੈ ਜੀ
2: ਹਾਂਜੀ ਉਹਦੇ ਵਾਸਤੇ ਤਾਂ ਜਿਹੜਾ ਹੈਗਾ ਆ ਕੋਈ ਵਾਲਾ ਰੂਲ ਹੈ ਹੀ ਨਹੀਂ ਰੈਗੂਲੇਸ਼ਨ
0: ਤੇ
2: ਜਿਹੜੇ ਸੁਝਾਅ ਸੁਪਰੀਮ ਕੋਰਟ ਦੇ ਰਹੀ ਹੈਗੀ ਆ ਜੀ ਉਹਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੇ ਆ ਡਿਵੈਲਪ ਕਰਨ ਦੀ ਲੋੜ ਆ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆ ਜਾਂ ਕੋਈ ਉਹਨਾਂ ਦੇ ਟੈਗ ਲਾਉਣੇ ਹੈਗੇ ਜੋ ਜਿੱਦਾਂ ਦੀਆਂ ਗਾਈਡਲਾਈਨ ਦੇ ਰਹੇ ਆ ਉਹਦੇ ਵਾਸਤੇ ਚਾਹੀਦਾ ਪੈਸਾ ਪੈਸਾ ਤਾਂ ਸਰਕਾਰ ਕੋ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹੈ ਨੀ
0: ਬੰਦੋਬਸਤ ਹੋ ਸਕਦਾ ਤਾਂ ਉਹ ਕਰੋ ਹੁਣ ਇੰਨਾ ਪਸ਼ੂ ਮਾਫ ਕਰਨਾ ਕਿੱਡੇ ਵੱਡੇ ਪੱਧਰ ਦੇ ਉੱਤੇ ਇਹਨਾਂ ਮੁਲਕਾਂ ਪੱਛਮੀ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ ਕਿਉਂ ਨੀ ਉਹ ਜਿਹੜਾ ਸਿੱਧਾ ਉਧਰ ਪਹੁੰਚਾਇਆ ਜਾਂਦਾ ਕਿਉਂ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਕਿਉਂ ਸਾਡੀਆਂ ਹੋਰ ਕੀ ਉੱਥੇ ਜਦੋਂ ਫਿਰ ਪਸ਼ੂ ਮਰਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਦੁੱਖ ਭੋਗ ਰਿਹਾ ਹੈ ਉਹ ਤਰਸ ਤਾਂ ਉੱਥੇ ਹੋਣਾ ਚਾਹੀਦਾ ਹੈ ਭਈ ਇਹ ਇਹਨਾਂ ਨਾਲ ਬਣ ਕੀ ਰਿਹਾ ਜ਼ਿੰਦਗੀ ਮਤਲਬ ਕਿ ਕਿੰਨੀ ਖਰਾਬ ਜੀਉ ਰਹੇ ਆ ਨਾ ਖਾਣ ਨੂੰ ਨਾ ਬੈਠਣ ਨੂੰ ਨਾ ਉੱਠਣ ਨੂੰ ਤੇ ਉਹ ਗਰਮੀ ਸਰਦੀ ਸਾਰਾ ਕੁਝ ਝੱਲਦੇ ਆ ਬਾਹਰ ਹੀ ਸਾਰਾ ਕੁਝ ਚੀਜ਼ਾਂ ਨੇ ਉਹ ਤਾਂ ਫਿਰ ਜਿਹੜਾ ਉਹਨਾਂ ਦੇ ਮਨ ਤਾਂ ਉੱਥੇ ਵਲੂੰਦਰਾ ਹੋਣਾ ਚਾਹੀਦਾ ਹੈ ਜੀ
2: ਪਰ ਅੱਛਾ ਬੇਨਤੀ ਇਹ ਹੈਗੀ ਆ ਕਿ ਸਾਡੇ ਮੁਲਕ ਦੀ ਇੱਕ ਤਰਾਸਦੀ ਆ
0: ਜੀ
2: ਉਹ ਇਹ ਕਿ ਮੈਂ ਕੀ ਖਾਣਾ ਆ ਮੈਂ ਕਿੱਦਾਂ ਦਾ ਜੀਵਨ ਜੀਣਾ ਆ ਇਹ ਮੈਂ ਨੀ ਇੰਡੀਪੈਂਡੈਂਟਲੀ ਤੈਅ ਕਰਨਾ ਇਹ ਦੂਜੇ ਤੈਅ ਕਰਦੇ ਆ
0: ਜੀ
2: ਹਾਂਜੀ ਇਹ ਦੂਜੇ ਤੈਅ ਕਰਦੇ ਆ
0: ਜੀ
2: ਹੁਣ ਜਿਹੜਾ ਹੈਗਾ ਆ ਇਹ ਕੋਈ ਗਾਂ ਖਾਂਦਾ ਹੈਗਾ ਆ ਤੇ ਉਹਦਾ ਜਨਮ ਜੇ ਕੋਈ ਉਸ ਪਰਿਵਾਰ ਚ ਹੋਇਆ ਆ ਜਿੱਥੇ ਟ੍ਰੈਡੀਸ਼ਨ ਦੇ ਵਿੱਚ ਖਾ ਰਹੇ ਆ ਕੁਦਰਤ ਨੇ ਉਹਨੂੰ ਜਨਮ ਹੀ ਉਸ ਪਰਿਵਾਰ ਚ ਦਿੱਤਾ ਹੈਗਾ ਆ ਸਾਡਾ ਮਤਲਬ ਕੋਈ ਨੀ ਅਸੀਂ ਪੂਜਾ ਕਰਦੇ ਆ ਜਾਂ ਮੰਨਦੇ ਹੈਗੇ ਆ ਉਹ ਸਾਡੇ ਤੱਕ ਸੀਮਤ ਆ ਅਸੀਂ ਕਿਸੇ ਨੂੰ ਕਿਉਂ ਕਹੀਏ ਵੀ ਤੂੰ ਵੀ ਪੂਜਾ ਕਰ ਬਈ
0: ਬਿਲਕੁਲ
2: ਮੈਨੂੰ ਮੇਰੀ ਲਾਈਫ ਜੀਣ ਦਾ ਪੂਰਾ ਅਧਿਕਾਰ ਆ ਦੂਜੇ ਬੰਦੇ ਨੂੰ ਆਪਣੀ ਲਾਈਫ ਜੀਣ ਤੇ ਪਰ ਪੂਰਾ ਅਧਿਕਾਰ ਆ ਉਹ ਆਪਣਾ ਕਰਮ ਕਰੇਗਾ ਤੇ ਉਹ ਆਪਣਾ ਜਿਹੜਾ ਜੇ ਅਸੀਂ ਸਾਰੀ ਚੋਰੀ ਪੁੰਨ ਪਾਪ ਦੀ ਦੇ ਉੱਤੇ ਚੱਲਦੇ ਆ ਤੇ ਫਿਰ ਉਹ ਜੋ ਕਰਮ ਕਰੇਗਾ ਉਹਦਾ ਫਲ ਉਹ ਭੋਗ ਲਏਗਾ ਹਾਂਜੀ ਤੇ ਜੋ ਮੈਂ ਆਪਣਾ ਚੰਗਾ ਕਰਮ ਕਰੂੰਗਾ ਮੈਂ ਆਪਣਾ ਭੋਗ ਲਊਂਗਾ ਜੀ ਪਰ ਇਹ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਅਸੂਲ ਜਿਹੜੇ ਹੈਗੇ ਆ ਦੂਜੇ ਤੇ ਇੰਪੋਜ਼ ਕਰਨ ਚੱਲ ਜਾਂਦੇ ਹੈਗੇ ਆ ਨਾ ਜੀ ਇਹ ਸਾਡੇ ਮੁਲਕ ਦੀ ਤਰਾਸਦੀ ਆ ਔਰ ਕਰਦੇ ਸਾਰੇ ਹੀ ਆ ਜੀ ਏਦਾਂ ਤੇ ਇਹ ਨੀ ਹੋਣਾ ਚਾਹੀਦਾ ਜੀ
0: ਜੀ ਪਰ ਇਹਦੇ ਨਾਂ ਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਬਿਜ਼ਨਸ ਵੀ ਤਾਂ ਚੱਲ ਰਿਹਾ ਨਾ ਇੰਡੀਆ ਜਿਹੜਾ ਤਕਰੀਬਨ ਬੀਫ ਦਾ ਜਾਂ ਮੀਟ ਦਾ ਤਕਰੀਬਨ ਤੀਸਰਾ ਕਿ ਦੂਸਰੇ ਨੰਬਰ ਬ੍ਰਾਜ਼ੀਲ ਤੋਂ ਬਾਅਦ ਐਕਸਪੋਰਟਰ ਆ ਜੀ ਹੁਣ ਇਹਨਾਂ ਮੁਲਕਾਂ ਦੇ ਵਿੱਚ ਤਾਂ ਪਸ਼ੂ ਬਹੁਤ ਘੱਟ ਦੇਖਣ ਨੂੰ ਮਿਲਦਾ ਡੇਅਰੀ ਫਾਰਮ ਹੋਰ ਸਾਰੀਆਂ ਚੀਜ਼ਾਂ ਨੇ ਪਰ ਜਿਹੜੇ ਛੋਟੀ ਫਾਰਮਿੰਗ ਸੀ ਉਹ ਵੀ ਖਤਮ ਹੋ ਗਈ ਤੇ ਉਹ ਵੱਡੇ ਵੱਡੇ ਚਲੋ ਹੋਰ ਸਾਰੀਆਂ ਫਾਰਮਿੰਗਾਂ ਹੁੰਦੀਆਂ ਪਰ ਵੱਡੇ ਪੱਧਰ ਦੇ ਉੱਤੇ ਐਕਸਪੋਰਟਰ ਤਾਂ ਮੀਟ ਦੇ ਇਹ ਹੀ ਨੇ ਨਾ ਬ੍ਰਾਜ਼ੀਲ ਹੋ ਗਿਆ ਜਾਂ ਇੰਡੀਆ ਹੋ ਗਿਆ ਜਾਂ ਹੋਰ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ ਇਹ ਨੰਬਰ ਆਉਂਦੇ ਨੇ ਜੀ ਇਹਨਾਂ ਦੇ
2: ਭਾਰਤ ਸਾਹਿਬ ਬੇਨਤੀ ਇਹ ਆ ਕਿ ਜਿਹੜੇ ਇਹ ਸਮੱਸਿਆ ਨਾ ਜੀ ਵਾਰਾ ਡੰਗਰਾਂ ਦੀ ਇਹ ਨੌਰਥ ਇੰਡੀਆ ਦੇ ਵਿੱਚ ਵਧਿਆ ਜੀ
0: ਜੀ
2: ਕੰਪੈਰੇਟਿਵ ਟੂ ਸਾਊਥ
0: ਜੀ
2: ਹੈਂਜੀ ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੇ ਇਨਫਰਾਸਟ੍ਰਕਚਰ ਇਹਨਾਂ ਕੋਲੋਂ ਡਿਵੈਲਪ ਨਹੀਂ ਹੋਣਾ ਨਾ ਇੰਨੇ ਪੈਸੇ ਹੋਣ ਜੀ
0: ਜੀ
2: ਇਹ ਘੱਟ ਹੋਇਆ ਕਿ 2012 ਤੋਂ ਬਾਅਦ ਜਿਹੜਾ ਆ ਜਦੋਂ ਤੋਂ ਇਹ ਸਰਕਾਰ ਆਈ ਹੈਗੀ ਆ ਜੀ ਤੇ 14 ਤੋਂ ਬਾਅਦ ਉਦੋਂ ਤੋਂ ਬਾਅਦ ਕੱਟੜਤਾ ਵੱਧ ਗਈ
0: ਜੀ
2: ਕੱਟੜਤਾ ਵੱਧ ਗਈ ਕੰਮ ਸਾਰੇ ਹੁੰਦੇ ਆ ਜੀ
0: ਜੀ
2: ਬਟ ਉਹ ਇਲੀਗਲ ਮੀਨਸ ਨਾਲ ਹੁੰਦੇ ਆ
0: ਜੀ
2: ਸਾਵੇਂ ਜਿਹੜਾ ਹੈਗਾ ਤੁਸੀਂ ਯਾਦ ਕਰੋ ਕਿ ਜਦੋਂ ਆਪਾਂ ਲੁਧਿਆਣੇ ਨੂੰ ਜਲੰਧਰ ਤੋਂ ਜਾਂਦੇ ਹੁੰਦੇ ਸੀਗੇ ਤੇ ਫਗਵਾੜੇ ਲਾਗੇ ਬੜੀ ਸਮੈਲ ਆਉਂਦੀ ਹੁੰਦੀ ਸੀ ਹਨਾ ਜੀ
0: ਉੱਥੇ
2: ਹਾਂਜੀ ਉੱਥੇ ਕਹਿੰਦੇ ਸੀ ਇੱਥੇ ਜੀ ਚਮੜੇ ਦੀ ਫੈਕਟਰੀ ਆ
0: ਜੀ
2: ਹੈਂਜੀ ਉਹ ਅੱਜ ਕਿੱਥੇ ਗਈਆਂ ਸਾਰੀਆਂ ਲੋਪ ਹੋ ਗਈਆਂ ਜੀ ਕਰਦੇ ਕੀ ਹੈਗੇ ਆ ਸਰ ਇਹ ਕੰਮ ਜਿਹੜਾ ਆ ਜਿਹੜਾ ਲੀਗਲ ਆ ਹੋਊਗਾ ਉਹਦੇ ਵਿੱਚ ਸਰਕਾਰ ਨੂੰ ਕੋਈ ਟੈਕਸ ਆਊਗਾ ਸਾਰਾ ਕੁਛ
0: ਜੀ
2: ਇਹ ਸਾਰਾ ਕੁਛ ਜਿਹੜਾ ਹੈਗਾ ਧਰਮ ਦੇ ਨਾਂ ਤੇ ਰੌਲਾ ਪਾ ਕੇ ਤੇ ਮਾਫੀਏ ਨੇ ਕਰ ਲਿਆ ਕਬਜ਼ਾ ਜੀ।
0: ਹੁਣ
2: ਜਦੋਂ
0: ਬਿਲਕੁਲ
2: ਹੁਣ ਦੇਖੋ ਨਾ ਸਰ, ਅੱਗੇ ਹੁੰਦਾ ਸੀਗਾ ਕਿਸੇ ਬੰਦੇ ਦੇ ਡੰਗਰ ਮਰ ਜਾਂਦਾ ਸੀ ਤੇ ਕੋਈ ਚੱਕਣ ਵਾਲੇ ਆਉਂਦੇ ਸੀ, ਦੋ ਪੈਸੇ ਦੇ ਕੇ ਤੇ ਚੱਕ ਲਿਆਂਦੇ ਸੀ ਜੀ। ਹਾਂਜੀ
0: ਹੁਣ
2: ਕੀ ਹੈਗਾ ਆ ਕਿ ਜੇ ਕੋਈ ਡੰਗਰ ਮਰ ਗਿਆ, ਮਰਿਆ ਆ ਡੰਗਰ ਚੁਕਾਉਣ ਵਾਸਤੇ 10-10 ਹਜ਼ਾਰ ਰੁਪਇਆ ਲੱਗ ਜਾਂਦਾ ਜੀ। ਉਹ ਜਿਹੜੇ ਆ ਅੱਛਾ ਉਹ ਫਿਰ ਉਹ ਕੀ ਕਰਦੇ ਹੈਗੇ ਆ, ਉਹ ਜੇ ਪਿੰਡ ਦੇ ਵਿੱਚ ਹੱਡਾ ਰੇੜੀ ਮੌਜੂਦ ਹੈਗੀ ਆ ਉਹ ਛੱਡ ਜਾਂਦੇ ਆ, ਮੁੜ ਕੇ ਉਹ ਇਲੀਗਲ ਟਾਈਮਿੰਗ ਦੇ ਨਾਲ ਆ ਕੇ ਤੇ ਖਲ ਖੁਲ ਲਾ ਕੇ ਲੈ ਜਾਂਦੇ ਆ ਲੀਗਲੀ ਵੇ ਦੇ ਨਾਲ, ਜਿਹੜਾ ਆ ਵਾਰਾ ਡੰਗਰ ਪਏ ਹੈਗੇ ਲੋਕਾਂ ਨੂੰ ਪਰੇਸ਼ਾਨੀ ਹੈਗੀ ਆ ਜੀ, ਤੇ ਉਹ ਸਮੈਲ ਵੀ ਆਉਂਦੀ ਹੁੰਦੀ ਆ ਸੜਕ ਤੋਂ ਜਾਂ ਕਿਸੇ, ਤੇ ਜੇ ਕਿਸੇ ਦੇ ਪਰਸਨਲ ਥਾਂ ਦੇ ਵਿੱਚ ਜਿਹੜਾ ਹੈਗਾ ਆ ਮਰ ਗਿਆ ਵਾਰਾ ਡੰਗਰ, ਤੇ ਉਹ ਤਾਂ ਸਮਝੋ ਫਿਰ ਉਹਦੇ ਕਾਗਜ਼ਾਂ ਦੇ ਖਾਤੇ ਚ ਪੈ ਗਿਆ ਜੀ, ਉਹਨੂੰ 5-7 ਹਜ਼ਾਰ ਦਾ ਥੁੱਕ ਲੱਗ ਗਿਆ ਜੀ। ਉਹਨੂੰ ਦਫਨਾਉਣਾ ਆ ਜਾਂ ਹੋਰ ਆ ਸਾਰਾ ਕੁਛ ਚੱਕਣਾ ਆ ਜੀ, ਕਿਹੜੀ ਜਗ੍ਹਾ ਤੇ ਦਫਨਾਓਗੇ ਉਹ ਸਾਰਾ ਕੁਛ ਉਹਦੇ ਤੇ ਜਿਹੜਾ ਹੈਗਾ ਆ ਅਗਲੇ ਬੰਦੇ ਨੂੰ ਪੇ ਕਰਨਾ ਪੈ ਜਾਂਦਾ ਜੀ। ਤੇ ਸੁਪਰੀਮ ਕੋਰਟ ਨੇ ਚਲੋ ਇਨੀਸ਼ੀਏਟਿਵ ਲਿਆ ਹੈਗਾ ਆ, ਪਰ ਉਹਨਾਂ ਨੇ ਕੀ ਕੀਤਾ, ਇੱਕ ਸੁਜੈਸ਼ਨ ਹੀ ਦਿੱਤਾ ਸਰਕਾਰਾਂ ਨੂੰ ਹੈਂਜੀ, ਕਿ ਇਹਦੇ ਤੇ ਤੁਸੀਂ ਕੋਈ ਸਪੈਸਿਫਿਕ ਲਾ ਬਣਾਓ ਜੀ, ਤੇ ਦੇਖੋ ਕਦੋਂ ਲਾ ਬਣਦਾ ਆ ਤੇ ਕਦੋਂ ਇੰਪਲੀਮੈਂਟ ਹੁੰਦਾ ਆ ਜੀ। ਸਰਕਾਰਾਂ ਨੂੰ ਤਾਂ ਸਵਾਏ ਜਿਹੜਾ ਆ ਆਪਣੇ ਪੋਲੀਟੀਕਲ ਸਕੋਰ ਸੈੱਟ ਕਰਨ ਤੋਂ ਜਾਂ ਵੋਟਾਂ ਸੈੱਟ ਕਰਨ ਤੋਂ ਜਾਂ ਅਗਲੀ ਵਾਰ ਸੱਤਾ ਚ ਆਉਣ ਤੋਂ, ਇਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਆ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਚਲੋ ਕੱਟੜਤਾ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਹਰ ਚੀਜ਼ ਦੇ ਵਿੱਚ ਹਰ ਧਰਮ ਦੇ ਵਿੱਚ ਹੀ ਵੱਧ ਰਹੀ ਹੈ, ਪਰ ਜਥੇਦਾਰ ਗੜਗੱਜ ਸਾਹਿਬ ਕਹਿ ਰਹੇ ਨੇ ਭਾਈ 3-3 ਬੱਚੇ ਜੰਮੋ, ਦੱਸੋ ਹੈ ਕਿ ਉਹਦੇ ਨਾਲ ਵੱਧ ਜਾਊਗਾ ਜੀ, ਕਿ ਸਾਨੂੰ ਐਜੂਕੇਸ਼ਨ ਹੋਣਾ ਚਾਹੀਦਾ ਜਾਂ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ, ਜਾਂ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਕਿ ਉਹ ਸਾਰੀਆਂ ਚੀਜ਼ਾਂ ਲਈ ਸੁਚੇਤ ਹੋਣਾ ਚਾਹੀਦਾ, ਕਾਨੂੰਨ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਸਿਹਤ ਸਹੂਲਤਾਂ ਦੇ ਨਾਲ ਜੋੜਨਾ ਚਾਹੀਦਾ। ਪਰ ਕੀ ਇਹ ਹੱਲ ਹੈ ਕੋਈ ਜੀ, 3-3 ਬੱਚਾ ਜੇ ਕੌਮ ਬਚਾਉਣੀ ਹੈ ਤਾਂ ਕਹਿੰਦੇ 3-3 ਬੱਚੇ ਜ਼ਰੂਰੀ ਹੈ।
2: ਪਰ ਸਾਹਿਬ ਜਿੱਦਣ ਆਰ ਐਸ ਐਸ ਮੁਖੀ ਨੇ ਇੱਦਾਂ ਦੀ ਗੱਲ ਕੀਤੀ ਸੀ, ਆਪਾਂ ਉਦਣ ਵੀ ਕੰਡੈਮ ਕੀਤਾ ਸੀ, ਅੱਜ ਇਹ ਕਰ ਰਿਹਾ ਤੇ ਆਪਾਂ ਉਹਨੂੰ ਵੀ ਕੰਡੈਮ ਕਰਦੇ ਹਾਂ। ਸਵਾਲ ਇਹ ਹੈਗਾ ਆ ਕਿ ਤੁਸੀਂ ਦਾਰਸ਼ਨਿਕ ਹੋ ਸਕਦੇ ਹੈਗੇ ਆ, ਬਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਤੁਸੀਂ ਕਰਦੇ ਆ ਪਬਲਿਕ ਚ, ਇਹਦਾ ਇੰਪ੍ਰੈਸ਼ਨ ਖਰਾਬ ਜਾਂਦਾ ਹੈਗਾ ਆ, ਕਿਹੜਾ ਤੁਹਾਨੂੰ ਖਤਰਾ ਪਿਆ ਹੈਗਾ। ਆਪਾਂ ਤਾਂ ਪਹਿਲਾਂ ਵੀ ਕਹਿੰਦੇ ਹੈਗੇ ਆ ਕਿ ਤੁਸੀਂ ਕੁਆਲਿਟੀ ਤੇ ਧਿਆਨ ਦਿਓ, ਕੁਆਂਟਿਟੀ ਤੇ ਨਾ ਧਿਆਨ ਦਿਓ। ਜਦੋਂ ਦੇਖੋ ਥੋੜੇ ਸਮੇਂ ਦਾ ਅੰਗਰੇਜ਼ ਜਿਹੜਾ ਹੈਗਾ ਆ, ਭਈ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਆ ਉਹ ਇੱਥੇ ਥੋੜੀ ਗਿਣਤੀ ਦੇ ਵਿੱਚ ਹੀ ਆਏ ਸੀ ਇੱਥੇ, ਪਰ ਉਹਨਾਂ ਨੇ ਇੰਨੇ ਬੰਦਿਆਂ ਤੇ ਰੂਲ ਕਰ ਲਿਆ ਜੀ, ਕਿਉਂਕਿ ਕੁਆਲਿਟੀ ਸੀ, ਕੁਆਂਟਿਟੀ ਦੇ ਨਹੀਂ ਗਏ
0: ਜੀ।
2: ਸੋ ਇੱਕ ਹੋਰ ਸ਼ੇਅਰ ਕਰਦੇ ਸੀ ਗੱਲ, ਕਿ ਕਹਿੰਦੇ ਵੀ ਕੋਈ ਅੰਗਰੇਜ਼ ਦੇ ਟਾਈਮ ਦੇ ਉੱਤੇ ਵੀ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ ਦਾ ਟਾਈਮ ਚੰਗਾ ਸੀ
0: ਜੀ।
2: ਉਹ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਕੋਈ ਥਾਣੇਦਾਰ ਮੁਲਜ਼ਮ ਫੜ ਕੇ ਲੈ ਆਇਆ ਕਿਸੇ ਕੇਸ ਦੇ ਵਿੱਚ, ਤੇ ਅੰਗਰੇਜ਼ ਅਫਸਰ ਸੀਗਾ
0: ਜੀ,
2: ਅੰਗਰੇਜ਼ ਅਫਸਰ ਨੇ ਜਿਹੜਾ ਹੈਗਾ ਆ ਜੱਜ ਵੀ ਉਹਨੇ ਦੇਖਿਆ, ਉਹਨੇ ਜਾ ਵੀ ਥਾਣੇਦਾਰ ਨੇ ਵੀ ਕੇਸ ਚ ਕਮਜ਼ੋਰੀ ਆ, ਉਹਨੇ ਜਿਹੜਾ ਆ ਉਹਦਾ ਅੜਦਲੀ ਪੱਟ ਲਿਆ ਜੀ। ਅੜਦਲੀ ਹੈਗਾ ਸੀਗਾ ਵੀ ਚਲੋ ਸੇਵਾ ਕਰਦਾ ਸੀਗਾ ਤੇ ਓਪਨ ਸੀਗਾ, ਥੋੜਾ ਗੱਲਬਾਤ ਕਰ ਸਕਦਾ ਸੀ
0: ਜੀ।
2: ਉਹ ਅੜਦਲੀ ਨੇ ਜਦੋਂ ਸਿਫਾਰਿਸ਼ ਕੀਤੀ ਤੇ ਉਹਨੇ ਥਾਣੇਦਾਰ ਨੂੰ ਸੱਦ ਲਿਆ
0: ਜੀ,
2: ਵੀ ਤੂੰ ਕੀ ਸੋਚਦਾ ਹੈਗਾ ਆ ਵੀ ਤੂੰ ਗਲਤ ਬੰਦਾ ਫੜ ਲਿਆਏਗਾ ਤੇ ਮੈਂ ਤੇਰੀ ਗੱਲ ਦੇ ਉੱਤੇ ਰਲਾਈ ਪਾਉਣ ਕਰਕੇ ਇਹਨੂੰ ਸਜ਼ਾ ਦੇ ਦੂੰਗਾ
0: ਜੀ।
2: ਉਹ ਕਹਿੰਦਾ ਲੁੱਕ ਵੀ ਆਰ ਇਨ ਮਜੋਰਟੀ ਹੇਅਰ
0: ਜੀ,
2: ਅਸੀਂ ਜਿਹੜਾ ਹੈਗਾ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ
0: ਜੀ।
2: ਜਿੱਦਣ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਨਾ ਵੀ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਅੰਗਰੇਜ਼ ਦੇ ਲਾ ਦੇ ਵਿੱਚ ਜਿਹੜਾ ਹੈਗਾ ਆ ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਕਰਪਸ਼ਨ ਨਹੀਂ ਹੋਊਗੀ, ਅਫਸਰ ਵਿਕੇਗਾ ਨਹੀਂ, ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਸਾਡੇ ਚ ਬਣਿਆ ਰਹੂਗਾ। ਜਿੱਦਣ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਜੀ ਵੀ ਇਹ ਕਰਪਟ ਹੈਗੇ ਆ ਤੇ ਇੱਦਾਂ ਕਰਕੇ ਵੀ ਇਹ ਇਹ ਫੈਸਲਾ ਜਿਹੜਾ ਆ ਬਦਲ ਸਕਦੇ ਹੈਗੇ ਆ, ਜਿਹੜਾ ਗਿਲਟੀ ਹੈਗਾ ਉਹਨੂੰ ਨੋਨ ਗਿਲਟੀ ਤੇ ਜਿਹੜਾ ਨੋਨ ਗਿਲਟੀ ਉਹਨੂੰ ਗਿਲਟੀ ਕਰ ਸਕਦੇ ਹੈਗੇ ਆ, ਇਹ ਲੋਕ ਬਾਗੀ ਹੋ ਜਾਣਗੇ ਸਾਡੇ ਤੋਂ।
0: ਬਿਲਕੁਲ ਹੈ ਜੀ,
2: ਹਾਂਜੀ। ਉਹ ਇਸੇ ਕਰਕੇ ਕਹਿੰਦੇ ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਅੰਗਰੇਜ਼ ਦਾ ਰਾਜ ਚੰਗਾ ਸੀ
0: ਜੀ।
2: ਅਸੀਂ ਜਿਹੜਾ ਹੈਗਾ ਆ ਗੁਲਾਮ ਮਹਿਸੂਸ ਕਰਦੇ ਸੀ ਵੀ ਅਸੀਂ ਗੁਲਾਮ ਹੈਗੇ ਆ ਜੀ, ਵੀ ਬੰਦੇ ਬਾਹਰਲੇ ਆਏ ਹੈਗੇ ਤੇ ਉਹ ਸਾਡੇ ਤੇ ਰੂਲ ਕਰ ਰਹੇ ਹੈਗੇ ਆ, ਬਟ ਇਨ ਫੈਕਟ ਉਹ ਇਨਸਾਫ ਜਰੂਰ ਕਰਦੇ ਸੀ। ਅੱਜ ਜਿਹੜਾ ਹੈਗਾ ਆ ਅਸੀਂ ਆਪਣੇ ਆਜ਼ਾਦ ਤਾਂ ਹੋ ਗਏ ਪਰ ਇਨਸਾਫ ਤੋਂ ਵਾਂਝਿਆ ਰਹਿ ਗਏ, ਅੱਜ ਕਰਪਸ਼ਨ ਨੇ ਜਿਹੜਾ ਹੈਗਾ ਆ ਸਾਡਾ ਜਿਹੜਾ ਸਿਸਟਮ ਦੇ ਵਿੱਚ ਵਿਸ਼ਵਾਸ ਰਹਿਣ ਹੀ ਨਹੀਂ ਦਿੱਤਾ ਜੀ। ਜਥੇਦਾਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈਗੀ ਆ, ਅੰਦਰ ਵੜ ਕੇ ਆਪਣਾ ਜਿਹੜਾ ਆ ਜਦੋਂ ਬੰਦੇ ਆਪਣੇ ਆਪ ਕੌਮ ਮਹਿਸੂਸ ਕਰੂਗੀ ਉਹ ਆਪਣੇ ਆਪ, ਇਟ ਇਜ਼ ਅ ਮੈਟਰ ਬਿਟਵੀਨ ਦਾ ਜਿਹੜਾ ਹੈਗਾ ਆ ਕਪਲਸ, ਤੁਸੀਂ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ, ਕੋਈ ਤਿੰਨ ਜਮੇ, ਕੋਈ ਪੰਜ ਜਮੇ ਤੇ ਕੋਈ ਇੱਕ ਜਮੇ।
0: ਬਿਲਕੁਲ
2: ਹਾਂਜੀ, ਕੋਈ ਏਦਾਂ ਦੇ ਧਰਮ ਨੂੰ ਖਤਰਾ ਨੀ ਹੈਗਾ ਜੀ, ਗਿਣਤੀ ਵੱਧ ਵੀ ਜਾਊਗੀ, ਗਿਣਤੀ ਵੱਧ ਜਾਊਗੀ ਤੇ ਜਿਹੜਾ ਹੈਗਾ ਆ ਮੁੜ ਕੇ ਅੱਗੇ ਤਾਂ ਓਵਰ ਪਾਪੂਲੇਸ਼ਨ ਨੇ ਜਿਹੜਾ ਆ ਬੇਰੁਜ਼ਗਾਰੀ, ਕੌਣ ਜ਼ਿੰਮੇਵਾਰ ਹੋਊਗਾ, ਤਿੰਨ ਬੱਚੇ ਜੰਮ ਲੈਂਦੇ ਆ ਜੀ ਉਹ ਕਿੱਥੇ ਉਹਨਾਂ ਨੂੰ ਰੋਟੀ ਕੌਣ ਦਊਗਾ ਜੀ, ਤੇ ਉਹਨਾਂ ਨੂੰ ਰੁਜ਼ਗਾਰ ਕੌਣ ਦਊਗਾ, ਤੇ ਉਹਨਾਂ ਨੂੰ ਇੰਨੀ ਅੱਜ ਦੇ ਡੇਟ ਦੇ ਵਿੱਚ ਇੰਨੀ ਮਹਿੰਗਾਈ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਪੜ੍ਹਾਈ ਸਭ ਤੋਂ ਮਹਿੰਗੀ ਉਹ ਕੌਣ ਤਾਲੀਮ ਦਊਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ, ਕਾਰਨ ਤਾਂ ਇਹ ਹੈ ਜੀ ਉਹ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ, ਆਪੇ ਹੀ ਲੋਕ
2: ਉਹਨਾਂ ਚੀਜ਼ਾਂ ਤੇ ਫੋਕਸ ਕਰੋ ਨਾ
0: ਜੀ।
2: ਦੇਖੋ ਸਰ ਮਿਡਲ ਕਲਾਸ ਤਾਂ ਪਹਿਲਾਂ ਹੀ ਕਹਿੰਦਾ ਜੀ ਵੀ ਇੱਕ ਇੱਕ ਬੱਚਾ ਹੋ ਜਾਏ ਤੇ ਉਹਨੂੰ ਪੜ੍ਹਾ ਲਈਏ, ਉਹਨੂੰ ਲਿਖਾ ਲਈਏ, ਉਹਨੂੰ ਸੈੱਟ ਕਰ ਲਈਏ ਜੀ।
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਹਾਂਜੀ।
0: ਤੇ ਸੈਣੀ ਸਾਹਿਬ ਕੱਲ ਇੱਕ ਖਬਰ ਕੀਤੀ ਸੀ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਖਬਰ ਲੈਣ ਤੋਂ ਪਹਿਲਾਂ ਗੱਲ ਕਰਦੇ ਆ, ਜਿਹੜੀ ਇੰਡੀਆ ਦੀ ਜਰਸੀ ਚੇਂਜ ਕੀਤੀ ਗਈ ਹੈ ਜੀ ਉਹਦੇ ਵਿੱਚ ਦੋ ਆਪਸ਼ਨਾਂ ਦਿੱਤੀਆਂ ਗਈਆਂ ਸੀ, ਉਹਦੇ ਕਾਰਨ ਵੀ ਦੱਸੇ ਸੀ ਕੱਲ ਉਹਨਾਂ ਨੇ ਫੈਡਰੇਸ਼ਨ ਨੇ ਕਿ ਕਿਸ ਕਾਰਨ ਦੇ ਕਰਕੇ ਬਦਲੀ ਗਈ ਹੈ। ਪਰ ਮੀਡੀਆ ਦੇ ਵਿੱਚ ਜਦੋਂ ਝਾਤ ਮਾਰਦੇ, ਚਲੋ ਰਾਤੀ ਮੈਂ ਕਹਿ ਗਿਆ ਸੀ ਆਪਣੇ ਜੀਰਾ ਸਾਹਿਬ ਸੁਣ ਰਹੇ ਨੇ ਉਹ ਸਬੂਤ ਵੀ ਨੇ ਮੇਰੇ ਜੋ ਮੈਂ ਗੱਲ ਰਾਤੀ ਕਰਕੇ ਗਿਆ ਸੀ, ਤਾਂ ਮੈਂ ਕਿਹਾ ਸੀ ਇਹ ਰੋਲਾ ਪੈ ਜਾਣਾ ਕਿ ਬੀਜੇਪੀ ਨੇ ਜਿਹੜਾ ਭਗਵਾਂਕਰਨ ਕਰ ਦਿੱਤਾ। ਵੈਸੇ ਦੇਖਿਆ ਜਾਵੇ ਤਾਂ ਕੇਸਰੀ ਕਲਰ ਕੇਸਰੀ ਤੇ ਪੀਲੇ ਰੰਗ ਦੀ ਆਪਸ਼ਨ ਦਿੱਤੀ ਸੀ ਦੋ ਉਹਨਾਂ ਨੇ ਤੇ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਗਿਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਚਲੋ ਮੀਡੀਆ ਨੇ ਤਾਂ ਚੁੱਕਣਾ ਹੀ ਸੀਗਾ, ਬਾਤ ਦਾ ਬਤੰਗੜ ਬਣਾਉਣ ਦੀ ਆਦਤ ਹੈਗੀ ਆ ਸਾਡੇ ਲੋਕਾਂ ਨੂੰ। ਤੇ ਦੂਸਰੇ ਪਾਸੇ ਨਾਲ ਦੀ ਨਾਲ ਅੱਜ ਸੰਸਦ ਦੇ ਵਿੱਚ ਵੀ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਇਹ ਮੁੱਦਾ ਚੱਕ ਲਿਆ ਕਿ ਇਹਨੂੰ ਭਗਵਾਂ ਕਰਨ ਦੇ ਵਿੱਚ ਮਿਲਾ ਰਹੇ ਨੇ ਜੀ।
2: ਭਾਰਤ ਸਾਹਿਬ ਇਹ ਤਾਂ ਮੀਡੀਆ ਦਾ ਦਿਵਾਲੀਆਪਨ ਆ
0: ਜੀ,
2: ਕੀ ਲੋੜ ਹੈਗੀ ਆ ਵੀ ਜਦੋਂ ਤੁਸੀਂ ਪੂਰੀ ਖਬਰ ਪੜੋਗੇ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਏਗਾ
0: ਜੀ।
2: ਪਰ ਲੋਕ ਵੀ ਸੱਚੇ ਹੈਗੇ ਆ ਤੇ ਮੀਡੀਆ ਵੀ ਕੁਛ ਹੱਦ ਤੱਕ ਜਿਹੜਾ ਆ ਉਹ ਇਸ ਕਰਕੇ ਲੋਕਾਂ ਦੇ ਟੇਸਟ ਨੂੰ ਹੀ ਰੀਪ੍ਰੈਜ਼ੈਂਟ ਕਰਦਾ ਹੁੰਦਾ,
0: ਨੈਗੇਟਿਵਿਟੀ ਦੇ ਵਿੱਚ ਜਾਂਦਾ ਜ਼ਿਆਦਾ ਜੀ
2: ਨੈਗੇਟਿਵ, ਕਿਉਂਕਿ ਲੋਕੀ ਇਹ ਜਿਹੜਾ ਸੁਣਨਾ ਪਸੰਦ ਕਰਦੇ ਲੋਕਾਂ ਨੂੰ ਐਪਰੀਹੈਂਸ਼ਨ ਵੀ ਆ ਜੀ। ਪਰ ਸਾਹਿਬ ਇਹ ਗੱਲਾਂ ਜਿਹੜੀਆਂ ਕਿਉਂ ਉਭਰਦੀਆਂ, ਇਹ ਉਭਰਦੀਆਂ ਉਦੋਂ ਆ ਜਦੋਂ ਤੁਸੀਂ ਜਿਹੜਾ ਹੈਗਾ ਆ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਕੇ ਤੇ ਜਿਹੜੇ ਆ ਉਹ ਪੁਰਾਣੇ ਨਾਂ ਮੁਸਲਿਮ ਕਮਿਊਨਿਟੀ ਵਾਲੇ ਖਤਮ ਕਰ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਦੂਜੇ ਨਾਂ ਰੱਖ ਦਿੰਦੇ ਹੈਗੇ ਆ ਜੀ। ਬਿਲਡਿੰਗਾਂ ਦੇ ਰੰਗ ਜਿਹੜੇ ਹੈਗੇ ਆ ਉਹ ਜੇ ਹਰੇ ਰੰਗ ਕੀਤੇ ਸੀ ਤੇ ਉਹਨਾਂ ਹਰਿਆਂ ਨੂੰ ਵਟਾ ਕੇ ਤੇ ਜਿਹੜਾ ਆ ਤੁਸੀਂ ਭਗਵਾਂ ਰੰਗ ਕਰ ਦਿੱਤਾ ਜੀ,
0: ਭੂੰਡੀ ਰੰਗ।
2: ਇਹ ਜਦੋਂ ਤੁਸੀਂ 10 ਕੰਮ ਏਦਾਂ ਦੇ ਕਰਦੇ ਹੈਗੇ ਆ, ਇੱਕ ਕੰਮ ਤੁਸੀਂ ਜਿਹੜਾ ਜੈਨੂਅਨ ਕੀਤਾ ਆ ਹੁੰਦਾ ਉਹ ਵੀ ਤੁਹਾਡਾ ਨਾ ਉਹ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ
0: ਹੈ, ਸ਼ੱਕ ਦੇ ਘੇਰੇ ਚ ਆ ਜਾਂਦਾ ਜੀ।
2: ਹਾਂਜੀ ਉਹ ਸ਼ੱਕ ਦੇ ਘੇਰੇ ਜਾ ਜਾਂਦਾ ਹੈਗਾ ਆ ਜੀ। ਹੁਣ ਨੋ ਡਾਊਟ ਕਿ ਤੁਸੀਂ ਤਾਂ ਦੱਸ ਦਿੰਦੇ ਹੈਗੇ ਵੀ ਰੀਜ਼ਨਿੰਗ ਆ, ਉਹਨਾਂ ਨੇ ਕਿਹਾ ਵੀ ਦੋ ਰੰਗਾਂ ਦੀ ਆਪਸ਼ਨ ਸੀਗੀ ਤੇ ਫਿਰ ਪੀਲਾ ਪਤਾ ਨੀ ਕਿਸੇ ਹੋਰ ਕੰਟਰੀ ਦਾ ਸੀਗਾ ਤੇ ਉਹਨਾਂ ਨੇ ਕੇਸਰੀ ਰੰਗ ਦਾ ਜਿਹੜਾ ਹੈਗਾ ਆ ਅਸੈਪਟ ਕਰ ਲਿਆ। ਕਾਰਨ ਕੀ ਸੀਗਾ ਵੀ ਬਲਿਊ ਜਰਸੀ ਜਿਹੜੀ ਹੈਗੀ ਆ ਉਹ ਉਧਰਲੀਆਂ ਜਿਹੜੀਆਂ ਯੂਰਪ ਵਗੈਰਾ ਦੀਆਂ ਗਰਾਊਂਡਸ ਹੈਗੀਆਂ ਉਹ ਵੀ ਬਲਿਊ ਕਲਰ ਚ ਹੁੰਦੀਆਂ ਤੇ ਉਹ ਕਹਿੰਦੇ ਵਿਜੀਬਿਲਟੀ,
0: ਬਿਲਕੁਲ
2: ਹਾਂਜੀ ਉਹ ਵਿਜੀਬਿਲਟੀ ਜਿਹੜੀ ਆ ਉਹਦੇ ਨਾਲ ਫਰਕ ਪੈਂਦਾ ਉਹਨਾਂ ਨੂੰ
0: ਜੀ। ਬਿਲਕੁਲ ਹੈ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਉਂ ਇਹਦਾ ਕਾਰਨ ਇਹ ਹੈਗਾ ਆ ਵੀ ਇਹ ਮੀਡੀਆ ਨੇ ਖਬਰ ਚਲਾਈ ਇਸ ਤਰੀਕੇ ਨਾਲ ਚਲਾਈ ਵਿਦਆਊਟ ਐਨੀ ਐਨਾਲਿਸਿਸ ਚਲਾਈ
0: ਜੀ,
2: ਉਹ ਇਸ ਕਰਕੇ ਚਲਾਈ ਕਿਉਂਕਿ ਜਦੋਂ 10 ਕੰਮ ਤੁਹਾਡੇ ਗਲਤ ਹੈਗੇ ਆ ਤੇ 11ਵਾਂ ਜਿਹੜਾ ਹੈਗਾ ਆ ਉਹ ਤੁਸੀਂ ਠੀਕ ਵੀ ਕੀਤਾ ਹੋਵੇ ਉਹ ਵੀ ਉਸੇ ਚਸ਼ਮੇ ਨਾਲ ਦੇਖਿਆ ਜਾਂਦਾ ਜੀ।
0: ਪ੍ਰੈਜ਼ੈਂਟ ਸਾਹਿਬ ਉਹਦੇ ਵਿੱਚ ਫਿਰ ਬੀਜੇਪੀ ਵਾਲੇ ਵੀ ਤਾਂ ਜਾਂ ਜਿਹੜੇ ਭਗਵੇਂ ਵਾਲੇ ਹੈਗੇ ਆ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਕਿ ਭਾਈ ਕੇਸਰੀ ਕਲਰ ਤਾਂ ਫਿਰ ਸਿੱਖਾਂ ਦਾ ਹੈਗਾ ਜੀ, ਫਿਰ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਵੀ ਤੁਸੀਂ ਭਾਈ ਕੇਸਰੀਕਰਨ ਕਰ ਰਹੇ ਹੋ।
2: ਪਰ ਸਾਹਿਬ ਸ਼ੰਕਾ ਹਮੇਸ਼ਾ ਮਾਇਨੋਰਟੀ ਨੂੰ ਹੁੰਦੀ ਆ, ਮੈਜੋਰਟੀ ਨੂੰ ਨੀ।
0: ਬਿਲਕੁਲ ਹੈ ਜੀ
2: ਹਾਂਜੀ, ਉਹ ਹੈਗੇ ਮੈਜੋਰਟੀ ਚ
0: ਜੀ,
2: ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਲੋੜ ਨੀ ਐਕਸਪਲੇਨੇਸ਼ਨ ਦੀ
0: ਜੀ,
2: ਐਕਸਪਲੇਨੇਸ਼ਨ ਦੀ ਲੋੜ ਜਿਹੜੀ ਹੈਗੀ ਆ ਉਹ ਤਾਂ ਜਾਂ ਸਾਨੂੰ ਆ ਮਤਲਬ ਇਨਸਕਿਉਰਿਟੀ ਦਾ ਜਿਹੜੀ ਫੀਲਿੰਗ ਹੈ ਨਾ ਉਹ ਘੱਟ ਗਿਣਤੀ ਨੂੰ ਹੁੰਦੀ ਆ, ਵੱਧ ਗਿਣਤੀ ਨੂੰ ਇਨਸਿਕਿਉਰਿਟੀ ਦੀ ਫੀਲਿੰਗ ਨਹੀਂ ਹੁੰਦੀ
0: ਜੀ ਜੀ
2: ਬਿਲਕੁਲ ਹਾਂਜੀ ਇਸ ਕਰਕੇ ਉਹ ਤਾਂ ਜਵਾਬ ਦੇ ਹੈ ਹੀ ਨਹੀਂ ਕਿਸੇ ਨੂੰ
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਪੇਪਰ ਲੀਕ ਮਾਮਲੇ ਚ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੇ ਨੇ ਅੱਜ ਉਹਨਾਂ ਨੇ ਵੀ ਮੁੱਦਾ ਚੱਕਿਆ ਸੰਸਦ ਦੇ ਵਿਚ ਆਪਣੇ ਕਹਿ ਲੋ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਉਹਨਾਂ ਨੇ ਵੀ ਕੁਝ ਮੁੱਦੇ ਚੱਕੇ ਨੇ ਉਹਨਾਂ ਨੇ ਬਾਘਾ ਬਾਰਡਰ ਦੀ ਜਿਹੜੀ ਹੈ ਉਹਦੀ ਵੀ ਗੱਲ ਚੁੱਕੀ ਹੈ ਤੇ ਆਪਣੇ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਭੁੰਦਰ ਸਾਹਿਬ ਹੋਰ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਤੇ ਗਵਰਨਰ ਸਾਹਿਬ ਦੇ ਨਾਲ ਅੱਜ ਮੀਟਿੰਗ ਕਰਕੇ ਆਏ ਆ ਲਿਖਤੀ ਪੱਤਰ ਵੀ ਦੇ ਕੇ ਆਏ ਆ ਜੋ ਸੂਬੇ ਦੇ ਹਾਲਾਤ ਨੇ ਜਾਂ ਪੇਪਰ ਲੀਕ ਦਾ ਮਾਮਲਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਚੱਕਣ ਦੀ ਸ਼ੁਰੂਆਤ ਕਰਦੀ ਹੈ ਤੇ ਦੂਸਰੇ ਪਾਸੇ ਸੀ ਐਮ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਰਹੇ ਆ ਕਹਿੰਦੇ ਦਾਅਵਾ ਕਰ ਰਹੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਨਹੀਂ ਸੀ
2: ਪਰ ਸਾਹਿਬ ਜਦੋਂ ਨਾ ਮੈਂ ਛੋਟਾ ਸੀਗਾ ਪਰ ਕਦ 8ਵੀਂ 9ਵੀਂ ਦੇ ਵਿੱਚ ਪੜ੍ਹਦੇ ਹੋਵਾਂਗੇ ਅਸੀਂ
0: ਜੀ
2: ਤੇ ਉਦੋਂ ਨਾ ਪੈਟਰੋਲ ਦੇ ਕਰੀ ਰੇਟ ਵਧੇ
0: ਜੀ
2: ਕੁਕਿੰਗ ਗੈਸ ਪੈਟਰੋਲ ਦੇ ਰੇਟ ਵਧੇ
0: ਜੀ
2: ਤੇ ਲੋਕਾਂ ਨੇ ਡਾਕਖਾਨਾ ਸਾੜ ਦਿੱਤਾ
0: ਜੀ
2: ਹੈ ਜੀ ਮੈਂ ਅੱਜ ਤੱਕ ਨਹੀਂ ਸਾਨੂੰ ਸਮਝ ਆਈ ਵੀ ਡਾਕਖਾਨਾ ਪੈਟਰੋਲ ਨਾਲ ਚੱਲਦਾ ਸੀ
0: ਜੀ
2: ਹੈ ਜੀ ਓਹੀ ਮੈਨੂੰ ਬਾਦਲ ਸਾਹਿਬ ਦੀ ਨੀ ਸਮਝ ਆਈ ਵੀ ਗਵਰਨਰ ਦੇ ਘਰ ਚ ਕੀ ਹੈਗਾ ਤੇ ਗਵਰਨਰ ਕੀ ਕਰੂ ਪੇਪਰ ਲੀਕ ਦੇ ਵਿਚ
0: ਹਾਂਜੀ ਜੀ
2: ਗਵਰਨਰ ਕੀ ਕਰ ਸਕਦਾ ਗਵਰਨਰ ਸਰਕਾਰ ਤੋੜੂਗਾ ਜਾਂ ਮੰਤਰੀ ਜਸਤੀ ਬਣੂਗਾ ਜੀ
0: ਜਿੱਦਾਂ ਜੈਨ ਜੀ ਨੇ ਲਾਇਆ ਤੁਸੀਂ ਧਰਨਾ ਲਾ ਦਿਓ ਬਾਈ
2: ਪਰ ਸਾਹਿਬ ਇਟ ਇਜ਼ ਟੂ ਲੇਟ
0: ਜੀ
2: ਜੀਰਾ ਸਾਹਿਬ ਜੇ ਜੁੜੇ ਹੈਗੇ ਨਾਲ ਜੁੜੇ ਆ ਜੀ ਜੀਰਾ ਸਾਹਿਬ
0: ਸੁਣਦੇ ਪਏ ਆ ਨਾਲ ਕਮੈਂਟ ਕਰਦੇ ਆ ਹਾਂਜੀ
2: ਜੀਰਾ ਸਾਹਿਬ ਜੇ ਜੁੜੇ ਆ ਜੀਰਾ ਸਾਹਿਬ ਹੋਣਾ ਨੇ ਡੇਢ ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਜਿਹੜਾ ਹੈਗਾ ਆ ਇਸ ਮੁੱਦੇ ਤੇ ਬੋਲਣਾ ਸ਼ੁਰੂ ਕਰ ਦਿੱਤਾ ਦੱਸਣਾ ਸ਼ੁਰੂ ਕਰ ਦਿੱਤਾ
0: ਜੀ
2: ਹਾਂਜੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਮਤਲਬ ਜਿਹੜਾ ਹੈਗਾ ਆ ਵੀ ਅੱਜ ਸਮਝ ਆਈਏ ਇਸ ਚੀਜ਼ ਦੀ ਜਦੋਂ ਇਸ ਮੁੱਦੇ ਤੇ ਏਡਾ ਵੱਡਾ ਅੰਦੋਲਨ ਹੋ ਹਟਿਆ
0: ਜੀ ਫਿਰ ਇਹਦਾ ਮਤਲਬ ਲੀਡਰ ਜਿਹੜੇ ਨੇ ਜਿਹੜਾ ਮਤਲਬ ਕਿ ਮੁੱਦਾ ਲੱਗਦਾ ਹੈ ਕਿ ਭਖਾਈਏ ਉਹਨੂੰ ਹੀ ਮਤਲਬ ਕਿ ਚੱਕਦੇ ਉਹ ਵੀ ਨਿਰਧਾਰਿਤ ਕਰਦੇ ਵੀ ਕਿਹੜਾ ਮੁੱਦਾ ਚੱਕੀਏ ਤੇ ਕਿਹੜਾ ਰੱਖੀਏ ਹੈ ਨਾ ਜੀ ਆਮ ਜਨਤਾ ਜੇ ਇੰਨੀ ਸੁਚੇਤ ਹੈ ਵੀ ਆਹ ਮੁੱਦਾ ਬਣਦਾ ਹੈ ਨਾ ਵੀ ਚੱਕਣਾ ਚਾਹੀਦਾ ਗਲਤ ਹੋ ਰਿਹਾ ਜਿਵੇਂ ਜੀਰਾ ਸਾਹਿਬ ਦਾ ਤੁਸੀਂ ਇਗਜ਼ਾਮਪਲ ਦਿੱਤੀ ਹੈ ਫਿਰ ਇਹ ਲੀਡਰ ਏਡੇ ਵੱਡੇ ਪੱਧਰਾਂ ਦੇ ਉੱਤੇ ਕੀ ਕਰਦੇ ਹੈ ਨਾ ਜੀ
2: ਪਰ ਸਾਹਿਬ ਕਨਵੀਨੀਅੰਸ ਦੀ ਪੋਲੀਟਿਕਸ ਕਰਦੇ ਆ ਇਸ ਵੇਲੇ
0: ਜੀ
2: ਕਨਵੀਨੀਅੰਸ ਦੀ ਪੋਲੀਟਿਕਸ ਵੀ ਅੱਜ ਵੇਲੇ ਹੈਗੇ ਕੀ ਕਰੀਏ ਚਲੋ ਅੱਜ ਗਵਰਨਰ ਵੱਲ ਨੂੰ ਜਾਂਦੇ ਹੈਗੇ ਇੱਧਰ ਨੂੰ ਮੈਂ ਆਉਣਾ ਚੰਡੀਗੜ੍ਹ ਆਪਾਂ ਅੱਜ ਗਵਰਨਰ ਦਾ ਰੱਖ ਲੈਂਦੇ ਹੈਗੇ ਆ
0: ਹਾਂਜੀ
2: ਆਹ ਚੀਜ਼ ਆ ਜੀ ਜੇ ਤੁਸੀਂ ਸੰਜੀਦਾ ਸੀ ਇਸ ਗੱਲ ਦੇ ਉੱਤੇ ਉਸ ਅੰਦੋਲਨ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੁੰਦੀ ਉਹ ਤਾਂ ਲੋਕਾਂ ਨੇ ਰੌਲਾ ਪਾਇਆ ਵੀ ਪੰਜਾਬ ਚ ਵੀ ਏਦਾਂ ਹੋਈ ਆ ਜੀ ਫਿਰ ਉਹਨਾਂ ਨੇ ਪਾਨ ਸਾਹਿਬ ਨੇ ਤਾਂ ਧੋ ਕੇ ਰੱਖ ਦਿੱਤੇ ਵੀ ਭਾਈ ਸਾਡੇ ਕੋਈ ਲੀਕ ਨੀ ਹੋਇਆ
0: ਜੀ
2: ਅਸੀਂ ਤਾਂ ਨਕਲ ਦਾ ਕੇਸ ਫੜਿਆ ਹੈ ਜੀ ਪੇਪਰ ਲੀਕ ਨੀ ਹੋਇਆ ਨਕਲ ਪਰ ਹੁਣ ਸਵਾਲ ਇਹ ਹੈਗਾ ਕਿ ਨਕਲ ਤੇ ਪੇਪਰ ਲੀਕ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਆ
0: ਵੀ
2: ਜੇ ਨਕਲ ਜਿਹੜੀ ਹੈਗੀ ਆ ਵਿਦ ਇਨ ਦੈਟ ਜਿਹੜੀਆਂ ਡਿਮੈਂਸ਼ਨ ਹੁੰਦੀਆਂ ਆ ਕਿ ਉਸ ਕਮਰੇ ਦੇ ਅੰਦਰ ਅੰਦਰ ਜਿਹੜਾ ਹੈਗਾ ਜੇ ਕੁਛ ਹੋ ਰਿਹਾ ਹੈਗਾ ਆ ਤੇ ਉਹਨੂੰ ਨਕਲ ਕਹਿੰਦੇ ਆ ਜੇ ਵਿੱਚੋਂ ਬਾਹਰਲੀ ਕੋਈ ਫੋਰਸ ਇਨਵੋਲਵ ਹੋ ਗਈ ਤੇ ਉਹਨਾਂ ਦਾ ਕੰਟੈਕਟ ਹੋ ਗਿਆ ਤੇ ਉਹਨੂੰ ਡੀਕ ਹੀ ਕਹਿੰਦੇ ਆ ਕਿਉਂਕਿ ਅੰਦਰੋਂ ਫੋਟੋਆਂ ਖਿੱਚ ਕੇ ਡਿਵਾਈਸ ਨਾਲ ਅੰਦਰੋਂ ਫੋਟੋਆਂ ਖਿੱਚ ਕੇ ਤੇ ਬਾਹਰ ਜਾ ਰਹੀਆਂ ਸੀਗੀਆਂ ਹੈ ਜੀ ਤੇ ਬਾਹਰੋਂ ਉਹ ਪ੍ਰਸ਼ਨ ਪੇਪਰ ਹੀ ਲੀਕ ਹੋ ਕੇ ਬਾਹਰ ਜਾ ਰਿਹਾ ਸੀ ਜੀ ਤੇ ਫੇਰ ਜਿਹੜਾ ਹੈਗਾ ਆ ਉੱਥੋਂ ਸੋਲਵ ਕਰਕੇ ਭੇਜਿਆ ਜਾ ਰਿਹਾ ਸੀ ਇਹ ਤਾਂ ਤੁਹਾਡੇ ਕਲੈਕਟਿਵ ਸੀਗਾ ਵੀ ਨਕਲ ਦੀ ਨਕਲ ਤੇ ਨਾਲ ਪੇਪਰ ਲੀਕ ਵੀ ਪਹਿਲਾਂ ਪੇਪਰ ਲੀਕ ਹੋਊਗਾ ਤੇ ਤਾਂ ਹੀ ਨਕਲ ਹੋਊਗੀ
0: ਜੀ
2: ਸੋ ਇਸ ਕਰਕੇ ਇਹ ਪੇਪਰ ਲੀਕ ਤਾਂ ਇੱਥੇ ਹੋਇਆ ਪਰ ਇੱਥੇ ਹੁਣ ਜਿਹੜੇ ਹੈਗੇ ਆ ਉੱਥੇ ਬਾਹਾਂ ਖੜੀਆਂ ਕਰ ਕਰਕੇ ਦਿੱਲੀ ਜਾ ਕੇ ਨਾਰੇ ਮਾਰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਹਾਂਜੀ ਤੇ ਕੇਜਰੀਵਾਲ ਸਾਹਿਬ ਉਹ ਚੀਜ਼ ਜਿਹੜੀ ਹੈਗੀ ਆ ਇੱਥੇ ਵੀ ਜਾਂ ਤਾਂ ਆਪਣੀ ਸਰਕਾਰ ਦੇ ਵਿੱਚ ਲਾਗੂ ਕਰਕੇ ਦੱਸਣ ਤੇ ਫੇਰ ਤਾਂ ਲੋਕੀ ਜਿਹੜੇ ਹੈਗੇ ਆ ਇਹਨਾਂ ਦੀਆਂ ਗੱਲਾਂ ਤੇ ਸੈਟੀਸਫਾਈ ਹੋਣ ਬਾਕੀ ਇਹ ਸਾਰਾ ਢੋਂਗ ਕਰਦੇ ਹੈਗੇ ਜੀ ਹੋਰ ਕੁਛ ਨਹੀਂ ਜੀ ਤੇ ਅਕਾਲੀ ਦਲ ਵੀ ਜਿਹੜਾ ਹੈਗਾ ਆ ਫਾਰਮੈਲਿਟੀ ਪੂਰੀ ਕਰਦਾ ਆ ਵੀ ਆਪਾਂ ਵੀ ਆਪਣੀ ਹਾਜ਼ਰੀ ਦਰਜ ਕਰਾ ਦਈਏ ਹੋਰ ਕੁਛ ਨਹੀਂ ਜੀ
0: ਜੀ ਸੈਣੀ ਸਾਹਿਬ
2: ਨਹੀਂ ਤਾਂ ਇੰਨੇ ਦਿਨ ਬਾਅਦ ਇਹਨਾਂ ਨੂੰ ਸਮਝ ਲੱਗੀ
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ ਉਹਨਾਂ ਦੀ ਗੱਲ ਸੁਣਦਾ ਨਾਲ ਤੇ ਨਾਲ ਸ਼ਾਇਦ
2: ਮੈਨੂੰ ਪਹਿਲਾਂ ਜਾਂਚ ਤੇ ਦੇ ਦਿਓ ਜੀ ਮੈਂ ਨਿਕਲਦਾ ਮੈਂ ਉੱਥੇ ਸੁਣਦਾ ਰਹੂੰਗਾ ਤੁਹਾਡੇ ਕੋਲ
0: ਚਲੋ ਇੱਕ ਟਿੱਪਣੀ ਤੁਹਾਡੇ ਤੋਂ ਹੋਰ ਲੈ ਲੈਣਾ ਇੱਕ ਅੱਜ ਰਿਪੋਰਟ ਆਈ ਹੈ ਗਾਜ਼ਾ ਤੇ ਆਪਣੇ ਇਰਾਨ ਦੀ ਜਿਹੜੀ ਸੀ ਪੱਟੀ ਸਾਹਿਬ 2 ਮਿੰਟ ਹੋਲਡ ਰੱਖਣਾ ਜ਼ਿਆਦਾ ਨਹੀਂ ਜੀ ਬਸ ਸੈਣੀ ਸਾਹਿਬ ਦੀ ਇਹਦੇ ਨਾਲ ਗੱਲ ਕਰ ਲਵਾਂ ਕਿ ਗਾਜ਼ਾ ਦੇ ਉੱਤੇ ਜਿਹੜਾ ਬੋਲ ਕਿਉਂ ਨਹੀਂ ਰਹੇ ਸੀ ਤੇ ਇਜ਼ਰਾਈਲ ਨੂੰ ਜਿਹੜਾ ਬਹੁਤ ਲਾਗੇ ਜਿਹੜਾ ਨਜ਼ਦੀਕ ਆਪਣਾ ਜਿਹੜਾ ਪਿਆਰਾ ਜਿਹੜਾ ਦੋਸਤ ਮੰਨਦੇ ਨੇ ਉਹਦੇ ਉੱਤੇ ਅੱਜ ਜਿਹੜਾ ਅਮੈਨੈਸਟੀ ਦੀ ਜਿਹੜੀ ਆ ਇੰਟਰਨੈਸ਼ਨਲ ਦੀ ਜਿਹੜੀ ਆ ਉਹਦੀ ਰਿਪੋਰਟ ਆਈ ਹੈ ਕਿ 2596 ਖੇਪਾਂ ਜਿਹੜੀਆਂ ਨੇ ਹਥਿਆਰਾਂ ਦੀਆਂ ਵੱਖਰੇ ਵੱਖਰੇ ਪਾਰਟ ਕਹਿ ਲਓ ਜਾਂ ਹੋਰ ਕੰਪਨੀਆਂ ਨੇ ਜਿਹੜੇ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਜਿਹੜਾ ਭੇਜਿਆ ਗਾਜ਼ਾ ਜੰਗ ਦੇ ਵਿੱਚ ਹੋਏ ਵਰਤੋਂ ਜਿਹੜੀ ਉਹਦੇ ਵਿੱਚ ਹੋਈ ਹੈ ਜੀ। ਬਾਕੀ ਮੈਂ ਕੰਪਲੇਂਟ ਕਰ ਲਾਂਗਾ ਜੀ, ਉਹ ਕੰਪਲੀਟ ਕਰ ਲਾਂਗਾ ਖਬਰ ਜੀ।
2: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਥੋੜਾ ਹੈਗੀ ਆ
0: ਜੀ,
2: ਉਹਨਾਂ ਨੂੰ ਸਟੀਲ ਚਾਹੀਦਾ ਸੀ ਤੇ ਭੇਜ ਰਹੇ ਸੀ ਜਿਹੜੇ ਜਰਮਨ ਦੇ ਵਿੱਚ ਚਾਰ ਜਹਾਜ਼ ਉਹਨਾਂ ਨੇ ਡਿਟੇਨ ਕੀਤੇ ਸੀ
0: ਜੀ
2: ਇਹਦੇ ਵਿੱਚ। ਪਰ ਇਹ ਹੈਗਾ ਕਿ ਸਰ ਇਹ ਉੱਪਰਲੇ ਲੈਵਲ ਦੀਆਂ ਪਾਲਿਸੀਆਂ ਹੈਗੀਆਂ
0: ਜੀ,
2: ਸਾਡੀ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਫੇਲ ਵੀ ਤਾਂ ਇਸੇ ਕਰਕੇ ਹੋਈ ਜੀ, ਜਿਸ ਪਾਕਿਸਤਾਨ ਨੂੰ ਅਸੀਂ ਟੈਰਰਿਸਟ ਮਤਲਬ ਕੰਟਰੀ ਡਿਕਲੇਅਰ ਕਰਾਉਂਦੇ ਰਹੇ ਉਹ ਅੱਜ ਵਿਸ਼ਵ ਦੇ ਮੰਚ ਦੇ ਉੱਤੇ ਸਾਰਿਆਂ ਨਾਲੋਂ ਜਿਹੜਾ ਕੋਆਪਰੇਟਿਵ ਮੁਲਕ ਬਣ ਗਿਆ ਜੀ, ਤੇ ਸਾਡਾ ਮੁਲਕ ਦਾ ਇਹ ਹਾਲਾਤ ਆ ਕਿ ਆਹ ਰਿਪੋਰਟਾਂ ਆ ਰਹੀਆਂ ਜੀ ਤੇ ਜੈਸ਼ੰਕਰ ਹੋਣਾ ਨੇ ਜਿਹੜਾ ਹੈਗਾ ਆ ਉਹਨਾਂ ਦੀ ਵਿਦੇਸ਼ ਨੀਤੀ ਨੇ ਤਾਂ ਬਿਲਕੁਲ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਕਹਿੰਦਾ ਹੈਗਾ ਆ ਹੋ ਸਕਦਾ ਬਹੁਤ ਵੱਡੀ ਡਿਪਲੋਮੇਸੀ ਹੋਵੇ ਜਾਂ ਇੱਦਾਂ ਕਰਕੇ, ਪਰ ਦੇਸ਼ ਦੇ ਅੰਦਰ ਕੁਛ ਇੱਕ ਲੋਕਾਂ ਨੂੰ ਤਾਂ ਪਤਾ ਹੋਵੇ ਹਾਂਜੀ, ਦੇਸ਼ ਦੇ ਵਿੱਚ ਦੇਸ਼ ਦਾ ਜਿਹੜੇ ਲੋਕਾਂ ਦਾ ਸੈਂਟੀਮੈਂਟ ਆ ਉਹ ਸਰਕਾਰ ਦਾ ਸੈਂਟੀਮੈਂਟ ਹੀ ਉਹ ਹੈ ਨੀਗਾ ਜੀ।
0: ਨਾਲੇ ਦੇਖੋ ਜੇ ਅਮਰੀਕਾ ਵੀ ਸੌਦਾ ਵੇਚਦਾ, ਰਸ਼ੀਆ ਵੀ ਵੇਚਦਾ ਆਪਣਾ ਹਥਿਆਰ ਵੇਚਦੇ ਨੇ, ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ, ਫਰਾਂਸ ਵੇਚਦਾ ਜਾਂ ਇੰਡੀਆ ਵੀ ਵੇਚਦਾ, ਘੱਟੋ ਘੱਟ ਥੋੜੀ ਜਿਹੀ ਵੜਕ ਤਾਂ ਰੱਖੇ ਨਾ ਨਾਲ। ਬਿਲਕੁਲ ਹੈ
2: ਬਿਲਕੁਲ ਜੀ, ਜੇ ਤੁਸੀਂ ਏਦਾਂ ਦਾ ਕੋਈ ਬਣਾਇਆ ਹੈਗਾ ਸੀ ਨੈਕਸਸ ਭਾਰਤ ਸਾਹਿਬ ਨਿਭਦੀ ਤਾਂ ਹੁੰਦੀ ਹੈਗੀ ਆ ਕਿ ਜੇ ਦੋਨੇ ਬੰਦੇ ਜਿਹੜੇ ਆ ਚਾਰ ਬੰਦਿਆਂ ਦੀ ਜੇ ਆਪਸ ਚ ਨਿਭ ਰਹੀ ਹੈ ਤੇ ਤਾਂ ਹੀ ਨਿਭੂਗੀ, ਚਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣਗੇ।
0: ਬਿਲਕੁਲ
2: ਇਹ ਬੰਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਤਾਂ ਅਗਲਾ ਬੰਦਾ ਮਜ਼ਾਕ ਕਰਦਾ ਵੀ ਤੁਹਾਡਾ ਕੈਰੀਅਰ ਤਬਾਹ ਕਰ ਸਕਦਾ ਹੈ ਜੀ, ਤੁਹਾਡਾ ਆਹ ਕਰ ਸਕਦਾ ਹੈਗਾ, ਤੁਸੀਂ ਜਵਾਬ ਨਹੀਂ ਦਿੰਦੇ। ਦੇਸ਼ ਸਰ ਮਾਫ਼ ਕਰਨਾ 140 ਕਰੋੜ ਦਾ ਦੇਸ਼ ਆ, ਜਦੋਂ ਉਹ ਇੰਨੀ ਗੱਲ ਕਹਿੰਦਾ ਨਾ ਟਰੰਪ ਤੇ ਲੋਕ ਨਮੋਸ਼ੀ ਦੇ ਵਿੱਚ ਮਰ ਜਾਂਦੇ ਵੀ ਭਾਈ ਇਹ ਸਾਡੇ ਮੁਲਕ, ਕਿਉਂਕਿ ਉਹਨੂੰ ਥੋੜਾ ਕਹਿ ਰਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਕਹਿ ਰਿਹਾ, ਉਹ ਤਾਂ ਸਾਡੇ ਦੇਸ਼ ਨੂੰ ਕਹਿ ਰਿਹਾ ਕਿਸਮ ਦਾ ਵੀ ਹਾਂ ਜੀ ਏਦਾਂ ਕਰਕੇ ਕਿ ਤੁਹਾਡਾ ਲੀਡਰ ਮੈਂ ਏਦਾਂ ਦਾ ਏਦਾਂ ਇੰਨੀਆਂ ਇੰਨੀਆਂ ਕਮਜ਼ੋਰੀਆਂ ਮੇਰੇ ਕੋਲ ਆ ਕਿ ਮੈਂ ਇਹਨੂੰ ਏਦਾਂ ਕਰ ਸਕਦਾ ਹੈਗਾ
0: ਜੀ,
2: ਉਸ ਵੇਲੇ ਭਾਰਤੀਆਂ ਦਾ ਖੂਨ ਖੋਲਦਾ ਜੀ।
0: ਜੀ ਸਰ ਥੈਂਕ ਯੂ ਸੈਣੀ
2: ਸਾਹਿਬ, ਬਹੁਤ ਬਹੁਤ ਸ਼ੁਕਰੀਆ, ਠੀਕ ਹੈ ਜੀ, ਇਜਾਜ਼ਤ ਲਓ,
0: ਸ਼ੁਕਰੀਆ
2: ਜੀ, ਥੈਂਕ ਯੂ
0: ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੇਰਾ ਕਰਕੇ ਤਾਂ ਨਹੀਂ ਚੱਲੇਗਾ?
0: ਨਹੀਂ ਨਹੀਂ ਨਹੀਂ, ਕਾਫੀ ਸਮਾਂ ਹੋ ਗਿਆ ਸੀ ਜੀ, ਉਹ ਤਕਰੀਬਨ ਹੋ ਗਿਆ ਉਹਨਾਂ ਨੂੰ 30-35 ਮਿੰਟ ਤੋਂ ਉੱਪਰ ਹੋ ਗਿਆ ਸੀ ਗੱਲਬਾਤ ਕਰਦੇ, ਤਾਂ ਕਰਕੇ ਉਹ ਕਹਿੰਦੇ ਤੁਸੀਂ ਸਰ ਲੈ ਲਓ ਜੀ ਉਹਨਾਂ ਨੂੰ।
4: ਵੇਖੋ ਜੀ ਵਿਦੇਸ਼ ਨੀਤੀ ਦੀ ਜਿਹੜੀ ਗੱਲ ਹੈ ਨਾ ਜੀ, ਚਲੋ ਬਾਹਰ ਸਾਡੇ ਜਿਹੜੇ ਦੂਰ ਵਾਲੇ ਮਤਲਬ ਹੁੰਦੇ ਨੇ ਨਾ ਕੰਟਰੀ ਸਾਡੇ ਤੋਂ, ਉਹਨਾਂ ਨਾਲ ਸਾਡੇ ਰਿਲੇਸ਼ਨ ਵੀ ਹੋਣੇ ਚਾਹੀਦੇ ਆ
0: ਜੀ,
4: ਲੇਕਿਨ ਸਭ ਤੋਂ ਪਹਿਲਾਂ ਸਾਡੇ ਗੁਆਂਢੀਆਂ ਨਾਲ ਸੁਖਾਵੇਂ ਰਿਸ਼ਤੇ
0: ਹੋਣੇ ਚਾਹੀਦੇ ਆ ਜੀ। ਬਿਲਕੁਲ ਹੈ ਜੀ,
4: ਪਰ ਬਦਕਿਸਮਤ ਇਹ ਆ ਵੀ ਸਾਡੀ ਕਿਸੇ ਗੁਆਂਢੀ ਨਾਲ ਨੀ ਬਣਦੀ।
0: ਬਿਲਕੁਲ ਹੈ,
4: ਜਾਂ ਤੇ ਹੁਣ ਸਾਡੇ ਗੁਆਂਢੀ ਮਾੜੇ ਆ ਅਸੀਂ ਇਕੱਲੇ ਚੰਗੇ ਆ, ਜਾਂ ਫਿਰ ਥੋੜੇ ਬਣੇ ਅਸੀਂ ਵੀ ਮਾੜੇ ਆ
0: ਜੀ। ਬਿਲਕੁਲ ਹੈ ਜੀ,
4: ਵੇਖੋ ਜੀ ਮੈਂ ਥੋੜਾ ਜਿਹਾ ਨਾ ਪਿਛਲੇ ਇਤਿਹਾਸ ਤੇ ਜਾਣਾ
0: ਜੀ,
4: ਆ 2-4 ਦਿਨ ਤੋਂ ਨਾ ਮੇਰੀ ਥੋੜੀ ਨੀਂਦ ਅਪਸੈਟ ਹੋਈ ਆ, ਚਲੋ ਮੈਂ ਜੁੜ ਜਾਣਾ ਤੁਹਾਡੇ ਨਾਲ।
0: ਚੰਗੀ ਗੱਲ ਜੀ,
4: ਚਲੋ ਚੰਗੀ ਗੱਲ, ਪਰ ਮੇਰੇ ਲਈ ਮਾੜੀ ਮੁੜ ਕੇ ਦਿਨੇ ਥੋੜਾ ਮੁਸ਼ਕਿਲ ਹੋ ਜਾਂਦੀ ਹੈ। ਮੈਂ ਅਗਲੀ ਉਹ ਨਾ ਗਰਾਊਂਡ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਥੱਕ ਹੀ ਇੰਨਾ ਚਾਹੀਦਾ ਵਾ, ਜਦੋਂ ਜਾ ਸਕੇ ਫਿਰ ਨੀਂਦ ਹੀ ਨੀ ਆਉਂਦੀ।
0: ਹਾਂ ਬਿਲਕੁਲ ਹੈ ਜੀ।
4: ਅੱਛਾ ਵੇਖੋ ਜੀ, ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ
0: ਜੀ,
4: ਉਹ ਪਤਾ ਨੀ ਕਿਹੜੇ ਤਰੀਕੇ ਦੇ ਨਾਲ ਵੰਡ ਹੋਈ ਹੈ ਜਾਂ ਅਸੀਂ ਐਕਸੈਪਟ ਕੀਤੀ ਆ
0: ਜੀ
4: ਕਿ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ
0: ਜੀ।
4: ਹੁਣ ਹੈ ਤਾਂ ਬੰਗਲਾਦੇਸ਼, ਹੈ ਤਾਂ ਪਾਕਿਸਤਾਨ ਹੀ ਸੀ ਨਾ
0: ਜੀ,
4: ਲੇਕਿਨ ਉਹ ਸਾਡੇ ਬੰਗਲਾਦੇਸ਼ ਆਪਸ ਵਿੱਚ ਉਹਨਾਂ ਦੀ ਕੋਈ ਬਾਉਂਡਰੀ ਨਹੀਂ ਸੀ ਹੈਗੀ
0: ਜੀ।
4: ਉਹ ਸਾਡਿਆਂ ਨੇ ਪਤਾ ਨੀ ਕੀ ਸੋਚਿਆ, ਪਰ ਮੇਰੇ ਅਕੋਰਡਿੰਗਲੀ ਉਹ ਜਿਨਾ ਹੋਣੀ ਜਾਂ ਦੂਜੇ ਤੀਜੇ ਸੀ ਉਹਨਾਂ ਦੀ ਬਹੁਤ ਵੱਡੀ ਭਾਜੀ ਇੱਕ ਚਾਲ ਸੀ
0: ਜੀ,
4: ਲੇਕਿਨ ਉਹ ਉਹਦੇ ਵਿੱਚ ਸਕਸੈਸ ਨਹੀਂ ਹੋਏ। ਔਰ ਉਹ ਕਿਉਂ ਨਹੀਂ ਸਕਸੈਸ ਹੋਏ, ਉਹਦਾ ਸਿਰਾ ਜਾਂਦਾ ਵਾ ਮੈਡਮ ਇੰਦਰਾ ਗਾਂਧੀ ਦੀ ਪੋਲੀਟੀਕਲ ਵਿਲਿੰਗ ਪਾਵਰ ਨੂੰ।
0: ਬਿਲਕੁਲ ਹੈ ਜੀ, ਜਾਣਦਾ ਜੀ,
4: ਕਿਉਂਕਿ ਉਹਨਾਂ ਨੇ ਦੋ ਪਾਸਿਆਂ ਤੋਂ ਸਾਨੂੰ ਘੇਰਿਆ ਹੋਇਆ ਸੀ
0: ਜੀ।
4: ਮੰਨ ਲਓ ਕੱਲ ਨੂੰ ਜੰਗ ਲੱਗਦੀ ਸੀ ਤੇ ਉਹ ਵੀ ਦੇਸ਼ ਹੈ ਉਹਨਾਂ ਦਾ ਸੀ, ਤੇ ਇਹ ਵੀ ਦੇਸ਼ ਉਹਨਾਂ ਦਾ ਸੀ।
0: ਬਿਲਕੁਲ ਹੈ ਜੀ, ਉਹ ਇਕੱਠੇ
4: ਹੋ ਜਾਣਗੇ, ਪਾਕਿਸਤਾਨ ਵਾਲੇ ਬੰਨੇ ਵੀ, ਪੰਜਾਬ ਵੀ ਲੱਗ ਗਿਆ, ਰਾਜਸਥਾਨ ਵੀ ਲੱਗ ਗਿਆ ਤੇ ਉਧਰੋਂ ਵੈਸਟ ਵੀ ਬੰਗਾਲ ਵਾਲਾ ਇਸ ਏਰੀਆ ਵੀ ਲੱਗ ਗਿਆ,
0: ਵੱਡੀ ਸਰਹੱਦ ਜੁੜਦੀ ਸੀ ਜੀ ਨਾਲ। ਬਿਲਕੁਲ ਹੈ,
4: ਵੱਡੀ ਸਰਹੱਦ, ਉਹ ਸਾਨੂੰ ਦੋ ਬੰਨਿਆਂ ਤੋਂ ਮਾਰ ਮਾਰਨੀ ਸੀ ਉਹਨਾਂ ਨੇ
0: ਜੀ,
4: ਤੇ ਰਹਿੰਦਾ ਖੁੰਦਾ ਉਹ ਮਤਲਬ ਉਹ ਜਿਹੜਾ ਉਹ ਜੰਮੂ ਕਸ਼ਮੀਰ ਤੇ ਵੀ ਲਗਭਗ ਉਦੋਂ ਹੀ ਆ ਗਏ ਸੀ ਉਹ ਦੇਸ਼ ਤੋਂ, ਮੇਰਾ ਖਿਆਲ 7-6 ਮਹੀਨੇ ਬਾਅਦ ਜੀ ਜਦੋਂ 1948 ਚ
0: ਜੀ।
4: ਜੀ ਇਹ ਵੀ ਉਦੋਂ ਉਸ ਸਮੇਂ ਦੇ ਨਹਿਰੂ ਹੋਣੀ ਸਮਝੌਤਾ ਕਰਕੇ ਅੱਧ ਪਚੱਦਾ ਚਲੋ ਉਹਨਾਂ ਨੇ ਉਹਨਾਂ ਨੂੰ ਦੇ ਦਿੱਤਾ, ਜੋ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿ ਦਿੱਤਾ ਜਾਂਦਾ
0: ਜੀ।
4: ਜੇ ਕਿਤੇ ਇਧਰੋਂ ਵੀ ਅੱਗੋਂ ਨਾ ਹੁੰਦਾ ਇਹਦੇ ਬੰਨੇ ਆ ਜਾਂਦੇ ਤੇ ਇਹ ਤੇ ਲਗਭਗ ਆਪਣੇ ਦੇ ਉੱਤੇ ਆਂਟਣੇ ਸੀ ਪਠਾਨਕੋਟ ਵਾਲੀ ਸਾਈਡ ਤੱਕ ਉਹ
0: ਬਿਲਕੁਲ ਹੈ
4: ਜੀ ਇਹ ਵੀ ਉਹਨਾਂ ਕੋਲ ਆ ਜਾਂਦਾ ਮੰਨ ਲਓ ਚਾਈਨਾ ਨਾਲ ਵੀ ਸਾਡੀ ਨੀ ਬਣਦੀ ਆ ਜਾਂ ਹੋਰ ਕਿਤੇ ਹੈਦਰਾਬਾਦ ਰਿਆਸਤ ਆ ਜੇ ਕਿਤੇ ਉਦੋਂ ਕੋਸ਼ਿਸ਼ਾਂ ਨਾ ਪਟੇਲ ਸਾਹਿਬ ਨੇ ਜਾਂ ਨਹਿਰੂ ਹੋਣਾ ਨੇ ਕੀਤੀਆਂ ਹੁੰਦੀਆਂ
0: ਜੀ
4: ਅੱਜ ਦੀ ਚਲੋ ਪੀੜੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ
0: ਜੀ
4: ਤੇ ਉਹ ਇਟਵੀਨ ਅਸੀਂ ਤਾਂ ਫਿਰ ਚਰਚ ਫਿਰ ਘਿਰੇ ਸਾਂ ਨਾ
0: ਘਿਰ ਗਏ ਸੀ ਜੀ ਬਿਲਕੁਲ
4: ਉਹਨਾਂ ਦੀ ਪਲੈਨਿੰਗ ਹੀ ਇਕਲੀ ਇਹ ਸੀ ਭਰਜ ਸਾਹਿਬ ਕਿ ਅਸੀਂ ਦਸਾਂ ਵੀਹਾਂ ਪੰਜਾਹ ਸਾਲਾਂ ਦੇ ਵਿੱਚ ਵਿੱਚ ਇੰਡੀਆ ਜਿਹੜੀ ਆ ਉਹਨੂੰ ਚਾਰ ਚਫੇਰੋ ਘੇਰਾ ਪਾ ਕੇ ਉਹ ਫਿਰ ਪੁਰਾਣਾ ਮੁਗਲਿਆ ਸਿਸਟਮ

0: ਪਰ ਉਹਨਾਂ ਚੀਜ਼ਾਂ ਦੀ
1: ਹਾਂਜੀ
0: ਹਾਮੀ ਭਰਦੇ ਆ ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿੱਚ ਵੀ ਹਾਮੀ ਭਰਨੀ ਪੈਣੀ ਆ, ਉਹਨੂੰ ਵੀ ਨੈਸ਼ਨੈਲਿਟੀ ਦੇਣੀ ਪੈਣੀ ਆ।
1: ਬਿਲਕੁਲ ਬਿਲਕੁਲ ਬਿਲਕੁਲ। ਹੁਣ ਵੇਖੋ ਨਾ, ਹੁਣ ਸਾਡੇ ਜਿਹੜੇ ਇਹ ਸਾਰੇ ਬੰਨੇ, ਹੁਣ ਉਹ ਇਹ ਤੇ ਇੱਦਾਂ ਦਾ ਇਹਨਾਂ ਕੋਲ ਪ੍ਰਬੰਧ ਆ ਜਾਣਾ ਸੀ, ਜੇ ਭਾਵੇਂ ਉਹਨਾਂ ਨੂੰ ਬਾਹਰੋਂ ਕਰਜ਼ਾ ਲੈਣਾ ਪੈਂਦਾ ਕੁਛ ਵੀ ਪੈਂਦਾ, ਉਹਨਾਂ ਨੇ ਡੈਮ ਬਣਾ ਕੇ ਸਾਨੂੰ ਪਾਣੀ ਨਹੀਂ ਡੋਬ ਛੱਡਿਆ ਕਰਨਾ।
0: ਬਿਲਕੁਲ ਹੈ ਜੀ,
1: ਕਿਉਂਕਿ ਮੋਸਟਲੀ ਚਾਰਜ ਫਿਰ ਜਦੋਂ ਘਿਰ ਜਾਂਦੇ ਜੋਗ੍ਰਾਫੀਆ ਤੌਰ ਤੇ ਵੀ, ਸਮੁੰਦਰ ਵੀ ਬਹੁਤ ਉਹਨਾਂ ਕੋਲ ਆ ਜਾਣਾ ਸੀ, ਪਹਾੜ ਬਹੁਤੇ ਉਹਨਾਂ ਕੋਲ ਆ ਜਾਣੇ ਸੀ।
0: ਬਿਲਕੁਲ ਹੈ ਜੀ,
1: ਉਹ ਸਾਡਾ ਤੇ ਮਤਲਬ ਬਹੁਤ ਜ਼ਿਆਦਾ ਫਿਰ ਹੋਣਾ ਸੀ ਨਾ। ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ, ਕਾਂਗਰਸ ਮਾੜੀ ਹੋਏਗੀ, ਉਹ ਸਮੇਂ ਜੋ ਵੀ ਕੀਤਾ ਜਿੰਨੀ ਕੁ ਸਾਡੇ ਕੋਲ ਪਾਵਰ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਸੀ ਉਹ ਕੰਟਰੋਲ ਕੀਤਾ। ਅੱਜ ਭਾਵੇਂ ਉਹ ਮੋਦੀ ਸਾਹਿਬ ਹੋਣੀ ਉਹਨਾਂ ਨੂੰ ਜੋ ਮਰਜ਼ੀ ਭੰਡੀ ਜਾਣ ਕਰੀ ਜਾਣ, ਇਹਨਾਂ ਕੋਲੋਂ ਤੇ ਕੀਤਾ ਹੀ ਕੱਖ ਨਹੀਂ ਗਿਆ
0: ਜੀ। ਨਾਲੇ ਦੇਖੋ ਪਾਕਿਸਤਾਨ ਵੀ ਜੇ ਬ੍ਰਿਟਿਸ਼, ਉਹ ਵੀ ਬ੍ਰਿਟਿਸ਼ ਦੇ ਅੰਡਰ ਰਹੇ ਨੇ ਸਾਰਾ ਏਰੀਆ ਇੰਡੀਆ ਦੇ, ਜਦੋਂ ਦੇਖਦੇ ਆ ਪੁਰਾਣੇ ਸਮਿਆਂ ਦਾ, ਤਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਨੂੰ ਮੈਂ ਲੰਬੀ ਦੂਰੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਨਾ, ਇੰਨੇ ਜੋਗਾ ਹੈ ਤਾਂ ਨਹੀਂ, ਕਿਉਂਕਿ ਦੇਖੋ ਪਿਛਲੇ ਸਮਿਆਂ ਦੇ ਵਿੱਚ ਅਮੈਰੀਕਾ ਨੇ ਜਾਂ ਇੰਗਲੈਂਡ ਨੇ, ਬਹੁਤ ਸਾਰੇ ਮੁਲਕਾਂ ਨੇ ਆਪਣੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਆਇਲ ਲੱਭਦੇ ਫਿਰਦੇ ਸੀਗੇ, ਵੀ ਆਇਲ ਲੱਭੋ। ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਹੀ 100-200 ਸਾਲ ਪਹਿਲਾਂ ਹੀ ਪਤਾ ਸੀਗੀਆਂ, ਤਾਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਲਕੀਰ ਪਾਈ ਹੈ ਜੀ ਕਿ ਇਹਨਾਂ ਨੂੰ ਕੈਪਚਰ ਕਰਨਾ ਸੌਖਾ ਹੋ ਜਾਊਗਾ। ਜੇ ਇੰਡੀਆ ਦਾ ਹਿੱਸਾ ਰਹੇਗਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਹੁਣ ਬਲੋਚ ਦੇ ਵਿੱਚ ਦੇਖ ਲਓ ਕੀ ਕੁਝ ਵਾਪਰ ਰਿਹਾ ਉੱਥੇ, POK ਦੇ ਵਿੱਚ ਕੀ ਕੁਝ ਵਾਪਰ ਰਿਹਾ ਉੱਥੇ, ਉਹ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਪੁਰਾਣੇ ਲੀਡਰ, ਉਹ ਉੱਥੇ ਜਿਹੜੇ ਨੇ ਮੁੱਖ ਮੰਤਰੀ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ ਉੱਥੇ, ਉਥੇ ਕਾਫੀ ਜਿਹੜਾ ਰੋਲਾ ਰੱਪਾ ਪਿਆ ਹੋਇਆ ਪਿਛਲੇ ਮਹੀਨੇ ਦਾ ਜੀ।
1: ਜੀ ਜਿਹੜੀ JNK ਵੀ ਆ ਨਾ ਜੀ, JNK ਦੇ ਵਿੱਚ ਵੀ ਅਗਰ ਚਲੋ ਵਿਸ਼ਾ ਚੱਲ ਗਿਆ, ਹੁਣ ਮੈਂ ਇੱਕ ਡਾਕਟਰ ਹਾਂ ਜੀ, ਮੇਰਾ ਇਹ ਵਿਸ਼ਾ ਨਹੀਂ ਗਾ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ ਜਾਵੇ,
0: ਪਕੜ ਰੱਖਦੇ ਹੋ ਇਤਿਹਾਸ ਦੇ ਉੱਤੇ ਜੀ।
1: ਹਾਂਜੀ, ਤੇ ਹੁਣ ਇਹਦੇ ਵਿੱਚ ਕੀ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਆ ਨਾ ਜੀ, ਇਹਦੇ ਥੱਲੇ ਵੀ ਮਿਨਰਲਸ ਬਹੁਤ
0: ਨੇ। ਬੈਟਰੀ ਦੇ ਵਿੱਚ ਅੱਜ ਜਿਹੜੀ ਇਸਤੇਮਾਲ ਕੀਤੀ ਆ, ਫੋਨਾਂ ਦੇ ਵਿੱਚ ਕੀਤਾ ਜਾਂਦਾ ਹੈ, ਸਾਰੀਆਂ ਚੀਜ਼ਾਂ ਬਿਲਕੁਲ ਹੈ।
1: ਹਾਂ, ਇਸ ਕਰਕੇ ਇਹਨਾਂ ਦੇ ਵਿੱਚ ਆ, ਜਾਂ ਕੋਈ ਮਤਲਬ ਉਹਨਾਂ ਦੀ ਵੁੱਡ ਜਿਹੜੀ ਹੈਗੀ ਆ, ਡਰਾਈ ਫਰੂਟ ਆ, ਮਤਲਬ ਆਪਣੇ ਐਗਰੀਕਲਚਰ ਨਾਲੋਂ ਵੀ ਜ਼ਿਆਦਾ ਵੱਡੇ ਸੋਰਸ ਨੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਫਿਰ ਉਹ ਨੈਚੁਰਲੀ ਕਲਾਈਮੇਟ ਕਿੰਨਾ ਅੱਛਾ ਵਾ, ਟੂਰ ਦਾ ਏਰੀਆ ਕਿੰਨਾ ਅੱਛਾ ਵਾ, ਉਹ ਸੋਚ ਸਮਝ ਕੇ ਅਗਲੇ ਇਹੋ ਜਿਹਾ ਲੰਗੜਾ ਜਿਹਾ ਵੰਡ ਵੰਡਈਆ ਕਰਕੇ ਸਾਡੇ ਲੀਡਰਾਂ ਨੂੰ, ਚਲੋ ਜਾਓ ਜੋ ਵੀ ਜੋ ਜਿੱਦਾਂ ਦਾ ਮਿਲਦਾ ਇਹਨਾਂ ਲੈ ਲਿਆ, ਚਲੋ ਆਪਾਂ ਜ਼ਿਆਦਾ ਨੀ ਕਰਦੇ ਇਹਦੇ ਇਹਨਾਂ ਚੀਜ਼ਾਂ ਦੇ ਉੱਪਰ।
0: ਨਹੀਂ, ਹੁਣ ਦੇਖੋ ਜਿਹੜਾ ਇਹਨਾਂ ਚੀਜ਼ਾਂ ਨਾਲ ਪੱਟੀ ਸਾਹਿਬ, ਦੇਖੋ ਜੋ ਅੱਜ ਟਰੈਕ ਪੈ ਰਹੇ ਨੇ ਜਾਂ ਹੋਰ ਸਾਰਾ, ਜਦੋਂ ਅੰਗਰੇਜ਼ ਆਏ ਨਾ, ਉਹਨਾਂ ਨੇ ਪਹਿਲਾਂ ਸਾਰਾ ਤੋਂ ਪਹਿਲਾਂ ਰੋਡ ਤੇ ਟਰੈਕ ਜਿਹੜੇ ਸੀ, ਟ੍ਰੇਨ ਟਰੈਕ ਜਿਹੜੇ ਨੇ, ਉਹੀ ਵਿਛਾਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨੌਰਥ ਤੋਂ ਈਸਟ ਤੱਕ ਜਾਂ ਈਸਟ ਤੋਂ ਵੈਸਟ ਤੱਕ ਜਿਹੜਾ ਸਾਰਾ ਕੁਝ ਅਸੀਂ ਕਿੱਥੇ ਸਮੁੰਦਰ ਤੱਕ ਕਿੱਦਾਂ ਲਿਜਾਣਾ। ਠੀਕ ਆ, ਉਹੀ ਚੀਜ਼ ਹੁਣ ਜਿਹੜੀ ਹੈ ਭਾਰਤ ਜਿਹੜਾ ਉਸ ਨੀਤੀ ਦੇ ਉੱਤੇ ਚੱਲ ਰਿਹਾ ਮੈਨੂੰ ਨਜ਼ਰ ਆਉਂਦਾ ਹੈ। ਦੇਖੋ ਹੁਣ ਜੰਮੂ ਕਸ਼ਮੀਰ ਨੂੰ ਮਤਲਬ ਕਿ ਉਹਨਾਂ ਨੇ ਧਾਰਾ 300 ਜਿਹੜੀ ਉਹ ਥੱਲੇ ਜੋ ਕੁਝ ਵੀ ਕੀਤਾ ਉਹਨੂੰ ਕਾਬੂ ਕੀਤਾ ਇੱਕ ਤਰ੍ਹਾਂ। ਹੁਣ ਉਹਦੇ ਉੱਤੇ ਜਿਹੜੇ ਸੁਰੰਗਾਂ ਜਾਂ ਟਰੈਕ ਪੈ ਰਹੇ ਨੇ, ਜਿਹੜਾ ਸਫ਼ਰ ਸੀਗਾ 2-2 ਦਿਨ ਲੱਗ ਜਾਂਦੇ ਸੀ ਜਾਣ ਨੂੰ, ਉਹ 5-7 ਘੰਟਿਆਂ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੰਨਾ ਫਾਸਟ ਹੋ ਗਿਆ। ਤੇ ਉਹ ਜਿਹੜਾ
1: ਇਹ ਤਾਂ ਜ਼ਰੂਰੀ ਸੀ ਨਾ।
0: ਹੁਣ ਦੇਖੋ ਲੇਹ ਲਦਾਖ ਜਾਂ ਜਪਾਨੀ ਕੰਪਨੀਆਂ ਜਦੋਂ ਇਹਨਾਂ ਨੇ ਧਾਰਾ ਲਾਈ ਨਾ, ਖਤਮ ਕੀਤਾ, ਉਹ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਬਾਹਰੋਂ ਆ ਕੇ ਕੰਪਨੀਆਂ ਨਾ ਇਨਵੈਸਟਮੈਂਟ ਕਰਨ ਲੱਗ ਗਈਆਂ ਜੀ ਉਹਦੇ ਉੱਤੇ, ਜਪਾਨ ਦੀਆਂ ਕੰਪਨੀਆਂ ਹੋ ਗਈਆਂ, ਹੋਰ ਆ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮਿਨਰਲ ਹੋਰ ਸਾਰੀਆਂ ਚੀਜ਼ਾਂ ਨੇ ਤੇ ਟਰੈਕ ਬਣਨਗੇ, ਉਹ ਫਿਰ ਸਾਰਾ ਕੁਝ ਜਿਹੜਾ ਖਨਨ ਹੋਏਗਾ ਸਾਰਾ ਕੁਝ ਹੋਏਗਾ, ਪੱਟ ਪਟਾਈਆ ਹੋਏਗਾ ਜਾਂ ਹੋਟਲ ਬਣਨਗੇ, ਜਿਹੜਾ ਉੱਥੇ ਟਰੈਵਲਿੰਗ ਏਰੀਆ ਬਣੇਗਾ, ਹੋਰ ਸਾਰੀਆਂ ਚੀਜ਼ਾਂ ਸੈਰ ਸਪਾਟੇ ਲਈ, ਉਹ ਉਹਦੇ ਵਿੱਚੋਂ ਬਥੇਰਾ ਕੁਝ ਕਮਾਉਣਗੇ ਜੀ।
1: ਕਮਾਉਣਗੇ ਨਾਲੇ ਸਾਡੀਆਂ ਮਤਲਬ ਜੜਾਂ ਪੱਕੀਆਂ ਹੋਣਗੀਆਂ, ਸਾਡੇ ਕਬਜ਼ੇ ਮਤਲਬ ਜੋ ਕੁਛ ਵੀ ਹੈ, ਚਲੋ ਸਾਡਾ ਦੇਸ਼ ਦਾ ਹਿੱਸਾ ਉਹ ਜਾਣਾ ਤਾਂ ਕਿਧਰ ਹੈ।
0: ਬਿਲਕੁਲ, ਉਹ ਚੰਗੀ ਗੱਲ,
1: ਮਤਲਬ ਇਹ ਹੁਣ ਸਮੇਂ ਦੀ ਜ਼ਰੂਰਤ ਆ ਨਾ,
0: ਜ਼ਰੂਰਤ ਹੈ
1: ਜੀ। ਤੁਸੀਂ ਮਿਲਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਸਭ ਤੋਂ ਵੱਡੀ ਤਾਂ ਡਿਫੈਂਸ ਦੀ ਹੁੰਦੀ ਹੈ ਨਾ।
0: ਹਾਂ ਬਿਲਕੁਲ ਹੈ ਜੀ,
1: ਉਸਦੇ ਅਕੋਰਡਿੰਗਲੀ ਵੀ ਅਸੀਂ ਵੇਖੀਏ ਤਾਂ ਸਾਨੂੰ ਉਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ। ਚਲੋ ਗਵਰਨਮੈਂਟ ਜੋ ਕਰ ਰਹੀ ਹੈ ਕੋਈ ਵਧੀਆ ਕਰ ਰਹੀ ਹੈ,
0: ਵਧੀਆ ਹੀ ਕਰ
1: ਉਹ, ਲੇਕਿਨ ਐਕਚੁਅਲੀ ਪ੍ਰੋਬਲਮ ਇਹ ਆ ਨਾ ਜੀ, ਜਦੋਂ ਅਸੀਂ ਕਿਸੇ ਸਰਕਾਰ ਦੇ ਥੋੜਾ ਜਿਹਾ ਉਲਟ ਹੋਏ ਹਾਂ, ਉਹ
0: ਬਿਲਕੁਲ ਹੈ ਜੀ, ਉਹ ਨਿੱਜੀ ਪੱਖ ਤੋਂ ਦੇਖ ਲੈਂਦੇ ਨਾ, ਉਹ ਦੇਖਦੇ ਆ ਪੂਰੇ ਦੇਸ਼ ਨੂੰ ਦੇਖਦੇ ਆ ਜੀ, ਆਪਾਂ ਨਿੱਜੀ ਦੇਖ ਲੈਂਦੇ
1: ਉਹ ਇਹਨਾਂ ਚੀਜ਼ਾਂ ਨੂੰ। ਜਦੋਂ ਮੈਂ ਵੀ ਕਈ ਵਾਰੀ ਇੱਥੇ ਗੱਲ ਕਰੀ ਦੀ ਹੈ ਨਾ, ਉਹ ਮਤਲਬ ਸਾਡੇ ਵਰਗੇ ਬੰਦੇ ਨਾ ਹੀ ਪੱਤਰਕਾਰ ਆ, ਨਾ ਹੀ ਕੋਈ ਦੂਜੇ, ਨਾ ਹੀ ਕੋਈ ਪਾਰਟੀ ਨਾਲ ਜੁੜੇ ਆ। ਉਹ ਕਈ ਵਾਰੀ ਇੱਕ ਦਿਨ ਮੈਂ ਟਵਾਣਾ ਰੇਡੀਓ ਤੇ ਗੱਲ ਕਰਤੀ ਤੇ ਲੋਕ ਮੈਨੂੰ ਕਹਿੰਦੇ ਲੈ ਡਾਕਟਰ ਪੱਟੀ ਦੇ ਵਿੱਚ ਮੋਦੀ ਸਾਹਿਬ ਦਾ ਭੂਤ ਸਵਾਰ ਹੋ ਗਿਆ। ਉਹ ਯਾਰ ਮੋਦੀ ਹੋਰ ਮੋਦੀ,
0: ਬਿਲਕੁਲ ਹੈ ਜੀ, ਪੋਲਸੀਆਂ ਚੰਗੀਆਂ ਨੇ ਉਹਨਾਂ ਚੰਗਾ ਵੀ ਕਹਿਣਾ ਬਣਦਾ, ਜਿਹੜੀਆਂ ਮੰਦੀਆਂ ਨੇ ਮੰਦਾ ਵੀ ਕਹਿਣਾ ਬਣਦਾ, ਜਿਹੜੀ ਚੀਜ਼ ਦਾ ਇਸ਼ੂ ਬਣਾਉਣਾ ਚਾਹੀਦਾ ਬਣਨਾ ਚਾਹੀਦਾ, ਪਰ ਬੇਬੁਨਿਆਦਾ ਜਿਹੜਾ ਇਸ਼ੂ ਬਣਾਉਣਾ ਉਹਦੀ ਚੰਗੀ ਗੱਲ ਨੀ ਨਾ ਜੀ।
1: ਦੇਖੋ ਜੀ, ਜਿਹੜੇ ਹੁਣ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਪੋਲਸੀਆਂ ਕਿਹੜੀਆਂ ਮੋਦੀ ਬਣਾਉਂਦਾ,
0: ਬਿਲਕੁਲ ਹੈ ਜੀ,
1: ਉਹ ਤਾਂ ਬਿਊਰੋਕਰੇਟ ਦਾ ਕੰਮ ਹੈ ਨਾ,
0: ਉਹਨਾਂ ਦੇ ਅੰਦਰ ਤਾਂ ਚਾਰ

0: ਤਿੰਨ ਫੌਜਾਂ ਨੇ ਜੀ ਜਿਹੜਾ ਉਹਨਾਂ ਨੇ ਕਰਨਾ ਹੈ, ਬਾਕੀ ਅਸੀਂ ਸਾਰਾ ਕੁਝ ਕਹੀ ਜਾਂਦੇ ਕਿ ਮੋਦੀ ਕਰੀ ਜਾਂਦਾ ਜੀ।
1: ਸਭ ਕੁਝ ਛੋੜੋ, ਮੋਦੀ ਨੂੰ ਸਾਰਾ ਪਤਾ ਹੀ ਕੱਖ ਨਹੀਂ ਕਰ।
0: ਬਿਲਕੁਲ ਹੈ ਜੀ,
1: ਉਹ ਤਾਂ ਇੱਕ ਮਤਲਬ ਸਟੈਂਪ ਹੁੰਦੀ ਹੈ, ਮਤਲਬ ਫੜ ਕੇ ਜਿੱਥੇ ਮਰਜ਼ੀ ਲਾ ਲਓ।
0: ਬਿਲਕੁਲ ਹੈ ਜੀ,
1: ਉਹ ਤਾਂ ਜਿਵੇਂ ਜਿਵੇਂ ਅਫਸਰ ਸ਼ਾਹੀ ਕਰੇਗੀ ਪੋਲੀਟੀਕਲੀ, ਚਲੋ ਸਾਡਾ ਦੇਸ਼ ਦਾ ਹੁਣ ਢਾਂਚਾ ਐਵੇਂ ਦਾ ਵੀ ਉਹ ਹੋਣਾ ਚਾਹੀਦਾ ਪੋਲੀਟੀਕਲੀ ਕੰਟਰੋਲ, ਕੋਈ ਐਡੀ ਗੱਲ ਨੀ ਪੋਲੀਟੀਕਲੀ, ਇਹ ਤੋਂ ਬਗੈਰ ਵੀ ਨੀ ਚੱਲਦਾ ਕੰਮ ਚੱਲਦਾ
0: ਜੀ। ਬਿਲਕੁਲ,
1: ਪਰ ਮੇਨ ਤਾਂ ਬਿਊਰੋਕਰੇਟ ਹੀ ਹੁੰਦੇ ਨੇ ਨਾ ਜਿਹੜੇ, ਜਿਹਨਾਂ ਨੇ ਪਲੈਨਿੰਗ ਬਣਾਉਣੀ, ਜਿਹਨਾਂ ਨੂੰ ਆਪਾਂ ਚਲੋ ਏਜੰਸੀਆਂ ਕਹਿ ਦਿੰਦੇ ਹਾਂ, ਜੋ ਉਹ ਗੱਲ ਕਰਦਾ ਗੋਦੀ ਮੀਡੀਆ ਕਹਿ ਦਿੰਦੇ ਜਾਂ ਕੁਛ, ਜੋ ਵੀ ਚਲੋ ਕਿਸੇ ਨੂੰ ਠੀਕ ਲੱਗਦਾ।
0: ਬਿਲਕੁਲ ਹੈ ਜੀ,
1: ਪਰ ਜਿੱਥੇ ਸਾਨੂੰ, ਮੈਂ ਵੇਖੋ ਜੀ ਮੇਰੀ ਆਦਤ ਹੈ, ਮੈਂ ਕਦੀ ਆਪਣੀ ਆਰਮੀ ਸਾਡੀ ਜਿਹੜੀ ਆ, ਸਾਡੀਆਂ ਡਿਫੈਂਸ ਫੋਰਸਿਸ ਨੇ ਜਾਂ ਸਾਡੇ ਨਹੀਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ
0: ਹਾਂ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਸਾਨੂੰ ਖੜਨਾ ਚਾਹੀਦਾ ਸਰਕਾਰ ਦੇ ਨਾਲ ਸਾਡਾ ਕੁਝ, ਜੇ ਤੇ ਜਿਹਦਾ ਹੋਵੇ ਤੁਹਾਡਾ ਕੋਈ ਪੋਲੀਟੀਕਲੀ, ਉਹ ਗੱਲ ਅਲੱਗ ਚੀਜ਼ ਹੈਗੀ ਆ, ਪਰ ਇਹ ਸਾਡੀਆਂ ਜਿਹੜੀ ਫਿਰ ਵੀ ਅਸਕਰ ਅਸੀਂ ਮਾੜਾ ਚੰਗਾ ਦੇਸ਼ ਸਾਡਾ ਜਿਹੜਾ ਤਰੱਕੀ ਕਰ ਰਿਹਾ।
0: ਬਿਲਕੁਲ ਹੈ ਜੀ,
1: ਇੰਨਾ ਫਰੀਬੀਜ਼ ਮੇ ਦੇ ਬਾਵਜੂਦ ਵੀ ਕੁਛ ਨਾ ਕੁਛ ਸਾਡੇ ਪੱਲੇ ਪੈ ਰਿਹਾ, ਐਡੀ ਵੀ ਕੋਈ ਗੱਲ ਨੀ ਹੈਗੀ
0: ਜੀ। ਬਿਲਕੁਲ,
1: ਕਿਉਂਕਿ ਅਸੀਂ ਸਾਡੇ ਸੁਭਾਅ ਜਿਹੜੇ ਨਾ ਜਿਆਦਾ ਨੈਗੇਟਿਵ ਹੋ ਗਏ ਆ,
0: ਨੈਗੇਟਿਵ ਹੋ ਗਏ ਜੀ,
1: ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਕਰਨਾ ਸੁਣਨਾ ਪਸੰਦ ਕਰਦੇ ਹਾਂ। ਜੇ ਕੋਈ ਸਰਕਾਰ ਦੇ ਗੱਲ ਥੋੜਾ ਕਰੋਗੇ ਤੇ ਵੇਖਣ ਜੀ ਫਲਾਂ ਜਿੱਦਾਂ ਜਿੱਦਾਂ ਚੱਲਦਾ।
0: ਨਾਲੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖਰੀਆਂ ਵੱਖਰੀਆਂ ਸਰਕਾਰਾਂ ਆਈਆਂ ਨੇ, ਉਹਨਾਂ ਨੇ ਆਪਣੇ ਸੋਹਣੇ, ਦੇਖੋ ਆਪਣੇ ਮਨਮੋਹਨ ਸਿੰਘ ਉਹਨਾਂ ਦਾ ਜੋ ਯੋਗਦਾਨ ਉਹਨੂੰ ਭੁੱਲ ਥੋੜੀ ਸਕਦੇ ਆ, ਉਹ ਕਿਸੇ ਨੂੰ ਥੋੜੀ ਕ੍ਰੈਡਿਟ ਹੁਣ ਜੋ ਮੋਦੀ ਨੇ ਕੀਤਾ ਜੋ ਚੰਗਾ ਕੀਤਾ ਉਹਨੂੰ ਜਾਵੇਗਾ ਜੀ। ਬਿਲਕੁਲ ਹੈ ਜੀ,
1: ਮੈਂ ਤੇ ਕਹਿੰਦਾ ਜੀ ਸਾਡੇ ਸਿਆਸਤਦਾਨਾਂ ਦੀ ਸੋਚ ਵੀ ਪੋਜ਼ਿਟਿਵ ਹੋਣੀ ਚਾਹੀਦੀ।
0: ਬਿਲਕੁਲ ਹੈ,
1: ਤੁਸੀਂ ਅੱਜ ਦੇ ਵਿਸ਼ੇ ਤੇ ਸਿਆਸਤ ਕਰੋ, ਅੱਜ ਮਤਲਬ ਤੁਸੀਂ ਰਾਹੁਲ ਗਾਂਧੀ ਨਾਲ ਦੂਜਿਆਂ ਨਾਲ ਸਿਆਸਤ ਕਰੋ, ਜਿਹੜੇ ਲੋਕ ਚੋ ਕਰ ਗਏ ਆ ਉਹਨਾਂ ਨੂੰ ਮਾੜਾ, ਮੇਰੇ ਕਹਿਣਾ ਬਹੁਤੀ ਮੇਰੇ ਅਕੋਰਡਿੰਗ ਸਿਆਣਪ ਨਹੀਂ ਹੈਗੀ।
0: ਬਿਲਕੁਲ ਹੈ ਜੀ, ਦਰੁਸਤ ਹੈ।
1: ਮਨਮੋਹਨ ਸਿੰਘ ਜੋ ਦੇਸ਼ ਵਾਸਤੇ ਕਰ ਗਿਆ, ਜਿੰਨਾ ਦੁਨੀਆ ਉਹਨਾਂ ਦਾ ਲੋਹਾ ਮੰਨਦੀ ਸੀ ਜਾਂ ਉਹਨਾਂ ਨੂੰ ਸੁਣਦੀ ਸੀ ਜਾਂ ਉਹਨਾਂ ਦੀਆਂ ਮੋਟੋ ਏਕ ਸਿੰਘ ਆਲੂ ਵਾਲੀਆਂ ਸੀ
0: ਜੀ,
1: ਜਾਂ ਸਾਡੇ ਨਹਿਰੂ ਸੀ, ਚਲੋ ਠੀਕ ਹੈ ਲੱਖ ਹੋਰ ਕਮੀਆਂ ਹੋਣਗੀਆਂ ਉਹਨਾਂ ਦੇ ਵਿੱਚ, ਤੇ ਲੇਕਿਨ ਉਹਨਾਂ ਨੇ ਦੇਸ਼ ਨੂੰ ਵੇਖੋ ਜੀ ਕੱਚਿਆਂ ਰਾਹਾਂ ਤੇ ਕਿੱਦਾਂ ਕਿੱਦਾਂ ਅਸੀਂ ਤੁਸੀਂ ਸਾਰੇ ਜਾਂਦੇ ਰਹੇ ਜੇ ਪਿੰਡਾਂ ਚ ਲਾਈਟ ਨਹੀਂ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਮੇਰੀ ਮਹਿੰਦੀ ਹਾਲੀ ਕਿੰਨੀ 1970 ਦਾ ਜਨਵਰੀ 1970 ਦਾ ਮੇਰਾ ਜਨਮ ਹੈ
0: ਜੀ,
1: ਤੇ ਮੇਰੀ ਸੰਭਾਲ ਚ ਸਾਡੇ ਘਰ ਤੇ ਸਾਡੇ ਪਿੰਡ ਚ ਲਾਈਟ ਨਹੀਂ
0: ਸੀ ਜੀ। ਬਿਲਕੁਲ ਹੈ ਜੀ, ਅਸੀਂ ਸੁਣਦੇ ਰਹੇ ਬਚਪਨ ਦੇ ਭਾਖੜੇ ਦੇ ਉੱਤੇ, ਚਲੋ ਕਹਿੰਦੇ ਉੱਤੇ ਪਾਣੀ ਦੇ ਵਿੱਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਜੀ, ਬਾਕੀ ਸਾਡੇ ਪੱਲੇ
1: ਪਾਣੀ ਗੱਲ ਫਿਰ ਉਹ ਜੀ ਹੁਣ ਉਸ ਸਾਡਾ ਪੋਲੀਟੀਕਲ ਸਿਸਟਮ ਹੀ ਇੰਨਾ
0: ਸਿਸਟਮ ਹੈ, ਲੋਕ ਜਾਗਰੂਕ ਨਹੀਂ ਸੀਗੇ ਜੀ, ਪਾਣੀ ਚ ਤਾਂ ਹੁੰਦਾ ਵੀ ਨਹੀਂ ਹੁੰਦਾ,
1: ਲੋਕ ਜਾਗਰੂਕ ਨਹੀਂ ਸੀ। ਹੁਣ ਜਾਗਰੂਕ ਕਰਨਾ ਕਿੰਨਾ ਨੇ ਹੁੰਦਾ, ਜਿਨ੍ਹਾਂ ਨੇ ਜਾਗਰੂਕ ਕਰਨਾ ਉਸ ਸਮੇਂ ਦੇ ਰਾਜਨੀਤਿਕ ਲੀਡਰ ਵੀ ਬਹੁਤੇ ਅਨਪੜ੍ਹ।
0: ਹਾਂ ਬਿਲਕੁਲ,
1: ਹੁਣ ਵਾਲੇ ਵੀ ਉਹੋ ਜਿਹੀ ਆ
0: ਜੀ।
1: ਹੁਣ ਉਹ ਇਹ ਹੁਣ ਜਿਹੜੀ ਉਦੋਂ ਜਿਹੜੀ ਉਹ ਮਤਲਬ ਬਿਜਲੀ ਦਾ ਕੰਮ ਸੀ ਨਾ, ਇਹ ਸ਼ੁਰੂ ਕੀਤਾ ਸੀ ਜੀ ਕਾਂਗਰਸ ਨੇ,
0: ਜੀ
1: ਕਾਂਗਰਸ ਨੇ ਉਸ ਸਮੇਂ, ਕਾਂਗਰਸ ਦੀ ਚਲੋ ਬੋਲਬਾਲਾ ਸੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਬੋਲਬਾਲਾ ਸੀ।
0: ਬਿਲਕੁਲ ਹੈ ਜੀ,
1: ਹੁਣ ਵਿਰੋਧੀ ਪਾਰਟੀਆਂ ਕਿਹੜੀਆਂ ਸੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅਕਾਲੀ ਦਲ
0: ਜੀ,
1: ਤੇ ਉਹ ਅਕਾਲੀ ਇਹ ਪਿੰਡਾਂ ਜਾਣ ਕੇ ਅਕਾਲੀ ਫੈਲਾਉਂਦੇ ਹੁੰਦੇ ਸੀ, ਇਹ ਫਵਾਵਾਂ ਸਾਡੇ ਬਜ਼ੁਰਗ ਖੁਦ ਫੈਲਾਉਂਦੇ ਰਹੇ
0: ਜੀ ਜੀ। ਬਿਲਕੁਲ,
1: ਕਿਉਂ ਸਾਡੇ ਬਜ਼ੁਰਗ ਅਕਾਲੀ ਸੀ
0: ਜੀ,
1: ਇਹਨਾਂ ਨੇ ਆਖਣਾ ਜ਼ਮੀਨਾਂ ਖੋਲ ਲੈਣੀਆਂ, ਜੋ ਪਾਣੀ ਜੋ ਕਰੰਟ ਕੱਢ ਲੈਣਾ ਉਹ ਪਾਣੀ ਜ਼ਰੀਲਾ ਆ ਜਾਣਾ, ਉਹ ਜ਼ਮੀਨਾਂ
0: ਬਿਲਕੁਲ
1: ਉਹ ਕਰ ਦੇਣਗੀਆਂ
0: ਜੀ।
1: ਜਦੋਂ ਇਸੇ ਤਰ੍ਹਾਂ ਜਦੋਂ ਟ੍ਰੇਨਾਂ ਚੱਲੀਆਂ ਉਦੋਂ ਵੀ ਵਿਰੋਧ ਹੋਇਆ, ਚਲੋ ਗੱਲ ਜ਼ਿਆਦਾ ਲੰਬੀ ਹੋ ਜਾਣੀ ਹੈ
0: ਜੀ।
1: ਵੇਖੋ ਅੰਗਰੇਜ਼ ਕੌਮ ਜਿਹੜੀ ਆ ਜੀ, ਮੈਂ ਕਹਿੰਦਾ ਕੁਛ ਸਾਨੂੰ ਗੱਲਾਂ ਉਹਨਾਂ ਦੀਆਂ ਪੱਲੇ ਬੰਨ ਲੈਣੀਆਂ
0: ਚਾਹੀਦੀਆਂ। ਬਿਲਕੁਲ,
1: ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜਿਹੜੀਆਂ ਰੇਲ ਦੀਆਂ ਪਟੜੀਆਂ ਬਣਾਉਂਦੇ ਸੀ ਨਾ, ਉਹਨਾਂ ਦੇ ਥੱਲੇ ਲੱਕੜ ਲਾਉਂਦੇ ਸੀ।
0: ਹਾਂਜੀ ਬਿਲਕੁਲ ਹੈ ਜੀ,
1: ਜਿੰਨੀ ਉਹ ਥੱਲੇ ਸਪੋਰਟ ਦਿੰਦੇ ਸੀ ਨਾ, ਅੱਜ ਕੱਲ ਤਾਂ ਚਲੋ ਪੱਥਰ ਜਾਂ ਲੋਹਾ ਜਾਂ ਸੀਮੈਂਟ ਤੋਂ ਜਾ ਗਿਆ,
0: ਤਕਨੀਕ ਬਦਲ ਗਈ ਜੀ।
1: ਹੁਣ ਉਹ ਉਹਨਾਂ ਵਾਸਤੇ ਆਉਣ ਵਾਲੀ 100-200 ਸਾਲ ਦੀ ਪਲੈਨਿੰਗ ਜਿਹੜੀ ਲੈ ਕੇ ਜਾਂਦੇ ਸੀ ਨਾ, ਉਹਦੇ ਵਾਸਤੇ ਫਿਰ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਜੰਗਲ ਲਗਾਉਂਦੇ ਸੀ।
0: ਬਿਲਕੁਲ ਹੈ ਜੀ, ਦਰਖਤ
1: ਉਹ ਜੰਗਲ ਦੇ ਵਿੱਚ ਫਿਰ ਉਹ ਲੱਕੜ ਕਰਦੇ ਸੀ ਵੀ ਜਿਹੜੀ ਲੱਕੜ ਦੀ ਏਜ਼ ਕਾਫੀ ਲੌਂਗ ਹੋਵੇ ਤੇ ਸਟਰੋਂਗ ਹੋਵੇ, ਜਿਹਨੂੰ ਜਿਵੇਂ ਕੋਈ ਸਿਉਂਕ ਵਗੈਰਾ ਜਾਂ ਏਦਾਂ ਦੀ ਚੀਜ਼ ਮਤਲਬ ਤੋਂ ਪਛਾਣ ਸਹਿਜੇ ਜਿਹਨੂੰ ਆਪਾਂ ਕਹਿ ਸਕਦੇ ਹਾਂ।
0: ਹਾਂਜੀ,
1: ਤੁਸੀਂ ਆ ਸਾਡੇ ਇਲਾਕੇ ਚ ਪਾਕਿਸਤਾਨ ਨਾਲ ਬਾਰਡਰ ਲੱਗਦਾ ਖੇਮ ਕਰ ਦੋ ਕਿ ਕਸੂਰ ਆ
0: ਜੀ। ਹਾਂਜੀ,
1: ਕਸੂਰ ਦੇ ਲਾਗੇ ਤੁਸੀਂ ਨਾ ਕਿਤੇ ਗੂਗਲ ਕਰਕੇ ਦੇਖੋ, ਅੱਜ ਵੀ ਤੁਹਾਨੂੰ ਮਿਲੇਗਾ ਇੱਕ ਸ਼ਾਂਗਾ ਮਾਂਗਾ ਦਾ ਨਾਂ ਦਾ ਜੰਗਲ ਹੈਗਾ
0: ਜੀ।
1: ਉਹ ਸ਼ਾਂਗਾ ਮਾਂਗਾ ਦਾ ਜਿਹੜਾ ਜੰਗਲ ਹੈ ਨਾ ਜੀ, ਉਹ ਅੰਗਰੇਜ਼ ਨੇ ਸਿਰਫ ਟ੍ਰੇਨਾਂ ਦੇ ਥੱਲੇ ਜਿਹੜੀ ਲੱਕੜ ਉਹਦੇ ਵਾਸਤੇ ਲਗਾਇਆ ਸੀ।
0: ਕਿਆ ਬਾਤ ਹੈ,
1: ਉਹ ਇੰਨੀ ਲੰਮੀ ਸੋਚ ਸੀ ਉਹਨਾਂ ਦੀ। ਹੁਣ ਵੇਖੋ ਲੱਕੜ ਕਦੋਂ ਤਿਆਰ ਹੋਣੀ ਹੁੰਦੀ, ਕਦੋਂ ਲੱਗਣੀ 100 ਨੂੰ 50 ਨੂੰ
0: ਜੀ, 40 ਸਾਲ ਲੱਗ ਜਾਂਦੇ ਇੱਕ ਦਰਖਤ ਨੂੰ ਜੀ,
1: 40 ਸਾਲ ਲੱਗਦੇ ਆ, ਫਿਰ ਉਹਨੂੰ ਸੁਕਾਉਣਾ ਪੈਂਦਾ, ਗਿੱਲੀ ਥੋੜੀ ਲੱਗਦੀ ਆ
0: ਜੀ,
1: ਉਹਨੂੰ ਕੱਟ ਕੇ ਵੀ ਕੋਈ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹ ਰੱਖਣਾ ਪੈਂਦਾ, ਜਿੰਨੀ ਵੀ ਜ਼ਿਆਦਾ ਤਾਂ ਸਟਰੋਂਗ ਹੁੰਦੀ ਹੈ ਨਾ
0: ਜੀ।
1: ਉਹ ਇੰਨਾ ਜਾਣੀ ਕਿ ਲੌਂਗ ਸੋਚਦੇ ਸੀ ਉਹ
0: ਜੀ।
1: ਤੇ ਸਾਡੀ ਤਾਂ ਉਹੀ ਸੁੰਗੜੀਆਂ ਹੋਈਆਂ ਚੀਜ਼ਾਂ ਵਾ, ਸਾਡੀ ਅਫਸਰ ਸਾਹਿਬ ਵੀ ਥੋੜੀ ਜਿਹੀ ਕਈਆਂ ਗੱਲਾਂ ਤੋਂ ਚਲੋ ਹੋ ਜਾਂਦੀ ਹੈ
0: ਜੀ।
1: ਫਿਰ ਸਾਡੇ ਮੇਨ ਵੋਟ ਬੈਂਕ ਦਾ ਧਿਆਨ ਰੱਖਿਆ ਜਾਂਦਾ, ਐਵੇਂ ਦੀਆਂ ਚੀਜ਼ਾਂ ਸਾਰਿਆਂ ਚ ਆ ਜਾਂਦੀਆਂ
0: ਜੀ।
1: ਬਹੁਤੇ ਸਾਡੇ ਜਿਹੜੇ ਵੇਖੋ ਜੀ ਮਾਰ ਅਸੀਂ ਕਿਉਂ ਖਾਂਦੇ ਹਾਂ, ਚਲੋ ਆਪਾਂ ਗੱਲ ਕਰੀਏ। ਕਈ ਵਾਰੀ ਨਾ ਸਾਨੂੰ ਅਸਲੀ ਮੁੱਦਿਆਂ ਦਾ ਸਾਡੇ ਖਾਸ ਕਰ ਸਿਆਸਤਦਾਨਾਂ ਨੂੰ ਪਤਾ ਹੀ ਨਹੀਂ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਇਹਨਾਂ ਨੇ ਉਹ ਸੁਣੀਆਂ ਸੁਣਾਈਆਂ, ਉਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
0: ਜੀ,
1: ਇਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
0: ਜੀ।
1: ਉਹ ਜਾਣੀ ਕਿ ਉਹ ਜਦੋਂ ਇੱਕ ਕਿਸੇ ਘੁੰਮਣ ਘੇਰੀ ਚ ਫਸ ਜਾਂਦੇ ਹੈ ਨਾ, ਜਿਵੇਂ ਹੁਣ ਅਕਾਲੀ ਫਸੇ ਆ
0: ਜੀ,
1: ਉਹਨਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਵੀ ਹੁਣ ਕਰੀਏ ਕੀ।
0: ਬਿਲਕੁਲ ਹੈ ਜੀ,
1: ਉਸ ਤਰੀਕੇ ਦੇ ਨਾਲ ਜਿੱਦਾਂ ਮਤਲਬ ਇੰਨੇ ਮੁੱਦੇ ਆਏ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦੇ, ਮੌਕੇ ਕਿੰਨੇ ਮਿਲੇ ਨਾ,
0: ਬਹੁਤ ਆਏ ਜੀ,
1: ਇਹ ਘੇਰ ਹੀ ਨਹੀਂ ਸਕੇ।
0: ਬਿਲਕੁਲ ਹੈ ਜੀ,
1: ਕਿਤੇ ਜਿੱਦਣ ਪੇਪਰ ਹੁਣ ਜਿਹੜੀ ਚੀਟਿੰਗ ਹੋਣੀ ਆ ਡਿਊਰਿੰਗ ਇਗਜ਼ਾਮ, ਇਹ ਸਭ ਤੋਂ ਵੱਡਾ ਕ੍ਰਾਈਮ ਹੈਗਾ ਜੀ
0: ਜੀ।
1: ਇਹ ਕਿਸੇ ਦੀ ਮਿਲੀ ਮਿਲਾਵਟ ਤੋਂ ਬਿਨਾਂ ਉਹ ਕਿਵੇਂ ਚਲੇ ਗਏ ਪੈਨ ਜਾਂ ਕੈਮਰੇ ਅੰਦਰ
0: ਜੀ। ਬਿਲਕੁਲ ਹੈ ਜੀ,
1: ਉਦੋਂ ਨਹੀਂ ਕਹਿੰਦੇ ਪੋਲੀਟੀਕਲ ਪਾਰਟੀਆਂ ਵੱਲੋਂ, ਜੇ ਅਗਰ ਗੱਲ ਕਰੀਏ ਕਾਂਗਰਸ ਦੀ ਕਰੀਏ ਜਾਂ ਦੂਜੇ ਦੀ ਕਰੀਏ
0: ਜੀ,
1: ਅਕਾਲੀਆਂ ਦੀ ਕਰੀਏ, ਤੇ ਇਹਨਾਂ ਨੂੰ ਰਲ ਕੇ ਮੁੱਦੇ ਘੇਰਨੇ ਚਾਹੀਦੇ ਸੀ।
0: ਬਿਲਕੁਲ ਹੈ ਜੀ,
1: ਹੁਣ ਤੁਸੀਂ
0: ਕਹਿੰਦਾ ਉਦੋਂ ਚੇਤਾ ਖਹਿਰੇ ਨੇ ਇਹ ਮੁੱਦਾ ਚੱਕਿਆ ਸੀ, ਉਦੋਂ ਗੇਟ ਦੇ ਬਾਹਰ ਵੀ ਸਾਰਾ ਕੁਝ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਉਦੋਂ ਕਿਸੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਜੀ।
1: ਗੱਲ ਤੇ ਹੋਈ ਹੈ ਨਾ ਫਿਰ, ਉਹ ਅਸੀਂ ਸਾਂਝੇ ਮੁੱਦੇ ਤੇ ਵੀ ਇਕੱਠੇ ਨਹੀਂ ਹੁੰਦੇ,
0: ਨਹੀਂ ਹੁੰਦੇ ਜੀ। ਬਿਲਕੁਲ,
1: ਜੇ ਹੁਣ ਬੀਬੀ ਹਰਸਿਮਰਤ ਕੌਰ ਨੇ ਚਲੋ ਉੱਥੇ ਤੁਸੀਂ ਦੱਸ ਰਹੇ ਹੋ ਵੀ ਗੱਲ ਕੀਤੀ ਹੈ, ਚਲੋ ਵਧੀਆ ਗੱਲ ਹੈ, ਤੇ ਜੇ ਦੂਜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ 4 MP ਸੀ, ਉਹ ਵੀ ਸਾਰੇ ਇਕੱਠੇ ਹੋ ਕੇ ਕਰਦੇ
0: ਕਰਦੇ ਜੀ। ਬਿਲਕੁਲ, ਸਾਡੇ ਘਾਟਾ ਪੈ ਰਿਹਾ,
1: ਅਸੀਂ ਤੇ ਉੱਥੇ ਜਾ ਕੇ ਵੀ ਸਿਆਸੀ ਆਪਣੀਆਂ ਰੋਟੀਆਂ ਸੇਕਦੇ ਹਾਂ।
0: ਬਿਲਕੁਲ ਹੈ ਜੀ, ਉਹ ਕਹਿੰਦੇ ਕਿ ਕ੍ਰੈਡਿਟ ਕਿੱਦਾਂ ਲੈ ਜਾਣ, ਇਹ ਨਾ ਲੈ ਜਾਣ ਕ੍ਰੈਡਿਟ,
1: ਸਾਂਝਾ ਲੈ ਲਓ ਤੁਸੀਂ ਕ੍ਰੈਡਿਟ, ਵੋਟ ਤੇ ਜਿਹਨੇ ਜਿਹਨੂੰ ਪਾਉਣੀ ਹੈ ਉਹਨੇ ਪਾਉਣੀ ਹੈ, ਲੋਕਾਂ ਦੇ ਵੇਖੋ ਜੀ ਮਨ ਬਣੇ ਆ।
0: ਬਿਲਕੁਲ ਹੈ ਜੀ,
1: ਕਿੰਨੇ ਕਿਹਨੂੰ ਵੋਟ ਪਾਉਣੀ ਹੈ
0: ਜੀ,
1: ਲਗਭਗ ਡਿਸਾਈਡ ਹੋਇਆ ਹੁੰਦਾ ਲੋਕਾਂ ਦੇ, ਪਰ ਫਿਰ ਵੀ ਤੁਸੀਂ ਸਾਂਝੇ ਮੁੱਦੇ ਤੇ ਇਕੱਠੇ ਹੋ ਨਾ
0: ਜੀ। ਬਿਲਕੁਲ,
1: ਪਾਰਟੀਆਂ ਇੱਕ ਅਲੱਗ ਚੀਜ਼ ਆ, ਬਾਕੀ ਤੁਸੀਂ ਲੋਕਲ ਜਦੋਂ ਆਪਣੀ ਕਰਦੇ ਜੇ, ਪਰ ਉਹ ਤੇ ਦਿੱਲੀ ਦੇ ਪ੍ਰੋਜੈਕਟ ਬਣੇ ਤੁਸੀਂ ਇਹਦੇ, ਜਾਂ ਦਿੱਲੀ ਖਾ ਗਈ ਉਹ ਦਿੱਲੀ ਦੇ ਨਾਲ, ਤੁਸੀਂ ਆਪ ਤੁਸੀਂ ਆਪਸ ਵਿੱਚ
0: ਲੜਦੇ ਨਹੀਂ ਉਹਨਾਂ। ਬਿਲਕੁਲ,
1: ਹੁਣ ਇੱਕ ਦਿਨ ਥੋੜੀ ਜਿਹੀ ਨਾ ਮੈਂ ਫਾਰੂਕ ਅਬਦੁੱਲਾ ਸਾਹਿਬ ਦੀ ਉਹ ਕਿਹੜੀ ਯਾਦ ਕਿਹਦੇ ਨਾਲ ਹੋਈ ਸੀ ਥੋੜੀ ਜਿਹੀ ਸੁਣੀ ਦੋ ਲੈਣਾ
0: ਜੀ,
1: ਤੇ ਉਹ ਸੇਮ ਹੀ ਰਮੇਸ਼ਿੰਦਰ ਸਿੰਘ ਗਰੇਵਾਲ ਨੇ ਕਹੀਆਂ ਗੱਲਾਂ
0: ਜੀ,
1: ਇਹਦਾ ਮਤਲਬ ਉਹਨਾਂ ਜੋ ਉਹਨਾਂ ਨੇ ਬੇਤੁਕਾ ਬਿਆਨ ਦੇ ਗੱਲਾਂ ਕੀਤੀਆਂ ਉਦਾਂ ਦੀਆਂ ਇਹਨਾਂ ਨੇ ਕਰਤੀਆਂ।
0: ਬਿਲਕੁਲ ਹੈ ਜੀ,
1: ਵੀ ਇੱਕ ਬੰਦੇ ਤੇ ਇਹ ਦੋ ਤਿੰਨ ਪਾਰਟੀਆਂ ਜਿਹੜੀਆਂ ਕਹਿੰਦੀਆਂ ਜੀ ਬੀਜੇਪੀ ਖਾ ਗਈ ਜੀ ਹਿੰਦੂ ਰਾਸ਼ਟਰ ਬਣਾ ਦੂਗੀ, ਦੂਜੇ ਬੰਨੇ ਤੁਸੀਂ ਤਰਲੇ ਲੈਂਦੇ ਫਿਰਦੇ ਜੇ ਉਹਨਾਂ ਨਾਲ ਸਮਝੌਤੇ ਕਰਨ ਦੇ, ਫਰਕ ਹੋ ਜਾਂਦੀ ਤੇ ਇਹ ਵੀ।
0: ਬਿਲਕੁਲ ਹੈ ਜੀ,
1: ਆਮ ਆਦਮੀ ਪਾਰਟੀ ਵਾਲੇ ਵੀ, ਦੂਜੇ ਵੀ, ਚੌਥੇ ਵੀ, ਕਾਂਗਰਸੀ ਵੀ
0: ਜੀ,
1: ਕਰੋਗੇ ਬੰਦਾ ਇੱਥੇ ਕੀ
0: ਕੀ ਕਰੇਗਾ ਜੀ। ਬਿਲਕੁਲ,
1: ਇਸ ਕਰਕੇ ਨਾ ਇਹ ਨਾ ਕਈਆਂ ਚੀਜ਼ਾਂ ਦਾ ਸਾਨੂੰ, ਬਾਕੀ ਜਿਹੜੇ ਆ ਧਰਮ ਦੇ ਤੁਸੀਂ ਗੱਲ ਕੀਤੀ ਆ ਜੀ, ਤਿੰਨ ਬੱਚਿਆਂ ਦੀ, ਉਹ ਤਾਂ ਜਿੱਦਾਂ ਆਰ ਐਸ ਐਸ ਵਾਲੇ ਕਹੀ ਜਾਂਦੇ ਆ, ਦੂਜੇ ਕਹੀ ਜਾਂਦੇ ਆ, ਜਥੇਦਾਰਾਂ ਦੇ ਹੋਣੇ ਆ, ਮੈਂ ਕੋ ਪਿੱਛੇ ਰਹਿ ਜਾ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਮੂੰਹ ਤਿੰਨ ਨਿਕਲ ਕੇ ਆਉਣਾ, ਜੇ ਪੰਜ ਨਿਕਲਦਾ ਪੰਜ ਬੋਲ ਦਿੰਦੇ,
0: ਪੰਜ ਬੋਲ ਦਿੰਦੇ ਜੀ। ਬਿਲਕੁਲ ਹੈ,
1: ਉਹ ਪਤਾ ਹੁੰਦਾ ਵੀ ਇਹ ਮੰਨਣਾ ਤੇ ਕਿਸੇ ਨੇ ਹੈਨੀ ਗਾ
0: ਜੀ, ਨਹੀਂ ਲੋਕਾਂ ਨੇ ਆਪਣੀ ਚੱਦਰ ਦੇਖਣੀ ਆ, ਜੋ ਸਭ ਦਾ ਪੈਰ ਪਸਾਰਨੇ ਆ। ਬਿਲਕੁਲ
1: ਹਾਂਜੀ, ਉਹ ਹਾਜ਼ਰੀ ਲਵਾਉਣੀ ਹੁੰਦੀ ਹੈ ਨਾ ਵੀ ਆਹ ਮੁੱਦੇ ਚ ਕਿਤੇ ਮੈਂ ਨਾ ਪਿੱਛੇ ਰਹਿ ਜਾ
0: ਜੀ। ਬਿਲਕੁਲ ਹੈ ਜੀ,
1: ਤੇ ਉਹ ਸਿਸਟਮ ਸਾਡਾ ਇੱਥੇ ਬਣਿਆ ਹੋਇਆ ਵਾ
0: ਜੀ। ਬਿਲਕੁਲ,
1: ਬਾਕੀ ਸਮਾਜ ਦੀ ਵੇਖੋ ਜੀ ਡੇ ਬਾਈ ਡੇ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਦੀ ਗੱਲ ਕਰਾਂ
0: ਜੀ,
1: ਡੇ ਬਾਈ ਡੇ ਜਿਹੜੀ ਸਿਚੁਏਸ਼ਨਸ ਨੇ ਨਾ, ਕਿਸੇ ਵੀ ਵਿਸ਼ੇ ਨੂੰ ਤੁਸੀਂ ਲੈ ਲਓ
0: ਜੀ,
1: ਉਹ ਵਰਸ ਹੋ ਰਹੀ ਹੈ
0: ਜੀ,
1: ਜੋ ਵੀ ਆ ਡਿਵੈਲਪਮੈਂਟ ਦੇ ਤੌਰ ਤੇ ਚੱਲੋ, ਦੂਜੇ ਨੂੰ ਚੱਲੋ, ਚੌਥੇ ਨੂੰ ਚੱਲੋ
0: ਜੀ,
1: ਉਹ ਕੋਈ ਇੰਨੀ ਜ਼ਿਆਦਾ ਮਤਲਬ, ਖਾਸ ਕਰਕੇ ਸਾਡੇ ਹਿਊਮਨ ਬਿਹੇਵੀਅਰ ਹੈ ਨਾ ਜਿਹੜਾ
0: ਜੀ,
1: ਉਹ ਤੇ ਇੰਨਾ ਇਰੀਟੇਟਿਵ ਕਹਿ ਲੋ ਉਹਨੂੰ, ਜਾਂ ਕੁਛ ਉਹ ਕੀ ਕਹਿੰਦੇ ਬੇ ਦੜੰਗੇ ਬਾਜ ਕਹਿ ਲੋ
0: ਜੀ,
1: ਫੜਦੁੰਗੀ ਕਹਿ ਲੋ, ਵੀ ਉਹ ਚੀਜ਼ਾਂ ਬਣੀਆਂ ਜਾ ਰਹੀਆਂ, ਵੀ ਕੰਧਾਂ ਚ ਟੱਕਰਾਂ ਮਾਰਨੀਆਂ, ਜਾਂ ਇੱਕ ਦੂਜੇ ਚ ਵੱਜਣ ਨੂੰ ਫਿਰਦੇ, ਅੱਗੇ ਵੱਜਣ ਵਾਲਾ ਮਿਲਦਾ ਹੀ ਕੋਈ ਨੀ।
0: ਬਿਲਕੁਲ ਹੈ, ਬਿਲਕੁਲ
1: ਹੈ, ਇੰਨੀ ਸਾਡੀ ਸਿਚੁਏਸ਼ਨ ਜਿਹੜੀ ਆ ਨਾ ਉਹ ਵਰਸ ਹੋਈ ਹੈ
0: ਜੀ। ਬਿਲਕੁਲ,
1: ਬਾਕੀ ਥੋੜੀ ਜਿਹੀ ਗੱਲ ਕੀਤੀ ਤੁਸੀਂ ਬੀਬੀ ਜਗੀਰ ਕੌਰ ਦੀ,
0: ਹਾਂਜੀ
1: ਚਲੋ ਵਧੀਆ ਜੀ, ਬੀਬੀ ਜਗੀਰ ਕੌਰ ਨੇ ਆਪਣੀ ਫਰਸਟ੍ਰੇਸ਼ਨ ਕੱਢੀ
0: ਕੱਢ ਲਈ ਹੈ ਜੀ। ਬਿਲਕੁਲ, ਤੰਗ ਹੋ ਕੇ
1: ਜੋ ਉਹਨਾਂ ਦੇ ਮਨ ਚ ਆਇਆ ਸੀ ਉਹਨੇ ਕੱਢੀ ਹੈ, ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਬੀਬੀ ਜੀ, ਬੀਬੀ ਜੀ ਚਲੋ ਆਪਣੀ ਕਿਹੜੀ ਸੁਣਦੇ ਆ ਜੀ ਉਹ,
0: ਹਾਂਜੀ,
1: ਪਰ ਵੀ ਤੁਸੀਂ ਇਹ ਦੱਸੋ ਵੀ ਇਸ ਟਾਈਮ ਲੀਡਰ ਹੈਗਾ ਕਿਹੜਾ ਜਿਹਨੇ ਪੰਥ ਲਈ ਕੁਝ ਕੀਤਾ
0: ਜੀ। ਬਿਲਕੁਲ ਹੈ ਜੀ,
1: ਜਾਂ ਪੰਜਾਬ ਲਈ ਕੁਝ ਕੀਤਾ, ਹੁਣ ਵੀ ਜੋ ਕਰਦੇ ਭਾਰਤ ਸਾਹਿਬ ਉਹ ਕਰਤਾ ਆਪੋ ਆਪਣੀਆਂ ਚੌਧਰਾਂ ਲਈ ਰਹੇ।
0: ਹਾਂ ਬਿਲਕੁਲ, ਉਹ ਦੇਖੋ ਉਹ ਕਹਿੰਦੇ ਵੀ ਜਿੰਨੇ ਮੋਹਰੇ ਕੀਤੇ ਆ, ਨਸ਼ੇੜੀ ਹੋ ਗਏ ਜਾਂ ਸਾਰਾ ਕੁਝ ਧੰਦੇ ਕਰਦੇ ਰਹੇ ਨੇ, ਜਾਂ ਗੈਂਗਸਟਰ ਹੋ ਗਏ, ਉਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਤੁਸੀਂ, ਸਾਨੂੰ ਪਿੱਛੇ ਰੱਖਿਆ ਹੋਇਆ। ਬਡਾਲਾ ਸਾਹਿਬ ਸਾਨੂੰ ਦੱਬੀ ਜਾਂਦੇ, ਚੁੱਪ ਕਰ ਬੀਬਾ ਚੁੱਪ ਕਰ, ਤਾਂ ਉਹ ਸਾਰੇ ਭੇਦ ਖੋਲ ਦਿੱਤੇ ਆ ਉਹਨਾਂ ਨੇ ਜੀ, ਕੀ ਕੀ ਚੱਲ ਰਿਹਾ, ਕਿੱਦਾਂ
1: ਚੱਲੋ ਖੋਲਤਾ ਜੀ। ਭੇਦ ਤਾਂ ਵੈਸੇ ਵੀ ਖੁੱਲਣੇ ਸੀ, ਇਹਨਾਂ ਦੀ ਪਾਰਟੀ ਤੁਹਾਨੂੰ ਪਤਾ ਚੱਲਣੀ
0: ਖੇਰੂ ਖੇਰੂ ਹੋ ਗਈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਤੇ ਹੋਣਾ ਹੀ ਸੀ ਜੀ ਜਦੋਂ 14.5 ਦੇ ਭੁੱਖੇ ਹੋਣ
0: ਜੀ।
1: ਹੁਣ ਐਕਚੁਅਲੀ ਇਹਨਾਂ ਨੂੰ ਪਤਾ ਵਾ ਵੀ ਉਹ ਜਿਹੜੀ ਪੁਨਰ ਸੁਰਜੀਤ ਹੈ ਉਹਦੇ ਚ ਬਹੁਤੀ ਜ਼ਿਆਦਾ ਦਮ ਰਿਹਾ ਨੀਗਾ
0: ਜੀ। ਪਰ ਲੱਗਦਾ ਆਪਣੇ ਪੱਟੀ ਸਾਹਿਬ, ਸਿੱਖ ਸਿਆਸਤ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਲੱਗਦਾ ਹੈ ਕਿ ਬੀਬੀ ਜਗੀਰ ਕੌਰ ਹੁਣੀ ਵਾਪਸ ਵਾਪਸੀ ਕਰ ਸਕਦੇ ਨੇ
1: ਕਿੱਥੇ,
0: ਅਕਾਲੀ ਦਲ ਦੇ ਵਿੱਚ,
1: ਅਕਾਲੀ ਦਲ ਬਾਦਲ ਦੇ ਵਿੱਚ।
0: ਹਾਂਜੀ
1: ਵੇਖੋ ਜੀ, ਕੁਝ ਵੀ ਕਰ ਸਕਦੇ ਵੱਡੇ ਲੀਡਰ,
0: ਕਿਉਂਕਿ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਕੱਠੇ ਹੋਵੋ।
1: ਮੈਂ ਜੀ ਜਾਣ ਜੀ ਸਦਕੇ ਜਾਣ, ਪਰ ਉਹਦੇ ਉੱਥੇ ਨਾ ਤੇ ਉਹਨਾਂ ਦਾ ਕੁਝ ਵਟਿਆ ਜਾਣਾ
0: ਜੀ,
1: ਤੇ ਨਾ ਉਹਨਾਂ ਦਾ ਕੁਝ ਮਤਲਬ ਜਿਹੜਾ ਨਾ ਉਹ ਫਿਰ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਉਹ ਪੱਲੇ ਹੀ ਕੱਖ ਰਹਿਣਾ
0: ਜੀ।
1: ਜਿਵੇਂ ਵੇਖੋ ਜੀ ਕਿੰਨੇ ਸੀਨੀਅਰ ਲੀਡਰ ਸੀ ਸਾਡੇ ਇਲਾਕੇ ਦੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ
0: ਜੀ,
1: ਇੱਕ ਛੋਟੀ ਜਿਹੀ ਗੱਲੋਂ ਤੁਸੀਂ ਬਾਦਲ ਸਾਹਿਬ ਤੋਂ ਦੂਜੇ ਨੰਬਰ ਦੇ ਲੀਡਰ ਸੀ ਭੁੰਦੜ ਸਾਹਿਬ ਦੇ ਬਰਾਬਰ, ਜਾਂ ਭੁੰਦੜ ਸਾਹਿਬ ਨਾਲੋਂ ਵੀ ਮੇਰਾ ਖਿਆਲ ਸੀਨੀਅਰ ਹੋਣੇ ਆ
0: ਜੀ।
1: ਵੀ ਚਲੋ ਪਾਰਟੀ ਇਲੈਕਸ਼ਨ ਹਾਰੀ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਹਰ ਤਾਂ ਹੱਕ ਕਿਸੇ ਪਾਰਟੀ ਦੀ ਜਾ ਕੇ ਹੋ ਜਾਂਦੀ।
0: ਬਿਲਕੁਲ,
1: ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਆਪਣੀ, ਕੀ ਉਹ ਅਕਾਲੀ ਦਲ ਟਕਸਾਲੀ।
0: ਹਾਂਜੀ
1: ਚੱਲੀ ਕਿੰਨੇ ਦਿਨ ਅਕਾਲ ਤਖ਼ਤ ਤੇ ਅਰਦਾਸ ਕਰਕੇ
0: ਜੀ,
1: ਸਭ ਕੁਛ ਕੀ ਉਹ ਕਿਹਨੂੰ ਕਹਿ ਸਕਦੇ ਵੀ ਸੋਹਾਂ ਖਾ ਕੇ ਜਾਂ ਦੂਜੀਆਂ ਤੀਜੀਆਂ, ਕਿੰਨੇ ਕੁ ਦਿਨ ਰਹੀ ਸੀ ਪਾਰਟੀ ਉਹ
0: ਜੀ। ਬਿਲਕੁਲ ਹੈ ਜੀ,
1: ਮੇਰਾ ਗੱਲ ਸੀ ਤੇ ਫੇਰ ਤੁਸੀਂ ਜਾ ਕੇ ਬਾਦਲ ਸਾਹਿਬ ਦੇ ਨਾਲ ਰਲ ਗਏ ਜਾਂ ਚਲੋ ਠੀਕ ਹੈ, ਪਰ ਖੱਟਿਆ ਕੀ ਇਲੈਕਸ਼ਨ ਦੇ ਵਿੱਚ ਫੇਰ ਜਦੋਂ ਆ 22 ਦੇ ਵਿੱਚ ਆਈ ਹੈ ਤੇ ਟਿਕਟ ਮਿਲ ਗਈ ਹਾਰੇ ਤੁਸੀਂ
0: ਜੀ,
1: ਉਹਦੇ ਨੂੰ ਤਾਂ ਜਾਂ ਤੇ ਪਾਰਟੀ ਬਣਾਉਂਦੇ ਹੀ ਨਾ, ਜੇ ਬਣਾ ਲਈ ਸੀ ਤੁਸੀਂ ਤੇ ਮਾੜਾ ਚੰਗਾ ਕਰਦੇ, ਪਹਿਲੀ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ, ਵੱਖਰੀ ਪਾਰਟੀ ਜਿੱਥੇ ਤੁਰੀ ਫਿਰਦੀ ਨਾਲ ਧੱਕੇ ਖਾਂਦੇ ਤੁਸੀਂ ਤੁਰੇ ਫਿਰਦੇ।
0: ਬਿਲਕੁਲ ਹੈ ਜੀ,
1: ਜਾਂ ਫਿਰ ਮਤਲਬ ਤੁਸੀਂ ਕਮ ਸੇ ਕਮ ਇਲੈਕਸ਼ਨ ਹੀ ਨਾ ਲੜੋ
0: ਜੀ,
1: ਮੁੰਡੇ ਨੂੰ ਲੜਾ ਦੋ ਜਾਂ ਕਿਸੇ ਨੂੰ ਲੜਾ ਦੋ।
0: ਬਿਲਕੁਲ ਹੈ ਜੀ,
1: ਉਹ ਹੁਣ ਵੇਖੋ ਜੀ ਬਾਦਲ ਪਰਿਵਾਰ ਜਿਹੜਾ ਜੀ, ਬਾਦਲ ਸਾਹਿਬ ਦੀ ਇੱਕ ਵਿਸ਼ੇਸ਼ਤਾ ਇਹ ਸੀ ਜਾਂ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਕਿਸੇ ਨੂੰ ਕੱਛ ਚ ਲੈ ਕੇ ਮਾਰਦੇ ਸੀ
0: ਜੀ,
1: ਖੜ ਲਾ ਕੇ ਮਾਰਦੇ ਸੀ
0: ਜੀ।
1: ਹੁਣ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਖੜਾ
0: ਜੀ,
1: ਹਲਕਾ ਇੰਚਾਰਜ ਵੀ ਖੋਲਿਆ ਸੁਖਬੀਰ ਬਾਦਲ ਨੇ
0: ਜੀ,
1: ਕੀ ਕੀ ਕੀ ਪੱਲੇ ਰਿਹਾ ਜਦੋਂ ਪਾਰਟੀ ਵੱਖਰੀ ਬਣਾਉਣ ਦਾ ਤੇ ਦੁਬਾਰੇ ਫੇਰ ਜਾ ਕੇ ਉਹਨਾਂ ਦੇ ਪੈਰਾਂ ਚ ਬਹਿਣ ਦਾ, ਮਾਫ ਕਰਨਾ ਜੀ ਮੇਰਾ ਸ਼ਬਦ
0: ਜੀ,
1: ਤੇ ਕੀ ਕੀ ਮਿਲਿਆ ਕੀ ਤੁਹਾਨੂੰ ਇਹੋ ਹਾਲ ਹੀ ਤੁਹਾਡਾ, ਉਹਨਾਂ ਨੇ ਹੁਣ ਜੱਫੀ ਚਲਾ ਕੇ ਫੇਰ ਹਾਲ ਕਰਤਾ ਤੁਹਾਡਾ।
0: ਬਿਲਕੁਲ ਹੈ ਜੀ, ਬਿਲਕੁਲ,
1: ਹਾਲਾਂਕਿ ਬ੍ਰਹਮਪੁਰਾ ਸਾਹਿਬ ਦਾ ਬੇਟੇ ਨੂੰ ਟਿਕਟ ਮਿਲ ਵੀ ਜਾਂਦੀ ਉਹਨੇ ਬਿਲਕੁਲ ਨੀ ਸੀ ਜਿਤਨਾ, ਕਿਉਂਕਿ ਉਹਦਾ ਕੋਈ ਵਕਾਰ ਨਹੀਂ
0: ਜੀ ਜੀ।
1: ਬਾਕੀ ਰਹਿ ਗਈ ਬੀਬੀ ਦੇ ਗੈਂਗਸਟਰਾਂ ਦੀ ਗੱਲ, ਸਾਡੇ ਹਲਕੇ ਦੇ 3-4 ਇੰਚਾਰਜ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਤਾਂ ਹੈ ਹੀ ਗੈਂਗਸਟਰ ਨੇ ਜੀ ਵੱਡੇ।
0: ਬਿਲਕੁਲ ਜੀ,
1: ਸਾਡੀ ਚਲੋ ਆਦਤ ਹੈ ਵੀ ਥੋੜੀ ਗੱਲ ਖੋਲ ਜੇ ਕਰਨੀ ਜੀ ਫਿਰ ਖੁੱਲ ਕੇ ਕਰੀ ਦੀ, ਨਹੀਂ ਕਰੀ ਦੀ ਤੇ ਨਹੀਂ ਕਰੀ ਦੀ।
0: ਬਿਲਕੁਲ,
1: ਇਹ ਸਾਰਾ ਸਾਰੀਆਂ ਪਾਰਟੀਆਂ ਜੀ ਨੇ ਸਿਸਟਮ ਆ ਗਿਆ, ਗੈਂਗਵਾਰ ਜਿੰਨੇ ਤੀਜੇ ਐਕਸ ਗੈਂਗ ਨੇ ਜੀ
0: ਜੀ,
1: ਕਿਹੜੀ ਪਾਰਟੀ ਬਚੀ ਕੋਈ ਨੀ ਕਿ ਜਿੰਨੇ ਮਤਲਬ ਇਹ ਸਪੋਰਟ ਨਹੀਂ ਲੇਗੀ, ਕਿਉਂਕਿ ਹਰੇਕ ਪਾਰਟੀ ਦਾ ਮਤਲਬ ਹੀ ਇਹ ਆ ਸਿਰਫ ਪਾਵਰ ਲੈਣੀ ਆ, ਜਿਤਨਾ ਜਿਤਨਾ
0: ਜਿਤਨਾ ਜਰੂਰੀ ਹੋ ਗਈ
1: ਉਹਦੇ ਲਈ ਕੁਝ ਵੀ ਆ, ਇਹ ਮਾਸ ਪਾਵਰ ਜਾਂ ਮਸਲ ਜਾਂ ਮੈਨ ਪਾਵਰ ਜਿਹੜੀ ਆ ਜਾਂ ਗੁੰਡਾ ਪਾਵਰ ਗਿਣ ਲੋ
0: ਜੀ,
1: ਉਹ ਚੱਲ ਰਹੀ ਹੈ ਫਿਰ,
0: ਚੱਲ ਰਹੀ ਹੈ ਜੀ। ਬਿਲਕੁਲ,
1: ਸਾਰੇ ਚਲਾ ਰਹੇ ਤੂੰ, ਇਹਨਾਂ ਲੋਕਾਂ ਨੇ ਭਾਰਤ ਸਾਹਿਬ ਜਦੋਂ ਜਿੱਤ ਗਏ
0: ਜੀ
1: ਕੀ ਕਰਨਗੇ ਫਿਰ ਜਾ ਕੇ, ਸੋਚ ਤਾਂ ਉਹੀ ਰਹਿਣੀ ਹੈ ਨਾ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
1: ਇਹਨਾਂ ਨੇ ਵੀ ਫਿਰ ਉੱਥੇ ਜਾ ਕੇ ਉਹੀ ਆਖਣਾ ਨਾ ਵੀ ਹਾਂ ਠੀਕ ਅਸੀਂ ਗੈਂਗਸਟਰ ਹੈਗੇ ਸਾਂ, ਹਾਂ ਵਾ ਤੇ ਰਵਾਂਗੇ ਜਿਵੇਂ ਬਟਵਾ ਸਾਹਿਬ ਕਹਿੰਦੇ ਸੀ
0: ਜੀ ਜੀ ਜੀ। ਬਿਲਕੁਲ ਹੈ ਜੀ,
1: ਏਦਾਂ ਹੀ ਹੁੰਦਾ। ਹੁਣ ਮੈਂ ਤੇ ਜਿੰਨੇ ਵੀ 5-7 ਇੱਥੇ ਸਾਡੇ ਮੌਜੂਦਾਂ ਨੇ ਸਾਰੇ ਸਾਰੇ ਉਸ ਸਮੇਂ ਦੇ ਮਿਲੀਟੈਂਟ ਨੇ ਇੱਕ ਨੰਬਰ ਦੇ
0: ਜੀ ਜੀ ਜੀ।
1: ਅੱਜ ਉਹ ਜਿੰਨਾ ਮਰਜ਼ੀ ਕਰੀ ਜਾਣ ਪਰ ਕਈਆਂ ਗੱਲਾਂ ਤਾਂ ਅਜੇ ਵੀ ਉਹਨਾਂ ਦੇ ਜਿਹੜੀ ਉਹ ਕੀ ਕਹਿੰਦੇ ਹੁੰਦੇ ਵੀ ਵੇਖੋ ਜੀ ਤੁਹਾਡੀ ਜਿਹੜੀ ਡਿਵੈਲਪਮੈਂਟ ਹੈ ਨਾ
0: ਜੀ,
1: ਉਹ 20-22 ਸਾਲ ਦੀ ਉਮਰ ਤੱਕ ਜਿਹੜੇ ਤੁਹਾਡੇ ਵਿਚਾਰ ਬਣ ਜਾਣ ਨਾ
0: ਜੀ,
1: ਉਹ ਛੇਤੀ ਕੀਤਿਆਂ ਨੀ ਬਦਲਦੇ ਹੁੰਦੇ,
0: ਖੈੜਾ ਨੀ ਛੱਡਦੇ ਜੀ ਜੀ,
1: ਆਂਦੇ ਹੁੰਦੇ ਨਾ ਵਾਰੇ ਸ਼ਾਨ ਆਦਤਾਂ ਜਾਂਦੀਆਂ,
0: ਚਾਹੇ
1: ਮਰਨੀ ਮਰ ਜਾਂਦਾ ਬੰਦਾ, ਉਹ 10 ਗੱਲਾਂ ਚੰਗੀਆਂ ਕਰੂ ਕਿਤੇ ਨਾ ਕਿਤੇ ਉਹਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੀ ਕਹਿੰਦੇ ਵੀ ਉਹ ਮੂਰਖਪਣ ਆਪਣਾ ਵਿਖਾਈ।
0: ਬਿਲਕੁਲ ਬਿਲਕੁਲ,
1: ਸਿਆਣਾ ਬੰਦਾ ਜਿੰਨਾ ਮਰਜ਼ੀ ਕਿਤੇ ਉਹ ਵਾਧਾ ਘਾਟਾ ਹੋ ਵੀ ਜਾਵੇ ਉਹ ਕਿਤੇ ਨਾ ਕਿਤੇ ਸਿਆਣੀ ਗੱਲ ਕਰ ਜਾਊਗਾ
0: ਜੀ,
1: ਉਹ ਮੂਰਖਤਾਈ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ।
0: ਬਿਲਕੁਲ ਜੀ, ਬਿਲਕੁਲ,
1: ਬਾਕੀ ਵੇਖੋ ਮੈਨੂੰ ਤੇ ਲੱਗਦਾ ਨੀ ਗਾ ਵੀ ਕੋਈ ਹੈ ਕਿ ਸਿਆਸਤ ਦੇ ਵਿੱਚ ਉਹ ਚੰਗਾ ਅੱਗੇ। ਚਲੋ ਠੀਕ ਹੈ, ਬਿਲਕੁਲ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਪਾਰਟੀ ਨੇ ਜੋ ਲੋਕਾਂ ਦੇ ਬਿਲਕੁਲ ਅਗੇਂਸਟ ਕੀ ਹੈ
0: ਜੀ,
1: ਪਰ ਅੱਗੇ ਵੀ ਕੋਈ ਨਜ਼ਰ ਨੀ ਜੀ ਆ ਰਿਹਾ।
0: ਬਿਲਕੁਲ ਹੈ ਜੀ, ਬਿਲਕੁਲ,
1: ਖਿਚੜੀ ਪੱਕਣੀ ਆ, ਗਲਣੀ ਆ,
0: ਜੀ
1: ਕਿਸੇ ਮੈਨੂੰ ਨੀ ਲੱਗਦਾ ਵੀ ਕਿਸੇ ਇੱਕ ਪਾਰਟੀ
0: ਇੱਕ
1: ਨੂੰ
0: ਪਾਰਟੀ ਦੀ
1: ਬਹੁਮਤ ਮਿਲ
0: ਸਰਕਾਰ
1: ਜਾਣੀ ਹੈ।
0: ਆਵੇਗੀ, ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
1: ਬਹੁਮਤ ਵਾਲਾ ਕੰਮ ਹੀ ਨਹੀਂ ਗਿਆ, ਲੋਕਾਂ ਕੋਲ ਬਿਲੀਵ ਨੀ ਰਿਹਾ ਜੀ ਇਹਨਾਂ
0: ਜੀ
1: ਇਹਨਾਂ
0: ਜੀ
1: ਅਸਲੀ ਜਿਹੜਾ।
0: ਬਿਲਕੁਲ ਹੈ,
1: ਸਿਰਫ ਜਿਹੜੇ ਉਹ ਪਿਛਲੱਗ ਲੋਕ ਹੁੰਦੇ ਆ ਨਾ, ਜਿਹਨਾਂ ਦਾ ਕੰਮ ਹੀ ਹੁੰਦਾ ਕਿ ਮਗਰੋਂ ਚਲੋ 2-4 ਮਹੀਨੇ ਖਾਓ ਕੀ ਹੋਈ ਸੀ,
0: ਬਿਲਕੁਲ ਹੈ,
1: ਉਹਨਾਂ ਨੂੰ ਬਹੁਤਾ ਜ਼ਿਆਦਾ ਲਾਲਾ ਲਾਲਾ ਦੂਜੀ ਤੀਜੀ ਹੁੰਦੀ ਹੈ
0: ਹੁੰਦੀ ਹੈ ਜੀ, ਬਿਲਕੁਲ।
1: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਹੀ ਸੁਣਿਆ
0: ਜੀ,
1: ਗਵਰਨਰ ਸਾਹਿਬ ਨੂੰ ਮਿਲੇ ਆ,
0: ਹਾਂਜੀ
1: ਉਹਨਾਂ ਕਿਹਾ ਵੀ ਜਿਹੜੇ ਜਿਹਨਾਂ ਨੂੰ ਕੁੱਟਿਆ ਸਫਾਈ ਕਰਮਚਾਰੀਆਂ ਨੂੰ, ਪੁਲਿਸ ਵਾਲਿਆਂ ਨੂੰ ਸਜਾਵਾਂ
0: ਜੀ,
1: ਦੇਵਾਂਗੇ,
0: ਬਿਲਕੁਲ ਹੈ ਜੀ।
1: ਪਰ ਪੁਰਾਣਾ ਇਤਿਹਾਸ ਇਹਨਾਂ ਦਾ ਕੀ ਹੈ,
0: ਬਿਲਕੁਲ ਹੈ ਜੀ, ਸਾਰਾ ਕੁਝ ਹੁੰਦਾ
1: ਤੇ 97 ਦੀ ਇਲੈਕਸ਼ਨ ਵੇਲੇ ਵੀ ਇਹੋ ਕਿਹਾ ਸੀ ਇਹਨਾਂ ਨੇ
0: ਜੀ,
1: ਵੀ ਇਨਕੁਆਰੀਆਂ ਕਰਾਵਾਂਗੇ ਜੀ, ਉਹਨਾਂ ਨੂੰ ਐ ਕਰਾਂਗੇ ਜੀ, ਜਿਉਂ ਕਰਾਂਗੇ
0: ਜੀ,
1: ਤੇ ਬਾਅਦ ਵਿੱਚ ਆਣ ਕੇ ਤਰੱਕੀਆਂ ਦੇ ਦਿੱਤੀਆਂ। ਹੁਣ ਜ਼ਿਆਦਾ ਡਿਟੇਲ ਚ ਕਈ ਵਾਰੀ ਜਾਈਏ ਨਾ ਭਾਰਤ ਸਾਹਿਬ,
0: ਸਾਰੀਆਂ ਕੁਝ
1: ਹੁੰਦਾ, ਲੋਕ ਸਮਝ ਲੈਂਦੇ ਵੀ ਸ਼ਾਇਦ ਇਸ ਪਾਰਟੀ ਦੇ ਵਿਰੋਧੀ ਹੈ
0: ਜੀ, ਬਿਲਕੁਲ ਹੈ।
1: ਐਕਚੁਅਲੀ ਸੱਚ ਨੂੰ ਤੁਸੀਂ ਕਿੱਦਾਂ ਭੁੱਲ ਜਾਓਗੇ ਜੀ, ਜੋ ਜੋ ਕਿਸੇ ਦਾ ਵੇਖੋ, ਜਿਹੜੇ ਜਿਹੜਾ ਬੰਦਾ ਇੱਕ ਆਪਣਾ ਹੋਟਲ ਬਣਾਉਣ ਦੀ ਜਾਂ ਕੋਈ ਵਿਲਾਸ ਬਣਾਉਣ ਦੀ ਖਾਤਰ
0: ਜੀ,
1: ਜਾਂ ਕੋਈ ਜਿਵੇਂ ਉਹ ਕੈਪਟਨ ਸਾਹਿਬ ਨੇ ਬਣਾਇਆ ਉਹ ਵਿਲਾਸ ਕਿਹੜਾ ਜਿਹੜਾ ਬਣਾਇਆ ਉਹਨਾਂ ਨੇ ਆਪਣਾ ਮਹਿਲ ਨਵਾਂ
0: ਜੀ,
1: ਤੇ ਐਵੇਂ ਦੀ ਖਾਤਰ ਕੁਝ ਦਿਨਾਂ ਲਈ ਕਾਨੂੰਨ ਬਦਲ ਦਿੰਦਾ
0: ਜੀ,
1: ਡਿਪਟੀ ਸੀ ਐਮ ਹੁੰਦਿਆਂ ਜਾਂ ਪਿਓ ਦੇ ਮੁੱਖ ਮੰਤਰੀ ਹੁੰਦਿਆਂ, ਬਾਅਦ ਦੇ ਵਿੱਚ ਫਿਰ ਉਹ ਕਾਨੂੰਨ ਬਦਲ ਦਿੰਦਾ ਵੀ ਇੱਥੇ ਹੋਰ ਕੋਈ ਜਗ੍ਹਾ ਖਰੀਦ ਕੇ ਨਾ ਬਣਾ ਲਿਓ ਨਾ
0: ਜੀ,
1: ਸੁਖੁਲਾਸੀ ਹਿੱਸੀ ਦਾ ਪਤਾ ਹੀ ਹੈ ਨਾ ਤੁਹਾਨੂੰ ਸਾਰਾ,
0: ਬਿਲਕੁਲ ਬਿਲਕੁਲ ਜੀ।
1: ਕੀ ਉਮੀਦ ਕਰੋਗੇ ਤੁਸੀਂ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਭਲਾ ਕਰ ਦੋਗੇ ਜੀ,
0: ਜੀ ਜੀ ਜੀ ਬਿਲਕੁਲ ਹੈ ਜੀ,
1: ਹੈਗੀ ਕਿਸੇ ਨੂੰ ਇੱਕ ਵੀ ਸਰੋਤਾ ਕਹਿੰਦੇ ਜਾਂ ਜਿੰਨੇ ਵੀ ਲੋਕ ਸੁਣ ਗਏ ਵੀ ਉਹ ਬੰਦੇ ਤੋਂ ਉਮੀਦ ਹੈ
0: ਜੀ,
1: ਯਾਰ ਉਹ ਬੰਦਾ ਆਪ ਦੀ ਖਾਤਰ ਕਰੂ ਜੋ ਕਰੂਗਾ
0: ਜੀ, ਬਿਲਕੁਲ ਹੈ,
1: ਉਹ ਆਪਦੇ ਬਿਜਨਸ ਆਪਦੇ ਹੋਟਲ ਆਪਣਾ ਜੋ ਵੀ ਟਰਾਂਸਪੋਰਟ ਹੈ ਦੂਜਿਆਂ ਤੇ ਚੱਲੀ ਕਰੂਗਾ
0: ਜੀ ਜੀ,
1: ਕਿਉਂਕਿ ਮੇਰੇ ਆਖਣ ਨਾਲ ਨਾ ਕਿਸੇ ਨੇ ਹਾਰਨਾ ਨਾ ਕਿਸੇ ਨੇ ਜਿੱਤਣਾ
0: ਜੀ, ਬਿਲਕੁਲ ਹੈ।
1: ਕੈਪਟਨ ਸਾਹਿਬ ਆਣ ਕੇ ਕੀ ਕਰ ਦੇਣਗੇ ਜਿੰਨਾ ਪਹਿਲਾਂ ਨੀ ਕੁਛ ਕੀਤਾ
0: ਜੀ,
1: ਸੁਨੀਲ ਜਾਖੜ ਦੀ ਜੀ ਮੈਂ ਇੱਕ ਦਿਨ ਨਾਲ ਸਟੇਟਮੈਂਟ ਸੁਣੀ
0: ਜੀ,
1: ਅੱਜ ਦਿਨ ਇੱਥੇ ਇਹਨਾਂ ਦੇ ਬੀਜੇਪੀ ਦੇ ਲੀਡਰ ਆਏ ਨਾ ਅੰਮ੍ਰਿਤਸਰ,
0: ਹਾਂਜੀ,
1: ਤੇ ਇਹਨਾਂ ਦੇ ਪਤਾ ਨੀ ਪਾਰਟੀ ਪ੍ਰਧਾਨ ਜਾਂ ਕਿਹੜਾ ਆਇਆ, ਤੇ ਕਹਿੰਦੇ ਜੀ ਅਕਾਲੀਆਂ ਨਾਲ ਸਮਝੌਤਾ ਕਰੋ, ਹਿੰਦੂ ਸਿੱਖ ਏਕਤਾ ਦੇ ਹਾਮੀ ਬਣੋ
0: ਜੀ।
1: ਹੁਣ ਮੇਰੀ ਕੋਈ ਪਹੁੰਚ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਗੱਲ ਕਰ ਸਕਾਂ
0: ਜੀ,
1: ਨਹੀਂ ਤੇ ਇਹਨਾਂ ਨੂੰ ਪੁੱਛੇ ਵੀ ਅਕਾਲੀ ਤੇ ਭਾਜਪਾ ਦਾ ਜਿਹੜਾ ਸਮਝੌਤਾ, ਅਗਰ ਇਹ ਹਿੰਦੂ ਸਿੱਖ ਏਕਤਾ ਦੇ ਮਦਈ ਆ
0: ਜੀ,
1: ਜਾਖੜ ਸਾਹਿਬ ਤੁਸੀਂ ਤੇ ਸਾਰੀ ਉਮਰ ਕਾਂਗਰਸ ਚ ਰਹੇ ਜੇ,
0: ਕਾਂਗਰਸ ਚ ਰਹੇ
1: ਤੇ ਇਹਦਾ ਮਤਲਬ ਤੁਸੀਂ ਫਿਰ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਰਹੇ ਜੇ
0: ਜੀ,
1: ਅੱਜ ਤੁਸੀਂ ਬਿਆਨ ਦੇਣ ਡਿਆ ਜੀ, ਕਿਹੜੀ ਤੁਹਾਡੀ ਯਕੀਨ ਕਰ ਲੈਣਗੇ,
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹੁਣ ਬੀਬੀ ਲਕਸ਼ਮੀ ਕਾਂਤ ਅੱਜ ਦਿਨ ਖਾਲੜਾ ਸਾਹਿਬ ਦੀ ਫਿਲਮ ਆਈ ਹੈ,
0: ਹਾਂਜੀ,
1: ਬੀਬੀ ਖਾਲੜਾ ਜੀ ਉਹ ਜਿਹੜੀ ਸੋਰੀ ਆਪਣੀ ਉਹ ਲਕਸ਼ਮੀ ਕਾਂਤ ਆ ਜੀ ਬੀਜੇਪੀ ਵਾਲੀ
0: ਜੀ,
1: ਹਾਂ ਉਹ ਬੇਅੰਤ ਸਿੰਘ ਨੂੰ ਵੀ ਸਹੀ ਕਹੀ ਜਾਣ
0: ਜੀ,
1: KPS ਗਿੱਲ ਨੂੰ, ਆ ਅਜੀਤ ਸਿੰਘ ਸੰਧੂ ਨੂੰ
0: ਜੀ,
1: ਤੇ ਆਪਣੀ ਇੰਦਰਾ ਗਾਂਧੀ ਜੀ ਨੂੰ ਵੀ ਕਹੀ ਜਾਣ
0: ਜੀ,
1: ਵੀ ਉਹਨਾਂ ਨੇ ਕਹਿਤਾ ਅੱਤਵਾਦੀ ਭਜਾਏ, ਫਲਾਣ ਕੀਤਾ, ਢੀਂਗ ਕੀਤਾ
0: ਜੀ।
1: ਮੈਂ ਕਿਹਾ ਵੀ ਹੁਣ ਇਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਸਤੇ ਬੇਅੰਤ ਸਿੰਘ ਨੇ ਜਾਨ ਦਿੱਤੀ ਜਾਂ KPS ਗਿੱਲ ਨੇ ਜਾਂ ਅਜੀਤ ਸਿੰਘ ਸੰਧੂ ਨੇ ਹਿੰਦੂਆਂ ਨੂੰ ਰੱਖਿਆ ਕੀਤੀ ਪੰਜਾਬ ਦੇ ਵਿੱਚ, ਉਹ ਬੋਲ ਰਹੇ ਸੀ ਨਾ ਇਹ ਚੀਜ਼ਾਂ
0: ਜੀ,
1: ਅੱਤਵਾਦੀਆਂ ਨੂੰ ਖਤਮ ਕਰ ਲਈ ਇੰਦਰਾ ਗਾਂਧੀ ਨੇ ਜੋ ਕੀਤਾ ਜੇ ਠੀਕ ਕੀਤਾ ਵਾ, ਤੇ ਤੁਸੀਂ ਸਾਰੀ ਉਮਰ ਉਹਨਾਂ ਦੇ ਵਿਰੋਧੀ ਕਿਉਂ ਰਹੇ ਜੇ,
0: ਬਿਲਕੁਲ ਹੈ, ਬਿਲਕੁਲ ਹੈ,
1: ਤੁਸੀਂ ਤਾਂ ਸਾਰੀ ਉਮਰ ਉਹਨਾਂ ਨੂੰ ਭੰਡਦੇ ਰਹੇ ਜੇ,
0: ਬਿਲਕੁਲ ਹੈ ਜੀ,
1: ਵੋਟਾਂ ਤੁਸੀਂ ਤਾਂ ਫਿਰ ਬੀਜੇਪੀ ਨੂੰ ਪਾਉਂਦੇ ਰਹੇ ਜੇ, ਕੈਂਡੀਡੇਟ ਵੀ ਤੁਸੀਂ ਉਹਨਾਂ ਦੇ
0: ਜੀ, ਬਿਲਕੁਲ ਬਿਲਕੁਲ,
1: ਉਹਨਾਂ ਨੂੰ ਤੁਸੀਂ ਕਰਦੇ ਰਹੇ ਜੇ ਦੂਜੀਆਂ ਤੀਜੀਆਂ, ਮਤਲਬ ਇਹਨਾਂ ਕਿਵੇਂ ਸਾਡੇ ਲੀਡਰਾਂ ਤੇ ਯਾਰ ਅਸੀਂ ਯਕੀਨ ਕਰੀਏ
0: ਜੀ ਜੀ ਜੀ, ਬਿਲਕੁਲ ਨਹੀਂ, ਅੱਗੇ ਨਾ
1: ਕੋਈ ਇਹਨਾਂ ਦਾ ਸਟੈਂਡ ਕੋਈ ਦੂਜਾ ਕੋਈ ਤੀਜਾ,
0: ਬਿਲਕੁਲ ਹੈ,
1: ਹਾਂਜੀ, ਇਸ ਕਰਕੇ ਹੈ ਨਾ ਸਾਡੀ ਤਰਾਸ ਦੀ ਇਹੀ ਆ
0: ਜੀ, ਬਿਲਕੁਲ ਹੈ,
1: ਵੀ ਸਾਡੇ ਇਹਨਾਂ ਦਾ ਪਤਾ ਨੀ ਗਾ ਵੀ ਇੱਥੇ ਉੱਤੇ ਉੱਤੇ ਉੱਤੇ ਜਾ ਕੇ ਕੀ ਮੁਕਰ ਜਾਣਾ, ਕੀ ਕਰ ਦੇਣਾ ਕੱਲ ਕੋ ਜੱਜ।
0: ਹੁਣ
1: ਬੀਜੇਪੀ ਦੇ ਵਿੱਚ ਬਹੁਤੇ ਬੈਠੇ ਲੋਕ ਕਿਹੜੇ ਆ ਜੀ, ਕਾਂਗਰਸੀ
0: ਜੀ
1: ਤੇ ਅਕਾਲੀ
0: ਜੀ,
1: ਹੁਣ ਮਨਪ੍ਰੀਤ ਸਿੰਘ ਬਾਦਲ ਅਕਾਲੀ ਵੀ ਆ ਕਾਂਗਰਸੀ ਵੀ ਆ, ਹੁਣ ਭਾਜਪਾ ਹੈ,
0: ਬਿਲਕੁਲ ਹੈ ਜੀ,
1: ਉਹ ਕਿਵੇਂ ਬੰਦ ਕੀ ਬਦਲ ਗਿਆ ਉੱਥੇ ਜਾ ਕੇ, ਕੈਪਟਨ ਸਾਹਿਬ ਸਾਰੀ ਉਮਰ ਕਾਂਗਰਸ ਦੇ ਵਿੱਚ, ਅੱਜ ਉਹ ਬੀਜੇਪੀ ਦੇ ਵਿੱਚ
0: ਜੀ, ਬਿਲਕੁਲ ਹੈ ਜੀ,
1: ਮੇਰੇ ਖਿਆਲ ਇਹਨਾਂ ਦਾ ਸਾਡਾ ਪ੍ਰਧਾਨ ਨਵਾਂ ਬਣਾਇਆ ਇਹਨਾਂ ਨੇ ਢਿੱਲੋਂ, ਕੀ ਇਹਨਾਂ ਦਾ ਨਾਂ ਕੇਵਲ ਸਿੰਘ ਢਿੱਲੋਂ ਆ,
0: ਹਾਂਜੀ ਕੇਵਲ ਸਿੰਘ ਢਿੱਲੋਂ,
1: ਇਹ ਵੀ ਇਹਨਾਂ ਦੀ ਬੈਕਗ੍ਰਾਉਂਡ ਵੀ ਸ਼ਾਇਦ ਕਾਂਗਰਸੀ ਹੈ
0: ਜੀ, ਬਿਲਕੁਲ ਹੈ, ਬਿਲਕੁਲ ਹੈ ਜੀ, ਬਹੁਤ ਵੱਡੇ ਪੱਧਰ ਤੇ ਹੈ ਆਪਣੇ ਆ,
1: ਵੱਡੇ ਪੱਧਰ ਤੇ ਸਾਰੇ, ਮਤਲਬ ਕਿੰਨਾ ਮਤਲਬ ਉਹ ਵੇਖੋ ਬੰਦੇ ਦਾ ਉਹੀ 10-20 ਆ ਨਾ,
0: ਬਿਲਕੁਲ ਹੈ ਜੀ,
1: ਜੀ ਭਾਵੇਂ ਕਿਸੇ ਦੀ ਸਰਕਾਰ ਹੋਵੇ, ਉਧਰ ਆ ਗਏ ਇਧਰੋਂ, ਉਧਰ ਆ ਗਏ ਉਧਰੋਂ, ਇਧਰੋਂ ਆ ਗਏ,
0: ਦੇਖੋ ਬਲਵੰਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਪੋਤੇ ਜਿਹੜੇ ਨੇ ਰੇਲ ਮੰਤਰੀ ਜਿਹੜੇ ਰਹੇ ਨੇ ਪਿੱਛੇ,
1: ਹਾਂ ਜੀ ਰਣਜੀਤ ਬਿੱਟੂ
0: ਉਹ ਬੀਜੇਪੀ ਚ ਚਲੇ ਗਏ, ਉਸ ਤੋਂ ਵੱਡੀ ਗੱਲ ਕਿਹੜੀ
1: ਬੀਜੇਪੀ ਚਲੇ ਗਏ, ਸਾਰੀ ਉਮਰ ਕਾਂਗਰਸ ਦਾ ਖਾਧਾ, ਕਾਂਗਰਸ ਨਾਲ ਤੁਸੀਂ ਕੀਤਾ, ਕਾਂਗਰਸ ਦੇ ਤੁਸੀਂ ਕਰਦੇ ਉਦੋਂ ਤੋਂ, ਇਹਦਾ ਮਤਲਬ ਉਦੋਂ ਕਾਂਗਰਸ ਮਾੜੀ ਸੀ, ਤੁਸੀਂ ਕਿਉਂ ਰਹੇ ਕਾਂਗਰਸ ਦੇ ਵਿੱਚ?
0: ਬਿਲਕੁਲ ਬਿਲਕੁਲ,
1: ਉਹ ਜੇ ਲੋਕ ਜਿਹੜੇ ਮੈਂ ਕਹਿੰਦਾ ਇਹਨਾਂ ਦੀ ਫਿਰ ਸਪੋਰਟ ਚ ਆ ਜਾਂਦੇ
0: ਜੀ ਜੀ ਜੀ,
1: ਅੱਜ ਜੀ ਉਹ ਕਾਂਗਰਸ ਮਾੜੀ ਹੈ ਤੇ ਇਹਦਾ ਮਤਲਬ ਪਹਿਲਾਂ ਵੀ ਮਾੜੀ ਸੀ, ਹੁਣ ਦੋ ਜੇ ਹੁਣ ਰਾਜ ਸੱਤਾ ਤੋਂ ਬਾਹਰ ਹੋ ਗਈ ਤੇ ਤਾਂ ਮਾੜੀ ਥੋੜੀ ਹੋ ਗਈ ਹੈ।
0: ਬਿਲਕੁਲ ਹੈ ਬਿਲਕੁਲ ਹੈ,
1: ਰਾਜ ਸੱਤਾ ਵੇਖੋ ਜੀ ਸਿਧਾਂਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਹੈ ਨਾ
0: ਜੀ,
1: ਉਹਨੂੰ ਤਾਂ ਕਈ ਵਾਰੀ ਰਾਜ ਮਿਲਦਾ ਹੀ ਨੀ,
0: ਮਿਲਦਾ ਹੀ ਨਹੀਂ ਜੀ, ਬਿਲਕੁਲ ਹੈ।
1: ਕਿੰਨੇ ਲੋਕ ਚੰਗੇ ਹੋਣਗੇ ਜਿਹੜੇ ਇਲੈਕਸ਼ਨ ਲੜਦੇ ਕਦੀ ਜਿੱਤੇ ਹੀ ਨੀ ਉਹ
0: ਜੀ, ਬਿਲਕੁਲ ਹੈ।
1: ਇਹਦਾ ਮਤਲਬ ਇਹ ਨੀ ਨਾ ਵੀ ਉਹਨਾਂ ਲੋਕਾਂ ਨੂੰ ਪਤਾ ਨੀ ਹੁੰਦਾ ਜਾਂ ਕੋਈ ਮਾੜੇ ਹੁੰਦੇ ਆ
0: ਜੀ,
1: ਜਿੱਤਣ ਨੂੰ ਤਾਂ ਚੋਰ ਚੱਕੇ ਜਿੱਤ ਜਾਂਦੇ ਆ,
0: ਬਿਲਕੁਲ ਹੈ ਬਿਲਕੁਲ ਹੈ ਜੀ,
1: ਅਨਪੜ੍ਹ ਸਾਧ ਜਿੱਤ ਜਾਂਦੇ ਆ ਜਿਹਨਾਂ ਦਾ ਮਤਲਬ ਹੀ ਨੀ ਹੁੰਦਾ ਕੋਈ,
0: ਬਿਲਕੁਲ
1: ਫਿਰ ਉਹਨਾਂ ਨੇ ਕੰਮ ਵੀ ਫਿਰ ਉੱਥੇ ਉਹੋ ਜਿਹੇ ਕਰਨੇ ਹੁੰਦੇ ਆ ਨਾ,
0: ਬਿਲਕੁਲ ਹੈ ਜੀ,
1: ਇਸ ਕਰਕੇ ਆ।
0: ਥੈਂਕ ਯੂ,
1: ਚਲੋ ਠੀਕ ਹੈ ਜੀ, ਮੈਨੂੰ ਦਿਓ ਛੁੱਟੀ ਹੁਣ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ
1: ਭਾਈ ਸਾਹਿਬ,
0: ਤੁਸੀਂ ਗੱਲ ਕੀਤੀ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ ਇਸ ਸਾਲ ਜੀ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਵਿਸਤਾਰ ਦੇ ਵਿੱਚ ਖੁੱਲ ਕੇ ਗੱਲਬਾਤ ਹੋਈ ਅੱਜ। ਤੇ ਦੋਸਤੋ ਅੱਜ ਨਾਵਲ ਦੀ ਵੀ ਸਾਂਝ ਪਾਉਣੀ ਹੈ, ਸਮਾਂ ਵੀ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਤੇ ਕੁਝ ਖ਼ਬਰਾਂ ਵੀ ਅਜੇ ਇੰਟਰਨੈਸ਼ਨਲ ਰਹਿੰਦੀਆਂ ਨੇ। ਚਲੋ ਜਿੰਨਾ ਚੱਕ ਆਪਾਂ ਕੋਸ਼ਿਸ਼ ਕਰਦੇ ਹਾਂ ਜੋ ਵੀ ਨਾਵਲ ਫਿਰ ਅਗਲੇ ਦਿਨਾਂ ਦੇ ਵਿੱਚ ਪੜ੍ਹ ਲਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਪਾ ਲਾਂਗੇ। ਤੇ ਤੁਸੀਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਾਲ ਨਾਲ ਖ਼ਬਰਾਂ ਕਰ ਲੈਂਦੇ ਹਾਂ, ਨਾਲ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ 15-20 ਮਿੰਟ ਕਰ ਲੈਂਦੇ ਹਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਵੀਰ ਜੀ ਜੈਨੂਅਨ ਕੰਮ ਤਾਂ ਕੋਈ ਇਹ ਸਰਕਾਰ ਨੇ ਕੀਤਾ ਹੀ ਨਹੀਂ, ਕਹਿੰਦੇ ਜਿੰਨੇ ਵੀ ਕੀਤੇ ਆ ਸਾਰੇ ਗਲਤ ਕੀਤੇ ਆ ਜੀ। ਅੱਜ ਤੱਕ ਪੁਰਾਣੇ ਓਲੰਪਿਕ ਖਿਡਾਰੀ ਵੀ ਕਹਿੰਦੇ ਭਾਸਕਰ ਨੇ ਵੀ ਇਸ ਨੂੰ ਜਿਹੜਾ ਗਲਤ ਦੁਹਰਾਇਆ ਤੇ ਇਸ ਦੀ ਜਿਹੜੀ ਆ ਨਿਖੇਧੀ ਕੀਤੀ ਹੈ ਜੀ। ਇਸੇ ਤਰ੍ਹਾਂ ਹੀ ਮਾਨ ਸਿੰਘ ਸੋਰੀ ਆਪਣੇ ਮਨਦੀਪ ਸਿੰਘ ਬਾਈ ਜੀ ਜੁੜੇ ਆ ਜੱਸੀ ਜੀ, ਕਹਿੰਦੇ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤ ਸਰ ਚੇਤੇ ਆ ਜਾਵੇ, ਤੋਪਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਦੇ ਵਿੱਚ ਆ ਜਾਵੇ। ਊਧਮ ਸਿੰਘ ਆ ਕੇ ਅਡਵਾਇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ, ਹਿੰਦ ਠੋਕ ਕੇ ਆਪਾਂ ਤੁਰਦੇ ਨਾ, ਜਾਣੀ ਕਿ ਹਿੱਕ ਠੋਕ ਕੇ ਆਪਾਂ ਤੁਰਦੇ ਨਾ। ਕਿਆ ਬਾਤ ਹੈ, ਬਹੁਤ ਖੂਬਸੂਰਤ ਲਾਈਨਾਂ ਭੇਜੀਆਂ ਨੇ ਜੀ। ਤੇ ਨਾਲੇ ਕਹਿੰਦੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ। ਤੇ ਜੀਰਾ ਸਾਹਿਬ ਨੂੰ, ਡਾਕਟਰ ਪੱਟੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਅਮਨਦੀਪ ਜੱਸੀ ਜੀ ਨੇ। ਤੇ ਬ੍ਰਹਮਪੁਰਾ ਸਾਹਿਬ ਤਾਂ ਕਹਿੰਦੇ ਇੱਕ ਗੱਲ ਕਰਕੇ ਹੀ ਕਹਿੰਦੇ ਮਸ਼ਹੂਰ ਹੋਏ ਸਨ ਜੀ, ਅਕਾਲੀ ਦਲ ਛੱਡਣ ਤੋਂ ਬਾਅਦ ਜੀ ਡਾਕਟਰ ਸਾਹਿਬ ਜੀ। ਤੇ ਇਸੇ ਤਰ੍ਹਾਂ ਹੋਰ ਦੋਸਤਾਂ ਦੇ ਸੁਨੇਹੇ ਆਏ ਨੇ, ਸੁਰਿੰਦਰ ਕੁਰਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ, ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇੜੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੇ ਨੇ। ਪਰਮਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਆਪਣੇ ਸੈਣੀ ਸਾਹਿਬ ਜੀ ਤੇ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ, ਭਰਪੂਰ ਜਾਣਕਾਰੀ ਦੇ ਲਈ ਬਹੁਤ ਬਹੁਤ ਕਹਿੰਦੇ ਧੰਨਵਾਦ ਹੈ ਜੀ ਤੇ ਸਲੂਟ ਹੈ ਜੀ ਵਿਛੜੀਆਂ ਰੂਹਾਂ ਨੂੰ ਜੀ। ਤੇ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਵਕੀਲ ਸਾਹਿਬ ਜੀ ਨੂੰ ਵੀ ਭੇਜੀ ਹੈ ਜੀ। ਤੇ ਲੋ ਦੋਸਤੋ ਅੱਗੇ ਵੱਧਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬਿਜ਼ੀ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਤੇ ਲੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ, ਇੰਟਰਨੈਸ਼ਨਲ ਕੁਝ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਤੇ ਜੇ ਸਮਾਂ ਜ਼ਿਆਦਾ ਦੇਵੇਗਾ ਤਾਂ ਜ਼ਰੂਰ ਨਾਵਲ ਦੀ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਾਂਝਾ ਕਰਨ ਦੀ। ਤੇ ਦੋਸਤੋ ਗੱਲ ਕਰਦੇ ਆ, ਅੱਜ ਇੱਕ ਰਿਪੋਰਟ ਲੱਗੀ ਹੈ ਐਮਨੈਸਟੀ ਇੰਟਰਨੈਸ਼ਨਲ ਦੀ, ਦਾ ਦਾਅਵਾ ਕਿ ਭਾਰਤੀ ਕੰਪਨੀਆਂ ਨੇ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਭੇਜੀਆਂ, ਗਾਜ਼ਾ ਜੰਗ ਦੇ ਵਿੱਚ ਵਰਤੋਂ ਇਹਦੀ ਹੋਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕੱਲ ਬੀਤੇ ਚ ਜਾਰੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਇਸ ਨੇ ਭਾਰਤ ਤੋਂ ਇਜ਼ਰਾਇਲ ਨੂੰ ਨਿਰਯਾਤ ਜਿਹੜਾ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਜਿਹੜਾ ਪਤਾ ਲਗਾਇਆ। ਰਿਪੋਰਟ ਕਹਿੰਦੀ ਹੈ ਕਿ ਇਹ ਗਾਜ਼ਾ ਦੇ ਵਿੱਚ ਚੱਲ ਰਹੀ ਨਸਲਕੁਸ਼ੀ ਦੇ ਵਿੱਚ ਸਹਿਭਾਗੀ ਹੋਣ ਦਾ ਜਿਹੜਾ ਖਤਰਾ ਪੈਦਾ ਕਰ ਸਕਦਾ ਹੈ। ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ 7 ਅਕਤੂਬਰ 2023 ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਮਾਲਕੀ ਤੇ ਨਿਯੰਤਰਿਤ ਕੰਪਨੀਆਂ ਦੇ ਵੱਲੋਂ ਭਾਰਤ ਤੋਂ ਇਜ਼ਰਾਇਲ ਨੂੰ ਹਥਿਆਰਾਂ ਦੀਆਂ ਘੱਟੋ ਘੱਟ 2596 ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ। ਐਮਨੈਸਟੀ ਜਿਹੜੀ ਹੈ ਇੰਟਰਨੈਸ਼ਨਲ ਦੀ ਰਿਪੋਰਟ ਦੇ ਵਿਚ ਇਹ ਵੀ ਦੱਸਿਆ ਗਿਆ ਕਿ ਭਾਰਤ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੈ, ਭਾਵੇਂ ਕਿ ਇਸ ਗੱਲ ਦਾ ਕਾਫ਼ੀ ਖਤਰਾ ਸੀ ਕਿ ਉਨ੍ਹਾਂ ਦੀ ਵਰਤੋਂ ਕਬਜ਼ੇ ਦੇ ਵਾਲੇ ਗਾਜ਼ਾ ਪੱਟੀ ਦੇ ਵਿਚ ਫਲਸਤੀਨੀਆਂ ਦੇ ਵਿਰੁੱਧ ਚੱਲ ਰਹੀ ਇਸਦੀ ਨਸਲਕੁਸ਼ੀ ਦੇ ਵਿਚ ਕੀਤੀ ਜਾ ਸਕਦੀ ਹੈ। ਇਜ਼ਰਾਈਲ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਦੱਸਦੀ ਹੈ। ਕਿਵੇਂ ਭਾਰਤ ਸਰਕਾਰ ਨੇ ਇਜ਼ਰਾਈਲੀ ਰੱਖਿਆ ਖੇਤਰ ਦੇ ਨਾਲ ਇਕ ਨਜ਼ਦੀਕੀ ਅਤੇ ਲਾਹੇਵੰਦ ਸਾਂਝੇਦਾਰੀ ਬਣਾਈ ਹੈ ਤੇ ਉਹ ਸਪਲਾਈ ਚੇਨਾਂ ਦੇ ਵਿਚ ਇਕ ਮਹੱਤਵਪੂਰਨ ਯੋਗਦਾਨ ਬਣ ਗਈ ਹੈ ਜੋ ਇਜ਼ਰਾਈਲ ਦੇ ਫੌਜੀ ਕਾਰਜਾਂ ਦਾ ਸਮਰਥਨ ਕਰਦੀਆਂ ਨੇ। ਇਸ ਨੇ ਇਹ ਵੀ ਜਿਹੜਾ ਉਜਾਗਰ ਕਰ ਦਿੱਤਾ ਕਿ ਭਾਰਤ ਅਤੇ ਇਜ਼ਰਾਈਲ ਵਿਚਕਾਰ ਸ਼ਿਪਮੈਂਟ ਪੱਧਰ ਦੇ ਵਪਾਰਕ ਡੇਟਾ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਭਾਰਤੀ ਹਥਿਆਰ ਗੋਲਾ ਬਾਰੂਦ ਪੁਰਜੇ ਅਤੇ ਘਟਕ ਜਿਹੜੀਆਂ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਭੇਜੇ ਗਏ ਨੇ ਤੇ ਇਜ਼ਰਾਈਲੀ ਫੌਜ ਨੂੰ ਸਪਲਾਈ ਕਰਦੀਆਂ ਨੇ। ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਐਗਨੇਸ ਕੈਲਾ ਮਾਰਟ ਨੇ ਕਿਹਾ ਕਿ ਸਾਡੀ ਖੋਜ ਗਾਜ਼ਾ ਦੇ ਵਿਚ ਨਸਲਕੁਸ਼ੀ ਦੇ ਬਾਵਜੂਦ ਇਜ਼ਰਾਈਲੀ ਫੌਜ ਤੇ ਰੱਖਿਆ ਖੇਤਰ ਨੂੰ ਭਾਰਤ ਦੇ ਨਿਰੰਤਰ ਸਮਰਥਨ ਨੂੰ ਬੇਨਕਾਬ ਕਰਦੀ ਹੈ, ਜਿਸ ਨੂੰ ਸਾਲਾਂ ਤੋਂ ਲਗਭਗ ਰੋਜ਼ਾਨਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ। ਐਮਨੈਸਟੀ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ, ਗੋਲਾ ਬਾਰੂਦ ਅਤੇ ਪੁਰਜਿਆਂ ਦੇ ਨਿਰਯਾਤ ਨੂੰ ਅਧਿਕਾਰਤ ਕਰਨਾ ਤੁਰੰਤ ਜਿਹੜਾ ਬੰਦ ਕਰਨ ਦੇ ਲਈ ਕਿਹਾ। ਐਮਨੈਸਟੀ ਦੀ ਰਿਪੋਰਟ ਨੇ 7 ਅਕਤੂਬਰ 2023 ਤੋਂ ਬਾਅਦ ਭਾਰਤ ਤੋਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰਾਂ, ਗੋਲਾ ਬਾਰੂਦ, ਪੁਰਜਿਆਂ ਤੇ ਘਟਕਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਦੇ ਰਿਕਾਰਡ ਦਰਸਾਉਂਦੇ ਨੇ ਕਿ ਭਾਰਤੀ ਕੰਪਨੀਆਂ ਨੇ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਮਿਲਟਰੀ ਗ੍ਰੇਡ ਹਥਿਆਰਾਂ ਦੇ ਲਈ ਘੱਟੋ ਘੱਟ ਆਪਣੇ 39,516 ਛੋਟੇ ਹਥਿਆਰਾਂ ਦੇ ਪੁਰਜੇ, ਵਿਸਫੋਟਕ ਆਰਡੀਨੈਂਸ ਦੇ ਜਿਹੜੇ ਨੇ 5,64,970 ਪੁਰਜੇ, ਜਿਵੇਂ ਕਿ ਡਰੋਨ, ਵਾਰਹੈੱਡ, ਆਰਟੀਲਰੀ, ਸ਼ੈਲ ਕੈਸਿੰਗ ਅਤੇ ਹੋਰ ਮਿਲਟਰੀ ਵਾਹਨਾਂ ਦੇ 298 ਕੰਪੋਨੈਂਟ ਜਿਹੜੇ ਸਪਲਾਈ ਕੀਤੇ ਨੇ ਜੋ ਇਜ਼ਰਾਈਲ ਫੌਜ ਨੂੰ ਸਿੱਧੇ ਸਪਲਾਇਰ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਖੇਪਾਂ ਨੂੰ ਬਾਹਰ ਰੱਖਿਆ ਹੈ ਜੋ ਨਾਗਰਿਕ ਵਰਤੋਂ ਦੇ ਲਈ ਹੋ ਸਕਦੀਆਂ ਨੇ ਤੇ ਇਸ ਨੇ ਹਥਿਆਰਾਂ, ਪੁਰਜਿਆਂ ਤੇ ਗੋਲਾ ਬਾਰੂਦ ਨੂੰ ਵੀ ਬਾਹਰ ਰੱਖਿਆ ਹੈ ਜੋ ਸੰਭਾਵਿਤ ਤੌਰ ਦੇ ਉੱਤੇ ਮਿਜ਼ਾਈਲ ਵਿਰੋਧੀ ਰੱਖਿਆ ਤਕਨਾਲੋਜੀ ਲਈ ਵਰਤੇ ਜਾਂਦੇ ਨੇ, ਜਿਸਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਅੰਨੇਵਾਹ ਹਮਲਿਆਂ ਤੋਂ ਜਿਹੜਾ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਸਪਲਾਈ ਕੀਤੇ ਗਏ ਹਥਿਆਰਾਂ ਦੇ ਵਿਚ ਮਸ਼ੀਨ ਗਨ ਦੇ ਪੁਰਜੇ ਸ਼ਾਮਲ ਨੇ। ਐਲਬਿਟ ਸਿਸਟਮਸ ਨੂੰ ਜਿਹੜਾ ਸਪਲਾਈ ਕੀਤੇ ਗਏ 155 ਮਿਲੀਮੀਟਰ ਹਾਈ ਐਕਸਪਲੋਸਿਵ ਆਰਟੀਲਰੀ ਸ਼ੈਲ, ਸਾਈਕਿਸ ਟ੍ਰਾਈਕਰ ਲੋਇਟਰਿੰਗ ਮਿਊਨੀਸ਼ਨ ਦੇ ਲਈ ਜਿਹੜਾ ਵਿਸਫੋਟਕ ਹਾਰਡਵੇਅਰ ਜਿਹੜਾ ਵਾਰਹੈੱਡ ਹੈ ਉਹ ਵੀ ਭੇਜਿਆ। ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਵਿਚ PLR ਸਿਸਟਮ ਪ੍ਰਾਈਵੇਟ ਲਿਮਿਟਿਡ ਸ਼ਾਮਲ ਹੈ ਜੋ ਮਸ਼ੀਨ ਗਨ ਦੇ ਲਈ ਪੁਰਜੇ ਬਣਾਉਂਦੀ ਹੈ। ਅਡਾਨੀ ਡਿਫੈਂਸ ਐਂਡ ਆਰੋਸਪੇਸ ਅਤੇ ਇਜ਼ਰਾਈਲ ਵੈਪਨ ਇੰਡਸਟਰੀ ਵਿਚਕਾਰ ਇਕ ਸਾਂਝਾ ਉਦਮ ਹੈ ਇੰਡੋ MIM ਪ੍ਰਾਈਵੇਟ ਲਿਮਿਟਿਡ ਜੋ ਅੱਗ ਦੇ ਹਥਿਆਰਾਂ ਦੇ ਪੁਰਜੇ ਬਣਾਉਂਦੀ ਹੈ ਤੇ ਕਲਿਆਣੀ ਸਿਸਟਮਸ ਪ੍ਰਾਈਵੇਟ ਲਿਮਿਟਿਡ ਜੋ ਆਰਟੀਲਰੀ ਰਾਊਂਡ ਅਤੇ ਕੇਸਿੰਗ ਬਣਾਉਂਦੀ ਹੈ ਤੇ ਭਾਰਤ ਫੋਰਸ ਦੀ ਜਿਹੜੀ ਹੈ ਸਹਾਇਕ ਕੰਪਨੀ ਹੈ ਤੇ ਰਾਜ ਦੀ ਮਲਕੀਅਤ ਵਾਲੀ ਮਿਊਨੀਸ਼ਨਸ ਇੰਡੀਆ ਲਿਮਿਟਿਡ ਜੋ ਹਾਈ ਐਕਸਪੋਲਸਿਵ ਆਰਟੀਲਰੀ ਰਾਊਂਡ ਬਣਾਉਂਦੀ ਹੈ ਤੇ ਅਲਫਾ ਐਲਸੈਕ ਡਿਫੈਂਸ ਐਂਡ ਐਰੋਸਪੇਸ ਸਿਸਟਮ ਪ੍ਰਾਈਵੇਟ ਲਿਮਿਟਿਡ ਜੋ ਵਿਸਫੋਟਕ ਹਾਰ ਜਿਹੜੇ ਨੇ ਵਾਰਹੈੱਡ ਬਣਾਉਂਦੀ ਹੈ ਤੇ ਅਲਫਾ ਡਿਜ਼ਾਈਨ ਟੈਕਨੋਲੋਜੀਜ਼ ਅਤੇ ਐਲਬਰਟ ਸਿਸਟਮ ਵਿਚਕਾਰ ਜਿਹੜਾ ਇੱਕ ਸਾਂਝਾ ਉਦਮ ਹੈ। ਆਖਰ ਚ ਉਹ ਕਹਿੰਦੇ ਆ ਆਰਡਰ ਦੇਣ ਵਾਲੀਆਂ ਅਤੇ ਹਥਿਆਰ ਪ੍ਰਾਪਤ ਕਰਨ ਵਾਲੀਆਂ ਇਜ਼ਰਾਈਲੀ ਕੰਪਨੀਆਂ ਦੇ ਵਿਚ ਐਲਬਰਟ ਸਿਸਟਮਸ, ਰਫੇਲ ਐਡਵਾਂਸਡ ਡਿਫੈਂਸ ਸਿਸਟਮਸ ਲਿਮਿਟਿਡ ਅਤੇ ਇਜ਼ਰਾਈਲ ਐਰੋਸਪੇਸ ਇੰਡਸਟਰੀ ਜਿਹੜੀ ਆ ਲਿਮਿਟਿਡ ਸ਼ਾਮਲ ਨੇ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਭਾਰਤ ਨੇ ਆਰਮਜ਼ ਟ੍ਰੇਡ ਟ੍ਰਿਟੀ ਜਿਹੜੀ ਹੈ ATT ਉੱਤੇ ਦਸਖਤ ਨਹੀਂ ਕੀਤੇ ਨੇ ਤੇ ਨਾ ਹੀ ਇਸ ਦੇ ਵਿਚ ਸ਼ਾਮਲ ਹੋਇਆ। ਅਮਰੀਕਾ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਘੇਰ ਸਕਦਾ ਆਉਣ ਵਾਲੇ ਸਮੇਂ ਦੇ ਵਿਚ, ਦੇਖੋ ਕੀ ਕੁਝ ਬਣਦਾ। ਜਸਵਿੰਦਰ ਜੀ ਜੁੜੇ ਹੋਏ ਨੇ ਨਾਲ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਬੇਬਾਕ ਗੱਲਬਾਤ ਪੱਟੀ ਵਾਲੇ ਵੀਰ ਜੀ ਨੇ ਕਹਿੰਦੇ ਕੀਤੀ ਹੈ ਤੇ ਭੁਪਿੰਦਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਮਲੇਰਕੋਟਲੇ ਤੋਂ ਜੱਸੀ ਜੀ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਕੈਨੇਡਾ ਦੇ ਵਿਚ ਪੜ੍ਹਾਈ, ਅਮਰੀਕਾ ਦੇ ਵਿਚ ਠੱਗੀ ਤੇ 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ਏਜੰਟ ਬਣ ਕੇ ਬਜ਼ੁਰਗਾਂ ਤੋਂ ਜਿਹੜਾ ਲੁੱਟਦਾ ਸੀ ਸੋਨਾ ਉਹ ਫੜਿਆ ਗਿਆ। ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਬਜ਼ੁਰਗ ਨਾਗਰਿਕਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਦੇ ਹੇਠ 48 ਮਹੀਨੇ ਜਾਣੀ ਕਿ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਤੇ ਠੱਗੀ ਦੀ ਸਾਜ਼ਿਸ਼ ਰਚਨ ਦਾ ਦੋਸ਼ ਸਾਬਤ ਹੋਇਆ। ਅਸਿਸਟੈਂਟ US ਅਟਾਰਨੀ ਬ੍ਰੈਡ ਡੀ ਸ਼ਿਮਲ ਦੇ ਅਨੁਸਾਰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜਿਹੜੇ ਨੇ ਬ੍ਰੈਟ ਲੁੰਡਵਿਕ ਨੇ ਜਿਹੜਾ ਦੋਸ਼ੀ ਰੋਸ਼ਨ ਸ਼ਾਹ 22 ਸਾਲਾਂ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਨ ਦੇ ਗੰਭੀਰ ਜੁਰਮ ਦੇ ਹੇਠ 4 ਸਾਲਾਂ ਦੀ ਬੰਦੀ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਸ਼ਨ ਸ਼ਾਹ ਮੂਲ ਰੂਪ ਦੇ ਵਿੱਚ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਦੀ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਦੇ ਉੱਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ ਵਿਜ਼ਿਟਰ ਵੀਜ਼ਾ ਲੈ ਕੇ ਜਿਹੜਾ ਸੀ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਿੱਥੇ ਉਸਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨਾ ਸ਼ੁਰੂ ਜਿਹੜਾ ਕੰਮ ਕਰ ਦਿੱਤਾ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਭਾਰਤ ਦੇ ਵਿੱਚ ਬੈਠੇ ਰੋਸ਼ਨ ਸ਼ਾਹ ਤੇ ਲਾਲ ਉਹਦੇ ਨਾਲ ਜਿਹੜੇ ਨੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਆਈਡੈਂਟੀ ਦੀ ਵਰਤੋਂ ਵੱਡੇ ਅਪਰਾਧਾਂ ਦੇ ਵਿੱਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਗਦੀ ਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਇਹ ਸਭ ਜਿਹੜਾ ਵਾਸ਼ਿੰਗਟਨ DC ਦੇ ਸੇਫ ਡਿਪਾਜ਼ਿਟ ਬਾਕਸ ਦੇ ਵਿੱਚ ਜਿਹੜਾ ਰੱਖਣ ਦੇ ਲਈ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾਂਦਾ ਸੀ ਤੇ ਪੀੜਤ ਬਜ਼ੁਰਗਾਂ ਤੋਂ ਨਗਦੀ ਤੇ ਸੋਨਾ ਵਸੂਲਦਾ ਸੀ। ਉਸਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ ਜਿਹੜਾ 3.7 ਮਿਲੀਅਨ ਅਮਰੀਕਨ ਡਾਲਰ ਲਗਭਗ 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉੱਤੇ ਜਿਹੜਾ ਸੋਨਾ ਵਸੂਲਿਆ। ਇਨਵੈਸਟੀਗੇਸ਼ਨ ਜਿਹੜੀ ਹੈ ਉਹਨੇ ਸਾਲ 2025 ਦੇ ਵਿੱਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਜਦੋਂ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਦੇ ਵਿੱਚ ਇੱਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਜ਼ਾ ਸੁਣਾਉਂਦਿਆਂ ਜੱਜ ਲੁਡਵਿੰਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਤੇ ਬਜ਼ੁਰਗਾਂ ਦੇ ਉੱਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਰੋਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸ਼ਾਂਤੀ ਦੀ ਪਹਿਲ ਟਰੰਪ ਨੇ ਹਮਾਸ ਅਤੇ ਇਜ਼ਰਾਈਲੀ ਫੌਜਾਂ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਹਮਾਸ ਦੇ ਜਿਹੜਾ ਨਿਸ਼ਚਿਤ ਜਿਹੜਾ ਸਤਰੀਕਰਨ ਤੇ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੇ ਉੱਤੇ ਇੱਕ ਸਮਝੌਤਾ ਹੋ ਗਿਆ। ਯੁੱਧ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਅਜੇ ਨੇ। ਹਮਾਸ ਜਾਂ ਇਜ਼ਰਾਈਲ ਦੇ ਵਿੱਚੋਂ ਕਿਸੇ ਵੱਲੋਂ ਵੀ ਸਮਝੌਤੇ ਦਾ ਕੋਈ ਵੀ ਤੁਰੰਤ ਸੰਕੇਤ ਜਾਂ ਰਸਮੀ ਪੁਸ਼ਟੀ ਅਜੇ ਤੱਕ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਟਰੰਪ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਇਹ ਐਲਾਨ ਅਮਰੀਕਾ ਦੇ ਦੁਆਰਾ ਵਿਚੋਲਗੀ ਜੰਗਬੰਦੀ ਸਮਝੌਤੇ ਉੱਤੇ ਦਸਖਤ ਕਰਨ ਤੋਂ ਲਗਭਗ 9 ਮਹੀਨੇ ਬਾਅਦ ਆਇਆ। ਸਮਝੌਤੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਸਬੰਧੀ ਇਜ਼ਰਾਈਲ ਤੇ ਹਮਾਸ ਵਿਚਕਾਰ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਤੇ ਇਸ ਪੜਾਅ ਦੇ ਵਿਚ ਹਮਾਸ ਦਾ ਜਿਹੜਾ ਨਿਸ਼ਚਿਤਰੀਕਰਨ ਜਿਹੜਾ ਹੈ ਤੇ ਗਾਜ਼ਾ ਦਾ ਜਿਹੜਾ ਪੁਨਰ ਨਿਰਮਾਣ ਸ਼ਾਮਲ ਹੈ। ਪਤਾ ਨਹੀਂ ਇਹਨੇ ਓਕੇ ਓਕੇ ਸ਼ਬਦ ਕਿੱਥੋਂ ਕੱਢ ਕੱਢ ਕੇ ਲਿਖ ਦਿੰਦੇ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਇਹ ਸਮਝੌਤਾ ਬਹੁਤ ਧਿਆਨ ਦੇ ਨਾਲ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ ਕਿ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਫਿਰ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ। ਇਸ ਮਗਰੋਂ ਅੰਤਰਰਾਸ਼ਟਰੀ ਸਥਿਰਤਾ ਫੋਰਸ ਜਿਹੜੀ ਹੈ ਇੱਕ ਨਵੀਂ ਫਲਸਤੀਨੀ ਪੁਲਿਸ ਫੋਰਸ ਦੇ ਨਾਲ ਫਿਰ ਗਾਜ਼ਾ ਨੂੰ ਇਸ ਦੇ ਨਿਵਾਸੀਆਂ ਤੇ ਗੁਆਂਢੀ ਦੇਸ਼ਾਂ ਦੇ ਲਈ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਦੇ ਵਿੱਚ ਇਰਾਨ ਸਮਰਥਿਤ ਅੱਤਵਾਦੀ ਸਮੂਹ ਹਮਾਸ ਨੂੰ ਆਪਣੇ ਹਥਿਆਰ ਛੱਡਣ ਤੇ ਸੁਰੰਗਾਂ ਦੇ ਆਪਣੇ ਵਿਸ਼ਾਲ ਨੈਟਵਰਕ ਨੂੰ ਤਬਾਹ ਕਰਨ ਦੀ ਮੰਗ ਕੀਤੀ ਗਈ ਹੈ। ਗਾਜ਼ਾ ਦੇ ਵਿੱਚ ਯੁੱਧ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਦੇ ਹਮਲੇ ਦੇ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ ਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਇਜ਼ਰਾਈਲ ਦੀ ਜਵਾਬੀ ਫੌਜੀ ਕਾਰਵਾਈ ਦੇ ਵਿੱਚ 73,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹੈ। ਦੂਸਰੇ ਪਾਸੇ ਚੀਨ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਜਿਹੜੇ ਨੇ ਵਹੀਕਲ ਨੇ ਵਾਹਨ ਨੇ ਉਹਨਾਂ ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ ਬਣ ਗਿਆ। ਵਾਤਾਵਰਨ ਤੇ ਸਿਹਤ ਦੇ ਲਈ ਵੱਡਾ ਖਤਰਾ ਸਾਹਮਣੇ ਆ ਰਿਹਾ। ਪਿਛਲੇ ਇੱਕ ਦਹਾਕੇ ਦੇ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਬਾਜ਼ਾਰ ਬਣਨ ਤੋਂ ਬਾਅਦ ਹੁਣ ਚੀਨ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ। ਲੱਖਾਂ ਦੀ ਗਿਣਤੀ ਦੇ ਵਿੱਚ ਬੈਟਰੀਆਂ ਆਪਣੀ ਮਿਆਦ ਪੂਰੀ ਕਰ ਰਹੀਆਂ ਤੇ ਚੀਨ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2018 ਦੇ ਵਿੱਚ 10 ਲੱਖ ਤੋਂ ਵੱਧ ਕੇ 2025 ਦੇ ਵਿੱਚ 1.6 ਕਰੋੜ ਤੋਂ ਵੀ ਵੱਧ ਹੋ ਗਈ। ਹੁਣ ਇਨ੍ਹਾਂ ਦੀਆਂ ਬੈਟਰੀਆਂ ਦੇ ਰਿਟਾਇਰ ਹੋਣ ਦਾ ਪਹਿਲਾ ਵੱਡਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੰਕੜੇ ਅਨੁਸਾਰ ਪਿਛਲੇ ਸਾਲ ਚੀਨ ਦੇ ਵਿੱਚ 4 ਲੱਖ ਮੀਟ੍ਰਿਕ ਟਨ ਜਿਹੜਾ ਇਲੈਕਟ੍ਰੋਨਿਕ ਜਿਹੜਾ ਵਹੀਕਲ ਹੈ ਬੈਟਰੀ ਉਹਦਾ ਕੂੜਾ ਪੈਦਾ ਹੋਇਆ ਸੀ। ਖੋਜਕਰਤਾਵਾਂ ਦੇ ਅਨੁਸਾਰ ਕਿ ਇਹ ਜਿਹੜਾ ਅੰਕੜਾ ਹੁਣ 2030 ਤੱਕ ਇਹ ਵੱਧ ਕੇ 16.9 ਲੱਖ ਮੀਟ੍ਰਿਕ ਟਨ ਹੋ ਜਾਏਗਾ ਤੇ 2040 ਤੱਕ ਇਹ 2.23 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਤੇ ਕਿਹੜਾ ਵਾਤਾਵਰਨ ਬਚਾ ਰਹੇ ਨੇ ਇਹ ਲੋਕ ਦੱਸੋ, ਹੈ ਸਾਰਾ ਬਿਜ਼ਨਸ ਕਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇੰਨੀ ਵੱਡੀ ਮਾਤਰਾ ਦੇ ਵਿੱਚ ਬੈਟਰੀਆਂ ਦਾ ਨਿਪਟਾਰਾ ਕਰਨਾ ਦੇਸ਼ ਦੇ ਲਈ ਇੱਕ ਵੱਡੀ ਪ੍ਰਬੰਧਕੀ ਚੁਣੌਤੀ ਬਣ ਗਿਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਬੈਟਰੀਆਂ ਗੈਰ ਪ੍ਰਮਾਣਿਤ ਰੀਸਾਈਕਲਰਾਂ ਦੇ ਕੋਲ ਜਾ ਰਹੀਆਂ ਨੇ ਤੇ ਚੀਨ ਦੇ ਕੋਲ ਇਨ੍ਹਾਂ ਬੈਟਰੀਆਂ ਨੂੰ ਸੰਭਾਲਣ ਦੇ ਲਈ ਲੋੜੀਂਦੀ ਸਮਰੱਥਾ ਹੈ। ਪਰ 2023 ਦੇ ਵਿੱਚ ਸਿਰਫ 25% ਬੈਟਰੀਆਂ ਹੀ ਸਰਕਾਰੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲ ਪਹੁੰਚੀਆਂ ਨੇ, ਬਾਕੀ ਪਤਾ ਨਹੀਂ ਕਿੱਥੇ ਉੜ ਪੁੜ ਗਈਆਂ। ਗੈਰ ਕਾਨੂੰਨੀ ਰੀਸਾਈਕਲਰ ਵਾਹਨ ਮਾਲਕਾਂ ਨੂੰ ਵੱਧ ਪੈਸੇ ਦਿੰਦੇ ਨੇ ਕਿਉਂਕਿ ਉਹ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈ। ਬੈਟਰੀਆਂ ਦੇ ਗਲਤ ਨਿਪਟਾਰੇ ਦੇ ਕਾਰਨ ਗੰਭੀਰ ਨਤੀਜੇ ਜਿਹੜੇ ਨਿਕਲ ਰਹੇ ਨੇ। ਜਿਆਂਗਸ਼ੀ ਸੂਬੇ ਦੇ ਵਿੱਚ ਇੱਕ ਗੈਰ ਕਾਨੂੰਨੀ ਕੰਪਨੀ ਦੁਆਰਾ ਬੈਟਰੀਆਂ ਨੂੰ ਗਲਤ ਤਰੀਕੇ ਨਾਲ ਤੋੜਨ ਦੇ ਕਾਰਨ 6 ਏਕੜ ਜੰਗਲ ਤਬਾਹ ਹੋ ਗਿਆ ਸੀ। ਮਾਹਰਾਂ ਅਨੁਸਾਰ ਬੈਟਰੀਆਂ ਦੇ ਵਿੱਚ ਮੌਜੂਦਾ ਜਿਹੜਾ ਲਿਥੀਅਮ ਹੈ, ਤਾਂਬਾ ਹੈ ਜਾਂ ਨਿਕਲ ਹੈ ਵਰਗੀਆਂ ਧਾਤਾਂ ਜੇਕਰ ਵਾਤਾਵਰਨ ਦੇ ਵਿੱਚ ਮਿਲ ਜਾਣ ਤਾਂ ਇਹ ਪਾਣੀ ਅਤੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਬੈਟਰੀਆਂ ਦੇ ਕਾਰਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ, ਜਿਵੇਂ ਕਿ ਹਾਲ ਹੀ ਦੇ ਵਿੱਚ ਇੱਕ ਜਿਹੜਾ ਐਕਸੀਆਮੋ ਕਾਰ ਦੇ ਵਿੱਚ ਵਾਪਰੀ ਘਟਨਾ ਸੀ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਚੀਨ ਦੇ ਵਿੱਚ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਵਾਹਨ ਨਿਰਮਾਤਾਵਾਂ ਦੇ ਉੱਤੇ ਬੈਟਰੀਆਂ ਨੂੰ ਇਕੱਠਾ ਕਰਨ ਤੇ ਰੀਸਾਈਕਲ ਕਰਨ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਪਾਉਂਦੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਹੀ ਕਾਫੀ ਨਹੀਂ ਨੇ, ਕਾਰ ਮਾਲਕਾਂ ਨੂੰ ਵੀ ਥੋੜੇ ਜਿਹੇ ਮੁਨਾਫੇ ਦੀ ਬਜਾਏ ਵਾਤਾਵਰਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ। ਇਹ ਸਮੱਸਿਆ ਸਿਰਫ ਚੀਨ ਤੱਕ ਸੀਮਤ ਨਹੀਂ ਹੈ ਬਲਕਿ ਪੂਰੀ ਦੁਨੀਆਂ ਦੇ ਲਈ ਇੱਕ ਸਬਕ ਹੈ ਕਿ ਕਿਵੇਂ ਉਦਯੋਗਿਕ ਵਿਕਾਸ ਦੇ ਨਾਲ ਨਾਲ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣਾ ਜ਼ਰੂਰੀ ਹੈ। ਦੂਸਰੇ ਪਾਸੇ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਹੁਣ ਬ੍ਰਿਟੇਨ। ਬ੍ਰਿਟਿਸ਼ ਪੀਐਮ ਦਾ ਸਖ਼ਤ ਕਦਮ ਹੈ, ਨਵੇਂ ਨਵੇਂ ਆਏ ਨੇ ਤੇ ਪਹਿਲਾਂ ਹੀ ਜਿਹੜਾ ਹੱਲਾ ਗੁੱਲਾ ਕਰ ਦਿੱਤਾ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਹੁਦਾ ਸੰਭਾਲਣ ਦੇ ਨਾਲ ਹੀ ਸਖ਼ਤ ਕਦਮ ਚੁੱਕਣ ਲੱਗ ਪਏ ਨੇ ਤਿਆਰੀ ਚ ਨੇ। ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਮੌਜੂਦਾ ਸਮੇਂ ਰਹਿ ਰਹੇ ਲਗਭਗ 5,000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਦੇ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ ਤੇ ਇਸ ਸਾਲ ਮਾਰਚ ਤੱਕ ਲਗਭਗ 23,000 ਲੋਕ ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਸਨ। ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਬ੍ਰਾਜ਼ੀਲ, ਭਾਰਤ ਤੇ ਅਲਬਾਨੀਆ ਦੇ ਨਾਗਰਿਕ ਸਨ ਤੇ ਇਸ ਸਮੇਂ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ ਲਗਭਗ 22% ਜਿਹੜੇ ਨੇ ਭਾਰਤੀ ਨੇ। ਬ੍ਰਿਟੇਨ ਦੇ ਵਿੱਚ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ ਜੋ ਓਵਰ ਸਟੇ ਕਰ ਚੁੱਕੇ ਹੈ। ਓਵਰ ਸਟੇ ਉਹ ਲੋਕ ਨੇ ਜੋ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ। ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਅਤੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਨੇ ਤੇ ਬ੍ਰਿਟੇਨ ਦੇ ਵਿੱਚ 7 ਵੱਡੇ ਨਜ਼ਰਬੰਦੀ ਕੇਂਦਰ ਨੇ, ਗੈਟਵਿਕ, ਹੀਥਰੋ ਹਵਾਈ ਅੱਡਾ ਤੇ ਡਰਨਹੈਮ ਤੇ ਡੰਗਵੇਲ ਜਿਹੜੇ ਨੇ ਪ੍ਰਮੁੱਖ ਨੇ ਤੇ ਇਨ੍ਹਾਂ ਨਜ਼ਰਬੰਦੀ ਕੇਂਦਰਾਂ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਭਾਰਤੀਆਂ ਦੀ ਅੰਤਮ ਸੂਚੀ ਤਿਆਰ ਕਰ ਲਈ ਗਈ ਹੈ। ਸਪੇਨ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਧੱਕੇ ਦੇ ਨਾਲ ਦਾਖਲ ਹੋ ਗਿਆ, 20 ਤੋਂ ਵੱਧ ਜਿਹੜੀਆਂ ਮੌਤਾਂ 38-40 ਦੇ ਹੋ ਗਈਆਂ ਨੇ, ਦਰਜ ਕੀਤੀਆਂ ਨੇ। ਕੱਲ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਹ। ਸਪੇਨ ਦੇ ਉੱਤਰੀ ਅਫਰੀਕੀ ਖੇਤਰ ਸਿਊਟਾ ਵਿੱਚ ਮੋਰਾਕੋ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਵਿਦੇਸ਼ੀਆਂ ਦੇ ਧੱਕੇ ਦੇ ਨਾਲ ਦਾਖਲ ਹੋਣ ਦੇ ਕਾਰਨ ਭਾਰੀ ਹਫੜਾ ਦਫੜੀ ਜਿਹੜੀ ਮਚੀ ਹੈ ਤੇ ਮਾਨਵਤਾਵਾਦੀ ਸੰਕਟ ਪੈਦਾ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ 1,500 ਤੋਂ ਵੱਧ ਵਿਦੇਸ਼ੀ ਗੈਰ ਕਾਨੂੰਨੀ ਤੌਰ ਦੇ ਵਿੱਚ ਇਸ ਖੇਤਰ ਦੇ ਵਿੱਚ ਦਾਖਲ ਹੋ ਚੁੱਕੇ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸਮੁੰਦਰੀ ਰਸਤੇ ਤੇ ਸਰਹੱਦੀ ਵਾੜਾਂ ਪਾਰ ਕਰਕੇ ਸਪੇਨ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਜਿਹੜੇ ਡਰਾਈਵਰ ਨੇ ਗ੍ਰਿਫ਼ਤਾਰ ਕੀਤੇ ਹੈ ਤੇ ਉਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ। MEA ਦਾ ਅਹਿਮ ਬਿਆਨ ਆਇਆ ਇਹਦੇ ਵਿੱਚ, ਅਮਰੀਕਾ ਦੇ ਵਿੱਚ 2.5 ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਨੂੰ ਹੁਣ ਤੱਕ ਉਹਨਾਂ ਦੀ ਸ਼ਨਾਖਤ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਤੇ ਫਲੋਰੀਡਾ ਦੇ ਵਿੱਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਣੀ, ਰਾਹੁਲ ਤੇ ਵਰਿੰਦਰ ਦੇ ਵਜੋਂ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਦੇ ਰਾਹੀਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਨੇ, ਪਰ ਕੋਈ ਵੀ ਹੁੰਗਾਰਾ ਅਜੇ ਤੱਕ ਨਹੀਂ ਆਇਆ। ਅਸਲ ਦੇ ਵਿਚ ਅਮਰੀਕਾ ਦੇ ਆਰੀਜ਼ੋਨਾ ਸੂਬੇ ਦੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ਗਏ ਆਪਰੇਸ਼ਨ ਚੈੱਕ ਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿਚੋਂ 36 ਜਿਹੜੇ ਸਨ ਡਰਾਈਵਰ ਸਨ ਤੇ ਇਨ੍ਹਾਂ ਦੇ ਵਿਚੋਂ 30 ਸਿੱਧੇ ਹੀ ਭਾਰਤ ਦੇ ਨਾਲ ਸੰਬੰਧਿਤ ਦੱਸੇ ਗਏ। ਕਿਆ ਬਾਤ ਹੈ ਜੀ। ਹਿਰਾਸਤ ਦੇ ਵਿਚ ਲਏ ਗਏ 30 ਡਰਾਈਵਰਾਂ ਦੇ ਵਿਚੋਂ ਕਈ ਪੰਜਾਬੀ ਮੂਲ ਦੇ ਨੇ ਤੇ ਇਨ੍ਹਾਂ ਸਾਰਿਆਂ ਦੇ ਉੱਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਿਹੜਾ ਦਿੱਤਾ ਜਾ ਸਕਦਾ ਹੈ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਰੱਦ ਹੋ ਸਕਦਾ ਹੈ ਸ਼ੈਗਨ ਸਮਝੌਤਾ। ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਹੈ ਧਮਕੀ, ਜਿਹਨੂੰ ਅਸੀਂ ਪੰਜਾਬੀ ਸ਼ੈਨੇਗਾ ਨਹੀਂ ਕਹਿੰਦੇ ਹਾਂ, ਵੈਸੇ ਸ਼ੈਗਨ ਜਿਹੜਾ ਸਮਝੌਤਾ ਹੈ ਯੂਰਪੀਅਨ ਕੰਟਰੀਆਂ ਦਾ, ਜਿੱਥੇ ਇੱਕ ਯੂਰਪੀਅਨ ਕੰਟਰੀ ਦਾ ਵੀਜ਼ਾ ਲੱਗਦਾ ਤੁਸੀਂ 26-27 ਕੰਟਰੀਆਂ ਜਿਹੜੀਆਂ ਇਕੱਠੀਆਂ ਨੇ ਉਹਨਾਂ ਦੇ ਵਿੱਚ ਘੁੰਮ ਸਕਦੇ ਹੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ ਤੇ ਇਸ ਦੇ ਵਿਚ ਲੋੜ ਪੈਣ ਦੇ ਉੱਤੇ ਸਪੇਨ ਦੇ ਨਾਲ ਸ਼ੇਗਨ ਸਮਝੌਤੇ ਨੂੰ ਮੁਅੱਤਲ ਕਰਨ ਵੀ ਸ਼ਾਮਲ ਜਿਹੜਾ ਦੱਸਿਆ ਹੈ। ਉਨ੍ਹਾਂ ਦਾ ਬਿਆਨ ਸਪੇਨ ਦੇ ਸਿਊਟਾ ਖੇਤਰ ਦੇ ਵਿਚ ਪ੍ਰਵਾਸੀਆਂ ਦੀ ਗਿਣਤੀ ਵਿਚ ਅਚਾਨਕ ਆਏ ਵਾਧੇ ਤੋਂ ਬਾਅਦ ਜਿਹੜੀ ਇਹ ਗੱਲ ਆਈ ਹੈ। ਪ੍ਰਧਾਨ ਮੰਤਰੀ ਮੈਲੋਨੀ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਊਟਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਇਸ ਗੱਲ ਦਾ ਸਪਸ਼ਟ ਸਬੂਤ ਨੇ ਕਿ ਬੇਕਾਬੂ ਗੈਰ ਕਾਨੂੰਨੀ ਪ੍ਰਵਾਸ ਯੂਰਪ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਅਸਲ ਖਤਰਾ ਪੈਦਾ ਕਰਦਾ ਤੇ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਪਿਆਨ ਟੇਡੋਸੀ ਦੇ ਨਾਲ ਸਿੱਧੀ ਗੱਲਬਾਤ ਕੀਤੀ ਹੈ ਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੀ ਬੈਠਕ ਬੁਲਾਈ ਗਈ ਹੈ ਤਾਂ ਜੋ ਰਸਮੀ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੇ ਬਾਰੇ ਫੈਸਲਾ ਲਿਆ ਜਾ ਸਕੇ। ਸਰਕਾਰ ਸਰਹੱਦ ਦੇ ਉੱਤੇ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਚੁੱਪ ਨਹੀਂ ਰਹੇਗੀ ਤੇ ਉਨ੍ਹਾਂ ਕਿਹਾ ਕਿ ਇਟਲੀ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਦੇ ਆਧਾਰ ਦੇ ਉੱਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਤੇ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਪੇਨ ਦੇ ਨਾਲ ਖੁੱਲ੍ਹੀ ਸਰਹੱਦ ਵਾਲੇ ਸ਼ੈਗਨ ਸਮਝੌਤੇ ਨੂੰ ਮੁਅੱਤਲ ਕਰਨ ਦੇ ਵਿਕਲਪ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਲੋਨੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖ਼ਤ ਨੀਤੀ ਬਣਾਈ ਰੱਖੇਗੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਸਰਹੱਦੀ ਸੁਰੱਖਿਆ, ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵਿਰੁੱਧ ਸਖ਼ਤ ਕਾਰਵਾਈਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਸਪੇਨੀ ਖੁਦ ਮੁਖਤਿਆਰ ਖੇਤਰ ਸਿਊਟਾ ਦੇ ਵਿਚ ਸਰਹੱਦੀ ਸੰਕਟ ਤੇਜ਼ੀ ਦੇ ਨਾਲ ਵੱਧ ਰਿਹਾ। ਸਿਊਟਾ ਮੋਰੋਕੋ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਤੇ ਪੋਲੀਟਿਕੋ ਦੇ ਅਨੁਸਾਰ ਬੁੱਧਵਾਰ ਤੋਂ ਹਜ਼ਾਰਾਂ ਪ੍ਰਵਾਸੀ ਇਸ ਖੇਤਰ ਦੇ ਵਿਚ ਪਹੁੰਚੇ ਨੇ, ਜਿਸਦੇ ਨਾਲ ਸਥਾਨਕ ਪ੍ਰਸ਼ਾਸਨ ਤੇ ਭਾਰੀ ਦਬਾਅ ਪੈ ਰਿਹਾ ਤੇ ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਦੀ ਜਿਹੜੀ ਹੈ ਆਲੋਚਨਾ ਤੇਜ਼ ਜਿਹੜੀ ਹੋ ਚੁੱਕੀ ਹੈ। ਸਾਂਚੇਜ ਜਿਹੜਾ ਹੈ ਉਹਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਮੋਰੋਕੋ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਵਿਚ ਹੈ। ਤੇਜ਼ ਸਰਕਾਰੀ ਕਾਰਵਾਈ ਦਾ ਜਿਹੜਾ ਵਾਅਦਾ ਵੀ ਕੀਤਾ ਹੈ ਤੇ ਬੁੱਧਵਾਰ ਨੂੰ ਸਿਊਟਾ ਖੇਤਰੀ ਅਧਿਕਾਰੀਆਂ ਨੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਤੇ ਸਿਊਟਾ ਖੇਤਰੀ ਮੁਖੀ ਜਵਾਨ ਜੀਸਸ ਵਿਵਾਸ ਨੇ ਜਿਹੜਾ ਸਥਿਤੀ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਤੇ ਸਮਾਜਿਕ ਐਮਰਜੈਂਸੀ ਦੱਸਿਆ ਤੇ ਉਨ੍ਹਾਂ ਨੇ ਮੈਡਰਿਡ ਦੇ ਵਿਚ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੀ ਜਿਹੜੀ ਮੰਗ ਕਰ ਲਈ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਵੈਸੇ ਸਮਾਂ ਤਾਂ ਆਪਣਾ ਤਕਰੀਬਨ ਕੰਪਲੀਟ ਹੋ ਹੀ ਗਿਆ ਹੈ। ਚਲੋ ਜਾਂਦੇ ਜਾਂਦੇ ਸ਼ਹੀਦ ਊਧਮ ਸਿੰਘ ਉਹਨਾਂ ਦਾ ਹੀ ਜ਼ਿਕਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿਚ ਜ਼ਰੂਰ ਜਿਹੜੀ ਹੈ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਅੱਗੇ ਜਾ ਕੇ ਤੇ ਜੇ ਵਿੱਚ ਕਿਤੇ ਮੌਕਾ ਮਿਲਿਆ ਤਾਂ ਉਸ ਦਿਨ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਤੇ ਅੱਜ ਚਲੋ ਗੱਲ ਕਰਦੇ ਹਾਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ, ਜਿਵੇਂ ਪਹਿਲਾਂ ਵੀ ਮੈਂ ਕਰਕੇ ਹਟਿਆ ਥੋੜੀ ਜਿਹੀ ਗੱਲ। ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਾਂ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ, ਗੱਲਬਾਤ ਲਿਖ ਰਹੇ ਨੇ ਡਾਕਟਰ ਹਰਗੁਣਪ੍ਰੀਤ ਸਿੰਘ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ। ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸਦੀ ਜੀਵਨ ਸਿਰਫ ਜਿਹੜਾ ਸੀਗਾ ਜੀਵਨ ਉਹਦਾ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ, ਸਗੋਂ ਇਨਸਾਫ, ਸਵੈ ਮਾਨ, ਧਾਰਮਿਕ ਏਕਤਾ ਤੇ ਮਨੁੱਖੀ ਅਧਿਕਾਰਾਂ ਦੇ ਲਈ ਅਟਲ ਸੰਘਰਸ਼ ਦਾ ਪ੍ਰਤੀਕ ਹੈ। ਜੀਵਨ ਦੀਆਂ ਸ਼ੁਰੂਆਤੀ ਮੁਸ਼ਕਲਾਂ ਤੇ ਸਖ਼ਤ ਤਜਰਬਿਆਂ ਦੇ ਬਾਵਜੂਦ ਉਸਨੇ ਮਨ ਦੇ ਵਿਚ ਅਨਿਆਂ, ਜ਼ੁਲਮ ਤੇ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ ਹੈ। ਇਸ ਜਜ਼ਬੇ ਸਦਕਾ ਹੀ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਤੇ ਅਮਰ ਇਨਕਲਾਬੀਆਂ ਦੇ ਵਿੱਚੋਂ ਇੱਕ ਨੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ ਸੀ, ਜਿਸ ਨੇ ਉਸਦੀ ਸੋਚ, ਸ਼ਖਸੀਅਤ ਤੇ ਜੀਵਨ ਦੇ ਉਦੇਸ਼ ਨੂੰ ਸਦਾ ਦੇ ਲਈ ਬਦਲ ਕੇ ਰੱਖ ਦਿੱਤਾ। ਉਸਨੇ ਇਸ ਜ਼ੁਲਮ ਨੂੰ ਜਿਹੜਾ ਸੀ ਸਿਰਫ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਦੇ ਵਜੋਂ ਨਹੀਂ ਦੇਖਿਆ, ਸਗੋਂ ਇਸ ਨੂੰ ਬੇਦੋਸ਼ੀ ਲੋਕਾਂ ਦੇ ਜਿਹੜੇ ਸਨ ਸਵੈਮਾਨ, ਆਜ਼ਾਦੀ ਤੇ ਬੇਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਉੱਤੇ ਕੀਤਾ ਗਿਆ ਯੋਜਨਾਬੰਦ ਤੇ ਅਣਮਨੁੱਖੀ ਹਮਲਾ ਮੰਨਿਆ। ਇਸ ਘਟਨਾ ਨੇ ਉਸਦੇ ਮਨ ਦੇ ਵਿੱਚ ਇਹ ਅਟਲ ਜਿਹੜਾ ਵਿਸ਼ਵਾਸ ਪੈਦਾ ਕਰਕੇ ਰੱਖ ਦਿੱਤਾ ਕਿ ਅਜਿਹੇ ਘੋਰ ਅਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਤੇ ਇਨਸਾਫ਼ ਦੇ ਕਟਹਿਰੇ ਦੇ ਵਿੱਚ ਜ਼ਰੂਰ ਖੜਾ ਕੀਤਾ ਜਾਣਾ ਚਾਹੀਦਾ। ਇਸੇ ਦ੍ਰਿੜ ਵਿਸ਼ਵਾਸ ਦੇ ਨਾਲ ਹੀ ਉਸਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ, ਜਿਸ ਨੂੰ ਉਹ ਇਸ ਖੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ, ਉਹਨੂੰ ਜਿਹੜਾ ਉਸਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕ ਲਈ। 21 ਸਾਲ ਉਸਨੇ ਅਸਧਾਰਨ ਧੀਰਜ, ਦ੍ਰਿੜ ਇਰਾਦੇ ਤੇ ਅਟਲ ਨਿਸ਼ਚੇ ਦੇ ਨਾਲ ਆਪਣੇ ਮਕਸਦ ਨੂੰ ਜਿਉਂਦਾ ਰੱਖਿਆ। ਇਸ ਸਮੇਂ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਰਿਹਾ, ਅਨੇਕਾਂ ਮੁਸ਼ਕਲਾਂ ਝੱਲੀਆਂ, ਜੋਖਮਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸੰਕਲਪ ਤੋਂ ਜਿਹੜਾ ਨਾ ਡੋਲਿਆ। ਅਖੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਉਸਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਂ ਵਾਲੇ ਬਾਗ ਦੇ ਬੇਦੋਸ਼ੇ ਲੋਕਾਂ ਦੇ ਨਾਲ ਜਿਹੜਾ ਮਨ ਹੀ ਮਨ ਕੀਤਾ ਆਪਣਾ ਪ੍ਰਣ ਜਿਹੜਾ ਸੀ, ਵਾਅਦਾ ਜਿਹੜਾ ਸੀ, ਪੂਰਾ ਕਰ ਲਿਆ। ਊਧਮ ਸਿੰਘ ਹੱਸਦਾ ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ਦੇ ਉੱਤੇ ਤੁਰ ਪਿਆ, ਪਰ ਉਸਦੇ ਵਿਚਾਰਾਂ, ਸਾਹਸ, ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ। ਉਸਦੀ ਮਹਾਨ ਸ਼ਖਸੀਅਤ ਦਾ ਸਭ ਤੋਂ ਵਿਲੱਖਣ, ਦੂਰ ਅੰਦੇਸ਼ ਤੇ ਪ੍ਰੇਰਣਾਦਾਇਕ ਪੱਖ ਜਿਹੜਾ ਸੀ, ਉਸਦੇ ਵੱਲੋਂ ਅਪਣਾਇਆ ਗਿਆ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ। ਇਹ ਨਾਮ ਸਿਰਫ ਉਸਦੀ ਨਿੱਜੀ ਪਛਾਣ ਨਹੀਂ ਸੀ, ਸਗੋਂ ਹਿੰਦੁਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਸੀ। ਧਾਰਮਿਕ ਸਹਿਣਸ਼ੀਲਤਾ, ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ। ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਦੇ ਵਜੋਂ ਕਦੇ ਕੰਮ ਨਾ ਕੀਤਾ, ਪਰ ਉਸਦਾ ਜੀਵਨ, ਵਿਚਾਰ ਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਤੇ ਉਸਦੇ ਮੂਲ ਆਦਰਸ਼ਾਂ ਦੇ ਨਾਲ ਡੂੰਘੇ ਤੌਰ ਦੇ ਉੱਤੇ ਜੁੜਿਆ ਹੋਇਆ। ਲੰਡਨ ਦੇ ਵਿੱਚ ਆਪਣੇ ਨਿਵਾਸ ਦੇ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਸਾਹਿਤ, ਇਨਕਲਾਬੀ ਲਿਖਤਾਂ, ਸਮਕਾਲੀ ਅਖ਼ਬਾਰਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰਦਾ ਰਿਹਾ। ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ ਹਥਿਆਰਾਂ ਦੇ ਨਾਲ ਨਹੀਂ, ਸਗੋਂ ਕਲਮ, ਸੱਚ, ਤੱਥਾਂ ਤੇ ਜਨ ਚੇਤਨਾ ਦੇ ਰਾਹੀਂ ਵੀ ਲੜੀ ਜਾਂਦੀ ਹੈ। ਇਸੇ ਲਈ ਉਹ ਜਨਮਤ ਦੀ ਸ਼ਕਤੀ ਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ। ਅਖ਼ਬਾਰਾਂ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ ਨਾਲ ਇੰਗਲੈਂਡ ਦੇ ਵਿੱਚ ਆਪਣੀ ਠਾਰ ਦੇ ਦੌਰਾਨ ਉਸਨੇ ਕੁਝ ਸਮੇਂ ਦੇ ਲਈ ਫਿਲਮਾਂ ਦੇ ਵਿੱਚ ਸਹਾਇਕ ਅਦਾਕਾਰ ਦੇ ਵਜੋਂ ਵੀ ਕੰਮ ਕੀਤਾ। ਇਹ ਕੰਮ ਉਸਨੇ ਮੁੱਖ ਤੌਰ ਦੇ ਉੱਤੇ ਆਪਣਾ ਗੁਜ਼ਾਰਾ ਕਰਨ, ਆਪਣੀ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਦੇ ਨਾਲ ਕੀਤਾ ਸੀ। ਹਾਲਾਂਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਇਆ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਦੇ ਵਿੱਚ ਸਹਾਇਕ ਕਲਾਕਾਰ ਦੇ ਵਜੋਂ ਸ਼ਾਮਲ ਹੋਇਆ ਸੀ। ਉਸਦੇ ਨਾਲ ਸੰਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਤੇ ਦ੍ਰਿਸ਼ ਅੱਜ ਵੀ ਇੰਟਰਨੈਟ ਦੇ ਉੱਤੇ ਉਪਲਬਧ ਨੇ, ਜੋ ਉਸਦੇ ਜੀਵਨ ਦੇ ਇਸ ਘੱਟ ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹੈ। ਮਾਈਕਲ ਅਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆ ਗਿਆ ਬਣਿਆ। ਬਰਤਾਨਵੀ ਅਖ਼ਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਪੇਸ਼ ਕੀਤਾ, ਜਦੋਂ ਕਿ ਹਿੰਦੁਸਤਾਨੀ ਅਖ਼ਬਾਰਾਂ ਨੇ ਇਸ ਨੂੰ ਜਲਿਆਂ ਵਾਲੇ ਬਾਗ ਦੇ ਬੇਦੋਸ਼ ਸ਼ਹੀਦਾਂ ਦੇ ਲਈ ਇਨਸਾਫ਼ ਦੀ ਪ੍ਰਤੀਕਾਤਮਕ ਜਿਹੜੀ ਕਾਰਵਾਈ ਦੇ ਵਜੋਂ ਦਰਸਾਇਆ ਸੀ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦੇ ਵੱਲ ਖਿੱਚ ਲਿਆ। ਉਨ੍ਹਾਂ ਦੀ ਗ੍ਰਿਫ਼ਤਾਰੀ, ਅਦਾਲਤੀ ਕਾਰਵਾਈ ਤੇ ਖਾਸ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆਂ ਭਰ ਦੇ ਪਾਠਕਾਂ ਤੇ ਵਿਚਾਰਕਾਂ ਨੂੰ ਪ੍ਰਭਾਵਿਤ ਕਰ ਛੱਡਿਆ। ਉਨ੍ਹਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਤੇ ਰਸਾਲਿਆਂ ਦੇ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਤੇ ਹਮਦਰਦੀ ਪ੍ਰਾਪਤ ਹੋਈ। ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹੈ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਜੜਾ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ। ਇਸ ਸੰਦਰਭ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਤੇ ਸੰਚਾਰ ਮਾਧਿਅਮਾਂ ਦੇ ਨਾਲ ਜੁੜੇ ਹਰ ਵਿਅਕਤੀ ਦੇ ਲਈ ਵੀ ਪ੍ਰੇਰਨਾ ਸਰੋਤ ਰਿਹਾ ਤੇ ਹੈ ਵੀ। ਅੱਜ ਜਦੋਂ ਜਾਣਕਾਰੀ ਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਦੇ ਨਾਲ ਬਦਲ ਰਹੇ ਨੇ, ਡਿਜੀਟਲ ਮਾਧਿਅਮ ਦੇ ਰਾਹੀਂ ਸੂਚਨਾਵਾਂ ਪਲਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਫੈਲ ਜਾਂਦੀਆਂ ਨੇ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਨੇ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਜਿਹੜਾ ਸੰਦੇਸ਼ ਦਿੰਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਦਿਹਾੜੇ ਦੇ ਉੱਤੇ। ਸ਼ਹੀਦ ਊਧਮ ਸਿੰਘ ਹੋਣਾ ਨੂੰ ਫਾਂਸੀ ਲੱਗੀ ਸੀ ਲੰਡਨ ਦੇ ਵਿੱਚ ਤੇ ਉਹਨਾਂ ਨੂੰ ਸਮਰਪਿਤ, ਤੇ ਇਹਨੂੰ ਲਿਖਿਆ ਜੀ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਮੁਖੀ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵੱਲੋਂ, ਤੇ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਡਾਕਟਰ ਹਰਗੁਣਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਪਣੀ ਲਿਖਤ ਦੇ ਵਿੱਚ ਜਿਹੜਾ ਬਦਲਿਆ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਦਾ ਮੰਚ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਲੈਂਦੇ ਹਾਂ ਦੋਸਤੋ, ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਤੇ ਅੱਜ ਨਾਵਲ ਜਾਂ ਕਿਤਾਬ ਦੀ ਗੱਲ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਚਾਹਵਾਂਗਾ। ਉਹਨੂੰ ਵੱਖਰਾ ਕਰਕੇ ਮੈਂ ਜ਼ਰੂਰ ਚਾਹੇ ਰਿਕਾਰਡ ਕਰਕੇ ਪਾ ਦਾਂਗਾ ਜਾਂ ਫਿਰ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਲਈ ਵੱਖਰਾ ਐਪੀਸੋਡ ਕਰ ਲਾਂਗੇ ਵਿੱਚ ਕਿਸੇ ਦਿਨ ਵੀ ਜੇ ਸਮਾਂ ਆਗਿਆ ਦੇਵੇਗਾ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਇੱਕ ਗੀਤ ਊਧਮ ਸਿੰਘ ਹੋਣਾ ਨੂੰ ਸਮਰਪਿਤ ਕਰਨ ਜਾ ਰਿਹਾ, ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਸ਼ੁਕਰੀਆ। ਚੰਗਾ ਲੱਗਦਾ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਤੱਕ ਸਾਂਝਾ ਕਰਦਿਆ ਕਰੋ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ, ਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ, ਤੇ ਵੀਕਐਂਡ ਦੇ ਉੱਤੇ ਮਹਿਫਲ ਮਿੱਤਰਾਂ ਦੀ ਵਿੱਚ ਜ਼ਰੂਰ ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋਏਗੀ, ਸੁਣਾਂਗੇ ਤੇ ਕੁਝ ਸੁਣਾਵਾਂਗੇ ਤੇ ਹਾਸੇ ਆਪਾਂ ਇੱਕ ਦੂਜੇ ਨਾਲ ਖੰਡਾਵਾਂਗੇ। ਸਤਿ ਸ੍ਰੀ ਅਕਾਲ ਜੀ। ਸੱਚ ਅਤੇ ਸਾਹ ਤੇ ਮਾਰ

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਅੱਜ ਦੀ ਸ਼ੁਰੂਆਤ ਤੁਹਾਡੇ ਨਾਲ। ਵੀਰਵਾਰ ਵਾਲਾ ਦਿਨ ਹੈ ਤੇ 30 ਜੁਲਾਈ 2026 ਦਾ ਦਿਹਾੜਾ, ਜਿਸਦੇ ਵਿਚ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਭਰ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਲਸਿਲਾ ਜਾਰੀ ਰਹੇਗਾ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਕੋਈ ਨਾ ਕੋਈ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ। ਸਟੂਡੀਓ ਦਾ ਨੰਬਰ +358449761962 ਹੈ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। ਬਹੁਤ ਸਾਰੇ ਪੰਜਾਬ ਦੇ ਇਸ਼ੂ ਜਿਹੜੇ ਨੇ ਉਹ ਫਿਰ ਤੋਂ ਜਿਹੜੇ ਨੇ ਉੱਠਣ ਲੱਗੇ ਹੈ ਤੇ ਉਹਨਾਂ ਦੇ ਵੱਲ ਨੂੰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ ਜਿਹੜੇ ਆਪਣੇ ਨਿਊਯਾਰਕ ਦਾ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ ਸਮੇਂ ਦੇ ਮੁਤਾਬਕ 12:08 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ ਫਿਨਲੈਂਡ ਦੇ ਵਿੱਚ ਇਸ ਵਕਤ ਸ਼ਾਮ ਦੇ 7:08 ਘੜੀਆਂ ਦੇ ਉੱਤੇ ਸਮਾਂ ਹੈ। ਬਾਕੀ ਯੂਰਪੀਅਨ ਕੰਟਰੀਆਂ ਦੇ ਵਿੱਚ ਇਸੇ ਤਰ੍ਹਾਂ ਹੀ 6:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਲੋ ਫਿਰ ਦੋਸਤੋ, ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਪ੍ਰੋਗਰਾਮ, ਇਹੀ ਸਾਡੀ ਉਮੀਦ ਹੈ ਤੇ ਇਹੀ ਗੁਜ਼ਾਰਿਸ਼ ਹੈ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ। ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 30 ਜੁਲਾਈ ਦਾ ਵਿਚਾਰ 2026 ਦਾ, ਕਹਿੰਦੇ ਨੇ ਕਿ ਕਿਸੇ ਦਾ ਗੁਲਾਮ ਰਹਿਣਾ ਸਭ ਤੋਂ ਵੱਡੀ ਕਾਇਰਤਾ ਹੈ ਤੇ ਅਣਖ ਵਾਲੇ ਸੂਰਮੇ ਕਦੇ ਗੁਲਾਮ ਨਹੀਂ ਰਹਿ ਸਕਦੇ ਨੇ। 30 ਜੁਲਾਈ 1836 ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਪਹਿਲਾ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ ਤੇ 1857 ਦੇ ਵਿੱਚ ਦੇਸ਼ ਭਗਤ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਮੇਜਰ ਸਪੈਂਸਰ ਦਾ ਜਿਹੜਾ ਕਤਲ ਕੀਤਾ ਗਿਆ ਸੀ। 1909 ਦੇ ਵਿੱਚ ਰਾਈਟ ਭਰਾਵਾਂ ਨੇ ਫੌਜ ਦੇ ਲਈ ਪਹਿਲਾ ਜਹਾਜ਼ ਬਣਾ ਲਿਆ। 1927 ਦੇ ਵਿੱਚ ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਵਿੱਚ ਬਿਨਾਂ ਇਜਾਜ਼ਤ ਦੇ 2 ਰਿਵਾਲਵਰ, 1 ਪਿਸਤੌਲ ਤੇ ਗਦਰ ਦੀ ਗੂੰਜ ਦਾ ਜਿਹੜਾ ਪਰਚਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ 5 ਸਾਲ ਦੀ ਉਹਨੂੰ ਸਜ਼ਾ ਜਿਹੜੀ ਸੁਣਾਈ ਗਈ। 1930 ਦੇ ਵਿੱਚ ਪਹਿਲਾ ਵਿਸ਼ਵ ਫੁੱਟਬਾਲ ਕੱਪ ਦੱਖਣੀ ਅਫਰੀਕਾ ਦੇ ਦੇਸ਼ ਉਰਗਵੇ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ, ਫੀਫਾ ਵਰਲਡ ਕੱਪ। 2012 ਦੇ ਵਿੱਚ ਭਾਰਤ ਦੇ ਵਿੱਚ ਪਾਵਰ ਗਰਿੱਡ ਫੇਲ ਹੋਣ ਦੇ ਕਾਰਨ 30 ਕਰੋੜ ਲੋਕ ਜਿਹੜੇ ਸਨ ਬਿਜਲੀ ਦੇ ਬਿਨਾਂ ਜਿਹੜਾ ਰਹੇ ਸਨ 2012 ਦੇ ਵਿੱਚ 30 ਕਰੋੜ ਲੋਕ। ਇਸੇ ਤਰ੍ਹਾਂ ਅੱਜ ਇੰਟਰਨੈਸ਼ਨਲ ਡੇ ਆਫ ਫਰੈਂਡਸ਼ਿਪ ਵੀ ਹੈ, ਜਿਸ ਦੇ ਵਿੱਚ UNO ਅਸੈਂਬਲੀ ਨੇ ਮਿੱਤਰਤਾ ਦਿਵਸ, ਦੋਸਤੀ ਦਾ ਦਿਵਸ ਜਿਹੜਾ 27 ਜੁਲਾਈ 2011 ਨੂੰ ਸ਼ੁਰੂ ਕੀਤਾ ਤੇ ਇਹ ਦਿਨ ਹਰ ਸਾਲ 30 ਜੁਲਾਈ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਸੀ, ਪਰ ਭਾਰਤ ਦੇ ਸਮੇਤ ਕੁਝ ਦੇਸ਼ਾਂ ਦੇ ਵਿੱਚ ਅਗਸਤ ਦੇ ਪਹਿਲੇ ਐਤਵਾਰ ਨੂੰ ਜਿਹੜਾ ਮਨਾਇਆ ਜਾਂਦਾ ਹੈ। ਗੱਲ ਕਰਦੇ ਹਾਂ ਇੱਕ ਐਸੇ ਖੂਹ ਦੀ ਜਿਸ ਦੇ ਵਿੱਚ ਬਹੁਤ ਕੁਝ ਵਾਪਰਿਆ, ਕਾਲਿਆਂ ਵਾਲਾ ਖੂਹ, ਸ਼ਹੀਦਾਂ ਵਾਲਾ ਖੂਹ, ਅਜਨਾਲਾ ਵੀ ਉਹਨੂੰ ਕਿਹਾ ਜਾਂਦਾ ਹੈ। 1857 ਦੇ ਗਦਰ ਦੇ ਸਮੇਂ 26 ਬੰਗਾਲ ਇਨਫੈਂਟਰੀ ਜਿਹੜੀ ਸੀ ਰੈਜੀਮੈਂਟ ਦੇ 500 ਫੌਜੀ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਦੇ ਕਤਲ ਦੇ ਮਗਰੋਂ ਲਾਹੌਰ ਸਥਿਤ ਮੀਆਂ

0: ਫਿਰ ਛੌਣੀ ਦੇ ਵਿੱਚੋਂ ਅਗਲੇ ਦਿਨ ਬਗਾਵਤ ਕਰਕੇ ਰਾਵੀ ਦਰਿਆ ਪਾਰ ਕਰਕੇ ਅਜਨਾਲੇ ਲਾਗੇ ਪਹੁੰਚ ਗਏ ਤਾਂ ਅੰਗਰੇਜ਼ੀ ਫੌਜਾਂ ਨੇ ਪਿੰਡ ਢੱਡੀਆਂ ਤੇ ਸੌਫੀਆਂ ਲਾਗੇ ਜਿਹੜਾ ਸੀ ਘੇਰ ਲਿਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ 218 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 282 ਨੂੰ ਅੰਮ੍ਰਿਤਸਰ ਦੇ DC ਫਰੈਡਰਿਕ ਹੈਨਰੀ ਕਪੂਰ ਦੇ ਪ੍ਰੇਮਨਾਥ ਜਿਹੜਾ ਸੀ ਤਹਿਸੀਲਦਾਰ ਦੀ ਅਗਵਾਈ ਦੇ ਵਿੱਚ ਗ੍ਰਿਫ਼ਤਾਰ ਕਰਕੇ ਤਹਿਸੀਲ ਦੇ ਇੱਕ ਜੇਲ੍ਹ ਦੇ ਵਿੱਚ ਜਿਹੜਾ ਵਰਗਾ ਜਿਹੜਾ ਹੀ ਕਮਰੇ ਸਨ ਛੋਟੇ ਕਮਰੇ ਦੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਤੇ ਕੁਝ ਸਾਹ ਘੁੱਟਣ ਦੇ ਕਾਰਨ ਮਰ ਗਏ ਤੇ ਬਾਕੀਆਂ ਨੂੰ ਗੋਲੀਆਂ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਨੂੰ ਕਾਲਿਆਂ ਵਾਲਾ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਅੰਗਰੇਜ਼ ਭਾਰਤੀਆਂ ਨੂੰ ਕਾਲੇ ਕਹਿੰਦੇ ਸਨ ਤੇ ਖੋਜ ਕਰਤਾ ਸੁਰਿੰਦਰ ਕੌਛੜ ਉਹਨਾਂ ਨੇ ਫਰਵਰੀ 2014 ਨੂੰ ਲੋਕਾਂ ਦੀ ਮਦਦ ਦੇ ਨਾਲ ਖੂਹ ਦੀ ਖੁਦਾਈ ਕਰਕੇ ਉਸਦੇ ਵਿੱਚੋਂ ਅਸਥੀਆਂ ਤੇ ਹੋਰ ਨਿਸ਼ਾਨੀਆਂ ਕੱਢੀਆਂ ਸਨ ਤੇ ਅਸਥੀਆਂ ਜਿਹੜੀਆਂ ਸਨ ਨਿਸ਼ਾਨੀਆਂ ਸਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਜਾਇਬ ਘਰ ਦੇ ਵਿੱਚ ਰੱਖੀਆਂ ਗਈਆਂ। ਹਰ ਸਾਲ 30 ਤੇ 31 ਜੁਲਾਈ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕਾਲਿਆਂ ਵਿਖੇ ਜਿਹੜਾ ਮਾਝਾ ਵਿਰਾਸਤ ਟਰੱਸਟ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ ਕਿਉਂਕਿ ਤੁਹਾਨੂੰ ਸਰੈਂਡਰ ਕਰਨੀ ਪੈਂਦੀ ਹੈ ਨਾਗਰਿਕਤਾ ਜੇਕਰ ਤੁਸੀਂ ਪੱਛਮੀ ਮੁਲਕਾਂ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੀ ਹੈ ਸਿਟੀਜ਼ਨਸ਼ਿਪ ਲੈਂਦੇ ਹੋ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਏਗੀ। OCI ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ ਜੋ ਵਿਦੇਸ਼ ਦੇ ਵਿੱਚ ਵਸ ਗਏ ਨੇ ਉੱਥੋਂ ਦੀ ਨਾਗਰਿਕਤਾ ਨੂੰ ਲੈ ਚੁੱਕੇ ਨੇ ਤੇ ਉਹਨਾਂ ਨੂੰ OCI ਕਾਰਡ ਜਿਹੜਾ ਜਾਰੀ ਹੁੰਦਾ ਹੈ ਤੇ OCI ਦਾ ਜਿਹੜਾ ਅਰਥ ਹੈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਦੇਸ਼ ਦੇ ਵਿੱਚ ਆਉਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਤੇ ਅਜਿਹੇ ਲੋਕਾਂ ਦੀ ਸਹੂਲਤ ਦੇ ਲਈ ਸਾਲ 2003 ਦੇ ਵਿੱਚ ਭਾਰਤ ਸਰਕਾਰ ਨੇ PIO ਕਾਰਡ ਜਿਹੜਾ ਸੀ ਉਹਦੀ ਵਿਵਸਥਾ ਕਰ ਦਿੱਤੀ। PIO ਦਾ ਜਿਹੜਾ ਅਰਥ ਹੈ ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ 10 ਸਾਲਾਂ ਦੇ ਲਈ ਜਾਰੀ ਕੀਤਾ ਜਾਂਦਾ ਸੀ। ਲੰਬੇ ਸਮੇਂ ਤੋਂ PIO ਜਿਹੜਾ ਕਾਰਡ ਹੈ OCI ਕਾਰਡ ਦੋਵੇਂ ਹੀ ਪ੍ਰਚਲਨ ਦੇ ਵਿੱਚ ਸਨ ਪਰ 2015 ਦੇ ਵਿੱਚ PIO ਦੀ ਜਿਹੜੀ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ ਪਰ ਸਰਕਾਰ ਨੇ OCI ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। OCI ਭਾਰਤ ਦੇ ਵਿੱਚ ਜੀਵਨ ਭਰ ਰਹਿਣ ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ ਦੇਣ ਦੇ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ ਜਾਂ ਫਿਰ ਜੇ ਪੱਛਮੀ ਮੁਲਕਾਂ ਦੇ ਵਿੱਚ ਤੁਸੀਂ ਹੋਰ ਵੀ ਕਮਿਊਨਿਟੀਆਂ ਦੇ ਵਿੱਚ ਵਿਆਹ ਕਰਾਇਆ ਚਾਹੇ ਉਹ ਤੁਹਾਡੇ ਭਾਰਤੀ ਨਾਗਰਿਕਤਾ ਨਹੀਂ ਹੈ ਪਰ ਜੇ ਜਿੱਦਾਂ ਕਿ ਮੇਰੇ ਕੋਲ ਭਾਰਤੀ ਨਾਗਰਿਕਤਾ ਹੈ ਚਾਹੇ ਮੇਰੇ ਬੱਚੇ ਇੱਥੇ ਜੰਮੇ ਪਲੇ ਨੇ ਵੱਡੇ ਹੋਏ ਨੇ ਤੇ ਉਸ ਆਧਾਰ ਦੇ ਉੱਤੇ ਕਿਉਂਕਿ ਉਹ ਮੇਰੇ ਫੈਮਿਲੀ ਮੈਂਬਰ ਨੇ ਬਲੱਡ ਰਿਲੇਸ਼ਨ ਨੇ ਤੇ ਉਹਨਾਂ ਨੂੰ ਵੀ ਉਹ OCI ਕਾਰਡ ਜਿਹੜੇ ਨੇ ਪ੍ਰਾਪਤ ਹੋ ਸਕਦੇ ਆ ਮਿਲ ਸਕਦੇ ਆ। OCI ਕਾਰਡ ਧਾਰਕ ਜਦੋਂ ਚਾਹੇ ਵੀਜ਼ੇ ਤੋਂ ਬਿਨਾਂ ਭਾਰਤ ਆ ਸਕਦਾ ਹੈ। OCI ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ ਇੱਕ ਆਈਡੈਂਟੀਫਿਕੇਸ਼ਨ ਕਹਿ ਲਓ। ਭਾਰਤੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ OCI ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਦਿੰਦਾ ਹੈ ਪਰ ਉਹ 4 ਚੀਜ਼ਾਂ ਨਹੀਂ ਕਰ ਸਕਦੇ। ਚੋਣ ਨਹੀਂ ਲੜ ਸਕਦੇ, ਵੋਟ ਨਹੀਂ ਪਾ ਸਕਦੇ, ਸਰਕਾਰੀ ਨੌਕਰੀ ਜਾਂ ਸੰਵਿਧਾਨਕ ਅਹੁਦੇ ਦੇ ਉੱਤੇ ਨਹੀਂ ਬੈਠ ਸਕਦੇ ਤੇ ਖੇਤੀ ਵਾਲੀ ਜ਼ਮੀਨ ਜਿਹੜੀ ਹੈ ਉਹ ਖਰੀਦ ਨਹੀਂ ਸਕਦੇ। ਇਸੇ ਤਰ੍ਹਾਂ ਦੋਸਤੋ SIR ਦੀ ਥੋੜੀ ਜਿਹੀ ਗੱਲ ਚਲੋ ਖਬਰਾਂ ਦੇ ਨਾਲ ਹੀ ਹੈ ਕਿ ਜੇਕਰ ਅਸੀਂ ਉਹ ਚਾਹੇ ਜਨਮ ਦੀ ਗੱਲ ਹੈ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਪਿਛਲੇ ਦਿਨਾਂ ਚ ਵਿਸਥਾਰ ਚ ਉਹ ਗੱਲ ਕੀਤੀ ਸੀ ਚਾਹੇ ਉਹ ਡੈਥ ਸਰਟੀਫਿਕੇਟ ਹੈ ਤੇ ਚਾਹੇ ਉਹ ਤੁਹਾਡਾ ਜਨਮ ਸਰਟੀਫਿਕੇਟ ਹੈ ਜੇ ਤੁਸੀਂ 1 ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ 2 ਸਾਲ ਤੋਂ ਉੱਪਰ ਦਾ ਵੀ ਸਮਾਂ ਨਿਕਲ ਜਾਂਦਾ ਹੈ ਤਾਂ ਫਿਰ ਉਹ ਕੋਰਟ ਦੇ ਰਾਹੀਂ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪਵੇਗਾ ਜਿਸ ਦੀ ਘੱਟੋ ਘੱਟ ਸਾਲ ਤੋਂ 2 ਸਾਲ ਵੀ ਜਿਹੜਾ ਲੱਗ ਸਕਦੇ ਨੇ ਤੇ ਉਹ ਜੇਕਰ ਅਸੀਂ ਚਲੋ ਇੱਕ ਹਊਆ ਤਾਂ ਬਣਾਇਆ ਜਾ ਰਿਹਾ SIR ਦਾ ਪਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪੇਪਰ ਵਰਕ ਕਰਾਂਗੇ ਰਜਿਸਟ੍ਰੇਸ਼ਨ ਕਰਵਾਵਾਂਗੇ ਆਪਣੇ ਜੰਮਣ ਦੀ ਮਰਨ ਦੀ ਤੇ ਇਹ ਸਾਰੇ ਵਿਵਾਦ ਜਾਂ SIR ਦਾ ਮੁੱਦਾ ਚਲੋ ਇੱਕ ਸਿਆਸੀ ਪੱਖ ਵੀ ਹੈ ਉਹ ਉੱਠਦਾ ਹੈ ਚੱਲਦਾ ਹੈ ਪਰ ਉਹਦੇ ਵਿੱਚ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਉਹ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਦੇ ਤਾਂ ਕਰਕੇ ਹੀ ਇਹ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਵੇਂ ਕਿ 1947 ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਦਾ ਡਾਟਾ ਦੇਖ ਲਈਏ ਬਹੁਤ ਸਾਰੇ ਬਜ਼ੁਰਗਾਂ ਦੀਆਂ ਚਾਹੇ ਆਪਣੇ ਪੇਰੈਂਟਸ ਵੀ ਹੈਗੇ ਆ ਉਹਨਾਂ ਨੂੰ ਜਦੋਂ ਆਪਾਂ ਪੁੱਛ ਲੈਂਦੇ ਹਾਂ ਤੁਹਾਡਾ ਡੇਟ ਆਫ ਬਰਥ ਕੀ ਹੈ ਉਹ ਵੀ 2-2 ਡੇਟ ਆਫ ਬਰਥ ਦੱਸ ਦਿੰਦੇ ਆ ਕਿ ਕਾਗਜ਼ਾਂ ਦੇ ਵਿੱਚ ਆਹ ਹੈ ਤੇ ਅਸਲ ਮੇਰਾ ਆਹ ਹੈ ਉਹ ਸਾਰੇ ਹੀ ਬਖੇੜੇ ਉਹਨਾਂ ਸਮਿਆਂ ਦੇ ਵੀ ਚੱਲ ਰਹੇ ਹੈ ਜਾਂ ਪਹਿਲਾਂ ਉਹ ਕਾਗਜ਼ੀ ਰਜਿਸਟ੍ਰੇਸ਼ਨਾਂ ਨਹੀਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੋਈਆਂ, ਪਰ ਅੱਜ ਸਮਾਂ ਡਿਜੀਟਲ ਹੋ ਚੁੱਕਿਆ ਹੈ ਤੇ ਅੱਜ ਤੁਰੰਤ ਹੀ ਜਿਹੜਾ ਹਰ ਚੀਜ਼, ਵੈਸੇ ਸਾਡੇ ਤਾਂ ਇਹਨਾਂ ਮੁਲਕਾਂ 'ਚ ਸਿਸਟਮ ਹੈ ਕਿ ਜਿਸ ਵੀ ਹੋਸਪਿਟਲ ਦੇ ਵਿੱਚ ਬੱਚਾ ਜੰਮਦਾ ਹੈ ਵੈਸੇ ਤਾਂ ਸਰਕਾਰੀ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਨੇ ਤੇ ਉੱਥੋਂ ਨਾਲ ਦੀ ਨਾਲ ਹੀ ਤੁਹਾਡੀ ਸਿਰਦਰਦੀ ਨਹੀਂ ਆ, ਆਪੇ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਆਪੇ ਕਾਰਡ ਬਣ ਕੇ ਆ ਜਾਂਦਾ, ਹਰ ਚੀਜ਼ਾਂ ਉੱਥੇ ਹੋ ਜਾਂਦੀਆਂ ਨੇ। ਉਹ ਨਾਲ ਦੀ ਨਾਲ ਉਹ ਮਹਿਕਮਾ ਜਿਹੜਾ ਜਾਂ ਹੋਸਪਿਟਲ ਹੈ ਉਹਦੀ ਹੀ ਜ਼ਿੰਮੇਵਾਰੀ ਜਿਹੜੀ ਹੋ ਜਾਂਦੀ ਹੈ ਉਹ ਕਰ ਦਿੰਦੇ ਨਾਲ ਨਾਲ ਸਾਰਾ ਕੁਝ ਹੀ, ਤੇ ਜੋ ਤੁਹਾਨੂੰ ਫੰਡਿੰਗ ਲੱਗਣੀ ਹੈ ਬੱਚੇ ਦੇ ਨਾਲ, ਹੋਰ ਸਾਰੀਆਂ ਚੀਜ਼ਾਂ ਨੇ, ਸੋਸ਼ਲ ਬੈਨੀਫਿਟ ਮਿਲਣੇ ਆ, ਉਹ ਵੀ ਨਾਲ ਨਾਲ ਅਪਲਾਈ ਕਰ ਦਿੰਦੇ ਆ। ਪਰ ਸਾਡੇ ਉੱਥੇ ਅਸੀਂ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਬਹਾਨੇ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਉਹਨੂੰ ਫਿਰ ਸਿਆਸੀ ਮੁੱਦਾ ਵੀ ਬਣਾਉਂਦੇ ਹਾਂ ਤੇ ਸਿਆਸਤਦਾਨ ਜਿਹੜੇ ਫਿਰ ਉਹਨੂੰ ਉਛਾਲ ਉਛਾਲ ਕੇ ਉਹਦੇ ਤੋਂ ਫਾਇਦਾ ਵੀ ਲੈਂਦੇ ਆ। ਪਰ ਮੇਰੇ ਵਰਗੇ ਅਣਜਾਣ ਵਿਅਕਤੀ ਇਹਨਾਂ ਚੀਜ਼ਾਂ ਨੂੰ ਵਿੱਚ ਗੁੰਮਰਾਹ ਹੋ ਜਾਂਦੇ ਆ ਜੇ ਅਸੀਂ ਸ਼ੁਰੂ ਤੋਂ ਹੀ ਪੇਪਰ ਵਰਕ ਕਰੀਏ ਤੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੇ ਲੋਕ ਗੱਲਬਾਤ ਕਰਦੇ ਆ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ, ਕਾਫੀ ਜਿਹੜਾ ਇੰਟਰਸਟਿੰਗ ਖਬਰਾਂ ਪੰਜਾਬ ਦੀਆਂ ਵੀ ਨੇ, ਫਿਰ ਤੋਂ ਜਿਹੜੀ ਆਵਾਜ਼ ਉੱਠਣ ਲੱਗੀ ਹੈ ਅੱਜ ਦੀਆਂ ਖਬਰਾਂ। ਜਥੇਦਾਰ ਸਾਹਿਬ ਨੂੰ ਜਿਹੜਾ ਕੱਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਸਰਕਾਰ ਨੇ ਪੱਤਰ ਆਪਣਾ ਜਵਾਬ ਦਿੱਤਾ ਸੀ ਤੇ ਉਹਦੇ ਵਿੱਚ ਅੱਜ ਸਾਰਾ ਕੁਝ ਹੀ ਜਿਹੜਾ ਜਥੇਦਾਰ ਗੁਰਗੱਜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਹੀ ਉਧੇੜ ਕੇ ਰੱਖ ਦਿੱਤਾ ਹੈ। ਤੇ ਕੱਲ ਜਿਹੜਾ ਧਰਨਾ ਜਾਂ ਮਾਰਚ ਸੀਗਾ ਚੰਡੀਗੜ੍ਹ ਦੇ ਵਿੱਚ ਵਾਰਸ ਪੰਜਾਬ ਵਾਲਿਆਂ ਦਾ ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ, ਉਹਦੇ ਵਿੱਚ ਇਆਲੀ ਹੁਣਾਂ ਦੇ ਉੱਤੇ ਜਾਂ ਵਾਰਸ ਪੰਜਾਬ ਉੱਤੇ ਪਰਚੇ ਹੋ ਗਏ ਨੇ, ਉਹਨਾਂ ਦੀ ਬਾਤ ਪਾਵਾਂਗੇ। ਕਸ਼ਮੀਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ, ਚੋਣਾਂ ਦਾ ਮਾਹੌਲ ਹੈ ਤੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਨਿਊਯਾਰਕ ਟਾਈਮਸ ਜਿਹੜੀ ਹੈ ਉਹਦੇ ਤੱਕ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਬਿਆਨਬਾਜ਼ੀ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਕਸ਼ਮੀਰ ਨਹੀਂ ਹੈ ਤੇ ਪੀਓਕੇ ਦਾ ਰੋਲਾ ਜਿਹੜਾ ਪੈਂਦਾ ਉਹ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ। ਰਸ਼ੀਆ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਨੇ ਚੌਕਸ ਕੀਤੀਆਂ ਨੇ ਕਿਉਂਕਿ ਟੈਲੀਗ੍ਰਾਮ ਦਾ ਰੋਲਾ ਰੱਪਾ ਜਾਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਉੱਥੇ ਦੀਆਂ ਏਜੰਸੀਆਂ ਨੇ ਜਿਹੜਾ ਉਹਨਾਂ ਦੇ ਸੀਈਓ ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਡੈਮਾਂ ਦੇ ਹਾਲਾਤ ਜਿਹੜੇ ਨੇ, ਘਟਦੇ ਪਾਣੀ ਨੇ ਜਿਹੜੇ ਨੇ ਸਿਰਦਰਦੀ ਵਧਾ ਦੇਣੀ ਹੈ। ਅਜੇ ਅਸੀਂ ਬਹੁਤ ਉੱਛਲ ਰਹੇ ਹਾਂ, ਛਾਲਾਂ ਮਾਰਦੇ ਹਾਂ, ਪਰ ਜੋ ਬਰਸਾਤ ਦੇ ਜਾਂ ਮੌਨਸੂਨ ਦੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਅੱਜ ਡੇਟੇ ਜਿਹੜੇ ਨੇ ਉਹ ਨਸ਼ਰ ਹੋਏ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪਾਣੀ ਦੇ ਲਈ ਵੀ ਬੂੰਦ ਬੂੰਦ ਲਈ ਤਰਸ ਸਕਦਾ ਹੈ ਜੇਕਰ ਮੀਂਹ ਘੱਟ ਜਾਂ ਪੈਂਦੇ ਨੇ ਤੇ ਹਾਲਾਤ ਬੜੇ ਮਾੜੇ ਹੋ ਜਾਣਗੇ। ਇਸੇ ਤਰ੍ਹਾਂ ਹੀ ਵੱਡੇ ਪੱਧਰ ਦੇ ਉੱਤੇ ਕਰਜ਼ੇ ਦੀ 12ਵੇਂ ਨੰਬਰ ਦੇ ਉੱਤੇ ਪੰਜਾਬ ਜਿਹੜਾ ਆ ਗਿਆ ਕਰਜ਼ੇ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਪੂਰੇ ਦੇਸ਼ ਦੇ ਵਿੱਚੋਂ। ਤੇ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਦੀ ਫਿਰ ਤੋਂ ਦੁਹਾਈ ਦਿੱਤੀ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਹਾਈ ਕੋਰਟ ਦੀ ਸਖ਼ਤੀ ਹੋ ਗਈ ਹੈ। ਜਲੰਧਰ ਜਾਂ ਦੁਆਬੇ ਦੇ ਏਰੀਏ ਦੇ ਵਿੱਚ ਉਹਦਾ ਹੀ ਰਿਪੋਰਟ ਮੰਗ ਲਈ ਹੈ ਤੇ ਸਤਿਕਾਰ ਐਕਟ ਸੋਧਾਂ ਉੱਤੇ ਬਹਿਸ ਛਿੜ ਪਈ ਹੈ। ਪੰਜਾਬ ਦੇ ਵਸਦੇ ਜਿਹੜੇ ਨੇ ਵੱਧਦੇ ਕਰਜ਼ੇ ਦੇ ਉੱਤੇ ਚਿੰਤਾ ਬਣ ਰਹੀ ਹੈ। ਰੋਪੜ ਦੇ ਖੇਡ ਮੈਦਾਨ ਵਿਵਾਦ ਦੇ ਵਿੱਚ ਜਿਹੜੇ ਨੇ ਆਪਣੇ ਭੱਜੀ ਜੀ ਜੋ ਕਿ ਹੁਣ ਬੀਜੇਪੀ ਦਾ ਸੰਗ ਕਰ ਰਹੇ ਨੇ ਉਹਨਾਂ ਨੇ ਆਵਾਜ਼ ਚੁੱਕੀ ਹੈ ਜੇ ਹੋਰ ਕੋਈ ਨਹੀਂ ਸਰਕਾਰਾਂ ਨਹੀਂ ਕਰ ਸਕਦੀਆਂ ਮੈਦਾਨ ਨੂੰ ਦਰੁਸਤ ਜਿਵੇਂ ਪੱਟ ਪਟਾਈ ਕੀਤੀ ਹੈ ਤੇ ਉਹਨਾਂ ਨੇ ਆਪਣਾ ਕਦਮ ਵਧਾਇਆ ਅੱਗੇ ਸਾਂਝ ਪਾਉਣ ਦੇ ਲਈ ਕਿ ਅਸੀਂ ਕਰਾਵਾਂਗੇ। ਤਾਜ਼ਾ ਸਿਆਸੀ ਘਟਨਾਵਾਂ ਦੇ ਉੱਤੇ ਵੀ ਨਜ਼ਰ ਰਹੇਗੀ ਤੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹਾਲਾਤਾਂ ਦਾ ਜਿਹੜਾ ਵੇਰਵਾ ਲਵਾਂਗੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਾਈ ਗਈ ਹੈ ਤੇ ਅਮਰੀਕਾ ਦੇ ਵਿੱਚ ਵੀਜ਼ਾ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲ ਅਮਰੀਕਾ ਰੱਖਿਆ ਸਮਝੌਤੇ ਦਾ ਪ੍ਰਸਤਾਵ ਰੱਖ ਰਿਹਾ ਤੇ ਇਰਾਨ ਪਾਕਿਸਤਾਨ ਚੀਨ ਦੇ ਨਾਲ ਜੁੜੇ ਅੰਤਰਰਾਸ਼ਟਰੀ ਘਟਨਾਕ੍ਰਮ ਦੇ ਵਿੱਚ ਜਿਹੜਾ ਭਾਰਤ ਤੇ ਅਮਰੀਕਾ ਦੀਆਂ ਜਿਹੜੀਆਂ ਨੇ ਸ਼ੱਕੀ ਨਜ਼ਰਾਂ ਦੇ ਵਿੱਚ ਜਿਹੜਾ ਘੁਲ ਰਿਹਾ। ਲੋ ਫਿਰ ਅੱਜ ਦੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਡੈਮਾਂ ਦੇ ਵਿੱਚ ਪਾਣੀ ਘਟਨਾ ਨਵੇਂ ਖਤਰੇ ਦੀ ਘੰਟੀ ਜਿਹੜੀ ਹੈ ਸਾਬਤ ਹੋ ਰਹੀ ਹੈ। ਮਾਲਵਾ ਦੇ ਵਿੱਚ ਮੀਂਹ ਦੀ ਭਾਰੀ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਡੈਮਾਂ ਦੇ ਵਿੱਚ ਐਤਕੀ ਪਾਣੀ ਦਾ ਪੱਧਰ ਘਟਣਾ ਪੰਜਾਬ ਦੇ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਦੇ ਵਿੱਚ ਤੇ ਅਸਲ ਦੇ ਵਿੱਚ ਪਏ ਮੀਂਹ ਦੇ ਵਿੱਚ ਵੱਡਾ ਜਿਹੜਾ ਖੱਪਾ ਪਿਆ ਹੈ। ਪਿਛਲੇ 20 ਸਾਲਾਂ ਦੀ ਔਸਤ ਦੇ ਨਾਲੋਂ ਐਤਕੀ ਹੁਣ ਤੱਕ ਘੱਟ ਮੀਂਹ ਪਏ ਨੇ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਵੀ ਪੇਸ਼ਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਫਿਰ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਭਾਰਤ ਦੇ ਵਿਚ ਆਮ ਦੇ ਨਾਲੋਂ 8% ਘੱਟ ਮੀਂਹ ਪਿਆ। ਪੰਜਾਬ ਦੇ ਵਿਚ ਜੂਨ ਮਹੀਨੇ ਆਮ ਦੇ ਨਾਲੋਂ 46% ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਜਿਹੜੇ ਮੁਕਾਬਲੇ ਜੂਨ ਮਹੀਨੇ ਦੇ ਵਿਚ 29.5 ਮਿਲੀਮੀਟਰ ਹੀ ਰਹਿ ਗਿਆ। ਜੁਲਾਈ ਮਹੀਨੇ ਦੇ ਵਿਚ ਅੱਜ ਤੱਕ ਆਮ ਦੇ ਨਾਲੋਂ 26% ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ਦੇ ਵਿਚ 113.3 ਮਿਲੀਮੀਟਰ ਮੀਂਹ ਪਿਆ। ਸਰਦੀਆਂ ਦੇ ਮੌਸਮ ਦੇ ਵਿਚ ਪਹਾੜਾਂ ਦੇ ਬਰਫ਼ਬਾਰੀ ਵੀ ਐਤਕੀ ਘਟੀ ਹੈ। ਮੌਸਮ ਵਿਭਾਗ ਨੇ 20-22 ਜੁਲਾਈ ਅਤੇ ਮਗਰੋਂ 28-29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਬਹੁਤ ਹੀ ਘੱਟ ਪਿਆ ਅਤੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹਿ ਗਿਆ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਦੇ ਬਾਵਜੂਦ ਐਤਕੀ ਡੈਮਾਂ ਦੇ ਵਿਚ ਪਾਣੀ ਦੀ ਵੱਡੀ ਕਮੀ ਰਹਿ ਰਹੀ ਹੈ। ਭਾਖੜਾ ਡੈਮ ਦੇ ਵਿਚ ਅੱਜ ਪਾਣੀ ਦਾ ਪੱਧਰ ਜਿਹੜਾ ਸੀ 1597.2 ਫੁੱਟ ਹੈ, ਜੋ ਪਿਛਲੇ ਸਾਲ ਇਸ ਸਮੇਂ ਦੇ ਉੱਤੇ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ ਜਿਹੜੀ ਹੈ 1613.12 ਫੁੱਟ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿਚ ਪਾਣੀ ਦਾ ਪੱਧਰ ਅੱਜ 1333.87 ਫੁੱਟ ਹੈ, ਜਦੋਂ ਕਿ ਪਿਛਲੇ ਵਰੇ 1344.95 ਜਿਹੜਾ ਸੀਗਾ ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਅੱਜ ਇਸ ਡੈਮ ਦੇ ਵਿਚ ਪਾਣੀ ਦਾ ਪੱਧਰ 1669.03 ਫੁੱਟ ਰਿਹਾ। ਪਿਛਲੇ ਸਾਲ ਇਹ ਪੱਧਰ ਜਿਹੜਾ ਸੀ 1664.27 ਫੁੱਟ ਸੀ। ਮੌਜੂਦਾ ਹਾਲਾਤਾਂ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬਚਤ ਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੇ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ ਤੇ ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ਦੇ ਵਿਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ ਹੈ। ਪਾਣੀ ਦਾ ਪੱਧਰ ਘਟਣ ਦੇ ਕਾਰਨ ਬਿਜਲੀ ਜਿਹੜੀ ਹੈ ਪੈਦਾਵਾਰ ਦੇ ਉੱਤੇ ਵੀ ਅਸਰ ਪਏਗਾ ਤੇ ਇਸ ਵੇਲੇ ਭਾਖੜਾ ਡੈਮ ਦੇ ਵਿਚ ਸਮਰੱਥਾ ਦੇ ਮੁਕਾਬਲੇ ਸਿਰਫ 41% ਪਾਣੀ ਰਿਹਾ ਹੈ। ਭਾਖੜਾ ਡੈਮ ਦੇ ਵਿਚ ਪਿਛਲੇ ਸਮਿਆਂ ਦੇ ਦੌਰਾਨ 33% ਨਾਲ ਸਭ ਤੋਂ ਘੱਟ ਸਮਰੱਥਾ ਦੇ ਸਾਲ 2021 ਦੇ ਵਿਚ ਰਹੀ ਹੈ। ਪੌਂਗ ਡੈਮ ਦੇ ਵਿਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40% ਜਿਹੜਾ ਪਾਣੀ ਹੈ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜੀ ਚੰਗੀ ਹੈ, ਜਿੱਥੇ ਸਮਰੱਥਾ ਦਾ 40% ਪਾਣੀ ਹੈ। ਅਜਿਹੇ ਹਾਲਾਤਾਂ ਦੇ ਵਿਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿਚ ਅਗਸਤ ਦੇ ਦੌਰਾਨ ਪੈਣ ਵਾਲੇ ਮੀਂਹ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹਦੇ ਨਾਲ ਚਲੋ ਪੰਜਾਬ ਸਰਕਾਰ ਵੀ ਬਚ ਗਈ ਹੈ, ਜੋ ਕਹਿੰਦੇ ਕਹਿਣਗੇ ਭਾਈ ਅਸੀਂ ਪੂਰੇ ਬੰਦੋਬਸਤ ਕੀਤੇ ਹੈ, ਪਰ ਉੱਪਰ ਵਾਲਾ ਜਿਹੜਾ ਉਹ ਦਇਆਦਾਰ ਹੋ ਗਿਆ। ਦੇਖਦੇ ਹਾਂ ਕੀ ਕੁਝ ਬਣਦਾ ਤੇ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਦਿੱਤੇ ਸੀ ਭਾਈ, ਜਿਹੜੇ ਪਿਛਲੇ ਸਮਿਆਂ ਦੇ ਵਿਚ ਖਮਿਆਜੇ ਭੁਗਤਣੇ ਪਏ ਆ, ਅਸੀਂ ਨਹੀਂ ਚਾਹੁੰਦੇ ਸੀ ਤੇ ਇਹਨਾਂ ਦੀ ਬੱਲੇ ਬੱਲੇ ਫਿਰ ਹੋ ਜਾਣੀ ਹੈ। ਅਸਲ ਮਕਸਦ ਪਿੱਛੇ ਹੈ ਇਹਦਾ ਮਤਲਬ ਕਿ ਬਰਸਾਤ ਇਸ ਵਾਰੀ ਬਹੁਤ ਘੱਟ ਪੈ ਰਹੀ ਹੈ। ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵੱਲੋਂ ਪੰਜਾਬ ਬੰਦ ਤੇ ਅੱਜ ਤਨਖਾਹਾਂ ਵਧਾਉਣ ਦੇ ਉੱਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ ਕਰਤੀ ਹੈ। ਸਫਾਈ ਕਰਮਚਾਰੀ ਯੂਨੀਅਨਾਂ ਦੇ ਜਿਹੜੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਹੁਣਾਂ ਨੇ ਕਿਹਾ ਕਿ 40,000 ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਦੇ ਵੱਲੋਂ ਐਲਾਨੀ ਤਨਖਾਹ 20,500 ਰੁਪਏ ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਜਿਹੜੇ ਨੇ ਪੱਲੇ 16,000 ਰੁਪਏ ਰਾਸ਼ੀ ਹੀ ਪਵੇਗੀ ਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਨਿਰਧਾਰਿਤ ਕੀਤੀ 45 ਸਾਲਾਂ ਦੀ ਜਿਹੜੀ ਹੈ ਉਮਰ ਸੀਮਾ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਤੇ 167 ਦੇ ਵਿਚੋਂ 150 ਸ਼ਹਿਰੀ ਸੰਸਥਾਵਾਂ ਨੂੰ ਬੰਦ ਦਾ ਸੱਦਾ ਅਮਲ ਦੇ ਵਿਚ ਆਵੇਗਾ। ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਸੇ ਵੇਲੇ ਜਿਹੜਾ ਕੁੱਲ 30,000 ਮੁਲਾਜ਼ਮਾਂ ਵਿਚੋਂ ਕਰੀਬ 15% ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਬਹੁਤੇ ਮੁਲਾਜ਼ਮ ਨੇ ਤਾਂ 4-5 ਸਾਲ ਪਹਿਲਾਂ ਹੀ ਠੇਕੇ ਦੇ ਉੱਤੇ ਭਰਤੀ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਦੇ ਵਿਚ ਢਿੱਲ ਦੇਵੇ ਤੇ ਪੰਜਾਬ ਸਰਕਾਰ ਨੇ 3 ਸਾਲ ਤੋਂ ਆਊਟਸੋਰਸ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਦੇ ਅਧੀਨ ਲਿਆਉਣ ਦਾ ਜਿਹੜਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਦੇ ਵਿਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਬਾਰੇ ਰਿਪੋਰਟ ਮੰਗ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਉੱਤੇ ਪੰਜਾਬ ਰਾਜ ਤੋਂ ਸਥਿਤੀ ਰਿਪੋਰਟ ਜਿਹੜੀ ਮੰਗੀ ਹੈ ਤੇ ਨਾਲ ਹੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਖੇਤਰ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੰਦੀਪ ਸਿੰਘ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ PIL ਦੀ ਸੁਣਵਾਈ ਦੇ ਦੌਰਾਨ ਦਿੱਤੇ ਨੇ। ਪਟੀਸ਼ਨ ਦੇ ਵਿੱਚ ਉਠਾਈ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੈਂਚ ਨੇ ਦਰਜ ਕੀਤਾ ਕਿ ਰਿੱਟ ਪਟੀਸ਼ਨ ਦੇ ਵਿੱਚ ਪ੍ਰਾਰਥਨਾ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਸੰਬੰਧ ਦੇ ਵਿੱਚ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜ ਨੂੰ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਰਿਕਾਰਡ ਦੇ ਵਿੱਚ ਪੇਸ਼ ਕਰੇ ਤੇ ਟਿੱਪਣੀ ਕੀਤੀ ਕਿ ਰਾਜ ਦੇ ਵਕੀਲ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਇੱਕ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ। ਬੈਂਚ ਨੇ ਖਣਿਜਾਂ ਦੀ ਕਿਸੇ ਵੀ ਚੱਲ ਰਹੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਉਦੇਸ਼ ਦੇ ਨਾਲ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ ਹੈ। ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜੇ ਖੇਤਰ ਦੇ ਵਿੱਚ ਕੋਈ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਸੰਬੰਧਤ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਦੇ ਵਿੱਚ ਉਪਲਬਧ ਸਾਰੇ ਕਦਮ ਚੁੱਕਣਗੇ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਦੇ ਲਈ ਜਿਹੜਾ ਤਫਸੀਲ ਕੀਤੀ ਗਈ ਹੈ ਜਿਸ ਤੱਕ ਰਾਜ ਤੋਂ PIL ਦੇ ਵਿੱਚ ਉਠਾਏ ਗਏ ਦੋਸ਼ਾਂ ਦੇ ਉੱਤੇ ਆਪਣੀ ਸਥਿਤੀ ਰਿਪੋਰਟ ਦੇ ਵਿੱਚ ਦਾਇਰ ਕਰਨ ਦੀ ਉਮੀਦ ਜਤਾਈ ਗਈ ਹੈ। ਇਸੇ ਤਰ੍ਹਾਂ ਕੱਲ ਦਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਦਾ, ਵਾਰਸ ਪੰਜਾਬ ਦੇ ਵੱਲੋਂ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਦੇ ਜਿਹੜਾ ਹੱਕ ਦੇ ਵਿੱਚ, ਉਹਦੇ ਵਿੱਚ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਐਲੀ ਤੇ 14 ਹੋਰਨਾਂ ਵਿਰੁੱਧ ਜਿਹੜਾ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋ ਗਿਆ। ਝੜਪ ਦੇ ਦੌਰਾਨ ਕਈ ਅਧਿਕਾਰੀ ਜ਼ਖਮੀ ਹੋਏ ਹੈ, ਪੁਲਿਸ ਨੇ ਦਾਅਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਦੇ ਵਿਰੁੱਧ ਪੁਲਿਸ ਦੇ ਨਾਲ ਝੜਪ ਕਰਨ ਦੇ ਮਾਮਲੇ 'ਚ FIR ਦਰਜ ਕਰ ਲਈ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ ਪੁਲਿਸ ਨੇ FIR ਦੇ ਵਿੱਚ 14 ਹੋਰਾਂ ਦਾ ਨਾਮ ਦਰਜ ਕੀਤਾ ਹੈ, ਜਿਨ੍ਹਾਂ ਦੇ ਵਿੱਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਲ, ਚਮਕੌਰ ਸਿੰਘ ਧੁੰਨ ਤੇ ਇਮਾਨ ਸਿੰਘ ਖਾਰਾ ਸ਼ਾਮਲ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਸਮਰਥਕਾਂ ਨੇ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। FIR ਦੇ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਸੀ ਕਿ BNSS ਦੀ ਜਿਹੜੀ ਧਾਰਾ 163 ਦੇ ਤਹਿਤ ਪਾਬੰਦੀ ਸ਼ੁਦਾ ਹੁਕਮ ਲਾਗੂ ਨੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਜਿਹੜੀ ਹੈ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਿਤ ਰੈਲੀ ਗਰਾਊਂਡ ਵਿੱਚ ਤਬਦੀਲ ਕਰਨ। FIR ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਪੁਲਿਸ ਬੈਰੀਕੇਡਾਂ ਦੇ ਵੱਲ ਧਾਵਾ ਜਿਹੜਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੁਛਾੜ ਵਾਲੇ ਵਾਹਨ ਵਾਟਰ ਕੈਨਨ ਤੇ ਚੜ ਕੇ ਇਸ ਦੀ ਨਲਕੀ ਹੈ ਯਾਨੀ ਕਿ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। FIR ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ BNS ਦੀ ਧਾਰਾ 121(1), 132 ਅਤੇ 223 ਤਹਿਤ ਜਿਹੜਾ ਇਹ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਪੁੱਜਿਆ ਜਿਹੜਾ ਸਰਕਾਰ ਦੇ ਵੱਲੋਂ ਪੱਤਰ, ਸਤਿਕਾਰ ਐਕਟ ਦੇ ਜਿਹੜਾ ਸੀਗਾ ਬੇਅਦਬੀ ਮਾਮਲਿਆਂ ਦੇ ਵਿੱਚ, ਉਹਦੇ ਵਿੱਚ ਜਿਹੜਾ ਅੱਜ ਜਥੇਦਾਰ ਗੜਗੱਜ ਸਾਹਿਬ ਨੇ ਭੇਦ ਖੋਲ ਦਿੱਤੇ ਹੈ। ਸਤਿਕਾਰ ਐਕਟ ਸੋਧਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦਾ ਜਵਾਬ ਮਨਜ਼ੂਰ ਨਹੀਂ ਹੈ, ਜਥੇਦਾਰ ਗੜਗੱਜ ਹੋਣਾ ਨੇ ਅੱਜ ਕਿਹਾ ਤੇ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਜਿਹੜਾ ਨਹੀਂ ਦਰਸਾਉਂਦਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿੱਚ ਪ੍ਰਸਤਾਵਿਤ ਸੋਧਾਂ ਦੇ ਉੱਤੇ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀਜਨਕ ਜਿਹੜਾ ਕਰਾਰ ਦਿੱਤਾ ਹੈ ਕਿ ਸਾਨੂੰ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਇਤਰਾਜ਼ਯੋਗ ਮੱਦਾਂ ਹਟਾਉਣ ਦੇ ਲਈ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸੁਝਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖਾਂ ਦੀ ਸਰਵਉੱਚ ਸੰਸਥਾ ਅਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਨਹੀਂ ਹੈ। ਨਾਲ ਉਨ੍ਹਾਂ ਕਿਹਾ ਕਿ ਇਹ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਨਹੀਂ ਦਰਸਾਉਂਦਾ। ਉਸ ਦਿਨ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਦੇ ਵਿੱਚ ਸੋਧ ਕਰਵਾਈ ਜਾਵੇਗੀ। ਜਥੇਦਾਰ ਦੇ ਅਨੁਸਾਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਿਸ਼ਾਂ ਦੇ ਵਿਚੋਂ ਸਿਰਫ 10% ਹੀ ਸਵੀਕਾਰ ਕੀਤੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿਚ ਸਰਕਾਰ ਦਾ ਜਵਾਬ ਤਸੱਲੀ ਬਖਸ਼ ਨਹੀਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੋਧਾਂ ਦੇ ਮਾਮਲੇ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਵੀ ਨਹੀਂ ਕੀਤਾ, ਕੋਈ ਸੰਪਰਕ ਨਹੀਂ ਕੀਤਾ, ਆਪ ਹੁਦਰੇ ਹੀ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ, ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਪੰਜਾਬ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ DC ਅੰਮ੍ਰਿਤਸਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ 24 ਪੰਨਿਆਂ ਦਾ ਜਿਹੜਾ ਸੀ ਜਵਾਬ ਸੌਂਪਿਆ। ਜਵਾਬ ਦੇ ਵਿਚ ਤਖ਼ਤ ਦੇ ਵੱਲੋਂ ਐਕਟ ਦੇ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਿਤ ਕੀਤਾ ਗਿਆ। ਮੁੱਖ ਨੁਕਤਿਆਂ ਦੇ ਵਿਚੋਂ ਸਰਕਾਰ ਨੇ ਕਾਨੂੰਨ ਦੇ ਵਿਚੋਂ ਵਿਵਾਦਪੂਰਨ ਜਿਹੜੇ ਨੇ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਦੇ ਨਾਲ ਇਕ ਵਿਸਤ੍ਰਿਤ ਨੋਟ ਰਾਹੀਂ ਇਸ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ। ਜਥੇਦਾਰ ਗਰਗਾਜ ਸਾਹਿਬ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਦੇ ਵਿਚ ਕਾਨੂੰਨ ਦੇ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲਬਾਤ ਦੇ ਲਈ ਰਾਹ ਖੁੱਲ੍ਹਾ ਹੈ ਤੇ ਉਨ੍ਹਾਂ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਇਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦੇ ਵਿਚ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣਾ ਦੇ ਪ੍ਰੋਫੈਸਰ ਜਗਮੋਹਨ ਸਿੰਘ ਤੇ SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਜੋ ਕੋਆਰਡੀਨੇਟਰ ਦੇ ਵਜੋਂ ਸੇਵਾ ਨਿਭਾਉਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੇ ਵਿਚ ਸ਼ਾਮਲ ਹੋਣ ਸੰਬੰਧੀ ਮਾਰਗ ਦਰਸ਼ਨ ਦੇ ਲਈ ਕੀਤੀ ਗਈ ਅਪੀਲ ਸੰਬੰਧੀ ਇਕ ਸਵਾਲ ਦੇ ਜਵਾਬ ਦੇ ਵਿਚ ਜਥੇਦਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਸਿੱਖ ਵਿਧਾਇਕਾਂ ਨੂੰ ਆਪਣੀ ਗੱਲਬਾਤ ਸਪੀਕਰ ਤੱਕ ਸੀਮਤ ਰੱਖਣੀ ਚਾਹੀਦੀ ਹੈ, ਨਾ ਕਿ CM ਤੱਕ। ਸਿਰਫ਼ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੇ ਉੱਤੇ ਗੁਰੇਜ਼ ਕਰਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਚਾਹੀਦਾ। ਬਾਜਵਾ ਨੇ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਦੇ ਵਿਚ ਦਿਸ਼ਾ ਨਿਰਦੇਸ਼ ਜਿਹੜੇ ਨੇ ਮੰਗੇ ਸਨ। ਦੂਸਰੇ ਪਾਸੇ ਕਰਜ਼ੇ ਦੀ ਪੰਡ, ਦੇਸ਼ ਦੇ ਵਿਚੋਂ ਪੰਜਾਬ 12ਵੇਂ ਨੰਬਰ ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ਦੀ ਝੰਡੀ, ਮਿਜ਼ੋਰਮ ਸਭ ਤੋਂ ਫਾਡੀ ਤੇ ਬਿਹਾਰ ਦੇ ਉੱਤੇ ਹਰਿਆਣਾ ਨੂੰ ਪੰਜਾਬ ਨੇ ਪਿੱਛੇ ਛੱਡ ਦਿੱਤਾ। ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਐਸਾ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਸਿਆਸੀ ਰੋਲਾ ਰੱਪਾ ਪੰਜਾਬ ਦੇ ਵਿਚ ਪੈਂਦਾ। ਤਾਮਿਲਨਾਡੂ ਕਰਜ਼ਾ ਚੁੱਕਣ ਦੇ ਵਿਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਸ ਦੇ ਵੇਲੇ ਤਾਮਿਲਨਾਡੂ ਦੇ ਉੱਤੇ 10.42 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਦੇ ਉੱਤੇ ਪੰਜਾਬ ਦਾ ਦੇਸ਼ ਭਰ ਚੋਂ 12ਵਾਂ ਨੰਬਰ ਆਉਂਦਾ ਹੈ, ਜਿਸ ਦੇ ਉੱਤੇ ਮਾਰਚ 2026 ਤੱਕ ਕਰਜ਼ਾ 4.13 ਲੱਖ ਕਰੋੜ ਹੋ ਗਿਆ। ਜਦੋਂ ਮਾਰਚ 2026 ਤੱਕ ਦੀ ਸਥਿਤੀ ਜਿਹੜੀ ਵੇਖਦੇ ਹਾਂ ਤਾਂ ਦੇਸ਼ ਦੇ ਵਿਚ ਸਭ ਤੋਂ ਘੱਟ ਕਰਜ਼ਾ 14,516 ਕਰੋੜ ਰੁਪਏ ਮਿਜ਼ੋਰਮ ਦਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਅਨੁਸਾਰ ਬਿਹਾਰ ਤੋਂ ਜਿਹੜਾ ਵੱਧ ਪੰਜਾਬ ਦੇ ਉੱਤੇ ਕਰਜ਼ਾ ਹੈ, ਬਿਹਾਰ ਦੇ ਉੱਤੇ ਕਰਜ਼ਾ 4.03 ਲੱਖ ਕਰੋੜ ਦਾ ਹੈ, ਜਦੋਂ ਕਿ ਪੰਜਾਬ ਦੇ ਉੱਤੇ 4.13 ਲੱਖ ਕਰੋੜ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਉੱਤੇ 4.2 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਦੇ ਵਿਚੋਂ ਦੇਸ਼ ਚੋਂ ਕਰਜ਼ਾ ਚੁੱਕਣ ਦੇ ਵਿਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸਦੇ ਉੱਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। ਮਹਾਰਾਸ਼ਟਰ ਭਾਈ ਉੱਥੇ ਡਿਵੈਲਪਮੈਂਟ ਵੀ ਕਾਫ਼ੀ ਹੈ, ਹੱਬ ਹੈ IT ਦੀ। ਲੰਘੇ 2 ਵਰ੍ਹਿਆਂ ਦੇ ਵਿਚ ਹਰਿਆਣਾ ਨੇ 63,000 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ, ਜਦੋਂ ਕਿ ਪੰਜਾਬ ਨੇ 67,000 ਕਰੋੜ ਦਾ ਕਰਜ਼ਾ ਲਿਆ। ਦੇਸ਼ ਦੇ ਵਿਚੋਂ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸਦੇ ਉੱਤੇ 8.83 ਲੱਖ ਕਰੋੜ ਦਾ ਕਰਜ਼ਾ ਹੈ। ਚੌਥਾ ਨੰਬਰ ਤੇ ਕਰਨਾਟਕ ਦਾ ਹੈ, ਜਿਸਦੇ ਉੱਤੇ 8.14 ਲੱਖ ਕਰੋੜ ਦਾ ਕਰਜ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੇ ਉੱਤੇ 5.34 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਪੱਛਮੀ ਬੰਗਾਲ ਦੇ ਉੱਤੇ 7.90 ਲੱਖ ਕਰੋੜ ਦਾ ਕਰਜ਼ਾ ਹੈ। ਸਾਲ 2022 ਦੇ ਵਿਚ ਪੰਜਾਬ ਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦੋਂ ਕਿ 31 ਮਾਰਚ 2027 ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਦਰਸਾਇਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੰਕੇਤਕ ਕੈਲੰਡਰ ਦੇ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਸਤੰਬਰ ਦੀ ਤਿਮਾਹੀ ਦੇ ਦੌਰਾਨ 13,900 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਪਹਿਲੀ ਤਿਮਾਹੀ ਦੇ ਦੌਰਾਨ 9500 ਕਰੋੜ ਜਿਹੜਾ ਕਰਜ਼ਾ ਚੁੱਕਣ ਦੀ ਵਿਉਂਤ ਸੀ, ਪਰ ਹਕੀਕਤ ਦੇ ਵਿਚ ਪੰਜਾਬ ਨੇ ਪਹਿਲੀ ਤਿਮਾਹੀ ਦੇ ਵਿਚ ਕਰੀਬ 7800 ਕਰੋੜ ਜਿਹੜਾ ਲਿਆ। ਹਰ ਸੂਬੇ ਦੇ ਵਿਚ ਜਦੋਂ ਚੋਣਾਂ ਹੁੰਦੀਆਂ ਨੇ ਉਸ ਵਰੇ ਦੇ ਵਿਚ ਕਰਜ਼ੇ ਦੀ ਰਫ਼ਤਾਰ ਵੱਧ ਜਾਂਦੀ ਹੈ। ਪੰਜਾਬ ਚੋਣਾਂ ਵੀ ਨਜ਼ਦੀਕ ਨੇ, ਜਿਸਦੇ ਕਰਕੇ ਵਿਕਾਸ ਨੂੰ ਰਫਤਾਰ ਦੇਣ ਦੇ ਲਈ ਸਰਕਾਰ ਹਰ ਮਹੀਨੇ ਕਰਜ਼ਾ ਚੁੱਕ ਰਹੀ ਹੈ ਪਰ ਵਿਕਾਸ ਨਜ਼ਰ ਨਹੀਂ ਆਉਂਦਾ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43.798.38 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਇੱਛੁਕ ਹੈ, ਜਾਣੀ ਕਿ 43,00,743.38 ਕਰੋੜ ਦਾ। ਦੂਜੀ ਤਿਮਾਹੀ ਜਿਹੜੀ ਜੁਲਾਈ ਤੋਂ ਸਤੰਬਰ ਦੇ ਦੌਰਾਨ ਦੇਸ਼ ਦੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਕਰੋੜ ਦਾ ਲੋਨ ਜਿਹੜਾ ਲਿਆ ਜਾਣਾ ਹੈ, ਜਿਸਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 4.35% ਬਣ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਹਰਿਆਣਾ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 19,000 ਕਰੋੜ ਦਾ ਜਿਹੜਾ ਕਰਜ਼ਾ ਚੁੱਕੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੂਜੀ ਤਿਮਾਹੀ ਦੇ ਵਿੱਚ 2100 ਕਰੋੜ ਦਾ ਕਰਜ਼ਾ ਲਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 15,000 ਕਰੋੜ ਜਿਹੜਾ, ਬਿਹਾਰ ਸਰਕਾਰ 14,000 ਕਰੋੜ, ਗੁਜਰਾਤ ਸਰਕਾਰ 12,500 ਕਰੋੜ ਕਰਜ਼ਾ ਚੁੱਕ ਰਹੀ ਹੈ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਰਕ ਹੈ ਕਿ ਉਹ ਤਾਂ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਕਹਿੰਦੇ ਚੁੱਕ ਰਹੇ ਨੇ ਤੇ ਤੈਅ ਸੀਮਾ ਦੇ ਵਿੱਚ ਹੀ ਕਰਜ਼ ਲੈ ਰਹੇ ਨੇ। ਦੂਸਰੇ ਪਾਸੇ ਕਾਫੀ ਵੀਡੀਓ ਵਾਇਰਲ ਵੀ ਹੋਈ ਤੇ ਉਹਦੇ ਬਾਰੇ ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਰੋਪੜ ਸਪੋਰਟਸ ਗਰਾਊਂਡ ਜਿਹੜੀ ਸੀ, ਜੋ ਪੱਟੀ ਗਈ, ਉਖਾੜੀ ਗਈ, ਤਬਾਹ ਕਰ ਦਿੱਤੀ ਗਈ, ਉਹਦੇ ਲਈ ਹੁਣ ਹਰਭਜਨ ਸਿੰਘ ਉਹਨਾਂ ਨੇ ਸਰਕਾਰ ਦੇ ਵੱਲੋਂ ਮੈਦਾਨ ਨਾ ਠੀਕ ਕਰਨ ਦੇ ਉੱਤੇ ਖੁਦ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਆਪ ਸਰਕਾਰ ਵੱਲੋਂ ਇੱਕ ਸ਼ਾਮ ਸ਼ਿਵ ਕੇ ਨਾਮ ਧਾਰਮਿਕ ਸਮਾਗਮ ਦੇ ਆਯੋਜਨ ਤੋਂ ਬਾਅਦ, ਜੋ ਕਿ ਬੱਚਿਆਂ ਨੇ 500, 200, 400, 2000, 2500 ਜਿਹਦਾ ਵੀ ਜਿੰਨਾ ਸਰਦਾ ਪੁਰਦਾ ਸੀ ਪਾ ਕੇ ਬੜੇ ਲੰਮੇ ਅਰਸੇ ਬਾਅਦ ਟਰੈਕ ਬਣਵਾਇਆ ਸੀ ਤੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਦੇ ਅੱਖੀਆਂ ਦੇ ਵਿੱਚ ਹੰਝੂ ਦੇਖਣ ਨੂੰ ਮਿਲੇ। ਜੋ ਕੁਝ ਵਾਪਰ ਗਿਆ, ਸਾਰਾ ਟਰੈਕ ਹੀ ਪਟਵਾ ਕੇ ਰੱਖ ਦਿੱਤਾ। ਕਦੇ ਉੱਥੇ ਸਾਈਕਲ ਬਣਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਰ ਉੱਥੇ ਗੱਡੀਆਂ ਖੜੀਆਂ ਕਰ ਦਿੱਤੀਆਂ, ਕਰੇਨਾਂ ਖੜੀਆਂ ਕਰ ਦਿੱਤੀਆਂ। ਰੋਪੜ ਦੇ ਇਤਿਹਾਸਕ ਖੇਡ ਮੈਦਾਨ ਨੂੰ ਕਥਿਤ ਤੌਰ ਦੇ ਉੱਤੇ ਪਹੁੰਚੇ ਨੁਕਸਾਨ ਨੂੰ ਲੈ ਕੇ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ। ਭਾਰਤ ਦੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇਸ ਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਨ ਦੇ ਵਿੱਚ ਸਫਲ ਰਹੀ ਹੈ ਤਾਂ ਉਨ੍ਹਾਂ ਨੇ ਖੇਡ ਮੈਦਾਨ ਨੂੰ ਬਹਾਲ ਕਰਨ ਦੀ ਜਨਤਕ ਜਿਹੜਾ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਹੈ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਜਿਹੜਾ ਸੀ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਏ ਸਨ। ਹਰਭਜਨ ਜੋ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਪੋਸਟ ਦੇ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਕੋਈ ਨਾ, ਹੌਸਲਾ ਰੱਖੋ ਦੋਸਤੋ, ਜੇ ਪੰਜਾਬ ਸਰਕਾਰ ਠੀਕ ਨਹੀਂ ਕਰਵਾਏਗੀ ਗਰਾਊਂਡ ਨੂੰ ਤਾਂ ਤੁਸੀਂ ਮੈਨੂੰ ਦੱਸੋ, ਮੈਂ ਠੀਕ ਕਰਵਾ ਕੇ ਦੇਵਾਂਗਾ। ਪੰਜਾਬ ਨੂੰ ਦੁਬਾਰਾ ਖੇਡ ਦੀਆਂ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦਾ। ਇਸ ਟਵਿੱਟ ਨੇ ਇੱਕ ਜਿਹੜਾ ਅਜਿਹੇ ਮੁੱਦੇ ਨੂੰ ਨਵੀਂ ਸਿਆਸੀ ਗਤੀ ਦੇ ਵਿੱਚ ਰੋੜ ਦਿੱਤਾ ਹੈ। ਸਰਕਾਰੀ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਤੇ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਸੀ ਸਖ਼ਤ ਵਿਰੋਧ ਪ੍ਰਗਟਾਇਆ ਜਾ ਚੁੱਕਿਆ। ਉਨ੍ਹਾਂ ਦਾ ਦੋਸ਼ ਹੈ ਕਿ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਧਾਰਮਿਕ ਸਮਾਗਮ ਹੋਣ ਤੋਂ ਬਾਅਦ ਖੇਡ ਮਾਹੌਲ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ। ਡੀਸੀ ਰੋਪੜ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਵਿੱਚ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਪੂਰਾ ਸਤਿਕਾਰ ਹੈ, ਪਰ ਕਾਲਜ ਦੇ ਖੇਡ ਮੈਦਾਨ ਦੀ ਵਰਤੋਂ ਗੈਰ ਖੇਡ ਸਮਾਗਮਾਂ ਜਿਵੇਂ ਕਿ ਭਾਰੀ ਸਟੇਜਾਂ, ਵਾਹਨਾਂ, ਜਨਰੇਟਰਾਂ ਤੇ ਵੱਡੇ ਜਨਤਕ ਇਕੱਠਾਂ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਨਾਲ ਖੇਡਣ ਵਾਲੀ ਸੱਤਾ ਜਿਹੜੀ ਹੈ, ਗਰਾਊਂਡ ਹੈ, ਖੇਡ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਥੇ ਸਰਕਸ ਲੱਗਣ ਕਾਰਨ ਵੀ ਮੈਦਾਨ ਨੂੰ ਅਜਿਹਾ ਹੀ ਨੁਕਸਾਨ ਝੱਲਣਾ ਪਿਆ ਸੀ ਤੇ ਉਨ੍ਹਾਂ ਨੇ ਇਸ ਸਹੂਲਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਖ਼ਤ ਸੁਰੱਖਿਆ ਜਿਹੜੀ ਉਪਾਵਾਂ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਰੋਪੜ ਦੇ ਸਾਬਕਾ SDM ਦਲਜੀਤ ਸਿੰਘ ਭੰਗੂ ਨੇ 13 ਏਕੜ ਦੇ ਖੇਡ ਮੈਦਾਨ ਨੂੰ ਮੁੜ ਪ੍ਰਾਪਤ ਕਰਨ ਦੇ ਲਈ 2004 ਦੇ ਵਿਚਕਾਰ ਇੱਕ ਵਿਸ਼ਾਲ ਕਾਰ ਸੇਵਾ ਮੁਹਿੰਮ ਦੀ ਅਗਵਾਈ ਕੀਤੀ ਸੀ, ਜਦੋਂ ਕਿ ਇਹ ਸਾਲਾਂ ਦੀ ਅਣਦੇਖੀ ਅਤੇ ਸੀਵਰੇਜ ਦੇ ਪਾਣੀ ਦੇ ਕਾਰਨ ਦਲਦਲ ਦੇ ਵਿੱਚ ਬਦਲ ਚੁੱਕਾ ਸੀ। ਪੁਰਾਣਾ ਵਿਦਿਆਰਥੀ ਐਸੋਸੀਏਸ਼ਨ ਬਾਬਾ ਅਵਤਾਰ ਸਿੰਘ, ਸਥਾਨਕ ਕਾਰੋਬਾਰੀਆਂ ਤੇ ਸੈਂਕੜੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਨੂੰ ਮੋੜਿਆ ਗਿਆ, ਮੈਦਾਨ ਨੂੰ ਪੱਧਰਾ ਕੀਤਾ ਗਿਆ ਤੇ ਸਵੈ ਇੱਛੁਕ ਮਿਹਨਤ ਅਤੇ ਜਨਤਕ ਦਾਨ ਰਾਹੀਂ ਪੂਰੇ ਖੇਡ ਕੰਪਲੈਕਸ ਨੂੰ ਬਹਾਲ ਕੀਤਾ ਗਿਆ ਸੀ। ਭੰਗੂ ਦੇ ਅਨੁਸਾਰ ਬਹਾਲੀ ਦਾ ਕੰਮ, ਜਿਸ ਦੇ ਸਰਕਾਰੀ ਅਨੁਮਾਨ ਲਗਭਗ 1.20 ਕਰੋੜ ਰੁਪਏ ਸਨ, ਸਿਰਫ 4.60 ਲੱਖ ਰੁਪਏ ਦੇ ਵਿੱਚ ਭਾਈਚਾਰਕ ਸ਼ਮੂਲੀਅਤ ਦੇ ਰਾਹੀਂ ਪੇਸ਼ੇਵਰ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਸੀ, ਜਿਹਦੇ ਵਿੱਚ ਡੀਜ਼ਲ ਅਤੇ ਸੀਵਰੇਜ ਮੁਰੰਮਤ ਦਾ ਖਰਚਾ ਵੀ ਸ਼ਾਮਲ ਸੀ। ਅੱਜ ਬਹਾਲ ਕੀਤੇ ਗਏ ਇਸ ਕੰਪਲੈਕਸ ਦੇ ਵਿੱਚ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਤੇ ਹੋਰ ਖੇਡ ਸਹੂਲਤਾਂ ਸ਼ਾਮਲ ਨੇ, ਜਿਨ੍ਹਾਂ ਦੀ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਆਖਰ ਦੇ ਵਿਚ ਹਰਭਜਨ ਦੀ ਇਸ ਦਖਲ ਅੰਦਾਜ਼ੀ ਨੂੰ ਸਿਆਸੀ ਤੌਰ ਦੇ ਉੱਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਇਹ ਇਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਆਪ ਸਰਕਾਰ ਨੇ ਤੇ ਜਿਹੜਾ ਜਨਤਕ ਅਤੇ ਖੇਡ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਵਿਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਪਹਿਲਾਂ ਹੀ ਕਾਲਜ ਦੇ ਮੈਦਾਨ ਦੇ ਵਿਚ ਧਾਰਮਿਕ ਪ੍ਰੋਗਰਾਮ ਦੀ ਆਗਿਆ ਦੇਣ ਦੇ ਫੈਸਲੇ ਦੀ ਆਲੋਚਨਾ ਕਰ ਚੁੱਕੇ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਭਾਈਚਾਰੇ ਦੇ ਦੁਆਰਾ ਮਿਹਨਤ ਦੇ ਨਾਲ ਮੁੜ ਸੁਰਜੀਤ ਕੀਤੀ ਗਈ ਇਕ ਪ੍ਰਤੀਕ ਖੇਡ ਸਹੂਲਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਹੈ। ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਇਹਦੇ ਉੱਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਕਾਫੀ ਵਿਵਾਦ ਜਿਹੜਾ ਬਣਿਆ ਹੋਇਆ ਨਿਊਯਾਰਕ ਤੱਕ ਜਿਹੜੀਆਂ ਖ਼ਬਰਾਂ ਨੇ ਤੇ ਇੰਡੀਆ ਨੇ ਉਹਦੇ ਉੱਤੇ ਜਿਹੜਾ ਆਪਣਾ ਵਿਅੰਗ ਕੱਸਿਆ ਕਿ ਭਾਈ ਤੁਸੀਂ ਇਸ ਨੂੰ ਏਦਾਂ ਲਿਖ ਕਿੱਦਾਂ ਦਿੱਤਾ ਭਈ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ, ਕਹਿੰਦੇ ਉਹਦੇ ਅੰਦਰ ਕੋਈ ਕਸ਼ਮੀਰ ਨਹੀਂ ਆਉਂਦਾ। ਤੇ ਲੋ ਫਿਰ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ।
0: ਕਿਵੇਂ ਚੱਲ ਰਹੀ ਹੜਤਾਲ ਜੀ?
1: ਅੱਜ ਤਾਂ ਹੜਤਾਲ ਭਾਰਤ ਸਾਹਿਬ ਠੀਕ ਚੱਲ ਰਹੀ ਆ, ਚਲੋ ਸੰਘਰਸ਼ ਆ
0: ਜੀ,
1: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਜਿਸ ਮੁੱਦੇ ਨੂੰ ਲੈ ਕੇ ਹੜਤਾਲ ਆ ਜੀ, ਉਹਦੇ ਤੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਨੇ ਫਿਰ ਕਿਹਾ ਵੀ ਇਹ ਵਾਪਸ ਨਹੀਂ ਹੋਣੀ ਪਾਲਿਸੀ, ਅਸੀਂ ਇਹਦੇ ਵਿਚ ਅਮੈਂਡਮੈਂਟਸ ਕਰ ਦਿਆਂਗੇ, ਹੈ ਜੀ ਤੁਸੀਂ ਆਪਣੀਆਂ ਪ੍ਰਪੋਜ਼ਲ ਦੇ ਦਿਓ
0: ਜੀ।
1: ਵਕੀਲ ਮੰਗ ਕਰਦੇ ਸੀ ਵੀ ਇਹ ਟੋਟਲੀ ਜਿਹੜੀ ਹੈਗੀ ਆ ਵੀ ਇਹ ਪਾਲਿਸੀ ਅਗੇਂਸਟ ਦਾ ਪ੍ਰੋਫੈਸ਼ਨ ਆ ਜੀ, ਤੇ ਇਹ ਆਰਬਿਟਰੇਰੀ ਹੈਗਾ ਆ, ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਲਾਉਣੇ ਆ ਜੀ
0: ਜੀ। ਪਰ ਤੁਸੀਂ ਇਹ ਦੇਖੋ ਇਹ ਜਿਹੜਾ, ਚਲੋ ਥੋੜੀ ਜਿਹੀ ਮੈਂ ਗੱਲ ਇਹਦੇ ਉੱਤੇ ਖੋਲਣੀ ਚਾਹਾਂਗਾ, ਜਿਵੇਂ ਕਿ ਚਲੋ ਆਪਾਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਕੱਲਾ ਕਾਰਪੋਰੇਟ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਹੀ ਨਹੀਂ, ਹੋਰ ਛੋਟੇ ਕਾਰੋਬਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਸੈਲਫ ਇੰਪਲਾਇਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਕੈਪਚਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਵੱਡੀਆਂ ਵੱਡੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਅੰਡਰ ਹੀ ਕੇਸ ਚੱਲਣਗੇ, ਉਹਨਾਂ ਦੇ ਅੰਡਰ ਹੀ ਜਿੰਨਾ ਕਹਿ ਸਕਦੇ ਆ ਛੋਟਾ ਇੱਕ ਜਿਹੜਾ ਆਪਣਾ ਨਿੱਜੀ ਕਾਰੋਬਾਰ ਕਰਦਾ ਮਾੜਾ ਮੋਟਾ ਰੋਜ਼ੀ ਰੋਟੀ ਕਮਾਉਂਦਾ ਹੈ, ਕਿ ਉਹਦੇ ਨਾਲ ਬੇਰੋਜ਼ਗਾਰੀ ਹੋਰ ਜਿਹੜੀ ਹੈ ਉਹਨੂੰ ਜਿਹੜਾ ਰਾਹ ਨਹੀਂ ਪੱਧਰਾ ਹੋਵੇਗਾ ਜੀ।
1: ਬਿਲਕੁਲ ਜੀ, ਪ੍ਰੋਫੈਸ਼ਨ ਤਾਂ ਖਤਮ ਹੀ ਹੋ ਜਾਏਗਾ
0: ਜੀ।
1: ਸਰਕਾਰ ਦਾ ਇੱਕ ਏਜੰਸੀ ਆ ਬੰਦੇ ਨੂੰ ਫੜ ਕੇ ਲਿਆਏਗੀ ਕਿ ਦੋਸ਼ੀ ਹੈਗਾ ਜੀ, ਸਰਕਾਰ ਦਾ ਹੀ ਵਕੀਲ ਦੂਜੇ ਪਾਸਿਓਂ ਖੜਾ ਹੋ ਜਾਏਗਾ
0: ਜੀ,
1: ਹਾਂਜੀ ਨਹੀਂ ਜੀ ਇਹ ਬੇਦੋਸ਼ ਆਇਆ ਜੀ, ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਜੀ,
0: ਜੀ
1: ਉਹ ਚੁੱਪ ਕਰਕੇ ਜਿਹੜਾ ਹੈਗਾ ਜੀ, ਐਕਚੁਅਲ ਕ੍ਰਿਮੀਨਲ ਵੀ ਹੈਗਾ, ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਜੀ
0: ਜੀ,
1: ਕਿਉਂਕਿ ਉਹਨਾਂ ਦੇ ਉਹਨਾਂ ਨੂੰ ਲੀਗਲ ਪ੍ਰੋਸੈਸ ਜਿਹੜੀ ਹੈਗੀ ਆ ਉਹ ਪੇਨਫੁਲ ਲੱਗਦੀ ਨੀ ਜੀ
0: ਜੀ,
1: ਉਹ ਆਉਂਦੇ ਆ ਚੁੱਪ ਕਰਕੇ ਆਪਣੀ ਜਮਾਨਤ ਕਰਾਉਂਦੇ, ਚਾਰ ਦਿਨ ਜਿਹੜੇ ਅੰਦਰ ਰਹਿੰਦੇ ਆ, ਚਾਰਾਂ ਦਿਨਾਂ ਬਾਅਦ ਜਮਾਨਤ ਆਪਣੇ ਆਪ ਕਰਵਾ ਲੈਂਦੇ ਆ ਜੀ, ਨਾ ਕੋਈ ਜਮਾਨਤੀ ਲਿਆਉਣ ਦੀ ਲੋੜ ਆ, ਉਹਨਾਂ ਦਾ ਇੱਕ ਪਰਸਨਲ ਬੌਂਡ ਹੋ ਜਾਂਦਾ ਆ ਜੀ, ਉਹ ਕਾਗਜ਼ ਤੇ ਸਾਈਨ ਕਰਦੇ ਆ ਤੇ ਚੱਲ ਜਾਂਦੇ ਆ ਜੀ, ਤੇ ਮੁੜ ਕੇ ਫੇਰ ਉਸੇ ਕਾਰੋਬਾਰ ਚ ਲੱਗ ਜਾਂਦੇ ਆ ਜੀ।
0: ਬਿਲਕੁਲ ਆ ਜੀ ਜੀ ਬਿਲਕੁਲ,
1: ਪੰਜਾਬ ਨੂੰ ਅਪਰਾਧੀਆਂ ਦਾ ਅੱਡਾ ਥੋੜਾ ਬਣਾ ਦੇਣਾ ਜੀ, ਅਪਰਾਧੀਆਂ ਨੂੰ ਜੇ ਤੁਸੀਂ ਇੰਨਾ ਸੰਘਰਸ਼ਣ ਦਿਓਗੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਆ ਵਰਸ ਹੀ ਹੋਏਗੀ
0: ਜੀ।
1: ਦੂਜੀ ਬੇਨਤੀ ਇਹ ਹੈਗੀ ਆ ਕਿ ਦੇਖੋ ਐਡਾ ਵੱਡਾ ਵਿਵਾਦ ਚੱਲ ਰਿਹਾ ਹੈਗਾ ਆ ਤੇ ਉਹ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਇਹ ਕੀਤਾ ਕਿ ਹੁਣੇ ਹੁਣੇ ਖਬਰ ਆਈ ਹੈਗੀ ਕਿ ਚਾਰ ਬੰਦੇ ਅੱਜ ਹੋਰ ਲਾਤੇ ਆ ਜੀ ਉਹਨਾਂ ਨੇ।
0: ਅੱਛਾ ਜੀ, ਕਿਆ ਬਾਤ।
1: ਹਾਂਜੀ ਉਹ ਇਸ ਉਹ ਤੁਸੀਂ ਦੇਖੋ ਨਾ ਪੂਰਾ ਪੰਜਾਬ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਜਿਹੜੀ ਹੈਗੀ ਆ ਉਹ ਵੀ ਹੜਤਾਲ ਤੇ ਸੀ,
0: ਬੰਦ ਰਹੀਆਂ ਨੇ
1: ਕਿਉਂਕਿ ਚੀਫ ਜਸਟਿਸ ਨੇ ਵਕੀਲਾਂ ਨੂੰ ਸ਼ੇਮਫੁਲ ਕਹਿ ਦਿੱਤਾ
0: ਜੀ।
1: ਹਾਂਜੀ ਹੁਣ ਗੱਲ ਤਾਂ ਇਹ ਹੈਗੀ ਆ ਕਿ ਆਪਣੇ ਹੱਕ ਪ੍ਰਤੀ ਜਿਹੜਾ ਆ ਉਹ ਆਵਾਜ਼ ਉਠਾਉਣੀ ਉਹ ਸ਼ੇਮਫੁਲ ਕਦੋਂ ਤੋਂ ਹੋ ਗਿਆ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੱਗਦਾ ਆ ਕਿ ਪਰ ਭਾਰਤ ਸਾਹਿਬ ਦੇਖੋ ਨਾ ਲੋਸ ਹੋ ਰਿਹਾ ਤੇ ਹੁਣ ਕੋਰਟਾਂ ਦੇ ਮਤਲਬ ਬੰਦ ਹੋਣ ਨਾਲ ਜਾਂ ਮਤਲਬ ਹੜਤਾਲ ਹੋਣ ਨਾਲ ਜੀ ਸਾਡੀ ਰੋਜ਼ੀ ਰੋਟੀ ਦਾ ਜਿਹੜਾ ਫਰਕ ਪੈਂਦਾ ਪੈਂਦਾ, ਜਿਹੜੇ ਲੋਕ ਉੱਥੇ ਕੇਸ ਨਵੇਂ ਕਰਨੇ ਆ ਜਿਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਰਿਲੀਫ ਚਾਹੀਦੀ ਆ ਜੀ, ਉਹ ਕੇਸ ਪੈਂਡਿੰਗ ਪਏ ਹੈਗੇ ਜੀ, ਵੀ ਜਦ ਤੱਕ ਜਿਹੜਾ ਹੈਗਾ ਆ ਕੋਰਟਾਂ ਪੂਰੀ ਤਰ੍ਹਾਂ ਸਮੂਥਲੀ ਵਰਕ ਨਹੀਂ ਕਰਦੀਆਂ ਅਸੀਂ ਕੰਪਾਈਲ ਨਹੀਂ ਕਰਦੇ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੰਬੇ ਸਮੇਂ ਤੱਕ ਸਾਨੂੰ ਮੈਨੂੰ ਲੱਗਦਾ ਹੈ ਸੰਘਰਸ਼ ਕਰਨਾ ਪਊਗਾ ਜੀ। ਪ੍ਰੋਫੈਸ਼ਨ ਵੈਸੇ ਓਵਰਆਲ ਜੋ ਇਹਨਾਂ ਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਨਾ ਜੀ, ਉਹ ਇਹਨਾਂ ਨੇ ਪ੍ਰੋਫੈਸ਼ਨ ਨੂੰ ਖਤਮ ਹੀ ਕਰ ਦੇਣਾ ਜੀ।
0: ਬਿਲਕੁਲ ਆ ਜੀ,
1: ਹੁਣ ਹੈਗਾ ਕੀ ਹੈ ਜੀ ਕਿ ਤੁਸੀਂ ਕਾਰਪੋਰੇਟ ਦੀ ਗੱਲ
0: ਜੀ,
1: ਸਰ ਕਾਰਪੋਰੇਟ ਦੀ ਗੱਲ ਤੋਂ ਜਨਾਬ ਕਰਦੇ ਹੈਗੇ ਆ ਜੀ, ਕਾਰਪੋਰੇਟ ਇੱਕ ਅਲੱਗ ਚੀਜ਼ ਹੈਗੀ ਆ।
0: ਜੀ
1: ਜਦੋਂ ਸਰਕਾਰਾਂ ਹੀ ਕਾਰਪੋਰੇਟ ਬਣ ਜਾਣ,
0: ਜੀ ਮਨੋਕਰੀ
1: ਸਾਡੀ
0: ਹੋਵੇ।
1: ਹਾਈ ਕੋਰਟ ਜਿਹੜੀ ਹੈ, ਹਾਂ ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਆ, ਉਹ ਇਸ ਤਰੀਕੇ ਨਾਲ ਐਕਟ ਕਰੇ ਕਿ ਹਾਂ ਜੀ ਕਿ ਉਹਨਾਂ ਨੇ ਇਸ ਢਾਂਚੇ ਨੂੰ ਲਿਆਉਣਾ ਹੈਗਾ ਆ, ਜਿਹਦੇ ਨਾਲ ਜਿਹੜਾ ਆ ਕਿ ਆਮ ਬੇਰੁਜ਼ਗਾਰੀ ਵਧੇ, ਅਤੇ ਜਸਟਿਸ ਜਿਹੜਾ ਆ ਕੁਛ ਇੱਕ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਏ।
0: ਜੀ ਕਿਉਂਕਿ
1: ਉਹ
0: ਉਹ
1: ਮਤਲਬ ਜਿਹੜਾ ਹੈਗਾ,
0: ਐਪਰੀਸ਼ੀਏਟ ਕਰ ਰਹੇ ਨਾ ਉਸ ਚੀਜ਼ ਨੂੰ ਕਿ ਇਹ ਵਧੀਆ ਚੀਜ਼ ਆ। ਜਿੱਦਾਂ ਮੋਦੀ ਸਾਹਿਬ ਕਿਸਾਨੀ ਨੂੰ ਕਰਦੇ ਸੀਗੇ ਵੀ ਤੁਹਾਡੇ ਲਈ 3 ਕਾਨੂੰਨ ਲਿਆਂਦੇ ਆ ਫਾਇਦੇ ਵਾਲੇ ਆ, ਉਹੀ ਚੀਜ਼ ਜਿਹੜੀ ਉਹ ਕੁਝ ਲੋਕ ਹੈਗੇ
1: ਸਾਰਾ
0: ਉਹ
1: ਗੱਲ
0: ਹਾਮੀ
1: ਇੱਦਾਂ
0: ਭਰਨ ਲੱਗ
1: ਹੈਗੀ
0: ਗਏ
1: ਆ,
0: ਨੇ ਇਸ ਚੀਜ਼ ਦੀ
1: ਹੂ ਆਰ ਦਾ ਪਰਸਨ ਹੂ ਆਰ ਅਪੁਆਇੰਟਡ ਸਰ, ਪਤਾ ਕੌਣ ਆ ਜੀ,
0: ਜੀ
1: ਉਹ ਇਹਨਾਂ ਦੇ ਕਿਥ ਐਂਡ ਕਿਨ ਆ ਜੀ,
0: ਜੀ
1: ਆਪਣੇ ਰਿਸ਼ਤੇਦਾਰ ਸੈੱਟ ਕਰਨੇ ਆ ਜੀ।
0: ਜੀ
1: ਉਹਦੇ ਵਿੱਚ ਨਾ ਤਾਂ ਕੋਈ ਐਗਜ਼ਾਮ ਨਾ ਕੋਈ ਇੰਟਰਵਿਊ, ਆਰਬਿਟਰੇਰੀ ਪਤਾ ਨਹੀਂ ਆ ਜਾਂਦਾ ਵੀ 4 ਬੰਦਿਆਂ ਦੇ ਨਾਂ ਆ ਗਏ, ਜਿਹਨਾਂ ਦੀ ਪਹੁੰਚ ਹੈਗੀ ਆ ਉਹ ਬਣ ਜਾਣਗੇ ਜੀ ਆਰਾਮ ਨਾਲ, ਚੁੱਪ ਕਰਕੇ 70,000 ਰੁਪਇਆ ਤਨਖਾਹ ਆ ਜੀ, ਬਾਅਦ ਵਿੱਚ 1.5 ਲੱਖ ਕਰ ਦੇਣੀ ਇਹਨਾਂ ਨੇ
0: ਬਿਲਕੁਲ ਹੈ ਜੀ ਬਿਲਕੁਲ।
1: ਹੌਲੀ ਹਾਂਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹ ਤੋਂ ਇਲਾਵਾ ਜਿਹੜੀ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ ਹਿਡਨ, ਉਹ ਅਲੱਗ ਚੀਜ਼ ਹੈਗੀ ਆ ਜੀ, ਕਿਉਂਕਿ ਅਸੀਂ ਬੋਲ ਨਹੀਂ ਸਕਦੇ, ਕਿਉਂਕਿ ਇਹ ਸਾਡੇ ਕੋਲ ਅਸੀਂ ਉਹਨੂੰ ਚੀਜ਼ ਨੂੰ ਐਸਟੈਬਲਿਸ਼ ਨਹੀਂ ਕਰ ਸਕਦੇ।
0: ਜੀ
1: ਔਨ ਏਅਰ ਅਸੀਂ ਉਹੀ ਗੱਲ ਕਰ ਸਕਦੇ ਹੈਗੇ ਆ ਜਿਹੜੀ ਚੀਜ਼ ਸਾਨੂੰ ਜਿਹੜੀ ਹੈਗੀ ਐਪਰੈਂਟਲੀ ਦਿਸਦੀ ਆ, ਔਰ ਐਪਰੈਂਟਲੀ ਅਸੀਂ ਉਹਨੂੰ ਸਾਬਤ ਕਰ ਸਕਦੇ ਆ ਜੀ
0: ਬਿਲਕੁਲ ਹੈ ਜੀ ਬਿਲਕੁਲ।
1: ਬਟ ਅੰਡਰ ਦਾ ਕਾਰਪੇਟ ਤਾਂ ਬਹੁਤ ਕੁਛ ਹੈਗਾ ਜੀ,
0: ਹੈਗਾ ਜੀ ਬਿਲਕੁਲ,
1: ਜਿਹੜਾ ਕਿ ਵਕੀਲਾਂ ਨੂੰ ਤਾਂ ਪਤਾ ਪਰ ਆਮ ਜਨਤਾ ਨੂੰ ਓਨਾ ਚਿਰ ਤੱਕ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਜਦ ਤੱਕ ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਸਾਬਤ ਨਾ ਕਰ ਸਕਦੇ ਹੋਈਏ।
0: ਬਿਲਕੁਲ,
1: ਕਈ ਚੀਜ਼ਾਂ ਸੱਚਾਈ ਹੁੰਦੀਆਂ ਹੈਗੀਆਂ ਆ, ਪਰ ਸੱਚਾਈ ਤੋਂ ਬਾਵਜੂਦ ਵੀ ਫੇਰ ਉਹ ਜਿਹੜਾ ਹੈਗਾ ਆ, ਦੇਖੋ ਇਹਨਾਂ ਕੇਸਾਂ ਦੀਆਂ ਅਪੀਲਾਂ ਕਿੱਥੇ ਜਾਂਦੀਆਂ ਹੈਗੀਆਂ ਆ, ਉਹ ਉੱਪਰ ਉਹਨਾਂ ਜੱਜਾਂ ਦੇ ਬੱਚਿਆਂ ਕੋਲ ਜਾਂਦੀਆਂ ਹੈਗੀਆਂ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਉੱਪਰ।
0: ਜੀ
1: ਸਰ ਸਫਰਰ ਜਿਹੜੇ ਹੈਗੇ ਆ ਬਹੁਤ ਸਾਰੇ ਆ ਜੀ,
0: ਬਿਲਕੁਲ
1: ਇਹ ਐਵੇਂ ਨੀ ਸਾਰੇ ਵਕੀਲ ਜਿਹੜੇ ਹੈਗੇ ਆ ਇਕਦਮ ਜਿਹੜੇ ਆ ਸੜਕਾਂ ਤੇ ਆ ਗਏ, ਉਹ ਇਸੇ ਕਰਕੇ ਆ ਜੀ।
0: ਹੁਣ
1: ਹੋਰ ਕੀ ਆ ਸਾਡੇ ਕੋਲ, ਤਾਂ ਦੇਖੋ ਇੱਕ ਪੜ੍ਹੀ ਲਿਖੀ ਕਲਾਸ ਹੈਗੀ ਆ ਜੀ, ਇਹ ਤਾਂ ਇੰਨਾ ਕੀ ਕਰ ਸਕਦੇ ਕਿ ਸੰਕੇਤਕ ਤੌਰ ਤੇ ਭੁੱਖ ਹੜਤਾਲ ਕਰ ਲਈ ਜੀ, ਉਹ ਵੀ ਅਸੀਂ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਜਿਹੜਾ ਆ ਇਹ ਬਹਿੰਦੇ ਆ ਜੀ, ਵੱਡੀਆਂ 12 ਚ 10-10 20-20 ਬੰਦੇ ਬਹਿੰਦੇ, ਛੋਟੀਆਂ 12 ਚ 5-5, 7-7 ਬੰਦੇ ਬਹਿੰਦੇ ਆ ਜੀ
0: ਬਿਲਕੁਲ ਜੀ।
1: ਪਰ ਹੁਣ ਪਰ ਜੇ ਸਰਕਾਰ ਤੇ ਸਿਰਫ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੂੰ ਆਪਣਾ ਕੰਮ ਚੱਲਦਾ ਚਾਹੀਦਾ ਆ, ਉਹਨਾਂ ਨੂੰ ਵਕੀਲਾਂ ਦੀ ਰੋਜ਼ੀ ਰੋਟੀ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਪਬਲਿਕ ਵੀ ਹਰਾਸ ਹੋ ਰਹੀ ਹੈਗੀ ਆ ਜੀ
0: ਬਿਲਕੁਲ।
1: ਇਸ ਕਰਕੇ ਜਸਟਿਸ ਦਾ ਕਨਸੈਪਟ ਹੀ ਜਿਹੜਾ ਹੈਗਾ ਟੋਟਲੀ ਖਤਮ ਹੁੰਦਾ ਜਾ ਰਿਹਾ
0: ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਆ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸੋਰੀ ਮੈਂ ਸੈਣੀ ਸਾਹਿਬ ਨੂੰ ਰੁਕਿਆ ਜੀ।
0: ਨਹੀਂ ਨਹੀਂ ਕੋਈ ਗੱਲ ਨਹੀਂ, ਕੰਟੀਨਿਊ ਪਲੀਜ਼।
2: ਸਤਿ ਸ੍ਰੀ ਅਕਾਲ ਜੀ
0: ਜੀ ਇਹਨੂੰ
2: ਜੀ। ਐਕਚੁਅਲੀ ਨਾ ਮੇਰੇ ਨੀਂਦ ਲੇਟ ਹੋ ਜਾਂਦੀ ਹੈ, ਮੈਂ ਕੁਦਰਤੀ ਅੱਜ ਵੈਸੇ ਲੇਟ ਹੋ ਗਿਆ ਸੀ
0: ਜੀ,
2: ਇੱਕ ਮੇਰੇ ਨਾ ਫੋਨ ਦੀ ਸਕਰੀਨ ਹਿੱਲੀ ਹੋਈ ਹੈ ਤਾਂ ਕਰਕੇ ਉਹ ਪ੍ਰੋਗਰਾਮ ਕੱਟਿਆ ਜਾਂਦਾ
0: ਜੀ।
2: ਸਭ ਤੋਂ ਪਹਿਲਾਂ ਸੈਣੀ ਸਾਹਿਬ ਨੂੰ ਪੁੱਛੋ ਵੀ ਇਹਨਾਂ ਦਾ ਵਜਨ ਤਾਂ ਨੀ ਘਟ ਗਿਆ ਭੁੱਖ ਹੜਤਾਲ ਕਰਕੇ?
0: ਨਹੀਂ ਨਹੀਂ ਅਜੇ ਤਾਂ ਪਹਿਲਾਂ ਦੇਣਾ ਜੀ, ਉਹਦਾ ਸਮਾਂ ਵਧੀਆ ਲੱਗਦਾ, ਫਿਟਨੈਸ ਆ ਜਾਣੀ ਹੋਰ
2: ਹਾਰ ਤੇ ਵਾ ਨੀ, ਹਾਰ ਤੇ ਕਾਫੀ ਦਿਨਾਂ ਦੇ ਪਾਈ ਫਿਰਦੇ
0: ਜੀ ਸੈਣੀ ਸਾਹਿਬ।
1: ਹਾਂਜੀ ਹਾਰ ਇਸ ਕਰਕੇ ਜਿਹੜੇ ਬੰਦਿਆਂ ਨੇ ਜਿਹੜਾ ਹੈਗਾ ਆ ਵਲੰਟੀਅਰ ਹੁੰਦੇ ਆ ਜਿਹਨਾਂ ਨੇ ਭੁੱਖ ਹੜਤਾਲ ਕਰਦੇ ਆ, ਉਹਨਾਂ ਨੂੰ ਸਵੇਰੇ ਹਾਰ ਪਾ ਕੇ ਬਿਠਾਲਿਆ ਜਾਂਦਾ ਜੀ ਉੱਥੇ।
0: ਬਿਲਕੁਲ, ਡਿਊਟੀ ਲੱਗੀ ਸੀ
2: ਤੁਸੀਂ ਦੇਖਦੇ ਪਾਏ ਸੀ ਤਾਂ।
1: ਹਾਂਜੀ
0: ਜੀ
1: ਹਾਂਜੀ, ਜਦੋਂ ਜੇ ਕਿਤੇ ਚੜਾਈ ਕਰ ਜਾਏ ਤੇ ਇਹੀ ਫੋਟੋ ਸਾਡੀ ਬਾਅਦ ਚ ਕੰਮ ਆ ਜਾਏ, ਇਸ ਕਰਕੇ ਪਾ ਲਈ ਦੇ ਜੀ। ਤੇ ਫੋਟੋ ਦੇ ਹਾਰ ਪਾਉਣ ਦੀ ਲੋੜ ਨੀ ਹੁੰਦੀ, ਹਾਰ ਵਾਲੀ ਫੋਟੋ ਹੀ ਲਾ ਲਈ ਦੀ ਹੈ ਜੀ।
0: ਕੀ ਬਾਤ ਹੈ ਜੀ,
2: ਮੈਂ ਤੁਹਾਨੂੰ ਸਲਾਹ ਦੇਣੀ ਸੀ ਵੀ ਜਦੋਂ 5-10 ਦਿਨ ਭੁੱਖਾ ਰਹਿੰਦਾ ਨਾ ਨੁਕਸਾਨ
0: ਜੀ,
2: ਰੀਫੀਡਿੰਗ ਸਿੰਡਰੋਮ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ, ਜੇ ਕੋਈ ਆਏਗੀ ਤੇ ਸਾਨੂੰ ਕਾਲ ਕਰ ਲਿਆ
0: ਜੀ।
1: ਪੱਟੀ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਇੰਨਾ ਸੋਚਦੇ ਹੈਗੇ ਆ, ਇੱਕ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਵੈਸੇ ਚੰਗੀ ਗੱਲ ਆ
0: ਜੀ।
1: ਤੇ ਬਾਕੀ ਜਾਣਾ ਕਿੱਥੇ ਆ ਜੀ, ਮੁੜ ਕੇ ਤੁਹਾਡੇ ਕੋਈ ਆਉਣਾ
0: ਜੀ?
2: ਉਹ ਕਈ ਵਾਰੀ ਨਾ ਫਿਰ ਆ ਜਾਂਦੀਆਂ ਨਾ, ਹੁਣ ਪਤਾ ਨੀ ਤੁਹਾਡੀ ਭੁੱਖ ਹੜਤਾਲ ਕੀ ਹੁੰਦੇ ਵੀ ਜਿੰਨਾ ਚਿਰ ਮਸਲਾ ਹੱਲ ਨੀ ਹੁੰਦਾ ਓਨਾ ਚਿਰ ਤੱਕ ਅੱਗੇ 2-4 ਘੰਟੇ ਦੀ ਇਹ ਤੁਹਾਨੂੰ ਪਤਾ ਹੋਊਗਾ ਜੀ।
0: ਜੀ ਨਹੀਂ ਮਹੀਨਾ ਹੋ ਗਿਆ ਵੈਸੇ ਤਾਂ ਜੀ।
2: ਚਲੋ ਬਾਕੀ ਵੀ ਇਹ ਆ ਵੀ ਵੇਖੋ ਤੁਸੀਂ ਕੀਤੀ ਸੈਣੀ ਸਾਹਿਬ ਅਪਰਾਧੀਆਂ ਦੀ, ਲਗਭਗ ਪੰਜਾਬ ਤਾਂ ਅਪਰਾਧੀਆਂ ਦਾ ਅੱਧ ਪਛੱਤਾ ਅੱਡਾ ਤਾਂ ਬਣ ਹੀ ਗਿਆ ਜੀ
0: ਜੀ।
2: ਬਾਕੀ ਚਲੋ ਕਾਨੂੰਨ ਆ, ਤੁਸੀਂ ਜ਼ਿਆਦਾ ਜਾਣਦੇ ਹੋ ਸਾਡੇ ਨਾਲੋਂ ਜੀ, ਮੈਨੂੰ ਤੇ ਇਸ ਚੀਜ਼ ਬਾਰੇ ਕੋਈ ਬਹੁਤਾ ਪਤਾ ਨਹੀਂ ਗਾ
0: ਜੀ।
2: ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ, ਹੁਣ ਅੰਮ੍ਰਿਤਪਾਲ ਹੋਣਾ ਨੇ ਕੀ ਕੀਤਾ ਜਾ ਕੇ ਉੱਥੇ ਚੰਡੀਗੜ੍ਹ
0: ਜੀ,
2: ਤੁਸੀਂ ਜਿਹੜਾ ਦੇਣਾ ਆਪਣਾ ਕੋਈ ਡਿਮਾਂਡਸ ਨੇ ਤੁਹਾਡੀਆਂ, ਪਹਿਲੀ ਗੱਲ ਤੇ ਵੀ ਜਿਹੜੇ ਬੰਦੀ ਸਿੰਘ ਕੀ ਉਹ ਸੀਐਮ ਦੇ ਵਸ ਚ ਹੈਗੇ ਨੇ ਰਿਆਕਰ ਨੇ?
0: ਨਹੀਂ ਜੀ।
2: ਫੇਰ ਵੀ ਤੁਸੀਂ ਉੱਥੇ ਜਾ ਕੇ ਚਾਰ ਬੰਦੇ ਜਾ ਕੇ ਵੀ ਤਾਂ ਤੁਸੀਂ ਉਹ ਦੇ ਮੰਗ ਪੱਤਰ ਜਾਂ ਜੋ ਵੀ ਤੁਹਾਡਾ ਹੈਗਾ ਤੁਸੀਂ ਦੇ ਕੇ ਆ ਸਕਦੇ ਜੇ ਨਾ
0: ਜੀ।
2: ਤੇ ਜਿਹੜੀ ਇੰਨੀ ਹੁੱਲੜਬਾਜੀ ਦੂਜੀ ਤੀਜੀ ਆ, ਇਹ ਕਿੱਧਰ ਨੂੰ ਜਾ ਰਿਹਾ ਕੰਮ
0: ਜੀ?
2: ਫਿਰ ਉੱਥੇ ਜੋ ਤੁਹਾਨੂੰ ਪਤਾ ਹੀ ਹੈ ਫਿਰ ਜੋ ਕੁਛ ਹੋਇਆ ਸਾਰਾ, ਤੁਸੀਂ ਜ਼ਿਆਦਾ ਸਾਡੇ ਨਾਲੋਂ ਸੁਣਦੇ ਜਾਣ ਸਮਝਦੇ ਹੋ
0: ਜੀ।
2: ਮੇਰੇ ਅਕੋਰਡਿੰਗ ਹੀਰੋ ਬਣਾਉਣ ਵਾਸਤੇ ਹੋਣਾ ਕਿਤੇ ਨਾ, ਵੇਖ ਕੇ ਸਾਰੇ ਬੰਦੇ MLA ਬਣ ਜਾਣ ਪੰਜਾਬ ਚ
0: ਜੀ,
2: ਕਿਉਂਕਿ ਬੰਦੇ ਸਜ਼ਾ ਤੇ ਬਹੁਤੀ ਜ਼ਿਆਦਾ ਹੋਣੀ ਨੀ ਇਹਦੇ ਚ, ਥੋੜਾ ਬੜਾ ਕੱਟ ਕੇ ਤੇ ਹੋਰ ਜਥੇਦਾਰ ਸਾਹਿਬ ਤੇ ਸਰਕਾਰ ਦਾ ਪੰਗਾ ਪਿਆ ਹੋਇਆ
0: ਜੀ।
2: ਜਥੇਦਾਰ ਸਾਹਿਬ ਪਹਿਲਾਂ ਕਹਿੰਦੇ ਵੀ ਉਹ ਕਮੇਟੀ ਬਣਾਓ ਕਾਨੂੰਨ ਬਦਲੋ, ਹੁਣ ਕਹਿੰਦੇ ਹੁਣ ਦੂਜੇ ਬੰਨੇ ਹੋ ਗਏ। ਫਿਰ
0: ਨਹੀਂ ਉਹ ਤਾਂ ਆਪਣੇ ਸਟੈਂਡ ਦੇ ਉੱਤੇ ਹੀ ਨੇ, ਉਹ ਇਹਨਾਂ ਨੇ ਸਲਾਹ ਮਸ਼ਵਰਾ ਨਹੀਂ ਕੋਈ ਨਹੀਂ ਕੀਤਾ ਜੀ, ਫਿਰ ਉਸੇ ਤਰ੍ਹਾਂ ਹੀ ਮਤਲਬ ਕਿ ਸ਼ੁਰੂ ਕਰ ਦਿੱਤਾ ਕੰਮ, ਇਹ ਸਾਹਮਣੇ ਆ ਰਿਹਾ ਜੀ।
2: ਨਹੀਂ ਉਹ ਚਲੋ ਖਰੜਾ ਤੇ ਵੇਖੋ ਜੀ, ਸਰਕਾਰ ਤੇ ਵੇਖੋ ਜੀ, ਸਿਆਸਤ ਕਰੂਗੀ ਕਰੂਗੀ
0: ਜੀ।
2: ਉਹ ਖਰੜਾ ਵਗੈਰਾ ਤੇ ਮੇਰੇ ਖਿਆਲ ਕੱਲ ਸ਼ਾਇਦ ਲੈ ਕੇ ਆਏ ਸੀ ਨਿਜਰ ਸਾਹਿਬ, ਅੱਜ ਪਤਾ ਨਹੀਂ ਕੱਲ ਲੈ ਕੇ ਆਏ।
0: ਹਾਂਜੀ ਅੱਜ ਸਪਸ਼ਟ ਕੀਤਾ ਆਪਣੇ ਅਕਾਲ ਤਖ਼ਤ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਉੱਪਰ ਜੀ ਇਹ ਚੀਜ਼।
2: ਹਾਂਜੀ ਚਲੋ, ਨਹੀਂ ਤਾਂ ਇਹਨਾਂ ਕੋਲ ਹੈਗਾ ਤੇ ਉਹ ਫਿਰ ਟਕਰਾਅ ਪੈਦਾ ਕਰਨਾ ਕਰਨਾ ਜਿਹੜਾ ਦੋਨਾਂ ਤਰ੍ਹਾਂ ਦਾ ਆਪਸ ਵਿੱਚ, ਉਹ ਵੀ ਤੇ ਗਲਤ ਹੈਗਾ ਨਾ।
0: ਨਹੀਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਪੱਟੀ ਸਾਹਿਬ ਕਿ ਮਤਲਬ ਕਿ ਚਾਹੇ ਤੁਸੀਂ 2 ਮਹੀਨੇ ਹੋਰ ਲਾ ਲਓ ਇਹਦੇ ਉੱਤੇ, ਮਤਲਬ ਕਿ ਆ ਜਿਹੜੀ ਹੁਣ ਬੈਠਕ ਬੁਲਾਈ ਆ, ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਕਿੱਦਾਂ ਵੀ ਆ, ਮੌਨਸੂਨ ਸੈਸ਼ਨ ਹੋਣਾ 3 ਜੁਲਾਈ ਅਗਸਤ ਤੋਂ, 10 ਤਾਂ ਹੀ ਹੋਣਾ ਹਫ਼ਤਾ, ਤੇ ਉਹਦੇ ਵਿੱਚ ਕੋਈ ਡਿਸੀਜ਼ਨ ਨਾ ਲਓ ਜਲਦਬਾਜ਼ੀ ਦੇ ਵਿੱਚ, ਚਾਹੇ 2 ਮਹੀਨੇ ਹੋਰ ਲੈ ਲਓ।
2: ਨਹੀਂ ਉਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੋਇਆ ਵਾ ਉਹ ਸਿਰਫ ਇਸੇ ਐਕਟ ਦਾ ਕਰਕੇ ਬੁਲਾਇਆ ਹੋਇਆ?
0: ਨਹੀਂ ਇਸ ਕਰਕੇ ਨੀ, ਹੋਰ ਮੁੱਦੇ ਵੀ ਹੈਗੇ ਆ, ਪਰ ਕਿਆ ਸਰਾਈਆਂ ਨੇ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਸੋਧਾ ਕਰ ਸਕਦੇ ਆ।
2: ਨਹੀਂ ਨਹੀਂ ਉਹ ਤੇ ਫਿਰ ਉਹ ਕਰਕੇ ਕਰਨਗੇ ਨਾ, ਉਹ ਜਿਹੜਾ ਮਤਲਬ ਏਦਾਂ ਕਰ ਦੇਣੀ ਉਦੇਸ਼ ਵੀ ਉਹ ਜਾਣਾ ਨੀ ਗਾ ਤੁਸੀਂ ਉੱਥੇ, ਦੂਜਾ ਤੀਜਾ ਹੈ ਤਾਂ ਉਹ ਟਕਰਾਅ ਵਾਲਾ ਕੰਮ ਹੀ ਆ ਨਾ
0: ਜੀ।
2: ਹੁਣ ਜਿਹੜੀ ਕਮੇਟੀ 5-ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਣਾਈ ਹੈ, ਉਹਨਾਂ ਵਿੱਚ ਕੋਈ ਮਹੀਨੇ ਚ 29 ਤਰੀਕ ਹੈ ਤੇ ਰਾਏ ਤੇ ਉਹਨਾਂ ਵੀ ਕੋਈ ਨੀ ਦਿੱਤੀ ਵੀ ਕਿੱਦਾਂ ਦਾ ਹੋਣਾ ਚਾਹੀਦਾ?
0: ਨਹੀਂ ਉਹ ਸਰਕਾਰ ਉਹ ਉਹਨਾਂ ਦਾ ਓਬਜੈਕਸ਼ਨ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਮਹੀਨੇ ਦੇ ਵਿੱਚ ਕੋਈ ਕੰਟੈਕਟ ਹੀ ਨਹੀਂ ਕੀਤਾ ਹਲੇ, ਕਿ ਓਪਨ ਕਾਲ ਦਿੱਤੇ ਸੀ ਕਿ ਸਹਿਯੋਗ ਇੱਕ ਦੂਸਰੇ ਦਾ ਚਾਹੀਦਾ ਤਾਂ ਜ਼ਰੂਰ ਕਰੋ।
2: ਨਹੀਂ ਉਹ ਮਤਲਬ ਇਹ ਦੋਵਾਂ ਤਰ੍ਹਾਂ ਨੂੰ ਚਾਹੀਦਾ ਨਾ ਰਲ ਮਿਲ ਕੇ ਚੱਲਣਾ, ਜੇ ਮੰਨ ਲਓ ਵੀ ਮੈਂ ਤੇ ਸੈਣੀ ਸਾਹਿਬ ਨੇ ਕੋਈ ਡਿਸੀਜਨ ਲੈਣਾ ਕਿ ਮੈਨੂੰ ਸੈਣੀ ਸਾਹਿਬ ਫੋਨ ਨਹੀਂ ਕਰਦੇ ਤਾਂ ਮੈਂ ਕਰ ਲਵਾਂ
0: ਜੀ,
2: ਮਤਲਬ ਮਸਲੇ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਭਾਈ ਭਰਾਵਾਂ ਦੇ ਤੌਰ ਦੇ ਉੱਪਰ ਕਿਸੇ ਮਸਲੇ ਨੂੰ ਹੱਲ ਕਰਨਾ ਤੇ ਮਤਲਬ ਫਿਰ ਤਾਂ ਰਲ ਮਿਲ ਕੇ ਹੀ ਹੋਣਾ ਨਾ, ਈਗੋ ਤਾਂ ਇੱਕ ਦਿਨ ਨੂੰ ਤਾਂ ਈਗੋ ਛੱਡਣੀ ਪਊਗੀ ਨਾ ਸਰਕਾਰ ਨੂੰ ਵੀ।
0: ਇੱਕ ਮੁੱਦਾ ਹੋਰ ਉਹਨਾਂ ਨੇ ਚੱਕਿਆ ਕਿ ਜਿਹੜਾ ਉਹਨਾਂ ਨੇ ਵਿੱਚ ਲਿਖ ਦਿੱਤਾ ਉਹ ਜਿਹੜੀ 24 ਪੰਨਿਆਂ ਦੀ ਰਿਪੋਰਟ ਦਿੱਤੀ ਹੈ ਕਿ ਗੁਪਤ ਮੀਟਿੰਗਾਂ ਹੋਈਆਂ, ਉਹ ਜਥੇਦਾਰ ਸਾਹਿਬ ਦਾ ਇਹ ਓਬਜੈਕਸ਼ਨ ਆ ਕਿ ਗੁਪਤ ਮੀਟਿੰਗਾਂ ਹੋਈਆਂ ਕਿਹਦੇ ਨਾਲ ਹੈ ਜੀ?
2: ਸਾਡੇ ਨਾਲ ਤਾਂ ਨਹੀਂ ਹੋਈਆਂ, ਸਰਕਾਰ ਦੀਆਂ ਹੋਈਆਂ ਹੋਣਗੀਆਂ ਨਾ
0: ਜੀ,
2: ਆਪਸ ਵਿੱਚ ਹੋ ਸਕਦਾ ਉਹਨਾਂ ਦੀ ਹੋਈਆਂ ਹੋਣਗੀਆਂ, ਕਮੇਟੀ ਨਾਲ ਤੇ ਫਿਰ ਹੋਈਆਂ ਨੀ ਗਈਆਂ,
0: ਬਿਲਕੁਲ
2: ਆਪਸ ਵਿੱਚ ਹੋਈਆਂ ਹੋਣਗੀਆਂ ਨਾ।
0: ਬਿਲਕੁਲ ਹੈ ਜੀ,
2: ਉਸ ਕਮੇਟੀ ਨੂੰ ਵੀ ਜਦ ਤੱਕ ਆਪਣਾ ਕੁਝ ਨਾ ਕੁਝ ਖਰੜਾ ਤਿਆਰ ਕਰਨਾ ਚਾਹੀਦਾ ਸੀ ਨਾ ਵੀ ਏਦਾਂ ਨੀ ਏਦਾਂ ਹੋਣਾ, ਏਦਾਂ ਨੀ ਏਦਾਂ ਹੋਣਾ
0: ਜੀ।
2: ਇਹ ਤੇ ਹੁਣ ਫਿਰ ਮਤਲਬ ਗੱਲ ਜਿਵੇਂ ਜਿਵੇਂ ਕਿੰਗੇ ਪਈ ਜਾਊਗੀ ਉਵੇਂ ਮਤਲਬ ਲੋਕਾਂ ਦੇ ਵਿੱਚ ਬਿਟਰਨੈਸ ਆਉਂਦੀ ਹੈ ਜਿਹੜੇ ਉਧਰ ਉਧਰ ਹੀ ਜੁੜੇ ਹੁੰਦੇ ਆ।
0: ਬਿਲਕੁਲ, ਉਮੀਦ ਤਾਂ ਸਾਰੇ ਇਹੀ ਕਰਦੇ ਸੀ ਕਿ ਚਲੋ ਹੁਣ ਸਹਿਮਤੀ ਦੇ ਨਾਲ ਸਾਰਾ ਕੁਝ ਹੱਲ ਹੋ ਜਾਏਗਾ, ਪਰ ਸਰਕਾਰ ਵੀ ਝੁਕਣਾ ਨਹੀਂ ਚਾਹੁੰਦੀ ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤਾਂ
2: ਸਰਕਾਰ ਆਪਣੀ ਜਗ੍ਹਾ ਤੇ, ਜੇ ਸਰਕਾਰ ਵੀ ਵੇਖੋ ਜੀ ਤੁਸੀਂ ਪੜ੍ਹੇ ਲਿਖੇ ਲੋਕ ਹੋ ਸੈਣੀ ਸਾਹਿਬ ਵੀ ਹੈ, ਜੇ ਸਰਕਾਰ ਵੀ ਅਕਾਲ ਤਖ਼ਤ ਦੇ ਕਹਿਣ ਤੇ ਸਭ ਕੁਝ ਕਰ ਦੂਗੀ ਤੇ ਉਹ ਫਿਰ ਇਹ ਸਰਕਾਰ ਵੀ ਤੇ ਕਟਹਿਰੇ ਚ ਖੜੀ ਹੋ ਸਕਦੀ ਹੈ ਨਾ ਵੀ ਤੁਸੀਂ ਮਤਲਬ ਕਿਤੇ ਡੈਮੋਕ੍ਰੇਸੀ ਕਿੱਧਰ ਗਈ ਤੁਹਾਡੀ ਵੀ ਤੁਸੀਂ ਉਹੀ ਧਰਮ ਦੇ ਆਸਰੇ ਤੁਸੀਂ ਚੱਲਦੇ
0: ਜੀ। ਬਿਲਕੁਲ
2: ਜੀ, ਹੁਣ ਅਕਾਲੀ ਦਲ ਬਾਦਲ ਦੀ ਉਹਨੂੰ ਖਤਰਾ ਸੀ ਜਾਂ ਉਹਨਾਂ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀ ਰੱਦ ਹੋ ਸਕਦੀ ਸੀ, ਪਰ ਇਹਨਾਂ ਦੇ ਵੀ ਤਾਂ ਓਬਜੈਕਸ਼ਨ ਆ ਸਕਦਾ
0: ਜੀ।
2: ਇਸ ਕਰਕੇ ਉਹ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਕੁਝ ਦੱਸਣਾ ਚਾਹੀਦਾ ਨਾ, ਕੱਲੀ ਕਮੇਟੀ, ਜੇ ਕਮੇਟੀ ਫੇਰ ਕੋਈ ਚੀਜ਼ ਮਤਲਬ ਮੰਨ ਲਓ ਕਮੀ ਪੇਸ਼ੀ ਰਹਿ ਜੂਗੀ, ਜਥੇਦਾਰ ਸਾਹਿਬ ਨੂੰ ਫੇਰ ਨਾ ਮਨਜ਼ੂਰ ਹੋਊਗੀ ਉਹ
0: ਜੀ,
2: ਕੁਝ ਨਾ ਕੁਝ ਤਾਂ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਦੱਸਣਾ ਚਾਹੀਦਾ, ਜਾਂ ਤਾਂ ਇੱਕ ਵੱਡੇ ਕਹਿ ਦੋ ਵੀ ਤੇ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ
0: ਜੀ। ਤੋ ਇਸ ਚੀਜ਼ ਨਾਲ ਤਾਂ ਉਹ ਸਹਿਮਤ ਆ ਤਕਰੀਬਨ ਕਿ ਕਾਨੂੰਨ ਬਣਾਓ, ਸਜ਼ਾ ਦੇਣ ਨੂੰ ਦੇਣੀ ਆ ਜਿੰਨੀ ਮਰਜ਼ੀ ਦੇ, ਉਹਦੇ ਵਿੱਚ ਇੰਟਰਫੇਅਰ ਨਹੀਂ, ਜਿਹੜਾ ਤੁਸੀਂ ਸਿੱਧਾ ਇੰਟਰਫੇਅਰ ਕਰ ਰਹੇ ਹੋ ਸਾਡੇ ਮੁੱਦਿਆਂ ਦੇ ਵਿੱਚ ਉਹ ਨਾ ਕਰੋ ਅਕਾਲ ਤਖ਼ਤ ਸਾਹਿਬ ਦੇ।
2: ਉਹ ਤੇ ਵੇਖੋ ਜੀ ਅਕਾਲ ਤਖ਼ਤ ਦੇ ਮੁੱਦੇ ਜਿਹੜੇ ਆ ਉਹਦੇ ਵਿੱਚ ਚਲੋ ਮੰਨ ਲਓ ਸਰਕਾਰ ਜੇ ਇੰਟਰਫੇਅਰ ਕਰਦੀ ਆ ਤਾਂ ਬਿਲਕੁਲ ਗਲਤ।
0: ਬਿਲਕੁਲ ਹੈ ਜੀ,
2: ਉਹਦੇ ਵਿੱਚ ਕੋਈ ਵੀ ਮਤਲਬ ਨਹੀਂ ਜਿਹੜਾ ਕੀ ਕਹਿੰਦੇ ਹੁੰਦੇ ਵੀ ਕਹਿ ਸਕਦਾ ਵੀ ਇੰਟਰਫੇਅਰ ਹੋਣੀ ਚਾਹੀਦੀ ਉਹਨਾਂ ਦੀ। ਜੋ ਕੁਛ ਭਗਵੰਤ ਮਾਨ ਸਾਹਿਬ ਦੀ ਬਿਆਨਬਾਜ਼ੀ ਸੀ ਬਿਲਕੁਲ ਉਹ ਨਿੰਦਣ ਯੋਗ ਹੈ,
0: ਬਿਲਕੁਲ ਹੈ, ਬਿਲਕੁਲ ਹੈ।
2: ਲੇਕਿਨ ਇਹ ਵੀ ਉਹਦੇ ਹੁਣ ਮੰਨ ਲਓ ਜਿਹੜਾ ਕਹਿੰਦੇ ਆ ਵੀ ਡੇਰਿਆਂ ਦੇ ਜਿਹੜੇ ਹੈਗੇ ਗੈਰ ਸਿੱਖ ਡੇਰੇ ਆ, ਹੁਣ ਗੈਰ ਸਿੱਖ ਡੇਰੇ ਕਿਹੜੇ ਆ ਇਹ ਕੌਣ ਦੱਸੂਗਾ?
0: ਬਿਲਕੁਲ ਹੈ, ਬਿਲਕੁਲ ਹੈ।
2: ਇਹ ਤੇ ਸਰਕਾਰ ਨੇ ਨੀ ਨਾ ਡਿਕਲੇਅਰ ਕਰਨਾ
0: ਜੀ,
2: ਪਹਿਲਾਂ ਤਾਂ ਜਥੇਦਾਰ ਸਾਹਿਬ ਦੱਸੇ ਨੇ ਵੀ ਗੈਰ ਸਿੱਖ ਡੇਰੇ ਕਿਹੜੇ ਆ।
0: ਬਿਲਕੁਲ ਹੈ,
2: ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਵੀ ਉਹਨਾਂ ਦੇ ਉੱਤੇ ਉਹ ਕਸਟੋਡੀਅਨ ਤੇ ਹੋ ਸਕਦਾ, ਦੂਜਿਆਂ ਤੇ ਨਹੀਂ ਹੋ ਸਕਦਾ। ਡਬਲ ਕਾਨੂੰਨ ਫਿਰ ਇੱਕ ਜਗ੍ਹਾ ਤੇ ਕਿੱਦਾਂ ਚੱਲ ਜੂਗਾ ਜੀ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹ ਤਾਂ ਚਲੋ ਸੈਣੀ ਸਾਹਿਬ ਵੀ ਸਿਆਣੇ ਆ, ਤੁਸੀਂ ਵੀ ਆਪਣੇ ਸਰੋਤੇ ਵੀ ਸਿਆਣੇ ਆ
0: ਜੀ, ਬਿਲਕੁਲ ਹੈ ਜੀ।
2: ਹੁਣ ਸਾਡੇ ਵੱਲੋਂ ਵੇਖੋ ਜੀ, ਕੋਈ ਕਾਨੂੰਨ ਬਣੇ ਟੁੱਟੇ ਨਾ ਟੁੱਟੇ ਸਾਨੂੰ ਨੀ, ਮਤਲਬ ਤੇ ਹੁੰਦਾ ਵੀ ਇਹ ਚੀਜ਼ਾਂ ਕਈ ਵਾਰੀ ਨਾ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਜਾਂਦੇ ਆ।
0: ਬਿਲਕੁਲ ਹੈ ਜੀ, ਉਹ ਤਾਂ ਹੈ ਜੀ,
2: ਕਿਉਂਕਿ ਖੇਡ ਤਾਂ ਸਿਆਸਤ ਦਾ ਨਾਂ ਦੀ ਇਹ
0: ਜੀ,
2: ਚਾਹੇ ਉਹ ਜਥੇਦਾਰ ਨਾਲ ਜੁੜੇ ਸਿਆਸਤਦਾਨ ਹੈ ਤੇ ਸਾਹਮਣੇ ਤਾਂ ਹੈ ਹੀ ਸਿਆਸਤਦਾਨ ਹੈ ਸਰ, ਉਹ ਤੇ ਬਿਲਕੁਲ ਕਲੀਅਰ ਹੈ
0: ਜੀ, ਬਿਲਕੁਲ ਹੈ ਜੀ।
2: ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਜੋ ਮਰਜ਼ੀ ਕਹੋ, ਉਹ ਤਾਂ ਹੈ ਹੀ ਸਿਆਸਤਦਾਨ ਹੈ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਫਲਸਫਾ ਹੈ ਕੀ ਚੀਜ਼ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਸ ਕਰਕੇ ਉਹ ਸਾਰਿਆਂ ਨੂੰ, ਕੋਈ ਵੀ ਵੇਖੋ ਜੀ ਮੁੱਦਾ ਜਿਹੜਾ ਵਾ ਜਦੋਂ ਉੱਠਿਆ ਹੁੰਦਾ ਉਹਨੂੰ ਰਲ ਮਿਲ ਕੇ ਹੀ ਸੁਲਝਾਇਆ ਜਾਂਦਾ
0: ਜੀ, ਬਿਲਕੁਲ ਹੈ।
2: ਜੇ ਸਿਰਫ ਉਹ ਗੱਲ ਵੀ ਨੁਕਸ ਹੀ ਕੱਢਣਾ ਤੇ ਉਹ ਤੇ ਫਿਰ ਨੁਕਸ ਨਿਕਲਦਾ ਜਾਊ ਕੋਈ ਨਾ ਕੋਈ
0: ਜੀ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ।
2: ਉਹ ਤੇ ਜਿੰਨਾ ਚਿਰ ਦੋਵੇਂ ਧਿਰਾਂ ਇਕੱਠੀਆਂ ਨੀ ਬੈਠਦੀਆਂ, ਫਲੋ ਕਮੇਟੀ ਆ ਜਾਂ ਕਾਨੂੰਨ ਦੇ ਮਾਹਰ ਵੀ ਵਿੱਚ ਉਹਦੇ ਹੈਗੇ ਆ ਜਿਹੜੇ ਵਿਅਕਤੀ ਇਹਨਾਂ ਨੇ ਸਿਲੈਕਟ ਕੀਤੀ ਆ
0: ਜੀ,
2: ਦੋ ਚਾਰ ਹੋਰ ਸੰਵਿਧਾਨਕ ਬੋਡੀਜ਼ ਜਿਹੜੀਆਂ ਵੀ ਇਹਨਾਂ ਨੇ ਕੋਈ ਉਹਨਾਂ ਦੇ ਮਿਨਿਸਟਰ ਲੈਣੇ ਆ ਜਾਂ ਕੁਝ ਲੈਣੇ ਆ
0: ਜੀ,
2: ਉਹ ਵੀ ਵਿੱਚ ਜਥੇਦਾਰ ਸਾਹਿਬ ਬੈਠਣ, ਉਸ ਦੇ ਅਕੋਰਡਿੰਗਲੀ ਜੋ ਕਾਨੂੰਨ ਤੌਰ ਤੇ ਹੋ ਸਕਦਾ ਉਹ ਕਰਕੇ ਕੰਮ ਨਿਬੇੜਨ।
0: ਬਿਲਕੁਲ ਹੈ, ਬਿਲਕੁਲ ਦਰੁਸਤ,
2: ਕਿਉਂ ਕਿਸੇ ਚੀਜ਼ ਨੂੰ ਤੁਸੀਂ ਮੇਨ ਮੁੱਦਿਆਂ ਦਾ ਮਤਲਬ ਹੁੰਦਾ ਵੀ ਇਹ ਮੇਨ ਮੁੱਦਿਆਂ ਤੋਂ ਧਿਆਨ ਪਾਸੇ ਹਟ ਜਾਂਦਾ
0: ਜੀ, ਬਿਲਕੁਲ ਹੈ।
2: ਹੁਣ ਸਾਡੇ ਮੁੱਦੇ ਕੀ ਬਣ ਗਏ? ਸਿਰਫ ਦੋ, ਇੱਕ ਬੰਦੀ ਸਿੰਘ ਤੇ ਦੂਜਾ ਬੇਦਬੀ ਕਾਨੂੰਨ।
0: ਬੇਦਬੀ ਜੀ, ਪਹਿਲਾਂ ਪਾਣੀ
2: ਇਹੋ ਇਹ ਹੁਣ ਕੀ ਬੰਦੀ ਸਿੰਘਾਂ ਨੂੰ ਛਡਾਉਣਾ ਹੀ ਸਾਡਾ
0: ਜੀ। ਪਟੀ ਸਾਹਿਬ ਮਿਊਟ ਹੋ ਗਿਆ ਤੁਹਾਡੇ ਵੱਲੋਂ, ਹੱਥ ਲੱਗ ਗਿਆ ਸ਼ਾਇਦ, ਦੇਖਿਓ ਜੀ ਪਟੀ ਸਾਹਿਬ, ਲੱਗਦਾ ਜੀ ਸ਼ਾਇਦ ਕੋਈ ਕਾਲ ਉੱਪਰ ਆ ਗਈ ਉਹਨਾਂ ਦੀ, ਤੇ ਇੱਕ ਮਿੰਟ ਜੀ, ਉਧਰੋਂ ਮਿਊਟ ਹੋ ਗਿਆ। ਹਾਂਜੀ ਸੈਣੀ ਸਾਹਿਬ, ਤੁਸੀਂ ਕੰਟੀਨਿਊ ਕਰ ਲਓ ਪਲੀਜ਼।
1: ਭਾਰੇ ਸਾਹਿਬ, ਇਸ ਤਰ੍ਹਾਂ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਜਿਹੜੇ ਪੁਆਇੰਟ ਰੇਜ਼ ਕੀਤੇ ਸੀ ਉਹਦਾ ਮਸੌਦਾ ਤਿਆਰ ਕਰਕੇ ਦੂਜੇ ਦਿਨ ਹੀ ਭੇਜ ਦਿੱਤਾ ਸੀ ਸਰਕਾਰ ਨੂੰ ਕਿ ਸਾਨੂੰ ਆ ਇਤਰਾਜ਼ ਹੈ, ਇਹ ਦੂਰ ਕਰ ਦਿਓ
0: ਜੀ।
1: ਸ਼ਾਇਦ ਭੱਟੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ
0: ਜੀ।
1: ਜਥੇਦਾਰ ਸਾਹਿਬ ਨੇ ਕੋਈ ਐਡਾਮੈਂਟ ਐਟੀਚਿਊਡ ਨਹੀਂ ਸੀ ਦਿਖਾਇਆ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਇਹ ਪ੍ਰੋਬਲਮ ਰਿਜ਼ੋਲਵ ਕਰ ਲਓ
0: ਜੀ,
1: ਵੀ ਸਾਨੂੰ ਇੱਕ ਜਿਹੜਾ ਹੈਗਾ ਆ ਇਸ ਚੀਜ਼ ਤੇ ਇਤਰਾਜ਼ ਹੈਗਾ ਆ ਜੀ, ਆ ਜਿਹੜੇ ਉਹਨਾਂ ਨੇ ਤਾਂ ਪੜ੍ਹ ਕੇ ਦੱਸਿਆ ਸੀ ਸਾਰਾ, ਇਹਨਾਂ ਦੇ ਤਾਂ ਐਮਐਲਏਆਂ ਨੇ ਹੁਣ ਤੱਕ ਨਹੀਂ ਪੜ੍ਹਿਆ ਆ ਜੀ।
0: ਬਿਲਕੁਲ ਹੈ, ਅੱਜ ਉਹਨਾਂ ਨੇ ਸ਼ਬਦ ਵੀ ਵਰਤਿਆ ਜਥੇਦਾਰ ਸਾਹਿਬ ਨੇ ਕਿ ਪਹਿਲਾਂ ਨਹੀਂ ਪੜ੍ਹਿਆ ਸੀ, ਹੁਣ ਸਭ ਤੋਂ ਪਹਿਲਾਂ ਪੜ੍ਹ ਕੇ ਹੀ ਜਾਇਓ ਜੇ ਜਾਣਾ ਉਹਦੇ ਉੱਤੇ ਜੀ।
1: ਕਸਟੋਡੀਅਨ ਦੀ ਜਿਹੜੀ ਹੈਗੀ ਸੀ ਉਹਦੇ ਉੱਤੇ ਜਾਂ ਤਾਂ ਕਸਟੋਡੀਅਨ ਨੂੰ ਡਿਫਾਈਨ ਕਰੋ ਤੇ ਕਸਟੋਡੀਅਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ, ਕਸਟੋਡੀਅਨ ਵਰਡ ਜਿਹੜਾ ਆ ਉਹਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਵਰਡ ਯੂਜ਼ ਕਰੋ
0: ਜੀ।
1: ਇਹ ਚੀਜ਼ਾਂ ਸਾਰੀਆਂ ਜਥੇਦਾਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਸੀ ਜੀ,
0: ਕਲੀਅਰ ਕਰਤਾ ਸੀ।
1: ਉਹਨਾਂ ਨੇ ਕਿਹਾ ਸੀ ਵੀ ਬਿਹਤਰ ਇਹ ਹੋਊਗਾ ਕਿ ਤੁਸੀਂ ਜਿਹੜਾ ਆ ਕਿ ਇਹ SGPC ਨਾਲ ਸੁੱਕਾਂ ਸੰਪਰਕ ਕਰ ਲਓ
0: ਜੀ,
1: ਜਾਂ ਵਿਦਵਾਨਾਂ ਦੀ ਇੱਕ ਕਮੇਟੀ ਜਿਹਦੇ ਵਿੱਚ SGPC ਵੱਲੋਂ ਵੀ ਵਿਦਵਾਨ ਹੋਣ ਤੇ ਸਰਕਾਰ ਵੱਲੋਂ ਵੀ ਵਿਦਵਾਨ ਹੋਣ, ਇਸ ਤੇ ਵਿਚਾਰ ਕਰ ਲਓ
0: ਬਿਲਕੁਲ,
1: ਤੇ ਫੇਰ ਇਸ ਚੀਜ਼ ਨੂੰ ਰਿਜ਼ੋਲਵ ਕਰ ਲਓ
0: ਜੀ।
1: ਸਰਕਾਰ ਨੇ ਕੀਤਾ 30 ਦਿਨ ਜਦੋਂ ਹੋਏ ਆ ਤੇ 30 ਦਿਨਾਂ ਤੋਂ ਬਾਅਦ
0: 29ਵੇਂ ਦਿਨ
1: ਜਿਹੜਾ ਆ ਜਾ ਕੇ 29ਵੇਂ ਦਿਨ ਜਿਹੜਾ ਆ ਇੱਕ ਆਪਣੇ ਨਿੱਜਰ ਸਾਹਿਬ ਨੂੰ ਭੇਜ ਦਿੱਤਾ ਇੱਕ DC, ਜਦਕਿ DC ਦਾ ਪੋਲੀਟੀਕਲ ਕੰਮ ਦੇ ਵਿੱਚ ਕੋਈ ਰੋਲ ਨਹੀਂ, ਤੇ ਨਾਲ SDM ਉਹਨਾਂ ਦੇ ਰਾਹੀਂ ਜਿਹੜਾ ਹੈਗਾ ਆ ਲੈਟਰ ਇੱਕ ਜਾ ਕੇ ਦੇ ਦਿੱਤਾ ਜੀ ਵੀ ਅਸੀਂ ਜਿਹੜਾ ਆ ਕਸਟੋਡੀਅਨ ਸ਼ਬਦ ਤਾਂ ਇੱਦਾਂ ਹੀ ਰੱਖਣਾ ਆ
0: ਜੀ,
1: ਹਾਂਜੀ, ਤੇ ਅਸੀਂ ਜਿਹੜਾ ਹੈਗਾ ਆ ਬਾਕੀ ਹੋਰ ਜਿਹੜੇ ਆ ਮੁੱਦੇ ਆ ਉਹ ਵਿਚਾਰ ਕੇ ਤੇ ਇਸ ਤਰੀਕੇ ਦੇ ਨਾਲ ਅਸੀਂ ਕਰ ਦਿੰਦੇ ਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫੇਰ ਮਸਲਾ ਰਿਜ਼ੋਲਵ ਵੀ ਕੋਈ ਨੀ ਕੀਤਾ, ਸਿਰਫ ਇੰਨਾ ਕਿਹਾ ਉਹਦੇ ਵਿੱਚ, ਸਿਰਫ ਇੱਡੀ ਅਮੈਂਡਮੈਂਟ ਕਰਨ ਲੱਗੇ ਆ ਜੀ ਕਿ ਜਿਹੜਾ ਇੰਟੈਂਸ਼ਨਲ ਐਕਟ ਹੋਏਗਾ ਦੈਟ ਵਿਲ ਫਾਲ ਅੰਡਰ ਦੀ ਡੈਫੀਨੇਸ਼ਨ ਆਫ ਬੇਅਦਬੀ, ਅਦਰਵਾਈਜ਼ ਜਿਹੜਾ ਹੈਗਾ ਆ ਕੋਈ ਨੈਗਲੀਜੈਂਟ ਐਕਟ ਹੈਗਾ ਆ ਉਹਨੂੰ ਬੇਅਦਬੀ ਦੇ ਵਿੱਚ ਨਹੀਂ ਲਿਆਂਦਾ ਜਾਊਗਾ, ਹਾਂਜੀ। ਉਹ ਮਤਲਬ ਜਿਹੜੇ ਹੈਗਾ ਆ ਉਹਦੇ ਨਾਲ ਜਥੇਦਾਰ ਸਾਹਿਬ ਸੈਟਿਸਫਾਈ ਨਹੀਂ ਸੀਗੇ
0: ਜੀ,
1: ਉਹ ਕਹਿੰਦੇ ਨਾ ਤਾਂ ਤੁਸੀਂ ਕਸਟੋਡੀਅਨ ਨੂੰ ਡਿਫਾਈਨ ਕੀਤਾ, ਨਾ ਤੁਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ
0: ਜੀ,
1: ਤੇ ਤੁਸੀਂ ਨਾਲ ਵਿੱਚ ਲਿਖ ਦਿੱਤਾ ਵੀ ਗੁਪਤ ਮੀਟਿੰਗਾਂ ਹੋਈਆਂ ਤੇ SGPC ਨਾਲ ਤੁਸੀਂ ਸੰਪਰਕ ਕੋਈ ਨੀ ਕੀਤਾ, ਨਾ ਕਿਸੇ हां जी ना किसी श्रेणी है गई सिख विद्वान ना संपर्क कीता गुप्त मीटिंग के दे नाल तुसी कर रही हैं
0: बिल्कुल है
1: जी
0: जी
1: ਵੀ ਇਹ ਤਾਂ ਤੁਹਾਡਾ ਲੈਟਰ ਜਿਹੜਾ ਆ ਗੁਮਰਾਹ ਕੋਨਿਆ
0: ਬਿਲਕੁਲ ਹੈ
1: ਉਹਨਾਂ ਨੇ ਫੇਰ ਵੀ ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਇਆ
0: ਜੀ
1: ਮੈਂ ਮਤਲਬ ਜਥੇਦਾਰ ਸਾਹਿਬ ਤੋਂ ਇਮਪ੍ਰੈਸ ਹੋਇਆ ਹੈਗਾ ਆ ਉਹਨਾਂ ਦੀ ਮਤਲਬ ਜਿਹੜਾ ਆ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਇਹ ਰੋਜ਼ ਰੋਜ਼ ਕੰਮ ਤੇ ਹੋਣਾ ਕਿ ਤੁਸੀਂ
0: ਜੀ
1: ਭਾਵਾਂ 2 ਮਹੀਨੇ ਲੈ ਲਓ
0: ਬਿਲਕੁਲ
1: ਵੀ ਤੁਸੀਂ ਜਿਹੜਾ ਆ ਕੋਈ ਵਿਦਵਾਨਾਂ ਦੀ ਇੱਕ ਕਮੇਟੀ ਨੂੰ ਭੇਜ ਦਿਓ ਕੋਈ ਮਸਲਾ ਜਿਹੜਾ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਇਹਦੇ ਤੇ ਵਾਰ ਵਾਰ ਵਿਵਾਦ ਹੋਣਾ ਅਸੀਂ ਨੀ ਕਹਿੰਦੇ ਹੈਗੇ ਤੁਸੀਂ ਆ ਪ੍ਰਪੋਜ਼ਡ ਅਮੈਂਡਮੈਂਟ ਜਿਹੜੀਆਂ ਹੈਗੀਆਂ ਇਹਦੀਆਂ ਜਿਹੜੇ ਸਾਡੇ ਇਤਰਾਜ਼ ਆ
0: ਜੀ
1: ਉਹਨਾਂ ਨੂੰ ਖਤਮ ਕਰੋ
0: ਬਿਲਕੁਲ
1: ਦੂਜਾ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਵੈਬਸਾਈਟ ਤੇ ਪਾਇਆ ਜਾਊਗਾ ਸਰਕਾਰ ਉਹਦੇ ਤੇ ਜਿਹੜਾ ਹੈਗਾ ਆ ਸੁਪਰਮੇਸੀ ਕਰੇਗੀ ਉਹ ਚੀਜ਼ ਜਿਹੜੀ ਆ ਤੁਸੀਂ ਜਿਹੜਾ ਆ ਇੰਟਰਫੇਅਰ ਕਰ ਰਹੇ ਹੋ SGPC ਦੀ ਜੁਰਿਸਡਿਕਸ਼ਨ
0: ਸਾਡੀ ਖੁਦ ਮੁਖਤਿਆਰੀ ਆਪਣੀ ਬਿਲਕੁਲ
1: ਸਾਡਾ ਜਿਹੜਾ ਹੈਗਾ ਉਹ ਤਾਂ ਉਹ ਉਹਨਾਂ ਦੀ ਮਰਜ਼ੀ ਆ SGPC ਵਾਲੇ ਆਪਣਾ ਨੰਬਰ ਲਾਂਦੇ ਆ ਨਹੀਂ ਲਾਂਦੇ ਉਹ ਉਹਨਾਂ ਦੀ ਹੈਗੀ ਉਹਨਾਂ ਦੇ ਉਹ ਆਪਣੇ ਹਿਸਾਬ ਨਾਲ ਚੱਲ ਲੈਣਗੇ ਤੁਸੀਂ ਇਸ ਅਮੈਂਡਮੈਂਟ ਦੀ ਆੜ ਦੇ ਵਿੱਚ SGPC ਤੋਂ ਉੱਤੇ ਉੱਤੇ ਆਪਣੀ ਸਰਕਾਰ ਦੀ ਸੁਪਰਮੇਸੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕਰੋ ਜੀ
0: ਬਿਲਕੁਲ
1: ਇੰਟੈਂਸ਼ਨ ਇਹ ਸੀ
0: ਜੀ
1: ਸਵਾਲ ਇਸ ਕਰਕੇ ਬਹੁਤ ਵਧੀਆ ਪ੍ਰਪੋਜ਼ਲ ਸੀਗਾ ਸਾਰਾ ਕੁਛ ਹੈਗਾ ਸਰਕਾਰ ਹੈਗੀ ਆ ਐਡਾਮੈਂਟ
0: ਜੀ
1: ਜਾਂ ਤਾਂ ਸਰਕਾਰ ਦੇਖੋ ਸਰਕਾਰ ਨੇ ਸਿਆਸਤ ਕਰਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਹੁਣ ਇਹ ਆ ਕਿ ਸਰਕਾਰ ਜਾਂ ਤਾਂ ਜਿਹੜਾ ਹੈਗਾ ਆ ਇੱਕ ਤਾਂ ਮਤਲਬ ਝੁਕੀ ਨੀ ਨਜ਼ਰ ਆਉਣਾ ਚਾਹੁੰਦੀ
0: ਜੀ
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਲਬ ਜਿਹੜਾ ਆ ਉਹਨੂੰ ਬਾਹਰੀ ਤੌਰ ਤੇ ਤਾਂ ਕਹੀ ਜਾਂਦੇ ਹਾਂ ਜੀ ਅਕਾਲ ਤਖ਼ਤ ਦਾ ਜਿਹੜਾ ਹੈਗਾ ਕਿਆ ਸਿਰ ਮੱਥੇ ਜੀ ਪਰ ਬਰਨਾਲਾ ਇਹਨਾਂ ਨੇ ਉੱਥੇ ਦਾ ਉੱਥੇ ਹੀ ਰੱਖਿਆ ਜੀ ਇਸੇ ਕਰਕੇ ਉਹ ਮੁੱਦਾ ਖਤਮ ਨੀ ਹੋਇਆ ਉਹ ਜਾਂ ਤਾਂ ਚਾਹੁੰਦੇ ਹੈਗੇ ਵੀ ਇਲੈਕਸ਼ਨਾਂ ਤੱਕ ਜਿਹੜਾ ਆ ਇਹ ਮੁੱਦਾ ਜਿਹੜਾ ਭਖਿਆ ਰਹਿਣਾ ਚਾਹੀਦਾ ਹੈਗਾ ਤੇ ਤਾਂ ਕਿ ਅਸੀਂ ਆਪਣੀ ਪਿੱਠ ਫੇਰ ਵੀ ਥਾਪ ਤਵਾ ਸਕੀਏ ਵੀ ਸਿੱਖਾਂ ਦਾ ਇੱਕ ਵਰਗ ਜਿਹੜਾ ਆ ਉਹ ਸਾਡੇ ਨਾਲ ਹੈਗਾ ਸਰਕਾਰ ਜਾਂ ਤਾਂ ਇਸ
0: ਮਿਊਟ ਹੋ ਜਾਂਦਾ ਸ਼ਾਇਦ ਵਟਸਐਪ ਤੇ ਹਾਂਜੀ ਔਜਲਾ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਦੋ ਵੀਰਾਂ ਨੂੰ ਸਰੋਤਿਆਂ ਨੂੰ ਮਾਂ ਜੀ ਪੱਟੀ ਸਾਹਿਬ ਜੁੜਦੇ ਨੇ ਮੜੇ ਨੂੰ ਜੋੜੋ ਅੱਜ
0: ਹਾਂ ਇੱਕ ਮਿੰਟ ਜੀ ਮੈਂ ਕੋਸ਼ਿਸ਼ ਕਰ ਲੈਣਾ ਜੇ ਦੁਬਾਰਾ ਚੱਕ ਲੈਣ ਦਾ ਹਾਂਜੀ
3: ਦੇਖੋ ਸਾਨੂੰ ਨਾ ਮੈਂ ਨੀ ਕਹਿੰਦਾ ਕੋਈ ਵੀ ਚੰਗਾ
0: ਹਾਂਜੀ ਨਾਲ ਆ ਗਏ ਆਪਾਂ ਸਵਾਗਤ ਕਰ ਲਈਏ ਜੀ ਉਹਨਾਂ ਦਾ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸਵਾਗਤ ਹੈ ਜੀ ਔਜਲਾ ਸਾਹਿਬ ਗੱਲ ਕਰਨੀ ਚਾਹੁੰਦੇ ਸੀ ਨਾਲ ਤੁਹਾਡੇ ਜੀ ਨੂੰ ਜੀ
2: ਫੋਨ ਸਕਰੀਨ ਹਿੱਲੀ ਹੋਈ ਆ ਗੱਲ ਹੁੰਦੀ ਨੀ ਤੁਸੀਂ ਕਰੋ ਪ੍ਰੋਗਰਾਮ
0: ਕੋਈ ਨੀ ਕੋਈ ਨੀ ਨਾਲ ਸੁਣ ਲਿਓ ਮਾੜਾ ਜਿਹਾ ਗੱਲ ਮਾੜੀ ਜੀ ਸੁਣੀ ਜਾਓ ਚਾਹੇ ਹਾਂਜੀ
2: ਅੱਛਾ
3: ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ ਸਤਿ ਸ੍ਰੀ ਅਕਾਲ
3: ਦੇਖੋ ਪੱਟੀ ਸਾਹਿਬ ਤੁਹਾਡੇ ਮੈਂ ਵਿਚਾਰ ਸੁਣ ਰਿਹਾ ਸੀਗਾ
2: ਹਾਂਜੀ
3: ਮੈਂ ਕਹਿੰਦਾ ਸਾਰੇ ਚੰਗੇ ਆ ਸਿਕੰਦਰ ਮਾੜਾ ਜੀ ਠੀਕ ਹੈ ਜੀ
2: ਹਾਂਜੀ ਹਾਂਜੀ ਹਾਂਜੀ
3: ਪਰ ਸਾਨੂੰ ਕਈ ਗੇਰੀ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ
2: ਹਾਂਜੀ
3: ਇਹ ਨੀ ਹੈ ਠੀਕ ਹੈ ਮੈਂ ਨੀ ਮੈਂ ਇਸ ਗੱਲ ਤੋਂ ਮੁਨਕਰ ਨੀ ਵੀ ਜਥੇਦਾਰ ਬਾਦਲਾਂ ਨੇ
0: ਜੀ
2: ਬਿਲਕੁਲ
3: ਮੈਂ ਅੱਜ ਵੀ ਕਹਿਣਾ ਸ਼ਰੇਆਮ ਕਹਿਣਾ ਜੀ
0: ਜੀ
3: ਪਰ
2: ਹਾਂਜੀ
3: ਜਥੇਦਾਰ ਕਈ ਕੰਮ ਸਹੀ ਕਰ ਰਿਹਾ ਹੁਣ ਇਹ ਆਪਣਾ ਜਵਾਕ ਤਾਂ ਹੈ ਨੀ ਵੀ ਕੰਮ ਕੰਨ ਮਰੋੜ ਕੇ ਆਪਾਂ ਥੱਲੇ ਬਿਠਾ ਲਾਂਗੇ ਵੀ ਬਹਿ ਜਾ 10 ਮਿੰਟ
0: ਜੀ
2: ਹਾਂਜੀ
3: ਗਲਤੀ ਇਹਨਾਂ ਤੋਂ ਇਹ ਹੋਈ ਹੈ ਮੈਂ ਅੱਗੇ ਵੀ ਤੁਹਾਨੂੰ ਇਸ ਮਾਧਿਅਮ ਦੇ ਕਿਹਾ ਵੀ ਟਵਾਣੇ ਵਾਲੇ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਜਿੱਦਾਂ ਰੌਲਾ ਪਿਆ ਸੀ 15 ਜੱਦੇ ਕਾਲ ਤਖ਼ਤ ਵਾਲੇ ਸੁੱਤੇ ਪਏ ਸੀ ਜੇ 11 ਸਾਲ ਬਾਅਦ ਕਿਸੇ ਨੇ ਬਣਾਤਾ ਹੁਣ ਤੁਸੀਂ ਉੱਠ ਕੇ ਜਾਗ ਪਏ ਇਹ ਕੰਮ ਤਾਂ ਇਹਨਾਂ ਦੇ ਕਰਨ ਵਾਲਾ ਸੀਗਾ
0: ਜੀ
2: ਬਿਲਕੁਲ ਬਿਲਕੁਲ ਬਿਲਕੁਲ
3: ਹੈ ਜੇ ਹੁਣ ਇਹਨਾਂ ਨੇ ਕਰ ਲਿਆ ਵੋਟਾਂ ਲੈਣ ਦੇ ਮਾਰਿਆ ਨੇ ਇਹਨਾਂ ਨੇ ਗਲਤੀ ਕਰੀ ਹੈ ਠੀਕ ਆਪਾਂ ਨੂੰ ਪਤਾ ਵੀ ਗਲਤੀਆਂ ਨੇ ਉਲਟਾਈਆਂ ਹੁੰਦੀਆਂ ਨੇ ਨਹੀਂ ਬਿਠਾਲੇ ਵਿੱਚ ਸਲਾਹ ਲੈਣੀ ਸੀ
0: ਠੀਕ ਹੈ ਜੀ
2: ਹਾਂਜੀ
3: ਪਰ ਆਪਾਂ ਨੂੰ ਹਰ ਗੱਲ ਦੇ ਵਿੱਚ ਜਥੇਦਾਰ ਜਿੱਥੇ ਭੂਮਿਕਾ ਕੋਈ ਸਹੀ ਨਿਭਾਉਂਦਾ ਨਾ ਉਹਦੀ ਸਹੀ ਦੀ ਗੱਲ ਕਰਨੀ ਚਾਹੀਦੀ ਹੈ ਮੇਰੇ
2: ਨਹੀਂ ਨਹੀਂ ਸਰਕਾਰ ਤਾਂ ਵੇਖੋ ਜੀ ਗਲਤੀ ਹੈ ਸਰਕਾਰ ਨੂੰ ਤੇ ਕੋਈ ਵੀ ਧਰਮ ਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਦੀ ਮਰਜ਼ੀ ਨਾਲ ਸਲਾਹ ਚੱਲਣਾ ਚਾਹੀਦਾ ਸੀ
0: ਬਿਲਕੁਲ
2: ਸਰਕਾਰ ਨੂੰ ਤੇ ਚੱਲਣਾ ਚਾਹੀਦਾ ਸੀ ਨਾ ਪਰ ਮੇਰੇ ਕਹਿਣ ਦਾ ਮਤਲਬ ਜਿੱਥੇ ਮੈਂ ਜਥੇਦਾਰ ਨੂੰ ਗਲਤ ਨਹੀਂ ਕਹਿ ਰਿਹਾ ਜਿੱਥੇ ਜਥੇਦਾਰ ਗਲਤ ਇਹ ਨੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਵੀ ਕਸਟੋਡੀਅਨ ਦਾ ਸ਼ਬਦ ਨਹੀਂ ਲੇਕਿਨ ਉਹ ਜਿਹੜੇ ਨਾਨ ਸਿੱਖ ਡੇਰੇ ਨੇ ਉਹਨਾਂ ਦੇ ਕੇਸ ਕਰੋ
0: ਜੀ
2: ਉਹ ਨਾਨ ਸਿੱਖ ਨੂੰ ਤੇ ਜਥੇਦਾਰ ਨੇ ਦੱਸਣਾ ਵੀ ਨਾਨ ਸਿੱਖ ਕੌਣ ਆ ਨਾ ਮੈਂ ਦੱਸਣਾ ਨਾ ਤੁਸੀਂ ਦੱਸਣਾ ਨਾ ਮਾਨ ਸਾਹਿਬ ਨੇ ਦੱਸਣਾ ਨਾ ਸੈਣੀ ਸਾਹਿਬ ਦੱਸਣਾ
0: ਜੀ
3: ਮੈਂ ਤਾਂ ਪੱਟੀ ਸਾਹਿਬ ਅੱਜ ਵੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਸੀ ਨਾ ਆ ਚੋਲੇ ਵਾਲਿਆਂ ਨੇ ਇਹਨਾਂ ਨੇ ਕੀਤੇ ਨੀ ਉਹ ਮੈਂ ਤਾਂ ਹੁਣ ਕਹਿਣਾ
2: ਅੱਜ ਵੀ ਮੰਨ ਲਓ ਜਿਹੜਾ ਹੁਣ ਇਹ
3: 2001
2: ਬਣਨਾ ਵਾ
3: ਆਨ ਏਅਰ ਕਿਹਾ ਸੀ ਵੀ 2015 ਚ ਸੁੱਤੇ ਪਏ ਸੀ 11 ਸਾਲ ਦੇ
0: ਜੀ
2: ਬਿਲਕੁਲ ਬਿਲਕੁਲ ਨਹੀਂ ਅੱਜ ਹੁਣ ਵੀ ਦੇਖੋ ਔਜਲਾ ਸਾਹਿਬ
3: ਜਿਹੜਾ ਦੀ ਕੀ ਹਿੰਮਤ ਸੀਗੀ ਮੈਂ ਤੁਹਾਡੇ ਘਰੇ ਆ ਕੇ ਦਖਲ ਦੇਵਾਂ ਤੇ ਮੇਰੀ ਕੀ ਹਿੰਮਤ ਹੈ ਹੈਗੀ ਕੋਈ ਮੇਰੀ ਹਿੰਮਤ
2: ਬਿਲਕੁਲ ਬਿਲਕੁਲ ਨਹੀਂ ਐਕਚੁਲੀ ਹੈ ਨਾ ਹੁਣ ਵੇਖੋ ਗੱਲ ਤੇ ਫੇਰ ਉੱਥੇ ਹੁੰਦੀ ਹੈ ਨਾ ਜੀ ਜੇ ਬਿੱਲ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਮੰਨ ਲਓ ਜਿਹੜਾ ਕਸਟੋਡੀਅਨ ਵਾਲਾ ਵਾ ਨਾਨ ਸਿੱਖ ਵਾਲਾ ਵਾ

0: ਕਰ ਰਿਹਾ। ਮੇਰਾ ਜਿਹੜਾ ਤੁਹਾਨੂੰ ਜਵਾਬ ਕਹਿਣ ਦਾ ਇਹ ਸੀਗਾ,
1: ਹਾਂਜੀ
0: ਹੋ ਸਕਦਾ
1: ਹਾਂਜੀ
0: ਮੈਂ
1: ਹਾਂਜੀ
0: ਨਾ
1: ਹਾਂਜੀ
0: ਪਰਫੈਕਟ ਹੋਵਾਂ ਇਸ ਗੱਲ ਦੇ ਵਿੱਚ, ਫਿਰ ਵੀ
1: ਹਾਂਜੀ
0: ਜਥੇਦਾਰ
1: ਹਾਂਜੀ
0: ਕਿਸੇ ਹੱਦ ਤੱਕ ਸਟੈਪ ਬਾਏ ਸਟੈਪ ਸਹੀ ਕਰ ਰਿਹਾ ਜੀ।
1: ਜੀ
0: ਉਹ
1: ਮੈਂ
0: ਤਕਰਾਰ
1: ਇਹ
0: ਹੀ
1: ਵਧੀਆ
0: ਵਿਦਵਾਨਾਂ
1: ਗੱਲ
0: ਦੀ
1: ਕਹੀ ਉਹਨੇ,
0: ਕਮੇਟੀ ਬਣਾ ਲਓ,
1: ਤਕਰਾਰ ਇਸ
0: ਬਦਵਾਨਾਂ
1: ਚੀਜ਼
0: ਦੀ
1: ਦਾ
0: ਕਮੇਟੀ
1: ਮਹੀਨਾ
0: ਬਣਾ ਲਓ,
1: ਦਿੱਤਾ
0: ਵਿਦਵਾਨਾਂ
1: ਸੀ
0: ਮਹੀਨੇ ਚ ਕੰਮ ਨਹੀਂ ਹੋਇਆ,
1: ਉਹ ਵਿਦਵਾਨਾਂ
0: ਕੋਈ
1: ਦੀ
0: ਗੱਲ ਨਹੀਂ
1: ਕਮੇਟੀ ਦਾ ਸੈਣੀ ਸਾਹਿਬ ਬਣੀ ਆ, ਉਹ ਡਾਕਟਰ ਕੇਸ ਸਿੰਘ ਵੀ ਹੈਗੇ ਨੇ ਮੇਰੇ ਖਿਆਲ ਉਸ ਕਮੇਟੀ
2: ਹਾਂਜੀ
1: ਦੇ
2: ਉਹਦੇ ਚ
1: ਵਿੱਚ,
2: ਹੈਗੇ ਨੇ ਜੀ ਬਿਲਕੁਲ ਜੀ।
1: ਤੇ ਦੋ ਚਾਰ ਹੋਰ ਹੀ ਆਪਣੇ ਪਾਲਣ ਜਥੇਦਾਰ ਸਾਹਿਬ ਖੁਦ ਆ ਜਾਣ ਵਿੱਚ, ਇਹ ਵੀ ਤੇ ਆ ਹੀ ਸਕਦੇ ਆ, ਜਾਂ ਕੋਈ ਹੋਰ
0: ਬਿਲਕੁਲ
1: ਜਿਹੜੇ
0: ਹੋ
1: ਇਹਨਾਂ ਨੂੰ
0: ਜਾਣੇ
1: ਚੰਗੇ
0: ਸਰ, ਉਹਦੇ
1: ਲੱਗਦੇ ਇੱਕ
0: ਵਿੱਚ
1: ਦੋ ਸਰਕਾਰ ਪਾ ਲੈਣ
0: ਸਰ, ਉਹਦੇ ਵਿੱਚ ਇਨੀਸ਼ੀਏਟਿਵ ਸਰਕਾਰ ਨੇ ਲੈਣਾ ਆ, ਜਥੇਦਾਰ ਸਾਹਿਬ ਨੇ ਥੋੜਾ ਲੈਣਾ ਆ ਜੀ,
2: ਇਹਨਾਂ
0: ਕਮੇਟੀ
2: ਤੋਂ ਤਾਂ
0: ਬਣਾਉਣੀ
2: ਲੈ
0: ਆ
2: ਲਿਆ
0: ਤੇ
2: ਗਿਆ
0: ਉਹਨਾਂ ਨੇ ਸਰਕਾਰ ਨੇ
2: ਨਹੀਂ
0: ਬਣਾਉਣੀ ਆ, ਵੀ ਭਾਈ ਆਹ ਬੰਦੇ ਵਿਚਾਰ ਕਰਕੇ ਸੁਝਾਅ ਦੇ ਦੇਣ, ਇਹ ਕਿਹੜੀ ਗੁਪਤ ਮੀਟਿੰਗਾਂ ਕਿਹਨਾਂ ਕੀਤੀਆਂ ਇਹਨਾਂ ਨੇ ਸਰਕਾਰ ਨੇ, ਇਹ ਤਾਂ ਪਤਾ ਲੱਗੇ।
2: ਹਾਂ ਓਬਜੈਕਸ਼ਨ ਉੱਥੇ ਹੀ ਹੋਇਆ ਨਾ ਵੀ ਗੁਪਤ ਮੀਟਿੰਗਾਂ ਕਿਹਨਾਂ
1: ਸੈਣੀ
2: ਕੀਤੀਆਂ,
1: ਸਾਹਿਬ
2: ਉਹਨਾਂ ਨੇ ਕਮੇਟੀ
1: ਜਿਹੜੀ
2: ਬਣਾਤੀ ਸੀ
1: ਜਿਹੜੀ ਡਾਕਟਰ ਕੇਰ ਸਿੰਘ ਹੋਣਾ ਨੂੰ ਐਡ ਕੀਤਾ, ਉਹ ਸਰਕਾਰ
2: ਹਾਂਜੀ
1: ਵੱਲੋਂ ਆ ਜਾਂ ਮਤਲਬ ਇਹਨਾਂ
2: ਨਹੀਂ ਨਹੀਂ ਉਹ ਅਕਾਲ
1: ਤਖਤ
2: ਸਾਹਿਬ ਦੇ ਵੱਲੋਂ ਆ ਜੀ, ਸਰਕਾਰ ਵੱਲੋਂ ਨਹੀਂ
1: ਤੇ ਬਸ ਉਹ ਕਮੇਟੀ
0: ਨਹੀਂ
1: ਕਮੇਟੀਆਂ ਵੀ
0: ਨਹੀਂ
1: ਇਦਾਂ ਹੀ ਬਣਨੀਆਂ ਨਾ, ਸਾਂਝੀ ਬਣਾ ਲੈਣ ਰਲ ਕੇ ਦੋਵੇਂ ਤਰ੍ਹਾਂ, ਜੇ ਕੰਮ ਨਿਬੇੜਨਾ ਹੋਵੇ ਸਰਕਾਰ ਨੇ ਵੀ ਤਿੰਨਾਂ ਨੇ ਵੀ
2: ਜੀ
0: ਦੱਸੋ ਤੁਸੀਂ ਸਾਡੇ ਵੱਲੋਂ ਤਾਂ ਜਿਹੜਾ
1: ਭੱਟੀ
0: ਸੀ ਵੱਲੋਂ ਤਾਂ ਜਿਹਨੂੰ ਕਹਿਣਗੇ ਉਹ ਬੰਦਾ ਆ ਜਾਊਗਾ ਜੀ।
3: ਭੱਟੀ ਸਾਹਿਬ ਜੇ ਕੰਮ ਨੇ ਮਿਲਣਾ ਹੁੰਦਾ ਜਦੋਂ ਭਿੰਡਰਾਂ ਵਾਲਾ ਦਿੱਲੀ ਗਿਆ ਸੀ, ਕਹਿੰਦੇ ਕੰਮ ਤਾਂ ਉਦੋਂ ਹੀ ਨਿਪਟ ਜਾਣਾ ਸੀ।
2: ਬਿਲਕੁਲ
1: ਬਸ ਸਿਆਪਾ ਤੇ ਉੱਥੋਂ ਉਹ ਤਾਂ ਮੈਂ ਉਹਨਾਂ ਗੱਲਾਂ ਦਾ ਤਾਂ ਸਾਨੂੰ ਖਤਰਾ ਵਾ ਕਿਤੇ ਫੇਰ ਉਧਰ ਨਾਲ ਲੋਕਾਂ ਨੂੰ ਤੇਰ ਦੇਣ। ਢੇਰ ਤੇ ਵੇਖੋ ਜੀ ਅਸੀਂ ਪਹਿਲਾਂ ਹੀ ਬੈਠੇ ਹਾਂ, ਸਰਪੰਚ ਸਾਡੇ ਪਹਿਲਾਂ ਹੀ ਖੜਕਦੀਆਂ ਵੀ ਇਹ ਮੁੱਦੇ ਕਈ ਵਾਰੀ ਮਤਲਬ ਬੜੇ ਮਤਲਬ ਨਾ ਸੀਰੀਅਸ ਬਣ ਜਾਂਦੇ ਆ ਜੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ।
3: ਤੁਸੀਂ ਮੇਰੀ ਟਵਾਣਾ ਰੇਡੀਓ ਦੀ ਗੱਲ ਸੁਣੀ ਸੀ, ਮੈਨੂੰ ਤੁਸੀਂ ਅੱਜ ਤੱਕ ਦੱਸੋ ਅਸੀਂ ਲੱਖਾਂ ਲੋਕ ਮਰਵਾ ਲਏ
2: ਜੀ,
3: ਚਾਹੇ ਉਹ ਸਹੀ ਮਰੇ ਚਾਹੇ ਉਹ ਗਲਤ ਮਰੇ, ਮਰੇ ਕਿ ਨਹੀਂ ਜੀ?
2: ਬਿਲਕੁਲ
1: ਬਿਲਕੁਲ ਮਰੇ ਆ ਜੀ, ਮਰੇ ਬਿਲਕੁਲ ਮਰੇ।
3: ਅਸੀਂ ਉਹ ਤੋਂ ਕੀ ਸਿੱਖਿਆ?
2: ਕੁਛ ਨਹੀਂ ਜੀ,
3: ਕੀ
1: ਕਾਕੂ ਨਹੀਂ
3: ਸਿਧਾਰਨ ਦੀ ਕੋਸ਼ਿਸ਼
1: ਸਿੱਖਣ ਵਾਲਾ
3: ਇੱਕ ਵਾਰੀ ਵੀ
2: ਜੀ? ਮੈਂ ਕਿਹਾ ਜੀ ਕੁਝ ਵੀ ਨਹੀਂ ਸਿੱਖਿਆ, ਸਿੱਖਣਾ ਅਸੀਂ ਕੀ ਹੈ,
3: ਬਸ
1: ਜੇ ਸਿੱਖਣ ਵਾਲੇ ਹੋਈਏ ਤਾਂ ਪੰਗਾ ਪਵੇ ਕਿਉਂ ਫਿਰ?
3: ਅਸੀਂ ਤਾਂ 26 ਸਾਲ ਬਾਅਦ ਬੜਾਂਗਾ ਕਰਾਉਣ ਨੂੰ ਤਿਆਰ ਰਹਿੰਦੇ ਹਾਂ, 36 ਸਾਲ ਬਾਅਦ ਤੇ 36 ਸਾਲ ਹੁਣ ਦੁਬਾਰਾ ਹੋ ਗਏ ਤਿਆਰ ਆ ਜੀ। ਇੱਕ ਪਾਸੇ ਸਤਲੁਜ ਦੇ ਉੱਪਰ ਹੋਈ ਜਾਂਦੇ ਤੇ ਦੂਜੇ ਪਾਸੇ ਕਹਿੰਦੇ ਗਾਟਾ ਵੱਢੋ ਸਾਡਾ। ਧੰਨਵਾਦ ਜੀ,
1: ਉਹ ਤਾਂ ਸਭ ਕੁਛ ਚੱਲੀ ਜਾਂਦਾ ਕੰਮ ਜਿਹੜਾ ਜੋ ਕੁਰਬਾਨਾ ਤਿਆਰ ਨੇ। ਅੱਜ ਵੇਖੋ ਜੀ ਅਸੀਂ ਸੰਵਿਧਾਨ ਦੇ ਅੰਦਰ ਜਿਉਣ ਦੇ ਵੀ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੇਦਬੀ ਦੇ ਕਾਨੂੰਨ ਚ ਅਸੀਂ ਆਪਦੇ ਫੈਸਲੇ ਉਹ ਗਾਟੇ ਲਾਉਣ ਵਾਲੇ ਕਰਾਂਗੇ, ਉਹ ਵੀ ਤੇ ਕੰਮ ਗਲਤ ਹੋਊਗਾ ਨਾ?
2: ਬਿਲਕੁਲ
1: ਉਹ ਵੀ ਕਿੰਨਾ ਸਹੀ ਹੋਊਗਾ ਜਿਹੜਾ ਮਤਲਬ ਤੁਸੀਂ ਉਹ ਜਿਹਨੂੰ ਮਰਜ਼ੀ ਫਿਰ ਉਹਦਾ ਡਰਾਮਾ ਕਰਕੇ ਮਾਰ ਦੋਗੇ, ਜਿਹਨੇ ਦੁਸ਼ਮਣੀ ਕੱਢਣੀ ਹੋਊਗੀ ਕਿਸੇ ਦੇ ਨਾਲ।
2: ਬਿਲਕੁਲ
1: ਦੇਸ਼ ਇੱਕ ਕਾਨੂੰਨ ਦੇ ਅੰਡਰ ਚੱਲਣਾ ਵਾ ਜੀ, ਉਹ ਦੂਜਾ ਤੀਜਾ ਚੱਲਣਾ ਵਾ
2: ਜੀ।
1: ਹੁਣ ਜਿਹੜੇ ਵੇਖੋ ਜੀ ਜਿੰਨਾ ਮਰਜ਼ੀ ਕੋਈ ਵਿਦਵਾਨ ਆ ਜੇ
2: ਜੀ,
1: ਕੁਝ ਫੈਸਲੇ ਧਾਰਮਿਕ ਆਗੂਆਂ ਨੇ ਹੀ ਕਰਨੇ ਹੁੰਦੇ ਆ ਜਿਹਨਾਂ ਦੀ ਅਸੀਂ ਡਿਮਾਂਡ ਕਰ ਰਹੇ ਹਾਂ।
2: ਬਿਲਕੁਲ ਹੈ ਜੀ,
1: ਮੰਨ ਲਓ ਜੇ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਸੁਪਰੀਮ ਮੰਨਦੇ ਹਾਂ
2: ਜੀ,
1: ਤਾਂ ਉਹ ਫਿਰ ਸਿੱਖ ਨੌਨ ਸਿੱਖ ਦਾ ਤੇ ਜਥੇਦਾਰ ਤੋਂ ਬਿਨਾਂ ਕਿਹੜਾ ਬੰਦਾ ਕਿਹੜਾ ਵਿਦਵਾਨ ਕਹਿ ਦੂਗਾ ਜੀ ਉਹ ਸਿੱਖ ਹੈ ਤੇ ਉਹ ਨੌਨ ਸਿੱਖ ਹੈ? ਦੱਸੋ ਤੁਸੀਂ ਮੈਨੂੰ
2: ਜੀ,
1: ਨਾਮਧਾਰੀਆਂ ਨੂੰ, ਰਾਧਾ ਸਵਾਮੀਆਂ ਨੂੰ
2: ਜੀ,
1: ਉਹ ਸਿਰਸੇ ਵਾਲਿਆਂ ਨੂੰ, ਕਿੰਨਾ ਨੂੰ ਕਹਿ ਦਾਂਗੇ ਅਸੀਂ ਵੀ ਉਹ ਸਿੱਖ ਨੌਨ ਸਿੱਖ?
2: ਬਿਲਕੁਲ ਹੈ,
1: ਸਿੱਖਾਂ ਦੇ ਵਿੱਚ ਕਿੰਨੇ ਧੜੇ ਆ ਗਏ ਨੇ, ਉਹ ਵੀ ਤਾਂ ਸਿੱਖ ਹੀ ਜਿਹੜੇ ਉੱਥੇ ਫਿਰ ਵੀ ਨਹੀਂ ਮੋਰਚਾ ਲਾ ਕੇ।
2: ਉਸੇ ਕਰਕੇ ਤਾਂ ਚਲੋ ਉਦੋਂ ਗੜਗੜ ਜੀ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਕਿਹਾ ਸੀਗਾ ਚਲੋ ਘੱਟੋ ਘੱਟ ਲੋਕ ਆਵਾਜ਼ ਬਣਨ ਲੱਗੀ ਸੀ ਕਿ ਵੀ ਆਪਣਾ ਜਿਹੜੀ ਮਰਿਆਦਾ ਹੈਗੀ ਆ ਉਹ ਸਾਰੀ ਲਾਗੂ ਕਰ ਦੋ, ਕਹਿੰਦੇ ਨਹੀਂ ਹੋ ਸਕਦੀ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਆ, ਹੋਰ ਸਾਰਿਆਂ ਦੀ ਵੱਖਰੀ ਆ।
1: ਬਸ ਪੰਗਾ ਤਾਂ ਫਿਰ ਇੱਥੇ ਜੜ ਤਾਂ ਫਿਰ ਮੁੱਕਣੀ ਨਹੀਂ,
2: ਬਿਲਕੁਲ
1: ਖਤਮ ਹੀ ਨਹੀਂ ਹੋਣੀ।
2: ਬਿਲਕੁਲ ਹੈ ਜੀ,
1: ਉਹ ਫਿਰ ਉੱਥੇ ਆਣ ਕੇ ਫਿਰ ਵਕੀਲ ਵੀ ਪਹਿਲਾਂ ਮੰਨ ਲਓ ਸੈਣੀ ਸਾਹਿਬ ਸੁਣ ਰਹੇ ਆ, ਹੁਣ ਸੈਣੀ ਸਾਹਿਬ ਕਿੱਦਾਂ ਡਿਕਲੇਅਰ ਕਰਨਗੇ ਵੀ ਇਹ ਸਜ਼ਾ ਜਦੋਂ ਹੋਣੀ ਹੈ, ਕੱਲ ਨੂੰ ਕੋਈ ਬੰਦਾ ਬੇਅਦਬੀ ਕਰ ਦਿੰਦਾ ਕਸਟੋਡੀਅਨ ਵਾਲਾ ਕੇਸ ਹੁੰਦਾ, ਉਹ ਕੀ ਡਿਸਾਈਡ ਕਰ? ਸੈਣੀ ਸਾਹਿਬ ਥੋੜਾ ਡਿਸਾਈਡ ਕਰਨਗੇ ਵੀ ਨੌਨ ਸਿੱਖ ਹੈ ਤੇ ਸਿੱਖ?
2: ਬਿਲਕੁਲ ਹੈ,
1: ਅਸ ਗਾ ਡੇਰਾ ਆਓ ਦੂਜਾ ਵਾ ਤੀਜਾ ਵਾ,
2: ਉਹਨੂੰ ਅਪਰਾਧੀ ਦੇ ਤੌਰ ਤੇ ਲੈਣਾ ਪਏਗਾ ਜੀ, ਅਪਰਾਧੀ ਤਾਂ ਅਪਰਾਧੀ ਹੈ ਨਾ,
1: ਅਪਰਾਧੀ ਦੇ ਤੌਰ ਤੇ ਮਤਲਬ ਉਹੀ ਹੈ ਨਾ ਵੀ ਅਪਰਾਧੀ ਦੇ ਤੌਰ ਤੇ ਲੈਣਾ ਪਊਗਾ ਨਾ,
2: ਬਿਲਕੁਲ।
1: ਪਰ ਅਪਰਾਧੀ ਵੀ ਫਿਰ ਦੋ ਤਰ੍ਹਾਂ ਦੇ ਹੋ ਜਾਣੇ ਹੈ ਨਾ ਜੀ, ਉਹ
2: ਇੱਕ
1: ਸਿੱਖ ਦੇ ਧਰਮ ਦੀ ਆ, ਉਹ ਕਸਟੋਡੀਅਨ ਨਹੀਂ ਮੰਨਿਆ ਜਾਊਗਾ
2: ਜੀ, ਬਿਲਕੁਲ
1: ਗੈਰ ਸਿੱਖ ਦੇ ਹੁੰਦੀ ਆ, ਉਹ ਕਸਟੋਡੀਅਨ ਮੰਨਿਆ ਜਾਊਗਾ, ਉੱਥੇ ਵੀ ਤੇ ਵੱਡ ਵਿਜਨ ਖੜੀ ਹੋਊਗੀ।
2: ਬਿਲਕੁਲ
1: ਇਵੇਂ ਦੀਆਂ ਚੀਜ਼ਾਂ ਤੇ ਵੇਖੋ ਜੀ, ਧਰਮ ਦਾ ਆਗੂ ਹੀ ਕਰ ਸਕਦਾ ਵਾ, ਚਾਹੇ ਉਹ ਜਥੇਦਾਰ ਸਾਹਿਬ ਆ ਤੇ ਉਹ ਪੰਜ ਪਿਆਰੇ ਆ ਜਾਂ ਕੋਈ ਹੋਰ ਹੈ, ਇਹ ਨਾ ਮੇਰਾ ਖਿਆਲ ਕੋਈ ਵੀ ਵਿਦਵਾਨ ਨਹੀਂ ਕਰ ਸਕਦਾ।
2: ਬਿਲਕੁਲ ਹੈ, ਬਿਲਕੁਲ ਹੈ,
1: ਕੁਛ ਚੀਜ਼ਾਂ ਤਾਂ ਉਹ ਕਮੇਟੀ ਬਣਨੀ ਹੀ ਜਥੇਦਾਰ ਸਾਹਿਬ ਦੇ ਜਿਹੜੀ ਸੁਪਰਵਿਜ਼ਨ ਦੇ ਵਿੱਚ ਚਾਹੀਦੀ ਹੈ
2: ਜੀ, ਬਿਲਕੁਲ ਹੈ,
1: ਨਾਲ ਦੀ ਨਾਲ। ਤੇ ਜੇ ਉਹ ਆਖੇ ਵੀ ਮਹੀਨੇ ਚ ਦਸਾਂ ਦਿਨਾਂ ਚ ਹੋ ਜਾਏ, ਮੇਰੇ ਹਿਸਾਬ ਚ ਦੇ ਸਾਲ ਚ ਵੀ ਨਹੀਂ ਕੰਮ ਨਿਬੜਨਾ ਇਹਨਾਂ ਦਾ,
2: ਨਹੀਂ ਉਹ ਦੇਖੋ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨੇ ਫਿਰ ਦੁਹਰਾਉਂਦੇ

0: ਤਾਂ ਕਿ ਉਹਨਾਂ ਨੇ ਜਿੱਦਾਂ ਕਿ ਆਪਣੇ ਜਸਟਿਸ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ
1: ਹਾਂਜੀ
0: ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ
1: ਹਾਂਜੀ
0: ਸਿੰਘ ਹੁੰਦਲ ਤੇ ਸਿੱਖ ਵਿਦਵਾਨ ਡਾਕਟਰ ਕੇਰ
1: ਹਾਂਜੀ
0: ਸਿੰਘ ਪਟਿਆਲਾ, ਲੁਧਿਆਣੇ ਦੇ ਪ੍ਰੋਫੈਸਰ ਜਗਮੋਹਨ
1: ਜੀ
0: ਸਿੰਘ ਹੁਣੀ, SGPC ਸਕੱਤਰ
1: ਹਾਂਜੀ
0: ਲਖਵੀਰ ਸਿੰਘ ਸ਼ਾਮਲ ਨੇ ਇਹਦੇ ਵਿੱਚ, ਕਮੇਟੀ ਉਹ ਕੋਆਰਡੀਨੇਟਰ ਜਿਹੜੇ ਨੇ ਇਹਦੇ ਵਿੱਚ ਸੇਵਾ ਨਿਭਾਉਣਗੇ। ਇਹ ਤਾਂ ਉਹਨਾਂ ਨੇ ਪਹਿਲਾਂ ਸਪਸ਼ਟ
1: ਬਿਲਕੁਲ
0: ਕੀਤਾ ਹੋਇਆ ਜੀ,
1: ਨਹੀਂ ਉਹਨਾਂ ਨੇ
0: ਪਰ
1: ਤਾਂ ਸਪਸ਼ਟ
0: ਸਰਕਾਰ ਦੇ ਵੱਲੋਂ
1: ਕਰਤਾ
0: ਕੋਈ ਨਹੀਂ
1: ਨਾ,
0: ਸਪਸ਼ਟ ਕੀਤਾ ਨਾ ਉਹਨਾਂ ਨੇ,
1: ਹੁਣ
0: ਆਪਣੀ ਕੋਈ
1: ਸਰਕਾਰ
0: ਕਮੇਟੀ ਨਹੀਂ
1: ਨੂੰ ਵੀ
0: ਬਣਾਈ ਜਾਂਦੀ।
1: ਚਾਹੀਦਾ ਨਾ, ਸਰਕਾਰ ਵੀ ਤਾਂ 2-4-5 ਜਿੰਨੇ ਆਪਣੇ ਬੰਦੇ
0: ਜੀ,
1: ਬਿਠਾ ਲੈਣੇ ਆ ਉਹ ਵੀ ਬਿਠਾ, ਜਾਂ ਤਾਂ ਸਰਕਾਰ ਜਾਂ ਉਹ ਗੱਲ ਤੇ ਫੇਰ ਇਹਨਾਂ ਤੋਂ
0: ਨਹੀਂ,
1: ਸਰਕਾਰ ਦੇ ਬੰਦੇ ਹੋ ਸਕਦਾ ਹੋਰ ਬੋਲੀ ਬੋਲਣ।
0: ਪੱਟੀ ਸਾਹਿਬ ਓਬਜੈਕਸ਼ਨ ਤਾਂ ਹੀ ਉੱਠਿਆ ਨਾ ਅੱਜ, ਜਥੇਦਾਰ ਸਾਹਿਬ ਨੇ ਇਹੀ ਗੱਲ ਕਹੀ ਆ ਨਾ ਕਿ ਭਾਈ
1: ਹਾਂਜੀ
0: ਉਹਨਾਂ ਨੇ ਲਿਖ ਦਿੱਤਾ 24 ਪੇਪਰਾਂ ਦੀ ਰਿਪੋਰਟ ਜਿਹੜੀ ਪੱਤਰ ਸੌਂਪਿਆ ਜੀ ਕੱਲ, ਉਹਦੇ ਵਿੱਚੋਂ ਜਥੇਦਾਰ ਸਾਹਿਬ ਨੇ ਇਹੀ ਗੱਲ ਚੁੱਕੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਗੁਪਤ ਮੀਟਿੰਗਾਂ ਕਰ ਲਈਆਂ ਤੇ ਕਿਹਦੇ ਨਾਲ ਕੀਤੀਆਂ ਨੇ, ਸਾਡੀ ਕਮੇਟੀ ਨਾਲ ਤਾਂ ਕੋਈ ਸੰਪਰਕ ਹੀ ਨਹੀਂ ਹੋਇਆ।
1: ਉਹ ਤੇ ਦੱਸਣਾ ਚ ਸਰਕਾਰ ਦੀ ਤੇ ਨੀਤ ਖੋਟੀ ਆ ਜੀ,
0: ਕਲੀਅਰ
1: ਮੈਂ ਕਹਾਂ,
0: ਬਿਲਕੁਲ ਹੈ ਜੀ,
1: ਮੈਂ ਸਰਕਾਰ ਦਾ ਪੱਖ ਹੀ ਨਹੀਂ ਲੈ ਰਿਹਾ
0: ਜੀ, ਜੀ ਬਿਲਕੁਲ ਹੈ ਜੀ,
1: ਸਰਕਾਰ ਦੀ ਤੇ ਨੀਤ ਦੇ ਵਿੱਚ ਖੋਟ ਆ
0: ਜੀ,
1: ਸਰਕਾਰ ਨੂੰ ਤੇ ਕੋਈ ਸਿੱਖੀ ਫਸਵਾ ਦੂਜਾ ਤੀਜਾ ਚੌਥਾ ਕਿੰਨਾ ਕੁ ਪਤਾ,
0: ਬਿਲਕੁਲ ਜੀ ਰਾਜਨ ਜੀ,
2: ਪੱਟੀ ਪੱਟੀ ਸਾਹਿਬ ਬੇਨਤੀ ਇਹ ਹੈਗੀ ਆ, ਇਹ ਨਾ ਜਦੋਂ ਵੀ ਕੋਈ ਸਪੈਸ਼ਲ ਐਕਟ ਬਣਦਾ ਨਾ ਜੀ, ਉਹਦੇ ਵਿੱਚ ਸਪੈਸ਼ਲ ਵਰਡਸ ਵੀ ਦਿੱਤੇ ਜਾਂਦੇ ਹੁੰਦੇ ਆ ਜਿਹਨਾਂ ਦੀ ਡੈਫੀਨੇਸ਼ਨ ਨਾਲ ਦਿੱਤੀ ਜਾਂਦੀ ਹੁੰਦੀ ਆ ਜੀ, ਕਸਟੋਡੀਅਨ ਵਰਡ ਦੀ ਜਗ੍ਹਾ ਦੇ ਉੱਤੇ ਸੇਵਾਦਾਰ ਵਰਡ ਯੂਜ ਕੀਤਾ ਜਾ ਸਕਦਾ ਜੀ, ਸੇਵਾਦਾਰ ਦੀ ਅੱਗੇ ਡੈਫੀਨੇਸ਼ਨ ਦੇ ਕੇ ਤੇ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਦਾ ਪ੍ਰਕਾਸ਼ ਕਰਦਾ ਆ ਜਾਂ ਰੂਟੀਨ ਡਿਊਟੀ ਕਰਦਾ ਹੈਗਾ ਆ ਜੀ, ਉਹ ਹਾਂ ਜਾਂ ਕਿਸੇ ਵੀ ਜਿਹੜਾ ਹੈਗਾ ਆ ਆਪਣੇ ਗੁਰੂ ਘਰ ਦੇ ਵਿੱਚ ਜਿਹੜਾ ਆ ਬਤੌਰ ਮੁਲਾਜ਼ਮ ਜਾਂ ਬਤੌਰ ਵਲੰਟੀਅਰ ਡਿਊਟੀ ਕਰਦਾ, ਇਹ ਮਸਲੇ ਤਾਂ ਮੈਂ ਸੋਲਵ ਕਰ ਦਿੰਦਾ ਹੈਗਾ ਜੀ, ਇੱਕ ਟ੍ਰਾਇਲ ਕੋਰਟ ਦਾ ਵਕੀਲ ਤੇ ਬਾਕੀ ਕਿਉਂ ਨਹੀਂ ਕਰ ਸਕਦੇ ਹੈਗੇ ਜੀ ਵਿਦਵਾਨ,
1: ਉਹ ਤੇ ਚਲੋ ਜੀ,
2: ਪਰ ਸਵਾਲ ਇਹ ਕਿ ਸਰਕਾਰ ਇਹ ਸਰਕਾਰ ਦੇ ਪਾਰਟ ਤੇ ਗਲਤ ਹੈਗਾ ਸੀਗਾ ਜੀ, ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨੀ, ਉਹ ਸੀਰੀਅਸਲੀ ਕਰਨਾ ਨਹੀਂ ਚਾਹੁੰਦੇ ਜਾਂ ਇੱਥੇ ਜਾਂ ਮਤਲਬ ਉਹ ਝੁਕੇ ਨਹੀਂ ਨਜ਼ਰ ਆਉਣਾ ਚਾਹੁੰਦੇ ਜੀ, ਇਸ ਕਰਕੇ ਉਹ ਇਹ ਹੁਣ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਆਹ ਕਮੇਟੀ ਬਣੀ ਤੁਸੀਂ ਆਪਣੇ ਬੰਦੇ ਪਾ ਲਓ ਭਾਵੇਂ 2 ਮਹੀਨੇ ਚ ਮੁਕਾ ਲਓ ਕੋਈ ਚੱਕਰ ਨੀ ਹੈਗਾ, ਉਹਨਾਂ ਨੇ ਪ੍ਰੈਸਟੀਜ ਇਸ਼ੂ ਨੀ ਬਣਾਇਆ ਵੀ ਤੁਸੀਂ 30 ਦਿਨ ਕਿਹਾ ਸੀ ਤੇ ਤੁਸੀਂ 30 ਦਿਨ ਚ ਕਰਕੇ ਨਹੀਂ ਲਿਆਏ, ਇਹਨਾਂ ਨੇ ਤਾਂ ਸਿਰਫ ਇੱਕੋ ਹੀ ਚੀਜ਼।
1: ਨਹੀਂ ਸੈਣੀ ਸਾਹਿਬ ਵੇਖੋ ਜੀ, ਆਪਾਂ ਨੂੰ ਵੀ ਪਤਾ ਵਾ ਨਾ ਮਹੀਨੇ 10 ਦਿਨਾਂ ਦੇ ਵਿੱਚ ਹੋਣ ਵਾਲੇ ਕੰਮ ਨਹੀਂ ਹੁੰਦੇ, ਖਾਸ ਕਰਕੇ ਜਿੱਥੇ ਸਾਰੀਆਂ ਤਰ੍ਹਾਂ ਦੇ ਵਿਚਾਰ ਫਿਰ ਅਲੱਗ ਅਲੱਗ ਹੋਣ,
0: ਬਿਲਕੁਲ ਹੈ ਜੀ,
1: ਉਹ 5-10 ਬੰਦੇ ਚਾਹੇ ਉਹ ਸਰਕਾਰ ਸਰਕਾਰ ਨੂੰ, ਮੈਂ ਤੇ ਕਹਿੰਦਾ ਵੀ ਸਰਕਾਰ ਜੇ 1% ਵੀ ਅਕਲ ਹੋਵੇ ਨਾ ਸਰਕਾਰ ਨੂੰ ਤੇ ਜਥੇਦਾਰ ਸਾਹਿਬ ਹੁਣਾਂ ਨੂੰ ਕਹਿ ਦੇਣ ਵੀ ਤੁਸੀਂ ਦੱਸੋ ਕਿਹੜਾ ਕਾਨੂੰਨ ਚਾਹੀਦਾ,
0: ਬਿਲਕੁਲ ਹੈ ਜੀ, ਤੁਸੀਂ ਖਰੜਾ
1: ਉਹ 5 ਮੈਂਬਰ ਉਹ ਕਮੇਟੀ ਦੱਸਦੇ ਵੀ ਆਹ ਬਣ ਸਕਦਾ ਜਥੇਦਾਰ ਆਪਣਾ ਕਾਨੂੰਨੀ ਲੈ, ਸਰਕਾਰ ਆਪਣਾ ਕਾਨੂੰਨੀ ਰਾਏ ਲੈ ਲਵੇ, ਉਹ 5 ਮੈਂਬਰ ਜਿਹੜੇ ਬਣਾਏ ਨੇ ਕਮੇਟੀ ਉਹ ਖਰੜਾ ਤਿਆਰ ਕਰ ਦੇਵੇ ਜਾਂ ਜੋ ਵੀ ਕਰਨਾ ਵਾ, ਜਾਂ ਵਕੀਲ ਕੋਈ 1-2 ਸਰਕਾਰ ਆਪਣੇ ਉਹਨਾਂ ਨੂੰ ਪੜਾ ਲੇ, ਹੋ ਸਕਦਾ ਤੇ ਉਹ ਕਰ ਦੇਣ ਕੰਮ ਨੀ ਪੜੇ ਬਸ
0: ਜੀ,
1: ਪਰ ਉਹ ਗੱਲ ਤੇ ਨਾ ਵੀ ਜਿਹੜੀ ਕੁਝ ਚੀਜ਼ਾਂ ਤੇ ਫਿਰ ਧਰਮ ਦੇ ਆਗੂ ਨੂੰ ਕਲੀਅਰ ਕਰਨੀਆਂ ਪੈਣੀਆਂ ਨਾ, ਹੁਣ ਸੇਵਾਦਾਰ ਸਿੱਖ ਹੈ ਸੇਵਾਦਾਰ ਨਾਨ ਸਿੱਖ ਹੈ ਡੇਰੇ ਦੇ, ਖਾਸ ਕਰਕੇ ਜਿਹੜਾ ਡੇਰਿਆਂ ਦਾ ਉਹ ਤੇ ਜਾਂ ਤੇ ਫਿਰ ਇਹ ਚੀਜ਼ ਨੂੰ ਛੱਡ ਦੇਣ ਪਾਸੇ, ਜੇ ਉਹ ਐਕਟ ਲਾਗੂ ਹੋਵੇ ਤੇ ਸਭ ਤੇ ਹੋਵੇ, ਨਾ ਹੋਵੇ ਤੇ ਫਿਰ ਕਿਸੇ ਤੇ ਨਾ ਹੋਵੇ
0: ਜੀ ਜੀ।
2: ਪੱਟੀ ਸਾਹਿਬ ਮੈਂ ਗੱਲ ਮੁਕਾਉਣਾ ਜੀ, ਗੱਲ ਏਦਾਂ ਆ ਵੀ ਬੇਨਤੀ ਹੈ ਵੀ ਸਾਡੀ ਚੱਲਦੀ ਪਈ ਆ ਹੜਤਾਲ ਤੇ ਉਹ ਬੁਲਕ ਦੇ ਵਿੱਚੋਂ ਮੈਨੂੰ ਦੇਣ ਥੋੜੇ ਜਿਹੇ ਪੈਸੇ ਤੇ ਮੈਂ ਹੀ ਬੜਾ ਕੇ ਦੇ ਦਿੰਦਾ ਹੈਗਾ, ਦੋਨਾਂ ਝਗੜਾ ਹੀ ਮੁਕਾ ਦਿੰਦੇ ਆ ਜੀ, ਹੋਰ ਕੀ ਕਰਨਾ ਹੈ ਜੀ।
1: ਗੱਲ ਤੇ ਫਿਰ ਵੇਖਿਓ ਜੀ, ਪੂਰਨ ਸਿੰਘ ਹੁੰਦਲ ਵਰਗੇ ਵਕੀਲ ਬੜੇ ਵੱਡੇ ਨੇ
0: ਜੀ,
1: ਉਹਨਾਂ ਤੋਂ ਬਣਵਾ ਲੈਣ
0: ਜੀ,
1: ਪੂਰਨ ਸਿੰਘ ਹੁੰਦਲ ਹੋਣੀ ਉਹ ਵਕੀਲ ਆ ਜੀ ਜਿਨ੍ਹਾਂ ਨੇ ਭਿੰਡਰਾਂ ਵਾਲਿਆਂ ਦੀਆਂ ਜੜਾਂ ਚ ਵੀ ਤੇਲ ਦਿੱਤਾ ਸੀ, ਉਹਨਾਂ ਦੇ ਵੀ ਰਾਏ ਨਾਲ
0: ਜੀ।
1: ਇਸ ਔਜਲਾ ਸਾਹਿਬ ਵਿਸ਼ਿਆਂ ਜਾਣਦੇ ਹੋਣਗੇ ਕਿ ਸਾਡੇ ਪੱਟੀ ਦੇ ਹੁੰਦੇ ਸੀ ਕਸ਼ਮੀਰ ਸਿੰਘ ਪੱਟੀ
0: ਜੀ,
2: ਮੇਰੇ ਨਿੱਜੀ ਰਿਸ਼ਤੇ ਆ ਉਹਨਾਂ ਦੇ, ਉਹ ਸਾਡੇ ਦਸੂਏ ਤੋਂ ਹੀ ਹੈਗੇ ਆ ਜੀ
0: ਜੀ,
1: ਬਸ ਫਿਰ ਉਹ ਕੰਮ ਇੱਕ ਦਸੂਏ ਦਾ ਸੀ ਉਦੋਂ ਤੇ ਇੱਕ ਪੱਟੀ ਦਾ ਸੀ,
2: ਅੰਮ੍ਰਿਤਸਰ ਪਹਿਲਾਂ ਲੱਗੇ ਰਹੇ ਸਰਕਾਰੀ ਵਕੀਲ ਜੀ, ਫੇਰ ਹਾਈ ਕੋਰਟ ਦੇ ਵਿੱਚ ਚਲ ਗਏ ਸੀ, ਫੇਰ ਇਹਨਾਂ ਦੇ ਕੇਸ ਹੀ ਲੈਂਦੇ ਸੀਗੇ ਖੜਕ
1: ਕੋਲੇ, ਇਹ ਸੰਤ ਭਿੰਡਰਾਲੇ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਜੇ, ਉਹ ਕਿੰਨੇ ਕਾਨੂੰਨੀ ਸਲਾਹਕਾਰਾਂ ਨੂੰ ਦਿੱਤੀਆਂ ਕਿਹੋ ਜਿਹੀਆਂ ਤੇ ਕੀ ਬਣਿਆ ਹੋਊਗਾ ਜੀ, ਸਾਡੇ ਨਾਲ ਉਹ ਸਿਆਣੇ ਜੇ ਬਾਕੀ
0: ਜੀ, ਥੈਂਕ ਯੂ
1: ਭਾਈ, ਫੁੱਟਬਾਲ ਜ਼ਿਆਦਾ ਖੇਡ ਬੈਠੇ, ਮੈਨੂੰ ਨੀਂਦ ਨੀ ਆਉਂਦੀ, ਮੈਂ ਫੋਨ ਲਾ ਲਿਆ ਕਿ ਮੇਰੀ ਸਕਰੀਨ ਹਿੱਲੀ ਆ,
0: ਕੋਈ ਗੱਲ ਨੀ,
1: ਇਸ ਕਰਕੇ ਆ ਜੀ ਇਹ ਦੋਵਾਂ ਸਰਕਾਰ, ਮੈਂ ਤੇ ਕਹਿੰਦਾ ਵੀ ਸਰਕਾਰ ਚੱਲ ਕੇ ਭਾਜੀ ਆ ਜੇ ਕਾਲ ਤਖ਼ਤ ਦੇ।
0: ਬਿਲਕੁਲ ਹੈ ਜੀ,
1: ਝੋੜੀ ਅੱਡ ਕੇ ਖਲੋ ਜੇ ਵੀ ਜਥੇਦਾਰ ਜੀ ਹੁਕਮ
0: ਦੱਸੋ ਜੀ ਕੀ ਕਰੀਏ।
1: ਕਿਉਂ ਜੀ?
2: ਬਿਲਕੁਲ
1: ਜਥੇਦਾਰ ਸਾਹਿਬ ਆਪਣਾ ਬਿਲਕੁਲ ਜੋ ਵੀ ਕਿਸੇ ਤੋਂ ਪ੍ਰਭਾਵ ਹੋਏ ਤੋਂ ਬਗੈਰ ਆਪਣੇ ਵਾਕਿਆ ਹੀ ਇੱਕੋ ਜਿਹੜੀ ਗਰਿਮਾ ਹੈਗੀ ਆ ਜਾਂ ਮਤਲਬ ਮਹਿਮਾ ਸਾਡੇ ਗੁਰੂ ਨੇ ਦਿੱਤੀ ਸੀ ਫਲਸਫਾ, ਉਸ ਦੇ ਅਧੀਨ ਆਪਣਾ ਨਿਰਪੱਖ ਫੈਸਲਾ ਦੇ ਦੇਣਾ।
0: ਬਿਲਕੁਲ ਹੈ ਜੀ, ਬਿਲਕੁਲ
1: ਜਾਂ ਉਹ ਕਮੇਟੀ ਨੂੰ ਕਹਿ ਦੇਣ ਵੀ ਆ ਇੰਨੇ ਦਿਨਾਂ ਦੇ ਵਿੱਚ ਆ ਕਰੋ ਉਹ ਕਰੋ, ਬਾਕੀ ਸਰਕਾਰ ਦਾ ਕੰਮ ਫਿਰ ਬਾਅਦ ਦੇ ਵਿੱਚ
0: ਦੇਖੀ ਜਾਵੇ ਆਪੇ ਜੀ। ਬਿਲਕੁਲ
2: ਬਿਲਕੁਲ
1: ਹਾਂ, ਇਸ ਕਰਕੇ ਆ ਵੀ ਜਾਂ ਸਿੱਧਵਾਂ ਸਾਹਿਬ ਉਧਰੋਂ ਸਿਆਣੇ ਥੋੜੇ ਬੜੇ ਸਿਆਣੇ ਫਿਰ ਵੀ ਸਿੱਖਿਆ ਅੰਮ੍ਰਿਤ ਛਕਿਆ, ਬਾਕੀ ਜਿਵੇਂ ਦਖਲ ਸਾਰੇ ਉਦਾਂ ਦੀ ਝੂਠ ਸੱਚ ਲਈ
0: ਜੀ।
1: ਚਲੋ ਉਹ ਤੇ ਗੁਰਸਿੱਖ ਨੂੰ ਤੇ ਆਪਾਂ ਥੋੜਾ ਬੜਾ ਫਿਰ ਵਿਸ਼ਵਾਸ ਕਰਨਾ ਹੀ ਪਊਗਾ ਨਾ, ਜਾਂ ਉਹਨਾਂ ਨੂੰ ਅੱਗੇ ਆਉਣਾ ਪਊਗਾ।
0: ਸੰਧਵਾ ਸਾਹਿਬ ਦਾ ਉਹ ਚਲੋ ਦੇਖਦਾ ਹੀ ਆ ਜੀ ਕੀ ਕੁਝ ਕਰਦੇ ਆ।
1: ਨਹੀਂ ਉਹ ਚਲੋ ਜਿਹੜੇ ਉਹ ਤੇ ਫਿਰ ਸਿਆਸਤ ਦੇ ਵਿੱਚ ਜਿੰਨੇ ਵੀ ਆਏ ਜੀ ਸਾਰੇ ਇੱਦਾਂ ਦੇ ਹੀ ਸੀ।
0: ਬਿਲਕੁਲ,
1: ਪਰ ਫਿਰ ਵੀ ਉਹ ਥੋੜਾ ਬੜਾ ਤੇ ਉੱਠੀ ਜਾਂਦੇ ਹੁੰਦੇ ਵੀ ਉਹ ਮੂੰਹ ਮਲਾਜਾ ਫਿਰ ਰੱਖਣਾ ਹੀ ਪੈਂਦਾ ਨਾ।
0: ਬਿਲਕੁਲ ਜੀ,
1: ਵੀ ਉਹ ਆ ਜਾਣ ਉਹ ਇਹਨਾਂ ਨੂੰ, ਉਹਨਾਂ ਨੂੰ ਤੇ ਚਾਹੀਦਾ ਨਾ
0: ਜੀ
1: ਵੀ ਜਥੇਦਾਰ ਸਾਹਿਬ ਨੂੰ ਆਖਣ ਜੀ, ਜਾਂ ਤਾਂ ਆਪਣੀ ਸਰਕਾਰ ਨੂੰ ਕਹਿਣ, ਜਥੇਦਾਰ ਸਾਹਿਬ ਨੂੰ ਸਰਕਾਰ ਨੂੰ ਤਾਂ ਕਹਿ ਸਕਦੇ ਹੋ।
0: ਬਿਲਕੁਲ ਹੈ ਜੀ, ਬਿਲਕੁਲ
1: ਵੀ ਆਪਾਂ ਅੜੀਲੇ ਰਵੱਈਆ ਨਾ ਰੱਖੀਏ
0: ਜੀ। ਬਿਲਕੁਲ
1: ਜੋ ਮੇਨ ਮੁੱਦੇ ਜਿਹੜੇ ਉਹਨਾਂ ਤੋਂ ਧਿਆਨ ਫਿਰ ਲੋਕਾਂ ਦਾ ਵੀ ਇੱਧਰ ਹੋ ਗਿਆ ਜੀ, ਫਲਾਨ ਹੋ ਗਿਆ ਜੀ, ਅੱਜ ਅੰਮ੍ਰਿਤਪਾਲ ਆਉਣ ਚਲੇ ਗਿਆ ਜੀ, ਵੀਰ ਵਾਲਿਆਂ ਤੇ ਅਕਾਲੀ ਤੇ NSA ਲੱਗ ਜਾਣੀ ਹੈ ਜੀ, ਫਲਾਨੇ ਤੇ ਲੱਗ ਜਾਣੀ, ਲੱਗ ਜੇ ਸਾਨੂੰ ਉਹਨਾਂ ਚੀਜ਼ਾਂ ਨੇ ਕੀ।
0: ਬਿਲਕੁਲ ਹੈ, ਬਿਲਕੁਲ ਹੈ,
1: ਸਾਡੇ ਮੁੱਦੇ ਥੋੜੇ ਆਏ।
0: ਬਿਲਕੁਲ ਹੈ ਜੀ,
1: ਜਿਹੜਾ ਹੁਣ ਕੀ ਕਹਿੰਦੇ ਗਾਜਰਾਂ ਖਾਊਗਾ ਢਿੱਡਾਂ ਚ ਪੀੜ ਤੇ ਫਿਰ ਹੋਣੀ
0: ਹੋਣੀ ਹੈ ਜੀ। ਬਿਲਕੁਲ ਜੀ,
1: NSA ਹੁਣ ਕਿਹੜੀ ਇਹਨਾਂ ਨੇ ਖੰਡ ਖਾਂਦਿਆਂ ਨੇ ਲਾਈ, ਸਰਕਾਰ ਨੇ ਜਿਹਨਾਂ ਤੇ ਲਾਈ ਹੈ
0: ਜੀ। ਬਿਲਕੁਲ,
1: ਜਦੋਂ ਪੁੱਠੇ ਕੰਮ ਕਰਨਗੇ ਤਾਂ ਫਿਰ ਜਾਂ ਜਿੱਥੇ ਮਰਜ਼ੀ ਤੀਜੇ ਦਿਨ ਸੜਕਾਂ ਬੋਲਣਗੇ,
0: ਬਿਲਕੁਲ
1: ਲੱਗਣੀ ਲੱਗਣੀ ਜਿੱਥੇ, ਪਰ ਲਾ ਐਂਡ ਆਰਡਰ ਨੂੰ ਖਤਰਾ ਹੈਗਾ
0: ਜੀ।
1: ਇਸ ਕਰਕੇ ਵੀ ਗਾਂ ਇਹੋ ਜੇ ਕਿਤੇ ਨਾ ਕੰਮ ਹੋਵੇ, ਸਾਡੀ ਵੀ ਕੌਮ ਸਿਰਫ ਉਰੀ ਜਿਵੇਂ ਔਜਲਾ ਸਾਹਿਬ ਨੇ ਕਿਹਾ
0: ਜੀ,
1: ਇਹ ਨਾ ਵੇ ਇਧਰੋਂ ਜਥੇਦਾਰ ਸਾਹਿਬ ਕੋਈ ਗਰਮ ਚਕਾਰਾ ਛੱਡ ਦੇਣ
0: ਜੀ,
1: ਮਗਰ ਇਹ ਅਕਾਲੀ ਵਰਕਰ ਨੇ ਕਿਹੜਾ ਹੁਣ ਕੱਲ ਨੂੰ ਕੋਈ ਫੇਰ ਟਕਰਾ ਹੁੰਦਾ
0: ਜੀ। ਬਿਲਕੁਲ
1: ਫਿਟਰਿਆ ਵੀ ਸਰਕਾਰ ਨੂੰ ਵੀ ਝੁਕਣਾ ਚਾਹੀਦਾ, ਬਿਲਕੁਲ ਝੁਕਣਾ ਚਾਹੀਦਾ, ਤੇ ਜਥੇਦਾਰ ਸਾਹਿਬ ਚਲੋ ਜੋ ਕਹਿੰਦੇ ਉਹਦੇ ਹਿਸਾਬ ਨਾਲ ਫੈਸਲਾ ਕਰ ਦੇਣ, ਕੰਮ ਤੇ ਬਹੁਤ ਲੰਮਾ ਨਹੀਂ ਗਾ,
0: ਲੰਮਾ ਹੈ ਨਹੀਂ ਗਾ ਜੀ। ਬਿਲਕੁਲ ਜੀ, ਥੈਂਕ ਯੂ ਜੀ,
1: ਓਕੇ ਭਾਈ,
0: ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਲਓ ਦੋਸਤੋ, ਇਸ ਜੀ ਪੱਟੀ ਤੋਂ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਗੱਲਬਾਤ ਆਪਣੀ ਰੱਖੇ ਗਏ ਨੇ, ਤੇ ਆਪਣਾ ਸੈਣੀ ਸਾਹਿਬ ਆਪਾਂ ਇੱਕ ਦੋ ਗੱਲਾਂ ਹੋਰ ਕਰਕੇ ਫਿਰ ਲੈਣੇ ਤੁਹਾਡੇ ਤੋਂ ਆ ਗਿਆ, ਇਹਦੇ ਉੱਤੇ ਕੁਝ ਕਹਿਣਾ ਚਾਹੋਗੇ ਹੋਰ?
2: ਕੋਈ ਕਸਰ ਰਹਿ ਗਈ ਹੈ ਜੀ?
0: ਕਸਰ ਪੂਰੀ ਹੋ ਰਹੀ ਹੈ, ਠੀਕ ਹੈ ਜੀ। ਤੇ ਸੈਣੀ ਸਾਹਿਬ ਵਾਰਸ
2: ਚੱਲਦੀ
0: ਹੈ ਜੀ, ਜੋ ਉਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਨੇ ਜਾਂ 14 ਹੋਰਨਾਂ ਦੇ ਵਿਰੁੱਧ, ਜਿਹੜਾ ਮਨਪ੍ਰੀਤ 43 ਤੋਂ 15 ਵਿਅਕਤੀ ਹੋ ਗਏ, ਇਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਨੇ 121 ਧਾਰਾ ਆਪਣੀ BNS ਦੀ, ਤੇ ਜਿਹੜੀ ਹੈ ਤੇ ਦੂਸਰੀ 132 ਤੇ 223, ਤਿੰਨ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਹੋ ਗਿਆ ਸੀ
2: ਸਰ, ਉਹ ਹੈਗਾ ਆ ਜੀ ਸਰਕਾਰੀ ਪ੍ਰੋਪਰਟੀ ਨਾਲ ਛੇੜਛਾੜ ਕਰਨ ਦਾ, ਸਰਕਾਰੀ ਡਿਊਟੀ ਚ ਵਿਘਨ ਪਾਉਣ ਦਾ ਤੇ ਕੁੱਟਮਾਰ ਕਰਨ ਦਾ, ਕਿਉਂਕਿ ਜਿਹੜਾ ਉਹ ਗੱਡੀ ਵਾਲਾ ਬੰਦਾ ਸੀ ਉਹਦੇ ਨਾਲ ਕੁੱਟਮਾਰ ਵੀ ਕੀਤੀ ਜਿਹਦਾ ਵਾਟਰ ਕੈਨ ਨਾਲ ਹੀ
0: ਜੀ,
2: ਹਾਂਜੀ। ਤੋ ਤੇ ਇਹ ਹੈਗਾ ਅਨਲਾਫੁਲ ਅਸੈਂਬਲੀ ਦਾ, ਧਾਰਾ ਤਾਂ ਜੇ ਹੋਰ ਲੱਗਣੀਆਂ ਸਰ
0: ਜੀ,
2: ਅੱਜ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਹੋਣਾ ਨੂੰ ਵੀ ਨੋਟਿਸ ਹੋ ਗਿਆ
0: ਜੀ। ਬਿਲਕੁਲ,
2: ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ, ਇਹਨਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ ਸੀ 2020 ਦੇ ਵਿੱਚ,
0: ਹਾਂਜੀ ਬਿਲਕੁਲ,
2: ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੁਐਸ਼ਨ ਕੁਐਸ਼ ਕਰ ਦਿੱਤੀ ਸੀ FIR ਇਹਨਾਂ ਦੇ ਵਿਰੁੱਧ ਜਿਹੜੀ ਸੀਗੀ
0: ਜੀ,
2: ਉਹਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜੀ
0: ਜੀ,
2: ਤੇ ਉਥੋਂ ਜਿਹੜਾ ਹੈਗਾ ਆ ਦੁਬਾਰਾ ਨੋਟਿਸ ਹੋ ਗਿਆ ਜੀ
0: ਜੀ।
2: ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜੇ ਕੇਸ ਬਣਾਇਆ ਆ ਉਹ ਛੇਤੀ ਨਹੀਂ ਨਿਬੜਨਾ
0: ਜੀ।
2: ਹੁਣ ਸਵਾਲ ਇਹ ਹੈਗਾ ਆ ਜੀ ਕਿ ਕੱਲ ਜੋ ਹੋਇਆ ਸੀ ਉਹਦੇ ਵਿੱਚ ਪੁਲਿਸ ਜਿਹੜੀ ਸੀਗੀ ਉਹ ਡੀਮੋਰਲਾਈਜ਼ ਹੋਈ ਆ ਦਿੱਲੀ ਦੇ ਧਰਨੇ ਤੋਂ
0: ਜੀ,
2: ਪੁਲਿਸ ਨੇ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਲੈਣ ਤੋਂ ਅਵਾਇਡ ਹੀ ਕੀਤਾ ਜੀ
0: ਜੀ।
2: ਹੋਇਆ ਇਹ ਕਿ ਸਿਚੁਏਸ਼ਨ ਇੰਨੀ ਜ਼ਿਆਦਾ ਟੈਂਸ ਹੋ ਗਈ ਕਿ ਇਹ ਅੱਧਾ ਕਿਲੋਮੀਟਰ ਰਹਿ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਤੋਂ
0: ਜੀ,
2: ਔਰ ਜਿਹੜੇ ਬੰਦਿਆਂ ਨੇ ਇਹ ਲੀਡਰਾਂ ਨੇ ਕਾਲ ਦਿੱਤੀ ਸੀ ਇਹਨਾਂ ਦਾ ਕੰਟਰੋਲ ਨਹੀਂ ਸੀ ਜੀ
0: ਜੀ।
2: ਇਹ ਹੁਣ ਦੱਸਦੇ ਹੈਗੇ ਆ ਕਿ ਸਾਡੇ ਵਿੱਚ ਕੁਛ ਇੱਕ ਅਣਪਛਾਤੇ ਬੰਦੇ ਆ ਗਏ ਸੀ
0: ਜੀ,
2: ਉਹ ਇੱਕ ਉਹਨਾਂ ਨੇ ਦੱਸਿਆ ਵੀ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਸੀ ਤੇ ਕੁਛ ਇੱਕ ਲੇਡੀਜ਼ ਵੀ ਕਹਿੰਦੇ ਅਣਪਛਾਤੀਆਂ ਵਿੱਚ ਸ਼ਾਮਲ ਹੋਈਆਂ ਜੀ
0: ਜੀ।
2: ਸਾਡੇ ਪ੍ਰਦਰਸ਼ਨਾਂ ਦੇ, ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਆਟੋ ਦੇ ਵਿੱਚ ਆ ਕੇ ਤੇ ਉਹ ਆ ਕੇ ਉਹ ਕਹਿੰਦੇ ਫਿਰ ਇੱਕ ਕਿਸਾਨ ਆਪਣੇ ਲੀਡਰ ਜਿਹੜੇ ਵਾਰਸ ਪੰਜਾਬ ਦੇ ਲੀਡਰ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਆ
0: ਜੀ।
2: ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਉਹ ਬਈ ਮੈਨੂੰ ਹੀ ਨੀ ਪਰ ਇਹ ਜਾਣਦੇ ਇਹ ਤੇ ਇਹ ਸਾਡੇ ਜਥੇਬੰਦੀ ਦੇ ਕਿੱਦਾਂ ਹੋ ਸਕਦੇ ਆ ਜੀ।
0: ਜੀ
2: ਹੁਣ ਮਜੇ ਦੀ ਗੱਲ ਇਹ ਆ ਕਿ ਸਾਰੇ ਲੀਡਰਾਂ ਤੇ ਐਫ ਆਈ ਆਰ ਹੈਗੀ ਆ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨੀ
0: ਜੀ। ਅੱਛਾ ਜੀ, ਜਿਹੜੇ ਕਰਤਾ ਧਰਤਾ ਨੇ।
2: ਹਾਂਜੀ।
0: ਅੱਛਾ ਜੀ, ਜਿਹੜੇ ਕਰਤਾ ਧਰਤਾ ਨੇ।
2: ਹਾਂਜੀ ਬਿਲਕੁਲ ਜੀ
0: ਜੀ।
2: ਸੋ ਇਸ ਕਰਕੇ ਜਿਹੜਾ ਹੈ ਉਹ ਦੈਟ ਮੇਕ ਬੀ ਕਾਲਡ ਇੱਕ ਚੀਜ਼ ਹੁੰਦੀ ਅਮੀਜਨ। ਅਮੀਜਨ ਮਤਲਬ ਹੁੰਦਾ ਸਹਿਬਨ ਰਹਿ ਗਿਆ
0: ਜੀ।
2: ਦੂਜਾ ਹੈਗਾ ਇੰਟੈਂਸ਼ਨਲ
0: ਜੀ,
2: ਜਾਣ ਬੁੱਝ ਕੇ ਛੱਡਿਆ ਗਿਆ
0: ਜੀ।
2: ਹਾਂਜੀ ਉਹ ਹੁਣ ਪਤਾ ਨੀ ਕੀ ਕਾਰਨ ਹੈਗਾ ਜੀ। ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ ਗੇ ਜੀ, ਐਫ ਆਈ ਆਰ ਬਾਕੀ 15 ਲੀਡਰਾਂ ਤੇ ਹੈਗੀ ਆ ਜਿਹਦੇ ਵਿਚ ਲੱਖਾ ਸੁਧਾਣਾ ਵੀ ਆ, ਭਾਨਾ ਸਿੱਧੂ ਵੀ ਆ, ਕੁਛ ਇੱਕ ਜਿਹੜੇ ਹੈਗੇ ਆ ਇਹਨਾਂ ਨੇ ਮਤਲਬ ਪ੍ਰਦਰਸ਼ਨ ਦੇ ਵਿਚ ਉੱਥੇ ਲੀਡਰਸ਼ਿਪ ਆਪਸ ਦੇ ਵਿਚ ਵੀ ਇਹ ਫਸਦੇ ਦਿਖੇ ਉੱਥੇ ਪ੍ਰਦਰਸ਼ਨਕਾਰੀ ਤੇ ਲੀਡਰ। ਉਹ ਕਹਿੰਦੇ ਵੀ ਅੰਮ੍ਰਿਤਪਾਲ ਦਾ ਹੀ ਨਾਂ ਲਈ ਜਾਂਦੇ ਹੈਗੇ ਆ, ਤੁਸੀਂ ਬਾਕੀਆਂ ਦੀ ਗੱਲ ਕੌਣ ਕਰੂਗਾ
0: ਜੀ।
2: ਉਹਨਾਂ ਦੇ ਦਿਮਾਗ ਦੇ ਵਿਚ ਇਹ ਹੈਗਾ ਸੀਗਾ ਜੀ। ਤੇ ਉਹ ਹੁਣ ਸਵਾਲ ਤਾਂ ਇਹ ਆ ਕਿ ਬੰਦੀ ਸਿੰਘਾਂ ਦਾ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ ਸੀ, ਵੀ ਉਹ ਮੁੱਖ ਮੰਤਰੀ ਦਾ ਤਾਂ ਇਲਾਕਾ ਤੇਕਾ ਹੀ ਕੋਈ ਨੀ, ਮੁੱਖ ਮੰਤਰੀ ਨੇ ਥੋੜਾ ਬੰਦੀ ਸਿੰਘ ਛੱਡਣੇ
0: ਜੀ।
2: ਸੋ ਇਸ ਕਰਕੇ ਜਿਹੜਾ ਕੱਲ ਦਾ ਪ੍ਰਦਰਸ਼ਨ ਆ ਉਹ ਤੋਂ ਬਾਅਦ ਇਸ ਜਥੇਬੰਦੀ ਨੂੰ ਮੋਮੈਂਟਮ ਤਾਂ ਮਿਲਿਆ ਹੋਊਗਾ, ਬਟ ਐਟ ਦਾ ਸੇਮ ਟਾਈਮ ਲੀਡਰ ਲੀਡਰਸ ਜਿਹੜੇ ਆ ਉਹਨਾਂ ਨੂੰ ਇੱਕ ਲੈਸਨ ਵੀ ਮਿਲਿਆ
0: ਮਿਲਿਆ
2: ਅੱਗੇ ਤੋਂ ਕੋਈ ਇੱਦਾਂ ਦਾ ਪ੍ਰਦਰਸ਼ਨ ਨਹੀਂ ਕਰਨਗੇ। ਉਹਦਾ ਕਾਰਨ ਇਹ ਹੈਗਾ ਆ ਕਿ ਇੱਦਾਂ ਦਾ ਪ੍ਰਦਰਸ਼ਨ ਦੇ ਵਿੱਚ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ।
0: ਜੀ
2: ਉਹਦੇ ਨਾਲ ਉਹ ਰੈਲੀ ਕਰ ਲੈਣਗੇ ਜੋ ਮਰਜ਼ੀ ਕਰ ਲੈਣਗੇ ਜੀ।
0: ਦੇਖੋ ਲੱਖੇ ਸਿਧਾਣੇ ਹੁਣੀ ਵੀ ਵੀਡੀਓ ਦੇ ਵਿੱਚ ਦੇਖਦੇ ਆ ਭਈ ਕਿੱਦਾਂ ਮਿੰਤਾ ਤਰਲੇ ਕਰਦੇ ਭਈ ਨਹੀਂ ਨਹੀਂ ਸੰਜਮ ਦੇ ਨਾਲ ਚੱਲਣਾ ਇੱਦਾਂ ਚੱਲਣਾ। ਤੇ ਜਦੋਂ ਦੀਪ ਸਿੱਧੂ ਜਾਂ ਉਹ ਆਪਣੇ ਰਿੰਗ ਰੋਡ ਵਾਲਾ ਪ੍ਰਦਰਸ਼ਨ ਸੀ ਉੱਥੇ ਸਾਰੇ ਹੀ ਇਹ ਮੋਹਰੇ ਮੋਹਰੇ ਹੋ ਕੇ ਚੱਕ ਦਿਓ ਕੰਮ ਨੂੰ ਕਰ ਦਿਓ ਕੰਮ ਨੂੰ।
2: ਬਿਲਕੁਲ ਜੀ ਬਿਲਕੁਲ, ਗੱਲ ਉਹ ਇੱਥੇ ਤੱਕ ਕਿ ਕਹਿੰਦੇ ਹੈਗੇ ਆ ਜੀ ਕਿ ਇੰਟੈਲੀਜੈਂਸ ਨੇ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਉੱਥੇ ਵਾਰਨਿੰਗ ਚੱਲ ਗਈ ਸੀ ਇੱਕ ਕਿਸਮ ਦਾ, ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਅਲਰਟ ਹੋ ਗਈ ਸੀ
0: ਜੀ।
2: ਫਿਰ ਇਹਨਾਂ ਨੂੰ ਜਿਹੜੇ ਲੀਡਰ ਆ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਜੇ ਹੁਣ ਇਹ ਤੋਂ ਅੱਗੇ ਤੁਹਾਡੇ ਕੋਲੋਂ ਬੰਦੇ ਨਾ ਕੰਟਰੋਲ ਹੋਏ ਤੇ ਅੱਗੇ ਗੋਲੀ ਚਲਾਉਣੀ ਜੇ ਪੈ ਸਕਦੀ ਹੈਗੀ ਆ ਤੇ ਬੰਦੇ ਮਰ ਵੀ ਸਕਦੇ ਆ ਭਾਈ, ਇਹ ਦੇਖ ਲੋ ਤੁਸੀਂ।
0: ਪਰ ਇਹ ਮੁਸ਼ਕਲ ਸੈਣੀ ਸਾਹਿਬ ਜੇ ਦੇਖਿਆ ਜਾਵੇ ਮੁਸ਼ਕਲ ਅੰਮ੍ਰਿਤਪਾਲ ਦੀ ਸੁਲਝਾ ਲੈ ਰਹੇ ਨੇ ਕਿ ਹੋਰ ਵੀ ਉਲਝਾ ਰਹੇ ਨੇ ਉਸ ਹਿਸਾਬ ਦੇ ਨਾਲ ਤਾਂ।
2: ਦੇਖੋ ਇਹ ਤਾਂ ਇੱਦਾਂ ਆ ਰਾਜਨੀਤੀ ਦੇ ਵਿੱਚ ਜਿਹੜਾ ਆ ਪ੍ਰੋਜ਼ ਐਂਡ ਕੌਨਸ ਦੋਨੇ ਨਾਲ ਹੀ ਚੱਲਦੇ ਆ
0: ਜੀ।
2: ਇਹ ਇੱਕ ਕੇਸ ਬਣ ਗਿਆ ਜੇ ਕੇਸ ਨਾ ਬਣਦਾ ਤੇ ਇੱਕ ਕਿਸਮ ਦਾ ਪੂਰੀ ਹਲਚਲ ਤਾਂ ਪੈਦਾ ਕਰ ਦਿੱਤੀ ਨਾ। ਬਾਕੀ ਅੱਜ ਦੇ ਡੇਟ ਦੇ ਵਿੱਚ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਢੇਰ ਨਹੀਂ ਕਰਦਾ ਵੀ ਹਾਂ ਜੀ ਕੋਈ ਮੋਰਚਾ ਲਾ ਲੈ।
0: ਪਰ ਇਹਦੇ ਵਿੱਚ ਸੈਣੀ ਸਾਹਿਬ ਇੱਕ ਪੱਖ ਹੋਰ ਵਿਚਾਰਾਂ ਤਾਂ ਉਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਤੁਹਾਡੀ ਗੱਲ ਨਾਲ ਹੀ। ਦੂਜੇ ਪਾਸੇ ਜਿੱਥੇ ਪਹਿਲਾਂ ਹੀ ਇੰਨਾ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਜੇ ਅੰਮ੍ਰਿਤਪਾਲ ਨੂੰ ਛੱਡਿਆ ਜਾਂਦਾ ਹੈ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਆ ਉਹਨਾਂ ਦੀ ਹਾਂ ਪੱਕੀ ਜਾਂ ਉਹਨਾਂ ਦਾ ਹੁੰਗਾਰਾ ਭਰਾਇਆ ਜਾਂਦਾ ਉਹ ਤਾਂ ਹੀ ਕਰਕੇ ਜਾਂ ਨਾ ਕਰਨ ਦੀ ਕੋਸ਼ਿਸ਼ ਕਰਦੇ ਜੇ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ ਤਾਂ ਉਹ ਚੀਜ਼ ਦੇ ਵਿੱਚ ਹੋਰ ਪਰਿਪੱਕ ਹੋ ਗਏ ਨੇ ਕਿ ਜੇ ਇਹਨੂੰ ਅਸੀਂ ਛੱਡਦੇ ਹਾਂ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਵੇਗਾ।
2: ਪਾਰਟੀ ਨੂੰ ਚਾਹੇ
0: ਪਾਰਟੀ ਨੂੰ ਚਾਹੇ
2: ਆਹੀ ਗੱਲ ਸਮਝਣ ਵਾਲੀ ਆ
0: ਜੀ।
2: ਇਸ ਚੀਜ਼ ਨੂੰ ਨਾਲ ਜਿਹੜਾ ਹੈਗਾ ਆ ਭਾਵਾਂ ਐਨਐਸਏ ਦੁਬਾਰਾ ਲਵਾ ਦੇਣ
0: ਲਵਾ
2: ਲੈਣ ਜੀ,
0: ਪਰ ਪਾਰਟੀ ਨੂੰ ਬੂਸਟ ਮਿਲ ਜਾਏਗਾ ਉਹਦਾ ਕੀ ਆ, ਪਾਰਟੀ ਨੂੰ ਬੂਸਟ ਜਿੰਨਾ ਮਰਜ਼ੀ ਮਿਲੀ ਜਾਵੇ ਜੀ।
2: ਉਹ ਸਵਾਲ ਤਾਂ ਇਹ ਹੀ ਆ ਦਾ ਜੀ ਵੀ ਚਲੋ ਜਿਹੜਾ ਹੈਗਾ ਜੀ ਵੀ ਐਨਐਸਏ ਹਟ ਗਈ ਆ ਔਰ ਬਾਕੀ ਕੇਸ ਜਿਹੜੇ ਆ ਪੰਜਾਬ ਦੇ ਚਲੇ ਕਹਿਣਗੇ ਜੇ ਪੰਜਾਬ ਦੇ ਵਿੱਚ ਤੁਹਾਡਾ ਲੀਡਰ ਲੈ ਆਂਦਾ ਬਿਨਾਂ ਲੀਡਰ ਤੋਂ ਤੁਸੀਂ ਇੱਥੇ ਤੱਕ ਜਿਹੜਾ ਆ ਕੰਮ ਕਰ ਦਿੱਤਾ ਆ
0: ਜੀ।
2: ਇਹਦੇ ਰਾਜਨੀਤੀ ਦੇ ਵਿਚ ਮੈਂ ਦੱਸਿਆ ਨਾ ਜੀ ਪ੍ਰੋਜ਼ ਐਂਡ ਕੌਨਸ ਦੋਨੇ ਹੁੰਦੇ ਆ ਜੀ। ਇਹ ਤਾਂ ਬੈਨੀਫਿਟ ਦੇਖੋ ਅੱਗੇ ਆਉਣ ਵਾਲੇ, ਦੇਖੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਤਾਂ ਹੈਗੀ ਆ ਨਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਲਾਈਮ ਲਾਈਟ ਦੇ ਵਿੱਚ ਆ ਗਈ, ਜਿਸ ਪਾਰਟੀ ਨੂੰ ਜਿਹੜਾ ਆ ਕੱਲ ਤੱਕ ਜਿਹੜਾ ਆ ਇਗਨੋਰ ਕਰੀ ਬੈਠੇ ਸੀ
0: ਜੀ।
2: ਮੀਨਿੰਗ ਦੇਰ ਬਾਈ ਕਿ ਮਾਝਾ ਜਿਹੜਾ ਹੈਗਾ ਆ ਵੀ ਮਾਝੇ ਦੇ ਵਿੱਚ ਜਿਹੜਾ ਆ ਉਹਨਾਂ ਦੀ ਸਕਸੈਸ ਜਿਹੜੀ ਆ ਉਹ ਲੱਗਦੀ ਆ ਵੀ ਹੋਊਗੀ ਜੀ। ਤੇ ਉਧਰੋਂ ਬੀਜੇਪੀ ਵੀ

0: ਸਤਿਕਾਰ ਕਹੀ ਆ ਜੀ ਵੀ ਹਾਂਜੀ ਐਸ ਜਰੂਰੀ ਥੋੜਾ ਹੈਗਾ ਆ ਜੀ, ਥੋੜਾ ਨਰਮ ਰਵੱਈਆ ਰੱਖਣ ਦੇ ਨਾਲ ਇਹ ਹੈਗਾ ਆ ਕਿ ਪਹਿਲਾਂ ਅਲਾਇੰਸ ਨਹੀਂ ਤੇ ਪੋਸਟ ਇਲੈਕਸ਼ਨ ਜਿਹੜਾ ਅਲਾਇੰਸ ਹੋ ਸਕਦਾ ਜੀ,
1: ਬਿਲਕੁਲ
0: ਬਾਅਦ ਦੇ ਵਿੱਚ ਹੋ ਸਕਦਾ ਵੀ ਸੀਟਾਂ ਦਾ ਤਾਲਮੇਲ ਹੋ ਕੇ ਸਰਕਾਰ ਬਣਦੀ ਦਿਸਦੀ ਹੋਵੇ ਤੇ ਇਹ ਕਿਹੜਾ ਨਾ ਕਰਨਗੇ ਜੀ,
1: ਨਹੀਂ ਕਰਨਗੇ, ਉਹ ਤਾਂ ਪਹਿਲਾਂ ਜੱਫੀਆਂ ਪਾਉਣ ਨੂੰ ਤਿਆਰ ਨੇ।
0: ਹਾਂਜੀ ਨਹੀਂ ਇਹਦੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਅਯਾਲੀ ਆਏ ਆ, ਅਯਾਲੀ ਸਾਹਿਬ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਨੇ ਬੀਜੇਪੀ ਨਾਲ ਅਲਾਇੰਸ ਦੇ, ਬਟ ਇਹ ਆ ਕਿ ਜਿੱਦਣ ਜੇ ਕਿਤੇ ਕੁਰਸੀ ਮਿਲਦੀ ਹੋਈ ਤੇ ਉਦਣ ਅਯਾਲੀ ਸਾਹਿਬ ਨੂੰ ਕਿਹਨੇ ਪੁੱਛਣਾ ਜੀ, ਸਹਿਮਤ ਹੋਣਗੇ।
1: ਇੱਕ ਚੀਜ਼ ਸੈਣੀ ਸਾਹਿਬ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਨਵੀਆਂ ਪਾਰਟੀਆਂ ਵੀ ਆਈਆਂ, ਆਮ ਆਦਮੀ ਪਾਰਟੀ ਵੀ ਆਈ, ਉਹ ਕਹਿੰਦੇ ਸੀ ਅਸੀਂ ਅਕਾਲੀ ਨਹੀਂ ਲੈਣੇ, ਅਸੀਂ ਕਾਂਗਰਸ ਹੀ ਨਹੀਂ ਲੈਣੇ, ਪਰ ਉਹਨਾਂ ਦੀ ਬੱਲੇ ਬੱਲੇ ਵੀ ਸਾਰਾ ਕੁਝ ਲਈ ਵੀ ਜਾਂਦੇ ਆ, ਨਾਲੇ ਨੁਕਤਾਚੀਨੀ ਵੀ ਕਰੀ ਜਾਂਦੇ ਆ। ਪਰ ਇਸੇ ਤਰਜ਼ ਦੇ ਉੱਤੇ ਜਿਹੜੀ ਹੈ ਆਪਣੀ ਇਹ ਪਾਰਟੀ ਹੈ ਵਾਰਸ ਪੰਜਾਬ, ਉਹ ਕਹਿਣ ਲੱਗੇ ਨੇ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਲੈਣਾ, ਤੇ ਅਯਾਲੀ ਸਾਹਿਬ ਕਿੱਧਰੋਂ ਆਏ ਨੇ ਜਾਂ ਝੀਂਡਾ ਸਾਹਿਬ ਨੂੰ ਜਿਹੜਾ ਬਾਹਰਲਾ ਰਾਸਤਾ ਦਿਖਾਇਆ ਜਾਂ ਉਹ ਕਿੱਧਰੋਂ ਆਏ ਸੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਆ, ਉਹ ਕਿੱਧਰੋਂ ਕਿੱਧਰੋਂ ਆ ਰਹੀ ਹੈ।
0: ਸਰ ਕਹਿਣ ਦੀਆਂ ਗੱਲਾਂ ਆ ਜਿੱਥੇ ਭਾਨਾ ਸਿੱਧੂ ਤੁਰਿਆ ਆ ਉੱਥੇ ਤੁਸੀਂ ਹੈ ਜੀ, ਉੱਥੇ ਇਕਬਾਲ ਸਿੰਘ ਝੁੰਦਾ ਵੀ ਤੁਰਿਆ ਆ ਤੇ ਉੱਥੇ ਅਯਾਲੀ ਵੀ ਤੁਰਿਆ ਆ ਜੀ, ਸਭ ਆਪਣੇ ਕੁਰਸੀ ਵਾਸਤੇ ਤੁਰੇ ਹੈਗੇ ਆ, ਹਰ ਨੂੰ ਆਪਣਾ ਦੇਖਦੇ ਹੈਗੇ ਵੀ ਪੰਜਾਬ ਵਾਲੇ ਲੋਕ ਜਿਹੜੇ ਹੈਗੇ ਆ ਐਕਸਪੈਰੀਮੈਂਟ ਕਰਨ ਨੂੰ ਤੇਜ਼ ਹੈਗੇ ਆ, ਨਵਾਂ ਬੰਦਾ ਖੜੇ ਕਰ ਗਿਆ ਤੇ ਇਹਨਾਂ ਨੂੰ ਨਵੇਂ ਬੰਦੇ ਤੋਂ ਬੜੀਆਂ ਆਸਾਂ ਹੋ ਜਾਂਦੀਆਂ, ਪੁਰਾਣੇ ਨੂੰ ਕਹਿੰਦੇ ਇਹਨੂੰ ਤਾਂ ਦੇਖ ਲਿਆ ਭਾਈ ਇਹ ਜੰਗ ਚੁੱਕਾ ਹੀ ਆ, ਨਵਾਂ ਪਤਾ ਨੀ ਕਿਹੜੀ ਕੰਪਿਊਟਰ ਟੈਕਨੋਲੋਜੀ ਨਾਲ ਬਣ ਕੇ ਆਇਆ ਹੋਊਗਾ, ਇਹ ਪੰਜਾਬ ਦਾ ਭਲਾ ਕਰੂਗਾ,
1: ਭਲਾ ਕਰੂਗਾ ਜੀ।
0: ਸੋ ਇਸ ਕਰਕੇ ਹਾਂਜੀ, ਇਸ ਕਰਕੇ ਸਭ ਆਪਣੀ ਕੁਰਸੀ ਵਾਸਤੇ ਦੌੜੇ ਹੋਏ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਜੀ ਭਾਰੇ, ਜੀ ਭਾਰੇ ਸਾਹਿਬ।
1: ਤੇ ਸੈਣੀ ਸਾਹਿਬ ਆਖਰ
0: ਸਰ ਕੋਈ ਖਬਰ
1: ਆਖਰ ਦੇ ਵਿੱਚ, ਚਲੋ ਐਕਟ ਦੇ ਉੱਤੇ ਆਪਾਂ ਗੱਲ ਕਰ ਲਈ ਹੈ ਜਾਂ ਵਾਰਸ ਪੰਜਾਬ ਤੇ ਵੀ ਕਰ ਲਈ ਹੈ, ਤੇ ਕਰਜ਼ੇ ਦੀ ਪੰਡ ਚਲੋ ਪੰਜਾਬ ਦੀ ਭਾਰੀ ਹੋ ਜਾਈ ਹੈ, 12ਵੇਂ ਨੰਬਰ ਦੇ ਉੱਤੇ ਆ ਗਿਆ, ਤੇ ਇੱਕ ਸੰਕਟ ਬਣ ਰਿਹਾ ਜਾਂ ਹਰਭਜਨ ਸਿੰਘ ਉਹਨਾਂ ਨੇ ਭੱਜੀ ਉਹਨਾਂ ਨੇ ਜਿਹੜਾ ਰੋਪੜ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਪੁੱਟੀ ਸੀ, ਜੋ ਮਿੱਟੀ ਪਟਾਈ ਹੈ ਉਹਦੇ ਬਾਬਤ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ 3200 ਸਟੇਡੀਅਮ ਬਣਨੇ ਸੀ ਜਿਹੜੇ ਤਾਂ ਬਣੇ ਪਹਿਲਾਂ ਦੇ ਆ ਉਹ ਖਾੜ ਖਾੜ ਸਿੱਟੀ ਜਾਂਦੇ ਆ ਜੀ, ਇੱਕ ਸ਼ਾਮ ਸ਼ਿਵਕੇ ਨਾਮ ਦੇ ਉੱਤੇ, ਵੈਸੇ ਗੁਰੂ ਸਾਹਿਬਾਨ ਜਿੰਨੇ ਵੀ ਧਰਮਾਂ ਦੇ ਨੇ ਉਹ ਤਾਂ ਮਤਲਬ ਕਿ ਸ਼ਾਂਤੀ ਜਾਂ ਫਿਰ ਜਿਹੜੀਆਂ ਲੋਕਾਂ ਦੀਆਂ ਰੂਹਾਂ ਨੂੰ ਵਲੂੰਦਰ ਕੇ ਮਤਲਬ ਕਿ ਖੁਸ਼ ਹੁੰਦੇ ਆ ਜੀ।
0: ਰੋਲ ਸਿਆਸਤ ਧਰਮ ਦੀ ਸਿਆਸਤ ਕਰਦੇ ਹੀ ਹੈਗੇ ਆ ਜੀ ਕੇਜਰੀਵਾਲ ਸਾਹਿਬ, ਡਿਵਾਈਡ ਐਂਡ ਰੂਲ ਵਾਲਾ ਜਿਹੜਾ ਹੈਗਾ ਆ, ਸਭ ਅੰਗਰੇਜ਼ਾਂ ਦੇ ਸਥਿਤੀ ਸਿਧਾਂਤ ਜਿਹੜੇ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਜੀ, ਹਿੰਦੂਆਂ ਨੂੰ ਥੋੜੇ ਜਿਹਾ ਇਧਰਲੇ ਪਾਸੇ ਨੂੰ ਇਹ ਦਿੱਲੀ ਵਾਲੇ ਆ ਕੇ ਹੈਂਡਲ ਕਰ ਲੈਣਗੇ, ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਜਿਹੜਾ ਆ ਉਹ ਆਪਣੇ ਇਹ ਸੰਤਵਾਂ ਸਾਹਿਬ ਦਾ ਮਾਨ ਸਾਹਿਬ ਨੂੰ ਅੱਗੇ ਕਰ ਦੇਣਗੇ ਪਗੜੀ ਧਾਰੀਆਂ ਨੂੰ, ਤੇ ਬਾਕੀ ਨਾਲ ਜਿਹੜੇ ਹੈਗੇ ਆ ਬਾਦਲ ਦੇ ਸਤਾਏ ਜਿਹੜੇ ਆ ਉਹ ਨਾਲ ਇਹਨਾਂ ਦੇ ਚੱਲੇ ਆ, ਹੋਰ ਤਾਂ ਕਿਹੜੇ ਆ ਜੀ।
1: ਬਿਲਕੁਲ ਇੱਕ ਪਾਸੇ
0: ਇਸ ਕਰਕੇ ਬਾਕੀ ਹਰਭਜਨ ਸਿੰਘ ਦਾ ਜਿਹੜਾ ਇਹ ਕਹਿਣਾ ਤੇ ਹਰਭਜਨ ਸਿੰਘ ਹੋਣੀ ਇੱਥੇ ਆ ਕੇ ਕੋਈ ਐਕਟੀਵਿਟੀ ਕੀਤੀ ਨੀ ਤੇ ਇਹਨਾਂ ਨੇ ਇਹਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਨਵੋਲਵ ਕੀਤਾ ਨੀ
1: ਜੀ। ਜੀ
0: ਦੇਖੋ ਸੱਤਾ ਦੀ ਤਾਕਤ ਬਹੁਤ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ, ਰਾਜ ਆਮ ਆਦਮੀ ਪਾਰਟੀ ਦਾ ਆ, ਹਰਭਜਨ ਸਿੰਘ ਨੂੰ ਸਮਝ ਲੈਣਾ ਚਾਹੀਦਾ ਆ, ਦੋ ਭਰਾ ਗਰਾਊਂਡ ਬਣਾ ਦੇ 6 ਮਹੀਨੇ ਠਹਿਰ ਕੇ ਜੋ ਮਰਜ਼ੀ ਜਦੋਂ ਅਲੱਗ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਣਾ ਦੇ ਜਾਂ ਬਾਅਦ ਚ ਬਣਾ ਦੇ, ਫਿਲਹਾਲ ਤਾਂ ਤੂੰ ਆਪਣੀ ਆਪਣਾ ਆਪਣੀ ਗਰਾਊਂਡ ਬਚਾ ਲਾ, ਇਹਨਾਂ ਦਾ ਕੋਈ ਪਤਾ ਨੀ ਭਾਈ, ਅਗਲਿਆਂ ਨੇ ਟ੍ਰੈਡੈਂਟ ਵਾਲਾ ਜਿਹੜਾ ਆ ਉਹ ਅੱਗੇ ਅੱਗੇ ਭਜਾ ਲਿਆ ਸੀ ਜੀ, ਇਸ ਕਰਕੇ ਆਪਣੀ ਪਿੱਚ ਬਣਾ ਬਚਾਓ ਤੇ ਅਜੇ ਫਿਲਹਾਲ ਜਿਹੜੀ ਹੈਗੀ ਗਰਾਊਂਡ ਆਪਾਂ ਹੀ ਬਣ ਜਾਣੀ ਹੈਗੀ ਆ ਜੀ, ਬੱਚਿਆਂ ਨੇ ਬਣਾ ਲੈਣੀ ਆ ਲੋਕਾਂ ਨੇ ਜਿਹਨਾਂ ਨੇ ਖੇਡਣਾ ਆ ਜੀ, ਬਾਕੀ ਇਹ ਜਿਹੜਾ ਹੈਗਾ ਪਰ ਸਾਹਿਬ ਮੈਂ ਮਤਲਬ ਸੱਚੀ ਗੱਲ ਮੈਂ ਕਮੈਂਟ ਕਰਨ ਥੋੜਾ ਇਸ ਚੀਜ਼ ਦੇ ਉੱਤੇ ਅਵਾਇਡ ਕਰਦਾ ਹੈਗਾ ਆ, ਮੈਨੂੰ ਨੀ ਚੰਗਾ ਲੱਗਦਾ ਇੱਕ ਸ਼ਾਮ ਸ਼ਿਵ ਕੇ ਨਾਮ ਕੀ ਆ, ਤੁਸੀਂ ਡਰਾਮਾ ਕਰਦੇ ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੈਗੇ, ਦੁਨੀਆਂ ਕਿੱਥੇ ਤਰੱਕੀ ਕਰ ਗਈ ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੂੰ ਪਾਉਣ ਰਹੇ ਆ, ਧਰਮ ਤਾਂ ਨਿੱਜ ਹੈਗਾ ਆ, ਜਿਹਨੇ ਸ਼ਿਵ ਦੇ ਨਾਮ ਨਾਲ ਛਾਂ ਸ਼ਿਵ ਦੇ ਨਾਮ ਲਾਣੀ ਹੈਗੀ ਆ ਉਹ ਕਾਂਤ ਵਿੱਚ ਬਹਿ ਕੇ ਗੱਲਾਂ ਆਪਣੇ ਘਰ ਚ ਬਹਿ ਕੇ ਵੀ ਮਤਲਬ ਸ਼ਿਵ ਦੇ ਨਾਮ ਲਾ ਸਕਦਾ।
1: ਬਿਲਕੁਲ
0: ਹੈ ਜੀ, ਤੁਸੀਂ ਆਪਣੀਆਂ ਵੋਟਾਂ ਵਾਸਤੇ ਜਿਹੜਾ ਆ ਕਲਾਕਾਰ ਲੈ ਉਹਨੇ ਕੁੱਲ ਮਿਲਾ ਕੇ ਪੰਜਾਬ ਦਾ ਪੈਸਾ ਫੂਕਣਾ ਆ ਜੀ, ਪੰਜਾਬ ਜੇ ਹੁਣ ਜਦੋਂ ਜਿੱਦਣ ਜਾਣਗੇ ਨਾ ਸਰ ਉਦਣ ਕਰਜ਼ੇ ਦੀ ਪੰਡ ਉਦਣ ਅਸੈਸ ਕਰਿਓ, ਅੱਜ ਹਾਲੇ ਤਾਂ ਅਜੇ ਜਿਹੜਾ ਹੈਗਾ 12ਵੇਂ ਨੰਬਰ ਤੇ ਆਇਆ, ਅਸੀਂ ਜੇ ਪਹਿਲੇ ਨੰਬਰ ਤੇ ਨਾ ਪਹੁੰਚ ਗਏ ਤੇ ਗੱਲ ਕਰਿਓ
1: ਜੀ,
0: ਜੀ ਭਾਰਤ ਸਾਹਿਬ ਜੀ
1: ਤੇ ਸੈਣੀ ਸਾਹਿਬ, BBM ਦੇ ਵੱਲੋਂ ਫਿਰ ਖਿਚਾਈ ਕਰ ਦਿੱਤੀ ਹੈ ਜੀ ਪੰਜਾਬ ਸਰਕਾਰ ਦੀ, ਜਿਹੜੀ ਹਿੱਸੇਦਾਰੀ ਵਿਵਾਦ ਚੱਲ ਰਿਹਾ ਸੁਪਰੀਮ ਕੋਰਟ ਵੱਲੋਂ।
0: ਭਾਰਤ ਸਾਹਿਬ ਜਿਹੜਾ ਗੱਲ ਏਦਾਂ ਹੈਗੀ ਆ, ਜਦੋਂ ਇੱਕ ਵਾਰੀ ਹੁਣ ਆਪਾਂ ਸਲੇਪੀ ਕਰ ਗਏ ਹੈਗੇ ਆ, ਆਪਣਾ ਸਾਰਾ ਕੁਛ ਵਿੱਚੋਂ ਨਿਕਲ ਹੀ ਗਿਆ ਹੈਗਾ ਆ ਜੀ, ਉਹ ਤਾਂ ਜਿਹੜੇ ਪਿਛਲੇ ਇਹਨਾਂ ਦੇ ਕੀਤੇ ਕਾਰਨਾਮੇ ਆ ਉਹਨਾਂ ਦੇ ਕਰਕੇ ਹੀ ਕਰਦੇ ਹੈਗੇ। ਸੁਪਰੀਮ ਕੋਰਟ ਦੇ ਵਿੱਚ ਸਰ ਜਿਹੜੇ ਪਹਿਲਾਂ ਕੇਸ ਲੱਗੇ ਉਹਨਾਂ ਦਾ ਵੀ ਤਾਂ ਇਹੀ ਹਸ਼ਰ ਹੋਇਆ ਸੀ ਜੀ।
1: ਬਿਲਕੁਲ,
0: ਅੱਜ ਤੱਕ ਜਿਹੜਾ ਆ ਸਰ, ਅੱਜ ਤੱਕ ਸਾਡਾ ਜਿਹੜਾ ਹੈਗਾ ਆ, ਮੈਂ ਤਾਂ ਇੱਥੇ ਬਿਊਰੋਕਰੇਸੀ ਨੂੰ ਦੋਸ਼ ਦਿੰਦਾ ਜੀ, ਸਾਡੀ ਬਿਊਰੋਕਰੇਸੀ ਸਾਡਾ ਜਿਹੜਾ ਹੈਗਾ ਆ ਪੱਖ ਹੀ ਨੀ ਅੱਜ ਤੱਕ ਸਹੀ ਰੱਖ ਸਕੀ ਜੀ।
1: ਬਿਲਕੁਲ
0: ਹਾਂਜੀ, ਇੱਥੇ ਕਹਿ ਦੇਣਾ ਹੈਗਾ ਆ ਜੀ ਅਸੀਂ ਇੱਕ ਬੂੰਦ ਨੀ ਪਾਣੀ ਦਿਆਂਗੇ, ਤੇ ਪਾਣੀ ਅਗਲੇ ਸਾਡੀ ਸਟੇਟਮੈਂਟ ਨੂੰ ਚਾ ਕੇ ਵਰਤ ਲੈਂਦੇ ਜੀ, ਦੇਖੋ ਜੀ ਸਾਡਾ ਪਾਣੀ ਰੋਕਦੇ, ਜਦ ਕੇ ਪਾਣੀ ਉਹਨਾਂ ਨੂੰ ਐਕਸੈਸ ਜਾ ਰਿਹਾ, ਉਹਨਾਂ ਦੇ ਹਿੱਸੇ ਤੋਂ ਵੱਧ ਜਾ ਰਿਹਾ, ਔਰ ਉਹ ਉੱਥੇ ਪਤਾ ਨੀ ਸਾਨੂੰ ਨੀ ਪਤਾ ਸਾਡੇ ਲੀਡਰ ਗੁਮਰਾਹ ਕਰਦੇ ਰਹੇ ਆਪਣੇ ਲੋਕਾਂ ਨੂੰ, ਤੇ ਉਹ ਫਾਇਦਾ ਜਿਹੜਾ ਹੈਗਾ ਆ ਦੂਜਿਆਂ ਨੂੰ ਹੁੰਦਾ ਰਿਹਾ ਆ ਜੀ। ਇਸੇ ਤਰੀਕੇ ਨਾਲ ਹੁਣ BBMP ਦੇ ਵਿੱਚੋਂ ਜਿਹੜਾ ਹੈਗਾ ਆ ਜਾ ਚੱਲ ਗਏ, ਜਾ ਕੇ ਇੱਕ ਦਿਨ ਜਾ ਕੇ ਆਪਣੇ ਆਪ ਨੂੰ ਦੱਸਣਾ ਜੀ ਵੀ ਮੈਂ ਪਾਣੀ ਰੋਕ ਦਿੱਤਾ ਜੀ, ਉਹਦਾ ਅਲਟੀਮੇਟ ਹੀ ਹੋਇਆ ਕਿ ਅਗਲਿਆਂ ਨੇ ਸਾਨੂੰ BBMP ਚੋਂ ਹੀ ਬਾਹਰ ਕਰ ਦਿੱਤਾ ਜੀ, ਉਹੀ ਕੰਸੀਕੁਐਂਸਿਸ ਅੱਗੇ ਭੁਗਤ ਰਹੇ ਕੋਰਟਾਂ ਚ।
1: ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਜਿਹੜਾ ਕੇਂਦਰ ਨੇ ਇਹ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜਿਹੜਾ ਹਿਮਾਚਲ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਕਰਨੀ ਹੈ, ਜਿੱਦਾਂ ਚਲੋ ਇਹ ਰੋਲਾ ਪਾਉਂਦੇ ਨੇ ਕਿ ਪੰਜਾਬ ਦੀ ਜਿਹੜੀ GDP ਹੈ ਉਹਦੇ ਵਿੱਚੋਂ ਜੋ ਵੀ ਜਾਂਦਾ ਉਹ ਸਾਨੂੰ ਵਾਪਸ ਨਹੀਂ ਕਰਦੇ, ਪਰ ਕੇਂਦਰ ਤੋਂ ਜੋ ਚੀਜ਼ਾਂ ਲੈ ਰਹੇ ਨੇ ਉਹ ਤਾਂ ਉਹਨਾਂ ਨੇ ਤਾਂ ਮੁੱਲ ਦੀਆਂ ਹੀ ਦੇਣੀਆਂ, ਚਾਹੇ ਤੁਸੀਂ ਫ੍ਰੀ ਅੱਗੇ ਜੋ ਮਰਜ਼ੀ ਦੇ ਜਾਓ। ਤੇ ਇਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਵਾਦ ਆ ਲੋਕਾਂ ਦੇ ਦੋ ਚਿੱਤੀ ਵੇ ਜੀ ਜਿਹੜੀ ਪੈਦਾ ਕੀਤੀ ਜਾਂਦੀ ਹੈ ਸੂਬਾ ਸਰਕਾਰਾਂ ਦੇ ਵੱਲੋਂ, ਕਿਤੇ ਉਹ ਵੀ ਸਪਸ਼ਟ ਸਥਿਤੀ ਨਹੀਂ ਹੁੰਦੀ ਨਜ਼ਰ ਆਉਂਦੀ। ਜਿਵੇਂ ਕਿ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੋ ਹਿਮਾਚਲ ਨੂੰ ਬਕਾਏ ਦੀ ਅਦਾਗੀ ਜਿਹੜੀ ਹੈ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਯਾਨੀ ਕਿ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ ਜੀ, ਤੇ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਭਾਈ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ।
0: ਆਹੀ ਤਾਂ ਚੀਜ਼ ਆ ਜੀ ਜਿਹੜੀ ਉੱਥੇ ਰੱਖਣ ਵਾਲੀ ਗੱਲ ਸੀ, ਹਿਮਾਚਲ ਕਿਸ ਹੱਕ ਚ ਮੰਗਦਾ, ਰਿਪੇਰੀਅਨ ਰਾਈਟਸ ਦੇ ਤਹਿਤ ਹੀ ਮੰਗਦਾ ਨਾ ਜੀ।
1: ਜੀ,
0: ਤੇ ਫਿਰ ਸਾਡਾ ਜਿਹੜਾ ਰਾਜਸਥਾਨ ਦੇ ਪ੍ਰਤੀ ਬਕਾਇਆ ਅਸੀਂ ਕੱਢਦੇ ਆ
1: ਜੀ,
0: ਤੁਸੀਂ ਦੇਖੋ ਨਾ ਉਦੋਂ ਮਾਨ ਸਾਹਿਬ ਨੇ ਆਖੇ ਜੀ ਨੋਟਿਸ ਦੇ ਦਿੱਤਾ ਜੀ ਇੰਨੇ ਦਾ ਜੀ ਹਰਿਆਣਾ ਉਹਨੂੰ ਰਾਜਸਥਾਨ ਨੂੰ ਜੀ, ਅਸੀਂ ਵੀ ਤਾਂ ਰਿਪੇਰੀਅਨ, ਰਾਜਸਥਾਨ ਤਾਂ ਕਿਸੇ ਹਾਲਤ ਵਿੱਚ ਵੀ ਰਿਪੇਰੀਅਨ ਨੀ ਹੈਗਾ
1: ਜੀ,
0: ਅਸੀਂ ਤਾਂ ਲੋਅਰ ਰਿਪੇਰੀਅਨ ਆ, ਅਸੀਂ ਹਿਮਾਚਲ ਨੂੰ ਦੇਣਾ ਕੀ ਆ, ਅਸੀਂ ਤਾਂ ਉਲਟਾ ਲੈਣ ਵਾਲੇ ਹੈਗੇ ਆ। ਲੋਅਰ ਰਿਪੇਰੀਅਨ ਹਮੇਸ਼ਾ ਹੜਾਂ ਦੇ ਵਿੱਚ ਸਫ਼ਰ ਕਰਦਾ, ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈਗਾ ਜਾਂ ਡੈਮ ਪਾਣੀ ਵੱਧਦਾ ਹੈਗਾ, ਉਹ ਇੱਥੇ ਸਾਡੇ ਵੱਲ ਨੂੰ ਆ ਜਾਂਦਾ ਆ ਜੀ, ਉਹ ਨੁਕਸਾਨ ਕਰਦਾ ਲੋਅਰ ਰਿਪੇਰੀਅਨ ਦੇ ਵਿੱਚ, ਸਾਨੂੰ ਤਾਂ ਦੋਨੇ ਪਾਸੇ ਮਾਰ ਪੈਂਦੀ ਹੈ, ਉਹਨਾਂ ਨੂੰ ਅਸੀਂ ਕਾਹਦਾ ਦੇਣਾ ਹੈਗਾ ਆ ਜੀ। ਤੇ ਜੇ ਉਹਨਾਂ ਨੂੰ ਦੇਣਾ ਹੈਗਾ ਤੇ ਜਿੱਥੇ ਅਸੀਂ ਲੈਣਾ ਹੈਗਾ ਆ ਸਾਨੂੰ ਵੀ ਉੱਥੋਂ ਦਵਾਇਆ ਜਾਵੇ
1: ਜੀ। ਪਰ ਉਹਦੇ ਵਿੱਚ ਦੇਖੋ ਹਰ ਵਾਰੀ ਇਹ ਚੀਜ਼ ਜਿਹੜਾ ਇਮੋਸ਼ਨਲ ਪੱਤਾ ਖੇਡ ਲਿਆ ਜਾਂਦਾ ਵਿੱਚ ਕਿ ਭਾਈ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਹੁੰਦਾ। ਹੁਣ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਆਪਣੀ ਕੇਂਦਰ ਦੀ BJP ਸਰਕਾਰ ਹੀ ਹੈ, ਤੇ ਉਹਨਾਂ ਨੇ ਇਹ ਵੀ ਚੀਜ਼ ਸਪਸ਼ਟ ਕਰ ਦਿੱਤੀ ਕਿ ਭਾਈ ਪੰਜਾਬ ਤੇ ਹਰਿਆਣਾ ਜਿਹੜਾ ਉਹਨੂੰ 420 ਕਰੋੜ ਰੁਪਏ ਦੇ ਬਕਾਏ ਦਾ ਜਿਹੜਾ ਭੁਗਤਾਨ ਨਹੀਂ ਕਰਨਾ, ਨਹੀਂ ਅਸੀਂ ਕਰਨਾ। ਤੇ ਇਹ ਰਕਮ ਜਿਹੜੀ ਹੈ ਸਾਰੀ 13,066 ਜਿਹੜੇ ਮਿਲੀਅਨ ਯੂਨਿਟ ਇਹਨਾਂ ਨੂੰ ਮਿਲਣਗੇ ਬਿਜਲੀ ਦੇ ਵਿੱਚੋਂ ਐਡਜਸਟ ਕਰ ਲਈ ਜਾਊਗੀ ਜੀ। ਤੇ ਫਿਰ ਹੁਣ ਪੰਜਾਬ ਦੇ ਨਾਲ ਫਿਰ ਵਿਤਕਰੇ ਦਾ ਮੁੱਦਾ ਚੱਕ ਕੇ ਚੱਲੇਗਾ ਜੀ।
0: ਭਾਰੇ ਸਾਹਿਬ ਮੈਂ ਟੋਟਲੀ ਤਾਂ ਇਹਦੇ ਜਜਮੈਂਟ ਤੋਂ ਥੱਲੇ ਗੋਨ ਥਰੂ ਹੋਇਆ ਨੀਗਾ, ਐਵੇਂ ਗਲਤ ਕਮੈਂਟ ਕਰਾਂ, ਬਟ ਇੰਨਾ ਮੈਨੂੰ ਪਤਾ ਹੈਗਾ ਆ ਵੀ ਜੇ ਉਹ ਜਿਹੜਾ ਹੈਗਾ ਆ ਰਿਪੇਰੀਅਨ ਰਾਈਟਸ ਦੇ ਤਹਿਤ ਮੰਗਦੇ ਹੈਗੇ ਆ, ਤੇ ਅਸੀਂ ਜਿਹੜਾ ਹੈਗਾ ਆ ਫਿਰ ਰਾਜਸਥਾਨ ਤੋਂ ਵੀ ਇੰਟਾਈਟਲ ਹੈਗੇ ਆ ਜੀ, ਇਹ ਕਾਮਨ ਸੈਂਸ ਦੀ ਗੱਲ ਹੈਗੀ ਆ ਜੀ। ਬਾਕੀ ਮੈਨੂੰ ਪੂਰੇ ਜਿਹੜੀ ਹੈਗੀ ਆ ਡਿਟੇਲ ਜਜਮੈਂਟ ਬਾਰੇ ਪਤਾ ਵੀ ਨਹੀਂ ਹੈ ਜੀ, ਉਹ ਮੈਨੂੰ ਭੇਜ ਦੋ ਜੀ, ਮੈਂ ਕਰ ਲੂੰ ਗੱਲ। ਠੀਕ ਹੈ ਭਾਈ ਸਾਹਿਬ, ਜੀ
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ,
0: ਧੰਨਵਾਦ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ ਦੇ ਉੱਤੇ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1979 ਬਾਰ ਸਟੂਡੀਓ ਦਾ ਨੰਬਰ ਹੈ। ਚਲੋ ਮੈਂ ਕੰਪਲੀਟ ਕਰ ਹੀ ਦਿੰਦਾ ਖਬਰ ਜਿਹੜੀ BMB ਦੀ ਹੈ, ਸਾਰੀ ਖਬਰ ਕੀ ਹੈ। BBM ਜਿਹੜਾ ਬੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, BBMB ਹਿੱਸੇਦਾਰੀ ਵਿਵਾਦ ਜੋ ਹੈ, ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਇਹਦੇ ਵਿੱਚ, ਕਾਹਤੋਂ ਖਿਚਾਈ ਕੀਤੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ, ਥੋੜਾ ਜਿਹਾ ਮੈਂ ਇਧਰੋਂ ਐਡਜਸਟ ਕਰ ਲਵਾਂ ਕੰਮ, ਤੇ ਫਿਰ ਆਪਾਂ ਵਿਸਤਾਰ ਦੇ ਵਿੱਚ ਇਸ ਖਬਰ ਨੂੰ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। +358 44 1979 ਬਾਰ ਸਟੂਡੀਓ ਦਾ ਨੰਬਰ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਬਾਤ ਪਾਉਂਦੇ ਹਾਂ ਇਹ ਵਿਵਾਦ ਅਸਲ ਦੇ ਵਿੱਚ ਕੀ ਹੈ। ਇਹ ਗੱਲਬਾਤ ਆ ਰਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMP ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਆ ਮੰਗ ਹੈ ਪੂਰੀ ਹੋਣ ਦੇ ਨੇੜੇ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲੀ ਰਾਜਾਂ ਦੇ ਦਰਮਿਆਨ ਬਕਾਏ ਦੀ ਅਦਾਇਗੀ ਦੇ ਲਈ ਇੱਕ ਨਵੇਂ ਕੈਸ਼ਲੈਸ ਜਿਹੜਾ ਨਕਦੀ ਰਹਿਤ ਫਾਰਮੂਲੇ ਦੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ। BBMP 1 ਨਵੰਬਰ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ 7.19% ਬਿਜਲੀ ਦਾ ਹਿੱਸਾ ਦੇ ਰਿਹਾ, ਜਦੋਂ ਕਿ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਮੇਂ ਦੇ BBMP ਪ੍ਰੋਜੈਕਟ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ ਜੋ ਕਿ 13,066 ਮਿਲੀਅਨ ਯੂਨਿਟ ਬਣਦੀ ਹੈ। ਇਸ ਪ੍ਰਸਤਾਵ ਦੇ ਤਹਿਤ ਕਿਉਂਕਿ ਧਿਰਾਂ ਵਿਚਕਾਰ ਬਿਜਲੀ ਦੀ ਦਰ ਬਾਰੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ, ਇਸ ਤੋਂ ਬਾਅਦ ਕੇਂਦਰ ਨੇ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ। ਇਹ ਵੀ ਤੈਅ ਕੀਤਾ ਗਿਆ ਕਿ ਹਿਮਾਚਲ ਪੰਜਾਬ ਤੇ ਹਰਿਆਣਾ ਨੂੰ 420 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰੇਗਾ। ਇਹ ਰਕਮ ਜਿਹੜੀ ਹੈ 13,066 ਮਿਲੀਅਨ ਯੂਨਿਟ ਬਿਜਲੀ ਦੇ ਵਜੋਂ ਐਡਜਸਟ ਜਿਹੜੀ ਕਰ ਦਿੱਤੀ ਜਾਵੇਗੀ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸਰਕਾਰਾਂ ਨੇ ਸਿਧਾਂਤਕ ਤੌਰ ਦੇ ਉੱਤੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਪਰ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਸਿਖਰਲੀ ਅਦਾਲਤ ਨੇ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਣ ਦੇ ਉੱਤੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਜਿਹੜੀ ਆਦਤ ਹੈ ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਹੈ। ਸੁਣਵਾਈ ਦੇ ਦੌਰਾਨ ਕੇਂਦਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਕਟਰ ਮਾਨੀ ਉਹਨਾਂ ਨੇ ਜਿਹੜਾ ਸੀ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਗਦੀ ਰਹਿਤ ਸਮਝੌਤੇ ਦਾ ਸੁਝਾਅ ਦਿੱਤਾ ਹੈ ਕਿਉਂਕਿ ਜੇਕਰ ਧਿਰਾਂ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੱਲੀਆਂ ਤਾਂ ਕੋਈ ਵੀ ਸਮਝੌਤਾ ਨਹੀਂ ਹੋ ਸਕੇਗਾ ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸਾ ਨਹੀਂ ਹੋ ਸਕੇਗਾ ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਨੇ ਨਿਦੇਸ਼ ਗੁਪਤਾ ਨੇ ਬੈਂਚ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਦਰ ਦੇ ਨਾਲ ਸਮੱਸਿਆ ਹੈ ਜਿਸ ਦੇ ਉੱਤੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੀ 2.5 ਰੁਪਏ ਪ੍ਰਤੀ ਯੂਨਿਟ ਦੀ ਦਰ ਬਹੁਤ ਜ਼ਿਆਦਾ ਹੈ, ਇਹ ਇੱਕ ਵਾਜਬ ਦਰ ਹੋਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਨੂੰ ਲਗਭਗ 2,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਆਪਸੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਅਦਾਲਤ ਇਸ ਮੁੱਦੇ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਜਾਂਚ ਕਰੇਗੀ ਤੇ ਹੁਕਮ ਪਾਸ ਕਰੇਗੀ। ਅਦਾਲਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੋਲ ਪੰਜਾਬ ਤੇ ਹਰਿਆਣਾ ਵਾਂਗ ਆਮਦਨ ਪੈਦਾ ਕਰਨ ਦੇ ਇੰਨੇ ਸਾਧਨ ਨਹੀਂ ਨੇ ਤੇ ਨਦੀ ਰਾਜ ਵਿੱਚੋਂ ਜਿਹੜਾ ਵਹਿੰਦੀ ਹੈ ਤੇ ਡੈਮ ਵੀ ਉੱਥੇ ਹੀ ਸਥਿਤ ਨੇ। ਹਿਮਾਚਲ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ, ਐਡਵੋਕੇਟ ਜਨਰਲ ਅਨੂਪ ਰਤਨ ਅਤੇ ਵਧੀਕ ਐਡਵੋਕੇਟ ਜਨਰਲ ਵੈਭਵ ਸ਼੍ਰੀਵਾਸਤਵ ਨੇ ਕਿਹਾ ਕਿ ਰਾਜ 2011 ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ ਬਕਾਏ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਉਨ੍ਹਾਂ ਨੇ 1966 ਤੋਂ ਲੈ ਕੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਹਰਿਆਣਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਕਿਹਾ ਕਿ ਪ੍ਰਸਤਾਵ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤ ਹਨ, ਪਰ ਉਹ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਨੇ। ਲਗਭਗ 60 ਸਾਲਾਂ ਦੇ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚ ਹਿਮਾਚਲ ਦੇ ਹਿੱਸੇ ਦੇ ਬਾਰੇ ਵਿਵਾਦ ਜਿਹੜੇ ਨੇ ਆਖਿਰਕਾਰ ਹੱਲ ਹੋਣ ਦੀ ਉਮੀਦ ਜਾਗ ਰਹੀ ਹੈ। ਪੰਜਾਬ ਪੁਨਰਗਠਨ ਐਕਟ 1966 ਤੋਂ ਬਾਅਦ ਦਹਾਕਿਆਂ ਤੱਕ ਸੰਪਤੀਆਂ ਦੀ ਵੰਡ ਦੇ ਬਾਰੇ ਅੰਤਰਰਾਜੀ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਨੇ 1966 ਦੇ ਵਿੱਚ ਸਰਵਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 27 ਸਤੰਬਰ ਜਿਹੜਾ 2011 ਨੂੰ ਇੱਕ ਫੈਸਲਾ ਪਾਸ ਕੀਤਾ ਸੀ ਕਿ ਜਿਸ ਦੇ ਵਿੱਚ ਹਿਮਾਚਲ ਦਾ ਹਿੱਸਾ 7.19%, ਪੰਜਾਬ ਦਾ ਜਿਹੜਾ 51.80% ਤੇ ਹਰਿਆਣਾ ਦਾ 37.51% ਤੈਅ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਹਿਲਾਂ ਹੀ ਕਿਹਾ ਸੀ ਕਿ ਲਗਭਗ 15 ਸਾਲ ਪਹਿਲਾਂ ਸੁਪਰੀਮ ਕੋਰਟ ਨੇ BBMP ਪ੍ਰੋਜੈਕਟ ਦੇ ਵਿੱਚ ਸੂਬੇ ਦੇ 7.19% ਹਿੱਸੇ ਨੂੰ ਸਪਸ਼ਟ ਤੌਰ ਦੇ ਉੱਤੇ ਮਾਨਤਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਹਿਮਾਚਲ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ 13,066 ਮਿਲੀਅਨ ਯੂਨਿਟ ਜਿਹੜੇ ਨੇ ਬਿਜਲੀ ਅਤੇ ਇਸ ਦੇ ਨਾਲ ਜੁੜੇ ਵਿੱਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਲੋ ਦੋਸਤੋ, ਇਹ ਅਸਲ ਦੇ ਵਿੱਚ ਸਾਰੀ ਖ਼ਬਰ ਸੀ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਉਹਦੇ ਉੱਤੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਨਾਲ ਦੀ ਨਾਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਕਾਫ਼ੀ ਕੁਝ ਕਰਨ ਦੀ ਅੱਜ ਉਮੀਦ ਸੀ, ਚਲੋ ਕੋਈ ਨਹੀਂ, ਦੋਸਤ ਜੁੜਦੇ ਆ, ਗੱਲਬਾਤ ਵੱਧਦੀ ਹੈ, ਅੱਗੇ ਚੱਲਦੀ ਹੈ, ਉਹ ਚੰਗਾ ਲੱਗਦਾ, ਕੁਝ ਨਾ ਕੁਝ ਨਿਕਲ ਕੇ ਆਉਂਦਾ। ਗੱਲ ਕਰਦੇ ਹਾਂ ਦੋਸਤੋ ਪਾਕਿਸਤਾਨ ਦੀ ਤੇ ਕਸ਼ਮੀਰ ਤੇ ਇੰਡੀਆ ਦੀ। ਕਹਿੰਦੇ ਨੇ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਨਿਊਯਾਰਕ ਟਾਈਮਜ਼ ਦੀ ਸੁਰਖੀ ਦੇ ਉੱਤੇ ਜਿਹੜਾ ਭਾਰਤ ਦਾ ਸਖ਼ਤ ਇਤਰਾਜ਼ ਜਿਹੜਾ ਹੋਇਆ, ਭਾਰਤ ਨੇ ਪਾਕਿਸਤਾਨ ਦੇ ਕਬਜ਼ੇ

ਵਾਲੇ ਕਸ਼ਮੀਰ ਪੀਓਕੇ ਨੂੰ ਪਾਕਿਸਤਾਨੀ ਕਸ਼ਮੀਰ ਦੇ ਵਜੋਂ ਦਰਸਾਉਣ ਦੀ ਲਈ ਜਿਹੜਾ ਸੀ ਦੀ ਨਿਊਯਾਰਕ ਟਾਈਮਸ ਦੇ ਵਿਰੁੱਧ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਐ ਤੇ ਅਮਰੀਕੀ ਅਖ਼ਬਾਰ ਦੇ ਵੱਲੋਂ ਆਪਣੀ ਇਕ ਤਾਜ਼ਾ ਰਿਪੋਰਟ ਦੇ ਵਿਚ ਵਰਤੀ ਗਈ ਸੁਰਖੀ ਉਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਦੇ ਵਿਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁਮਰਾਹਕੁੰਨ ਜਿਹੜਾ ਤੇ ਗਲਤ ਕਰਾਰ ਦਿੱਤਾ ਹੈ। ਐਕਸ ਦੇ ਉਤੇ ਇਕ ਪੋਸਟ ਦੇ ਵਿਚ ਦੂਤਾਵਾਸ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਨਵੀਂ ਦਿੱਲੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਰੁੱਖ ਨੂੰ ਦੁਹਰਾਉਂਦਿਆਂ ਡਿਪਲੋਮੈਟਿਕ ਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਤੋਂ ਹੀ ਭਾਰਤ ਦਾ ਇਕ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਨੇ ਤੇ ਹੈ ਤੇ ਹਮੇਸ਼ਾ ਰਹਿਣਗੇ। ਦੂਤਾਵਾਸ ਨੇ ਅੱਗੇ ਇਸਲਾਮਾਬਾਦ ਦੇ ਉਤੇ ਇਨ੍ਹਾਂ ਖੇਤਰਾਂ ਦੇ ਉਤੇ ਹਿੱਸਿਆਂ ਦੇ ਉਤੇ ਗੈਰ ਕਾਨੂੰਨੀ ਤੌਰ ਦੇ ਉਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਕਿਸਤਾਨ ਕਬਜ਼ੇ ਵਾਲੇ ਲੋਕਾਂ ਵਿਰੁੱਧ ਹਿੰਸਾ ਦੀ ਜਿਹੜੀ ਹੈ ਵਰਤੋਂ ਕਰਨਾ ਜਾਰੀ ਰੱਖ ਰਿਹਾ। ਭਾਰਤ ਦਾ ਇਹ ਜਵਾਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿਚ ਹਾਲ ਹੀ ਦੇ ਅਸ਼ਾਂਤੀ ਤੇ ਸਥਾਨਕ ਚੋਣਾਂ ਨੂੰ ਕਵਰ ਕਰਦਿਆਂ ਦੀ ਨਿਊਯਾਰਕ ਟਾਈਮਸ ਦੇ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ ਆਇਆ। ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਮੀਰਪੁਰ ਦੇ ਵਿਚ ਉਸ ਸਮੇਂ ਹਿੰਸਾ ਭੜਕ ਉੱਠੀ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਝੜਪ ਹੋ ਗਈ ਜੋ ਕਥਿਤ ਪੁਲਿਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕੀ ਰੋਜ਼ਾਨਾ ਅਖ਼ਬਾਰ ਦੇ ਅਨੁਸਾਰ ਟਕਰਾਅ ਦੀ ਤਾਜ਼ਾ ਲਹਿਰ ਦੇ ਵਿਚ ਘੱਟੋ ਘੱਟ ਦੋ ਵਿਅਕਤੀ ਗੋਲੀ ਲੱਗਣ ਦੇ ਕਾਰਨ ਮਾਰੇ ਗਏ ਤੇ ਰਿਪੋਰਟ ਦੇ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਘਾਤਕ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਵੀ ਜਿਹੜਾ ਉਜਾਗਰ ਕੀਤਾ ਗਿਆ। ਨਿਊਯਾਰਕ ਟਾਈਮਸ ਨੇ ਅੱਗੇ ਕਿਹਾ ਕਿ ਹਫ਼ਤਿਆਂ ਦੀ ਅਸ਼ਾਂਤੀ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਨੇ ਤੇ ਪੂਰੇ ਖੇਤਰ ਦੇ ਵਿਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਰਤ ਲਗਾਤਾਰ ਪੂਰੇ ਖੇਤਰ ਦੇ ਉਤੇ ਆਪਣੇ ਪ੍ਰਭੂ ਸੱਤਾ ਅਧਿਕਾਰ ਨੂੰ ਬਣਾਈ ਰੱਖ ਰਿਹਾ ਤੇ ਇਹ ਰੇਖਾਕਿਤ ਕਰਦਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਦਾ ਇਕ ਅਨਿੱਖੜਵਾਂ ਅੰਗ ਬਣਦੇ ਨੇ। ਦੂਸਰੇ ਪਾਸੇ ਕੈਨੇਡਾ ਦੇ ਵੱਲ ਨੂੰ ਚੱਲੀਏ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ CEO ਲੱਗਣ ਵਾਲਿਆਂ ਦੀ ਸੂਚੀ ਦੇ ਵਿਚ ਸਭ ਤੋਂ ਉਪਰ ਆ ਗਿਆ। ਅਗਲੇ ਦਿਨਾਂ ਦੇ ਵਿਚ ਉਸਦੇ ਨਾਂ ਦਾ ਜਿਹੜਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਦੇ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਉਸਦੀ ਚੋਣ ਤੇ ਕਿੰਤੂ ਪ੍ਰੰਤੂ ਵੀ ਕੀਤਾ ਜਾ ਰਿਹਾ, ਪਰ ਵਕੀਲ ਦੇ ਵਜੋਂ ਉਸ ਵੱਲੋਂ ਨਿਭਾਈਆਂ ਸੇਵਾਵਾਂ ਉਸ ਨੂੰ ਹੋਰਾਂ ਤੋਂ ਕਾਫ਼ੀ ਅੱਗੇ ਲੈ ਜਾਂਦੀਆਂ ਨੇ ਤੇ ਡੈਸਟੀਨੇਸ਼ਨ ਕੈਨੇਡਾ ਦੇ CEO ਦਾ ਸਾਲਾਨਾ ਪੈਕੇਜ ਕਰੀਬ $3.5 ਲੱਖ ਜਾਣੀ ₹3.25 ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀ ਵਾਲਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵਸ ਗਏ ਸਨ ਤੇ ਜਾਣੀ ਕਿ 50 ਸਾਲ ਪਹਿਲਾਂ। ਵਕਾਲਤ ਤੋਂ ਸਿਆਸੀ ਪਿੜ ਦੇ ਵਿਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਦੇ ਵਿਚ ਨਿਊ ਡੈਮੋਕਰੇਟਿਕ ਪਾਰਟੀ ਦਾ ਪ੍ਰਧਾਨ ਬਣਿਆ ਤੇ ਫਿਰ 2019 ਦੇ ਵਿਚ ਵੈਂਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਜਿਹੜਾ ਸੀ 2 ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਦੇ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਪੱਖ ਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਈਆਂ ਸਨ ਤੇ ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਵੀ ਹੋਣਾ ਪੈ ਗਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ ਜਿਸ ਦੇ ਵੱਲੋਂ ਆਲਮੀ ਪੱਧਰ ਦੇ ਉੱਤੇ ਵਿਚਰਦੀਆਂ ਲੋਕਾਂ ਨੂੰ ਕੈਨੇਡਾ ਯਾਤਰਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਦੇ ਵਿਚੋਂ 10% ਲੋਕ ਸਿੱਧੇ ਜਾਂ ਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਸੈਰ ਸਪਾਟੇ ਤੇ ਆਏ ਲੋਕਾਂ ਦੇ ਵੱਲੋਂ ਇੱਥੇ $36 ਕਰੋੜ ਰੋਜ਼ਾਨਾ ਖਰਚੇ ਜਾਂਦੇ ਨੇ। ਹਾਲ ਹੀ ਦੇ ਵਿਚ ਹੋਏ ਫੀਫਾ ਕੱਪ ਕਾਰਨ ਇਸ ਦੇ ਨਾਲ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਦੇ ਵਿਚ ਸੈਰ ਸਪਾਟੇ ਤੋਂ ਹੀ $4 ਅਰਬ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ ਜੋ ਕੈਨੇਡਾ ਦੀ GDP ਦਾ ਜਿਹੜਾ 6% ਬਣ ਜਾਂਦਾ ਹੈ। ਦੂਸਰੇ ਪਾਸੇ ਰਸ਼ੀਅਨ ਏਜੰਸੀਆਂ ਨੂੰ ਟੈਲੀਗ੍ਰਾਮ ਬਾਨੀ ਜਿਹੜੇ ਨੇ ਪਾਵਲ ਡਰੋਵ ਦੀ ਜਿਹੜੀ ਹੈ ਤਲਾਸ਼ ਸ਼ੁਰੂ ਹੋ ਗਈ ਹੈ। ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ ਉਹਦੇ ਉੱਤੇ। ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸਨੇ ਮੈਸੇਂਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦਰੋਵ ਉੱਤੇ ਦਹਿਸ਼ਤਗਰਦੀ ਦਾ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਦੇ ਵਿਚ ਰੱਖਿਆ। ਧਰੋਵ ਉੱਤੇ ਜਿਹੜਾ ਦੋਸ਼ ਅਜਿਹੇ ਮੌਕੇ ਲੱਗੇ ਨੇ ਜਦੋਂ ਰੂਸੀ ਅਥਾਰਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ
ਮਕਬੂਲ ਜਿਹੜਾ ਮੈਸੇਜਿੰਗ ਐਪ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ। ਹਾਲਾਂਕਿ ਇਹ ਇੰਟਰਨੈਟ ਨੂੰ ਆਪਣੇ ਕੰਟਰੋਲ ਦੇ ਅਧੀਨ ਲਿਆਉਣ ਦੇ ਲਈ ਕ੍ਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ ਤੇ ਫੈਡਰਲ ਸਿਕਿਉਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ਕਈ ਚੈਨਲਾਂ ਚੈਟਸ ਅਤੇ ਬੋਟਸ ਨੂੰ ਹਟਾਉਣ ਦੇ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ ਦੀ ਯੂਕਰੇਨੀ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦਾਂ ਦੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਦੇ ਉੱਤੇ ਅੱਤਵਾਦ, ਸਮੂਹਿਕ ਕਤਲ ਅਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੂਕਰੇਨੀ ਜਿਹੜੇ ਨੇ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਰੂਸੀ ਲੋਕਾਂ ਨੂੰ ਭੰਨ ਤੋੜ ਦੇ ਜਿਹੜਾ ਦਹਿਸ਼ਤੀ ਸਰਗਰਮੀਆਂ ਦੇ ਲਈ ਭਰਮਾ ਕੇ ਭਰਤੀ ਕਰ ਰਹੀ ਹੈ ਤੇ ਏਜੰਸੀ ਨੇ ਕਿਹਾ ਕਿ ਜੁਲਾਈ 2025 ਤੋਂ ਹੁਣ ਤੱਕ ਇਸ ਚੈਟਬੋਰਡ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ਉੱਤੇ ਹਮਲੇ, ਅਗਜ਼ਾਨੀ ਤੇ ਹੋਰਨਾਂ ਅਪਰਾਧਾਂ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਦੂਸਰੇ ਪਾਸੇ ਵੀਜ਼ਾ ਫਰਾਡ, ਵੀਜ਼ਾ ਧੋਖਾਧੜੀ ਦੇ ਉੱਤੇ ਲੁੱਟ ਖੋਹਾਂ ਰਚਣ ਲਈ ਅਮਰੀਕਾ ਅਦਾਲਤ ਦੇ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਹੈ, ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ। ਅਮਰੀਕੀ ਸੰਘੀ ਅਦਾਲਤ ਨੇ ਵੀਜ਼ਾ ਧੋਖਾਧੜੀ ਤੇ ਹਥਿਆਰਬੰਦ ਲੁੱਟ ਖੋਹਾਂ ਰਚਣ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਨੂੰ ਇੱਕ ਦਿਨ ਦੀ ਕੈਦ, $1,000 ਜੁਰਮਾਨਾ ਤੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਵੋਰਸੇਸਟਰ ਮੈਸੇਚਿਊਸੈਟਸ ਦਾ ਜਿਹੜਾ ਰਹਿਣ ਵਾਲਾ 40 ਸਾਲਾ ਮਿਤੁਲ ਪਟੇਲ ਨੂੰ ਬੋਸਟਨ ਦੇ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵੱਲੋਂ ਬੁੱਧਵਾਰ ਨੂੰ ਸੁਵਿਧਾ ਸਟੋਰਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਕਰਨ ਦੀ ਸਾਜਿਸ਼ ਦੇ ਸੰਬੰਧ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਆਪਣੇ ਆਪ ਨੂੰ ਝੂਠੇ ਤੌਰ ਦੇ ਉੱਤੇ ਅਪਰਾਧ ਪੀੜਤ ਹੋਣ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਸੀ। ਮਿਤੁਲ ਪਟੇਲ ਨੇ ਇਸ ਘੁਟਾਲੇ ਦੇ ਵਿੱਚ ਸ਼ਾਮਲ 10 ਹੋਰਨਾਂ ਦੇ ਨਾਲ ਮਿਲ ਕੇ ਜੂਨ 2026 ਦੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਮਾਰਚ 2023 ਦੇ ਵਿੱਚ ਸ਼ੁਰੂ ਕਰਦਿਆਂ ਰਾਮ ਭਾਈ ਪਟੇਲ ਅਤੇ ਉਸ ਦੇ ਸਾਥੀ ਸਾਜਿਸ਼ਕਾਰਾਂ ਨੇ ਮੈਸੇਚਿਊਸੈਟਸ ਅਤੇ ਹੋਰ ਥਾਵਾਂ ਦੇ ਉੱਤੇ ਘੱਟੋ ਘੱਟ 6 ਕਨਵੀਨੀਅੰਸ ਲੀਕਰ ਸਟੋਰਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਤਿਆਰ ਕੀਤੀਆਂ ਤੇ ਅੰਜਾਮ ਦਿੱਤਾ ਗਿਆ। ਇਹ ਦੋਸ਼ ਹੈ ਕਿ ਯੋਜਨਾਬੰਦ ਲੁੱਟ ਖੋਹਾਂ ਦਾ ਉਦੇਸ਼ ਮੌਜੂਦ ਕਲਰਕਾਂ ਨੂੰ ਨਾਨ ਇਮੀਗ੍ਰੇਸ਼ਨ ਸਟੇਟਸ ਜਿਹੜਾ ਯੂ ਵੀਜ਼ਾ ਉਹ ਲਈ ਅਰਜ਼ੀ ਦੇ ਉੱਤੇ ਹਿੰਸਕ ਅਪਰਾਧ ਦਾ ਸ਼ਿਕਾਰ ਹੋਣ ਦਾ ਝੂਠਾ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ। ਮਿਤੁਲ ਪਟੇਲ ਨੇ ਅਕਤੂਬਰ 2023 ਦੇ ਵਿੱਚ ਵੋਰਸੇਸਟਰ ਦੇ ਵਿੱਚ ਇੱਕ ਸਟੋਰ ਦੀ ਯੋਜਨਾਬੰਦ ਹਥਿਆਰਬੰਦ ਲੁੱਟ ਖੋਹ ਦੇ ਵਿੱਚ ਪੀੜਤ ਦੇ ਵਜੋਂ ਹਿੱਸਾ ਲੈਣ ਦੇ ਲਈ ਰਾਮ ਭਾਈ ਪਟੇਲ ਨੂੰ ਜਿਹੜਾ ਸੀ ਪੈਸੇ ਦਿੱਤੇ ਸਨ। ਬਦਲੇ ਦੇ ਵਿੱਚ ਰਾਮ ਭਾਈ ਪਟੇਲ ਨੇ ਜਿਹੜਾ ਸੀ ਯੋਜਨਾਬੰਦ ਲੁੱਟ ਖੋਹ ਦੇ ਲਈ ਆਪਣੇ ਸਟੋਰਾਂ ਦੀ ਵਰਤੋਂ ਕਰਨ ਵਾਸਤੇ ਸਟੋਰ ਮਾਲਕਾਂ ਨੂੰ ਭੁਗਤਾਨ ਕੀਤਾ। ਇਸ ਘੁਟਾਲੇ ਦੇ ਮਾਸਟਰ ਮਾਈਂਡ ਰਾਮ ਭਾਈ ਪਟੇਲ ਅਤੇ ਲੁਟੇਰੇ ਫਰਾਰ ਹੋਣ ਵੇਲੇ ਗੱਡੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਬਣਾਇਆ ਗਿਆ ਸੀਗਾ ਤੇ ਮਈ 2025 ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਲੋਕ ਪੱਕੇ ਹੋਣ ਦੇ ਲਈ ਕੀ ਕੁਝ ਕਰਦੇ ਨੇ ਦੇਖ ਲਓ ਹਾਲਾਤ ਕੀ ਨੇ, ਸਭ ਮਿਲੀ ਭੁਗਤ ਦੇ ਨਾਲ ਹੁੰਦਾ। ਦੂਸਰੇ ਪਾਸੇ ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ $16 ਬਿਲੀਅਨ ਤੱਕ ਦਾ ਵਧਾਉਣ ਦਾ ਰੱਖਿਆ ਪ੍ਰਸਤਾਵ ਰੱਖ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਜ਼ਰਾਈਲ ਨੂੰ ਸੁਰੱਖਿਆ ਸਹਾਇਤਾ ਤੇ ਇਕ ਨਵਾਂ ਸਮਝੌਤਾ ਪੱਤਰ MOU ਦਾ ਪ੍ਰਸਤਾਵ ਰੱਖਿਆ, ਜਿਸ ਦੇ ਤਹਿਤ ਅਮਰੀਕਾ ਆਪਣਾ ਯੋਗਦਾਨ $16 ਬਿਲੀਅਨ ਤੱਕ ਵਧਾਏਗਾ। ਐਕਸੀਓਸ ਨੇ ਜਿਹੜਾ ਬੁੱਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2019 ਤੋਂ ਲੈ ਕੇ 2028 ਦੇ ਵਿੱਤੀ ਸਾਲਾਂ ਦੇ ਲਈ ਹਸਤਾਖਰ ਕੀਤੇ ਗਏ 2016 ਦੇ ਸਮਝੌਤੇ ਦੇ ਤਹਿਤ ਅਮਰੀਕਾ ਨੇ ਇਜ਼ਰਾਈਲ ਨੂੰ ਸਾਲਾਨਾ $3.3 ਬਿਲੀਅਨ ਸੁਰੱਖਿਆ ਸਹਾਇਤਾ ਤੇ ਇਕ ਸਾਂਝੇ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਲਈ $50 ਕਰੋੜ ਦਾ ਵਾਅਦਾ ਕੀਤਾ ਸੀ। ਰਿਪੋਰਟ ਦੇ ਅਨੁਸਾਰ ਇਹ ਪ੍ਰਸਤਾਵ ਇਜ਼ਰਾਈਲ ਦੇ ਆਉਣ ਵਾਲੇ ਦਹਾਕੇ ਦੇ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੇ ਉੱਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦੱਸੇ ਗਏ ਟੀਚੇ ਦਾ ਹਿੱਸਾ ਹੈ। ਨਾਲ ਇਹ ਵੀ ਕਿਹਾ ਗਿਆ ਕਿ ਨੇਤਨਯਾਹੂ ਸਮਝਦੇ ਨੇ ਕਿ ਅਮਰੀਕੀ ਕਾਂਗਰਸ ਦੇ ਵਿੱਚ ਦੋਵਾਂ ਧਿਰਾਂ ਦੇ ਕਾਨੂੰਨ ਸਾਜ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦੇ ਬਾਰੇ ਨਕਾਰਾਤਮਕ ਨੇ। ਰਿਪੋਰਟ ਦੇ ਅਨੁਸਾਰ ਹੀ $16 ਬਿਲੀਅਨ ਦੀ ਸਿੱਧੀ ਫੌਜੀ ਸਹਾਇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿੱਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਦੇ ਲਈ $5 ਤੋਂ $10 ਬਿਲੀਅਨ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਦੀ ਸਾਂਝੀ ਖੋਜ ਅਤੇ ਵਿਕਾਸ ਦੇ ਲਈ $16 ਬਿਲੀਅਨ ਪ੍ਰਦਾਨ ਕਰਨ ਦਾ ਸੁਝਾਅ ਜਿਹੜਾ ਦਿੱਤਾ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਦੋਸਤੋ ਅਗਲੀ
ਈਰਾਨ ਦੀ ਕਿ ਈਰਾਨ ਨੂੰ ਲੈ ਕੇ ਟਰੰਪ ਨੂੰ ਧੋਖਾ ਦੇ ਰਿਹਾ ਪਾਕਿਸਤਾਨ। ਚੀਨ ਦੀ ਮਿਜ਼ਾਈਲ ਡੀਲ ਦੇ ਉੱਤੇ ਆਇਆ ਵੱਡਾ ਅਪਡੇਟ। ਇਹਦੇ ਵਿੱਚ ਹਾਲ ਹੀ ਦੇ ਵਿੱਚ ਆਈਆਂ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਪਾਕਿਸਤਾਨ ਦੇ ਰਸਤੇ ਈਰਾਨ ਨੂੰ 300 ਤੋਂ 400 ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ ਭੇਜਣ ਵਾਲਾ ਹੈ। ਹੁਣ ਇਸ ਖ਼ਬਰ ਦੇ ਉੱਤੇ ਦੋਵਾਂ ਦੇਸ਼ਾਂ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਨੇ ਹੀ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪਾਕਿਸਤਾਨ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਦੱਸਿਆ ਤੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ISPR ਨੇ ਕਿਹਾ ਕਿ ਅਜਿਹੀਆਂ ਸਾਰੀਆਂ ਅਟਕਲਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਨੇ। ਇਹ ਵੀ ਨਾਲ ਕਿਹਾ ਗਿਆ ਕਿ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਕਿ ਪਾਕਿਸਤਾਨ ਫੌਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ। ਬੁੱਧਵਾਰ ਕੱਲ੍ਹ ਬੀਤੇ ਦੇ ਵਿਚ ਰਾਇਟਰਸ ਦੀ ਇਕ ਰਿਪੋਰਟ ਦੇ ਵਿਚ ਦੱਸਿਆ ਗਿਆ, ਹਵਾਲਾ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ, ਕਿਹਾ ਗਿਆ ਕਿ ਈਰਾਨ ਕੁਝ ਹਫ਼ਤਿਆਂ ਦੇ ਅੰਦਰ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਪਹਿਲੀ ਖੇਪ ਪ੍ਰਾਪਤ ਕਰ ਸਕਦਾ ਤੇ ਰਿਪੋਰਟ ਦੇ ਅਨੁਸਾਰ ਡਿਲੀਵਰੀ ਉਰੂਮਕੀ ਪੱਛਮੀ ਚੀਨ ਤੋਂ ਸ਼ੁਰੂ ਹੋਵੇਗੀ ਤੇ ਪਾਕਿਸਤਾਨ ਦੇ ਰਾਹੀਂ ਈਰਾਨ ਪੁੱਜੇਗੀ। ਇਹ ਸਪਸ਼ਟ ਨਹੀਂ ਕੀਤਾ ਗਿਆ ਸੀਗਾ ਕਿ ਹਥਿਆਰਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਲਿਜਾਇਆ ਜਾਵੇਗਾ ਜਾਂ ਫਿਰ ਜ਼ਮੀਨੀ ਜਿਹੜਾ ਰਸਤੇ ਦੇ ਰਾਹੀਂ। ਪਾਕਿਸਤਾਨ ਇਸ ਸਮੇਂ ਇੱਕ ਮੁਸ਼ਕਲ ਦਾ ਜਿਹੜਾ ਸੰਤੁਲਨ ਨੂੰ ਸਾਧ ਰਿਹਾ ਉਹ ਜਿਹੜਾ ਪੂਰੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਅਮਰੀਕਾ ਦੇ ਵੀ। ਇੱਕ ਪਾਸੇ ਉਹ ਚੀਨ ਦੇ ਨਾਲ ਹੈ ਤੇ ਦੂਜੇ ਪਾਸੇ ਅਮਰੀਕਾ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਮਿਲਿਆ। ਇੰਨਾ ਹੀ ਨਹੀਂ, ਪਾਕਿਸਤਾਨ ਖੁਦ ਨੂੰ ਈਰਾਨ ਅਤੇ ਅਮਰੀਕਾ ਵਿਚਕਾਰ ਪੁਲ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਦੋਸਤੋ, ਤੁਰਕੀ ਦੇ ਵਿੱਚ ਮੇਅਰ ਸਮੇਤ 52 ਹੋਰ ਲੋਕ ਹਿਰਾਸਤ ਦੇ ਵਿੱਚ ਲਏ ਗਏ ਨੇ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਏਟੇਮ ਸਗੂਟ ਜ਼ਿਲ੍ਹੇ ਦੇ ਮੇਅਰ ਏਰਡਾਲ ਨੂੰ ਨਗਰ ਪਾਲਿਕਾ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਦੇ ਵਜੋਂ ਵੀਰਵਾਰ ਨੂੰ ਅੱਜ ਜਿਹੜਾ 52 ਹੋਰਾਂ ਸਮੇਤ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਮਾਮਲੇ ਦੇ ਸੰਬੰਧਿਤ 3 ਹੋਰ ਸ਼ੱਕੀ ਵੀ ਫਰਾਰ ਨੇ। ਹਿਰਾਸਤ ਦੇ ਵਿੱਚ ਲਏ ਗਏ ਹੋਰ ਸ਼ੱਕੀਆਂ ਦੇ ਵਿੱਚ ਨਗਰ ਪਾਲਿਕਾ ਕਰਮਚਾਰੀ ਤੇ ਕਈ ਨਿੱਜੀ ਕੰਪਨੀਆਂ ਦੇ ਮਾਲਕ ਤੇ ਕਰਮਚਾਰੀ ਸ਼ਾਮਲ ਨੇ। ਉਨ੍ਹਾਂ ਦੇ ਉੱਤੇ ਅਪਰਾਧਿਕ ਜਿਹੜਾ ਨੈਟਵਰਕ ਚਲਾਉਣ, ਰਿਸ਼ਵਤਖੋਰੀ, ਗਬਨ, ਸਰਕਾਰੀ ਟੈਂਡਰਾਂ ਦੇ ਵਿੱਚ ਹੇਰਾਫੇਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਨੇ। ਜੇਕਰ ਸਾਡੀਆਂ ਸਰਕਾਰਾਂ ਇੱਦਾਂ ਸਿੱਧੀਆਂ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਬਚਾ ਹੀ ਨਾ ਜੀ, ਸਾਰੇ ਟੰਗੇ ਜਾਣਗੇ, ਸਭ ਫੜੇ ਜਾਣਗੇ। ਦੂਸਰੇ ਪਾਸੇ FIH ਵਿਸ਼ਵ ਕੱਪ ਦੇ ਵਿੱਚ ਨੀਲੇ ਥਾਂ ਦੇ ਉੱਤੇ ਕੇਸਰੀ ਜਰਸੀ ਦੇ ਨਾਲ ਮੈਦਾਨ ਦੇ ਵਿੱਚ ਉਤਰੇਗੀ ਹੁਣ ਭਾਰਤ ਹਾਕੀ ਟੀਮ। ਨੀਦਰਲੈਂਡ ਤੇ ਬੈਲਜੀਅਮ ਦੇ ਵਿੱਚ ਅਗਲੇ ਮਹੀਨੇ ਹੋਣ ਵਾਲੇ FIH ਵਿਸ਼ਵ ਕੱਪ ਦੇ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ ਰੰਗ ਦੀਆਂ ਜਰਸੀਆਂ ਦੇ ਵਿੱਚ ਨਜ਼ਰ ਆਉਣਗੀਆਂ। ਰੰਗ ਦੇ ਵਿੱਚ ਕੀਤੇ ਗਏ ਇਸ ਬਦਲਾਅ ਦੇ ਉੱਤੇ ਸਾਬਕਾ ਕਪਤਾਨ ਜਿਹੜੇ ਨੇ ਵਿਰੇਨ ਰਸਕੀਨਾ ਨੇ ਸਵਾਲ ਉਠਾਏ ਨੇ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦੱਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ। ਹਾਕੀ ਇੰਡੀਆ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸਦਾ ਡਿਜ਼ਾਇਨ ਅਤੇ ਰੰਗ ਇੱਕ ਕਹਾਣੀ ਬਿਆਨ ਕਰਦਾ ਹੈ ਤੇ ਭਾਰਤ ਦੇ ਮਾਣ ਨੂੰ ਦਰਸਾਉਂਦਾ ਹੈ। ਇਸ ਫੈਸਲੇ ਨੂੰ ਖਿਡਾਰੀਆਂ ਅਤੇ ਸਪੋਰਟਸ ਸਟਾਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਤੇ ਜਿੱਤ ਦਾ ਪ੍ਰਤੀਕ ਹੈ। ਹਾਕੀ ਇੰਡੀਆ ਨੇ ਰਸਕੀਨਾ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਜਾਰੀ ਬਿਆਨ ਦੇ ਵਿੱਚ ਕਿਹਾ ਕਿ ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਜਿਹੜੀ ਹੈ ਸਾਡੀ ਅੱਜ ਕੱਲ੍ਹ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਜਿਹੜਾ ਮਿਆਰੀ ਰੰਗ ਬਣ ਚੁੱਕੇ ਨੇ, ਕਿਉਂਕਿ ਗਰਾਊਂਡ ਦਾ ਰੰਗ ਵੀ ਉਹੀ ਹੈ ਤੇ ਜਰਸੀਆਂ ਦਾ ਰੰਗ ਵੀ ਉਹੀ ਹੈ। ਇਸ ਕਰਕੇ ਨੀਲੇ ਸਿੰਥੈਟਿਕ ਗਰਾਊਂਡ ਦੇ ਨਾਲ ਮੇਲ ਜਿਹੜਾ ਖਾਂਦੀ ਹੈ ਤੇ ਇਸ ਵਿਜ਼ੂਅਲ ਸਮਾਨਤਾ ਕਾਰਨ ਮੈਦਾਨ ਦੇ ਉੱਤੇ ਖਿਡਾਰੀਆਂ ਨੂੰ ਸਾਫ਼ ਦਿਖਾਈ ਦੇਣ ਦੇ ਵਿੱਚ ਮੁਸ਼ਕਲ ਆਉਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਚਾਂ ਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ, ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ। ਜੇ ਭਗਵਾ ਰੰਗ ਕਰ ਦਿੰਦੇ ਭਾਈ ਰੋਲਾ ਪੈ ਜਾਣਾ, ਬੀਜੇਪੀ ਨੇ ਹਾਕੀ ਦਾ ਭਗਵਾ ਰੰਗ ਕਰ ਦਿੱਤਾ, ਦੇਖ ਲਓ। ਚਲੋ ਚੰਗਾ ਭਾਈ, ਪੀਲਾ ਕੀਤਾ ਜਾਂ ਕੇਸਰੀ ਕੀਤਾ। ਦੂਸਰੇ ਪਾਸੇ ਵਿਸ਼ਵ ਪ੍ਰਸਿੱਧ ਫੋਕਲੋਰਪਾ ਮੇਲੇ ਦੇ ਵਿੱਚ ਭਾਰਤੀ ਪੰਜਾਬੀ ਸੱਭਿਆਚਾਰ ਦੇ ਉੱਤੇ ਜਿਹੜਾ ਦੇਸੀ ਪਕਵਾਨ ਬਖੇਰਨਗੇ ਜਿਹੜੇ ਰੰਗ। ਇਹ ਬਹੁਤ ਵੱਡਾ ਮੇਲਾ ਹੁੰਦਾ, 2 ਤੋਂ 15 ਅਗਸਤ ਤੱਕ ਸਜੇਗਾ ਮੇਲਾ ਮਹਾਂ ਉਤਸਵ ਫੋਲਕਲੋਰਮਾ
ਫੈਸਟੀਵਲ ਜਿਹਨੂੰ ਕਿਹਾ ਜਾਂਦਾ ਉਹਦਾ ਜ਼ਿਕਰ ਕਰਦੇ ਹਾਂ। ਸਾਡੇ ਮੇਲੇ ਵੱਖਰੇ ਹੋ ਗਏ ਪਰ ਬਾਹਰਲੇ ਮੁਲਕਾਂ ਚ ਆ ਕੇ ਮੇਲੇ ਲੱਗਣ ਲੱਗੇ ਨੇ। ਦੁਨੀਆਂ ਦੇ ਸਭ ਤੋਂ ਵੱਡੇ ਬਹੁ ਸੱਭਿਆਚਾਰਕ ਮੇਲਿਆਂ ਦੇ ਵਿੱਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ ਫੋਕ ਲੋਰਮਾ ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰੇਗੰਢ ਮਨਾ ਰਿਹਾ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਜਿਹੜਾ ਮਹਾਂ ਉਤਸਵ ਦੇ ਵਿੱਚ ਵਿਨੀਪੈਗ ਸ਼ਹਿਰ ਭਰ ਦੇ ਵਿੱਚ ਸੱਭਿਆਚਾਰਕ ਰੰਗ ਬਖੇਰਨ ਦੇ ਲਈ 45 ਨਸਲੀ ਸੱਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਨੇ। ਕਰੀਬ 1 ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਦੇ ਲਈ ਜਿਹੜਾ ਉਤਸੁਕ ਨੇ। ਇਸ ਵਾਰ ਮੇਲੇ ਦੇ ਵਿੱਚ 2 ਨਵੇਂ ਪਵੇਲੀਅਨ ਜਿਹੜੇ ਨੇ ਹਾਰਟ ਆਫ ਰੋਮਾਨੀਆ ਤੇ ਸੈਲਵਾਡੋਰੀਅਨ ਪਹਿਲੀ ਵਾਰ ਸ਼ਾਮਲ ਕੀਤੇ ਗਏ ਨੇ, ਜਦਕਿ ਮੈਕਸੀਕੋ, ਚਿਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ। ਇਹ ਬਹੁਤ ਦੇਖਣ ਵਾਲਾ ਹੋਏਗਾ, ਵੱਖਰੇ ਵੱਖਰੇ ਖਿੱਤਿਆਂ ਦੇ ਲੋਕ, ਵੱਖਰੇ ਵੱਖਰੇ ਸੱਭਿਆਚਾਰ ਇੱਕ ਜੁੱਟ ਹੁੰਦੇ ਨੇ ਉੱਥੇ। 45 ਵੱਖਰੀਆਂ ਵੱਖਰੀਆਂ ਸੱਭਿਆਤਾਵਾਂ ਮਿਲਦੀਆਂ ਨੇ। ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਸਥਾਨਕ ਕਲਾਕਾਰ ਮੈਂਡੀ ਵੈਨ ਲਿਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ, ਜੋ ਸਾਰਜੰਟ ਐਵਨਿਊ ਸਥਿਤ ਮਾਡਰਨਸ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਵੇਗਾ। ਇਸ ਤੋਂ ਇਲਾਵਾ ਫੋਕ ਲੋਰਮਾ ਦੇ ਵੱਲੋਂ ਵਾਤਾਵਰਨ ਦੀ ਸੰਭਾਲ ਦੇ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ ਹੀ 45 ਪਵੇਲੀਅਨ ਵਿੱਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਯਾਨੀ ਕਿ ਜੋ ਉੱਥੇ ਖਾਣਾ ਪੀਣਾ ਹੈਗਾ ਉਹਨੂੰ ਕੰਪੋਸਟ ਕੀਤਾ ਜਾਵੇ, ਉਸਨੂੰ ਰੀਸਾਈਕਲਿੰਗ ਕੀਤਾ ਜਾਵੇ, ਇੱਦਾਂ ਹੀ ਨਾ ਬਖੇਰਿਆ ਜਾਵੇ ਸੜਕਾਂ ਦੇ ਉੱਤੇ ਜਾਂ ਉਸ ਜਗ੍ਹਾ ਦੇ ਉੱਤੇ। ਪਿਛਲੇ ਸਾਲ ਇਸ ਪਹਿਲਕਦਮੀ ਦੇ ਨਾਲ ਲਗਭਗ 3,000 ਕਿਲੋਗ੍ਰਾਮ ਕੂੜਾ ਲੈਂਡ ਫਿਲ ਜਿਹੜਾ ਵਿੱਚ ਜਾਣ ਤੋਂ ਬਚ ਗਿਆ ਸੀਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਦੇ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ ਤੇ ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਤੇ ਰਵਾਇਤੀ ਲੋਕ ਗੀਤ ਦਰਸ਼ਕਾਂ ਦਾ ਮੋਹ ਜਿਹੜਾ ਲੈਣਗੇ ਮਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਦੇ ਵਿੱਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਛੋਲੇ ਭਟੂਰੇ, ਤੰਦੂਰੀ ਵਿਅੰਜਨ, ਗਰਮਾ ਗਰਮ ਜਲੇਬੀ ਤੇ ਠੰਡੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਦੇ ਨਾਲ ਜੋੜਨਗੇ। ਇੰਡੀਆ ਪਵੇਲੀਅਨ ਦੇ ਵਿੱਚ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤਕਲਾ ਤੇ ਬਾਲੀਵੁੱਡ ਆਧਾਰਿਤ ਜਿਹੜਾ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲਜ਼ੀਜ਼ ਜਿਹੜੇ ਨੇ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ। ਫੋਕ ਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਨੇ ਤੇ ਮੇਲੇ ਦੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਦੇ ਲਈ ਇੱਕ ਖਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ। ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ। ਬੱਚਿਆਂ ਦੇ ਲਈ ਜਿਹੜਾ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਲਈ ਮੇਲੇ ਦੇ ਵਿੱਚ ਦਾਖਲਾ ਜਿਹੜਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ ਜਿਹੜੀ $7.5 ਕੋਈ ਐਡੀ ਵੱਡੀ ਨਹੀਂ ਹੈ। $7.5 ਲਾਗੂ ਫੀਸਾਂ ਤੋਂ ਇਲਾਵਾ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ ਪ੍ਰਸਿੱਧ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸੱਭਿਆਚਾਰਕ ਰੰਗਤਾਂ ਦਾ ਭਰਪੂਰ ਆਨੰਦ ਜਿਹੜਾ ਮਾਣਨਗੇ। ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵਾਂ ਜੀ, ਦੇਖ ਕੇ ਆਵਾਂ, ਬੜਾ ਇੰਟਰਸਟਿੰਗ ਹੋਵੇਗਾ। 45 ਵੱਖਰੀਆਂ ਵੱਖਰੀਆਂ ਸੱਭਿਆਤਾਵਾਂ ਦਾ ਮੇਲਾ ਲੱਗੇਗਾ ਜੀ, ਇੱਕੋ ਮੇਲੇ ਦੇ ਵਿੱਚ ਦੇਖ ਪਾਵਾਂਗੇ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਵੈਸੇ ਤਾਂ ਮੇਰਾ ਇੱਕ ਮਨ ਸੀਗਾ ਕਹਾਣੀ ਸੁਣਾਉਣ ਨੂੰ, ਪਰ ਕੋਈ ਨਹੀਂ, ਅਗਲੇ ਦਿਨਾਂ 'ਚ ਜ਼ਰੂਰ ਸੁਣਾ ਦਾਂਗੇ। ਤੇ ਜਾਂਦੇ ਜਾਂਦੇ ਇੱਕ ਗੱਲਬਾਤ ਹੈਗਾ ਮਨ ਸੁਣਾਉਣ ਦਾ, ਉਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਜਾਂਦੇ ਹਾਂ ਜਾਂਦੇ ਜਾਂਦੇ, ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਭੇਜੀ ਸੀ ਗੱਲਬਾਤ ਜੀ ਆਪਾਂ ਨੂੰ ਆਪਣੇ ਜੀ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਬੇਟੀ ਦੀ ਲਿਖਤ ਹੈ ਜੀ। ਜੋ ਹਾਲਾਤ ਕੈਨੇਡਾ ਦੇ ਵਿੱਚ ਬਣੇ ਨਜ਼ਰ ਆਉਂਦੇ ਆ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ। ਜੇਕਰ ਮੈਸੇਜ ਓਪਨ ਹੋ ਜਾਵੇ ਤਾਂ ਜ਼ਰੂਰ ਕਰਦੇ ਹਾਂ।
ਕੋਸ਼ਿਸ਼ ਤਾਂ ਮੇਰੀ ਪੂਰੀ ਹੈ, ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕੰਮ ਜੀ। ਤੇ ਆ ਜਾ ਹੁਣ, ਖੁੱਲ ਜਾ ਹੁਣ। ਚਲੋ ਤਦ ਤੱਕ ਤੁਹਾਡੇ ਸੁਨੇਹੇ ਲੈ ਲੈਂਦੇ ਹਾਂ ਦੋਸਤੋ। ਤੇ ਸੁਨੇਹਿਆਂ ਵਾਲਾ ਕੰਮ ਵੀ ਜਦ ਲੱਗਦਾ ਲਾਗੇ ਨਹੀਂ ਹੁੰਦਾ ਪਿਆ। ਚਲੋ ਦੇਖਦੇ ਹਾਂ, ਕੁਛ ਨਾ ਕੁਛ ਕਰਦੇ ਹਾਂ, ਮਾਰਦੇ ਹਾਂ ਕੁਝ ਨਾ ਕੁਝ ਮੱਲ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਸੁਨੇਹਿਆਂ ਦੇ ਨਾਲ, ਤਦ ਤੱਕ ਜਿੱਦਾਂ ਚਿਰ ਇਹ ਮਸਲਾ ਆਪਣਾ ਹੱਲ ਹੁੰਦਾ ਹੈ। ਤੇ ਦੋਸਤੋ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਆਪਣੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਯੋਗਦਾਨ ਦੇ ਲਈ, ਭਾਨ ਸਿੰਘ ਗਰੇਵਾਲ ਸਾਹਿਬ ਦਾ ਵੀ, ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਹਾਂਜੀ ਸੁਨੇਹੇ ਤੁਹਾਡੇ ਲੈ ਲਈਏ ਸੰਖੇਪ ਦੇ ਵਿੱਚ। ਆਪਣੇ ਨਾਲ ਸਤਨਾਮ ਸਿੰਘ ਜਾਣੀਆ, ਚੱਲ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਜੀਆ ਨੂੰ ਜੀ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਜੀਆ ਨੂੰ ਜੀ ਸੈਣੀ ਸਾਹਿਬ ਕਿਵੇਂ ਰਹੀ ਅੱਜ ਦੀ ਭੁੱਖ ਹੜਤਾਲ ਕਹਿੰਦੇ ਚੜ੍ਹਦੀ ਕਲਾ ਚੋਂ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆ ਚਾਲ ਸਾਹਿਬ, ਮੈਂ ਹੁਣੇ ਦੇਖ ਰਿਹਾ ਸੀ ਕਿ ਅੱਜ 4 ਵਕੀਲ ਹੋਰ LAD ਸੀ ਲਗਾ ਦਿੱਤੇ ਜੀ, ਤੇ ਮਤਲਬ ਸੁਪਰੀਮ ਕੋਰਟ ਦੇ ਉੱਤੇ ਹਾਈ ਕੋਰਟ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤੇ ਬਹੁਤ ਜ਼ੋਰ ਲਾਉਣਾ ਪੈਣਾ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਜਾਣੀਆ ਚਾਲ ਜੀ ਕਹਿੰਦੇ ਬਦਕਿਸਮਤੀ ਹੈ ਸੈਣੀ ਸਾਹਿਬ, ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹੀ ਜਿਹੀਆਂ ਕਤਿੱਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ US ਤੋਂ ਸਭ ਦੋਸਤਾਂ ਨੂੰ ਪਿਆਰਿਆਂ ਨੂੰ। ਤੇ ਕਹਿੰਦੇ ਨੇ ਨਾਲ ਵਿਕਾਸ ਲੋਕਾਂ ਨੇ ਬੱਚਿਆਂ ਦੇ ਨਾਂ ਰੱਖੇ ਹੋਏ ਹਨ, ਬਸ ਹੁਣ ਫਿਕਰ ਤੇ ਖਿਆਲ ਉਸੇ ਦਾ ਹੀ ਹੈ ਕਹਿੰਦੇ ਜੀ। ਜੀ ਸੁਰਿੰਦਰ ਮਾਲ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਜਿਹੜੇ ਵਿਕਾਸ ਦੀ ਤੁਸੀਂ ਕਰਦੇ ਹੋ ਗੱਲ, ਉਹ ਗੱਲਾਂ ਨਾਰਿਆਂ ਤੇ ਉਦਘਾਟਨ ਪੱਥਰਾਂ ਦੇ ਉੱਤੇ ਹੀ ਨੇ। ਭੁੱਖ ਹੜਤਾਲ ਜਿੰਦਾਬਾਦ ਕਹਿੰਦੇ ਜੀ। ਤੇ ਮਾਂ ਵਾਂਗ ਅੱਖਾਂ ਪੂੰਜੀਆਂ ਨੇ ਕਹਿੰਦੇ ਜੀ ਇਹਨਾਂ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ ਇੰਡੀਆ ਤੋਂ ਕਹਿੰਦੇ ਆ, ਭਾਰਤ ਜੀ ਤੇ ਅੱਜ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀਰਾ ਜੀ, ਨਿੱਘਾ ਸਵਾਗਤ ਹੈ। ਤੇ ਅੱਗੇ ਕਹਿੰਦੇ ਨੇ ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲਣਾ ਬਹੁਤ ਹੀ ਮੰਦਭਾਗਾ ਜੀ, ਇਹਨਾਂ ਦਾ ਰੋਲਾ ਜ਼ਰੂਰ ਪਏਗਾ। ਨਹੀਂ, ਚੰਗੀ ਗੱਲ ਹੈ ਸੈਣੀ ਸਾਹਿਬ, ਸੋਰੀ ਆਪਣੇ ਜੀਰਾ ਜੀ, ਚਲੋ ਇਹਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੋ ਕਰਨਾ ਚਾਹੀਦਾ। ਚਲੋ ਕੇਸਰੀ ਰੰਗ ਰੱਖ ਦਿੱਤਾ, ਪਰ ਚਲੋ ਇੱਕ ਉਹ ਆਪਣੇ ਫਿਰ ਸਿੱਖਾਂ ਦੇ ਨਾਲ ਜੁੜਦਾ ਜੀ, ਜੇ ਉਹ ਭਗਵਾਂ ਕਰ ਦਿੰਦੇ ਫਿਰ ਕਹਿਣਾ ਸੀ ਆਪਣੇ BJP ਨਾਲ ਜੁੜਦਾ ਜੀ, ਤੇ ਉਹ ਰੰਗਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕੁਝ ਟੈਕਨੀਕਲ ਇਸ਼ੂਸ ਹਨ ਜੋ ਉਹਨਾਂ ਨੇ ਦੱਸੇ ਵੀ ਹੈ ਵਿੱਚ, ਕਿਉਂਕਿ ਗਰਾਊਂਡਾਂ ਜਿਹੜੀਆਂ ਹਾਕੀ ਦੀਆਂ ਉਹ ਨੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ, ਬੇਸ ਜਿਹੜਾ ਹੈ ਥੱਲੇ, ਤੇ ਉਸ ਕਰਕੇ ਵਰਦੀ ਦੇ ਕਾਰਨ ਫਿਰ ਉਹ ਜਿਹੜੀ ਸੀ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਪੀਲਾ ਰੰਗ ਕਿਹਾ ਗਿਆ ਸੀ ਜਾਂ ਫਿਰ ਆਪਣਾ ਕਹਿ ਲਓ ਕਿ ਕੇਸਰੀ, ਉਹਨਾਂ ਨੇ ਫਿਰ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਸੀ। ਪਰ ਰੋਲਾ ਪਾਉਣ ਵਾਲਿਆਂ ਨੇ ਧਰਮ ਦਾ ਇਸ਼ੂ ਬਣਾਉਣਾ ਜਾਂ ਉਹੀ ਘੱਟ ਗਿਣਤੀ ਦੇ ਨਾਲ ਵੀ ਦੁਰਵਿਹਾਰ ਹੁੰਦਾ ਹੈ ਉਹ ਚੀਜ਼ਾਂ ਦਾ ਇਸ਼ੂ ਬਣਾਉਣਾ ਹੀ ਬਣਾਉਣਾ ਹੈ ਜੀ। ਜਿਹਨਾਂ ਨੇ ਬਣਾਉਣਾ ਉਹ ਤਾਂ ਸਹਿਮਤ ਆ ਤੁਹਾਡੇ ਨਾਲ। ਤੇ ਲਓ ਦੋਸਤੋ, ਗੱਲਬਾਤ ਮੇਰਾ ਮਨ ਸੀਗਾ ਇੱਕ ਸੁਣਾਉਣ ਦਾ, ਜੇਕਰ ਓਪਨ ਹੋ ਜਾਵੇ ਤੇ ਲਓ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਗੱਲਬਾਤ। ਤੇ ਇਹ ਗੱਲਬਾਤ ਦੋਸਤੋ ਜਿਹੜੀ ਹੈ, ਲਓ ਫਿਰ ਇਹਨੂੰ ਸ਼ੁਰੂ ਕਰਦੇ ਹਾਂ, ਓਪਨ ਹੋ ਗਈ ਹੈ। ਛੋਟੀ ਜਿਹੀ ਗੱਲ ਹੈ, ਜ਼ਿਆਦਾ ਲੰਬੀ ਨਹੀਂ ਹੈ, ਤੇ 10 ਕੁ ਮਿੰਟਾਂ ਦੇ ਵਿੱਚ ਆਪਾਂ ਨਿਬੇੜ ਲੈਣੀ ਹੈ। ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਾਂ ਨੂੰ ਜਿਹੜੇ ਆਪਣੇ ਸੱਜਣ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਦੀ ਜਿਹੜੀ ਹੈ ਬੇਟੀ ਹੈ ਧੀਰਾਣੀ, ਉਹਨੇ ਇੱਕ ਆਰਟੀਕਲ ਭੇਜਿਆ ਸੀ ਜੋ ਦੁਨੀਆਦਾਰੀ ਦੇ ਵਿੱਚ ਸਾਰੇ ਪੱਧਰ ਦੇ ਉੱਤੇ ਉੱਪਰ ਦੇ ਉੱਤੇ ਹੋ ਰਿਹਾ ਹੈ, ਪਰ ਕੈਨੇਡਾ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਚੀਜ਼ ਨੂੰ ਦਰਜ ਕੀਤਾ ਹੈ। ਜੋ ਇਨਸਾਨੀ ਫਿਤਰਤ ਹੈ ਖਿਲਵਾੜ ਕਰ ਰਹੇ ਸੀ ਵਾਤਾਵਰਨ ਦੇ ਨਾਲ, ਉਹਦੇ ਬਾਰੇ ਲਿਖਤ ਹੈ। ਮੈਂ ਪੜ੍ਹ ਨਹੀਂ ਸਕਿਆ ਪਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਉਹ ਲਿਖਤ ਹੈ ਕਿ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਨਵਰਾਂ ਦੀ ਜਾਗਰੂਕਤਾ ਜਿਹੜੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੀ ਹੈ। ਉਹਨਾਂ ਨੇ ਇਸ ਨੂੰ ਸਿਰਲੇਖ ਦਿੱਤਾ ਹੈ ਕੋਕੋ ਦਾ ਗੁਰੀਲਾ। ਅਸਲ ਦੇ ਵਿੱਚ ਇਹਦੇ ਉੱਤੇ ਇੱਕ ਵੀਡੀਓ ਮੂਵੀ ਵੀ ਬਣ ਚੁੱਕੀ ਹੈ।
ਤੇ ਬਕਾਇਦਾ ਇੱਕ ਬੱਚੇ ਵਾਂਗੂ ਉਹਨੂੰ ਅਡੋਪਟ ਕੀਤਾ ਜਾਂਦਾ ਹੈ, ਉਹਨੂੰ ਰੱਖਿਆ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ, ਮਤਲਬ ਕਿ ਉਹਦੇ ਨਾਲ ਕੋਈ ਵਿਖਰੇਵਾ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮੂਵੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਬਣੀਆਂ ਨੇ। ਇਸੇ ਤਰ੍ਹਾਂ ਜਾਨਵਰਾਂ ਦੀ ਵਾਤਾਵਰਣ ਦੇ ਨੁਕਸਾਨ ਪ੍ਰਤੀ ਜਾਗਰੂਕਤਾ

ਚ ਕਿ ਵਾਤਾਵਰਨ ਦੇ ਵਿਚ ਬਦਲਾਅ ਜਿਹੜਾ ਹੋ ਰਿਹਾ, ਮਨੁੱਖ ਅਕਸਰ ਇਸ ਹਕੀਕਤ ਨੂੰ ਨਜ਼ਰ ਅੰਦਾਜ਼ ਕਰਦਾ ਆ ਰਿਹਾ। ਕੋਕੋ ਗਰੀਲਾ ਜੋ ਜਿੱਥੋਂ ਸਾਡੀ ਨਸਲ ਸ਼ੁਰੂ ਹੋਈ ਹੈ, ਗੁਰੀਲੇ ਚੈਂਪੈਂਜੀ, ਚਲੋ ਕੋਈ ਬਾਂਦਰ ਦੇ ਨਾਲ ਮਿਲਾ ਲੈਂਦਾ, ਕੋਈ ਕਿਸੇ ਨਾਲ ਮਿਲਾ ਲੈਂਦਾ, ਪਰ ਬਾਂਦਰ ਤੋਂ ਨਹੀਂ, ਚੈਂਪੈਂਜੀ ਤੇ ਗੁਰੀਲਾ ਬਹੁਤ ਨਜ਼ਦੀਕੀ ਜਿਹੜਾ ਸਾਥੀ ਹੈ ਮਨੁੱਖ ਦਾ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੰਬਰਿੰਗ ਸਿੱਖਦਾ ਹੈ, ਬੋਲਦਾ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਬ੍ਰੇਨ ਉਹਦਾ ਬਹੁਤ ਜਿਹੜਾ ਮਨੁੱਖ ਤੇ ਲਾਗੇ ਹੈ। ਕੋਕੋ ਗੁਰੀਲਾ ਜਾਨਵਰਾਂ ਦੀ ਸਮਝ ਦੀ ਜਿਹੜੀ ਹੈ ਉਦਾਹਰਨ ਦਿੰਦਾ ਹੈ, ਕਿਉਂਕਿ ਉਸਨੇ ਸੰਕੇਤ ਭਾਸ਼ਾ ਜਿਹੜੀ ਹੈ ਸਿੱਖੀ ਤੇ ਸੰਚਾਰ ਕਰਨ ਦੇ ਯੋਗ ਸੀ ਉਹ, ਜਾਣੀ ਕਿ ਵਾਰਤਾਲਾਪ ਕਰਦਾ ਸੀ ਤੇ ਉਹ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ। ਮਨੁੱਖੀ ਜਿਹੜੀ ਹੈ ਮਨੁੱਖਾਂ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਜਦੋਂ ਕਿ ਵਿਸ਼ਵਾਸ ਕਰਦੇ ਨੇ ਕਿ ਉਹ ਹਨ ਸਿਰਫ ਦੁਨੀਆਂ ਦੇ ਉੱਤੇ ਆਪਣੇ ਆਪ ਦੀ ਮਦਦ ਕਰਦੇ ਹੋਏ, ਅਕਸਰ ਉਸਦੇ ਨੁਕਸਾਨ ਨੂੰ ਨਜ਼ਰ ਅੰਦਾਜ਼ ਕਰਦੇ ਨੇ ਜੋ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ। ਮਨੁੱਖ ਜਿਹੜਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਅਤੇ ਸਵੈ ਜਿਹੜਾ ਕੇਂਦਰਿਤ ਨੇ ਜੋ ਅਗਿਆਨਤਾ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਯੋਗਤਾ ਦੇ ਵਿੱਚ ਰੁਕਾਵਟ ਬਣਦਾ ਹੈ। ਕਈ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਕੋਕੋ ਪੱਛਮੀ ਨੀਵੇਂ ਇਲਾਕੇ ਵਾਲੀ ਗੁਰੀਲਾ ਪ੍ਰਜਾਤੀ ਸੰਕੇਤ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਭਾਸ਼ਾ, ਦੂਜੇ ਜਾਨਵਰਾਂ ਦੇ ਨਾਲ ਉਸਦੀ ਗੱਲਬਾਤ ਤੇ ਵਿਆਪਕ ਵਿਸ਼ਵ ਵਿਆਪੀ ਕਵਰੇਜ ਉਸਦੇ ਬਚਪਨ ਤੋਂ ਲੈ ਕੇ ਉਸਦੀ ਆਖਰੀ ਪਲਾਂ ਤੱਕ ਦੀ ਜ਼ਿੰਦਗੀ ਹੈ। ਪੈਨੀ ਪੈਟਰਸਨ ਨੇ ਜਿਹੜਾ ਸੀ ਕੋਕੋ ਨੂੰ ਉਸਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੋਦ ਜਿਹੜਾ ਲੈ ਲਿਆ, ਮਤਲਬ ਕਿ ਆਪਣਾ ਬੱਚਾ ਬਣਾ ਲਿਆ ਪਰਿਵਾਰ ਦਾ, ਤੇ ਸਿਰਫ 4 ਸਾਲਾਂ ਦੇ ਅੰਦਰ ਕੋਕੋ ਨੇ 1000 ਸ਼ਬਦਾਂ ਤੋਂ ਵੱਧ ਦੀ ਸ਼ਬਦਾਵਲੀ ਜਿਹੜੀ ਸੀ ਵਿਕਸਿਤ ਕਰ ਲਈ ਇਨਸਾਨ ਦੇ ਨਾਲ ਰਹਿੰਦੇ ਹੋਏ। ਪੈਨੀ ਪੈਟਰਨਸਨ ਜਿਹੜੀ ਸੀ ਤੇ ਕੋਕੋ ਵਿਚਕਾਰ ਰਵਾਇਤੀ ਸਮਝ ਤੋਂ ਪਰੇ ਹੈ। ਅੰਤਰ ਜਾਤੀ ਜਿਹੜੀ ਸੰਬੰਧ ਨੇ ਜਾਨਵਰਾਂ ਦੀ ਸਿੱਖਣ ਕਲਾ ਜਿਹੜੀ ਹੈ ਅਨੁਕੂਲ ਹੋਣ ਦੀ ਸ਼ਾਨਦਾਰ ਸਮਰਥਾ ਨੂੰ ਦਰਸਾਉਂਦੇ ਨੇ ਤੇ ਹੋਰ ਜੀਵਾਂ ਦੇ ਨਾਲ ਡੂੰਘੇ ਸੰਬੰਧ ਸਥਾਪਿਤ ਕਰਦੇ ਹੈ। ਖੇਡ ਖੇਡ ਦੀਆਂ ਗੱਲਾਂ ਬਾਤਾਂ ਰਹੀਆਂ ਨੇ ਤੇ ਅਰਥਪੂਰਨ ਸੰਚਾਰ ਜਿਹੜਾ ਬਣਿਆ ਉਹਨਾਂ ਦਾ ਰਿਸ਼ਤਾ ਨਾ ਸਿਰਫ ਅਧਾਰਨ ਨੂੰ ਉਜਾਗਰ ਕਰਦਾ ਹੈ, ਆਪਸੀ ਸਮਝ ਦੀ ਸੰਭਾਵਨਾ, ਇਸਦਾ ਕੀ ਅਰਥ ਹੈ ਇਸ ਦੀਆਂ ਧਾਰਨਾਵਾਂ ਨੂੰ ਵੀ ਜਿਹੜਾ ਚੁਣੌਤੀ ਦਿੰਦਾ ਹੈ। ਸੱਚਮੁੱਚ ਪ੍ਰਜਾਤੀਆਂ ਵਿਚਕਾਰ ਇੱਕ ਦੂਸਰੇ ਨੂੰ ਜੋੜਦੀਆਂ ਨੇ। ਕੋਕੋ ਆਪਣੇ ਸੰਚਾਰ ਦੇ ਅਨੁਸਾਰ ਦੀ ਵਰਤੋਂ ਕਰਨ ਦੇ ਯੋਗ ਸੀ ਤੇ ਮਹਾਨ ਬਾਂਦਰਾਂ ਦੀ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ। ਇਸ ਯੋਗਤਾ ਦੇ ਦੁਆਰਾ ਮਨੁੱਖ ਦੇਖ ਸਕਦੇ ਨੇ, ਅੰਦਾਜ਼ਾ ਲਾ ਸਕਦੇ ਹੈ ਦੂਜੀਆਂ ਪ੍ਰਜਾਤੀਆਂ ਦੇ ਆਪਣੇ ਵਾਤਾਵਰਨ ਦੇ ਬਾਰੇ ਤਰਕ। ਇਸ ਤਰ੍ਹਾਂ ਜਿਹੜਾ ਇਹ ਦਰਸਾਉਂਦਾ ਹੈ ਕਿ ਅਸੀਂ ਨਹੀਂ ਹਾਂ ਸਿਰਫ ਉਦਾਸੀ ਤੇ ਇੱਥੋਂ ਤੱਕ ਕਿ ਹਾਸੇ ਮਜ਼ਾਕ ਵਰਗੀਆਂ ਭਾਵਨਾਵਾਂ ਦੇ ਇਕੱਲੇ ਮਾਲਕ, ਇਸ ਦੇ ਵਿੱਚ ਗੁਰੀਲੇ ਵੀ ਨੇ, ਕੋਕੋ ਵੀ ਹੈ। ਕੋਕੋ ਨੇ ਭਾਵਨਾਵਾਂ ਤੇ ਭਾਵਨਾਵਾਂ ਦੀ ਇੱਕ ਸ਼ਾਨਦਾਰ ਸਮਝ ਦਾ ਪ੍ਰਦਰਸ਼ਨ ਕੀਤਾ। ਉਹਨੇ ਵੱਖ ਵੱਖ ਪ੍ਰਜਾਤੀਆਂ ਦੇ ਵਿੱਚ ਕਈ ਸੰਬੰਧ ਵਿਕਸਿਤ ਕੀਤੇ। ਇੱਕ ਖਾਸ ਤੌਰ ਦੇ ਉੱਤੇ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਗਤੀਸ਼ੀਲਤਾ ਦੇ ਵਿੱਚ ਸਮਝ, ਸੈਨਤ ਭਾਸ਼ਾ ਦੀ ਵਰਤੋਂ ਕਰਕੇ ਸੰਚਾਰ ਕਰਨ ਦੀ ਉਸਦੀ ਯੋਗਤਾ ਮਨੁੱਖਾਂ ਨੂੰ ਕਿਸੇ ਹੋਰ ਪ੍ਰਜਾਤੀ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾ ਦਿੱਤਾ। ਖਾਸ ਤੌਰ ਦੇ ਉੱਤੇ ਉਹ ਇੱਕ ਬਿੱਲੀ ਦੇ ਬੱਚੇ ਦੇ ਨਾਲ ਇੱਕ ਰਿਸ਼ਤਾ ਬਣ ਗਿਆ ਜਿਸ ਨੇ ਉਸਦੇ ਵੱਡੇ ਆਕਾਰ ਤੇ ਕੋਮਲ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਕਿ ਇਹ ਦੋਸਤੀ ਕਿਵੇਂ ਕਰ ਸਕਦੇ ਆ। ਵੈਸੇ ਅੱਜ ਉਹੀ ਦਿਹਾੜਾ ਵੀ ਹੈ ਦੋਸਤੀ ਦਾ, ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਦੋਸਤ ਦਿਵਸ। ਜਿਸ ਢੰਗ ਦੇ ਨਾਲ ਉਹ ਇੰਨੇ ਛੋਟੇ ਜੀਵ ਦੇ ਨਾਲ ਗੱਲਬਾਤ ਕਰਦੀ ਸੀ, ਜਦੋਂ ਕੋਕੋ ਨੇ ਆਪਣਾ ਬਿੱਲੀ ਦਾ ਬੱਚਾ ਗੁਆ ਦਿੱਤਾ, ਦੋਸਤ ਜਿਹੜਾ ਸੀਗਾ ਉਹਦਾ, ਤੇ ਉਸਨੇ ਰੋ ਰੋ ਕੇ ਆਪਣੀਆਂ ਭਾਵਨਾਵਾਂ ਜਿਹੜੀਆਂ ਸੀ ਜ਼ਾਹਰ ਕੀਤੀਆਂ, ਆਪਣੇ ਜਜ਼ਬਾਤ ਜਿਹੜੇ ਦਰਸਾਏ ਤੇ ਦੱਸਿਆ ਕਿ ਮੈਂ ਕੀ ਜਿਹੜਾ ਮਹਿਸੂਸ ਕਰ ਰਹੀ ਹਾਂ, ਬੁਰਾ ਮਹਿਸੂਸ ਹੋ ਰਿਹਾ ਮੈਨੂੰ ਤੇ ਉਦਾਸ ਆਪਣੇ ਆਪ ਦੇ ਵਿੱਚ ਫੀਲ ਹੋ ਰਿਹਾ। 2018 ਦੇ ਵਿੱਚ ਕੋਕੋ ਦੇ ਆਖਰੀ ਪਲਾਂ ਦੇ ਦੌਰਾਨ ਉਸਨੇ ਉਹਨਾਂ ਸ਼ਬਦਾਂ ਦੇ ਉੱਤੇ ਦਸਖਤ ਕੀਤੇ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਨਵਰ ਮਨੁੱਖੀ ਵਿਹਾਰ ਨੂੰ ਕਿਵੇਂ ਦੇਖਦੇ ਨੇ, ਇਸ ਦੇ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਰਸ਼ਨ ਜਿਹੜਾ ਪ੍ਰਦਾਨ ਕੀਤਾ। ਕੋਕੋ ਨੇ ਸ਼ੁਰੂਆਤ ਕੀਤੀ ਇਹ ਪ੍ਰਗਟ ਕਰਦੇ ਹੋਏ ਕਿ ਕੁਦਰਤ ਦਾ ਇੱਕ ਹਿੱਸਾ ਹੈ, ਉਹ ਮਨੁੱਖਾਂ ਨੂੰ ਪਿਆਰ ਕਰਦੀ ਹੈ

ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਦੱਸਿਆ ਕਿ ਮਨੁੱਖ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ। ਉਸਨੇ ਦੱਸਿਆ ਕਿ ਧਰਤੀ ਨੂੰ ਮਦਦ ਦੀ ਜ਼ਰੂਰਤ ਹੈ। ਇਸ ਗੱਲ ਦੇ ਉੱਤੇ ਜ਼ੋਰ ਦੇਣਾ ਕਿ ਕੁਦਰਤ ਮਨੁੱਖਾਂ ਨੂੰ ਦੇਖ ਰਹੀ ਹੈ, ਗ੍ਰਹਿ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਕੋਕੋ ਦੇ ਅੰਤਮ ਸ਼ਬਦਾਂ ਨੇ ਇਸ ਧਾਰਨਾ ਨੂੰ ਉਜਾਗਰ ਕਰ ਦਿੱਤਾ ਕਿ ਜਾਨਵਰਾਂ ਦੇ ਆਪਣੇ ਦ੍ਰਿਸ਼ਟੀਕੋਣ ਨੇ, ਉਹਨਾਂ ਦੀ ਆਪਣੀ ਸਮਝ ਹੈ ਇਸ ਪਲੈਨਟ ਦੇ ਉੱਤੇ। ਉਹ ਕੀ ਇਹ ਫੀਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਹੋ ਕੀ ਰਿਹਾ। ਦੁਨੀਆ ਇਹਨਾਂ ਦ੍ਰਿਸ਼ਟੀਕੋਣਾਂ ਦੀ ਮਨੁੱਖੀ ਮਾਨਤਾ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੰਦੇ ਨੇ, ਜਿਵੇਂ ਕਿ ਕੋਕੋ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ, ਇਨਸਾਨ ਮੂਰਖ ਹੈ। ਉਸਦੇ ਦਰਦਨਾਕ ਸ਼ਬਦ ਸਾਡੇ ਹੰਕਾਰ ਦੇ ਸਾਰ ਨੂੰ ਫਾੜ ਲਿਆ। ਉਹ ਉਜਾਗਰ ਕੀਤਾ ਕਿ ਅਸੀਂ ਅਕਸਰ ਵਿਨਾਸ਼ਕਾਰੀ ਨੂੰ ਕਿਵੇਂ ਨਜ਼ਰਅੰਦਾਜ਼ ਕਰਦੇ ਹਾਂ। ਸਾਡੇ ਗ੍ਰਹਿ ਦੇ ਉੱਤੇ ਸਾਡਾ ਪ੍ਰਭਾਵ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ 9 ਸਾਲ ਹੋ ਗਏ ਨੇ ਤੇ 2018 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ, ਤੇ ਫਿਰ ਵੀ ਦੁਨੀਆ ਸੜਨ ਦੇ ਵੱਲ ਵੱਧ ਰਹੀ ਹੈ। ਜੀ ਦੋਸਤੋ, ਇਹ ਗੱਲ ਦਰਸਾਉਂਦੀ ਹੈ ਅਸੀਂ ਕਿੰਨੇ ਕੁ ਸੁਚੇਤ ਹਾਂ। ਕੈਨੇਡਾ ਹੁਣ ਲਗਾਤਾਰ ਜੰਗਲੀ ਅੱਗ ਦੇ ਨਾਲ ਭੜਕ ਰਿਹਾ, ਜਦੋਂ ਕਿ ਸਮੁੰਦਰ ਪ੍ਰਦੂਸ਼ਣ ਦੇ ਨਾਲ ਜਿਹੜੇ ਨੇ ਭਰ ਰਹੇ ਨੇ, ਤੇ ਉਹਨਾਂ ਦੇ ਅੰਦਰਲੇ ਜੀਵ ਜਿਹੜੇ ਨੇ, ਜੀਵ ਜੰਤੂ ਨੇ, ਜਿਵੇਂ ਕਿ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਜਾਂ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਉਹਦੇ ਬਾਰੇ ਤੁਸੀਂ ਪੜ੍ਹ ਦੇਖ ਸਕਦੇ ਹੋ, ਬਹੁਤ ਹੀ ਦਿਲਚਸਪੀ ਵਾਲੀ ਹੈ। 1 ਘੰਟੇ ਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ। ਅੱਜ ਤੋਂ ਤਕਰੀਬਨ 15-12 ਸਾਲ ਪਹਿਲਾਂ ਦੀ ਬਣੀ ਹੋਈ ਹੈ। ਬਹੁਤ ਵੱਡੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਅਸੀਂ ਆਪਣੇ ਮੂੰਹ ਦੇ ਸਵਾਦ ਦੇ ਲਈ ਕਿੰਨਾ ਸਮੁੰਦਰਾਂ ਦੇ ਵਿੱਚੋਂ, ਡੂੰਘਾਈ ਦੇ ਵਿੱਚੋਂ ਮੱਛੀਆਂ ਫੜ ਰਹੇ ਹਾਂ, ਜਿਵੇਂ ਕੱਲ ਵੀ ਖਬਰਾਂ ਸਨ ਚੀਨ ਦੀਆਂ। ਤੇ ਇਸੇ ਤਰ੍ਹਾਂ ਹਰ ਚੌਥਾ ਪੰਜਵਾਂ ਜਿਹੜਾ ਜੀਵ ਹੈ ਮੱਛੀ ਦੇ ਨਾਂ ਦੇ ਉੱਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕੱਛੂ ਕੰਮੇ, ਡੋਲਫਿਨ, ਸ਼ਾਰਕ ਤੇ ਹੋਰ ਛੋਟੇ ਜੀਵ, ਜੈਲੀਫਿਸ਼, ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਦੁਨੀਆ ਸਾਡੀ ਸ਼ੁਰੂ ਹੋਈ ਜੈਲੀਫਿਸ਼ ਤੋਂ। ਇਸੇ ਤਰ੍ਹਾਂ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਪੈਣ ਦੀ ਬਜਾਏ ਅਸੀਂ ਸਾਡੀ ਊਰਜਾ ਨੂੰ ਧਰਤੀ, ਸਾਡੇ ਇੱਕੋ ਇੱਕ ਘਰ ਨੂੰ ਸੁਰੱਖਿਅਤ ਰੱਖਣ ਵੱਲ ਸੇਧਤ ਕਰਨਾ ਚਾਹੁੰਦੇ ਹਾਂ, ਚਾਹੀਦਾ ਵੀ ਹੈ। ਕੋਕੋ ਪੱਛਮੀ ਨੀਵੇਂ ਇਲਾਕੇ ਵਾਲਾ ਗੁਰੀਲਾ ਸਾਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਛੱਡ ਗਿਆ, ਕਾਰਵਾਈ ਦਾ ਸਮਾਂ ਹੁਣ ਹੈ, ਜੇ ਇਹ ਤੋਂ ਖੁੰਝ ਗਏ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ, ਜੇ ਨਾ ਸੋਚਿਆ ਨਾ ਵਿਚਾਰਿਆ ਤੇ ਪਛੜ ਜਾਵਾਂਗੇ। ਉਸਦੇ ਸ਼ਬਦਾਂ ਦੇ ਵਿੱਚ ਚਿੰਨ੍ਹ ਸਾਡੇ ਆਲੇ ਦੁਆਲੇ ਨੇ, ਦੇਖਣ ਨੂੰ ਮਿਲ ਸਕਦੇ ਆ, ਪਛਾਣ ਸਕਦੇ ਹਾਂ, ਸਾਡਾ ਧਿਆਨ ਮੰਗ ਰਹੇ ਨੇ। ਇਹ ਸਮਾਂ ਹੈ ਕਿ ਅਸੀਂ ਜਾਗੀਏ ਤੇ ਦੂਜਿਆਂ ਨੂੰ ਜਗਾਈਏ, ਜਾਗੋ ਉਹਨਾਂ ਜ਼ਰੂਰੀ ਸੰਕਟਾਂ ਦਾ ਜਿਹੜਾ ਸਾਹਮਣਾ ਕਰਨਾ ਜੋ ਸਾਡੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ, ਇੱਕ ਆਪਣੀ ਅੰਮ੍ਰਿਤ ਲੀਨ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਬੇਟੀ ਕੈਨੇਡਾ ਤੋਂ, ਆਪਣੇ ਗੁਰਮੇਲ ਦਾਦੂ ਜੀ ਦੀ ਬੇਟੀ ਤੇ ਆਪਣੇ ਪਰਿਵਾਰ ਦੀ ਮੈਂਬਰ, ਉਹਦੇ ਵੱਲੋਂ ਉਸਦੇ ਦਿਲ ਦੀ ਮਨ ਦੀ ਸੰਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਨੂੰ ਕੋਕੋ ਦੀ ਗੱਲ ਤੋਂ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦਾ ਆਪਣੇ ਸੁਖਵੰਤ ਹੁੰਦਲ ਜੀ ਦਾ ਇੱਕ ਆਰਟੀਕਲ ਕੈਨੇਡਾ ਦੇ ਬਾਬਤ ਯੋਗ ਜਾਣਕਾਰੀ ਹੈ, ਜਿਵੇਂ ਕਿ ਉਹਨਾਂ ਨੇ ਵੀ ਅੱਗ ਦਾ ਜ਼ਿਕਰ ਕੀਤਾ। ਮੈਂ ਥੋੜਾ ਜਿਹਾ ਇਸ ਨੂੰ ਹੋਰ ਵਿਸਤਾਰ ਦੇਣ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਜਿਸਦੇ ਵਿੱਚ ਸੁਖਵੰਤ ਹੁੰਦਲ ਜੀ ਲਿਖਦੇ ਹੈ ਕਿ ਅੱਜ ਕੈਨੇਡਾ ਦੇ ਵਿੱਚ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਨੇ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ ਤੇ ਜਿਹਦੇ ਲੇਖਕ ਨੇ ਡੈਨ ਐਂਡਰਿਊਸ, ਓਟਵਾ ਸਿਟੀਜ਼ਨ, ਉਹ ਕੀ ਕਹਿੰਦੇ ਨੇ, ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਦੇ ਵਿੱਚ ਅੱਧਿਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ, ਯੂਨੀਅਨ ਨੇ ਗੱਲ ਕਹਿੰਦੀ ਹੈ। 19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੇ ਦੌਰਾਨ, ਫੀਫਾ ਵਰਲਡ ਕੱਪ ਹੋਇਆ ਜਦੋਂ ਫਾਈਨਲ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ।
ਪੋਸਟ ਦੇ ਵਿਚ ਲਿਖਿਆ ਗਿਆ ਸੀ ਕਿ ਅੱਜ ਸਵੇਰੇ ਮੈਂ ਓਟਾਵਾ ਦੇ ਵਿਚ ਉਨ੍ਹਾਂ ਫੈਡਰਲ ਸਰਕਾਰਾਂ ਨੂੰ ਮਿਲਿਆ ਜੋ ਉੱਤਰੀ ਪੱਛਮੀ ਓਨਟਾਰੀਓ ਅਤੇ ਪੂਰੇ ਦੇਸ਼ ਦੇ ਵਿਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਦੇ ਵਿਚ ਆਪਣਾ ਸਹਿਯੋਗ ਦੇ ਰਹੀਆਂ ਨੇ। ਪਿਛਲੇ ਹਫ਼ਤੇ ਉੱਤਰ ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਦੇ ਵਿਚ ਫੈਲੇ ਧੂੰਏ ਦੇ ਜਿਹੜਾ ਮੁੱਦੇ ਦੇ ਉੱਤੇ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ। ਦੇਣ ਦੇ ਬਾਅਦ ਕਾਰਨੀ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਦੇ ਵਿਚੋਂ ਇਕ ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਜਿਹੜਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ ਦੇ ਉੱਤੇ ਚਾਨਣਾ ਜਿਹੜਾ ਪਾਇਆ। ਜਿਵੇਂ ਕਿ ਇਹ ਵੀ ਸੀਗਾ ਸੰਕੇਤ ਕਿ ਜੇ ਫਾਈਨਲ ਨਹੀਂ ਹੋ ਸਕੇਗਾ ਕਿਉਂਕਿ ਧੂੰਆਂ ਦੇ ਬੱਦਲ ਬਹੁਤ ਨੇ, ਪਰ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਸ ਸਮੇਂ ਤਾਂ ਫੀਫਾ ਵਰਲਡ ਕੱਪ ਫਾਈਨਲ ਹੋ ਸਕਿਆ ਤੇ ਕੈਨੇਡਾ ਨੂੰ ਦੋਸ਼ ਵੀ ਦਿੱਤਾ ਗਿਆ ਸੀ ਇਸ ਚੀਜ਼ ਦਾ। ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਦੇ ਅਨੁਸਾਰ ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਤਹਿਤ ਇਸ ਪੋਸਟ ਦੇ ਵਿਚ ਦਿਖਾਏ ਗਏ ਸੈਂਟਰ ਵਿਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSAC ਦੇ ਨੈਸ਼ਨਲ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਇਕ ਲਿਖਤੀ ਬਿਆਨ ਦੇ ਵਿਚ ਦਸਿਆ ਕਿ ਗਵਰਨਮੈਂਟ ਆਪਰੇਸ਼ਨ ਸੈਂਟਰ GOC ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ। ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਦੇ ਲੋਕਾਂ ਨੂੰ ਖਤਰੇ ਦੇ ਵਿਚ ਪਾਉਣਾ ਹੈ, ਜਿਸ ਦੇ ਵਿਚ ਉਹ ਫਰੰਟ ਲਾਈਨ ਵਰਕਰ ਵੀ ਸ਼ਾਮਲ ਨੇ ਜੋ ਜੰਗਲੀ ਅੱਗਾਂ ਦੇ ਨਾਲ ਨਜਿੱਠ ਰਹੇ ਨੇ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿਚ ਮਦਦ ਕਰ ਰਹੇ ਨੇ ਤੇ ਆਪਣੀਆਂ ਜਾਨਾਂ ਖਤਰੇ ਦੇ ਵਿਚ ਪਾ ਰਹੇ ਨੇ। GOC ਗਵਰਨਮੈਂਟ ਆਪਰੇਸ਼ਨ ਸੈਂਟਰ ਜਿਹੜਾ ਐਮਰਜੈਂਸੀ ਦੀ ਤਿਆਰੀ ਦੇ ਵਿਚ ਮਦਦ ਕਰਦਾ ਤੇ 24 ਘੰਟੇ ਸਥਿਤੀ ਦੇ ਉੱਤੇ ਜਿਹੜਾ ਨਜ਼ਰ ਰੱਖਦਾ ਤੇ ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖਤਰਨਾਕ ਘਟਨਾਵਾਂ ਦੇ ਲਈ ਇਕੋ ਜੁੱਟ ਫੈਡਰਲ ਰਾਹਤ ਕਾਰਜਾਂ ਦੇ ਤਾਲਮੇਲ ਦੀ ਅਗਵਾਈ ਕਰਦਾ। 2004 ਦੇ ਵਿਚ ਸਥਾਪਿਤ ਕੀਤਾ ਗਿਆ ਜਿਹੜਾ ਇਹ ਸੈਂਟਰ ਵੱਡੇ ਹੜਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੇ 2014 ਦੇ ਵਿਚ ਹੋਈ ਗੋਲੀਬਾਰੀ ਤੇ ਡਾਊਨਟਾਊਨ ਓਟਾਵਾ ਦੇ ਵਿਚ 2022 ਦੇ ਵਿਚ ਹੋਏ ਟਰੱਕਰਾਂ ਦੇ ਜਿਹੜੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੇ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਵਿਚ ਮਦਦ ਕਰ ਚੁੱਕਿਆ। 17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਦੇ ਲਈ ਆਪਣਾ ਲੈਵਲ 3 ਦਾ ਜਿਹੜਾ ਸੀ ਰਾਹਤ ਕਾਰਜ ਚਾਲੂ ਕੀਤਾ। ਉਸ ਪ੍ਰਤੀਕਿਰਿਆ ਦੇ ਪੱਧਰ ਦੇ ਤਹਿਤ GOC ਫੈਡਰਲ ਸਹਾਇਤਾ ਦੇ ਲਈ ਮੌਜੂਦਾ ਤੇ ਸੰਭਾਵੀ ਬੇਨਤੀਆਂ ਦਾ ਨਿਪਟਾਰਾ ਕਰਨ ਦੇ ਲਈ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਕੰਮ ਕਰਦਾ ਤੇ ਖੇਤਰਾਂ ਜਾਂ ਫੈਡਰਲ ਸਰਕਾਰ ਦੀਆਂ ਹੋਰ ਸੰਸਥਾਵਾਂ ਦੇ ਵਿਚ ਲਿਆਜ਼ਨ ਅਧਿਕਾਰੀ ਸੰਪਰਕ ਅਫਸਰ ਭੇਜ ਸਕਦਾ ਹੈ। ਜਨਵਰੀ ਦੇ ਵਿਚ ਭੇਜੇ ਗਏ ਸਨ ਵਰਕ ਫੋਰਸ ਐਡਜਸਟਮੈਂਟ ਪੱਤਰ ਜਿਹੜੇ ਸੀ ਇਹਦੇ ਵਿਚ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSEC ਅਨੁਸਾਰ ਆਪਰੇਸ਼ਨ ਸੈਂਟਰ ਦੇ ਪ੍ਰਭਾਵਿਤ ਕਰਮਚਾਰੀਆਂ ਨੂੰ ਜਨਵਰੀ ਦੇ ਵਿਚ ਵਰਕ ਫੋਰਸ ਐਡਜਸਟਮੈਂਟ ਜਿਹੜੇ ਪੱਤਰ ਮਿਲੇ ਸਨ ਤੇ ਵਰਕ ਫੋਰਸ ਐਡਜਸਟਮੈਂਟ ਇਕ ਅਜਿਹਾ ਅਮਲ ਹੈ ਜਿਸ ਦੇ ਰਾਹੀਂ ਫੈਡਰਲ ਸਰਕਾਰ ਦਾ ਇਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਦੇ ਬਾਰੇ ਦੇਖ ਸਕਦਾ ਜਾਂ ਨੌਕਰੀ ਛੱਡਣ ਦੇ ਲਈ ਐਗਜਿਟ ਜਿਹੜਾ ਪੈਕੇਜ ਲੈ ਸਕਦਾ। ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਵਰਕਫੋਰਸ ਐਡਜਸਟਮੈਂਟ ਜਿਹੜੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਵਿਚੋਂ ਥੋੜੇ ਹੀ ਅਜੇ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ ਦੇ ਵਿਚ ਜਿਹੜਾ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਅਨੁਸਾਰ ਮੰਗਲਵਾਰ 21 ਜੁਲਾਈ ਤੱਕ ਆਪਰੇਸ਼ਨ ਸੈਂਟਰ ਦੇ ਵਿਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ। ਯੂਨੀਅਨ ਦੇ ਅਨੁਸਾਰ ਇਹ ਵਰਕਫੋਰਸ ਐਡਜਸਟਮੈਂਟ ਜਿਹੜੀ ਹੈ ਨੋਟਿਸ ਬਹੁਤੇ ਵਿਭਾਗਾਂ ਤੇ ਏਜੰਸੀਆਂ ਨੂੰ ਚਲਾਉਣ ਤੇ ਬਜਟ ਆਪਰੇਸ਼ਨ ਬਜਟ ਦੇ ਵਿਚੋਂ $60 ਅਰਬ ਬਿਲੀਅਨ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ ਕੰਪਰੀਹੈਂਸਿਵ ਐਕਸਪੈਂਡੀਚਰ ਰਿਵਿਊ ਭਾਵ ਵਿਆਪਕ ਖਰਚ ਸਮੀਖਿਆ ਦੇ ਹਿੱਸੇ ਦੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਦੇ ਵਿਚ ਪਬਲਿਕ ਸਰਵਿਸ ਦੇ ਵਿਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਨੇ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਦੇ ਬਾਰੇ ਟਿੱਪਣੀ ਕਰਨ ਦੇ ਲਈ ਕੀਤੀ ਬੇਨਤੀ ਦਾ ਡੈਡਲਾਈਨ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਜਿਹੜਾ ਗੈਰੀ ਆਨੰਦ ਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ। ਆਪਰੇਸ਼ਨ ਕੇਂਦਰ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ
ਉਹ ਹਰ ਜਗ੍ਹਾ ਦੇਖੋ ਇਹ ਚੀਜ਼ ਨੂੰ ਘਟਾਇਆ ਜਾ ਰਿਹਾ, ਕਾਮੇ ਘੱਟ ਕੀਤੇ ਜਾ ਰਹੇ ਨੇ ਹਰ ਢਾਂਚੇ ਦੇ ਵਿੱਚੋਂ, ਤੇ ਜਦੋਂ ਫਿਰ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਫਿਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ, ਇਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਆ ਉਹ ਸੇਫਟੀਆਂ ਦਿੱਤੀਆਂ ਹੋਈਆਂ ਨੇ, ਜਦੋਂ ਨੌਕਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ ਮੂਲ ਵਾਸੀ ਭਾਈਚਾਰੇ ਦੇ ਵਿੱਚ ਨਹੀਂ ਲੱਗਦੀ, ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ। ਪਿਛਲੇ ਸਭ ਤੋਂ ਤਾਜ਼ੇ ਬਜਟ ਦੇ ਵਿੱਚ ਫੈਡਰਲ ਸਰਕਾਰ ਨੇ ਇੱਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ ਸਥਾਪਿਤ ਕਰਨ ਦੇ ਲਈ 5 ਸਾਲਾਂ ਦੇ ਵਿੱਚ 31.67 ਕਰੋੜ ਜਾਣੀ ਕਿ $316.7 million ਨਿਵੇਸ਼ ਕੀਤੇ ਨੇ। ਮਈ ਦੇ ਵਿੱਚ ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਦੇ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਦੇ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ ਲੀਜ਼ ਕਰਨ ਦੇ ਲਈ ਇਸ ਫੰਡ ਦੀ ਵਰਤੋਂ ਕੀਤੀ, ਜਿਸ ਦੇ ਵਿੱਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ, ਬਰਡ ਡੋਗ ਪਲੇਨ ਜਿਹੜੇ ਨੇ ਨਿਗਰਾਨੀ ਅਤੇ ਤਾਲਮੇਲ ਕਰਨ ਦੇ ਲਈ ਵਰਤਿਆ ਜਾਣ ਵਾਲਾ ਜਹਾਜ਼ ਹੈ ਉਹ ਸ਼ਾਮਲ ਨੇ। ਪਿਛਲੇ ਨਵੰਬਰ ਦੇ ਵਿੱਚ ਸਰਕਾਰ ਨੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਲਈ ਇੱਕ ਅਤਿ ਆਧੁਨਿਕ ਸੁਵਿਧਾ ਸ਼ੁਰੂ ਕੀਤੀ, ਜਿਸਦਾ ਜ਼ਿਕਰ ਜਿਹੜਾ ਸੀਗਾ ਕਾਰਨੀ ਦੀ ਐਤਵਾਰ ਦੀ ਪੋਸਟ ਦੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਨਵਾਂ ਆਪਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰੀਟਰੀਆਂ ਤੇ ਕੈਨੇਡੀਅਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਤੇ ਮੌਜੂਦਾ ਤੇ ਆਉਣ ਵਾਲਿਆਂ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ। ਸੋਮਵਾਰ 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਵਿੱਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਤੇ ਇਸਦੇ ਸਮੇਂ ਫਰੰਟ ਲਾਈਨ ਜਿਹੜੀ ਹੈ ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰ ਫਾਈਟਰਾਂ ਦੇ ਕੰਮ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ। ਕਟੌਤੀਆਂ ਤੋਂ ਪਹਿਲਾਂ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ GOC ਵਸੀਲਿਆਂ ਦੀ ਥੋੜ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ। 2024 ਦੇ ਵਿੱਚ ਕੈਨੇਡੀਅਨ ਪ੍ਰੈਸ ਦੇ ਵੱਲੋਂ ਪ੍ਰਾਪਤ ਕੀਤੇ ਗਏ ਇੱਕ ਅੰਦਰੂਨੀ ਮੀਮੋ ਤੋਂ ਪਤਾ ਲੱਗਿਆ ਸੀ ਕਿ ਸੈਂਟਰ ਵਿਖੇ ਬਜਟ ਦੇ ਵਿੱਚ ਬਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਤੇ ਉਹਨਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਦੇ ਅਨੁਸਾਰ ਇਹ ਆਪਰੇਸ਼ਨ ਸੈਂਟਰ ਲਗਭਗ ਇੱਕ ਦਹਾਕੇ ਤੋਂ ਢਾਂਚਾਗਤ ਘਾਟੇ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਉਹ ਗੱਲਬਾਤ ਦੁਨੀਆਂ ਦੇ ਵਿੱਚ, ਖਾਸ ਕਰ ਕੈਨੇਡਾ ਦੇ ਵਿੱਚ ਜੋ ਅੱਗਾਂ ਲੱਗੀਆਂ ਹੋਈਆਂ ਨੇ, 950 ਅੱਗਾਂ ਲੱਗੀਆਂ ਹੋਈਆਂ ਨੇ, 241 ਕੰਟਰੋਲ ਤੋਂ ਬਾਹਰ ਨੇ ਤੇ ਹਾਲਾਤ ਨੇ ਕਿੰਨੇ ਜੀਵ ਜੰਤੂ, ਹੋਰ ਸਾਰੀਆਂ ਚੀਜ਼ਾਂ ਤੇ ਇਹਦੇ ਪਿੱਛੇ ਇੱਕ ਹੋਰ ਵੀ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਜਿਹੜਾ ਬਾਇਓਫਿਊਲ ਦੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ ਇਹਦੇ ਵਿੱਚ, ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝ ਪਾਉਂਦਾ। ਨਾਲ ਨਾਲ ਇਸ ਨੂੰ ਕੰਪਲੀਟ ਕਰਦੇ ਹਾਂ ਫਿਰ ਇਹਦਾ ਕਾਰਨ ਕੀ ਹੈ ਪੂਰਾ। ਵਿਗਿਆਨੀਆਂ ਦੇ ਅਨੁਸਾਰ ਜਿਹੜਾ ਸਾਡੇ ਧੂੰਏ ਵਾਲੇ ਅਸਮਾਨਾਂ ਦਾ ਇੱਕ ਹੀ ਹੱਲ ਹੈ, ਫੋਸਿਲ ਫਿਊਲ ਦੀ ਜਿਹੜੀ ਵਰਤੋਂ ਬੰਦ ਕਰਨਾ। ਇਨਾਇਤ ਸਿੰਘ ਉਹਨਾਂ ਦਾ ਲੇਖ ਹੈ ਇਹ ਤੇ ਅਨੁਵਾਦ ਇਹਦਾ ਪੰਜਾਬੀ ਦੇ ਵਿੱਚ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ। ਇਸੇ ਜਾਣਕਾਰੀ ਦੇ ਨਾਲ ਸਾਂਝਾ ਕਰਦੇ ਹਾਂ। ਜਿਹੜੀਆਂ ਕੈਨੇਡਾ ਦੇ ਵਿੱਚ ਅੱਗਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿੱਚ ਇਹ ਰਿਪੋਰਟ ਹੈ CBC ਦੇ ਆਨਲਾਈਨ ਸਾਈਟ ਦੇ ਉੱਤੇ 18 ਜੁਲਾਈ ਨੂੰ ਪ੍ਰਕਾਸ਼ਿਤ ਹੋਈ ਸੀ ਤੇ ਸੁਖਵੰਤ ਹੁੰਦਲ ਜੀ ਇਹਦਾ ਅਨੁਵਾਦ ਕਰਦੇ ਆ। ਪੰਜਾਬੀ ਚ ਲਿਖਦੇ ਆ ਕਿ ਦੱਖਣੀ ਓਨਟਾਰੀਓ ਦੇ ਵਿੱਚ ਇਹ ਇੱਕ ਹੋਰ ਧੂੰਏ ਵਾਲੀ ਗਰਮੀ ਹੈ ਤੇ ਟੋਰਾਂਟੋ ਦੇ ਵਿੱਚ ਅਤੇ ਇਸਦੇ ਆਲੇ ਦੁਆਲੇ ਖਰਾਬ ਹਵਾ ਦੇ ਵਿੱਚ ਸਾਹ ਲੈਣ ਵਾਲੇ ਲੋਕ ਇੱਕ ਵਾਰ ਫਿਰ ਪੁੱਛ ਰਹੇ ਨੇ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਕੀ ਕਰ ਸਕਦੀਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਤੇ ਓਟਾਵਾ ਤੋਂ ਵਾਧੂ ਮਦਦ ਮੰਗ ਲਈ। ਅਮਰੀਕਾ ਦੇ ਵਿੱਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਸਰਹੱਦ ਪਾਰ ਧੂੰਏ ਨੂੰ ਆਉਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕੇ, ਪਰ ਮਾਹਰਾਂ ਦਾ ਕਹਿਣਾ ਕਿ ਸਿਆਸਤ ਜਿਹੜੀ ਹੈ ਇੱਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ। ਅੱਗ ਕੈਨੇਡਾ ਦੇ ਜੰਗਲਾਂ ਦਾ ਇੱਕ ਕੁਦਰਤੀ ਹਿੱਸਾ ਹੈ ਤੇ ਗਰਮ ਹੋ ਰਿਹਾ ਜਲਵਾਯੂ ਇਨ੍ਹਾਂ ਅੱਗਾਂ ਨੂੰ ਵਧੇਰੇ ਤਿੱਬਰ ਕਰ ਰਿਹਾ ਤੇ ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ। ਪ੍ਰਮੁੱਖ ਸ਼ਹਿਰਾਂ ਦੇ ਵਿੱਚ ਧੂੰਆਂ ਪਹੁੰਚਣ ਦੀ ਸੰਭਾਵਨਾ ਦੇ ਵਿੱਚ ਵਾਧਾ ਜਿਹੜਾ ਕਰ ਰਿਹਾ। ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਪੈਟ੍ਰਿਕ ਜੇਮਸ ਨੇ ਕਿਹਾ ਕਿ ਇਸ ਦੇ ਵਿੱਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ, ਪਰ ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਦੇ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਦੇ ਵਿੱਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਦੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਹਨਾਂ ਅੱਗਾਂ ਦੀ ਤੀਬਰਤਾ ਦੇ ਵਿੱਚ ਕਈ ਗੁਣਾ ਜ਼ਿਆਦਾ ਅਸਰ ਪੈ ਸਕਦਾ ਹੈ।
ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਦੇ ਵਿੱਚ ਬਦਲਣ ਵਾਲੇ ਧੂਏ ਵਾਲੇ ਆਸਮਾਨਾਂ ਦੇ ਪਿੱਛੇ ਇੱਕ ਜਲਵਾਯੂ ਪ੍ਰਣਾਲੀ ਹੈ ਜੋ ਜੰਗਲਾਤ ਪਹਿਲਾਂ ਅਨੁਮਾਨ ਨਾਲ ਲਾਏ ਜਾ ਸਕਣ ਕਿ ਜਿਹੜਾ ਆਪਣਾ ਅਨਪ੍ਰੀਡੀ ਡਿਕਟੇਬਲ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਦੇ ਨਾਲ ਸੁਕਾ ਦਿੰਦੀਆਂ ਨੇ। ਮੌਸਮ ਦੀਆਂ ਹਾਲਾਤਾਂ ਨੇ ਜਿਹੜਾ ਪੈਟਰਨ ਜਿਹੜਾ ਉਹਦਾ ਮੌਸਮ ਦਾ ਹੈ ਧੂਏ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਦੇ ਵਿੱਚ ਲਿਜਾ ਸਕਦੀ ਹੈ। ਹਵਾ ਜਿਹੜੀ ਹੈ ਜੰਗਲਾਂ ਅੱਗਾਂ ਦਾ ਜਿਹੜਾ ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਾਤਾਂ ਦੇ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਇਸ ਵਾਰ ਵੀ ਜਿਹੜਾ ਇੱਕ ਅਸਧਾਰਨ ਤੌਰ ਦੇ ਉੱਤੇ ਮਜ਼ਬੂਤ ਮੌਸਮ ਦੀ ਜਿਹੜੀ ਅਲ ਨੀਨੋ ਹਾਲਤ ਪੈਟਰਨ ਜਿਹੜਾ ਹੈ ਉਹਨੇ ਧੂੰਏ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਦੇ ਵਿੱਚ ਸੰਭਾਵਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏ ਨੂੰ ਰੋਕ ਲਿਆ ਹੋਵੇ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ। ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਡੀਨ ਅਤੇ ਜਲਵਾਯੂ ਵਿਗਿਆਨੀ ਜਿਹੜੇ ਨੇ ਜੋਨਾਥਨ ਓਵਰਪੈਕ ਨੇ ਕਿਹਾ ਕਿ ਵਿਸ਼ਵ ਵਿਆਪੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਜਿਹੜੀ ਹੈ ਅਤੇ ਧਰਤੀ ਦੇ ਗਰਮ ਹੋਣ ਦੇ ਕਾਰਨ ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ। ਇਸ ਦੇ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ। ਕੈਨੇਡਾ ਗਲੋਬਲ ਔਸਤ ਦੇ ਨਾਲ ਕੀਤੇ ਤੇਜ਼ੀ ਦੇ ਨਾਲ ਗਰਮ ਹੋ ਰਿਹਾ। ਔਸਤ ਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਕੈਨੇਡਾ ਗਰਮ ਹੋ ਰਿਹਾ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਦੇ ਨਾਲ ਗਰਮ ਹੋ ਰਿਹਾ ਜਦੋਂ ਕਿ ਕੈਨੇਡਾ ਜਾਂ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ 4 ਗੁਣਾ ਦਰ ਦੇ ਨਾਲ ਗਰਮ ਹੋ ਰਿਹਾ ਜਿਹਦੇ ਨਾਲ ਉੱਤਰੀ ਖੇਤਰਾਂ ਦੇ ਵਿੱਚ ਪਿਘਲ ਰਹੇ ਜਿਹੜਾ ਹੈ ਪਰਮਾ ਫੋਰਸਟਸ ਕੋਈ ਵੀ ਅਜਿਹਾ ਜ਼ਮੀਨ ਜੋ 0 ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਦੇ ਵਿੱਚ ਘੱਟੋ ਘੱਟ 2 ਸਾਲਾਂ ਲਈ ਜੰਮੀ ਰਹਿੰਦੀ ਹੈ ਉਹ ਜਿਹੜੇ ਪਿਘਲ ਰਹੇ ਨੇ ਚਿੰਤਾਵਾਂ ਵੱਧ ਰਹੀਆਂ ਨੇ। ਇਹ ਕਾਰਬਨ ਦੇ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਜੋ ਵਾਯੂ ਮੰਡਲ ਦੇ ਵਿੱਚ ਧਰਤੀ ਦੇ ਗਰਮ ਹੋਣ ਦੇ ਵਿੱਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ ਤੇ ਮਥੇਨ ਛੱਡ ਸਕਦੀ ਹੈ। ਓਵਰਪੈਕ ਨੇ ਕਿਹਾ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਕੋਈ ਨਵਾਂ ਨਹੀਂ ਤੇ ਇਹ ਹੋਰ ਵੀ ਬਦਤਰ ਹੋ ਸਕਦਾ ਤੇ ਪਰਮਾ ਫਰੋਸਟ ਜਿਹੜਾ ਹੈ ਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਾਰਬਨ ਜਮ੍ਹਾਂ ਹੈ। ਆਰਕਟਿਕ ਜਿਹੜਾ ਪਰਮਾ ਫਰੋਸਟ ਦੇ ਵਧੇਰੇ ਵਿਆਪਕ ਤੌਰ ਦੇ ਉੱਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ ਇਸ ਦੇ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਵਿੱਚ ਸਰਕਾਰਾਂ ਕੀ ਕਰ ਸਕਦੀਆਂ ਨੇ? ਮਾਰ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰ ਨੇ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਜਲਵਾਯੂ ਵਿਗਿਆਨੀ ਜੀਵ ਗੇਡਾਲੋਫ ਨੇ ਦੱਸਿਆ ਕਿ ਇਸ ਸਮੇਂ ਨੋਵਾ ਸਕੋਸ਼ੀਆ ਦੇ ਵਿੱਚ ਅੱਗ ਲੱਗੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਦੂਰ ਉੱਤਰ ਦੇ ਵਿੱਚ ਵੀ ਅੱਗ ਲੱਗੀ ਹੋਈ ਹੈ। ਇਸ ਦੇ ਲਈ ਅਸੀਂ ਵਸੀਲਿਆਂ ਨੂੰ ਇੱਧਰ ਉੱਧਰ ਨਹੀਂ ਲਿਜਾ ਸਕਦੇ ਹਾਂ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਦੇ ਨਾਲ ਦੇਸ਼ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤਬਦੀਲ ਕਰ ਲੈਂਦੇ ਸੀ। ਇਸ ਸਥਿਤੀ ਨੇ ਕੈਨੇਡਾ ਦੇ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰ ਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦੇ ਦਿੱਤਾ ਹੈ। ਮਾਰਾਂ ਦਾ ਕਹਿਣਾ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਇਸ ਸਾਲ ਓਨਟਾਰੀਓ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਵੱਡੇ ਸ਼ਹਿਰਾਂ ਦੇ ਵੱਲ ਧੂੰਆਂ ਭੇਜਣ ਦੇ ਲਈ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ ਜਲਵਾਯੂ ਵਿਗਿਆਨੀ ਨੇ ਆਨਲਾਈਨ ਪਾਈ ਇੱਕ ਵਿਸਤ੍ਰਿਤ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਦੇ ਵਿੱਚ ਅੱਗ ਅਕਸਰ ਤਿੱਬਰ ਕਰਾਊਨ ਫਾਇਰ ਦਰਖਤਾਂ ਦੇ ਉੱਪਰਲੇ ਸਿਰਿਆਂ ਦੇ ਉੱਤੇ ਲੱਗਣ ਵਾਲੀ ਅੱਗ ਜਿਹੜੀ ਹੈ ਵਜੋਂ ਬਲਦੀ ਹੈ ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਜਿਹੜੀਆਂ ਪਹੁੰਚ ਜਾਂਦੀਆਂ ਨੇ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤਿੱਬਰ ਹੁੰਦੀਆਂ ਨੇ। ਹੌਸ ਫਾਦਰ ਨੇ ਜਿਹੜਾ ਸੀਗਾ ਅੱਗੇ ਲਿਖਿਆ ਕਿ ਇਹ ਇੱਕ ਅਜਿਹੇ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਕਿ ਫਿਰ ਅੱਤ ਦੇ ਮੌਸਮ ਅਧੀਨ ਜਿਹੜਾ ਭਿਆਨਕ ਰੂਪ ਦੇ ਵਿੱਚ ਸੜਦਾ ਹੈ। ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ
ਘਾੜਿਆਂ ਦੇ ਇੱਕ ਗਰੁੱਪ ਨੇ ਕੈਨੇਡਾ ਤੋਂ ਧੂਏ ਦੇ ਨਾਲ ਨਜਿੱਠਣ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਕਦਮ ਜੋ ਉਨ੍ਹਾਂ ਦੇ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ, ਓਹਾਹੋ ਦੇ ਜਿਹੜਾ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਹ ਧੂਏ ਦੇ ਨਾਲ ਨਿਪਟਣ ਦੇ ਵਿੱਚ ਅਸਫਲ ਰਹਿਣ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਦੇ ਨੇ ਜਿਹੜਾ ਸੀ ਜਲਵਾਯੂ ਦੇ ਵਿੱਚ ਤਬਦੀਲੀ, ਕਲਾਈਮੇਟ ਚੇਂਜ ਜਾਂ ਫੋਸਿਲ ਫਿਊਲ, ਤੇਲ, ਗੈਸ, ਕੋਲਾ ਆਦਿ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਤੇ ਦੱਖਣੀ ਪੱਛਮੀ ਕੈਨੇਡਾ ਦੇ ਜੰਗਲਾਂ ਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆਂ ਦੀਆਂ ਫੋਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਦੇ ਨਾਲ ਸਿੱਧਾ ਜੋੜ ਦਿੱਤਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਇਹ ਹੈ ਜੀ ਨੁਕਤਾ ਪਿੱਛੇ, ਅੱਗਾਂ ਲੱਗਦੀਆਂ ਨੇ ਤੇ ਲਗਾਈਆਂ ਜਾਂਦੀਆਂ ਨੇ। ਉਹਨਾਂ ਦੇ ਉੱਤੋਂ ਜੋ ਲੱਕੜ ਜਾਂ ਉਹ ਧਰਤੀ ਜਿਹੜੀ ਸੜਦੀ ਹੈ, ਬਲਦੀ ਹੈ, ਫਿਰ ਉਹਦੇ ਉੱਤੋਂ ਫਾਇਦਾ ਲਿਆ ਜਾ ਸਕੇ। ਜਿਹਦੇ ਵਿੱਚ ਬਹੁਤ ਸਾਰਾ ਜੰਗਲ ਤਬਾਹ ਕਰਕੇ ਅੱਗ ਦੀ ਭੇਂਟ ਚੜਾ ਕੇ ਬਾਅਦ ਦੇ ਵਿੱਚ ਉਹਦੇ ਉੱਤੇ ਕਬਜ਼ਾ ਵੀ ਕੀਤਾ ਜਾਂਦਾ ਹੈ, ਫਿਰ ਕੰਸਟਰਕਸ਼ਨ ਵੀ ਹੁੰਦੀ ਹੈ, ਉਸਾਰੀਆਂ ਵੀ ਹੁੰਦੀਆਂ ਨੇ, ਸਾਰਾ ਕੁਝ ਹੀ ਚੱਲਦਾ ਜੀ, ਇਹਦੇ ਪਿੱਛੇ ਬਹੁਤ ਕੁਝ ਹੈ। ਓਵਰਪੈਕ ਦਾ ਕਹਿਣਾ ਹੈ ਕਿ ਅਸੀਂ ਕਈ ਛੋਟੀਆਂ ਸਮੱਸਿਆ ਦੇ ਮੇਲ ਕਾਰਨ ਪੈਦਾ ਹੋਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੋਸਿਲ ਫਿਊਲ, ਤੇਲ, ਗੈਸ, ਕੋਲੇ ਦੀ ਵਰਤੋਂ ਨੂੰ ਬੰਦ ਕੀਤਾ ਜਿਹੜਾ ਜਾਵੇ। ਲੋ ਦੋਸਤੋ, ਇਹ ਸੀ ਜੀ ਅੱਜ ਦੀ ਸਾਰੀ ਹੀ ਵਾਰਤਾਲਾਪ ਇੱਕ ਚੰਪੈਂਜੀ ਗੁਰੀਲੇ ਤੋਂ ਲੈ ਕੇ ਮਨੁੱਖੀ ਹਾਲਾਤਾਂ ਦੇ ਤੇ ਬਿਜ਼ਨਸਮੈਨਾਂ ਦੇ ਤੇ ਕਾਰਪੋਰੇਟ ਢਾਂਚਿਆਂ ਦੀ ਜਿਹੜੀ ਹੈ ਹਕੂਮਤ ਹਰ ਪਾਸੇ ਜਿਹੜੀ ਹੈ ਚੱਲ ਰਹੀ ਹੈ, ਕੁਝ ਨਾ ਕੁਝ ਫਾਇਦਾ ਲੈਣ ਦੇ ਲਈ ਕੁਝ ਨਾ ਕੁਝ ਗਵਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਮਨੁੱਖ ਦੀ ਨਸਲ ਅੱਗੇ ਜਾ ਕੇ ਬਚੇਗੀ ਨਹੀਂ ਬਚੇਗੀ, ਪਰ ਧਰਤੀ ਨੂੰ ਹੜੱਪਣ ਦੇ ਬਹਾਨਿਆਂ ਦੇ ਤਹਿਤ ਸਾਰਾ ਕੁਝ ਥੱਲੇ ਹੋ ਰਿਹਾ। ਲੋ ਜੀ ਦੋਸਤੋ, ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਸਾਹਿਬ ਆਖਰ ਦੇ ਵਿੱਚ ਕਹਿੰਦੇ ਨੇ, ਲਿਖਦੇ ਨੇ, ਭਾਜੀ ਸਮਾਜ ਸਮਝਾ ਦਿਓ, ਹੁਣ ਮੈਂ ਜਾਗਦਾ ਹੀ ਆ, ਕਹਿੰਦੇ ਸੀ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀਰਾ ਸਾਹਿਬ, ਪਤਾ ਨੀ ਮੈਨੂੰ ਕੀ ਕਹਿਣਾ ਚਾਹੁੰਦੇ ਨੇ। ਚਲੋ ਜੇ ਕਾਲ ਕਰਨੀ ਚਾਹੁੰਗੇ ਤਾਂ ਜ਼ਰੂਰ ਕੱਲ ਨੂੰ ਵੀ ਗੱਲਬਾਤ ਕਰ ਲਾਂਗੇ ਜੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਗੇ। ਲਓ ਦੋਸਤੋ, ਸਮਾਂ ਬਹੁਤ ਤੇਜ਼ੀ ਦੇ ਨਾਲ ਵੱਧ ਗਿਆ ਤੇ 2.5 ਘੰਟੇ ਲੱਗ ਗਏ ਅੱਜ ਫਿਰ, ਤੇ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਾਂਗੇ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸਹੀ ਸਲਾਮਤ ਹੋਣਗੇ ਤੇ ਵਾਰਤਾਲਾਪ ਦੇ ਲਈ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਤੁਹਾਡੀ ਉਡੀਕ ਰਹੇਗੀ ਫੋਨ ਕਾਲਾਂ ਦੀ ਵੀ। ਅੱਜ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਗੁਰੂ ਚੇਲਾ ਪਰੰਪਰਾ ਦੇ ਉੱਤੇ, ਵਿਰਸਾ ਜਾਂ ਫਿਰ ਜੀਵਨ ਦੀ ਲੋੜ, ਕਿ ਅਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਫਿਰ ਤਕਨੀਕਾਂ ਬਦਲ ਗਈਆਂ, ਸਾਰਾ ਕੁਝ ਰੀਤਾਂ ਬਦਲ ਗਈਆਂ ਨੇ ਤੇ ਕੀ ਇਹਨਾਂ ਚੀਜ਼ਾਂ ਦੀ ਜ਼ਰੂਰਤ, ਅਹਿਮੀਅਤ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਾਂ ਮਹਿਸੂਸ ਕਰਦੇ ਹਾਂ ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਦੁਨੀਆਦਾਰੀ ਦੀ ਗੱਲ ਵੱਲ ਨੂੰ ਚੱਲਦੇ ਹਾਂ ਤੇ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਕੁਝ ਹੀ ਪਲਾਂ ਤੱਕ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਗੁਰੀਮਾਨ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਜਲੌਰ ਬਾਈ ਸੀ, ਜਲੌਰ ਸਿੰਘ ਜੀ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਤੇ ਬੋਲੋ ਜਨਾਬ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ। ਤੇ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਦਾ ਸਮਾਂ ਹੋਇਆ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਹੋਏ ਨੇ। ਇਸੇ ਤਰ੍ਹਾਂ ਯੂਰਪ ਦੀਆਂ ਘੜੀਆਂ ਦੇ ਉੱਤੇ ਤਕਰੀਬਨ ਸਮਾਂ 6:07 ਦਾ ਤੇ ਬਾਕੀ ਆਪੋ ਆਪਣੇ ਮੁਲਕਾਂ ਦੇ ਮੁਤਾਬਕ ਘੜੀਆਂ ਦਾ ਮੇਲ ਕਰ ਲਿਆ ਕਰੋ, ਮਿਲਾ ਲਿਆ ਕਰੋ ਤੇ ਭਾਰਤੀ ਸਮਾਂ 9:30 ਤੇ ਫਿਨਲੈਂਡ ਦਾ ਸਮਾਂ ਸ਼ਾਮ ਦੇ 7:00 ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ। ਚੰਗਾ ਲੱਗੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ 29 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਕਿ ਜਦੋਂ ਮੈਂ ਮਰ ਰਿਹਾ ਹੋਵਾਂ ਤਾਂ ਅਰਦਾਸ ਕਰਨ ਦੀ ਥਾਂ ਦੇ ਉੱਤੇ ਕਿਸੇ ਡਾਕਟਰ ਨੂੰ ਬੁਲਾ ਲੈਣਾ, ਸ਼ਾਇਦ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਵਿਚਰ ਸਕਾਂਗਾ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 29/7/1748 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਕੰਪਨੀ ਦੀ ਮਦਦ ਦੇ ਲਈ ਅੰਗਰੇਜ਼ ਫੌਜ ਦੀ ਪਹਿਲੀ ਟੁਕੜੀ ਭਾਰਤ ਦੇ ਵਿੱਚ ਪਹੁੰਚੀ ਸੀ। 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਆਸਟ੍ਰੇਲੀਆ ਨੇ ਸਰਬੀਆ ਦੇ ਉੱਤੇ ਹਮਲਾ ਕੀਤਾ, ਯੂਰਪੀ ਕੰਟਰੀਆਂ ਦੇ ਉੱਤੇ, ਤੇ ਵਿਸ਼ਵ ਜੰਗ ਦਾ ਕਾਰਨ ਬਣਿਆ। ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜੰਗ ਜਿਹੜੀ ਸ਼ੁਰੂ ਹੋ ਗਈ ਸੀ ਤੇ 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ ਹੁੰਦਾ ਹੈ। 1939 ਦੇ ਵਿੱਚ BBC ਰੇਡੀਓ ਤੋਂ ਪ੍ਰਸਾਰਣ ਸ਼ੁਰੂ ਹੋਇਆ ਤੇ 1982 ਦੇ ਵਿੱਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਕਾਮਰੇਡ ਸੋਹਣ ਸਿੰਘ ਕੌਣ ਸਨ? ਜੋਸ਼, ਇਹਨਾਂ ਦਾ ਜਨਮ ਜਿਹੜਾ ਸੀ ਚੇਤਨਪੁਰਾ ਅੰਮ੍ਰਿਤਸਰ ਵਿਖੇ ਹੁੰਦਾ ਤੇ 12 ਨਵੰਬਰ 1898 ਨੂੰ ਲਾਲ ਸਿੰਘ ਉਹਨਾਂ ਦੇ ਘਰੇ। ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ। ਲਾਲ ਸਿੰਘ ਦੇ 3 ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਸੋਹਣ ਸਿੰਘ ਵੱਡਾ ਸੀ ਤੇ 1912 ਦੇ ਵਿੱਚ ਪ੍ਰਾਇਮਰੀ ਕਰਨ ਉਪਰੰਤ 8ਵੀਂ ਮਜਿੱਠਾ ਸਕੂਲ ਤੋਂ ਜੀ ਕੀਤੀ ਗਈ ਤੇ DAV ਸਕੂਲ ਦੇ ਵਿੱਚ ਜਿਹੜਾ ਸੀ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋ ਤੇ ਮੋਹਨ ਸਿੰਘ ਨਾਗੋਕੇ ਦਾ ਜਿਹੜਾ ਵੀ ਸਾਥ ਉਹਨਾਂ ਨੂੰ ਮਿਲਿਆ। ਉੱਥੋਂ BA ਕੀਤੀ, ਹੁੰਬਲੀ ਬੰਬਈ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ 1918 ਦੇ ਵਿੱਚ ਪਿਤਾ ਦੀ ਮੌਤ ਹੋਣ ਦੇ ਉੱਤੇ ਪਿੰਡ ਵਾਪਸ ਆ ਜਾਂਦੇ ਆ। ਮਜਿੱਠੇ ਦੇ ਵਿੱਚ ਅਧਿਆਪਕ ਲੱਗ ਗਏ ਤੇ 1921 ਨੂੰ ਅਕਾਲੀ ਲਹਿਰ ਦੇ ਵਿੱਚ ਭਾਗ ਲੈ ਲਿਆ। SGPC ਦੇ ਮੈਂਬਰ ਬਣਨ ਤੇ ਉਹਨਾਂ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕੀਰਤੀ ਦੇ ਵੱਲੋਂ ਜਾਰੀ ਅਖ਼ਬਾਰ ਕੀਰਤੀ ਦੇ ਐਡੀਟਰ ਬਣੇ। ਕੀਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢਿਆਂ ਵਿੱਚੋਂ ਸਨ, ਮੋਢੀਆਂ ਚੋਂ ਸਨ। 1927 ਤੋਂ 1929 ਦਾ ਸਫ਼ਰ ਜਿਹੜਾ ਤੱਕ ਇਸ ਦੇ ਜਨਰਲ ਸਕੱਤਰ ਰਹੇ ਤੇ 1928 ਦੇ ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਨਾਲ ਨੌਜਵਾਨ ਭਾਰਤ ਸਭਾ ਰਾਹੀਂ ਜੁੜੇ ਰਹੇ। ਮੇਰਠ ਸਾਜਿਸ਼ ਕੇਸ ਜਿਹੜਾ ਸੀ ਉਹਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਇਕੱਲੇ ਕਮਿਊਨਿਸਟ ਮੈਂਬਰ ਬਣੇ ਤੇ 1939 ਤੋਂ ਲੈ ਕੇ 1948 ਤੇ 1962 ਦੇ ਵਿੱਚ ਵੀ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਉਹ ਕੀਰਤੀ ਜੰਗ ਆਜ਼ਾਦੀ ਨਵਾਂ ਜ਼ਮਾਨਾ ਦੇ ਸੰਪਾਦਕ ਰਹੇ। ਉਹਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਅਕਾਲੀ ਮੋਰਚਿਆਂ ਦਾ ਇਤਿਹਾਸ, ਗਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਆਦਿ ਲਿਖੀਆਂ। ਉਹ ਸਾਰੀ ਹੀ ਉਮਰ ਭਾਰਤੀ ਕਮਿਊਨਿਸਟ ਪਾਰਟੀ CPI ਦੇ ਮੈਂਬਰ ਰਹੇ। ਉਹ ਸੁਤੰਤਰਤਾ ਦੇ ਮਹਾਨ ਸੁਤੰਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਕਿਤਾਬ ਦੇ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19 ਦਸੰਬਰ 1928 ਦੇ ਵਿੱਚ ਇਹਨਾਂ ਦੇ ਕੋਲ ਰਾਤ ਰਹਿਣ ਦੇ ਉਪਰੰਤ ਜਾਣ ਲੱਗੇ ਪੜ੍ਹਨ ਦੇ ਲਈ ਲੈ ਗਏ ਸਨ ਪਰ ਬਾਅਦ ਦੇ ਵਿੱਚ ਇਹਨਾਂ ਦਾ ਕਦੇ ਮੇਲ ਨਾ ਹੋ ਸਕਿਆ। ਜੋਸ਼ ਜੀ ਨੇ ਲਿਖਿਆ ਸੀ ਕਿ ਅਸੀਂ ਭੂਤ ਪ੍ਰੇਤਾਂ, ਅੰਧ ਵਿਸ਼ਵਾਸਾਂ, ਮਰ ਚੁੱਕੀਆਂ ਕਦਰਾਂ ਕੀਮਤਾਂ, ਰੋਹ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਤੇ ਖਿਆਲਾਂ ਨੂੰ ਅਪਣਾ ਕੇ ਹੀ ਅੱਗੇ ਲੈ ਜਾ ਸਕਦੇ ਹਾਂ। ਉਹਨਾਂ ਨੇ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਦੇ ਨਾਲ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਤੇ ਚੰਗੀਆਂ ਪੁਸਤਕਾਂ ਜਿਹੜੀਆਂ ਸੀ ਗੰਦ ਮੰਦ ਨੂੰ ਦੂਰ ਕਰਨ ਤੇ ਭਵਿੱਖ ਦੇ ਸੁਚੱਜ ਲਈ ਜਿਹੜਾ ਸੀਗਾ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਨੇ। ਮਨੁੱਖ ਨੂੰ ਸੱਭਿਆਚਾਰ ਤੋਂ ਸੱਭਿਅਤ ਜਿਹੜਾ ਬਣਾਉਣ ਦੇ ਲਈ ਰਸਤਾ ਸਾਫ਼ ਕਰਦੀਆਂ ਨੇ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ। ਕਾਮਰੇਡ ਸੋਹਣ ਸਿੰਘ ਜੋਸ਼ ਦੀ ਵਸੀਅਤ ਦੇ ਵਿੱਚ ਉਹ ਲਿਖਦੇ ਹੈ ਕਿ ਮੈਂ ਇੱਕ ਕਮਿਊਨਿਸਟ ਹਾਂ ਜਿਸਦਾ ਮਾਰਕਸਵਾਦ ਲੈਨਨਵਾਦ ਦੇ ਵਿੱਚ ਪੱਕਾ ਵਿਸ਼ਵਾਸ ਹੈ। ਮੈਂ ਕਮਿਊਨਿਸਟ ਪਾਰਟੀ ਦੇ ਬਣਾਉਣ ਤੇ ਇਸਦੇ ਵਿਕਾਸ ਦੇ ਲਈ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਿੱਸਾ ਪਾਇਆ ਹੈ। ਮੈਂ ਇੱਕ ਭਰਪੂਰ ਜੀਵਨ ਬਤੀਤ ਕਰਕੇ ਜਾ ਰਿਹਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਜੀਵਨ ਮਿਹਨਤੀ ਲੋਕਾਂ ਦੇ ਲਈ ਅਰਪਿਤ ਕੀਤਾ ਜਿਹੜੇ ਦੇਸ਼ ਦੀ ਦੌਲਤ ਦੇ ਸਰੋਤ ਨੇ। ਕਮਿਊਨਿਸਟ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਉੱਤੇ ਆਧਾਰ ਹੈ ਜਿਸ ਦੇ ਅਨੁਸਾਰ ਮਨੁੱਖ ਦਾ ਸਿਰਜਣ ਹਾਰ ਕੋਈ ਰੱਬ ਨਹੀਂ ਸਗੋਂ ਰੱਬ ਮਨੁੱਖ ਦੀ ਖੁਦ ਪੈਦਾਵਾਰ ਹੈ। ਸਵਰਗ ਨਰਕ ਦੀਆਂ ਕਹਾਣੀਆਂ ਮਿੱਥ ਨੇ। ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ ਹੋਵੇ, ਨਾ ਕੀਰਨਿਆਂ ਦੀ ਬਾਰਿਸ਼ ਹੋਵੇ, ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ। ਮੇਰੀ ਆਤਮਾ ਦੀ ਸ਼ਾਂਤੀ ਦੇ ਲਈ ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਆਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਹੀ ਇਸ ਦੀ ਜ਼ਰੂਰਤ ਹੈ। ਰੂਹਾਂ ਉਹਨਾਂ ਲੋਕਾਂ ਦੀਆਂ ਹੀ ਭੜਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ। ਮੈਂ ਇਹ ਸਭ ਕੁਝ ਇਸ ਦੇ ਲਈ ਲਿਖ ਕੇ ਪਿੱਛੇ ਛੱਡ ਕੇ ਜਾ ਰਿਹਾ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਦੇ ਵਿੱਚ ਘਸੀਟਿਆ ਨਾ ਜਾਵੇ ਤੇ ਸੰਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਰੋੜ ਦਿੱਤੀਆਂ ਜਾਣ, ਜੋ ਕਿ ਵਾਗੇ ਤੋਂ ਪਾਰ ਵਸਦੇ ਮੁਸਲਿਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਣੀ ਦਾ ਸਬੂਤ ਹੋਵੇਗਾ। ਤੇ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਬਾਰੇ ਫੈਸਲੇ ਲੈਣ ਦਾ ਅਧਿਕਾਰ ਮੇਰੀ ਪਾਰਟੀ ਨੂੰ ਹੀ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਦੇਸ਼ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਲਈ ਤੇ ਆਪਣੀਆਂ ਉਹ ਸੱਚੀਆਂ ਸੋਚੀਆਂ ਪਾਰਟੀਆਂ ਦੇ ਲਈ, ਕਾਮਰੇਡ ਸੋਹਣ ਸਿੰਘ ਜੋਸ਼। ਤੇ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਜ ਦਾ ਦੋਸਤੋ ਆਪਣਾ ਮੁੱਦਾ ਹੈ ਆਪਣਾ ਜੀ ਗੁਰੂ ਚੇਲਾ ਪਰੰਪਰਾ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਹਿਸਾਬ ਦੇ ਨਾਲ ਚੱਲਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਤੋਂ ਬਾਅਦ। ਅੱਜ ਦਾ ਵਿਸ਼ਾ ਗੁਰੂ ਚੇਲਾ ਪਰੰਪਰਾ, ਵਿਰਸਾ ਵਿਰਾਸਤ, ਪੰਜਾਬ, ਭਾਰਤੀ ਸੰਦਰਭ ਤੇ ਵਿਸ਼ਵ ਵਿਆਪੀ ਮਹੱਤਵ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਐਂਗਲ ਤੋਂ। कि गुरु चेला परंपरा सिर्फ एक धार्मिक ज सभ्याचारक संपर्क जिहड़ा संकल्प है जां मनुखी जीवन के हर खेत्र दे विच ज्ञान कदरां कीमतां ते अनुभव की जिहड़ी है विरासत ने ते इह जिहड़ा साडी जिंदगी दे विच अगे लिजाण दा जिहड़ा सब तों प्रभावशाली जां माध्यम है। पंजाब भारत ते पूरे संसार दे विच गुरु चेला परंपरा नूं किस नजरिए दे नाल देखिया जांदा है, अज दे डिजिटल अते आधुनिक युग दे विच इस दी की जड़ी है, भूमिका है, कि मैंटोर मैंटे अते गुरु शिष्य दा जिहड़ा रिश्ता अज भी साडी निजी समाजिक जां पेशेवर जिंदगी दे लई उन्ना ही महत्व रखदा है। ਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਨੇ ਸਾਡੇ ਉਸਤਾਦ ਸਮਜੀਤ ਸਿੰਘ ਸ਼ੰਮੀ ਜੀ ਤੇ ਕਰਦੇ ਉਹਨਾਂ ਦਾ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜੀ?
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੀਆਂ
0: ਨੂੰ ਜੀ ਜੀ ਉਸਤਾਦ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ।
1: ਅੱਜ ਬਹੁਤ ਹੀ ਖੂਬਸੂਰਤ ਵਿਸ਼ਾ ਤੁਸੀਂ ਭਾਰਤ ਸਾਹਿਬ ਰੱਖਿਆ ਹੈ, ਗੁਰੂ ਚੇਲਾ ਪਰੰਪਰਾ ਜੀ। ਤੋ ਇਹ ਵਾਕਈ ਇੱਕ ਨਾ ਤੁਸੀਂ ਨਾਲ ਟੈਗ ਲਾਈਨ ਲਾਈ ਆ, ਇਹ ਵਿਰਸਾ ਹੈਗਾ ਜਾਂ ਜੀਵਨ ਦੀ ਲੋੜ ਆ, ਨਾਲ ਕੁਐਸਚਨ ਮਾਰਕ ਜਦੋਂ ਆ ਗਿਆ ਨਾ ਵਿੱਚ, ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਣ ਜਾਂਦੀ ਹੈ।
0: ਬਿਲਕੁਲ ਹੈ ਜੀ।
1: ਅਸੀਂ ਜੇ ਇਹਨੂੰ ਘੋਖਣ ਦੀ ਗੱਲ ਕਰੀਏ ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਤੇ ਜਿਹੜਾ ਅੱਜ ਚਲੋ ਠੀਕ ਆ ਕਿ ਅੱਜ ਫੁੱਲ ਮੂਨ ਹੈ, ਪੂਰਨਮਾਸ਼ੀ ਆ, ਪੁੰਨਿਆ ਹੈ
0: ਜੀ,
1: ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਸਮਰਪਿਤ ਆ ਕਿ ਆਪਾਂ ਆਪਣੇ ਉਸਤਾਦ ਲੋਕਾਂ ਨੂੰ, ਜਿਹੜੇ ਗੁਰੂ ਲੋਕ ਨੇ, ਟੀਚਰ ਲੋਕ ਨੇ, ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਹਾਲਾਂਕਿ ਟੀਚਰ ਦੇ ਨਹੀਂ ਹੈ, ਲੇਕਿਨ ਗੁਰੂ ਇੱਕ ਸ਼ਬਦ ਬਹੁਤ ਵੱਡਾ ਹੈ। ਗੁਰੂ ਜਿਹੜਾ ਸ਼ਬਦ ਹੈ ਨਾ ਜੀ, ਇਹਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹਦਾ ਜਿਹੜਾ ਅਰਥ ਵੀ ਲੁਕਿਆ ਹੋਇਆ ਤੇ ਸਵਾਲ ਵੀ ਲੁਕਿਆ ਹੋਇਆ। ਗੁਰੂ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਰੋਸ਼ਨੀ। ਉਹ ਵਿਅਕਤੀ ਜਿਹੜਾ ਸਾਨੂੰ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ
0: ਜੀ,
1: ਉਹਨੂੰ ਆਪਾਂ ਗੁਰੂ ਕਹਿ ਸਕਦੇ ਹਾਂ।
0: ਬਿਲਕੁਲ,
1: ਐਸਾ ਨਹੀਂ ਹੈ ਕਿ ਐਸੇ ਬੰਦੇ ਨੂੰ ਆਪਾਂ ਚੁਣ ਲਈਏ ਕਿ ਭਾਈ ਇਹ ਸਾਨੂੰ ਜਿੰਨੇ ਕੁ ਹਨੇਰੇ ਚ ਆਪਾਂ ਬੈਠੇ ਹਾਂ ਉਦੋਂ ਜ਼ਿਆਦਾ ਵੀ ਬਲਬ ਫਿਊਜ਼ ਕਰਕੇ ਰੱਖ ਦੇ ਤੇ ਜਮਾ ਹੀ ਹਨੇਰੇ ਛੱਡ ਦੇ ਜਾ ਕੇ। ਤੋ ਜਿਹੜਾ ਜਿਹੜਾ ਸਾਨੂੰ ਹਨੇਰੇ ਹਨੇਰ ਚੋਂ, ਕਿਉਂਕਿ ਅਗਿਆਨਤਾ ਹੀ ਹਨੇਰ ਹੈ
0: ਜੀ,
1: ਜੇ ਸਾਨੂੰ ਨਹੀਂ ਪਤਾ, ਜੀਵਨ ਜਾਂਚ ਨਹੀਂ ਪਤਾ ਲੱਗ ਰਹੀ, ਜਾਂ ਸਾਨੂੰ ਇੱਕ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਬੰਦੇ ਤੋਂ ਬੰਦਾ ਬਣਨ ਵਾਲੇ ਜਿਹੜਾ ਪ੍ਰੋਸੈਸ ਆ
0: ਜੀ,
1: ਕਿ ਅਸੀਂ ਠੀਕ ਆ, ਅਸੀਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਹਾਂ, ਦੇਖ ਆਦਮੀ ਔਰ ਇਨਸਾਨ ਇਸ ਲੈਵਲ ਦੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਇਸ ਨਾਮ ਦੇ ਨਾਲ
0: ਜੀ।
1: ਜਿਹੜਾ ਬੰਦੇ ਨੂੰ ਬੰਦਾ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ ਹੈ
0: ਜੀ,
1: ਜਿਹੜਾ ਵਿਅਕਤੀ ਦੂਸਰੇ ਨੂੰ ਇਹਦੇ ਵਿੱਚ ਸਫਲ ਕਰ ਦਿੰਦਾ ਹੈ ਕਿਸੇ ਵੀ ਤਰੀਕੇ ਨਾਲ
0: ਜੀ,
1: ਉਹਨੂੰ ਉਹ ਗੁਰੂ ਕਿਹਾ ਜਾਂਦਾ ਹੈ। ਤੇ ਉਹ ਕਹਿੰਦੇ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ।
0: ਬਿਲਕੁਲ,
1: ਉਹ ਜਿਹੜਾ ਮਾਹੌਲ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਤਲਬ ਉਹ ਤੇ ਹੈਗਾ ਹੀ ਹੈਗਾ, ਪਰ ਇਹ ਯੂਨੀਵਰਸਲ ਆ, ਇਹ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸੱਚ ਮੰਨਿਆ ਜਾਂਦਾ ਹੈ
0: ਜੀ,
1: ਕਿ ਤੁਸੀਂ ਜੇ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਬੰਦਾ ਆਲਰੇਡੀ ਤਰੱਕੀ ਕਰ ਚੁੱਕਾ ਹੈ
0: ਜੀ,
1: ਉਹਦੇ ਨਾਲ ਤੇ ਉਹਦੇ ਕੋਲੋਂ ਤੇ ਕੁਝ ਤੇ ਸਿੱਖਣਾ ਹੀ ਪਏਗਾ। ਜਦੋਂ ਅਸੀਂ ਸਿੱਖਣ ਜਾਂਦੇ ਹਾਂ, ਸਿੱਖਣ ਜਾਣ ਦਾ ਜਿਹੜਾ ਮਾਹੌਲ ਹੈ ਨਾ, ਉਹ ਭਾਰਤ ਸਾਹਿਬ ਬੜਾ ਇੰਪੋਰਟੈਂਟ ਕਹਿੰਦੇ ਉਹ ਮੰਨਿਆ ਜਾਂਦਾ
0: ਜੀ।
1: ਜਿਵੇਂ ਮੰਨ ਲਓ ਕੋਈ ਬੰਦਾ ਘਰੋਂ ਡੋਲੂ ਲੈ ਕੇ ਦੁੱਧ ਲੈਣ ਚੱਲਿਆ, ਉਹ ਘਰੋਂ ਭਰ ਕੇ ਤਾਂ ਲਿਜਾਊਗਾ ਨੀ ਹੁਣ ਉਹਨੂੰ ਡੋਲੂ ਨੂੰ, ਖਾਲੀ ਲੈ ਕੇ ਜਾਊਗਾ, ਤੇ ਉਹ ਜਦੋਂ ਖਾਲੀ ਲੈ ਕੇ ਜਾਊਗਾ ਫਿਰ ਭਰ ਕੇ ਲਿਆਊਗਾ
0: ਜੀ।
1: ਪਰ ਜਿਹੜਾ ਬੰਦਾ ਘਰੋਂ ਭਰਿਆ ਲੈ ਕੇ ਜਾ ਰਿਹਾ ਹੈ
0: ਜੀ,
1: ਹੁਣ ਕੀ ਪਵਾ ਲਿਆ ਉਹ ਚ
0: ਜੀ,
1: ਉਹ ਬੰਦਾ ਜਿਹੜਾ ਉਹ ਰਿਸੀਵਰ ਨਹੀਂ ਬਣ ਸਕੇਗਾ। ਉਹਨੂੰ ਜਿਵੇਂ ਹੁਣ ਕਹਾਵਤਾਂ ਬਣੀਆਂ ਕਿ ਭਾਈ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਉਹਦੇ ਦਰਿਆ ਤੱਕ ਲਿਜਾ ਸਕਦੇ ਹੋ, ਲੇਕਿਨ ਉਹਨੂੰ ਉਨੀ ਦੇਰ ਤੱਕ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਨਹੀਂ ਚਾਹੁੰਦਾ
0: ਜੀ।
1: ਮਤਲਬ ਕਿਸੇ ਨੂੰ ਧੱਕੇ ਨਾਲ ਕੋਈ ਗਿਆਨ ਨਹੀਂ ਦਿੱਤਾ ਜਾ ਸਕਦਾ, ਆ ਵੀ ਆ ਭਰਾਵਾ ਤੈਨੂੰ ਮੈਂ ਅੱਧਾ ਕਿਲੋ ਗਿਆਨ ਦਿਆਂ, ਜਾਂ ਪਾਈਆ ਗਿਆਨ ਲੈ ਜਾ, ਜਾਂ ਮੇਰੇ ਕੋਲ ਅਗਲੀ ਲੈ ਜਾ ਪਾਈਆ
0: ਜੀ,
1: ਇਹ ਸੰਭਵ ਨਹੀਂ ਹੈ।
0: ਬਿਲਕੁਲ,
1: ਜਿਹੜਾ ਗੁਰੂ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਚੇਲਾ ਇੰਪੋਰਟੈਂਟ ਹੈ। ਚੇਲਾ ਕਿਉਂਕਿ ਰਿਸੀਵਰ ਮੋਡ ਤੇ ਆ
0: ਜੀ,
1: ਉਹ ਰਿਸੀਵ ਕਰਨਾ ਚਾਹੁੰਦਾ ਉਸ ਨੌਲੇਜ ਨੂੰ, ਅਕਵਾਇਰ ਕਰਨਾ ਚਾਹੁੰਦਾ ਉਸ ਨੌਲੇਜ ਨੂੰ
0: ਜੀ,
1: ਜਿਹੜੀ ਉਸ ਰੋਸ਼ਨੀ ਨੂੰ ਲੈ ਕੇ ਜਾਣਾ ਚਾਹੁੰਦਾ ਆਪਣੇ ਨਾਲ
0: ਜੀ,
1: ਜਿਹੜੀ ਉਸ ਤੋਂ ਕਿਸੇ ਸੁਪੀਰੀਅਰ ਦੇ ਕੋਲ ਹੈਗੀ ਆ
0: ਜੀ।
1: ਜਾਂ ਜਿਹੜਾ ਵੱਧ ਤਜਰਬੇਕਾਰ ਆ ਜਾਂ ਕੁਛ ਹੈਗਾ ਉਹਦੇ ਕੋਲ ਉਹਨੂੰ ਲੱਗਦਾ ਹੈ ਕਿ ਹਾਂ ਇਹਦੇ ਕੋਲ ਆਪਾਂ ਨੂੰ ਕੁਛ ਮਿਲ ਸਕਦਾ, ਇਹਦੇ ਕੋਲ ਨੌਲੇਜ ਮਿਲ ਸਕਦੀ ਹੈ
0: ਜੀ,
1: ਜਾਂ ਇਹਦੇ ਨਾਲ ਆਪਾਂ ਕੁਛ ਆਪਣੀ ਜ਼ਿੰਦਗੀ ਨੂੰ ਹੋਰ ਅਪਲਿਫਟ ਕਰ ਸਕਦੇ ਹਾਂ।
0: ਜੀ
1: ਇੱਕ ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ।
0: ਜੀ
1: ਤੇ ਬੁਝੇ ਨੇ ਕੀ ਜਗਾਉਣਾ ਇਹ ਤਾਂ ਭਾਰਤ ਸਾਹਿਬ ਆਪਾਂ ਜਾਣਦੇ ਹਾਂ।
0: ਮੈਂ ਨਾ ਸੈਣੀ ਸਾਹਿਬ ਸੋਰੀ ਆਪਣੇ ਸ਼ਮੀ ਜੀ, ਮੈਂ ਇੱਕ ਚਲੋ ਆਪਾਂ ਇਹ ਵਿਸ਼ਾ ਰੱਖਿਆ, ਮੈਂ ਥੋੜਾ ਜਿਹਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਨਾ ਕੁਝ ਕਰਨ ਦੇ ਲਈ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਤੁਹਾਡੇ ਤੋਂ ਤਾਂ ਬੇਸ਼ੁਮਾਰ ਖਜ਼ਾਨਾ ਹਰ ਚੀਜ਼ ਦਾ ਹੀ ਹੈ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮਤਲਬ ਕਿ ਪਰੰਪਰਾ ਕਿੱਥੋਂ ਸ਼ੁਰੂ ਹੋਈ ਜਾਂ ਕਿਉਂ ਹੋਈ, ਤਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੁੱਲ ਜਿਹੜਾ ਸੀ, ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਸੀ, ਤੇ ਉਸ ਸਮੇਂ ਦੇ ਵਿੱਚ ਪ੍ਰਾਚੀਨ ਭਾਰਤ ਜਿਹਨੂੰ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਚਲ ਜਾਈਏ ਥੋੜਾ ਜਿਹਾ, ਜਦੋਂ ਲਿਖਤੀ ਕੰਮ ਨਹੀਂ ਹੁੰਦਾ ਸੀ, ਕਿਤਾਬੀ ਨਹੀਂ ਹੁੰਦਾ ਸੀ, ਤਾਂ ਉਸ ਸਮੇਂ ਦੇ ਵਿੱਚ ਉਦੋਂ ਗਿਆਨ ਨੂੰ ਨਾ, ਜੇ ਤੁਸੀਂ ਗਿਆਨ ਦੀ ਗੱਲ ਕੀਤੀ ਹੈ, ਤੇ ਉਹ ਗਿਆਨ ਜਿਹੜਾ ਸੀ ਸ਼ਰੂਤੀ ਸੁਣਨਾ ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਸੰਸਕ੍ਰਿਤ ਦੇ ਸ਼ਬਦ ਨੇ, ਤੇ ਸਿਮਰਤੀ ਯਾਦ ਰੱਖਣਾ,
1: ਜੀ,
0: ਤੇ ਉਹਦੇ ਰਾਹੀਂ ਜਿਹੜਾ ਸੀ ਮਤਲਬ ਕਿ ਲੋਕਾਂ ਤੱਕ ਅੱਗੇ, ਜਿੱਦਾਂ ਸ਼ਿਸ਼ ਤੇ ਗੁਰੂ ਦੀ ਗੱਲ ਆਈ ਹੈ, ਤੇ ਉਹ ਉਹਦੇ ਵਿੱਚ ਜਿਹੜਾ ਸੀ ਅੱਗੇ ਤੋਂ ਅੱਗੇ ਵਧਾਉਂਦੇ ਸੀ, ਤੇ ਉਹ ਫਿਰ ਹੌਲੀ ਹੌਲੀ ਫਿਰ ਚਲੋ ਕਿਤਾਬਾਂ ਆ ਗਈਆਂ ਜਾਂ ਲਿਖਤਾਂ ਪੜ੍ਹਤਾਂ ਆ ਗਈਆਂ, ਜਾਂ ਪੁਰਾਣੇ ਸਮਿਆਂ ਚ ਦੇਖਦੇ ਹਾਂ ਤਾਂ ਪੁਰਾਣ ਆ ਗਏ, ਹੋਰ ਸਾਰੀਆਂ ਚੀਜ਼ਾਂ, ਫਿਰ ਉਥੋਂ ਕੰਮ ਸ਼ੁਰੂ ਹੋ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਜੇ ਦੇਖਿਆ ਜਾਵੇ ਤਾਂ ਰੱਟੇ ਲਾਉਣ ਵਾਲਾ ਕੰਮ ਸ਼ੁਰੂ ਹੋ ਗਿਆ।
1: ਬਿਲਕੁਲ, ਰੱਟਾ ਤੇ ਬਹੁਤ ਹੀ ਭੈੜੀ ਚੀਜ਼ ਮੰਨੀ ਜਾਂਦੀ ਹੈ ਜੀ ਇਸ ਫੀਲਡ ਦੇ ਵਿੱਚ।
0: ਜੀ
1: ਕਹਾਣੀ ਆ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਰਹਿੰਦੇ ਸੀ
0: ਜੀ,
1: ਤੇ ਤੋਤੇ ਕਿਉਂਕਿ ਬਹੁਤ ਹੀ ਬਿਊਟੀਫੁਲ ਇੱਕ ਪੰਛੀ ਆ, ਬਹੁਤ ਪਿਆਰਾ ਪੰਛੀ ਆ, ਇਹਨੂੰ ਆਪਾਂ ਇੱਕ ਪਾਲਤੂ ਪੰਛੀ ਵੀ ਬਣਾ ਕੇ ਰੱਖ ਲੈਂਦੇ ਆ
0: ਜੀ,
1: ਘਰਾਂ ਚ ਪਿੰਜਰੇ ਚ ਪਾ ਦਿੰਦੇ ਆ, ਹੋਰ ਸਾਰਾ ਕੁਛ ਕਰਦੇ, ਯਾਨੀ ਕਿ ਇਹ ਜਿਹੜਾ ਸਾਨੂੰ ਬਹੁਤ ਹੀ ਪਸੰਦ ਆ ਤੋਤਾ
0: ਜੀ,
1: ਪੈਰਟ, ਉਹ ਜੰਗਲ ਚ ਬੜੇ ਰਹਿੰਦੇ ਸੀਗੇ। ਹਾਂ ਉਹ ਬੜੇ ਕਮਾਲ ਦੇ ਕਿਉਂਕਿ ਇਹ ਬੋਲ ਸਕਦੇ ਆ ਜਾਂ ਫੋਲੋ ਕਰਦੇ ਜਾਂ ਮਿਮਿਕ ਕਰ ਸਕਦੇ ਆ, ਜੋ ਅਸੀਂ ਕਹਿੰਦੇ ਆ ਉਹੀ ਬੋਲ ਦਿੰਦੇ ਆ।
0: ਬਿਲਕੁਲ,
1: ਉਹ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਸੀ, ਤੇ ਸ਼ਿਕਾਰੀ ਆਉਂਦਾ ਸੀ, ਉਹ ਉਹਨਾਂ ਨੂੰ ਜਾਲ ਵਿਛਾਉਂਦਾ ਸੀ, ਦਾਣੇ ਪਾਉਂਦਾ ਸੀ, ਤੇ ਉਹ ਲੈ ਜਾਂਦਾ ਸੀ ਫੜ ਕੇ ਤੇ ਬਾਹਰ ਵੇਚ ਪਹੁੰਚਾਉਂਦਾ ਸੀ। ਉਹ ਜੰਗਲ ਚ ਤੋਤਿਆਂ ਦੀ ਆਬਾਦੀ ਘਟਣ ਲੱਗ ਗਈ
0: ਜੀ,
1: ਤੇ ਤੋਤਿਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆਪਣੇ ਬਜ਼ੁਰਗਾਂ ਕੋਲ ਬੈਠੇ, ਕਹਿੰਦੇ ਬਾਬਾ ਜੀ ਤਾਂ ਮੁੱਕ ਜਾਣਗੇ
0: ਜੀ,
1: ਕਾਨਫਰੰਸ ਹੋ ਗਈ, ਕਹਿੰਦੇ ਇਹ ਤਾਂ ਰੋਜ਼ ਹੀ ਆ ਕੇ ਲੈ ਜਾਂਦੇ ਸਾਨੂੰ ਪੰਡ ਜੀ ਬੰਨ ਕੇ, ਇਹ ਤਾਂ ਗਲਤ ਹੋ ਗਿਆ ਕੰਮ, ਆਪਾਂ ਮਰ ਜਾਂਗੇ ਜੰਗਲ ਚੋਂ, ਤੋਤੇ ਮੁੱਕ ਜਾਣਗੇ ਜੀ,
0: ਜੀ
1: ਆਪਣਾ ਆਪਣਾ ਤਾਂ ਮਤਲਬ ਖਤਮ ਹੀ ਹੋ ਗਿਆ ਕੰਮ, ਸਮਝੋ ਆਪਾਂ ਐਕਸਟੈਂਟ ਹੋਣ ਵਾਲੀ ਪ੍ਰਜਾਤੀ ਦੇ ਵਿੱਚ ਆਉਣ ਲੱਗੇ ਆ, ਕੁਛ ਨਾ ਕੁਛ ਹੀਲਾ ਕਰੀਏ ਬਾਬਾ ਜੀ।
0: ਬਿਲਕੁਲ,
1: ਉਹ ਕਹਿੰਦੇ ਠੀਕ ਹੈ ਜੀ ਆਪਣੇ ਜੰਗਲ ਚ ਇੱਕ ਬਾਬਾ ਜੀ ਰਹਿੰਦੇ ਆ, ਉੱਥੇ ਚੱਲਦੇ ਆ, ਉਹਨਾਂ ਕੋਲ ਸਲਾਹ ਲੈ ਕੇ ਆਉਂਦੇ ਆ, ਉਹ ਸਾਨੂੰ ਸੇਧ ਦੇਣਗੇ
0: ਜੀ।
1: ਸਾਰੇ ਤੋਤੇ ਆਪਣੇ ਸਿਆਣੇ ਤੋਤੇ ਨੂੰ ਮੂਹਰੇ ਲਾ ਕੇ ਉੱਥੇ ਗਏ, ਅੱਗੇ ਸਾਧੂ ਮਹਾਰਾਜ ਬੈਠੇ ਆ ਧੂਣੀ ਲਾ ਕੇ
0: ਜੀ,
1: ਵੇਟ ਕੀਤੀ ਉਹਨਾਂ ਨੇ ਅੱਗੇ ਜਾਗਣਗੇ ਜੀ, ਚਲੋ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ, ਆਪਣੀ ਸੰਸੇ ਦੱਸਦੇ ਆ, ਝੋਰੇ ਦੱਸਦੇ ਆ, ਸਵਾਲ ਪਾਵਾਂਗੇ। ਸਵਾਲ ਪਾਇਆ ਉਹਨਾਂ ਨੇ
0: ਜੀ,
1: ਬਾਬਾ ਜੀ ਜਾਗੇ, ਕਹਿੰਦੇ ਵੀ ਹਾਂ ਵੀ ਤੋਤੇ ਹੋ ਤੁਸੀਂ, ਬੜੇ ਉਦਾਸ ਲੱਗਦੇ ਹੋ, ਕੀ ਚੱਕਰ ਪੈ ਗਿਆ
0: ਜੀ?
1: ਉਹ ਕਹਿੰਦੇ ਜੀ ਐ ਆ ਵੀ ਸਾਡੇ ਜੰਗਲ ਦੇ ਵਿੱਚ ਬਾਬਾ ਜੀ ਸ਼ਿਕਾਰੀ ਆ ਰਿਹਾ, ਉਹ ਆਉਂਦਾ ਜਾਲ ਵਿਛਾਉਂਦਾ, ਚੋਗਾ ਖਿਲਾਰਦਾ
0: ਜੀ,
1: ਅਸੀਂ ਕਿਉਂਕਿ ਭੁੱਖੇ ਤੇ ਹੈ ਤਾਂ ਹੁੰਦੇ ਜੀ, ਚਲੋ ਚੋਗਾ ਦੇ ਕੇ ਕਿਹੜਾ ਬੰਦਾ ਜੀ ਜਿਹੜਾ ਨਹੀਂ ਜਾਂਦਾ ਜੀ, ਅਸੀਂ ਜਾਂਦੇ ਆ, ਜਦੋਂ ਅਸੀਂ ਚੋਗਾ ਚੁਗਦੇ ਆ ਉਹਦੇ ਜਾਲ ਚ ਫਸ ਜਾਂਦੇ ਆ
0: ਜੀ,
1: ਉਹ ਜਦੋਂ ਅਸੀਂ ਫਸ ਜਾਂਦੇ ਜੀ ਉਹ ਚੁੱਕ ਕੇ ਲੈ ਜਾਂਦਾ ਸਾਨੂੰ ਜੀ, ਅਸੀਂ ਮਾਰੇ ਜਾਂਦੇ ਆ। ਬਾਬਾ ਜੀ ਕਹਿੰਦੇ ਯਾਰ ਇਹ ਕਹਾਣੀ ਜੇ ਤੁਸੀਂ ਮੈਨੂੰ ਜਿੱਦਾਂ ਸਮਝਾਈ ਹੈ ਕਿ ਤੁਹਾਨੂੰ ਜਮਾ ਨੀ ਸਮਝ ਨੀ ਆਈ
0: ਜੀ,
1: ਕਹਿੰਦੇ ਨਹੀਂ ਜੀ ਅਸੀਂ ਤਾਂ ਰੋਜ਼ ਫਸਦੇ ਹਾਂ ਜੀ
0: ਜੀ,
1: ਕਹਿੰਦੇ ਫਿਰ ਤੁਹਾਨੂੰ ਮੈਂ ਮੰਤਰ ਦਿੰਦਾ ਯਾਰ ਵੀ ਤੁਸੀਂ ਇਹ ਮੰਤਰ ਨਾ ਯਾਦ ਰੱਖਿਓ, ਤੁਹਾਨੂੰ ਤੁਹਾਡਾ ਕੋਈ ਬਾਲ ਬਿੰਗਾ ਨੀ ਕਰ ਸਕਦਾ। ਕਹਿੰਦੇ ਜੀ ਬਾਬਾ ਜੀ ਮੰਤਰ ਦੱਸੋ, ਉਹ ਗੁਰੂ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ, ਤੋਤੇ ਨੇ ਅੰਤਰ ਧਿਆਨ ਹੋ ਕੇ ਸੁਣਿਆ
0: ਜੀ,
1: ਉਹ ਕਹਿੰਦੇ ਗੁਰੂ ਜੀ ਕਹਿੰਦੇ ਦੇਖੋ ਜਦੋਂ ਵੀ ਸ਼ਿਕਾਰੀ ਆਏਗਾ
0: ਜੀ
1: ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਯਾਦ ਰੱਖਣਾ ਹੈ
0: ਜੀ।
1: ਕਹਿੰਦੇ ਕਿਹੜਾ ਮੰਤਰ ਹੈ ਜੀ ਬਾਬਾ ਜੀ? ਕਹਿੰਦੇ ਜਿੱਦਾਂ ਹੀ ਤੁਸੀਂ ਸ਼ਿਕਾਰੀ ਨੂੰ ਦੇਖੋ, ਪਹਿਰੇਦਾਰਾਂ ਨੂੰ ਕਹੋ ਵੀ ਸ਼ਿਕਾਰੀ ਆ, ਉਹ ਤੁਹਾਨੂੰ ਸੂਚਿਤ ਕਰੇ, ਸੀਟੀ ਸੂਟੀ ਮਾਰੇ, ਤੋਤੇ ਤੁਸੀਂ ਹੈਗੇ ਹੋ ਚਲੋ ਰੌਲਾ ਪਾ ਦਿਓ। ਉਹ ਕਹਿੰਦੇ ਸ਼ਿਕਾਰੀ ਆ ਗਿਆ,
0: ਸ਼ਿਕਾਰੀ ਆਊਗਾ
1: ਮੰਤਰ,
0: ਜਾਲ
1: ਹਾਂ
0: ਪਾਊਗਾ
1: ਮੰਤਰ ਦਿੱਤਾ ਜੀ,
0: ਜੀ
1: ਹਾਂ ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ
0: ਜੀ
1: ਅਸੀਂ ਨਹੀਂ ਫਸਣਾ
0: ਨਹੀਂ ਫਸਣਾ, ਆਖਰ ਚ ਇਹ ਕਹਿਤਾ ਨਹੀਂ ਫਸਣਾ।
1: ਕਹਿਤਾ।
0: ਜੀ
1: ਹੁਣ ਉਹ ਤੋਤੇ ਕਹਿੰਦੇ, ਤੋਤਿਆਂ ਦੇ ਸਰਪੰਚ ਨੇ ਕਿਹਾ ਠੀਕ ਹੈ ਜੀ ਇਹ ਇੰਨਾ ਹੀ ਹੈ ਜੀ, ਕਹਿੰਦੇ ਹਾਂਜੀ ਇੰਨਾ ਹੀ,
0: ਜੀ
1: ਤੁਹਾਡਾ ਤੁਸੀਂ ਸੇਫ ਰਹੋਗੇ। ਇਹ ਮੰਤਰ ਲੈ ਕੇ ਤੋਤੇ ਖੁਸ਼ੀ ਖੁਸ਼ੀ ਘਰ ਗਏ, ਸੌਂਗੇ ਬਾਂਦਰਾਂ ਨੇ ਧਰਕੇ।
0: ਜੀ
1: ਸਵੇਰੇ ਇੱਕ ਨੌਜਵਾਨ ਤੋਤੇ ਡਿਊਟੀ ਲਾਈ ਸੀ ਵੀ ਜਦੋਂ ਸ਼ਿਕਾਰੀ ਆਏ ਤੂੰ ਸੀਟੀ
0: ਜੀ
1: ਮਾਰਦੀ ਵੀਰੇ,
0: ਜੀ
1: ਉਹਨੇ ਚੱਕਦਾ ਕੰਮ ਜਦੋਂ ਸ਼ਿਕਾਰੀ ਆ ਗਿਆ, ਸ਼ਿਕਾਰੀ ਨੇ ਤਾਂ ਆਉਣਾ ਹੀ ਸੀ,
0: ਬਿਗਲ ਬਜਾ
1: ਉਹਦਾ
0: ਰਹੇ ਤੋਂ।
1: ਧੰਦਾ
0: ਜੀ
1: ਬਿਜਨਸ ਹੈ, ਉਹਨੇ ਗਾਹ ਪਾਤਾ ਆ ਗਿਆ ਬਈ
0: ਆ ਗਿਆ ਵੀ ਆ ਗਿਆ। ਜੀ ਜੀ
1: ਉਹ ਸ਼ਿਕਾਰੀ ਨੂੰ ਦੇਖ ਕੇ ਜਦੋਂ ਉਹਨੇ ਰੌਲਾ ਪਾਇਆ ਤੇ ਸਾਰੇ ਤੋਤੇ ਬਾਹਰ ਆਏ ਟਾਹਣੀਆਂ ਤੇ ਜਾਗ ਪਏ,
0: ਜੀ
1: ਉਹਨਾਂ ਨੇ ਬਾਬਾ ਜੀ ਦਾ ਮੰਤਰ ਬੋਲਣਾ ਸ਼ੁਰੂ ਕਰਤਾ,
0: ਜੀ
1: ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
0: ਜੀ
1: ਜਦੋਂ ਸ਼ਿਕਾਰੀ ਨੇ ਹਰ ਟਹਿਣੀ ਚੋਂ ਹਰ ਦਰਖਤ ਤੋਂ ਇਹ ਗੂੰਜ ਸੁਣੀ,
0: ਜੀ
1: ਉਹਦੇ ਤਾਂ ਹੋਸ਼ ਉੱਡ ਗਏ, ਕਹਿੰਦਾ ਤੋਤਿਆਂ ਦਾ ਮੇਰਾ ਪਲਾਨ ਪਹਿਲਾਂ ਹੀ ਪਤਾ ਯਾਰ, ਮੈਂ ਕਿੱਦਾਂ ਫਸਾ ਲੂ ਇਹਨਾਂ ਨੂੰ।
0: ਜੀ
1: ਉਹਨੇ ਉਸ ਦਿਨ ਜਾਲ ਨਹੀਂ ਵਿਛਾਇਆ, ਚੋਗ ਨਹੀਂ ਖਿਲਾਰਿਆ,
0: ਜੀ
1: ਉਹ ਘੁੰਮਿਆ ਜਿਹੜਾ ਦਿੱਤਾ ਤੇ ਮੁੜ ਗਿਆ,
0: ਜੀ
1: ਕੋਈ ਤੋਤਾ ਨਹੀਂ ਉਸ ਦਿਨ ਫਸਿਆ।
0: ਜੀ
1: ਤੋਤਿਆਂ ਨੇ ਬੜੇ ਜਸ਼ਨ ਮਨਾਏ, ਡੀਜੇ ਲਾਏ, ਪਾਰਟੀਆਂ ਕੀਤੀਆਂ, ਕਹਿੰਦੇ ਕਮਾਲ ਕਰਤੀ, ਜੈ ਬਾਬਾ ਜੀ, ਜੈ ਗੁਰੂ ਦੇਵ, ਕਰ ਕਰਦੇ ਉਹਨਾਂ ਨੇ ਧੰਨਵਾਦ ਕੀਤਾ, ਗੁਰੂ ਜੀ ਨੇ ਬਚਾ ਲਏ ਜੀ, ਰੱਖ ਲੈ ਮਾਲਕਾ, ਅਸੀਂ ਉੱਡਦੇ ਆਸਰੇ ਤੇਰੇ,
0: ਜੀ
1: ਇਹੋ ਜਿਹੇ ਗਾਣੇ ਗਾਏ ਉਹਨਾਂ ਨੇ। ਤੇ ਅਗਲੇ ਦਿਨ ਸ਼ਿਕਾਰੀ ਫਿਰ ਆਇਆ, ਕਿਉਂਕਿ ਉਧਰ ਡਿਊਟੀ ਹੈ, ਉਹਨੇ ਤਾਂ ਆਉਣਾ ਹੀ ਹੈ ਬਈ।
0: ਜੀ
1: ਸ਼ਿਕਾਰੀ ਫਿਰ ਆਇਆ, ਨੌਜਵਾਨ ਤੋਤੇ ਨੇ ਫਿਰ ਰੌਲਾ ਪਾਇਆ, ਬਾਕੀ ਤੋਤੇ ਵੀ ਆ ਗਏ, ਟਾਹਣੀਆਂ ਤੇ ਬਹਿ ਕੇ ਗੁਣਗਾਨ ਕੀਤਾ ਉਹਨਾਂ ਨੇ, ਸ਼ਿਕਾਰੀ ਆਵੇਗਾ,
0: ਜੀ
1: ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
0: ਜੀ
1: ਸ਼ਿਕਾਰੀ ਨੇ ਸੁਣਿਆ, ਐਤਕੀ ਉਹਨੂੰ ਜਿਆਦਾ ਹੈਰਾਨੀ ਨਹੀਂ ਹੋਈ,
0: ਜੀ
1: ਕਿਉਂਕਿ ਕੱਲ ਵੀ ਸੁਣਿਆ ਸੀ ਉਹਨੇ ਕਿ ਤੋਤਿਆਂ ਨੇ ਏਦਾਂ ਗਾਣੇ ਗਾਏ ਆ,
0: ਜੀ
1: ਤੇ ਮੈਂ ਮੁੜ ਗਿਆ ਸੀ, ਨਿਆਣੇ ਨੇ ਚਪੇੜਾ ਮਰਿਆ ਕਿ ਭਾਪੇ ਆ ਗਿਆ ਬਿਨਾਂ ਗੱਲੋਂ, ਉੱਥੇ ਕੁਝ ਲੈ ਕੇ ਨੀ ਆਇਆ, ਕਮਾ ਕੇ ਕੁਛ ਨੀ ਆਇਆ, ਰੋਟੀ ਨੀ ਖਾਧੀ ਹੈ,
0: ਜੀ
1: ਤੈਨੂੰ ਤਾਂ ਜਾਣਾ ਪੈਣਾ।
0: ਜੀ
1: ਮੈਂ ਹੁਣ ਆ ਕੇ ਜਦੋਂ ਉਹਨੇ ਫਿਰ ਦੁਬਾਰਾ ਉਹਨੇ ਕਿਹਾ ਚਲੋ ਇਹ ਗਾਈ ਜਾਂਦੇ ਅਰਗਾਂ ਦੇ, ਮੈਂ ਆਪਣਾ ਕੰਮ ਤਾਂ ਕਰਾਂ,
0: ਜੀ
1: ਉਹਨੇ ਜਾਲ ਵਿਛਾਤਾ, ਤੋਤੇ ਹੋਰ ਜ਼ੋਰ ਦੀ ਗਾ ਰਹੇ ਹੈ,
0: ਜੀ
1: ਉਹਨੇ ਚੋਗ ਵੀ ਖਿਲਾਰਤਾ, ਤੋਤਿਆਂ ਨੇ ਹੋਰ ਚੱਕਤੀ ਆਵਾਜ਼,
0: ਜੀ
1: ਜਾਲ ਉਹ ਜਾਲ ਇਹਨੇ ਤਾਂ ਚੋਗਾ ਵੀ ਖਿਲਾਰਤਾ ਜੀ, ਉਹ ਫਿਰ ਇਹ ਉਹ ਤੋਤਾ ਉਹਨਾਂ ਨੇ ਆਪਣਾ ਸੈੱਟ ਕਰ ਲਿਆ ਤੇ ਤੋਤੇ ਹੇਠਾਂ ਆ ਗਏ ਹੌਲੀ ਹੌਲੀ ਗੁਣਗਾਨ ਕਰਦੇ ਹੋਏ, ਜਿਹੜਾ ਮੰਤਰ ਜਿਹਨੂੰ ਮਿਲਿਆ ਗੁਰੂ ਨੇ ਦਿੱਤਾ,
0: ਜੀ
1: ਗਾਉਂਦੇ ਹੋਏ ਥੱਲੇ ਆ ਰਹੇ ਆ, ਔਰ ਹੇਠਾਂ ਆ ਕੇ ਜਾਲ ਚ ਬਹਿ ਕੇ ਚੋਗਾ ਚੁਗ ਰਹੇ ਨੇ, ਉੱਥੇ ਵੀ ਜਪ ਜਪ ਕਰ ਰਹੇ ਨੇ ਪੂਰਾ, ਸ਼ਿਕਾਰੀ
0: ਜਾਲ ਵਿਛਾਵੇਗਾ, ਚੋਗਾ,
1: ਸ਼ਿਕਾਰੀ ਵੀ ਦੂਰ ਖੜਾ ਸੀ, ਉਹ ਦੇਖ ਰਿਹਾ, ਕਹਿੰਦਾ ਯਾਰ ਕਮਾਲ ਹੈ ਯਾਰ, ਮੈਂ ਕੱਲ ਐਵੀਂ ਬੇਵਕੂਫ ਬਣ ਗਿਆ, ਇਹਨਾਂ ਨੂੰ ਤੇ ਪੱਲੇ ਕੱਖ ਨੀ।
0: ਜੀ
1: ਉਹ ਆਇਆ, ਫਸੇ ਹੋਏ ਤੋਤਿਆਂ ਨੂੰ ਉਹਨੇ ਜਾਲ ਇਕੱਠਾ ਕੀਤਾ, ਪੰਡ ਬੰਨੀ ਦੇ ਸਿਰ ਤੇ ਰੱਖਿਆ, ਤੁਰਿਆ ਜਾ ਰਿਹਾ,
0: ਜੀ
1: ਤੋਤੇ ਉਹਦੀ ਪੰਡ ਵਿਚੋਂ ਵੀ ਗਾ ਰਹੇ ਹੈ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਚੋਗ ਖਿਲਾਰੇਗਾ, ਪਰ ਅਸੀਂ ਨਹੀਂ ਫਸਣਾ।
0: ਜੀ ਇਹ ਰੱਟੇ ਲਾਉਣ ਵਾਲੀ ਗੱਲ ਹੋ ਗਈ ਜੀ, ਬਿਲਕੁਲ, ਪਰ ਉਹ ਗਿਆਨ ਟ੍ਰਾਂਸਫਰ ਨਹੀਂ ਹੋਇਆ ਨਾ ਅੱਗੇ ਜਾ ਕੇ।
1: ਹੁਣ ਤੁਸੀਂ ਵੇਖੋ ਗੁਰੂ ਦੇ ਜਿਹੜਾ ਮੰਤਰ ਦਿੱਤਾ ਹੈ ਉਹ ਤਾਂ ਕੋਈ ਕਮੀ ਨਹੀਂ,
0: ਬਿਲਕੁਲ ਹੈ ਜੀ,
1: ਜਿਹਨਾਂ ਨੇ ਅੱਗੇ ਉਹਦੇ ਅਮਲ ਕੀਤਾ ਹੈ ਉਹ ਬਾਂਦਰ ਨਿਕਲੇ ਪੂਰੇ,
0: ਬਿਲਕੁਲ ਤੋਤਿਆਂ ਤੋਂ ਬਾਂਦਰ ਬਣ ਗਏ ਜੀ, ਬਿਲਕੁਲ
1: ਹਾਂਜੀ।
0: ਕਹਿੰਦੇ
1: ਇਹਨੂੰ ਇੱਥੋਂ ਹੀ ਜਿਹੜੀ ਉਹ ਇੱਕ ਸ਼ਬਦ ਨਿਕਲਦਾ ਤੋਤਾ ਰਟਨ,
0: ਤੋਤਾ ਰਟ
1: ਵੀ ਭਰਾਵਾ, ਤੋਤਾ ਰਟਨ ਨੂੰ ਬੰਦ ਕਰੋ, ਤੋਤਾ ਰਟਨ ਜਿਹੜੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ,
0: ਬਿਲਕੁਲ
1: ਜੋ ਸਮਝਾਇਆ ਗਿਆ ਪਹਿਲਾਂ ਉਹ ਤੇ ਕੰਮ ਕਰ ਲੋ।
0: ਜੀ
1: ਇੱਥੇ ਗੱਲ ਮੁੱਕਦੀ ਆ। ਮੈਂ ਇੱਕ ਵਾਰੀ ਭਰਤ ਸਾਹਿਬ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰੂੰਗਾ ਕਿ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ, ਬਹੁਤ ਪਿਆਰਾ ਮੰਦਿਰ ਹੈ, ਔਰ ਕਿਉਂਕਿ ਮੰਦਿਰ ਜਿਹੜਾ ਸ਼ਰਧਾ ਦਾ ਕੇਂਦਰ ਹੁੰਦਾ ਹੈ,
0: ਜੀ
1: ਤੇ ਮੈਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ,
0: ਜੀ
1: ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਮੈਂ ਗਿਆ, ਤੇ ਉਹ ਜਿਹੜੇ ਬਾਬਾ ਜੀ ਵੱਡੇ ਆਏ ਸੀ ਕੋਈ ਮਹਾਰਾਜ,
0: ਜੀ
1: ਉਹਨਾਂ ਨੇ ਕਿਹਾ ਕਿ ਬਈ ਆਪਾਂ ਨਾ ਸਵਾਲ ਜੇ ਕਿਸੇ ਦਾ ਹੈਗਾ ਪੁੱਛੋ,
0: ਜੀ
1: ਉਹਨਾਂ ਨੇ ਜਿਹੜੇ ਰੀਤੀ ਰਿਵਾਜ ਕਰਨੇ ਸਾਰੇ ਕਰਕੇ, ਕਹਿੰਦੇ ਹੁਣ ਕੁਸ਼ਚਨ ਆਵਰ ਹੈ ਜਿਹਨੇ ਸਵਾਲ ਕਰਨੇ,
0: ਜੀ
1: ਕੋਈ ਨੀ ਬੋਲੇ ਕਿਉਂਕਿ ਸ਼ਰਧਾ ਜਿਹੜੀ ਹੈ ਉਹ ਬਹੁਤ ਹਾਵੀ ਹੁੰਦੀ ਹੈ, ਉਹ ਚ ਸਵਾਲ ਨੀ ਕੀਤੇ ਜਾਂਦੇ,
0: ਜੀ
1: ਪਰ ਉਹ ਮੇਰੇ ਵਿੱਚ ਥੋੜਾ ਜਿਹਾ ਕਹਿ ਲੋ ਵੀ ਗਾਹ ਪੈ ਗਿਆ, ਮੈਂ ਕਿਹਾ ਵੀ ਪੁੱਛ ਲੋ ਹੁਣ ਬਾਬਾ ਜੀ ਕਹੀ ਜਾਂਦੇ ਆ,
0: ਜੀ
1: ਤੇ ਅੱਛਾ ਮੈਂ ਅਜੇ ਪੁੱਛਣ ਦੀ ਸੋਚ ਰਿਹਾ, ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ,
0: ਜੀ
1: ਉਹਨਾਂ ਨੂੰ ਲੱਗਾ ਵੀ ਇਹ ਥੋੜਾ ਜਿਹਾ ਲੱਗਣ ਡਿਆ ਤੜਿੰਗ ਪੜਿੰਗ ਜਿਹਾ ਕਰੂਗਾ, ਇਹਨੂੰ ਪੁੱਛ ਲਓ ਪਹਿਲਾਂ,
0: ਜੀ
1: ਕਹਿੰਦਾ ਸਰਦਾਰ ਜੀ ਆਪ ਕਿਸ ਕੋ ਮਾਨਤੇ ਹੋ
0: ਜੀ।
1: ਹੁਣ ਆਪਣਾ ਇਹੋ ਜਿਹੇ ਪੁੱਛ ਲਿਆ ਬਾਈ ਨੇ, ਮੈਂ ਕਿਹਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ
0: ਜੀ।
1: ਕਹਿੰਦਾ ਜੀ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
0: ਜੀ,
1: ਆਪਨੇ ਇਹ ਕਿਹਾ ਹੈ। ਮੈਂ ਕਿਹਾ ਹਾਂਜੀ ਮੈਂ ਇਹੀ ਕਿਹਾ ਜੀ। ਕਹਿੰਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ,
0: ਜੀ
1: ਫਿਰ ਸੇ ਦੁਹਰਾ ਰਹਾ ਹੂੰ। ਮੈਂ ਕਿਹਾ ਬਾਬਾ ਜੀ ਮੈਂ ਇਹੀ ਕਿਹਾ ਜੀ, ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਜੀ।
0: ਜੀ
1: ਕਹਿੰਦਾ ਆਪ ਗੁਰੂ ਉਨਕੋ ਮਾਨਤੇ ਹੋ, ਪਰ ਉਨ ਕੀ ਵੀ ਮਾਨਤੇ ਹੋ,
0: ਜੀ
1: ਇਹ ਵੱਡੀ ਗੱਲ ਸੀ ਜੀ।
0: ਜੀ ਬਿਲਕੁਲ,
1: ਕਿਸੇ ਨੂੰ ਮੰਨਣਾ ਤੇ ਕਿਸੇ ਦੀ ਮੰਨਣਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
0: ਜੀ।
1: ਗੁਰੂ ਗ੍ਰੰਥ ਸਾਹਿਬ ਜੀ ਮਤਲਬ ਕਹਿ ਲੋ ਵੀ ਉਹ ਤੇ ਲਾਈਟ ਹਾਊਸ ਹੈ ਨਾ
0: ਜੀ,
1: ਉਹ ਤੇ ਚਾਨਣ ਮਨਾਰਾ ਨੇ, ਉਥੋਂ ਸੇਧ ਮਿਲਦੀ ਹੈ। ਆਪਾਂ ਸਵੇਰੇ ਉੱਠ ਕੇ ਉਥੋਂ ਸਾਰਾ ਮੁੱਖ ਵਾਕ ਲੈਂਦੇ ਆ ਤੇ ਸੇਧ ਲੈਂਦੇ ਆ, ਹੁਕਮਨਾਮਾ ਜਿਹਨੂੰ ਆਪਾਂ ਕਹਿੰਦੇ ਆ ਪਵਿੱਤਰ ਹੁੰਦਾ ਤੇ ਉਥੋਂ ਆਪਾਂ ਦੇਖੋ ਰੈਂਡਮਲੀ ਜਿਹੜਾ ਹੁਕਮਨਾਮਾ ਆਪਾਂ ਨੂੰ ਮਿਲਦਾ, ਕੋਈ ਧਾਰ ਕੇ ਨੀ ਵੀ ਆਪਾਂ ਆਹੀ ਮਤਲਬ ਇਥੋਂ ਹੀ ਆਪਾਂ ਨੂੰ ਹੁਕਮਨਾਮਾ ਚਾਹੀਦਾ, ਕੁਛ ਵੀ ਉਹ ਜੋ ਵੀ ਆ ਗਿਆ ਉਸ ਦਿਨ ਦਾ ਆਦੇਸ਼ ਹੈ
0: ਜੀ,
1: ਉਸ ਦਿਨ ਦੇ ਲਈ ਇੱਕ ਸੇਧ ਆ
0: ਜੀ।
1: ਪਰ ਕੀ ਅਸੀਂ ਉਹਨੂੰ
0: ਮੰਨਿਆ? ਮੈਂ ਉਹ
1: ਮੱਥਾ ਟੇਕਣਾ ਅਲੱਗ ਗੱਲ ਆ।
0: ਬਿਲਕੁਲ ਆ ਜੀ, ਬਿਲਕੁਲ ਆ ਜੀ, ਸਤਿਕਾਰ ਬੱਕਰ। ਇਹੀ ਗੱਲ ਚਲੋ ਥੋੜੀ ਅੱਗੇ ਵਧਾਉਣੀ ਚਾਹਾਂਗਾ, ਜਿਵੇਂ ਗੁਰੂਆਂ ਦੀ ਤੁਸੀਂ ਗੱਲ ਕੀਤੀ ਹੈ, ਵੈਸੇ ਉਹਨਾਂ ਦਾ ਹੀ ਦਿਨ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਤੇ ਬਾਕੀ ਸੱਜਣ ਵੀ ਆ ਕੇ ਦੱਸਣਗੇ ਕਾਹਦੇ ਲਈ ਇਹ ਮਨਾਇਆ ਜਾਂਦਾ, ਇਹ ਹਲੇ ਆਪਾਂ ਗੁਪਤ ਹੀ ਰਹਿਣ ਦਿੰਦੇ ਹਾਂ, ਆਪੇ ਹੀ ਦੋਸਤ ਦੱਸਣਗੇ। ਪਰ ਦੂਸਰੇ ਪਾਸੇ ਸ਼ਮੀ ਜੀ, ਜੇ ਦੇਖਿਆ ਜਾਵੇ ਕਿ ਜਿੱਦਾਂ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹੀ ਮੁੱਖ ਰੱਖਿਆ ਕਿ ਸ਼ਬਦ ਨੂੰ ਗੁਰੂ ਮੰਨਣਾ, ਸ਼ਬਦ ਗੁਰੂ ਸਭ ਤੋਂ ਵੱਡੀ ਉਪਾਧੀ। ਆਪਣੇ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਤੀ ਗਈ ਹੈ, ਪਰ ਅਸੀਂ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਪਰ ਅਸੀਂ ਉਹ ਕਹਿਣੀ ਤੇ ਕਰਨੀ ਦੇ ਉੱਤੇ ਨਹੀਂ। ਜਿਵੇਂ ਕਿ ਪਹਿਲਾਂ ਜਦੋਂ ਗੱਲ ਕਰਦੇ ਹਾਂ ਪੁਰਾਤਨ ਸਮਿਆਂ ਦੀ, 500 ਸਾਲ ਪਹਿਲਾਂ ਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਹ ਚਾਹੇ ਬੁੱਲੇ ਸ਼ਾਹ ਤੇ ਜਾਂ ਮੁਰਸ਼ਦ ਸ਼ਾਹ ਇਨਾਇਤ ਦਾ ਰਿਸ਼ਤਾ ਹੋਵੇ ਕਾਦਰੀ ਜੀ ਦਾ, ਚਾਹੇ ਉਹ ਹੋਵੇ ਪਲੈਟੋ ਤੇ ਅਰਸਤੋ ਦਾ ਰਿਸ਼ਤਾ ਹੋਵੇ, ਤੇ ਚਾਹੇ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਹਰ ਖਿੱਤੇ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਖਿੱਤੇ ਦੇ ਹਰ ਖਿੱਤੇ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਰਹੀ ਹੈ ਗੁਰੂ ਤੇ ਚੇਲੇ ਦੀ ਜੀ। ਕਿ ਗਿਆਨ ਚਾਹੇ ਉਹ ਆਪਾਂ ਕਹਿ ਲਈਏ ਕਿ ਸ਼ਾਸਤਰ ਵਿੱਦਿਆ ਹੋਵੇ, ਚਾਹੇ ਅਨੁਸ਼ਾਸਨ ਹੋਵੇ, ਸਦਾਚਾਰ ਹੋਵੇ ਸਿੱਖਣਾ, ਜਾਂ ਫਿਰ ਜੀਵਨ ਜਿਉਣ ਦੀ ਜਿਹੜੀ ਕਲਾ ਹੈ ਜੀ, ਇਹ ਲਗਾਤਾਰ ਚੱਲਦੀ ਰਹੀ ਹੈ। ਚਲੋ ਪ੍ਰੋਫੈਸ਼ਨ ਥੋੜੇ ਜਿਹੇ ਵੱਖਰੇ ਫਿਰ ਆ ਜਾਂਦੇ ਆ, ਉਸ ਤੋਂ ਬਾਅਦ ਚਾਹੇ ਉਹ ਡਾਕਟਰੀ ਆ ਗਈ। ਕਈ ਵਾਰੀ ਤਾਂ ਇਹ ਵੀ ਸੁਣ ਕੇ ਹੈਰਾਨ ਹੋਈਦਾ ਕਿ ਇੰਡੀਆ ਦੇ ਵਿੱਚੋਂ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਕੀ ਕੰਮ ਸਿੱਖਦਾ, ਉਹ ਕਹਿੰਦਾ ਡਾਕਟਰ ਦੇ ਨਾਲ ਲੱਗਿਆ ਡਾਕਟਰੀ ਸਿੱਖਦਾ।
1: ਬਿਲਕੁਲ,
0: ਤੇ
1: ਬਿਲਕੁਲ
0: ਚਲੋ ਮਕੈਨਿਕੀ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਇਸ ਤਰ੍ਹਾਂ, ਜਾਂ ਵਕੀਲਾਂ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਇਹ ਦੇਖਣ ਨੂੰ ਮਿਲਦਾ। ਚਲੋ ਪ੍ਰੈਕਟਿਸ ਵੱਖਰੀ ਗੱਲ ਹੈ, ਪਰ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਵੱਖਰੇ ਵੱਖਰੇ ਪੇਸ਼ਿਆਂ ਦੇ ਵਿੱਚ। ਕਿਵੇਂ ਸੋਚਦੇ ਹੋ ਇਹ ਕਿ ਜੋ ਉਹਨਾਂ ਦੇ ਕਹਿਣੀ ਸੀ ਕਰਨੀ ਸੀ, ਜਾਂ ਇੱਕ ਜਿੱਦਾਂ ਕਿ ਅੱਜ ਦੁਨੀਆਂ ਦਾ ਜਿਹੜੀ ਜਨਰੇਸ਼ਨ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਕ ਉਹਦੇ ਵਿੱਚ ਵੀ ਤਬਦੀਲੀ, ਬੋਲ ਬਾਣੀ ਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ, ਗੁਰੂ ਚੇਲੇ ਦਾ ਰਿਸ਼ਤਾ, ਉਹ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਅੱਜ ਦੇ ਸੰਸਾਰ ਦੇ ਵਿੱਚ ਆਪਾਂ ਕਿੱਥੇ ਦੇਖਦੇ ਹਾਂ।
1: ਪਰ ਸਾਹਿਬ ਜਿਹੜੀਆਂ ਸਾਡੀਆਂ ਆਪਣੇ ਕਹਿ ਲੋ ਪਰੰਪਰਾਵਾਂ ਨੇ ਤੇ ਉਹ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਜਿਹੜੇ ਗ੍ਰੰਥ ਨੇ, ਜਿਹੜੇ ਮਹਾਂਕਾਵਿ ਨੇ
0: ਜੀ,
1: ਉਹਨਾਂ ਚ ਤੇ ਬੇਸ਼ੁਮਾਰ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਬਹੁਤ ਜ਼ਿਆਦਾ ਉਦਾਹਰਨਾਂ ਨੇ
0: ਜੀ।
1: ਇੱਕ ਉਦਾਹਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਦਰੋਣਾਚਾਰੀ ਜੀ ਨੇ
0: ਜੀ,
1: ਉਹ ਆਪਣੇ ਜਿਹੜੇ ਸ਼ਾਹੀ ਪਰਿਵਾਰ ਦੇ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਹੀ ਐਜੂਕੇਸ਼ਨ ਦਿੰਦੇ ਸੀਗੇ
0: ਤੀਰਅੰਦਾਜ਼ੀ।
1: ਉਹ ਜਿਹੜੇ ਇੱਕ ਬੰਦਾ ਜਿਹੜਾ ਨੌਨ ਸ਼ਾਹੀ ਪਰਿਵਾਰ ਦਾ ਬੰਦਾ ਹੈ
0: ਜੀ,
1: ਤੇ ਉਹ ਕਿਤੇ ਲੋਕ ਛਿਪ ਕੇ ਵੈਸੇ ਆਇਆ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਕਿ ਮੈਂ ਤੁਹਾਡਾ ਸ਼ਾਗਿਰਦ ਬਣਨਾ ਜੀ, ਪਰ ਉਹਨਾਂ ਨੇ ਮਨਾ ਕਰਤਾ ਕਿ ਬਈ ਮੈਂ ਤਾਂ ਬਈ ਉੱਥੇ ਰੋਇਲ ਜਿਹੜੀ ਫੈਮਿਲੀ ਆ ਉਹਦਾ ਹੀ ਉਸਤਾਦ ਆ। ਚਲੋ ਉਹ ਬੰਦਾ ਨਹੀਂ ਮੰਨਿਆ, ਉਹ ਲੁੱਕ ਕੇ ਸਿੱਖਿਆ ਲੈਂਦਾ ਰਿਹਾ
0: ਜੀ,
1: ਤੇ ਉਹਨਾਂ ਨੇ ਉਹਦੇ ਕੋਲ ਆਪਾਂ ਜਾਣਦੇ ਹਾਂ ਕਿ ਅੰਗੂਠੇ ਦੀ ਹੀ ਗੁਰੂ ਦਕਸ਼ਿਣਾ ਮੰਗ ਲਈ ਸੀ
0: ਜੀ।
1: ਤੇ ਉਹ ਜਾਣੀ ਕਿ ਜਿਹੜੀ ਉਹਨੇ ਤੀਰ ਚਲਾਉਣ ਦੀ ਵਿਦਿਆ ਸਿੱਖੀ ਲੁਕ ਛਿਪ ਕੇ ਬਹੁਤ ਹੀ ਕਮਾਲ ਦੀ, ਉਹ ਅਰਜੁਨ ਤੋਂ ਵੀ ਜ਼ਿਆਦਾ ਸਿੱਖ ਲਈ ਸੀ
0: ਜੀ,
1: ਤੇ ਇਕਲਵਿਆ ਦੇ ਕੋਲ ਉਹਨਾਂ ਨੇ ਅੰਗੂਠਾ ਲੈ ਲਿਆ ਗੁਰੂ ਦਕਸ਼ਿਣਾ, ਤਾਂ ਉਹ ਕੰਡਮ ਹੋ ਗਿਆ ਕਿ ਆਪਾਂ ਹੁਣ ਇਹ ਕਰ ਨੀ ਸਕਦੇ ਜੀ। ਇਸੇ ਤਰ੍ਹਾਂ ਹੀ ਹੋਰ ਵੱਖਰੇ ਵੱਖਰੇ ਜਿਹੜੇ ਆ ਆਪਾਂ ਮੌਕਿਆਂ ਤੇ ਦੇਖਦੇ ਹਾਂ ਕਾਰਨ ਜਿਹੜਾ ਇਸੇ ਮਹਾਭਾਰਤ ਦੇ ਵਿੱਚ, ਕਿਉਂਕਿ ਜਿਹੜਾ ਨਾ ਗੁਰੂ ਪੂਰਨਿਮਾ ਹੈ ਇਹ ਵਿਆਸ ਰਿਸ਼ੀ ਦੇ ਜਨਮ ਨੂੰ ਸਮਰਪਿਤ ਆ
0: ਜੀ,
1: ਤੇ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਮਹਾਭਾਰਤ ਲਿਖਿਆ
0: ਜੀ,
1: ਤੇ ਆਪਾਂ ਉਹਨਾਂ ਦੀ ਲਿਖੀ ਹੋਈ ਗੱਲ ਦਾ ਜ਼ਿਕਰ ਨਾ ਕਰੀਏ ਮੈਨੂੰ ਲੱਗਦਾ ਥੋੜਾ ਜਿਹਾ ਅਧੂਰਾ ਰਹਿ ਜੂ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਰੀਅਲ ਲਾਈਫ ਨੂੰ ਜਿਹੜੀਆਂ ਟੱਚ ਕਰਦੀਆਂ ਨੇ ਔਰ ਅੱਜ ਵੀ ਉਹ ਸਾਰਥਕ ਆ।
0: ਬਿਲਕੁਲ,
1: ਜੇ ਸਾਡੇ ਅੰਦਰ ਕੋਈ ਇਹੋ ਜਿਹੀ ਬੁਰਾਈ ਜਿਉਂਦੀ ਆ ਤੇ ਇਹਦਾ ਮਤਲਬ ਕਿ ਅਸੀਂ ਉਹ ਕਿਤੇ ਨਾ ਕਿਤੇ ਉੱਥੇ ਉਹਨੂੰ ਮੈਚ ਕਰ ਰਹੇ ਆ,
0: ਭੇਦਭਾਵ ਜਾਂ ਹੁਣ ਧਰਮ ਦਾ ਵਿਤਕਰਾ ਆ ਜਾਂਦਾ ਉਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ,
1: ਉਹ ਊਚ ਨੀਚ ਜਿਹੜੀ ਆ ਉਹ ਚੱਲੀ ਆ ਰਹੀ ਆ
0: ਜੀ।
1: ਹੁਣ ਉੱਥੇ ਇੱਕ ਸੀਨ ਆਉਂਦਾ ਕਿ

0: ਵੀ ਸਤਿ ਸ੍ਰੀ ਅਕਾਲ ਤੇ
1: ਸਰੋਤਿਆਂ
0: ਨੂੰ ਵੀ ਸਤਿ ਸ੍ਰੀ
1: ਅਕਾਲ
0: ਜੀ। ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਇਹ ਗੁਰੂ ਚੇਲੇ ਵਾਲਾ ਵਿਸ਼ਾ ਤੁਸੀਂ ਰੱਖ ਲਿਆ ਜੀ, ਠੀਕ ਗੱਲ ਆ
2: ਜੀ।
0: ਬਿਲਕੁਲ ਜੀ, ਕਿਸੇ ਦਾ ਮਤਲਬ ਕਿਸੇ ਦਾ ਵੱਡਾ ਹੋਣ ਵਾਸਤੇ ਛੋਟੇ ਦਾ ਹੋਣਾ ਜਰੂਰੀ ਆ ਜੀ,
1: ਬਿਲਕੁਲ ਹੈ ਜੀ,
2: ਬਹੁਤ ਜਰੂਰੀ।
0: ਇੱਕ ਇੱਕ ਦੂਜੇ ਦੇ ਪੂਰਾ ਕਿਆ, ਗੁਰੂ ਤਾਂ ਹੀ ਆ ਜਬ ਕੋਈ ਚੇਲਾ ਹੈ, ਚੇਲਾ ਹੈ ਨਹੀਂ ਤਾਂ ਗੁਰੂ ਕਾਹਦਾ।
1: ਬਿਲਕੁਲ ਹੈ ਜੀ,
2: ਕੋਈ ਸ਼ੱਕ ਨੀ ਜੀ।
0: ਹੁਣ ਜੀ, ਸਿਕੰਦਰ ਨੂੰ ਉਸਤਾਦ ਸਿਕੰਦਰ ਬਣਾਉਣ ਵਾਲਾ ਮੈਂ ਹੋਊਗਾ ਤੇ ਉਸਤਾਦ।
1: ਕਿਆ ਬਾਤ ਹੈ,
2: ਬਹੁਤ ਹੀ ਖੂਬ।
0: ਸੋ ਇਸ ਕਰਕੇ ਉਸਤਾਦ ਸਿਕੰਦਰ ਤਾਂ ਹੀ ਕਿਹਾ ਜਾਊਗਾ ਜੇ ਉਹਨਾਂ ਦਾ ਕੋਈ ਸ਼ਿਸ਼ ਹੋਊਗਾ, ਚੇਲਾ ਹੋਊਗਾ ਜੀ।
1: ਜੀ
0: ਹਾਂਜੀ,
1: ਬਿਲਕੁਲ ਜੀ,
2: ਬਹੁਤ ਹੀ ਖੂਬ ਜੀ, ਕਿਆ ਬਾਤ ਹੈ।
0: ਹਾਂਜੀ ਸ਼ਮੀ ਜੀ, ਗੱਲ ਤਾਂ ਤੁਸੀਂ ਵਧੀਆ ਕੀਤੀ ਹੈਗੀ ਆ, ਜਿਹੜੀ ਉਸ ਬੰਦੇ ਨੇ, ਜਿਹੜੇ ਮਹਾਂਪੁਰਸ਼ ਨੇ ਵੀ ਤੁਹਾਨੂੰ ਪੁੱਛਿਆ ਮੰਦਿਰ ਦੇ ਵਿੱਚ
1: ਜੀ
0: ਹੋਇਆ ਕਿ ਮੇਰੇ ਕੋਲ, ਮੈਂ ਮਤਲਬ ਨਾ ਕੋਈ ਵਕੀਲ ਆ ਗਿਆ ਮੁੰਡਾ, ਤੇ ਉਹ ਆ ਕੇ ਜੀ ਕਿ ਮੈਂ ਤੁਹਾਨੂੰ ਗੁਰੂ ਮੰਨਦਾ ਜੀ, ਤੇ ਮੈਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੋਂ ਕੰਮ ਸਿੱਖਦਾ
1: ਜੀ।
0: ਜਰਨਲ ਦੀ ਮੈਂ ਕੋਈ ਜਰਨਲੀ ਅੱਜ ਤੱਕ ਮੈਂ ਕਦੀ ਕੋਈ ਜੂਨੀਅਰ ਰੱਖਿਆ ਨੀ, ਉਹ ਜੂਨੀਅਰ ਵੀ ਕਿਸੇ ਵਕੀਲ ਦਾ ਰੈਲੇਟਿਵ ਸੀਗਾ, ਤੇ ਉਹ ਆਪਣੇ ਰੈਲੇਟਿਵ ਦੀ ਸੀਟ ਤੇ ਆਇਆ ਸੀਗਾ, ਤੇ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦੇ ਮੈਂ ਤੁਹਾਡੇ ਕੋਲ ਬੈਠਿਆ ਕਰਨਾ।
1: ਸੈਣੀ ਸਾਹਿਬ, ਜੇ ਜੂਨੀਅਰ ਨਾ ਰੱਖਦੇ ਫਿਰ ਸੀਨੀਅਰ ਕਿੱਦਾਂ ਹੁੰਦੇ ਜੀ?
0: ਨਹੀਂ, ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਬਈ ਇੱਕ ਕਾਗਜ਼ ਕੱਢ ਪਹਿਲਾਂ ਤਾਂ
1: ਜੀ,
0: ਤੇ ਮੈਂ ਕਿਹਾ ਦੋ ਲਾਈਨਾਂ ਲਿਖ ਲਾ
1: ਜੀ।
0: ਹਾਂਜੀ, ਲਾਈਨਾਂ ਲਿਖ, ਮੈਂ ਕਿਹਾ ਭਈ ਗੁਰੂ ਜੋ ਕਹੇ ਸੋ ਕਰ
1: ਜੀ,
0: ਗੁਰੂ ਜੋ ਕਰੇ ਸੋ ਨਾਹੀ।
1: ਕਿਆ ਬਾਤ ਹੈ ਜੀ,
0: ਮੈਂ ਕਿਹਾ ਜੋ ਮੈਂ ਕਹਿੰਦਾ ਆ ਨਾ ਉਹ ਕਰਨਾ ਆ
1: ਜੀ,
0: ਜੋ ਮੈਂ ਕਰਦਾ ਆ ਉਹ ਬਿਲਕੁਲ ਨੀ ਕਰਨਾ,
1: ਉਹ ਨੀ ਕਰਨਾ, ਰੀਸ ਨੀ ਕਰਨੀ।
0: ਹਾਂ, ਤੂੰ ਸੋਚੇ ਵੀ ਹਾਂ ਜੀ ਵੀ ਇਹ ਤਾਂ ਦੁਪਹਿਰੋਂ ਬਾਅਦ ਉੱਥੇ ਬਹਿ ਜਾਂਦੇ ਹੈਗੇ ਆ ਜੀ, ਉੱਥੇ ਚੱਲ ਜਾਂਦੇ ਹੈਗੇ ਜੀ। ਹਾਂਜੀ
1: ਜੀ,
0: ਤੂੰ ਮੀਸਾਂ ਕਰਨ ਲੱਗ ਪਏ, ਮੈਂ ਜੋ ਤੈਨੂੰ ਕਹਿੰਦਾ ਆ ਉਹ ਕਰਨਾ ਬਸ
1: ਜੀ।
0: ਹਾਂਜੀ, ਉਹ ਬੰਦਾ ਚਲੋ ਜੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਟ੍ਰੇਨਡ ਕਰਕੇ ਜਲੰਧਰ ਭੇਜ ਦਿੱਤਾ, ਮੁੜ ਕੇ ਉਹ ਕਾਮਯਾਬ ਹੋਇਆ, ਅੱਜ ਤੱਕ ਬੜੀ ਇੱਜ਼ਤ ਕਰਦਾ, ਪਰ ਉਹ ਅੱਜ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਰਿਲਾਈਜ਼ ਕਰਦਾ ਆ ਕਿ ਮੈਨੂੰ ਜਿਹੜੀਆਂ ਚਾਰ ਦੋ ਲਾਈਨਾਂ ਲਿਖਿਆ ਗਈਆਂ ਸੀ ਵੀ ਗੁਰੂ ਜੋ ਕਹੇ ਸੋ ਕਰ
1: ਜੀ,
0: ਗੁਰੂ ਜੋ ਕਹੇ ਕਰੇ ਸੋ ਨਾ
1: ਕਰ,
0: ਕਿਉਂਕਿ ਆਦਮੀ ਜਿਹੜਾ ਆ ਉਹਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਐਬ ਹੁੰਦੇ
2: ਆ,
0: ਖਾਂਦਾ ਪੀਂਦਾ ਨੀ, ਮੁੜ ਕੇ ਤੂੰ ਉੱਥੇ ਪੈਗ ਲਾਉਣੇ ਸ਼ੁਰੂ ਕਰ ਦੇ ਸਾਡੇ ਸੰਗਤ ਦੇ ਵਿੱਚ ਆ ਕੇ, ਮੁੜ ਕੇ ਸਾਰੇ ਜ਼ਿੰਦਗੀ ਇਹ ਕਹਿ ਜੀ ਮੈਂ ਤਾਂ ਉਹਨਾਂ ਕੋਲੋਂ ਸਿੱਖ ਗਿਆ ਜੀ, ਉਹਨਾਂ ਦੀ ਸੰਗਤ ਚ ਬਹਿਣ ਲੱਗ ਗਿਆ। ਤੈਨੂੰ ਤਾਂ ਜੋ ਵਿਸ਼ੇ ਦੇ ਨਾਲ ਰਿਲੇਟਡ ਜੋ ਦੱਸਿਆ ਜਾਂਦਾ ਹੈਗਾ ਆ ਉਹ ਕਰਨਾ ਆ,
1: ਗੁਣ ਲੈਣੇ ਨੇ, ਅਗੁਣ ਨਹੀਂ ਲੈਣੇ। ਬਿਲਕੁਲ
0: ਬਿਲਕੁਲ, ਗੁਣ ਲੈਣੇ ਜੀ
1: ਜੀ,
0: ਏਦਾਂ ਹੀ ਅਸੀਂ ਗੁਰੂ ਬਣਦੇ ਹੈਗੇ ਆ, ਗੁਰੂ ਦੀ ਨੀ ਬਣਦੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਇਹ ਪਰੰਪਰਾ ਜਿਹੜੀ ਹੈਗੀ ਆ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਸੀ
1: ਜੀ।
0: ਹਾਂਜੀ, ਜਿਹਨੂੰ ਜਿਹੜਾ ਹੈਗਾ ਆ ਸੂਫੀਆਂ ਨੇ ਵੀ ਅਡੋਪਟ ਕੀਤਾ ਜੀ।
1: ਬਿਲਕੁਲ ਹੈ ਜੀ,
0: ਕਿਉਂਕਿ ਉਹ ਆਪਣਾ ਜਿਹੜਾ ਆ ਉਹਨਾਂ ਕੋਲ ਬਹੁਤ ਸਾਰੇ ਬੰਦੇ ਆਉਂਦੇ ਜਾਂਦੇ ਰਹਿੰਦੇ ਹੈਗੇ ਸੀਗੇ, ਪਰ ਉਹ ਇੱਕ ਡਿਸਿਪਲ ਜਿਹੜਾ ਹੁੰਦਾ ਸੀਗਾ, ਜਿਹੜਾ ਇੱਕ ਸ਼ਿਸ਼ ਜਿਹੜਾ ਸੀਗਾ ਉਹਦੇ ਤੇ ਗੁਰੂ ਜਿਹੜਾ ਆ ਬਹੁਤ ਹੁੰਦਾ ਸੀਗਾ ਵੀ ਹਾਂ ਇਹਨੂੰ ਮੈਂ ਆਪਣੇ ਵਰਗਾ ਬਣਾਉਣਾ
1: ਜੀ। ਬਿਲਕੁਲ,
0: ਉਹ ਫਿਰ ਉਹਦੇ ਤੇ ਮਿਹਨਤ ਕਰਦੇ ਸੀ
1: ਜੀ।
0: ਫਿਰ ਉਹਨਾਂ ਦਾ ਨਾ ਬਾਉਂਡੇਜ ਇੱਦਾਂ ਦਾ ਹੁੰਦਾ ਸੀ ਵੀ ਆਤਮਿਕ ਬਾਉਂਡੇਜ ਹੁੰਦਾ ਸੀ, ਉਹਨਾਂ ਦਾ ਅੰਦਰੂਨੀ ਬਾਉਂਡੇਜ ਹੁੰਦਾ।
1: ਉਹਦੇ ਪਿੱਛੇ ਕਾਰਨ ਸੀ ਨਾ ਸੈਣੀ ਸਾਹਿਬ, ਕਿਉਂਕਿ ਘਰ ਬਾਰ ਸਾਰਾ ਕੁਝ ਛੱਡ ਕੇ ਉਸ ਸਮਿਆਂ ਦੇ ਵਿੱਚ ਉਹਨਾਂ ਕੋਲ ਹੀ ਵਿਚਰਨਾ ਪੈਂਦਾ ਸੀ ਜੀ, ਦਿਨ ਰਾਤ ਨਾ ਜੀ।
0: ਹਾਂ, ਬੱਚਿਆਂ ਦੀ ਤਰ੍ਹਾਂ ਉਹ ਆਪਣੇ ਬੱਚੇ ਦੀ ਤਰ੍ਹਾਂ ਰੱਖ ਰਹੇ ਸੀ। ਤੁਸੀਂ ਇਹ ਦੇਖੋ ਨਿਜ਼ਾਮੋਦੀਨ ਔਲੀਆ
1: ਬਹੁਤ ਹੋਏ ਨੇ,
0: ਉਹ ਜਿਹੜੇ ਹੈਗੇ ਆ ਇੱਕ ਕੁੱਲੀ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ।
1: ਜੀ,
0: ਤੇ ਕੋਈ ਕਿਸੇ ਬੰਦੇ ਨੇ ਸੋਚਿਆ ਵੀ ਉਹਦੀ ਕੁੜੀ ਦਾ ਵਿਆਹ ਸੀਗਾ ਵੀ ਚਲੋ ਏਦਾਂ ਕਰਦੇ ਆ, ਕਹਿੰਦੇ ਵੀ ਫਕਰ ਬਹੁਤ ਪਹੁੰਚੇ ਹੈਗੇ ਆ
1: ਜੀ,
0: ਤੇ ਜਾਣੇ ਆ ਉਹਨਾਂ ਨੂੰ ਕਹਿੰਦੇ ਵੀ ਕੋਈ ਮਾਲੀ ਇਮਦਾਦ ਕਰੋ
1: ਜੀ,
0: ਤੇ ਮੈਨੂੰ ਮੇਰੀ ਕੁੜੀ ਦਾ ਵਿਆਹ ਆ ਜੀ।
1: ਜੀ,

0: ਉਹ ਚਲਾ ਗਿਆ, ਬੰਦਾ ਚਲ ਗਿਆ ਤੇ ਉਹ ਕਹਿੰਦੇ ਹਾਂ ਵੀ ਭਗਤਾ ਦੱਸ ਕੀ ਗੱਲ। ਕਹਿੰਦਾ ਜੀ ਮੇਰੀ ਤਾਂ ਕੁੜੀ ਦਾ ਵਿਆਹ ਆ ਤੇ ਮੈਂ ਮਤਲਬ ਗਰੀਬ ਬੰਦਾ ਹੈਗਾ ਆ ਜੀ, ਤੇ
1: ਜੀ
0: ਮੈਨੂੰ ਕੋਈ ਮਾਲੀ ਇਮਦਾਦ ਕਰੋ।
1: ਜੀ
0: ਉਹ ਕਹਿੰਦੇ ਬਹਿ ਜਾ ਭਾਈ ਕੋਈ ਗੱਲ ਨੀ, ਹੁਣ ਤਾਂ ਆਪਾਂ ਹੈਗੇ, ਜੇ ਕੋਈ ਆਇਆ ਭਗਤ ਤੇ ਉਹਦੇ ਕੋਲੋਂ ਜੋ
1: ਸੜਿਆ
0: ਬਣਦਾ
1: ਕੁਝ।
0: ਸੜਦਾ ਹੋਊਗਾ ਤੈਨੂੰ ਲੈ ਦਿਆਂਗੇ।
1: ਜੀ
0: ਉਹ ਇੱਕ ਦਿਨ ਬੀਤਿਆ ਜੀ, ਕੋਈ ਨਾ ਆਇਆ। 2 ਦਿਨ ਬੀਤੇ, ਕੋਈ ਨਾ ਆਇਆ ਜੀ।
1: ਜੀ
0: ਤੀਜਾ ਦਿਨ ਜਦੋਂ ਹੋ ਗਿਆ ਤੇ ਉਹ ਬੰਦਾ ਬੜਾ ਦੁਖੀ ਹੋਇਆ। ਕਹਿੰਦਾ ਜੀ ਫਿਰ ਹੁਣ ਮੈਂ ਖਾਲੀ ਜਾਵਾਂ। ਕਹਿੰਦੇ ਖਾਲੀ ਤਾਂ ਚੱਲ ਕੀ ਜਾਣਾ ਯਾਰ,
1: ਜੀ
0: ਆ ਸਾਡੇ ਕੋਲ ਇੱਕ ਜੁੱਤੀ ਹੈਗਾ, ਜੁੱਤੀਆਂ ਦਾ ਜੋੜਾ ਆ, ਇਹ ਲੈ ਜਾ।
1: ਜੀ ਠੀਕ
0: ਹਾਂਜੀ, ਇਹ ਹੀ ਕਹਿੰਦੇ ਦੇਖ ਲਈ, ਜੇ ਤੇਰੇ 2 ਪੈਸੇ ਤੈਨੂੰ ਮਿਲਦੇ ਹੋਣਗੇ ਕਿਤੇ ਦੇ ਕੇ,
1: ਜੀ
0: ਇਹ ਤੂੰ ਖਾਲੀ ਕਰਨ ਜਾਣਾ ਹੈਗਾ ਆ।
1: ਜੀ
0: ਮੁੰਡੇ ਵੀ
2: ਇਹ
0: ਚੁੱਪ
2: ਤਾਂ ਲੈ
0: ਕਰਕੇ
2: ਜਾਓ।
0: ਬੜੇ ਭਰੇ ਮਨ ਦੇ ਨਾਲ ਵੀ ਹਾਂ ਦੱਸ ਆਇਆ ਤੇ 3 ਦਿਨਾਂ ਬਾਅਦ ਕਹਿੰਦਾ ਦੋ ਇੱਕ ਜੋੜਾ ਜੁੱਤੀਆਂ ਦਾ ਦੇ ਦਿੱਤਾ।
1: ਜੀ
0: ਉਹ ਕਹਿੰਦੇ ਵੀ ਜੁੱਤੀਆਂ ਕੱਛੇ ਮਾਰੀਆਂ ਆਈਆਂ ਤੇ ਜਾ ਰਿਹਾ ਆ ਰਸਤੇ ਦੇ ਵਿੱਚ ਜਿਹੜਾ ਆ, ਤੇ ਉਧਰੋਂ ਕਹਿੰਦੇ ਵੀ ਉਹਨਾਂ ਦਾ 6-6 ਅਮੀਰ ਖੁਸਰੋ,
1: ਜੀ
0: ਉਹ ਆਪਣਾ ਸਾਰਾ ਕੁਛ ਧਨ ਧੁਨ ਲੈ ਕੇ ਵੀ ਭਾਈ ਹੁਣ ਆਪਾਂ ਜਿਹੜੇ ਹੈਗੇ ਪੱਕੇ ਸਾਧੂ ਹੋ ਗਏ ਤੇ ਆਪਾਂ ਗੁਰੂ ਨੂੰ ਭੇਟਾ ਦੇ ਦੇਣੀ ਆ ਇਹ।
1: ਜੀ
0: ਉਹ ਆਉਂਦਾ ਪਿਆ ਤੇ ਰਸਤੇ ਦੇ ਵਿੱਚ ਆ ਕੇ ਤੇ ਅਮੀਰ ਖੁਸਰੋ ਦੇ ਨਾਲ ਉਹਦਾ ਟਾਕਰਾ ਹੋ ਜਾਂਦਾ। ਅਮੀਰ ਖੁਸਰੋ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦਾ,
1: ਜੀ
0: ਕਹਿੰਦਾ ਵੀ ਤੇਰੇ ਕੋਲ ਕੀ ਆ। ਉਹ
1: ਜੀ
0: ਕਹਿੰਦਾ ਮੇਰੇ ਕੋਲ ਤਾਂ ਕੁਛ ਨੀ। ਕਹਿੰਦਾ ਤੇਰੇ ਕੋਲ ਕੋਈ ਏਦਾਂ ਦੀ ਸ਼ੈ ਆ ਜਿਹਦੇ ਵਿੱਚੋਂ ਮੈਨੂੰ ਗੁਰੂ ਆਪਣੇ ਦੀ ਖੁਸ਼ਬੂ ਆਉਂਦੀ ਪਈ ਆ,
1: ਜੀ
0: ਮੇਰੇ ਗੁਰੂ ਦੀ ਮਹਿਕ ਆਉਂਦੀ ਆ।
2: ਵਾਹ
1: ਜੀ
0: ਉਹ ਕਹਿੰਦਾ ਮੇਰੇ ਕੋਲ ਤਾਂ ਹੋਰ ਕੁਛ ਨੀ, ਮੈਂ ਤਾਂ ਅੱਗੇ ਗਰੀਬ ਬੰਦਾ ਹੈ ਜੀ, ਮੈਂ ਇੱਦਾਂ ਕਰਕੇ ਮੇਰੀ ਕੁੜੀ ਦਾ ਵਿਆਹ ਸੀ ਇੱਥੇ। ਕਹਿੰਦਾ ਪਰ ਕਹਿੰਦੇ ਆ ਹਜ਼ਰਤ ਨਿਜ਼ਾਮੋ ਦੀ ਨੌਲੀ ਆ, ਬੜੇ ਫੱਕਰ ਤਕੜੇ ਹੈਗੇ ਆ, ਮੈਂ ਤਾਂ ਉੱਥੇ ਗਿਆ 3 ਦਿਨ ਬੈਠਾ ਰਿਹਾ,
1: ਜੀ
0: ਆਉਣ ਲੱਗਿਆ ਨੇ ਕਹਿੰਦਾ ਉਹਨਾਂ ਨੇ ਆ ਜੁੱਤੀ ਦੇ ਦਿੱਤੀ ਆ।
1: ਜੀ
0: ਉਹ ਕਹਿੰਦਾ ਹੈ, ਉਹਨੇ ਜੁੱਤੀ ਜੱਤੀ ਆਪਣੇ ਜਿਹੜਾ ਹੈਗਾ, ਕਹਿੰਦਾ ਇੱਦਾਂ ਕਰ ਵੀ ਆਹ ਜਿਹੜਾ ਹੈਗਾ ਆ ਵੀ ਆਹ ਹੀਰੇ ਲੈ ਲਾ ਤੇ ਮੈਨੂੰ ਇਹ ਦੇ ਦੂ ਵਾਪਸ।
1: ਜੁੱਤੀ ਦੇ ਦੇ।
2: ਆਹਾ
0: ਹਾਂਜੀ, ਉਹ ਦੇਖੇ ਵੀ ਇਹ ਬੰਦਾ ਮੂਰਖਿਆ
1: ਕਮਲਾ ਤਾਂ ਨਹੀਂ ਹੋ ਗਿਆ।
0: ਤੇ ਉਹਨੇ ਜੀ ਜਿਹੜਾ ਹੈਗਾ ਆ ਉਹਨੂੰ ਤਾਂ ਮੌਜ ਲੱਗ ਗਈ। ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਬਾਬੇ ਦੀ ਜੁੱਤੀ ਜਿਹੜੀ ਹੈਗੀ ਆ ਮੈਨੂੰ 2 ਪੈਸੇ ਦੀ
1: ਕੰਮ
0: ਜੁੱਤੀ
1: ਦੀ
0: ਦੇ ਕੇ ਤੋੜ ਦਿੱਤਾ, ਮੈਨੂੰ ਕੀ ਪਤਾ ਇਹ ਜੁੱਤੀ ਦੀ ਕੀਮਤ ਆ।
1: ਜੀ
0: ਉਹ ਕਹਿੰਦਾ ਭਾਈ ਉਹ ਸੋਚੀ ਪੈ ਗਿਆ, ਕਹਿੰਦਾ ਯਾਰ ਜੇ ਘਟਦੇ ਆ ਤੇ ਮੇਰੇ ਕੋਲ ਇਸ ਵੇਲੇ ਤਾਂ ਇੰਨੇ ਹੀ ਹੈਗੇ ਆ, ਫੀ ਮੈਂ ਤੈਨੂੰ ਹੋਰ ਕੋਈ ਪ੍ਰਬੰਧ ਕਰ ਦੂੰਗਾ ਪਰ ਮੈਨੂੰ ਇਹ ਦੇ ਦੇ।
1: ਜੀ
0: ਉਹ ਕਹਿੰਦਾ ਨਹੀਂ ਜੀ ਠੀਕ ਗੱਲ ਹੈਗੀ, ਮੇਰਾ ਸਰ ਗਿਆ ਹੈਗਾ, ਤੁਸੀਂ ਆ ਲੈ ਲਓ ਜੀ। ਉਹ
1: ਜੀ
0: ਜਦੋਂ ਜੁੱਤੀ ਲੈ ਕੇ ਗਏ ਹੈਗੇ ਆ ਤੇ ਹਜ਼ਰਤ ਨਿਜ਼ਾਮੋ ਦੀ ਨੌਲੀਆ ਨੰਗੇ ਪੈਰੀ ਘੁੰਮ ਰਹੇ ਸੀ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਦੀ ਜੁੱਤੀ ਉਹਨਾਂ ਦੇ ਪੈਰੀ
1: ਜੀ
0: ਰੱਖ ਦਿੱਤੀ ਵੀ ਆਹ ਲਓ ਜੀ। ਉਹ
1: ਜੀ
0: ਕਹਿੰਦੇ ਵੀ ਬਾਈ ਜੁੱਤੀ ਛੜਾ ਲਿਆ ਆ? ਕਹਿੰਦੇ ਹਾਂਜੀ ਛੜਾ ਲਿਆ ਹੈਗਾ।
1: ਕਿਆ ਬਾਤ ਹੈ ਜੀ,
0: ਸੋ ਉਹ ਇੱਕ ਅਫੈਕਸ਼ਨ ਐਕਸਟ੍ਰੀਮ ਹੁੰਦੀ ਆ।
1: ਜੀ
0: ਹਾਂਜੀ,
1: ਇੱਕ ਲਈ ਕੁਝ ਵੀ ਨਹੀਂ, ਉਹਦੀ
0: ਉਹ
1: ਚੀਜ਼
0: ਜਿਹੜਾ
1: ਦੀ ਕੀ ਕਦਰ ਹੈ ਨਹੀਂ ਕਿ ਜਾਂ
0: ਹਾਂਜੀ
1: ਕੀਮਤ ਨਹੀਂ ਹੈ, ਪਰ ਉਹ
0: ਹਾਂਜੀ
1: ਜਿਹਨਾਂ ਨੂੰ ਪਤਾ ਹੈ ਉਹਨਾਂ ਲਈ ਬਹੁਤ
0: ਅਗਲੇ ਵਾਸਤੇ ਉਹਨੇ ਸਾਰੇ ਜਿਹੜੇ ਹੈਗੇ ਆ ਜ਼ਿਆਦਾ ਦੇ ਕੇ ਤੇ ਜੁੱਤੀ ਛੜਾ ਕੇ ਲੈ ਆਉਂਦੀ ਜੀ।
1: ਜੀ
0: ਏਦਾਂ ਦੀ ਜਿਹੜੀ ਹੈਗੀ ਆ, ਏਦਾਂ ਦੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਮਿਲਦੀਆਂ ਹੈਗੀਆਂ ਆ ਜੀ,
1: ਜੀ
0: ਜਿੱਥੇ ਗੁਰੂ ਤੇ ਸ਼ੇਸ਼ ਪਰੰਪਰਾ ਜਿਹੜੀ ਹੈਗੀ ਉਹਦਾ ਪਾਲਣ ਕਰਦੇ ਹੋਏ।
1: ਜੀ
0: ਵੀ ਹੁਣ ਬੁੱਲੇ ਸ਼ਾਹ ਨੇ ਕਹਿੰਦੇ ਨੱਚ ਕੇ ਮਨਾਇਆ,
1: ਪੀਰ
0: ਨਾਇਕ ਸ਼ਾਹ
1: ਮਨਾਇਆ।
0: ਜਿਹੜਾ ਹੈਗਾ ਸੀ ਲੁੱਟ
1: ਜੀ
0: ਗਿਆ ਸੀ ਜੀ। ਹਾਂਜੀ,
1: ਜੀ
0: ਸੋ
1: ਹੁਣ ਦੇਖੋ ਆਪਣੇ ਸਿੱਖ ਧਰਮ ਚ ਵੀ ਤਾਂ ਸੈਣੀ ਸਾਹਿਬ ਹੈਗਾ ਹੀ ਆ ਇੱਕ ਐਗਜ਼ਾਮਪਲ, ਜੇ ਮੈਂ ਗਲਤ ਨਾ ਹੋਵਾਂ ਤਾਂ, ਜਦੋਂ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਸੰਸਕਾਰ ਕਰਦੇ ਆ ਉੱਥੇ, ਫਿਰ ਉਹ ਜਿਹੜੀ ਦੇ ਕੇ ਆਪਣੇ ਲੈਂਦੇ ਨੇ, ਜ਼ਮੀਨ ਲੈਂਦੇ ਆ, ਤੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਵੈਲਿਊ ਹੀ ਸਮਝੇ ਆ ਨਾ, ਮੋਹਰਾ
0: ਮੋਹਰਾ
1: ਰੱਖ
0: ਰੱਖ
1: ਕੇ
0: ਕੇ
1: ਲਈਏ।
0: ਉਹ
1: ਬਿਲਕੁਲ
0: ਕਿੱਦਾਂ ਦਾ ਹੀ ਮਤਲਬ
2: ਕੱਚਾ ਮੋਹਰ
0: ਕਿ ਦੁਨੀਆ ਦੇ ਸਭ ਤੋਂ ਕਹਿੰਦੇ ਵੀ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ।
1: ਕੀਮਤੀ ਜ਼ਮੀਨ ਸੀ,
0: ਹਾਂਜੀ
1: ਬਿਲਕੁਲ ਹੈ।
0: ਹਾਂਜੀ, ਜਿਹੜੀ ਆ ਉਹ ਸੋਨੇ ਦੀਆਂ ਮੋਹਰਾਂ ਰੱਖ ਕੇ ਤੇ ਉਹਨਾਂ
1: ਜੀ
0: ਥਾਂ ਜਿਹੜਾ ਹੈਗਾ ਆ ਲੈ ਕੇ ਤੇ ਉੱਥੋਂ ਜਿਹੜਾ ਹੈਗਾ ਕੀਤਾ
1: ਬਿਲਕੁਲ
0: ਸੀਗਾ ਜੀ ਉਹਨਾਂ ਦਾ। ਤੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਜਿਹੜਾ ਆ ਪਿਆਰ ਦਾ ਜਿਹੜਾ ਆ ਉਹਦਾ ਕੋਈ ਮੁੱਲ ਨਹੀਂ ਗਾ ਜੀ, ਇਹ
1: ਜੀ
0: ਰਿਸ਼ਤਾ ਬੜਾ ਪਵਿੱਤਰ ਆ ਜੀ
1: ਜੀ
0: ਤੇ ਹੈ ਜੀ। ਬਹੁਤ ਐਗਜ਼ਾਮਪਲ ਮਿਲਦੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਹੀ
1: ਬਿਲਕੁਲ
0: ਜੀ।
1: ਜੀ
0: ਹੁਣ ਇਹ ਵੈਸੇ ਵੀ ਜਿਹੜਾ ਆ ਗੁਰੂ ਦੀ ਭਗਤੀ ਨੂੰ ਫਲ ਜਿਹੜਾ ਆ ਉਹਦਾ ਚੇਲਾ ਹੀ ਲਾਂਦਾ ਜੀ।
1: ਬਿਲਕੁਲ ਹੈ ਜੀ।
0: ਤੁਸੀਂ ਯਾਦ ਰੱਖੋ ਕਿ ਜਿਹੜਾ ਵੀ ਜਿੰਨੇ ਵੀ ਮਤਲਬ ਗੁਰੂਆਂ ਦਾ ਇਤਿਹਾਸ ਦੇ ਵਿੱਚ ਨਾਂ ਹੋਇਆ ਆ, ਉਹ ਉਹਨਾਂ ਦਾ ਹੋਇਆ ਆ ਜਿਹਨਾਂ ਦੇ ਗਾਂ ਸ਼ਿਸ਼ ਜਿਹੜੇ ਸੀਗੇ, ਚੇਲੇ ਸੀ ਨਾ ਜੀ,
1: ਜੀ
0: ਉਹ ਮਤਲਬ ਚੰਗੇ ਸੀਗੇ ਜੀ।
1: ਹੁਣ ਦੇਖ, ਉਹ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਥਾਪੜਾ ਦਿੱਤਾ, ਸਾਰਾ ਕੁਝ ਅੱਗੇ ਤੋਰਿਆ, ਜਿੱਦਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ ਇਦਾਂ।
0: ਸਰ ਜਿਹੜੇ ਆ ਸੈਕਟ ਵੀ ਚੱਲਦੇ ਪਏ ਹੈਗੇ ਆ,
1: ਜੀ
0: ਤੁਸੀਂ ਦੇਖੋ ਨਾ ਜਿੰਨੇ ਸੈਕਟ ਚੱਲਦੇ ਪਏ ਆ ਅੱਜ ਦੀ ਯੁੱਗ ਦੇ ਵਿੱਚ ਹੀ ਦੇਖ ਲਓ ਤੁਸੀਂ,
1: ਜੀ
0: ਉਹਨਾਂ ਦਾ ਉਹ ਗੁਰੂਆਂ ਨੂੰ ਵੱਡਾ ਕਰਨ ਦੇ ਵਿੱਚ ਚੇਲਿਆਂ ਦਾ ਹੀ ਹੱਥ ਆ ਜੀ,
1: ਬਿਲਕੁਲ ਹੈ, ਬਿਲਕੁਲ ਹੈ,
0: ਨੋ
2: ਕੋਈ
0: ਡਾਊਟ,
2: ਸ਼ੱਕ ਨਹੀਂ
0: ਕਿਉਂਕਿ ਗੁਰੂ ਤਾਂ ਜਿਸ ਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਉਹਦੀ ਇੱਛਾ ਹੁੰਦੀ
1: ਜੀ
0: ਵੀ ਹਾਂ ਜੀ ਵੀ ਸਾਥੀ ਵੱਡੇ ਹੋਈਏ ਛੋਟੇ ਹੋਈਏ, ਉਹਨਾਂ ਨੂੰ ਨਹੀਂ ਹੁੰਦੀ।
1: ਜੀ
0: ਪਰ ਜੇ ਕੋਈ ਮਤਲਬ ਜਿਹੜਾ ਹੈਗਾ ਜਾਂ ਸ਼ਿਸ਼ ਕਈ ਵਾਰੀ ਏਦਾਂ ਦਾ ਮਿਲ
1: ਜੀ
0: ਜਾਂਦਾ ਹੈਗਾ ਆ, ਉਹ ਗੁਰੂ ਦੀ ਭਗਤੀ ਨੂੰ ਵੀ ਅਮਰ ਕਰ ਦਿੰਦਾ ਹੈ।
1: ਉਹਦੇ ਵਿੱਚ ਜੇ ਫੈਮਿਲੀ ਤੌਰ ਦੇ ਉੱਤੇ ਵੀ ਸੈਣੀ ਸਾਹਿਬ ਇੱਕ ਐਗਜ਼ਾਮਪਲ ਲੈਣੀ ਹੋਵੇ, ਜਿੱਦਾਂ ਪਰਿਵਾਰਕ ਰਿਸ਼ਤੇ ਨੇ, ਜੇ ਬਜ਼ੁਰਗਾਂ ਨੇ ਕੁਝ ਬਣਾਇਆ, ਜੇ ਤਾਂ ਉਹ ਸਾਰਾ ਕੁਝ ਅਸੀਂ ਉਜਾੜ ਦਿੱਤਾ ਤਾਂ ਉਹ ਗਾਲਾਂ ਹੀ ਕੱਢਣਗੇ, ਜੇ ਉਹਦੇ ਨਾਲ ਚਾਰ ਆਨੇ ਹੋਰ ਨਾਲ ਜੁੜੇ ਨੇ, ਚਾਹੇ ਉਹ ਜ਼ਮੀਨ ਹੈ, ਚਾਹੇ ਬੈਂਕ ਬੈਲੈਂਸ ਆ, ਚਾਹੇ ਰਿਸ਼ਤੇ ਨੇ, ਜੇ ਉਹਨਾਂ ਨੂੰ ਹੋਰ ਵਧਾਵਾਂਗੇ ਤਾਂ ਉਹ ਕਦਰ ਵੀ ਕਰਨਗੇ ਜੀ, ਅੱਗੇ ਤੁਹਾਡੀ ਵੈਲਿਊ ਵੀ ਪੈਣੀ ਹੈ ਨਾਲ ਜੀ। ਜੀ
0: ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹ
1: ਜੀ
0: ਕਹਿੰਦੇ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਵੱਡਾ ਹੁੰਦਾ,
1: ਜੀ
0: ਕਿਉਂਕਿ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਤਾਂ ਵੱਡਾ ਹੁੰਦਾ ਆ ਵੀ ਉਹਦੇ ਕੋਲੋਂ ਸਾਰਾ ਕੁਛ ਲੈ ਜੋ ਜਾਂਦਾ,
1: ਜੀ ਬਿਲਕੁਲ ਹੈ,
2: ਨਾਲੇ ਉਹਨੂੰ ਇੰਨੀ ਅਕਲ ਸੀ ਵੀ ਗੁਰੂ ਬਣਾਉਣਾ ਕਿਹਨੂੰ ਆ
1: ਜੀ,
0: ਉਹ ਤਾਂ ਕਹਿੰਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹ ਕਹਿੰਦੇ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ
1: ਜੀ।
2: ਚੁਣ ਕੇ
1: ਉਹ ਕਿੱਦਾਂ ਸੀਗਾ,
0: ਬਿਲਕੁਲ
1: ਗੁਰੂ ਜਨਾ ਦੇ ਟੱਪਣੇ ਚੇਲੇ ਜਾਣ ਛੜੱਪ,
2: ਚੇਲੇ ਜਾਣ ਛੜੱਪ,
0: ਬਿਲਕੁਲ ਚੇਲੇ ਜਾਣ ਛੜੱਪ
1: ਜੀ।
0: ਹੁਣ ਅਸੀਂ ਦੇਖੋ ਜੀ
1: ਜੀ
0: ਮਿਸ਼ੀਗਨ ਦੇ ਵਿੱਚ ਸਟੋਰ ਆ, ਸਾਰਾ ਕੁਛ ਆ, ਸਮਰੱਥ ਗੁਰੂ ਆ, 14 ਕਿੱਲੇ ਸੜਕ ਦੇ ਉੱਤੇ ਹੈ ਜੀ, ਗੁਰੂ ਬਣਾਇਆ ਕੋਈ ਭੁੱਖਾ ਲੱਗਾ ਥੋੜਾ ਬਣਾਇਆ ਹੈਗਾ ਜੀ, ਹੁਣ ਕਚਹਿਰੀ 2-4 ਮਹੀਨੇ ਹੜਤਾਲ ਚੱਲ ਵੀ ਜਾਵੇ ਤਾਂ ਵੀ ਕੋਈ ਗੱਲ ਨੀ, ਗੁਰੂ ਹੈਗਾ ਆ ਜੀ,
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਦਰੁਸਤ ਹੈ,
0: ਨਾ ਨਾ ਵੀ ਚੂੰਡੀਆਂ ਵੱਢ ਵੱਢ ਕੇ ਖਾ ਜਾਣਗੇ ਗੁਰੂ ਜੀ।
2: ਮੈਨੂੰ ਲੱਗਦਾ ਹੁਣ ਉਧਰ ਉਹ ਗੁਰੂ ਜੀ ਨੂੰ ਮਤਲਬ ਛਿੱਕਾਂ ਆਉਣੀਆਂ ਹੋਣੀਆਂ,
1: ਬਿਲਕੁਲ
0: ਨਹੀਂ ਗੁਰੂ ਜੀ, ਗੁਰੂ ਗੁਰੂ ਜੀ ਮੈਂ ਸਵੇਰ ਦੇ ਹੀ ਤਿਆਰ ਕਰ ਲਿਆ ਕਿ ਦੱਸ ਕੀ ਚਾਹੀਦਾ,
1: ਕੱਲ ਨੂੰ ਪ੍ਰੀਖਿਆ ਆ ਚੇਲੇ ਦੀਆਂ ਸੀ,
0: ਪਹਿਲਾਂ ਪਛਮੀ ਜੀ ਗੁਰੂ ਜੀ ਤਾਂ ਉਲਟੇ ਚੱਲ ਪਏ ਸੀ, ਕਹਿੰਦੇ ਟਿਕਟ ਭੇਜ ਦਿੰਦਾ ਹੈਗਾ ਚੁੱਪ ਕਰਕੇ ਆ ਜਾ
1: ਇੱਧਰ ਨੂੰ ਯਾਰ, ਛੱਡ ਵਕੀਲੀ ਬੋਲੀ
2: ਉਹਨਾਂ ਨੇ ਕਦੇ ਸੱਚੀ ਚੇਲੇ ਮੰਨ ਲਏ।
0: ਮੈਂ ਕਿਹਾ ਭਾਈ ਦੇਖੋ ਜੀ ਵਿੱਚ ਕੰਮ ਕਰਕੇ ਖਾਣਾ ਤਾਂ ਸਾਡੀ ਫਿਤਰਤ ਚ ਨੀ ਲਿਖਿਆ, ਅਸੀਂ ਤਾਂ ਗੱਲਾਂ ਗੁੱਲਾਂ ਸੁਣਾ ਕੇ ਖਾ ਸਕਦੇ ਹੈਗੇ ਜੇ ਤੁਸੀਂ ਕਹੋ
1: ਜੀ, ਬਿਲਕੁਲ ਹੈ ਜੀ,
2: ਆ ਨਹੀਂ ਹੋਣੀ ਹੈ
0: ਕਰਕੇ
1: ਜੀ,
0: ਅਬ ਸਾਡੀਆਂ ਤਾਂ ਗੱਲਾਂ ਹੀ ਵਿਕਦੀਆਂ ਜੀ, ਇਸ ਕਰਕੇ ਤੁਸੀਂ ਇਹ ਦੱਸੋ
1: ਜੀ,
0: ਤੁਸੀਂ ਕਹੋ ਨੇ ਵੀ ਸਟੋਰ ਤੇ ਆ ਕੇ ਖੜਾ ਹੋ ਜਾ ਆਰਾਮ ਨਾਲ ਚੁੱਪ ਕਰਕੇ, ਇਸ ਕਰਕੇ ਉਹ ਕੰਮ ਨਹੀਂ ਹੋਣਾ
1: ਜੀ, ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
0: ਹਾਂਜੀ ਹਾਂਜੀ ਬਾਕੀ
2: ਹੋਣ ਆਪਣੇ ਸਟੋਰ ਦੀ ਖੜੇ ਜਗੇ
0: ਬਿਲਕੁਲ ਜੀ ਬਿਲਕੁਲ ਠੀਕ ਹੈ ਭਾਰਤ ਸਾਹਿਬ, ਮੈਂ ਹੁਣ ਇਜਾਜ਼ਤ ਲੈਂਦਾ, ਮੁਕੰਦਰ ਵੀਰ ਜੀ ਲਾਈਨ ਤੇ ਹੈਗੇ ਆ,
1: ਸ਼ੁਕਰੀਆ
0: ਰਿਹਾ ਆਪਣੀ ਵਾਰੀ,
1: ਬਿਲਕੁਲ
0: ਥੈਂਕ ਯੂ ਸਰ, ਸ਼ੁਕਰੀਆ ਜੀ,
1: ਸ਼ੁਕਰੀਆ,
0: ਸਤਿ ਸ਼੍ਰੀ ਅਕਾਲ ਸਰ,
1: ਸਤਿ ਸ਼੍ਰੀ ਅਕਾਲ
0: ਜੀ, ਜਿੰਦਾਬਾਦ, ਮੁਹੱਬਤ
2: ਜਿੰਦਾਬਾਦ,
0: ਸਾਰਿਆਂ ਦਾ ਧੰਨਵਾਦ,
2: ਜਿੰਦਾਬਾਦ,
1: ਸਤਿ ਸ਼੍ਰੀ ਅਕਾਲ। ਲੋ ਦੋਸਤੋ, ਇਸ ਤਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ, ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ,
3: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ, ਕਿਆ ਬਤਾ ਕਿਆ ਬਤਾ, ਜ਼ਿੰਦਗੀ ਜਿੰਦਾਬਾਦ,
3: ਜ਼ਿੰਦਗੀ ਜਿੰਦਾਬਾਦ
1: ਜੀ,
2: ਆਹਾ ਹਾ, ਜਦੋਂ ਨਾ ਡਸਕੇ ਦੀ ਗੱਲ ਆਉਂਦੀ ਨਾ, ਡਸਕੇ ਦੀ ਆਪਣੇ ਔਲਖ ਸਾਹਿਬ, ਤੇ ਮੈਨੂੰ ਨਾ ਨਾਲ ਹੀ ਜਿਉਣਾ ਮੋੜ ਯਾਦ ਆ ਜਾਂਦਾ, ਸੰਦੇ ਬਾਈ ਦਾ
1: ਅੱਜ ਤਾਂ ਰੋਟੀ
2: ਦੱਸ ਕੇ ਚੱਲਣਾ ਹੈ,
3: ਬਾਹਰ ਨਿਕਲੋ ਡੋਗਰਾ ਕੇ ਅੰਦਰ ਇੱਕ ਕੁੱਤੇ ਵਾਂਗੂ ਭੌਂਕੀ ਜਾਏਗਾ
1: ਅੱਗੇ ਉਹ ਘੋੜੀ ਬੋਲਦੀ ਆ
3: ਸਾਡੇ ਪਿੰਡ ਦਾ ਡੋਗਰ ਸੀ ਤੇ ਉਹ ਮੋੜ ਸਾਡੇ ਨੇੜੇ ਹੀ ਇਥੋਂ ਜਿਥੋਂ ਦਾ ਜਾਣਾ ਮੋੜ ਸੀ
2: ਬਾਲੇ ਜਮਾ ਨੇੜੇ ਨੇੜੇ ਹੋ ਗਏ ਠੀਕ ਹੈ ਜੀ
3: ਹਾਂ ਨੇੜੇ ਨੇੜੇ ਹੋ ਗਏ ਓਹੀ ਗੱਲ ਤਾਂ ਹੀ ਤਾਂ ਓਹੀ ਗੱਲ ਉਹ ਅਖੀਰ ਹੀ ਫਿਰ ਉਹ ਕਹਾਣੀ ਮੁੱਕਣੀ ਪਈ ਉਹ ਸਾਡੇ ਵਰਗੇ ਜਿਹੜੇ ਦੂਰ ਦੂਰ ਹੋਏ ਨੇ ਹੁਣ ਅਪੜੇ ਨੀ ਜਾਂਦਾ ਬਾਬੇ ਉਹ ਬਹੁਤ ਦੂਰ ਹੋ ਜਾਂਦਾ ਕੰਮ
1: ਜੀ
3: ਬਦਲ ਲੈ ਲੀ ਜਾਣਿਆ ਹੈ ਉਹ ਕੀ ਕਹਿੰਦਾ ਹੁੰਦਾ ਹੈ ਮੈਨੂੰ ਹੁਣ ਦਿਮਾਗ ਚੋਂ ਨਿਕਲ ਗਈ ਪਹਿਲੀ ਲੈਣ ਮੈਨੂੰ ਅਕਸਰ ਯਾਦ ਰਹਿੰਦੀ ਹੁੰਦੀ ਆ ਜੋਣੇ ਮੋੜ ਵਾਲੀ ਉਹ ਕਹਿੰਦਾ
1: ਜੀ
3: ਹੁਣ ਮੈਨੂੰ ਨਹੀਂ ਯਾਦ ਆਉਣੀ ਚਲੋ ਮੈਂ ਆਪਣੇ ਵਾਲੀ ਗੱਲ ਜਿਹੜੀ ਮੇਰੀ ਯਾਦ ਆਈ ਕਿ ਮੈਂ ਤੁਹਾਨੂੰ ਸੁਣਾ ਜੇ ਆ ਗਈ ਤਾਂ ਮੈਂ ਇਹ ਵੀ ਸੁਣਾ ਦਿਆਂਗਾ ਗੁਰੂ ਚੇਲੇ ਵਾਲੀ ਕਹਾਣੀ ਮੈਨੂੰ ਇਹ ਵੀ ਸਮਝ ਨੀ ਆਈ ਉਹੀ ਗੱਲ ਵੀ ਕੀ ਕਹਿਣਾ ਚਾਹੁੰਦੇ ਸੀ ਤੇ ਕੀ ਸਮਝਾਉਣਾ ਚਾਹੁੰਦੇ
1: ਗੁਰੂ ਚੇਲਾ ਚਲੋ ਤੁਸੀਂ ਮਨ ਤਾਂ ਸਮਝ ਆਪਾਂ ਨੂੰ ਤਾਂ ਆਈ ਆ ਸਾਰੀ ਚਲੋ ਵੱਖਰੀ ਗੱਲ ਹੈ
3: ਨਹੀਂ ਤੁਸੀਂ ਸਾਰੇ ਗੁਰੂ ਚੱਲੇ ਹੋ ਇੱਕ ਦੂਜੇ ਦੇ ਉਹ ਸਮਝ ਤਾਂ ਆਉਣੀ ਹੈ ਅਸੀਂ ਉਹ ਲੈ ਦੱਸ
1: ਕਿਉਂ ਤੁਸੀਂ ਨਹੀਂ ਗੁਰੂ ਬਣਾਇਆ ਕਿਸੇ ਨੂੰ
3: ਹੈ ਨਹੀਂ ਅਸੀਂ ਨਹੀਂ ਬਣਿਆ ਗੁਰੂ ਨਹੀਂ ਚੇ ਸਾਨੂੰ ਬਣਾਇਆ ਕਿਸੇ ਨੇ ਚੇਲਾ ਅਸੀਂ ਬਣਨਾ ਚਾਹੁੰਦੇ ਸੀ ਪਰ ਸਾਨੂੰ ਕਿਸੇ ਨੇ ਬਣਾਇਆ
1: ਹੈਗਾ ਅੱਗੇ ਤੁਸੀਂ ਬਣਾਇਆ ਹੋਵੇ ਚੇਲਾ
3: ਜਦੋਂ ਅਸੀਂ ਗੁਰੂ ਨਹੀਂ ਬਣੇ ਤਾਂ ਸਾਡਾ ਚੇਲਾ ਕਿੱਥੋਂ ਬਣੂ ਕੋਈ ਬਾਬੇ
2: ਇੱਕ ਵਾਰੀ ਨਾ ਭਾਈ ਸਾਹਿਬ ਔਰ ਸਾਹਿਬ ਇੱਕ ਵਾਰੀ ਸ਼ਿੰਦਾ ਭਾਜੀ ਕੋਲ ਬੈਠੇ ਇਸ ਤਰ੍ਹਾਂ ਤੇ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਨਹੀਂ ਮਾਨਕ ਸਾਹਿਬ ਮਤਲਬ ਚਲੋ ਬਹੁਤ ਘੈਂਟ ਰੂਹ ਦੋਨੋਂ ਘੈਂਟ ਮਤਲਬ ਇੱਕ ਦੂਜੇ ਦੇ ਦੋਸਤ ਮਿੱਤਰ ਸੀਗੇ ਔਰ ਚਲੋ ਵੀ ਮਾਨਕ ਸਾਹਿਬ ਜਿਹੜੇ ਸ਼ਿੰਦਾ ਜੀ ਦੀ ਵਾਈਫ ਦੇ ਨਾ ਉਹ ਭਰਾ ਬਣੇ ਹੋਏ ਸੀ ਕਹਿੰਦੇ ਵੀ ਉਹ ਰੱਖੜੀ ਬਣਾਉਂਦੇ ਹੁੰਦੇ ਸੀ ਜਦੋਂ ਜਿਉਣਾ ਮੋੜ ਆ ਗਿਆ ਨਾ ਰਿਕਾਰਡ ਉਹਨਾਂ ਦਾ ਉਹ ਗੱਲ ਸੁਣਾਉਣ ਡੇ ਕਹਿੰਦੇ ਉਹ ਮਾਨਕ ਰੁੱਸ ਗਿਆ ਭਾਈ
1: ਜੀ
2: ਮਾਨਕ ਕਿਹਾ ਵੀ ਉਹਨਾਂ ਦਾ ਮੂੰਹ ਫਲਾਇਆ ਬਾਹਰ ਮਤਲਬ ਗਾਹ ਪੈ ਗਿਆ ਜੀ ਮਤਲਬ ਪਿਕੜ ਗਈ ਸਾਰੀ ਤੇ ਪਰ ਜਦੋਂ ਰੱਖੜੀ ਆ ਗਈ ਨਾ ਉਹ ਮਤਲਬ ਮਾਨਕ ਸਾਹਿਬ ਦਾ ਇਹ ਕੰਮ ਸੀ ਵੀ ਘਰੇ ਆ ਜਾਂਦੇ ਸੀ ਕਹਿੰਦੇ ਸਾਡੇ ਬਈ ਬੱਚਿਆਂ ਨੂੰ ਵੀ ਬੁਲਾਉਣਾ ਹੋਰ ਆਪਣੀ ਭੈਣ ਨੂੰ ਬੁਲਾਉਣਾ ਸਾਰਿਆਂ ਨੂੰ ਬੁਲਾ ਕੇ ਮੈਨੂੰ ਨੀ ਸੀ ਬੁਲਾਉਂਦਾ ਬਸ ਮੈਂ ਮੂੰਹ ਪਰੇ ਕਰਕੇ ਮਤਲਬ ਕਰ ਕੁਰ ਲੰਘ ਜਾਂਦਾ ਕੋਈ ਗੱਲ ਹੀ ਨੀ ਜਾਵੇ ਮੈਂ ਹੁੰਦਾ ਹੀ ਨੀ ਉੱਥੇ ਘਰੇ ਉਹ ਜਿੱਦਣ ਨਾ ਕਹਿੰਦਾ ਰੱਖੜੀ ਸੀ ਰੱਖੜੀ ਵਾਲੇ ਦਿਨ ਕਹਿੰਦਾ ਮਾਨਕ ਸਾਹਿਬ ਮੈਂ ਕਿਹਾ ਉਹ ਕਹਿੰਦਾ ਮੈਂ ਵਾਈਫ ਨੂੰ ਕਿਹਾ ਵੀ ਭਾਈ ਬਾਹਲੀ ਲੜਾਈ ਲੜੂਈ ਬਾਹਲੀ ਚਲੋ ਗਾਹ ਪਿਆ ਹੋਇਆ ਮੈਨੂੰ ਲੱਗਦਾ ਨੀ ਵੀ ਐਤਕੀ ਆਊ
1: ਜੀ
2: ਉਹ ਕਹਿੰਦੇ ਉਹ ਕਹਿੰਦੇ ਵੀ ਆਉਣਗੇ ਆਉਣਗੇ ਬਾਈ ਜੀ ਆਉਣਗੇ ਮਾਨਕ ਭਾਈ ਕਹਿੰਦੇ ਆ ਗਿਆ ਬਾਹਰ ਬੈਲ ਵੱਜੀ ਤੇ ਉਹ ਗੇਟ ਚ ਨੀ ਜਿਹੜੀ ਗਲੀ ਚ ਰੱਖੀ ਹੁੰਦੀ ਗੇਟ ਚ ਵੱਡੇ ਚ ਐ ਟੋਰਚ ਜਿਹਾ ਰੱਖ ਕੇ ਫਿਰ ਗਾਹ ਜਿਹਾ ਉਹ ਅੰਦਰੋਂ ਹੱਥ ਪਾਇਆ ਬਾਈ ਨੇ ਕਹਿੰਦਾ ਭੈਣੇ ਬਾਂਦੇ ਰੱਖੜੀ ਅੰਦਰ ਨੀ ਆਉਂਦਾ ਮੈਂ ਬੱਕਰੀਆਂ ਨੇ ਇਹਦਾ ਟੱਬਰ ਦਾ ਮਾਮਲਾ ਇੱਥੇ ਤਾਂ ਆ ਜਾਓ ਉਹ ਕਹਿੰਦਾ ਨਹੀਂ ਇਹਨੇ ਬਹੁਤ ਗਲਤ ਕਰਿਆ ਮੇਰਾ ਧੱਕਾ ਕਰ ਗਿਆ ਬਾਈ ਕਿਉਂਕਿ ਦੇਵ ਤਰੀਕੇ ਵਾਲੇ ਦੀ ਵੀ ਉਹਨਾਂ ਦੇ ਮਤਲਬ ਰਿਲੇਟਿਵ ਵੀ ਹੈ ਜੀ ਉਹ ਕੁਛ ਹੈਗਾ ਚੱਕਰ ਉਹ ਦੇਖ ਲੋ ਵੀ ਇਹ ਜਿਹੜਾ ਸਿਸਟਮ ਹੈ ਇੰਨਾ ਕੁ ਮਤਲਬ ਜਬਰਦਸਤ ਹੈ ਗੁਰੂ ਚੇਲੇ ਵਾਲੀ ਪਰੰਪਰਾ ਵੀ ਜਦੋਂ ਜੇ ਆਪਾਂ ਦੇਖੀਏ ਨਾ ਹੁਣ ਆਹੀ ਲਾ ਲੋ ਆਪਣੇ ਸ਼ਮਸ਼ੇਰ ਸੰਧੂ ਹੋਰੀ ਉਹ ਕਹਿੰਦੇ ਮੇਰੇ ਕੋਲ ਬੰਦਾ ਆਇਆ ਕਹਿੰਦਾ ਵੀ ਆਹ ਗੀਤ ਮੈਂ ਲਿਖ ਲਿਆ ਬਾਈ ਜੀ ਇਹ ਰਿਕਾਰਡ ਕਰਾਉਣਾ ਆਪਣਾ ਕੋਈ ਚੇਲਾ ਦੱਸੋ ਕਹਿੰਦੇ ਵੀ ਕਹਿੰਦੇ ਮੈਂ ਪਹਿਲਾਂ ਐ ਸੋਚਿਆ ਵੀ ਮੈਨੂੰ ਆਪਣਾ ਗੁਰੂ ਬਣਾਉਣ ਲਿਆ ਕਹਿੰਦਾ ਉਹ ਕਹੇ ਆਪਣਾ ਚੇਲਾ ਦੱਸੋ ਮੈਂ ਤਾਂ ਆਪਣਾ ਗੁਰੂ ਹੈਗਾ ਜੀ
1: ਇਹਨਾਂ ਦੀ ਭਾਜੀ ਕਈ ਵਾਰੀ ਸੁਣਨ ਦੇ ਵਿੱਚ ਇਹ ਵੀ ਆਇਆ ਸਾਡੇ ਨਾ ਅਖਾੜਾ ਲਵਾਇਆ ਸੀਗਾ ਉੱਥੇ ਟੂਰਨਾਮੈਂਟ ਦੇ ਉੱਤੇ ਜਦੋਂ ਖਤਮ ਸਮਾਪਤੀ ਤੇ ਆਪਣੇ ਕੁਲਦੀਪ ਮਾਨਕ ਸਾਹਿਬ ਦਾ ਤੇ ਉਦੋਂ ਨਾ ਕਲੀਆਂ ਦੇ ਬਾਦਸ਼ਾਹ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਖਰੇ ਨੇ ਉਹਦੇ ਤੋਂ ਵੀ ਸੀ ਸਭ ਤੋਂ ਵੱਧ ਕਲੀਆਂ ਸੁਰਿੰਦਰ ਸ਼ਿੰਦਾ ਹੁਣਾਂ ਨੇ ਸ਼ਾਇਦ ਗਾਈਆਂ ਨੇ ਇਸ ਕਰਕੇ ਵੀ ਥੋੜਾ ਬਹੁਤਾ ਸੀਗਾ ਮਾਨਕ ਸਾਹਿਬ ਨੂੰ ਵੈਸੇ ਦਰਜਾ ਜ਼ਰੂਰ ਦਿੱਤਾ ਜਾਂਦਾ ਹੈ
2: ਹਾਂਜੀ ਹਾਂਜੀ ਉਹ ਆਪ ਕਹਿੰਦੇ ਹੈ ਕਹਿੰਦੇ ਯਾਰ ਮੈਂ ਇੰਨੀਆਂ ਕਲੀਆਂ ਗਈ ਨੀ ਜਿੰਨੀਆਂ ਮੇਰਾ ਗਾਹ ਪੈ ਗਿਆ ਕਲੀਆਂ ਦਾ ਬਾਦਸ਼ਾਹ ਕਹਿੰਦਾ ਚਲੋ ਠੀਕ ਹੈ ਉਹਨਾਂ ਨੇ ਬਾਦਸ਼ਾਹ ਮੰਗਾ ਦੀਆਂ।
3: ਸ਼ਮੀ ਬਾਈ ਜੀ ਤਾਂ ਆਪ ਇਸੇ ਪ੍ਰੋਫੈਸ਼ਨ ਚ ਨੇ ਉਹ ਇਹ ਜਿਹੜੇ ਕੋਈ ਵੀ ਪ੍ਰੋਫੈਸ਼ਨ ਹੁੰਦਾ ਨਾ ਜਦੋਂ ਆਪਾਂ ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰਦੇ ਉਹਦੇ ਚ ਖਹਿ ਖਹਿ ਕੇ ਲੰਘਣਾ ਪੈਂਦਾ ਇੱਕ ਦੂਜੇ ਨਾਲ ਕਲੀਆਂ ਦੇ ਨਾਲ ਕਲੀਆਂ ਖਹਿੰਦੀਆਂ ਨੇ ਹੈ ਹੋਰ ਹੋਰ ਗਾਣੇ ਦੇ ਨਾਲ ਗਾਣੇ ਖਹਿੰਦੇ ਨੇ ਹੈ ਤੇ ਗੁਰੂਆਂ ਦੇ ਨਾਲ ਚੇਲੇ ਖਹਿੰਦੇ ਨੇ ਕਿਉਂਕਿ ਗੁਰੂ ਇਹ ਸੋਚਦੇ ਨੇ ਵੀ ਹੁਣ ਇਹਨੂੰ ਗੁਰੂਆਂ ਨੂੰ ਢਾ ਕੇ ਤੇ ਇਹਨਾਂ ਦੇ ਉੱਤੇ ਬਹਿ ਕੇ ਅਸੀਂ ਗੁਰੂ ਬਣੀਏ ਤੇ ਮਗਰ ਸਾਡੇ ਚੇਲੇ ਬਣਨ ਉਹ ਗੱਲ ਹੈ ਤੇ ਗੁਰੂ ਗੁਰੂ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਸਾਰਾ ਉਮਰ ਚੇਲੇ ਸਾਰੇ ਉਮਰ ਚੇਲੇ ਰੱਖੀਏ
1: ਹੈ
3: ਪਰ ਅਸੀਂ ਅਸੀਂ ਦੇਖੋ ਮੈਂ
2: ਜਿਵੇਂ ਬਿੱਲੀ ਨੇ ਸਾਰੇ ਆਪਣੇ ਗੁਣ ਦੇ ਤੇ ਸੀ ਸ਼ੇਰ ਨੂੰ ਤੇ ਇੱਕ ਰੱਖ ਲਏ ਸੀ ਟਾਣੀ ਟੁਣੀ ਦੇ ਚੜ੍ਹਨ
3: ਇੱਕ ਰੱਖ ਲਏ ਬਿਲਕੁਲ ਬਿਲਕੁਲ ਬਿਲਕੁਲ
2: ਅਸੀਂ ਤਾਂ ਦੇਖੋ ਅਸੀਂ
3: ਨਹੀਂ ਨਹੀਂ ਨਹੀਂ ਅਸੀਂ ਅਸੀਂ ਤਾਂ ਹੀ ਇੱਕ ਅੱਧਾ ਰੱਖਿਆ ਹੋਇਆ ਅਸੀਂ ਨਾ ਤੇ ਅਸੀਂ ਉਹੀ ਗੱਲ ਚਲੋ ਸਾਡੇ ਸੱਜਣਾ ਦੇ ਕਿਸੇ ਦੇ ਕੋਈ ਗੁਰੂ ਹੋਣੇ ਨੇ ਕਿਸੇ ਦੇ ਚੇਲੇ ਹੋਣਗੇ ਪਰ ਸਾਡੇ ਬਾਈ ਨੇ ਉਹੀ ਗੱਲ ਬੜੇ ਪਿਆਰੇ ਸੱਜਣ ਨੇ ਸਾਰੇ ਹੀ ਤੇ ਅਸੀਂ ਨਾ ਕਿਸੇ ਨੂੰ ਗੁਰੂ ਮੰਨੀਏ ਤੇ ਨਾ ਅਸੀਂ ਕਿਸੇ ਦੇ ਚੇਲੇ ਮੰਨੀਏ ਹੈ
1: ਤੇ ਆਪਣੇ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਲਿਖਦੇ ਆ ਜੱਸੀ ਚਾਲ ਜੀ ਕਹਿੰਦੇ ਕਾਲੇ ਪਾਣੀਓ ਮੋੜਨੇ ਖਤ ਕਿਸ਼ਨੇ ਕਿਸ਼ਨੇ ਨੂੰ ਪਾਇਆ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ
3: ਕਾਲੇ ਪਾਣੀ ਉਹ ਮੋੜ ਨੂੰ।

0: ਵਾਹ ਜੀ ਵਾਹ।
1: ਉਹ ਅਸਲ ਚ ਨਾ ਇਹ ਏਕਾਂ ਹੋਕਾਂ ਲਾਉਣੀਆਂ ਤਾਂ ਹੁੰਦੀਆਂ ਸਾਨੂੰ ਬਾਬਾ, ਪਰ ਸਾਨੂੰ ਹਿਸਾਬ ਕਿਤਾਬ ਨੀ ਆਉਂਦਾ ਵੀ ਕਿੱਥੇ ਲਾਣੀ ਹੈ ਤੇ ਕਿੱਥੇ ਹੌਲੀ ਕਰਨੀ ਹੈ, ਉਹ ਨੀ ਹਿਸਾਬ ਸਾਡੇ ਜਾਣਦਾ।
0: ਮੁਰਗੀ ਕਿੱਥੇ ਬਟਾਉਣੀਆਂ, ਕਿੱਥੇ ਇੱਥੋਂ
1: ਹਟਾਉਣੀਆਂ।
2: ਇੱਕ ਬਾਈ ਨੇ ਸਾਰਾ ਗਾਣਾ ਸੁਣ ਲਿਆ, ਸਾਰਾ ਗਾਣਾ ਸੁਣਦਾ ਰਿਹਾ, ਬਹਿ ਕੇ ਜੋਸ਼ ਵੀ ਬੜਾ ਆਇਆ ਉਹਨੂੰ। ਬਾਅਦ ਚ ਪਤਾ ਕਹਿੰਦਾ ਭਾਈ ਇਹ ਸਾਰੇ ਗਾਣੇ ਮੈਂ ਕਿਆ ਕਹਿ ਰਹੇ ਹੈ, ਇਹ ਜਬ ਪਤਾ ਹੀ ਨਹੀਂ ਹੈ ਕਿ ਖਤ ਕਿਸਨੇ ਪਾਇਆ ਤੇ ਰੌਲਾ ਕਿਆ ਹੈ।
1: ਬਿਲਕੁਲ ਸਾਡਾ ਉਹੀ ਉਹੀ ਕੰਮ ਹੈ ਵੀ ਇਹ ਨੀ ਪਤਾ ਵੀ ਹੇਕ ਜੇ ਮੰਨ ਲਓ ਲੱਗਦੀ ਸਹੀ ਟਾਈਮ ਤੇ ਹੋਊਗੀ, ਪਰ ਜੇ ਤੁਹਾਡੇ ਵਰਗੇ ਪੁੱਛਣ ਲੱਗ ਜਾਣ ਵੀ ਆਹ ਹੇਕ ਐਵੇਂ, ਉਹ ਸਾਨੂੰ ਦੱਸਣਾ ਨੀ ਉਹਦਾ ਵੀ ਕਿਵੇਂ ਲੱਗ ਗਈ। ਉਹ ਗਰਾਰੇ ਦੇ ਨਾਲ ਹੀ ਸਾਡੀ ਹੁੰਦੀ ਹੈ ਹੇਕ, ਉਹਦੇ ਨਾਲ ਹੀ ਕੰਮ। ਤੇ ਉਸ ਕਰਕੇ ਮੈਨੂੰ ਨਾ ਸੋਹਣਾ ਗਾਣਾ ਲੱਗਦਾ ਉਹੀ ਗੱਲ, ਕਾਲੇ ਪਾਣੀਓ ਮੋੜ ਨੇ ਖਤ ਕਿਸੇ ਨੇ ਪਾਇਆ, ਪਤਲਾ ਲੈ ਲਈ ਜਾਣੇ ਜੇ ਮਾਤਾ ਕਾ
0: ਖੂਲ ਖੋਲਣ ਵਾਲੇ ਆ ਨਾ,
2: ਇਹ ਨੀ ਪਤਾ ਲੱਗਿਆ ਕਿਸ ਨੇ ਪਾਇਆ।
0: ਜੀ ਬਿਲਕੁਲ ਬਿਲਕੁਲ
1: ਜੀ ਮੁਕੱਦਰ, ਚਲੋ ਵੇਖਦੇ ਆ ਅਗਲੇ ਆਉਣ ਵਾਲੇ ਦਿਨਾਂ ਚ। ਮੈਂ ਨਾ ਤੁਹਾਨੂੰ ਦੋ ਗੱਲਾਂ ਸੁਣਾ ਕੇ, ਤੇ ਇੱਕ ਸਾਡੇ ਨਾ ਉਹੀ ਗੱਲ ਉਸਤਾਦ ਜੀ ਨੇ ਸਾਡੇ ਬਾਈ ਜੀ ਨੇ ਅੱਜ ਗੱਲ ਕੀਤੀ ਸੀ, ਤੇ ਮੈਨੂੰ ਗੱਲ ਤੋਂ ਗੱਲ ਯਾਦ ਆ ਗਈ ਜਿੱਥੋਂ ਦੁਆਬਾ ਰੇਡੀਓ ਤੋਂ ਗੱਲ ਸ਼ੁਰੂ ਹੋਈ ਸੀ
0: ਜੀ।
1: ਤੇ ਮੈਂ ਉਹ ਸਾਡੇ ਆਪਣਾ ਸੈਣੀ ਬਾਈ ਜੀ ਉਸਤਾਦ ਜੀ ਵਾਸਤੇ ਤੇ ਸਾਡੇ ਬਾਈ ਜੀ ਦੀ ਗੱਲ ਵਾਸਤੇ ਅੱਜ ਉੱਥੇ ਹੀ ਗੱਲ ਖਤਮ ਕਰਾਂਗਾ ਮੈਂ ਇੱਕ ਗੱਲ ਕਹਿ ਕੇ
0: ਜੀ।
1: ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ ਹੈ, ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ। ਆਉਂਦੀ ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ
0: ਜੀ,
1: ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ, ਸੁੱਤੇ ਪਏ ਦੇ ਕੋਲ ਬਹਿ ਕੇ ਅਕਸਰ ਰੋ ਕੇ ਜਾਂਦੀ
0: ਜੀ।
2: ਓਹੋ ਹੋ ਹੋ ਹੋ, ਬਹੁਤ ਭਿਆੰਕਰ ਕੰਮ ਹੈ
1: ਬਾਬੇ ਉਹ, ਬਸ ਪੁੱਛੋ ਨਾ ਹੁਣ ਅਸੀਂ ਹੋਈ ਆ ਜੇ ਇਸ ਭਿਆੰਕਰ ਜੋ ਕੰਮ ਚੋ ਲੰਘ ਕੇ ਆ ਕੇ ਤੁਹਾਨੂੰ ਫਿਰ ਸੈਰੀ ਸੁਣਾ ਦੇਣੇ ਆ ਕੇ
0: ਜੀ।
2: ਬਹੁਤ ਹੀ ਖੂਬ ਹੈ, ਬਹੁਤ ਹੀ ਖੂਬ ਹੈ
0: ਜੀ।
1: ਇੱਕ ਗੱਲ ਹੋਰ ਵੀ ਆ ਉਹਦੇ ਚ, ਹਾਂ ਇੱਕ ਗੱਲ ਹੋਰ ਵੀ ਉਹ ਕਹਿੰਦੇ, ਚੱਲ ਤੈਨੂੰ ਮਾਫ਼ ਕੀਤਾ ਯਾਰਾ
0: ਜੀ,
1: ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੋਣਾ ਚਾਹੁੰਦਾ ਵਾ
2: ਜੀ,
1: ਸੋਹਣੀਏ ਮੇਰੀ ਇਹ ਜਾਨੇ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਵਾ।
0: ਵਾਹ ਜੀ,
2: ਓ ਹੋ ਹੋ ਹੋ ਹੋ ਹੋ, ਕਿਆ ਬਤਾ।
1: ਤੇ ਆ ਲੋ ਮੈਂ ਨਾ ਆਪਣੇ ਸ਼ਮੀ ਬਾਈ ਜੀ, ਹੁਣ ਉਸਤਾਦ ਚੇਲੇ ਵਾਲਾ ਰਿਸ਼ਤਾ ਮੈਨੂੰ ਨੀ ਸਮਝ ਆਉਂਦਾ ਹੈਗਾ, ਮੈਨੂੰ ਤਾਂ ਆਉਂਦਾ ਪਿਆਰ ਦਾ ਰਿਸ਼ਤਾ ਸਮਝ, ਜੋ ਹੈਗਾ ਸਾਡੇ ਸਾਰਿਆਂ ਦੇ ਵਿੱਚ ਹੀ। ਤੂੰ ਭਾਵੇਂ ਤੁਸੀਂ ਭਾਵੇਂ ਭਾਰਤ ਬਾਈ, ਭਾਵੇਂ ਆਪਣਾ ਸ਼ਮੀ ਬਾਈ ਜੀ, ਤੁਸੀਂ ਖੁਦ ਹੋ, ਔਜਲਾ ਬਾਈ ਜੀ, ਸੈਣੀ ਬਾਈ ਜੀ, ਸਾਰਿਆਂ ਦੇ ਵਿੱਚ ਪਿਆਰ ਦਾ ਹੀ ਰਿਸ਼ਤਾ ਆਉਂਦਾ ਮੈਨੂੰ। ਤੇ ਮੈਨੂੰ ਨਾ ਅੱਜ ਸਵੇਰੇ ਹਾਂ ਇੱਕ ਗੱਲ ਕੀਤੀ ਆਪਣੇ ਬਾਈ ਜੀ ਨੇ, ਲੜਾਈ ਬਾਰੇ ਕੋਈ ਗੱਲ ਕਰਦੇ ਪਏ ਸੀ, ਬੜੇ ਪਿਆਰੇ ਸੱਜਣ ਨੇ ਆਪਣੇ
2: ਜੀ।
1: ਤੁਹਾਡੇ ਰੇਡੀਓ ਤੇ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਹੋਈ ਸੀ ਸ਼ਮੀ ਬਾਈ ਜੀ, ਤੁਹਾਨੂੰ ਯਾਦ ਆ ਜੂ ਮੈਂ ਗੱਲ ਵੀ ਇੱਥੋਂ ਸ਼ੁਰੂ ਕੀਤੀ ਸੀ, ਇਸੇ ਗੱਲ ਤੋਂ ਹੀ, ਜਿੱਦਣ ਪਹਿਲੇ ਦਿਨ ਜੁੜਿਆ ਸੀ ਤੁਹਾਡੇ ਪ੍ਰੋਗਰਾਮ ਤੇ, ਮੈਂ ਆਪਣੀ ਗੱਲ ਕਹੀ ਸੀ ਪਹਿਲੇ ਦਿਨ, ਸੁਣਿਆ ਤਾਂ ਚਲੋ ਪਹਿਲਾਂ ਵੀ
2: ਸੀ,
1: ਉਹ ਮੈਂ ਗੱਲ ਕਹਿ ਕੇ ਖਤਮ ਕਰਦਾ, ਕਹਿੰਦਾ ਸੁਣਿਓ ਫਿਰ। ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ,

0: ਸਾਨੂੰ ਹਏ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀ ਏ ਨੀ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ। ਉਹ ਜਦੋਂ ਮੈਂ ਪਹਿਲੇ ਦਿਨ ਜੁੜਿਆ ਸੀ ਉਦੋਂ ਮੈਂ ਪੈਗ ਨੀ ਸੀ ਲਾਇਆ, ਅੱਜ ਲੱਗਿਆ ਹੋਇਆ ਮੈਂ ਐਵੇਂ ਕਹਾਂ ਕੋਈ ਸੁਰ ਤਾਲ ਉੱਚਾ ਨੀਵਾਂ ਹੋ ਸਕਦਾ।
1: ਓਕੇ ਬਹੁਤ ਖੂਬ, ਬਹੁਤ ਕੈਂਟ, ਬਹੁਤ ਜ਼ਬਰਦਸਤ, ਆਲ ਟਾਈਮ ਫੇਵਰੇਟ।
0: ਉਹ ਨਾ ਆ ਗੱਲ ਆਪਣੇ ਬਾਈ ਜੀ ਵਾਸਤੇ ਜਿਹੜੀ ਮੇਰੀ ਹੁਣੀ ਗੱਲ ਹੁੰਦੀ ਪਈ ਥੋੜਾ ਚਿਰ ਪਹਿਲਾਂ
2: ਜੀ,
0: ਤੇਰੇ ਪਿੱਛੇ ਲੜੀਆਂ ਲੜਾਈਆਂ ਇੱਕ ਤਾਣ ਕੇ
2: ਵਾਹ ਜੀ।

ਕੇ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਵ ਚਾਹੀਦਾ ਰਾਤਾਂ ਦੀਆਂ ਨਿੰਦਰਾਂ ਚਰਾਉਣ ਵਾਲੀਏ ਨੀ ਸਾਨੂੰ ਅੱਗੇ ਫਿਰ ਅੱਗੇ ਹੈਗਾ ਬੜਾ ਸਮਝ ਚਾਹੁੰਦੀਏ ਮਿਸਾਲਾਂ ਦੱਸ ਦੱਸ ਕੇ ਯਾਰੀ ਪਿੱਛੇ ਜਾਣ ਵਾਰ ਦਈਏ ਹੱਸ ਹੱਸ ਕੇ।

0: ਪਰ ਯਾਰੀਆਂ ਨਿਭਾਉਂਦਾ ਉਹ ਸ਼ਵਾਬ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀ ਨੀ ਸਾਨੂੰ
1: ਵਾਹ ਜੀ
0: ਹਰ ਇੱਕ

0: ਜੀ
1: ਬਸ
0: ਮੁੱਕਰਿਆ ਕੋਈ ਨੀ, ਮੈਂ ਸ਼ਮੀ ਬਾਈ ਜੀ ਤੁਹਾਨੂੰ ਪਿਛਲੇ ਦਿਨ ਦੱਸਿਆ ਮੁੱਕਰਿਆ ਕੋਈ ਨੀ, ਬਸ ਸਾਡੇ ਗਾਣੇ
1: ਇੱਧਰ ਦੋਸਤ ਸਪੀਕਰ ਸਾਹਿਬ ਨੂੰ ਘੇਰਨ ਲੱਗ ਗਏ ਆ, ਕਹਿੰਦੇ ਦੋਸਤ ਦੋਸਤ ਕਹਿੰਦੇ ਆ ਕਿ ਇਹਦੇ ਵਿੱਚ ਗੁਰੂ ਚੇਲਾ ਕਿੱਥੇ ਆ ਸਪੀਕਰ ਸਾਹਿਬ ਜੀ, ਇਹ ਸਾਰੀਆਂ ਗੱਲਾਂ ਰੈਕੋਰਡ ਦੇ ਵਿੱਚੋਂ ਕੱਢੀਆਂ ਜਾਣ ਜੀ, ਸ਼ਰਾਰਤੀ ਅਨਸਰਾਂ ਦੀਆਂ ਜੀ।
0: ਜਿਹੜੀ ਸੈਣੀ ਬਾਈ ਗੱਲ ਕਹਿ ਕੇ ਨਾ ਉਹਦੇ ਚ ਵੀ ਗੁਰੂ ਚੇਲਾ ਹੈ ਨੀ ਸੀ ਕਿਤੇ,
1: ਨਹੀਂ ਨਹੀਂ ਸੀਗਾ ਸੀਗਾ, ਏਦਾਂ ਨੀ ਏਦਾਂ ਨੀ
0: ਨਹੀਂ ਨਹੀਂ ਸੀਗਾ, ਮੈਂ ਮੈਂ ਸਮਝਦਾ ਵਾ, ਪਰ ਉਹ ਮੈਂ ਜਿਹੜੀ ਉਹਨਾਂ ਨੇ ਸੁਣਾਈ ਮੈਂ ਉਹ ਕਿਉਂਕਿ ਭਾਰਜ ਬਾਈ ਜੀ ਹੋ ਸਕਦਾ ਮੇਰੇ ਮੇਰੇ ਨਾਲ 10-15 ਮਿੰਟ ਤੁਸੀਂ ਵੱਧ ਸੈਣੀ ਬਾਈ ਜੀ ਦੇ ਨਾਲ ਰਹਿੰਦੇ ਹੋ, ਮੈਂ ਵੀ ਇਹਨਾਂ ਦੇ ਨਾਲ ਹੀ ਰਹਿੰਦੇ ਇਹਨਾਂ ਦੇ ਨਾਲ ਹੀ ਰਹਿਣਾ ਅਸੀਂ ਅਸੀਂ ਵੀ ਨਾ ਉਹ ਕਹਿੰਦੇ ਸੰਤਾਂ ਦੀਆਂ ਗੁੱਜੀਆਂ ਰਮਜਾਂ ਨੂੰ ਹੈ ਬੇਸਮਝ ਜਮਾਨਾ ਕੀ ਜਾਣੇ,
1: ਅਸੀਂ ਵੀ ਸੈਣੀ ਸਾਹਿਬ ਕਹਿੰਦੇ ਕੇ ਸੁਲਝਦਾ ਨਜ਼ਰ ਆਉਂਦਾ ਜੀ, ਮਨਦੀਪ ਜੱਸੀ ਬਾਈ ਜੀ ਕਹਿੰਦੇ ਨਾਲੇ ਕਹਿੰਦਾ ਮੋਢੇ ਦੇ ਉੱਤੇ ਸਿਰ ਰੱਖਣ ਵਾਲੇ ਰੱਖਣਾ, ਨਾਲੇ ਕਹਿੰਦਾ ਵਾਅਦਿਆਂ ਤੋਂ ਮੁੱਕਰ ਗਈ ਰਾਜਨ ਜੀ, ਮਤਲਬ ਦੋ ਕਿਰਦਾਰ ਨੇ ਜੀ, ਇੱਕ
0: ਨਹੀਂ ਨਹੀਂ ਮੈਂ ਤਾਂ ਪਿਛਲੇ ਪਹਿਲੀ ਦਿਨ ਐਕਸਪਲੇਨ ਕਰਤਾ ਸੀ ਕੋਈ ਮੁੱਕਰਿਆ ਨੀ ਕੋਈ ਕੁਛ ਨੀ, ਠੀਕ ਹੈ ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ, ਤੇ ਆਪਾਂ ਤਾਂ ਮੈਂ ਇਸੇ ਕਰਕੇ ਕਹਿ ਕੇ ਚੱਲਿਆ ਸੀ
1: ਜੀ,
0: ਤੇ ਉਹ ਨਾ
1: ਨਹੀਂ ਵੈਸੇ ਦੇਖਿਆ ਜਾਵੇ ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਘਰ ਹੁੰਦੇ,
0: ਹਾਂਜੀ
1: ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਰੱਖਣੇ ਪੈਂਦੇ ਆ ਕਈ ਵਾਰੀ,
0: ਰੱਖਣੇ ਪੈਂਦੇ ਜੀ ਰੱਖਣੇ ਪੈਂਦੇ, ਗੁਰੂਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸੀ
1: ਜੀ,
0: ਚੇਲਾ ਤਾਂ ਕੱਲਾ ਕੱਲਾ ਮਾਰਿਆ ਜੂ ਉਹੀ ਗੱਲ ਵਿਚਾਰਾ ਕਰੀਓ,
1: ਬਿਲਕੁਲ ਹੈ ਜੀ ਇਹ ਤਾਂ ਹੈ ਜੀ,
2: ਚੇਲਾ ਉਹ ਵੀ ਅਕੇਲਾ ਉਹ ਤਾਂ ਮਰਿਆ ਗਿਆ,
1: ਬਿਲਕੁਲ ਹੈ ਜੀ
0: ਬਿਲਕੁਲ ਬਿਲਕੁਲ,
1: ਥੈਂਕ ਯੂ ਮੁਕੱਦਰ ਜੀ ਸ਼ੁਕਰੀਆ ਜੀ,
0: ਠੀਕ ਹੈ ਠੀਕ ਹੈ ਬਾਈ ਜੀ, ਮੈਂ ਤਾਂ ਨਾ ਮੈਨੂੰ ਬਾਈ ਜੀ ਇੱਕ ਬੜੇ ਪਿਆਰੇ ਸੱਜਣ ਉਹਨਾਂ ਨੇ ਗੱਲ ਲੜਾਈ ਜੀ ਕਰਦੇ ਸੀ, ਉਹ ਮੈਨੂੰ ਉਹਦੇ ਗੱਲ ਦਾ ਧਿਆਨ ਆ ਗਈ, ਤੇ ਮੈਂ ਜਿਹਦੇ ਸ਼ੁਰੂਆਤ ਕੀਤੀ ਸੀ ਨਾ ਆਪਣਾ ਤੁਹਾਡੇ ਪ੍ਰੋਗਰਾਮ ਚ ਆਉਣ ਦੀ, ਮੈਂ ਇਸੇ ਗਾਣੇ ਤੋਂ ਕੀਤੀ ਸੀ
1: ਜੀ,
0: ਜੱਸੀ ਭੈਣ ਜੀ ਭੁੱਲ ਗਏ ਸੀ ਥੋੜੇ ਜਿਹੇ ਵਿੱਚ ਲਾਇਆ ਨਾ
1: ਜੀ, ਬਿਲਕੁਲ ਹੈ ਜੀ,
0: ਤੇ
1: ਥੈਂਕ ਯੂ,
0: ਮੈਂ ਇੱਕ ਗੱਲ ਮੇਰੀ ਆ ਲਾਸਟ ਹੋਰ ਸੁਣਨੀ ਫਿਰ ਮੈਂ ਖਤਮ ਕਰਦਾ, ਉਹ ਕਹਿੰਦਾ ਕਾਲਾ ਪਾ ਕੇ
1: ਜੀ
0: ਕਾਲਾ ਪਾ ਕੇ ਕਾਲਾ ਫੁੱਲ, ਫੇਰ ਉਹੀ ਕਰ ਮੈਂ ਹੁਣ ਚੱਲ ਮੈਂ ਤੁਹਾਨੂੰ ਉਹ ਨੀ ਸੁਣਾਉਂਦਾ ਹੁਣ, ਮੈਂ ਉਹ ਮੈਨੂੰ ਭੁੱਲ ਗਿਆ, ਮੈਂ ਹੋਰ ਸੁਣਾ ਦਿੰਦਾ ਕਦਮ
1: ਜੀ,
0: ਕੱਲ ਕਹਿੰਦਾ ਇਹ ਸਾਡਾ ਦਰਦ ਵੀ ਵਿੱਚ ਹੀ ਹੁੰਦਾ, ਹਾਂ ਲੰਮੀ ਸੀਟੀ ਮਾਰ ਮਿੱਤਰਾ ਲੋ ਮੈਂ ਕਹਿੰਦਾ ਚੱਲ ਤੈਨੂੰ ਮਾਫ ਕੀਤਾ ਯਾਰਾ, ਸਾਡਾ ਦਰਦ ਵੀ ਵਿੱਚ ਹੀ ਆਉਂਦਾ, ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ, ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ,
1: ਕਿਆ ਬਾਤ ਹੈ ਜੀ,
0: ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ, ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ,
1: ਵਾਹ ਬਹੁਤ ਖੂਬ ਬਹੁਤ ਖੂਬ,
0: ਸੋਹਣੀਏ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ,
1: ਕਿਆ ਬਾਤ ਹੈ ਬਹੁਤ ਖੂਬ ਬਹੁਤ
0: ਖੂਬ, ਆ ਮੇਰਾ ਸ਼ਮੀ ਬਾਈ ਜੀ
2: ਜੀ
0: ਭਾਰਜ ਬਾਈ ਦੇ ਹੈਗੇ ਨਾ ਖਬਰਾਂ ਦੇ ਐਕਸਪਰਟ, ਤੁਸੀਂ ਹੈਗੇ ਸਾਡੇ ਜਜ਼ਬਾਤਾਂ ਦੇ ਐਕਸਪਰਟ, ਇਹ ਤੁਹਾਡੇ ਵਾਸਤੇ
1: ਭਾਰਜ ਬਾਈ ਦੀਆਂ
0: ਫੀਲਿੰਗਾਂ ਐਡੀ ਛੇਤੀ ਇੱਧਰ ਉਤਰਨੀ ਹੁੰਦੀਆਂ, ਪਰ ਮੈਨੂੰ ਲੱਗਦਾ ਤੁਹਾਡੀਆਂ ਹੋ ਸਕਦੀਆਂ ਨੇ,
2: ਮੇਰੇ ਨਾ ਮੇਰੇ ਮਨ ਚ ਨੇ ਕਿ ਜਿਹੜੀ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਜਿਹੜੀ ਗੱਲ ਆਉਂਦੀ ਹੈ ਵਿੱਚ ਚ, ਉਹ ਮੈਨੂੰ ਇੱਕ ਹਿੰਦੀ ਫਿਲਮ ਦਾ ਗਾਣਾ ਆ ਗਿਆ ਵਿੱਚ, ਤੇ ਉਹ ਮੇਰੇ ਮਨ ਚ ਘੁੰਮਣ ਲੱਗ ਗਿਆ ਸੀ, ਬਸ ਉਹ ਪਤਾ ਨੀ ਹੁਣ ਇੱਥੇ ਢੁਕਦਾ ਕਿ ਨਹੀਂ ਢੁਕਦਾ, ਪਰ ਉਹ ਐ ਚੱਲਦਾ ਸੀ ਗਾਣਾ ਲਿਖ ਕੇ।

0: जीए
1: क्या बात है जी, क्या बात है जी, बहुत खूबसूरत।
2: बात
1: हर वार दी तरह जी।
0: हमारे। हाँ जी,
1: थैंक
0: धन्यवाद जी,
1: यू
0: तुसी
1: जसी जी,
0: टाइम
1: जुड़न दे
0: दिता।
1: लई, सांझ पाउन दे लई, विचारां दे लई, थैंक यू, शुक्रिया, सत श्री अकाल जी। जी दोस्तों, ये सांझी अपने नाल मलेरकोटला तो जसी जी जुड़े सन ते गल्लां बातां अपनियां सांझियां करके गए ने। लाइनां तुहाडे लई भी खुल्लियां ने दोस्तों, ते शम्मी जी फुर हो जाणा थोड़े चिर तक।
2: नहीं, मैं
1: जी
2: क्योंकि
1: क्योंकि
2: मेरे हिसाब ना इधर हुण अद्धी रात हो चुकी
1: मैनूं खंभा दी आवाज आ रही थी थोड़ी जी, फड़फड़ लग पे, गल तोतिया जो शुरू हुई सी ना।
2: इस तो
1: जी
2: पहला कि बूहे बारियां
1: जी
2: छत्ती
1: चप्पड़ियां
2: कंधा
1: बह
2: टप
1: जान।
2: के
1: जी
2: घरे बनना पवे।
1: जी ते शमी जी, चलो आखिर दे विच इस दी समाप्ति नूं करन दी कोशिश
2: जी
1: करदे आं। मैं
2: हाँ
1: समझदा
2: जी,
1: जिथे तक कि जे गुरु ते चेले दी गल आई है, ओहदे विच सब तों वड्डा समर्पण जिहड़ा देखण नूं मिलदा ओहदे विच, चाहे इन्हां मुल्कां
2: हाँ
1: दे
2: जी,
1: विच आ के भी बैठे आ, कम कार सिखे ने, चाहे स्कूलिंग कीती है, ते ओहदे विच भी देखिया जावे जदों भी आपां किसे नूं गुरु मन्नदे आं, खास करके जां किसे नूं चुप चपीते भी आपां किसे तों कॉपी भी करदे आं, पर हूब हू कॉपी नहीं, चलो कदे सोचिया नहीं सी कि रेडियो
2: बिल्कुल
1: करांगे जां किदां, इह वी चलो सुण सुण के सिख सिख के अजे सिखी जांदे आं, अजे तां शुरुआत है। तां
2: जी बिल्कुल,
1: लगदा है कि ओहदे विच जिहड़ा इक सब तों वड्डा त्याग है, ओह होमे दा लगदा किते ना किते, जदों ओह चीज आ गई उस्ताद नूं भी कहता भाई तू कौन आ भाई, है ना, चक के भगा के
2: ज्यादा पता
1: पहला तो कान ते
2: है।
1: छड़दे हुंदे सी, है ना। जां जे कहिए कि मैकेनिक लाइफ दे विच देखिया जावे किते दे विच, ते उत्थे जां तां चाबी होनी, पाना होना, कई बार तां थोड़ी भी छड़ के मार दिंदे सी, है ना। बेल्ट होनी जिहड़ी है पखे नूं चाढ़ी हुंदी सी, उहनां कुट कुट के चंगा ओहदा बुरा हाल करदे सी, पाइप जिहड़ा सी पेट्रोल कढ़न वाला उहनां कुट मारदे सी, है ना। सारा कुछ चलो देखते रहे हैं,
2: बिल्कुल
1: उस्तादी जां शकीरदी दा जिहड़ा रिश्ता है। ते जे लक्कड़ दे काम च देखिया जावे तां उत्थे भी चंगी कन्न मरोड़ी हुंदी सी, गालां भी पैंदियां सी, सारा कुछ हुंदा सी। जां स्कूलिंग दे विच वी देखदे आं पहले समयां च, तां उत्थे वी झिड़कां जिहड़ियां सी मास्टरां दियां मैडमां दियां जरूर पैंदियां सी, शतरौल भी हुंदा सी, सारा कुछ हुंदा रिहा। पर ओह ईगो जिहड़ी है इहनूं तोड़ना इह तों साबत हो जांदा कि बहुत औखा काम है जी।
2: पर सब ने एक ना पंजाबी बात है या लोक कहानी कह लो,
1: जी
2: उस च वो ऐ होंगी है कहानी थोड़ी जी, चलो लंबी है पर मैं शॉर्ट करदा
1: जी
2: भी। वो कोई एक राजा है, एक वजीर है, उन्हां दी
1: जी
2: घर वालियां असेड़ियां ने, वो ना जदों वेलियां, क्योंकि उन्हां को काम कोई है नहीं, राजे ने करना है काम या बगी उहदे वजीर ने करना है, ये दोनों अपने अपने महल ते बह के कदे एक दूजे दे घरे डिनर होण दी पार्टी होण दी गल्लां बातां करदियां ने।
1: जी
2: ये कहने हैं भी भाई, जे साडे कोई संतान हुंदी है आपां
1: जी
2: क्यों ना अपने इन्ना मतलब प्यार है, इन्नी मोहब्बत है, क्यों ना
1: जी
2: आपां रिश्तेदारी च बदलांगे। वो कहंदे ठीक है जी, चलो ऐ कर लिया। वो हुण होया ये कि रब दी कुदरत, जिहड़ी राणी है उहदे घरे बेटी हो जांदी है, जिहड़ा
1: जी
2: वजीर है उहदी घरवाली को बेटा हो जांदा है। हुण ओह चलो वड्डे हुंदे आ जदों, ते ओह जिहड़ी राणी जिहड़ी वजीर दी घरवाली है, ओह राजे दी घरवाली नूं कहंदी है कि भैणे आपां ऐ मतलब देख लो पर्ण करिया सीगा
1: जी
2: भी इहदा विआह हुण ਤੁਹਾਨੂੰ ਕਰਨਾ ਪੈਣਾ ਜੀ, ਆਪਣਾ ਦੇਖੋ ਮਿੱਤਰਤਾ ਹੈ ਜੀ,
1: ਜੀ
2: ਜਾਂ ਆਪਾਂ ਵਾਅਦਾ ਕਰਿਆ ਜੀ। ਉਹ ਰਾਣੀ ਕਹਿੰਦੀ ਵੀ ਹਾਂ ਬਈ ਗੱਲ ਤਾਂ ਠੀਕ ਆ
1: ਜੀ
2: ਵੀ ਚਲੋ ਆਪਾਂ ਤਾਂ ਬੜੀਆਂ ਜ਼ਬਰਦਸਤ ਸਹੇਲੀ ਹੈ, ਮੈਂ
1: ਜੀ
2: ਕਰਦੀ ਆ ਘਰਵਾਲੇ ਨਾਲ ਗੱਲ ਵੀ ਰਾਜੇ ਮਹਾਰਾਜ ਨਾਲ ਕਰਦੀ ਗੱਲ।
1: ਜੀ
2: ਉਹ ਹੁਣ ਗੱਲ ਚਲੋ ਆਈ ਗਈ ਹੋ ਗਈ, ਉਹਨੇ ਕਰੀ ਨੀ ਜਾਂ ਕਹਿ ਲੋ ਮੌਕਾ ਨੀ ਮਿਲਿਆ,
1: ਜੀ
2: ਉਹ ਫਿਰ ਆ ਜੀ ਕਹਿੰਦੇ ਭੈਣੇ ਹੱਦ ਹੋ ਗਈ ਯਾਰ ਤੂੰ ਗੱਲ ਨੀ ਕਰੀ
1: ਜੀ
2: ਵੀ, ਐ ਤਾਂ ਗੱਲ ਖਾਸੀ ਬੱਝੂ ਵੀ
1: ਜੀ
2: ਲੇਟ ਹੋ ਜਾਂਦਾ ਕੰਮ। ਚਲੋ ਉਹਨੇ ਇੱਕ ਦਿਨ ਹਿੰਮਤ ਜੀ ਕਰਕੇ ਆਪਣੇ ਪਤੀ ਨਾਲ ਗੱਲ ਕਰੀ ਵੀ ਐ ਕਰਕੇ ਜੀ ਇਹਨਾਂ ਦੇ ਜਨਮ ਤੋਂ ਵੀ ਪਹਿਲਾਂ ਮਤਲਬ ਇਹੀ ਜੀ ਆਪਾਂ ਕਮਿਟਮੈਂਟ ਜੀ ਕਰ ਲਈ
1: ਜੀ
2: ਵੀ ਜੇ ਸਾਡੇ ਜਵਾਕ ਮਤਲਬ ਸਾਡੇ ਮੁੰਡਾ ਹੋ ਮੁੰਡਾ ਕੁੜੀ ਜਿਹਦੇ ਹੋ ਗਿਆ ਜੋ ਹੋ ਗਿਆ ਆਪਾਂ ਰਿਸ਼ਤੇ ਕਰਾਂਗੇ। ਕਹਿੰਦਾ ਹੁਣ
1: ਜੀ
2: ਉਹਦੇ ਹੁਣ ਬਾਈ ਐ ਹੋ ਗਿਆ, ਆਪਾਂ ਨੂੰ ਆਪਣੀ ਬੇਟੀ ਦਾ ਵਿਆਹ ਵਜ਼ੀਰ ਦੇ ਬੇਟੇ ਨਾਲ ਕਰਨਾ ਚਾਹੀਦਾ।
1: ਜੀ
2: ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਉਹ ਨੌਕਰ ਹੈ ਸਾਡਾ,
1: ਜੀ
2: ਚੰਗਾ ਲੱਗਦਾ ਮੈਂ ਆਪਣੀ ਬੇਟੀ ਨੌਕਰ ਨਾਲ ਵਿਆਹ ਦੂ, ਹੁਣ ਆ ਨੀ ਗੱਲਾਂ ਹੋਣੀਆਂ, ਇਹ ਤੂੰ
1: ਜੀ
2: ਕੀ ਕਰਤਾ, ਇਹ ਤਾਂ ਤੂੰ ਬੜੀ ਬੇਵਕੂਫ ਹੈ। ਉਹ ਕਹਿੰਦੀ ਇਹ ਤਾਂ ਹੁਣ ਦੇਖੋ ਮੈਂ ਆਪਣੇ ਵਚਨਾਂ ਤੋਂ ਫਿਰ ਝੂਠੀ ਹੋ ਜੂ,
1: ਜੀ
2: ਫਿਰ ਤਾਂ ਕੋਈ ਹੱਲ ਕਰੋ। ਹੁਣ ਜਿਹੜੇ ਪੋਲੀਟੀਕਲ ਬੰਦੇ ਆ ਨਾ, ਇਹ ਕੋਈ ਹੱਲ ਕੱਢ ਲੈਂਦੇ ਵਿੱਚੋਂ।
1: ਜੀ
2: ਉਹ ਕਹਿੰਦਾ ਤੂੰ ਐਂ ਕਰ ਤੂੰ ਕੋਈ ਗੱਲ ਨੀ, ਉਹਨੂੰ ਆਪਣੀ ਸਹੇਲੀ ਨੂੰ ਆ ਕਹਿ ਵੀ ਵਜ਼ੀਰ ਨੂੰ ਕਹੇ ਉਹ ਮੇਰੇ ਨਾਲ ਗੱਲ ਕਰੇ,
1: ਜੀ
2: ਫਿਰ ਆਪਾਂ ਗੱਲ ਕਰਦੇ ਆ। ਉਹ
1: ਜੀ
2: ਵਜ਼ੀਰ ਆ ਗਿਆ ਭਾਈ, ਕਿਉਂਕਿ ਗੱਲ ਪਹੁੰਚ ਗਈ, ਵਜ਼ੀਰ ਆ
1: ਜੀ
2: ਗਿਆ, ਉਹਨੇ ਵੀ ਗੱਲ ਕਰੀ ਵੀ ਮਹਾਰਾਜ ਐਂ ਕਰਕੇ ਜੀ ਵੋ, ਮੈਂ ਆਪਣੇ ਮੁੰਡੇ ਦਾ ਰਿਸ਼ਤਾ ਜੀ।
1: ਜੀ
2: ਉਹ ਕਹਿੰਦਾ ਵੀ ਠੀਕ ਹੈ ਭਾਈ, ਆਪਾਂ ਨੂੰ ਕੋਈ ਇਹੋ ਜਿਹੀ ਗੱਲ ਨੀ, ਤੇਰੇ ਮੁੰਡੇ ਨਾਲ ਵਿਆਹ ਕਰ ਦਾਂਗੇ ਬੇਟੀ ਦਾ, ਕੋਈ ਚੱਕਰ ਨੀ,
1: ਜੀ
2: ਪਰ ਉਹ ਮੈਂ ਚਾਹੁੰਦਾ ਵੀ ਉਹ ਮੁੰਡਾ ਦੱਸ ਉਹ ਕਿਹੜੀ ਕੁਆਲਿਟੀ ਉਹਦੀ ਕੀ ਹੈ ਯਾਰ,
1: ਜੀ
2: ਵੀ ਆਪਾਂ ਇਹ ਚਾਹੁੰਦੇ ਹਾਂ ਵੀ ਤੂੰ ਉਹ ਕੋਈ ਇਹੋ ਜਿਹੀ ਅਨੋਖੀ ਗੱਲ ਕਰੇ ਜਿਹੜੀ ਹੋਰ ਕੋਈ ਨੀ ਕਰ ਸਕਦਾ ਹੋਵੇ, ਫਿਰ
1: ਜੀ
2: ਉਹਦੇ ਨਾਲ ਕਰ ਦਾਂਗੇ ਵਿਆਹ, ਕਿਉਂਕਿ ਉਹ ਰਾਜੇ ਤੋਂ ਬਾਅਦ ਤਾਂ ਉਹਦੇ ਕੋਲ ਮਾਇਆ ਮੁਇਆ ਹੋਣੀ ਨੀ
1: ਜੀ
2: ਜਾਂ ਕੋਈ ਹੋਰ ਚੱਕਰ ਨੀ ਹੋਣਾ। ਤੋ ਬਾਕੀ ਉਹ ਹੁਣ ਵਜ਼ੀਰ ਕਹਿੰਦਾ ਯਾਰ ਅਨੋਖੀ ਗੱਲ ਹੁਣ ਕਿਹੜੀ ਕਰਾ ਦੀ ਇਹਦੇ ਕੋਲੋਂ,
1: ਜੀ
2: ਨਾ ਉਹ ਕਹਿੰਦਾ ਜੀ ਅਨੋਖੀ ਗੱਲ ਤਾਂ ਹੁਣ ਤੂੰ ਸੋਚ ਭਾਈ,
1: ਜੀ
2: ਜਾਂ ਅਨੋਖੀ ਗੱਲ ਜਿੱਦਾਂ ਇਹਨੇ ਕਰ ਲਈ ਫਿਰ ਆ ਜਾਓ ਮੇਰੇ ਕੋਲ, ਆਪਾਂ ਬੇਟੀ ਦਾ ਵਿਆਹ ਕਰ ਦਾਂਗੇ ਇਹਦੇ
1: ਜੀ
2: ਨਾਲ, ਬਈ ਨਹੀਂ ਤਾਂ ਭਾਈ ਆਪਣਾ ਆਪਣੇ ਆਪ ਚੱਲ ਲਓ, ਆਪਣਾ ਤਾਂ ਐਂ ਹੁੰਦਾ ਹੋ ਨਹੀਂ ਸਕਦਾ, ਤੁਹਾਨੂੰ ਪਤਾ ਹੀ ਯਾਰ
1: ਜੀ
2: ਵੀ ਮੈਂ ਵੀ ਰਾਜਾ ਯਾਰ। ਉਹ ਕਹਿੰਦਾ ਠੀਕ ਹੈ ਜੀ, ਅਨੋਖੀ ਗੱਲ ਹੁਣ ਕਿਹੜੀ ਹੋ ਸਕਦੀ ਹੈ ਭਾਈ ਸਾਹਿਬ, ਵੇਖੋ
1: ਜੀ
2: ਆ ਬੰਦਾ ਸੋਚੇ ਵੀ ਕਿਹੜਾ ਮੈਨੂੰ ਪੜ੍ਹਨੇ ਪਾ ਗਿਆ, ਕਹਿੰਦਾ ਤੇਰੇ ਕੋਲ ਹੈਗਾ 1.25 ਸਾਲ ਦਾ ਟਾਈਮ, ਇਹਦੇ ਵਿੱਚ
1: ਜੀ
2: ਵਿੱਚ ਤੂੰ ਆ ਜਾ, ਆ ਗਿਆ ਆ ਗਿਆ, ਨਹੀਂ ਆਪਣਾ ਕੰਮ ਖਤਮ ਹੈ,
1: ਜੀ
2: ਮੈਂ ਮੁੱਕਰਦਾ ਨੀ, ਕਿਉਂਕਿ ਘਰਵਾਲੀ ਨੇ ਭਾਈ ਤੇਰੀ ਘਰਵਾਲੀ ਨਾਲ ਵਾਅਦਾ ਕੀਤਾ
1: ਜੀ
2: ਮੁੱਕਰਦੇ ਨੀ ਅਸੀਂ, ਵਿਆਹ ਕਰਾਂਗੇ, ਪਰ ਤੇਰੇ ਕੋਲ 1.25 ਸਾਲ ਦਾ ਟਾਈਮ, ਅਨੋਖੀ ਗੱਲ ਕਰ ਦੇਵੇ ਇਹ ਵਿਆਹ ਹੋ ਜੂ।
1: ਜੀ
2: ਉਹ ਆ ਕੇ ਘਰੇ ਉਹਨੇ ਕਹਿੰਦਾ ਵਿਪਤਾ ਨਵੀਂ ਪਾਤੀ ਹੈ, 1.25 ਸਾਲ ਦਾ ਟਾਈਮ ਹੈ, ਅਨੋਖੀ ਇਹਨੂੰ ਕਿਹੜੀ ਸਿਖਾ ਦੀ ਹੁਣ
1: ਜੀ
2: ਵੀ ਜਿਹੜੇ ਹੋਰ ਕਿਸੇ ਨੇ ਨੀ ਕਰੀ।
1: ਜੀ
2: ਉਹ ਖੈਰ ਚਲੋ ਦੇਖੋ ਇਹ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਦਿਲਚਸਪ ਨੇ,
1: ਜੀ
2: ਬੜਾ ਇੱਕ ਇਹਦੇ ਚ ਚਲੋ ਹਿਡਨ ਮੈਸੇਜ ਵੀ ਹੋ ਸਕਦਾ,
1: ਜੀ ਬਿਲਕੁਲ
2: ਇੰਟਰਟੇਨਮੈਂਟ ਤਾਂ ਚਲੋ ਹੈਗੀ ਹੈਗੀ। ਅੱਛਾ ਉਹ
1: ਜੀ
2: ਆਪਣੇ ਘਰ ਵਾਲੀ ਉਹਦੇ ਵਜ਼ੀਰ ਦੇ ਉਹਨੂੰ ਕਹਿੰਦੀ ਆ, ਕਹਿੰਦੀ ਭਾਈ ਗੱਲ ਸੁਣ ਲਾ ਵੀ ਹੁਣ ਜੋ ਹੋ ਗਿਆ ਹੋ ਗਿਆ, ਇਹ ਅਨੋਖੀ ਗੱਲ ਤਾਂ ਭਾਈ ਇਹਨੂੰ ਸਿਖਾਉਣੀ ਪੈਣੀ ਹੈ।
1: ਜੀ
2: ਕਹਿੰਦਾ ਹੁਣ ਇਹਨੂੰ ਹੁਣ ਬਾਂਦਰ ਬਣਾ ਦੀਏ, ਮਤਲਬ ਛਾਲਾਂ ਮਾਰਿਆ ਕਰੇ ਕੀ ਕਰੇ, ਕਹਿੰਦਾ ਨਹੀਂ ਇਹਨੂੰ ਕੁਛ ਤਾਂ ਸਿਖਾਓ ਅਨੋਖਾ ਜਿਹੜਾ
1: ਜੀ
2: ਬਾਕੀ ਨਹੀਂ ਕਰ ਸਕਦੇ।
1: ਜੀ
2: ਕਹਿੰਦਾ ਵੀ ਉਹ ਕਿਸੇ ਕੋ ਗਏ ਬਾਬਾ ਜੀ ਕੋ, ਬਾਬਾ ਜੀ ਕਹਿੰਦੇ ਯਾਰ ਤੂੰ 7 ਦਰਿਆ ਪਾਰ ਲੈ ਜਾ,
1: ਜੀ
2: ਤੂੰ ਪਾਰ ਜਾਏਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਕੀ ਕਰਨਾ।
1: ਬਿਲਕੁਲ
2: ਕਹਿੰਦਾ ਅੱਛਾ ਜੀ, ਕਹਿੰਦਾ ਬਾਬਾ ਵੀ ਕੁਛ ਨੀ ਦੱਸਦਾ, ਹਨੇਰੀਆਂ ਭਜਾਤਾਂ ਪੈ ਜਾਂਦਾ, ਚਲੋ ਜੀ
1: ਜੀ
2: 6 ਦਰਿਆ ਲੰਘ ਗਿਆ, ਜਦੋਂ 7ਵੇਂ ਦਰਿਆ ਦੇ ਕੋਲ ਪਹੁੰਚੇ ਉਹ ਟੱਪ ਕੇ ਤਾਂ ਉਹ ਦੁਨੀਆ ਉਹਨੂੰ ਬੱਕਰੀ ਲੱਗੀ, ਕਹਿੰਦਾ ਆਹ ਕਮਾਲ ਹੈ,
1: ਜੀ
2: ਮਤਲਬ ਪਾਣੀ ਪੀਤਾ ਉਹਨਾਂ ਨੇ ਨਦੀ ਚੋਂ, ਉਹ ਵੀ ਉਹਨੂੰ ਐ ਲੱਗਿਆ ਵੀ ਜਿਵੇਂ ਮਤਲਬ ਦੁੱਧ ਪੀਣ ਦੇ ਸ਼ਰਬਤ ਜੇ ਉਹ,
1: ਜੀ
2: ਕਮਾਲ ਹੈ, ਦੁਨੀਆ ਬੱਕਰੀਆਂ ਫਰੂਟ ਬੜੇ ਅਲੱਗ ਆ, ਸਭ ਕੁਝ
1: ਜੀ
2: ਅਲੱਗ ਆ। ਇੱਕ ਜਗ੍ਹਾ ਉਹ ਦੇਖਦੇ ਆ ਜੀ ਭਾਈ ਸਾਹਿਬ, ਕਹਿੰਦੇ ਵੀ ਉਹ ਹਲਵਾਈ ਜਲੇਬੀਆਂ ਕੱਢ ਰਹੇ, ਹਲਵਾਈ ਆ ਜਲੇਬੀਆਂ ਦੀ ਦੁਕਾਨ ਆ,
1: ਜੀ
2: ਉਹਦੇ ਕੋਲ ਮੁੰਡਾ ਕਹਿੰਦਾ ਪਾਪਾ ਜੀ ਮੈਨੂੰ ਭੁੱਖ ਲੱਗੀ ਆ ਜਲੇਬੀਆਂ ਖਾ ਲਈਏ।
1: ਜੀ
2: ਅੱਛਾ ਦੇਖੋ ਉਹਦੇ ਕੋਲ ਜਾਂਦੇ ਆ, ਉਹ ਜਲੇਬੀ ਵਾਲੇ ਨੂੰ ਕਹਿੰਦੇ ਹਲਵਾਈ ਕਹਿੰਦਾ ਬਈ ਲੱਕੜੀਆਂ ਮੋਗੀਆਂ ਵੀਰੇ ਵੇਟ ਕਰਨੀ ਪੈਣੀ ਹੈ,
1: ਜੀ
2: ਬਰਸਾਤ ਆ ਗਿੱਲਾ ਹੈ ਕੰਮ, ਹੁਣ ਚੁੱਲ੍ਹਾ ਹੈ ਨੀ,
1: ਜੀ
2: ਠਹਿਰ ਕੇ ਆਇਓ। ਕਹਿੰਦਾ ਯਾਰ ਭੁੱਖ ਤਾਂ ਹੁਣ ਲੱਗੀ ਹੈ, ਠਹਿਰ ਕੇ ਹੀ ਕਰਾਂਗੇ।
1: ਜੀ
2: ਕਹਿੰਦਾ ਫਿਰ ਠੀਕ ਹੈ 2 ਮਿੰਟ ਬੈਠੋ, ਮੈਂ ਆਪਣੀਆਂ ਲੱਕੜਾਂ ਤਾਂ ਹੈ ਨੀ, ਮੈਂ ਆਪਣੀਆਂ ਲੱਤਾਂ ਹੀ ਡਾਹ ਦਿੰਦਾ ਚੁੱਲ੍ਹੇ ਚ।
1: ਜੀ
2: ਉਹਨੇ ਚੁੱਲ੍ਹੇ ਚ ਭੱਠੀ ਚ ਆਪਣੀ ਲੱਤਾਂ ਲਾ ਕੇ ਅੱਗ ਬਾਲ ਲਈ,
1: ਜੀ
2: ਉਹ ਦੇਖੋ ਉਹ ਜਲੇਬੀਆਂ ਖਵਾ ਉਹਨਾਂ ਨੂੰ ਖਵਾਈਆਂ, ਬੜੀਆਂ ਜਲੇਬੀਆਂ ਖਾਧੀਆਂ, ਬੜੇ ਹੈਰਾਨ ਹੋਏ ਬਾਅਦ
1: ਜੀ
2: ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ, ਬੜੇ ਹੈਰਾਨ ਹੋਏ ਬਾਅਦ
1: ਜੀ
2: ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ ਫੇਰ ਠੀਕ। ਕਹਿੰਦਾ ਕਮਾਲ ਹੈ ਯਾਰ ਇਹਦਾ, ਬੜਾ ਖਤਰਨਾਕ ਬੰਦਾ।
1: ਜੀ
2: ਹੁਣ ਉਹਨਾਂ ਨੂੰ ਇਹ ਅਨੋਖੀ ਗੱਲ ਲੱਗੀ ਪਿਓ ਨੂੰ
1: ਜੀ
2: ਵੀ ਯਾਰ ਐ ਭੱਠੀ ਚ ਕੋਈ ਬੰਦਾ ਆਪਣੀ ਲੱਕੜ ਦੀ ਥਾਂ ਤੇ ਐ ਅੱਗ ਬਾਲ ਲੇ,
1: ਜੀ
2: ਇਹ ਤਾਂ ਬੜੀ ਵੱਡੀ ਗੱਲ ਹੈ, ਜੇ ਆਪਾਂ ਇਹੀ ਸਿਖਾ ਦਈਏ ਇਹਨੂੰ ਮੁੰਡੇ ਨੂੰ।
1: ਜੀ
2: ਹਲਵਾਈ ਨੂੰ ਕਹਿੰਦਾ ਉਸਤਾਦ ਜੀ ਗੱਲ ਇਹ ਆ, ਤੁਹਾਨੂੰ ਆਪਾਂ ਗੁਰੂ ਧਾਰਦੇ ਆ ਵੀ ਇਹ ਆਪਣੇ ਜਿਹੜਾ ਜਵਾਕ ਹੈ ਐ ਕਰਕੇ ਗੱਲ ਵੀ ਇਹਨੂੰ ਜੇ ਤੁਸੀਂ ਆ ਕਲਾ ਜੀ ਸਿਖਾ ਦੋ ਆਪਣੀ।
1: ਜੀ
2: ਉਹ ਕਹਿੰਦਾ ਤੁਸੀਂ ਬਾਂਦਰ ਹੋ ਯਾਰ, ਜਲੇਬੀਆਂ ਖਾਧੀਆਂ ਤੁਰਦੇ ਲੱਗੋ,
1: ਜੀ
2: ਤੁਸੀਂ ਕਿਹੜੇ
1: ਜੀ
2: ਚੱਕਰਾਂ ਚ ਪਏ ਹੋ,
1: ਜੀ
2: ਹਾਂ ਨਾ ਇੱਧਰ ਚੱਕਰ ਚ ਨਾ ਪਓ।
1: ਜੀ
2: ਉਹ ਬੜਾ ਕਰਖਤ ਜਿਹਾ ਸੀ, ਬੜਾ ਸਖਤ ਸੁਭਾਅ ਦਾ ਹਲਵਾਈ ਸੀ, ਉਹ ਕਹਿੰਦਾ ਜੀ ਗੱਲ ਸੁਣੋ, ਕਹਿੰਦਾ ਯਾਰ ਮੈਂ ਤੁਹਾਨੂੰ ਨਾ ਬਹੁਤ ਪੈਸੇ ਦੇ ਸਕਦਾ ਵਜ਼ੀਰ, ਕਹਿੰਦਾ
1: ਜੀ
2: ਤੁਸੀਂ ਪਲੀਜ਼ ਯਾਰ ਇਹ ਸਾਡੀ ਇੱਜ਼ਤ ਦਾ ਸਵਾਲ ਹੈ।
1: ਜੀ
2: ਉਹ ਕਹਿੰਦਾ ਜਿਹੜਾ ਬੰਦਾ ਲੱਕੜਾਂ ਦੀ ਥਾਂ ਤੇ ਲੱਤਾਂ ਬਾਲ ਕੇ ਅੱਗ ਬਾਲ ਸਕਦਾ ਇਹ ਚ, ਉਹਨੂੰ ਪੈਸੇ ਦੀ ਕਮੀ, ਮੈਂ ਜਿੰਨੇ ਮਰਜ਼ੀ ਤੇ ਮਹਿਲ ਮਾਰੀ ਖਤ ਲਾ, ਮੈਨੂੰ ਹੋਰ ਇਹ ਕਮੀ ਹੈ, ਮੈਨੂੰ ਤਾਂ ਚਾਹੀਦੇ ਨੀ ਪੈਸੇ ਪੂਸੇ।
1: ਜੀ
2: ਕਹਿੰਦਾ ਨਹੀਂ ਜੀ ਮਿਹਨਤ ਵਾਲੀ ਗੱਲ ਆ, ਤੁਸੀਂ ਮੁੰਡੇ ਨੂੰ ਸਿਖਾਓ ਜੀ,
1: ਜੀ
2: ਇਹੋ ਜਿਹਾ ਕੁਛ ਸਿਖਾਓ ਵੀ ਇਹ ਮਤਲਬ ਆਪਾਂ ਕਹਿਣ ਜੋਗੇ ਹੋਈਏ।
1: ਜੀ
2: ਕਹਿੰਦਾ ਫਿਰ ਇਹਨੂੰ ਨਾ ਕੋਠੜੀ ਚ ਰੱਖ ਦੇ,
1: ਜੀ
2: ਤੇ ਸਾਲ ਬਾਅਦ ਆ ਜੀ।
1: ਜੀ
2: ਹੈ ਜੀ ਇਥੋਂ
1: ਜੀ
2: ਉਹ ਕੋਠੜੀ ਜਿੰਦਾ ਲਾਤਾ ਤੇ ਮੁੰਡਾ ਅੰਦਰ ਬੰਦ ਕਰਤਾ,
1: ਜੀ
2: ਤੇ ਹਲਵਾਈ ਨੇ ਉਹਨੂੰ ਸਿਖਾਉਣਾ ਕੀ ਸੀ, ਉਹ ਤਾਂ ਚਾਹੁੰਦਾ ਹੀ ਕਿ ਮਰੇ ਪਰੇ ਤੇ ਆਪਾਂ ਕਰਨਾ ਹੀ ਕੁਛ ਨੀ।
1: ਜੀ
2: ਉਹ ਕੀ ਆ ਵੀ ਉਹ ਕਹਾਣੀ ਕਹਿੰਦੀ ਆ ਵੀ ਉਹ ਕੋਟਲੀ ਦੇ ਪਿਛਲੇ ਪਾਸੇ ਇੱਕ ਮਘੋਰਾ ਜਿਹਾ ਸੀਗਾ, ਉਹ ਤੋਂ ਪਿੱਛੋਂ ਹਲਵਾਈ ਦਾ ਘਰ ਸੀ, ਉੱਥੇ ਉਹਦੀ ਬੇਟੀ ਰਹਿੰਦੀ ਏ।
1: ਜੀ
2: ਉਹਨੇ ਉਹਨੂੰ ਵੇਖਿਆ, ਉਹ ਬੇਟੀ ਨੂੰ ਤਰਸ ਆਇਆ ਵੀ ਇਹਦਾ
1: ਜੀ
2: ਮੁੰਡੇ ਨੂੰ ਮਾਰ ਦੂ,
1: ਬਿਲਕੁਲ
2: ਨਾ ਰੋਟੀ ਮਿਲਣੀ ਆ, ਨਾ ਬਾਹਰ ਨਿਕਲ ਸਕਦਾ, ਇਹਨੂੰ ਕੋਈ ਲੈਣਾ ਨੀ ਦੇਣਾ ਨੀ।
1: ਜੀ
2: ਉਹ ਅੰਦਰ ਆਈ ਤੇ ਉਹਨੇ ਉਹਨੂੰ ਗੱਲਬਾਤ ਕੀਤੀ ਤੇ ਜਾਦੂ ਸਿਖਾਉਣਾ ਸ਼ੁਰੂ ਕਰਤਾ,
1: ਜੀ
2: ਭਾਪੇ ਵਾਲਾ ਜੋ ਆਉਂਦਾ ਸੀ ਉਹਨੂੰ ਸਭ ਸਿਖਾਤਾ, ਹਨੇਰੀਆਂ
1: ਜੀ
2: ਲਿਆਤੀਆਂ ਉਹਦੀਆਂ ਪੂਰੀਆਂ ਜਾਦੂ ਦੀਆਂ।
1: ਜੀ
2: ਕਹਿੰਦੀ ਵੀ

0: ਡਰਨਾ ਕੋਈ ਪਰ ਉੱਪਰ ਜਾ ਕੇ ਜਾ ਕਰਨੀ ਇਹ ਜਿਹਾ
1: ਜੀ
0: ਲਾਈਟਾਂ ਬਚਾ ਲਏ ਕਿਤੇ
1: ਜੀ
0: ਭਾਪੇ ਨੂੰ ਲੱਗ ਜਾਣਾ ਪਤਾ ਵੀ ਤੂੰ ਵੀ ਗਿਆ ਤੇ ਮੈਂ ਵੀ ਗਈ।
1: ਬਿਲਕੁਲ ਹੈ ਜੀ
0: ਹਾਂ ਨਾ ਇੱਥੇ ਗਰੀ ਜਦੋਂ ਇੱਥੋਂ ਬਾਹਰ ਜਾਏਗਾ ਫਿਰ ਕਰ ਲਈ
1: ਜੀ ਬਿਲਕੁਲ ਹੈ ਜੀ
0: ਲੰਗਰ ਪਾਣੀ ਵੀ ਉਹਨੂੰ ਉੱਥੋਂ ਮਿਲਦਾ ਰਿਹਾ ਸਭ ਕੁਝ ਮਿਲਦਾ ਰਿਹਾ। ਹਲਵਾਈ ਨੇ ਤਾਂ ਕੁਛ ਨਹੀਂ ਦਿੱਤਾ ਉਹਨੇ ਤਾਂ ਤਾਲਾ ਲਾ ਕੇ ਸਿੱਟ ਲਿਆ ਅੰਦਰ ਵੀ
1: ਜੀ
0: ਮਰੂਗਾ
1: ਬਿਲਕੁਲ
0: ਆਪੇ
1: ਬਿਲਕੁਲ
0: ਪਰ ਉਹ ਬੈਕ ਡੋਰ ਤੋਂ ਉਹਨੂੰ ਹੈਲਪ ਮਿਲ ਗਈ ਬਾਈ ਚਾਂਸ।
1: ਜੀ
0: ਅੱਛਾ
1: ਜੀ
0: ਉਹ ਸਾਲ ਪੂਰਾ ਹੋਇਆ ਤੇ ਉਹ ਪਿਓ ਵਜ਼ੀਰ ਆ ਗਿਆ ਲੈਣ ਉਹਨੂੰ ਕਹਿੰਦਾ ਭਾਈ ਸਾਹਿਬ ਦੱਸੋ ਆ ਮੁੰਡਾ ਮੇਰਾ ਕਹਿੰਦਾ ਉਹ ਕੋਠੀ ਖੋਲ ਲੈ ਜੇ ਜਿਉਂਦਾ ਹੋਇਆ ਤਾਂ ਲੈ ਜਾ ਭਰਾ
1: ਜੀ
0: ਪਤਾ ਨੀ ਉੱਥੇ ਹੋਣਾ ਅੰਦਰ ਕਹਿੰਦਾ ਤੂੰ ਸਿਖਾਇਆ ਨੀ ਕੁਛ ਕਹਿੰਦਾ
1: ਜੀ
0: ਮੈਂ ਤਾਲਾ ਨੀ ਖੋਲਿਆ ਯਾਰ ਉੱਤੇ ਪਿਆ ਜੰਗ ਲੱਗੀ ਪਈ ਤਾਲੇ ਨੂੰ
1: ਜੀ
0: ਉਹ ਬੜਾ ਪਰੇਸ਼ਾਨ ਹੋਇਆ ਕਹਿੰਦਾ ਮੁੰਡਾ ਤਾਂ ਮਰ ਗਿਆ ਹੋਣਾ ਯਾਰ ਇਹਦਾ ਚੰਗਾ ਮੈਂ ਇਹਦੇ ਕਸਾਈ ਦੇ ਬਸ ਪਾ ਗਿਆ।
1: ਜੀ
0: ਹੁਣ ਉਹ ਉੱਥੋਂ ਬਾਹਰ ਆਉਂਦਾ ਨਿਕਲ ਜਾਂਦੇ ਆ
1: ਜੀ
0: ਉਹ ਮੁੰਡੇ ਨੂੰ ਉਹਨੇ ਪਹਿਲਾਂ ਸਮਝਾਇਆ ਤਾ ਕੁੜੀ ਨੇ ਕਿ ਤੂੰ ਭਾਈ ਏਦਾਂ ਜਾਈ ਜਿਵੇਂ ਜਮਾ ਹੀ ਮਰਿਆ ਪਿਆ ਹੁੰਦਾ ਆਪਣੇ ਪਿਓ ਦੇ ਉੱਤੇ ਮੋਢੇ ਦੇ ਹੱਥ ਰੱਖ ਕੇ ਏਦਾਂ ਜਾਏਗੀ ਜਾਨ ਹੀ ਨਹੀਂ ਜਿਵੇਂ ਜੇ ਤੂੰ
1: ਜੀ
0: ਐ ਚਲਿਆ ਗਿਆ ਤੰਦਰੁਸਤ ਹੋ ਗਏ
1: ਜੀ
0: ਮੂੰਹ ਚੁੱਕ ਕੇ ਸ਼ੱਕ ਪੈ ਜਾਣਾ ਉਹਨੂੰ
1: ਜੀ
0: ਵੀ ਇਹ ਸਾਲ ਤੱਕ ਇੱਥੇ ਏਦਾਂ ਹਟਾ ਕੱਟਾ ਕਿੱਦਾਂ ਰਿਹਾ ਅੰਦਰ
1: ਖਾਂਦਾ ਪੀਂਦਾ ਕੀ ਰਿਹਾ।
0: ਕਿੱਦਾਂ ਰਿਹਾ ਇਹ ਮਤਲਬ ਇਹ ਕਿੱਦਾਂ ਹੋ ਗਿਆ ਇਹੋ ਜਿਹਾ ਇਹ ਤੇ ਹੁਣ ਮਰਨਾ ਚਾਹੀਦਾ
1: ਜੀ
0: ਹੱਡੀਆਂ ਚਾਹੀਦੀਆਂ ਬਾਹਰ ਸਨ
1: ਜੀ
0: ਇਹ ਚੰਗਾ ਭਲਾ ਉਹ ਬੇਚਾਰਾ ਇਸ ਤਰ੍ਹਾਂ ਹੀ ਉਹਨੂੰ ਮਰੀਜ਼ ਵਾਂਗ ਨਾ ਪਾਪੇ ਦੇ ਕੰਨ ਚ ਫੁੱਕ ਮਾਰੀ ਵੀ ਐ ਲੈ ਜਾ ਕੱਢ ਕੇ ਨਹੀਂ ਤਾਂ ਮਾਰ ਦੂ ਭਾਈ
1: ਜੀ
0: ਉਹ ਲੈ ਗਿਆ ਕੱਢ ਕੇ
1: ਬਿਲਕੁਲ ਹੈ ਜੀ ਹੈਗੇ ਨੇ
0: ਜਦੋਂ ਲੈ
1: ਮਤਲਬ
0: ਗਿਆ ਤੇ ਹਾਂ ਤੇ ਉਹਨੂੰ ਸ਼ੱਕ ਹੋਇਆ ਵੀ ਪੰਗਾ ਕੀਤਾ ਵੀ ਕੋਈ
1: ਜੀ
0: ਵੀ ਜੀਂਦਾ ਕਿੱਦਾਂ ਰਿਹਾ
1: ਜੀ
0: ਉਹ ਬੇਟੀ ਕੋਲ ਜਦੋਂ ਗਿਆ ਤੇ ਉਹਨੂੰ ਪਤਾ ਲੱਗ ਗਿਆ ਕਿਉਂਕਿ ਵਿਦਿਆ ਦਾ ਜਾਣਦਾ ਸੀ ਕਹਿੰਦਾ ਇਹਨੇ ਸਭ ਦੱਸਤਾ ਭਾਈ ਉਹਨੂੰ
1: ਜੀ
0: ਕਹਿੰਦਾ ਕੁੜੀਏ ਤੂੰ ਬਹੁਤ ਭਾਪੇ ਦੇ ਸਿਰ ਤੇ ਸਵਾਹ ਪਵਾ ਦੀ ਆ
1: ਜੀ
0: ਇਹ ਤੂੰ ਚੰਗਾ ਨੀ ਕੀਤਾ ਉਹ ਹੁਣ ਮੇਰਾ ਬੈਰੀ ਆ ਹੁਣ ਉਹਨੂੰ ਮਾਰੂੰਗਾ ਫਿਰ ਤੈਨੂੰ ਮਾਰੂ
1: ਜੀ
0: ਤੂੰ ਖੜ ਜਾ ਇੱਥੇ ਤੈਨੂੰ ਮੈਂ ਮੁੜ ਕੇ ਆਉਣਾ
1: ਜੀ
0: ਉਹ ਭੱਜੇ ਜਾ ਰਹੇ ਆ
1: ਜੀ
0: ਉਹਨਾਂ ਉਹਨੇ ਵੀ ਪਤਾ ਲਾ ਲਿਆ ਵੀ ਉਹ ਪਿੱਛਾ ਕਰ ਰਿਹਾ ਭਾਈ ਦੇਖੋ ਭਾਈ ਸਾਹਿਬ ਇਹ ਕਹਾਣੀ ਹੈ ਤਾਂ ਲੰਬੀ ਜੀ ਹੈ ਚਲੋ
1: ਜੀ
0: ਪਰ ਹੁਣ ਉਹ ਪਿੱਛੇ ਉਹਨੂੰ ਆਪਣੇ ਹਿਸਾਬ ਨਾਲ ਪਤਾ ਲੱਗ ਗਿਆ ਵੀ ਹਲਵਾਈ ਪਿੱਛੇ ਆ ਰਿਹਾ ਭਾਈ
1: ਜੀ
0: ਗਾਹ ਪਾਉਣ ਲਈ
1: ਜੀ
0: ਇਹਨੇ ਕਿਹਾ ਪਾਪਾ ਜੀ ਉਹ ਆ ਗਿਆ ਮੇਰੇ ਪਿੱਛਾ ਕਰ ਰਿਹਾ ਮੈਨੂੰ ਪਤਾ ਲੱਗ ਗਿਆ ਮੈਂ
1: ਜੀ
0: ਅਹਿਸਾਸ ਹੋ ਗਿਆ ਹੁਣ ਤੁਸੀਂ ਨਾ ਮਾੜਾ ਜਿਹਾ ਐ ਕਰੋ ਆ ਮੇਰੀ ਲਗਾਮ ਤੇ ਮੈਂ ਹੁਣ ਘੋੜੇ ਦਾ ਰੂਪ ਧਾਰਨ ਕਰੂੰਗਾ
1: ਜੀ
0: ਤੇ ਉਹ ਘੋੜੇ ਤੁਰੇ ਫਿਰਦੇ ਆ ਆਹ ਕੋਲ ਸਾਂਭ ਕੇ ਰੱਖੋ ਮੇਰੀ ਜਾਨ ਇਹ ਚ
1: ਜੀ
0: ਉਹ ਘੋੜਾ ਬਣ ਕੇ ਉੱਥੇ ਘੁੰਮੇ ਤੇ ਉਹ ਆ ਗਿਆ ਉਹਨੇ ਦੇਖਿਆ ਹਲਵਾਈ ਨੇ ਭਾਈ ਭਮਰੇ ਦਾ ਰੂਪ ਧਾਰਨ ਕਰ ਲਿਆ ਉਹ ਲੱਭੇ
1: ਅੱਛਾ ਜੀ
0: ਸੁੰਘੇ ਵੀ ਕਿਹੜਾ ਕਿਹੜਾ ਬੰਦਾ ਜੀ ਹੈ ਉਹ ਹੈ ਅੱਛਾ ਉਹ ਬੜੇ ਮਾਹਰ ਹੋ ਗਏ ਨਾ
1: ਉਹ
0: ਇੱਥੇ
1: ਡਰੋਨ ਬਣ
0: ਜਿਹੜੀ ਨਾ
1: ਗਿਆ
0: ਚੂਹੇ ਬਿੱਲੀਆਂ ਦੀ
1: ਜੀ
0: ਹਾਂ ਉਹ ਡਰੋਨ ਬਣ ਗਿਆ ਅੱਛਾ ਉਹਨੂੰ ਨਹੀਂ ਸਮਝ ਆਈ ਹੁਣ ਵੀ ਕੀ ਬਣਿਆ
1: ਜੀ
0: ਉਹ ਮਾੜਾ ਮੋਟਾ ਫੇਰ ਪਿਆ ਮੁੜ ਕੇ ਬਾਅਦ ਕਹਿੰਦੇ ਆ ਵੀ ਮੁੜ ਕੇ ਉਹ ਭੇਡਾਂ ਚ ਰਲ ਗਿਆ ਭੇਡ ਬਣ ਗਿਆ ਫੇਰ ਉਹ ਭਾਪੇ ਨੂੰ ਫੜਾਤੀ ਸੰਗਲੀ ਜੀ ਆਪਣੀ ਉਹ
1: ਜੀ
0: ਫੇਰ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੀ ਵਿੱਚ ਮਹਿਕ ਨਹੀਂ ਆਈ
1: ਜੀ
0: ਫਿਰ ਇੱਕ ਲੈਵਲ ਤੇ ਆ ਕੇ ਨਾ ਉਹ ਮੱਛੀ ਬਣ ਗਿਆ
1: ਅੱਛਾ ਜੀ
0: ਮੱਛੀ ਬਣ ਗਿਆ ਬੰਦਾ ਉਦੋਂ ਉਹ ਸੰਗਲੀ ਜੀ ਬਣਾਉਣੀ ਭੁੱਲ ਗਿਆ ਭਾਪੇ ਨੂੰ
1: ਜੀ
0: ਮੱਛੀ ਸਮੇਤ
1: ਅੱਛਾ ਜੀ
0: ਹੁਣ ਉਹਨੂੰ ਪਤਾ ਹੈ ਤੇ ਉਹ ਬਗਲਾ ਬਣ ਗਿਆ
1: ਜੀ
0: ਉਹ ਵਿੱਚ ਮਾਰੇ ਠੁੰਗਾ ਜਿਹਾ ਵਿੱਚ ਤਲਾਬ ਦੇ ਵਿੱਚ ਉਹ ਅੱਗੇ ਪਿੱਛੇ ਜੀ ਉਹ ਉੱਥੇ ਦੌੜ ਲੱਗੀ ਉਹਨਾਂ ਦੀ
1: ਜੀ
0: ਉਹ ਪਰਲੇ ਪਾਸੇ ਨਿਕਲ ਗਿਆ
1: ਜੀ
0: ਕੁੱਲ ਮਿਲਾ ਕੇ ਬੜੀ ਲੰਬੀ ਦੌੜ ਚੱਲਦੀ ਕਦੇ ਕੁਛ ਬਣ ਜੇ ਕਦੇ ਕੁਛ ਬਣ ਜੇ ਉਹ ਕੁਛ ਬਣ ਜੇ
1: ਜੀ
0: ਅਖੀਰ ਤੇ ਜਿਹੜਾ ਰਾਜਾ ਸੀ ਜਿਹਨੇ ਸ਼ਰਤ ਲਾਈ ਸੀ ਅਨੋਖੇ ਕੰਮ ਵਾਲੀ ਉਹਦੇ ਮਹਿਲ ਚ ਪਹੁੰਚ ਗਏ ਭੱਜ ਭਜਾਉਂਦੇ ਕਰਦੇ ਹੋਏ
1: ਜੀ
0: ਅਨਾਰ ਬਣ ਗਿਆ ਜੀ ਉਹ
1: ਅੱਛਾ ਜੀ
0: ਅਨਾਰ ਰਾਜੇ ਨੇ ਵੇਖਿਆ ਵੀ ਕਿਸੇ ਨੇ ਦੇਖਿਆ ਅਨਾਰ ਬੜਾ ਘੈਂਟ ਹੈ ਰਾਜੇ ਨੂੰ ਦੋ ਯਾਰ
1: ਖਾਣ ਦੇ ਲਈ
0: ਰਾਜਾ ਸਾਨੂੰ ਇਨਾਮ ਨੂੰ ਦਊਗਾ ਉਹ ਉਹਨੂੰ ਪੇਸ਼ ਕਰੋ ਇਹੋ ਜਿਹਾ ਹੈ ਹੀ ਨੀ ਕੋਈ ਅਨਾਰ
1: ਜੀ
0: ਉਹ ਲੈ ਗਿਆ ਉਹਦੇ ਕੋਲ ਰਾਜੇ ਨੇ ਆਪਣੇ ਟੇਬਲ ਤੇ ਰੱਖ ਲਿਆ ਕਹਿੰਦਾ ਕਰਦੇ ਕੋਈ ਨੀ ਇਹਦਾ ਹੁਣ ਸ਼ਾਮ ਨੂੰ
1: ਜੀ
0: ਪਹਿਲਾ ਉਹ ਬੈਠਾ ਆ ਤੇ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਉਹ ਅਨਾਰ ਬਣ ਕੇ ਬੈਠਾ ਅੰਦਰ
1: ਜੀ
0: ਇਹ ਸਾਧੂ ਬਣ ਕੇ ਬਾਹਰ ਜੋਗੀ ਬਣ ਕੇ ਆ ਗਿਆ ਬਾਹਰ
1: ਜੀ
0: ਕਹਿੰਦਾ ਦਿਓ ਭਾਈ ਸਾਨੂੰ
1: ਭਿਖਿਆ
0: ਜੋਗੀਆਂ
1: ਦਿਓ
0: ਨੂੰ ਖੈਰ ਪਾਓ ਰਾਜੇ ਦੇ ਉਹਨੇ ਅਗਲੇ ਪਿਛਲੇ ਸਾਰੇ ਦੱਸਤੇ ਉਹ ਕਹਿੰਦਾ ਲੈ ਵੀ ਜੋਗੀ ਪਹੁੰਚਿਆ ਕਹਿੰਦਾ ਬਾਬਾ
1: ਜੀ
0: ਜੋ ਕਹੋ ਕਹਿੰਦਾ ਤੇਰੇ ਮੰਜੇ ਉਹ ਟੇਬਲ ਤੇ ਅਨਾਰ ਪਿਆ ਉਹ ਲਿਆ ਪਹਿਲਾਂ
1: ਜੀ
0: ਉਹ ਕਹਿੰਦਾ ਯਾਰ ਅਨਾਰ ਇਹਨੂੰ ਇਹ ਤਾਂ ਅਨਾਰ ਦਾ ਹੀ ਪਤਾ ਯਾਰ ਇਹ ਤਾਂ ਬਹੁਤ ਅੰਤਰਜਾਮੀ ਬਾਬਾ ਹੈ
1: ਜੀ
0: ਅਨਾਰ ਲਿਆਓ ਭਾਈ ਯਾਰ ਇਹਨੂੰ ਦੋ ਅਨਾਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਪਤਲੀ ਜੀ ਉਹ ਮੈਨੂੰ ਦੇਣਾ ਦੇਈ ਮੈਨੂੰ ਭਾਈ
1: ਜੀ
0: ਉਹ ਭਾਈ ਇਹਨੂੰ ਫੜਾ ਨਾ ਦੇਈ ਜੇ ਤੂੰ ਹੁਣ ਉਹ ਕਹਿੰਦਾ ਕਮਾਲ ਹੈ ਅਨਾਰ ਬੋਲੀ ਜਾਂਦਾ
1: ਜੀ
0: ਉਹ ਕਹਿੰਦਾ ਯਾਰ ਮੈਨੂੰ ਇਹਨੂੰ ਨਾ ਫੜਾ ਦਿਓ ਮੈਂ ਜੇ ਤੂੰ ਦੇਣਾ ਹੀ ਹੈ ਚਲੋ ਤਾਂ ਸਿੱਟ ਦੀ ਥੱਲੇ ਮੈਨੂੰ ਫਸ ਤੇ ਖੰਡਾ ਦੀ
1: ਜੀ
0: ਅੱਛਾ ਜਦੋਂ ਜੋਗੀ ਨੂੰ ਅਨਾਰ ਲੈ ਕੇ ਆਇਆ ਤੇ ਉਹਨੇ ਖੰਡਾ ਤਾ ਥੱਲੇ
1: ਜੀ
0: ਭੰਨਤਾ ਉਹ ਜਿਹੜੇ ਇੱਕ ਦਾਣੇ ਅਨਾਰ ਦੇ ਵਿੱਚ ਉਹਦੀ ਜਾਨ ਸੀ ਉਹ ਵੱਖਰਾ ਸੀ ਤੇ
1: ਜੀ
0: ਜਿਹੜਾ ਜੋਗੀ ਆ ਉਸੇ ਬੜੇ ਕੁੱਕੜ ਬਣ ਗਿਆ ਉਹ ਦਾਣੇ ਜੋਗਣ ਲੱਗ ਗਿਆ
1: ਨਿਕਲਣ ਲੱਗ ਗਿਆ ਅੱਛਾ
0: ਜਿੰਦਾ ਮੈਂ
1: ਜੀ
0: ਮਾਰ ਹੀ ਦੇਣਾ ਕਹਿੰਦਾ
1: ਜੀ
0: ਹੁਣ ਉਹਨੇ ਦੇਖਿਆ ਕੁੱਕੜ ਬਣਿਆ ਜਿਹੜਾ ਉਹ

0: ਵਿੱਚ ਦੇਖੋ ਕਿੰਨੀਆਂ ਡੂੰਘੀਆਂ ਗੱਲਾਂ
1: ਗੱਲਾਂ
0: ਕਈਆਂ ਹੋ
1: ਨੇ,
0: ਸਕਦੀਆਂ ਨੇ
1: ਸਿੱਖਿਆ ਦੀ ਮਿਲਦੀ
0: ਕਿ
1: ਹੈ
0: ਦੌੜ ਲੱਗੀ ਹੋਈ ਹੈ।
1: ਜੀ
0: ਬਿਲਕੁਲ ਜੀ, ਦੌੜ ਲੱਗੀ ਹੋਈ ਹੈ ਤੇ ਬਸ ਜਦੋਂ ਆਪਣਾ ਦਾ ਲੱਗ ਜੇ ਉਦੋਂ ਹੀ ਕਹੋ ਵੀ ਜ਼ਿੰਦਗੀ ਜਿੰਦਾਬਾਦ ਹੋ ਜਾਂਦੀ ਹੈ
1: ਜਿੰਦਾਬਾਦ।
0: ਤੇ ਆਪਣੇ ਹੱਕ ਚ ਆ
1: ਤੇ ਲਓ ਜੀ
0: ਤੇ
1: ਆਪਣੇ ਨਾਲ
0: ਬਹੁਤ
1: ਉਸਤਾਦ ਜੀ ਜੁੜੇ ਹੈ, ਸਿਕੰਦਰ ਸਿੰਘ ਔਜਲਾ ਸਾਹਿਬ। 13 ਮਿੰਟ ਤੋਂ ਹੋਲਡ ਤੇ ਨੇ ਸੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ
0: ਬੋਲੇ
1: ਆਪਾਂ
0: ਬੋਲੇ
1: ਆਗਿਆ
0: ਬੋਲੇ
1: ਲੈਂਦੇ ਹਾਂ, ਸਲੋਕ ਪੜ੍ਹਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ।
0: ਸਤਿ ਸ੍ਰੀ ਅਕਾਲ ਜੀ,
1: ਮੈਂ ਤਾਂ ਕਿਹਾ ਸੀ ਏਦਾਂ
0: ਕਹਾਣੀ
1: ਕਹਿਣਗੇ ਉਸਤਾਦ ਜੀ ਆ ਕੇ, ਭਾਈ ਉਹ ਤੁਹਾਨੂੰ ਹੋਰ ਕੋਈ ਕੰਮ ਨਹੀਂ, ਉਸਤਾਦ ਨੇ ਗੱਲ ਕੀਤੀ ਆ, ਤੁਸੀਂ ਚੱਟ ਦੇ ਮੋਹਰੇ ਹੋ।
2: ਨਹੀਂ ਮੈਂ ਤਾਂ ਛੰਮੀ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ
1: ਜੀ,
2: ਤੇ ਨਾਲ ਮੈਂ ਜੱਸੀ ਭਾਈ ਦੀ ਗੱਲ, ਜੱਸੀ ਭੈਣ ਜੀ ਦੀ ਗੱਲ ਸੁਣ ਧਿਆਨ ਦੇ ਰਿਹਾ ਸੀ ਵੀ ਭਾਈ ਇਹ ਹੁਣ ਰੋਂਡੀ ਖੇਡ ਕੌਣ ਰਿਹਾ, ਸਾਰੇ ਪ੍ਰੋਗਰਾਮ ਇੱਕ ਦਿਨ ਰੋਂਡੀ ਵਾਲਾ ਰੱਖ ਲਓ।
1: ਜੀ
2: ਹੈ
1: ਜੀ,
2: ਜੱਸੀ ਭੈਣ ਜੀ ਗੱਲ ਮੁਕੰਦਰ ਵੀ ਕਹਿੰਦੇ ਰੋਂਡੀ ਰਿਹਾ ਹੋਣਾ ਪਹਿਲੀਆਂ, ਕਿਉਂਕਿ ਮੁਕੰਦਰ ਹੈ ਵੀ ਘਰਦਿਆਂ ਦਾ ਇਕੱਲਾ ਹੀ ਸੀ, ਇਕੱਲਾ ਹੀ ਸੀ ਤੇ ਇਕੱਲੇ ਨੂੰ ਉਦੋਂ ਚੀਜ਼ਾਂ ਚੁਜ਼ਾਂ ਵੀ ਜ਼ਿਆਦਾ ਲੈ ਕੇ ਦਿੰਦੇ, ਹੁਣ ਇਹਨੇ ਬਾਕੀ ਜਵਾਕਾਂ ਨੂੰ
1: ਲਾਡ ਲਾ
2: ਕੋ ਵੱਧ ਫਿਰ ਇਹਦਾ ਚੱਲਦਾ ਉਹ ਪੂਰੇ ਰੂੰਡੇ
1: ਲਾਡ ਲਾ ਗਿਆ, ਲਾਡ ਲਾ ਸੀ ਜੀ।
2: ਹਾਂ ਜੀ ਦੇਖੋ ਇਹ ਦੁਨੀਆਂ ਦੀ ਰੀਤ ਆ ਜੀ, ਕੋਈ ਵੀ ਕੰਮ ਕੋਈ ਕਿਸੇ ਨੂੰ ਸਿਖਾਉਂਦਾ, ਸਿਖਾਉਂਦਾ ਤਾਂ ਹੈਗਾ ਹੀ ਆ, ਬੰਦਾ ਕੋਈ ਗੁਣ ਕਿਸੇ ਤੋਂ ਲੈਂਦਾ
1: ਜੀ
2: ਜਾਂ ਕਿਸੇ ਨੂੰ ਕੋਈ ਫੋਲੋ ਕਰਦਾ
1: ਜੀ,
2: ਤੇ ਉਹ ਤਾਂ ਜ਼ਰੂਰ ਰਿਸਪੈਕਟ ਰਹਿਣੀ ਚਾਹੀਦੀ ਹੈ ਸਾਡੇ ਮਨ ਦੇ ਉੱਪਰ, ਚਾਹੇ ਸਾਡੇ ਮਾਪੇ ਹੋਣ, ਚਾਹੇ ਸਾਡੇ ਟੀਚਰ ਹੋਣ, ਜਿਹੜੇ ਉਸਤਾਦ ਨੇ ਸਾਡੇ ਉਸਤਾਦ ਹੀ ਨੇ ਜੀ, ਉਸਤਾਦ ਹੀ ਰਹਿਣੇ ਨੇ।
1: ਬਿਲਕੁਲ
2: ਅਸੀਂ ਯਾਦ ਵੀ ਕਰਦੇ ਹੀ ਹਾਂ ਜਿਹਨਾਂ ਨੇ ਵੀ ਕਿਸੇ ਜ਼ਿੰਦਗੀ ਚ ਸਾਡੇ ਲਈ ਕੁਛ, ਕਿਸੇ ਬੰਦੇ ਲਈ ਵੀ ਕਿਸੇ ਨੇ ਕੁਛ ਚੰਗਾ ਕੀਤਾ ਹੋਵੇ, ਜੇ ਬੰਦਾ ਉਹਨੂੰ ਸਮਝੇ, ਜੇ ਉਹ ਬੰਦਾ ਉਸ ਮੈਂ ਆਸਾਨ ਲਾ ਲਓ ਉਹਨੂੰ, ਜੇ ਉਸ ਚੀਜ਼ ਨੂੰ ਸਮਝੇ ਤਾਂ ਉਹ ਗਾਹਾਂ ਕਿਸੇ ਨੂੰ ਕੋਈ ਗੁਣ ਦੱਸ ਸਕਦਾ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਔਜਲਾ ਸਾਹਿਬ ਬਹੁਤ ਕੁਝ ਸਿੱਖਿਆ। ਚਲੋ ਜੇ ਆਪਣੇ ਪ੍ਰੋਫੈਸ਼ਨ ਦੀ ਵੀ ਗੱਲ ਕਰੀਏ ਤੇ ਇੰਡੀਅਨ ਜਿਹੜੇ ਪ੍ਰੋਫੈਸ਼ਨ ਸੀ, ਪ੍ਰੋਫੈਸ਼ਨ ਸਾਡੇ ਤੋਂ ਉੱਪਰਲੇ ਸੀ, ਸੀਨੀਅਰ ਸੀ, ਉਹ ਸਾਡੇ ਲੋਕਾਂ ਦੇ ਵਿੱਚ ਕੁਝ ਐਸੀ ਕਹਿ ਲਓ ਕਿ ਖੂਨ ਦੇ ਵਿੱਚ ਗਿਆ ਕਿ ਸ਼ੱਕ ਦੀ ਨਜ਼ਰ ਦੇ ਨਾਲ ਸਿਖਾਉਣਾ ਵੀ ਆ ਤਾਂ, ਜਾਂ ਹਰ ਚੀਜ਼ ਮਤਲਬ ਕਿ ਪੂਰੀ ਨਹੀਂ ਦੱਸਣੀ, ਜੇ ਦੱਸਣੀ ਆ ਤਾਂ, ਜੇ ਨਹੀਂ ਦੱਸਣੀ ਆ ਤਾਂ 6-6 ਮਹੀਨੇ ਮਤਲਬ ਕਿ ਕਸਰਤ ਹੀ ਕਰਾਈ ਜਾਣੀ, ਜਾਂ ਉਹ ਮਸਾਲਾ ਲੈ ਕੇ ਆਹ ਵਾਲਾ, ਜਾਂ ਉਹ ਲਾਗੇ ਨਹੀਂ ਖੜਾ ਹੋਣ ਦਿੰਦੇ ਜੀ, ਤੇ ਉਹ ਚੀਜ਼ਾਂ ਹੈਗੀਆਂ ਨੇ ਬਹੁਤ। ਜਿਹੜੇ ਚੰਗੇ ਹੈਗੇ ਆ ਉਹ ਚੁੱਪ ਚਪੀਤੇ ਕੰਮ ਵੀ ਕਰਾ ਦਿੰਦੇ ਆ, ਸਿਖਾ ਵੀ ਦਿੰਦੇ ਆ, ਸਾਰਾ ਕੁਝ ਹੀ ਆ।
2: ਨਹੀਂ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਸਿੱਖ ਕੇ ਉਹ ਸਿੱਖੇ ਹੋਏ ਇਨਸਾਨ ਦੇ ਪ੍ਰਤੀ ਤੁਹਾਡਾ ਸ਼ਰਧਾ ਰਹੂਗੀ, ਇੱਕ ਇਮਾਨਦਾਰੀ ਰਹੂਗੀ, ਤੁਸੀਂ ਗਾਹਾਂ ਵੀ ਕਿਸੇ ਨੂੰ ਦੇਵੇਂਗੇ ਉਹ ਵੀ ਇਮਾਨਦਾਰੀ ਨਾਲ, ਇਮਾਨਦਾਰੀ ਉਹ ਆਊਗੀ। ਜੇ ਇਹ ਦੇਖ ਲਿਆ ਵੀ ਭਾਈ ਆਪਾਂ ਇਹ ਤੋਂ ਗੁਣ ਲੈ ਕੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਲੋਟ ਕਰ ਲਿਆ, ਹੁਣ ਗਾਹਾਂ ਵਾਲੇ ਦੇ ਨਾਲ ਵੀ ਕਿਤੇ,
1: ਬਿਲਕੁਲ ਹੈ ਜੀ, ਇਹ ਜੋ ਮਰਜ਼ੀ ਕਰੇ, ਬਿਲਕੁਲ
2: ਉਹ ਫਿਰ ਇੱਕ ਗਲਤ ਮੈਸੇਜ,
1: ਹਾਂ ਬਿਲਕੁਲ ਹੈ ਜੀ,
2: ਉਹ ਸਮਾਜ ਲਈ ਸਭ ਲਈ ਗਲਤ ਮੈਸੇਜ ਵੀ ਜਾਂਦਾ, ਫਿਰ ਉਹਦੇ ਕੀ ਹੁੰਦਾ ਫਿਰ ਕੋਈ ਚੰਗਾ ਬੰਦਾ ਵੀ ਕਿਸੇ ਨੂੰ ਚੰਗੇ ਗੁਣ ਨਹੀਂ ਦੱਸਦਾ,
1: ਨਹੀਂ ਦਿੰਦਾ ਜੀ, ਬਿਲਕੁਲ
2: ਹੈਨਾ। ਜੇ ਹੁਣ ਮੰਨ ਲਓ ਕਈ ਵਾਰੀ ਕਿਸੇ ਬੰਦੇ ਨੂੰ ਸਹੀ ਉਹ ਕਿਸੇ ਹੈਲਪ ਦੀ ਲੋੜ ਹੁੰਦੀ ਹੈ
1: ਜੀ,
2: ਆਪਾਂ ਕਰ ਦਿੰਦੇ ਹਾਂ, ਕਈ ਵਾਰੀ ਤੁਹਾਨੂੰ ਠੱਗ ਵੀ ਟੱਕਰ ਜਾਂਦਾ,
1: ਬਿਲਕੁਲ
2: ਫਿਰ ਉਹ ਜਦ ਤੁਸੀਂ ਠੱਗੇ ਜਾਂਦੇ ਹੋ ਉਹਦੇ ਵਿੱਚ ਇਹ ਨਿਕਲਦਾ ਵੀ ਕਈ ਵਾਰੀ ਕੋਈ ਬਾਹਲਾ ਹੀ ਲੋੜਵੰਦ, ਇਹ ਨੀ ਕਹੇ ਇਕੱਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ, ਕਈ ਚੀਜ਼ਾਂ ਜ਼ਿੰਦਗੀ ਚ ਲੋੜਾਂ ਹੁੰਦੀਆਂ ਨੇ, ਕਈ ਵਾਰੀ ਬੰਦੇ ਨੂੰ ਅਸਲੀਅਤ ਦੀ ਲੋੜ ਹੁੰਦੀ ਹੈ ਤੇ ਫਿਰ ਬੰਦਾ ਉਹ ਤੋਂ ਜ਼ਿਆਦਾ ਪੈਰ ਪਿੱਛੇ ਖਿੱਚਦਾ, ਉਹ ਬੰਦਾ ਹਰਟ ਹੁੰਦਾ,
1: ਬਿਲਕੁਲ
2: ਇਹ ਵੀ ਇੱਕ ਚੰਗੇ ਪੱਖ ਤੇ ਮਾੜੇ ਪੱਖ ਦੋਨਾਂ ਦੀ ਦੇਣ ਹੈ ਨਾ
1: ਜੀ,
2: ਵੀ ਅਸੀਂ ਉਸ ਚੀਜ਼ ਨੂੰ ਲਿਆ ਕਿਵੇਂ ਆ,
1: ਨਾਲੇ ਉਸ ਰਿਸਪੈਕਟ ਦੇ ਤੌਰ ਦੇ ਉੱਤੇ ਲੈ ਲੈਂਦੇ ਸੀ, ਰਿਸਪੈਕਟ ਦੇ ਤੌਰ ਦੇ ਉੱਤੇ ਵੀ ਲੈ ਲੈਂਦੇ ਸੀ। ਮੈਨੂੰ ਚੇਤੇ ਆ ਮੈਂ ਛੋਟਾ ਹੁੰਦਾ ਕਾਰਖਾਨੇ ਤੇ ਬੈਠਾ ਰਹਿੰਦਾ ਜੀ, ਤਾਂ ਬਹੁਤ ਸਾਰੇ ਲੋਕ ਚਾਹੇ ਉਹਨਾਂ ਨੇ ਕੋਈ ਨਵੀਂ ਮਤਲਬ ਕਿ ਮਸ਼ੀਨਰੀ ਲਾਉਣੀ ਆ ਤੇ ਤਾਂ ਵੀ ਰਿਸਪੈਕਟ ਦੇ ਲਈ ਹੈ ਨਾ, ਜਾਂ ਕਹਿ ਲਓ ਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਲੈਣਾ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਵੀ ਦਿਖਾ ਲਈਏ ਹੈ ਨਾ, ਉਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਸਰੇ ਨੂੰ ਦੇਣੀ,
2: ਬਿਲਕੁਲ ਉਸੇ ਤਰ੍ਹਾਂ ਰਿਸਪੈਕਟ ਨੂੰ
1: ਦਈਏ
2: ਤਾਂ ਉਹ ਮੈਸੇਜ ਚੰਗਾ ਜਾਊਗਾ ਨਾ
1: ਜੀ।
2: ਜੇ ਹੁਣ ਇੱਕ ਨੂੰ ਰਗੜ ਦੇਗਾ ਫੜ ਕੇ ਤੇ ਮਤਲਬ ਕਿਤੇ ਵੀ ਸਾਰਾ ਕੁਝ ਨਿਚੋੜੇਗਾ ਤੇ ਦੂਜਾ ਬੰਦਾ ਯਕੀਨ ਵੀ ਨੀ ਕਰਦਾ ਗਾਹਾਂ ਲੱਗੇ,
1: ਬਿਲਕੁਲ
2: ਦਸ ਨੂੰ ਹੋਰ ਦੱਸੂਗਾ। ਸੋ ਸਾਰੀ ਚੀਜ਼ ਦੇ ਚੰਗੇ ਪੱਖ ਨੇ, ਮਾੜੇ ਵੀ ਨੇ,
1: ਮਾੜੇ ਵੀ ਨੇ ਜੀ
2: ਕਈਆਂ ਦੇ, ਕਈਆਂ ਤਾਂ ਹੀ ਤਾਂ ਕਹਿੰਦੇ ਗੁਰੂ ਜੀ ਦੇ ਟੱਪਣੇ ਚੇਲੇ ਗਏ, ਛੜਾਪਾ ਵਾਲਾ ਕੰਮ ਹੋ ਜਾਂਦਾ ਜੀ।
1: ਹੁਣ ਦੇਖੋ ਤੁਹਾਡੇ ਇੱਥੇ ਜੇ ਟਰਕਿੰਗ ਇੰਡਸਟਰੀ ਦੇਖ ਲਈਏ ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਤਾਂ ਹੀ ਹੋ ਰਹੀਆਂ ਨੇ ਨਾ, ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ
2: ਉਹਦੇ ਵਿੱਚ ਹੀ ਨਾ, ਮਤਲਬ ਟਰੈਕਟਰ ਚਲਾਉਣਾ ਆਉਂਦਾ, ਟਰਾਲੀ ਬੈਗ ਲਾਉਣੀ ਆਉਂਦੀ ਆ, ਹੁੰਦੀ ਹੈ ਚੜ ਜਾ ਆ,
1: ਬਿਲਕੁਲ
2: ਜਦੋਂ ਜਦੋਂ ਸਾਰਾ ਕੁਝ ਮੈਨੂਅਲ ਸੀ, ਜਦੋਂ ਸਾਰਾ ਕੁਝ

0: ਮੈਪ ਦੇ ਉੱਪਰ ਲਾ ਕੇ ਸਵਾਰੀਆਂ ਸਵਾਰੀਆਂ ਵੀ ਲਾਈਆਂ ਤੇ
1: ਜੀ
0: ਲੋਕਾਂ ਨੇ ਲੋਡ ਵੀ ਲਾਏ, ਉਦੋਂ ਕਦੇ ਐਕਸੀਡੈਂਟ ਨਹੀਂ ਹੋਏ ਸੀ।
1: ਨਹੀਂ ਘੱਟ ਹੁੰਦੇ ਸੀ।
0: ਹਾਂਜੀ, ਕਿਉਂ? ਕਿਉਂਕਿ ਸਿੱਖ ਕੇ ਚੜ੍ਹਦੇ ਹੁੰਦੇ ਸੀਗੇ
1: ਜੀ
0: ਪ੍ਰੋਪਰ
1: ਬਿਲਕੁਲ,
0: ਤਰੀਕੇ ਨਾਲ।
1: ਸਾਲ
0: ਤੇ
1: ਸਾਲ
0: ਹੁਣ
1: ਦੋ ਦੋ ਸਾਲ
0: ਜੀਪੀਐਸ ਵੀ ਹੈ ਤੇ
1: ਲਾਉਣੇ ਪੈਂਦੇ ਸੀ
0: ਜਦ ਪਤਾ ਹੀ ਨਹੀਂ ਵੀ ਇੰਨਾ ਲੋਡ ਉਹਨੂੰ ਮੋੜਨਾ ਕਿਵੇਂ ਹੈ, ਕਿਵੇਂ ਉਹਨੂੰ ਕੀ ਕਰਨਾ, ਫਿਰ ਉਹਦੇ ਨਾਲ
1: ਜੀ
0: ਨੁਕਸਾਨ ਹੀ ਹੁੰਦਾ।
1: ਬਿਲਕੁਲ।
0: ਠੀਕ ਹੈ ਜੀ,
1: ਥੈਂਕ
0: ਵਧੀਆ
1: ਯੂ
0: ਸੀ
1: ਯੋਗਨਾਥ
0: ਪ੍ਰੋਗਰਾਮ
1: ਸਾਹਿਬ,
0: ਸਾਰਾ।
1: ਸ਼ੁਕਰੀਆ
0: ਜੀ, ਥੈਂਕ ਯੂ
1: ਯੋਗਦਾਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਲਓ ਦੋਸਤੋ, ਇਹ ਸਾਂਝੀ ਸਿਕੰਦਰ ਸਿੰਘ
0: ਜੀ।
1: ਔਜਲਾ ਸਾਹਿਬ ਤੇ ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਜੀ।
0: ਜੀ ਬਿਲਕੁਲ ਜੀ, ਇਹ ਇੱਕ ਕਹਿ ਲੋ ਵੀ ਮਿਊਚੁਅਲ ਅੰਡਰਸਟੈਂਡਿੰਗ ਰੈਸੀਪ੍ਰੋਕਲ ਹੈ
1: ਜੀ
0: ਕਿ ਜਿਵੇਂ ਆਪਾਂ ਕਹਿੰਦੇ ਲੈਣ ਦੇਣ ਦੇ ਸੰਬੰਧ ਬਣੇ ਹੁੰਦੇ ਆ। ਇਹੀ
1: ਜੀ
0: ਆ ਕਿ ਆਪਾਂ ਜਦੋਂ ਸਿੱਖਣ ਜਾਣਾ ਤੇ ਸਭ ਕੁਝ ਆਪਣਾ ਖਾਲੀ ਕਰਕੇ ਜਾਈਏ, ਦਿਮਾਗ ਦਿਲ ਦਿਮਾਗ ਖਾਲੀ
1: ਜੀ
0: ਕਰਕੇ ਜਾਈਏ, ਬਿਲਕੁਲ ਖਾਲੀ ਭਾਂਡੇ ਵਾਂਗ,
1: ਜੀ
0: ਉਹ ਚ ਤਾਂ ਹੀ ਕੁਛ ਭਰ ਕੇ ਲਿਆਵਾਂਗੇ
1: ਬਿਲਕੁਲ
0: ਤੇ ਉਹ ਹਾਸਲ ਵੀ ਕੁਛ ਹੋ ਸਕਦਾ ਹੈ।
1: ਜੀ
0: ਜੇ ਅਸੀਂ ਭਰੇ ਭਰਾਏ ਗਏ ਤੇ ਭਰੇ ਭਰਾਈ ਮੁੜ ਆਉਣਾ ਤੇ ਉਹਦਾ ਕੋਈ ਮਤਲਬ ਨਹੀਂ ਹੈਗਾ।
1: ਜੀ
0: ਤੇ ਆਪਾਂ ਲੈ ਕੇ ਜਦੋਂ ਗ੍ਰਹਿਣ ਕਰਨਾ ਕਿਸੇ ਕੋਲ ਕੁਛ ਹਾਸਲ ਕਰਨਾ ਤਾਂ ਨੀਵੇਂ ਹੋ ਕੇ ਹੀ ਮਿਲ ਸਕਦਾ ਹੈ। ਅੱਜ ਬਹੁਤ ਸਾਰੇ ਦੋਸਤਾਂ ਨੇ ਵੀ ਇਹ ਗੱਲ ਕੀਤੀ ਆ
1: ਜੀ
0: ਕਿ ਜਦੋਂ ਅਸੀਂ ਝੁਕਦੇ ਆ, ਜਦੋਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ ਹਉਮੈ ਨੂੰ ਮਾਰਨਾ ਸਭ ਤੋਂ ਔਖਾ ਕੰਮ ਆ,
1: ਔਖਾ ਕੰਮ
0: ਕਿ ਮੈਂ ਚੋ ਮੈਂ ਨੂੰ ਕੱਢਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ।
1: ਜੀ
0: ਪਰ ਜਦੋਂ ਇਹ ਆ ਗਿਆ, ਜਦੋਂ ਇਹ
1: ਜੀ
0: ਗੱਲ ਹੋ ਗਈ ਤਾਂ ਚਮਤਕਾਰ ਹੁੰਦਾ, ਤਾਂ ਜ਼ਿੰਦਗੀ ਬਦਲਦੀ ਆ
1: ਸ਼ਾਗਿਰਦੀ ਦਾ ਸਭ
0: ਤੇ
1: ਤੋਂ
0: ਆਪਣੇ
1: ਪਹਿਲਾਂ ਮੈਨੂੰ
0: ਬਦਲਦੀ।
1: ਲੱਗਦਾ ਕਿ ਜਿਹੜਾ ਲੈਕਚਰ ਆ, ਮੈਨੂੰ ਲੱਗਦਾ ਕਿ ਇਹ ਹੀ ਆ ਜੀ, ਪੌੜੀ ਕਹਿ ਲਓ ਸਿੱਧੀ ਹੈ ਨਾ, ਜੇ ਚੜ੍ਹਨੀ ਆ ਤਾਂ
0: ਬਿਲਕੁਲ ਜੀ ਬਿਲਕੁਲ।
1: ਜੀ
0: ਤੋ ਅੱਜ ਪੁੰਨਿਆ ਹੈ ਔਰ ਫੁੱਲ ਮੂਨ ਹੈ,
1: ਜੀ
0: ਪੂਰਨਮਾਸ਼ੀ ਹੈ, ਕਮਾਲ ਹੋਈ ਪਈ ਹੈ ਔਰ ਰੋਸ਼ਨ। ਦੇਖੋ ਇਹ ਸਿੰਬੋਲਿਕ ਕਿੱਡੀ ਵੱਡੀ ਚੀਜ਼ ਆ,
1: ਜੀ
0: ਸਿੰਬਲਸ ਨੇ।
1: ਜੀ
0: ਗੁਰੂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਰੋਸ਼ਨੀ,
1: ਜੀ
0: ਤੇ ਹਨੇਰੇ ਨੂੰ ਜਦੋਂ ਰੋਸ਼ਨੀ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਰੋਸ਼ਨੀ
1: ਜੀ
0: ਹੁੰਦੀ ਹੈ ਤੇ ਹਨੇਰਾ ਗਾਇਬ ਹੋ ਜਾਂਦਾ।
1: ਜੀ
0: ਕਹਿੰਦੇ ਵੀ ਹਨੇਰੇ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਚਾਨਣ ਮੈਨੂੰ ਟਿਕਣ ਨਹੀਂ ਦਿੰਦਾ,
1: ਜੀ
0: ਤੇ ਉਹ ਰੱਬ ਨੇ ਕਿਹਾ ਵੀ ਚਾਨਣ ਤੂੰ ਇਹ ਕੀ ਕਰਦਾ, ਵੀ
1: ਜੀ
0: ਇਹ ਤੂੰ ਮੈਨੂੰ ਤੂੰ ਵੀ ਓਨਾ ਹੀ ਪਿਆਰਾ ਤੇ ਵੀ ਓਨਾ ਹੀ ਪਿਆਰਾ,
1: ਜੀ
0: ਇਹ ਕੀ ਕਰਦਾ ਤੂੰ।
1: ਬਿਲਕੁਲ।
0: ਚਾਨਣ ਨੇ ਕਿਹਾ ਜਨਾਬ ਇਹ ਇਹ ਝੂਠ ਬੋਲਦਾ, ਪਤਾ ਨੀ ਕੀ ਕਹੀ ਜਾਂਦਾ, ਮੈਂ ਜਿੱਥੇ ਵੀ ਗਿਆ ਮੈਨੂੰ ਤਾਂ ਕਿਤੇ ਮਿਲਿਆ ਹੀ ਨੀ,
1: ਜੀ
0: ਕਿਉਂਕਿ ਜਿੱਥੇ ਵੀ ਚਾਨਣ ਜਾਏਗਾ ਉੱਥੇ ਹਨੇਰਾ ਹੋਊਗਾ ਹੀ ਨੀ।
1: ਹੋਊ ਬਿਲਕੁਲ ਹੈ ਜੀ।
0: ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਕਹਿ ਲੋ ਬਹੁਤ ਹੀ ਸ਼ੋਰਟ ਸਟੋਰੀ ਕਹਿ ਲੋ ਜਾਂ ਕੁਛ ਕਹਿ ਲੋ, ਲੇਕਿਨ ਇਹੀ ਆ ਕਿ ਜਿਹੜੀ ਪੂਰਨਮਾਸ਼ੀ ਆ ਜਾਂ ਪੁੰਨਿਆ ਹੈ ਜਾਂ ਪੂਰਨਮਾਸ਼ੀ ਆ,
1: ਜੀ
0: ਇਹ ਅਗਿਆਨਤਾ ਤੋਂ ਕਹਿ ਲੋ ਵੀ ਗਿਆਨ ਦੀ ਜਿਹੜੀ ਪ੍ਰਾਪਤੀ ਦਾ ਸਫ਼ਰ ਆ
1: ਜੀ
0: ਉਹਦਾ ਇੱਕ ਪ੍ਰਤੀਕ ਮੰਨੀ ਜਾ ਸਕਦੀ ਆ।
1: ਜੀ
0: ਤੇ ਗੁਰੂ ਪੁੰਨਿਆ ਨੂੰ ਆਪਾਂ ਭਾਈ ਸਾਰੇ ਉਸਤਾਦਾਂ ਨੂੰ, ਸਾਰੇ ਗੁਰੂਆਂ ਨੂੰ, ਗੁਰੂ ਸਾਹਿਬਾਨ ਨੂੰ, ਟੀਚਰਸ ਨੂੰ, ਸਾਰਿਆਂ ਨੂੰ ਆਪਾਂ ਪ੍ਰਣਾਮ ਕਰਦੇ ਆ, ਸਲੂਟ ਕਰਦੇ ਆ
1: ਜੀ
0: ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਲੋਕ ਆਏ ਉਹਨਾਂ ਦੀ ਜ਼ਿੰਦਗੀ ਦਾ ਕਾਇਆ ਕਲਪ ਕੀਤਾ, ਉਹਨਾਂ ਨੂੰ ਅਪਲਿਫਟ ਕੀਤਾ
1: ਜੀ
0: ਔਰ ਬਿਹਤਰ ਜਿਹੜਾ ਸਮਾਜ ਆਲਾ ਦੁਆਲਾ ਜਿਹੜਾ ਹੋਰ ਬਿਹਤਰ ਕੀਤਾ, ਹੋਰ ਰੋਸ਼ਨ ਕੀਤਾ।
1: ਬਿਲਕੁਲ ਹੈ ਜੀ। ਜੀ
0: ਉਹਨਾਂ ਨੂੰ ਪ੍ਰਣਾਮ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ। ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਇਸ ਵਿਸ਼ੇ ਨੂੰ ਲਿਆਉਣ ਦੇ ਲਈ, ਦੋਸਤਾਂ ਮਿੱਤਰਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ। ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ
0: ਸ਼ੁਕਰੀਆ ਜੀ,
1: ਜ਼ਿੰਦਾਬਾਦ, ਮਿਲਦੇ ਆ
0: ਮੁਹੱਬਤ
1: ਫਿਰ ਜੀ।
0: ਜ਼ਿੰਦਾਬਾਦ ਜੀ, ਬਹੁਤ
1: ਥੈਂਕ ਯੂ
0: ਬਹੁਤ
1: ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ
0: ਠੀਕ
1: ਦੋਸਤੋ,
0: ਸਤਿ
1: ਇਹ
0: ਸ਼੍ਰੀ
1: ਸਾਂਝੀ
0: ਅਕਾਲ ਜੀ।
1: ਸਾਡੇ ਸਹਿਯੋਗੀ, ਸਾਡੇ ਸੀਨੀਅਰ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਖਾਸ ਵਿਸ਼ੇ ਦੇ ਉੱਤੇ, ਗੁਰੂ ਚੇਲਾ ਪਰੰਪਰਾ, ਖਾਸ ਦਿਹਾੜਾ ਅੱਜ ਦਾ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਦੇ ਵਿੱਚ ਵਾਧਾ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਆਪਣਾ ਐਕਸਪੀਰੀਅੰਸ ਜ਼ਿੰਦਗੀ ਦਾ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਨਿੱਘਾ ਸਵਾਗਤ ਹੈ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਦੋਸਤੋ, ਅੱਜ ਦੀਆਂ ਦੇਸ਼ਤੇ ਦੀਆਂ ਖਬਰਾਂ, ਸਮਾਂ ਵੀ ਤਕਰੀਬਨ ਕਾਫੀ ਹੋ ਚੱਲਿਆ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਸਟਿੰਗ ਖਬਰਾਂ ਨੇ ਤੇ ਇਜ਼ਰਾਈਲ ਦੇ ਵਿੱਚ ਵੀ ਹਫੜਾ ਦਫੜੀ ਜਿਹੜੀ ਹੈ ਮਚ ਰਹੀ ਹੈ, ਕਿਉਂਕਿ ਨੇਤਨਯਾਹੂ ਦੇ ਦਿਨ ਜਿਹੜੇ ਨੇ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਤੇ ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜੀ, ਤੇ ਜੋ ਕੇਸ ਸਨ ਕੋਲਾ ਘੁਟਾਲਾ ਉਹ ਜਿਹੜੇ ਨੇ ਖਤਮ ਕਰ ਦਿੱਤੇ ਗਏ ਨੇ। ਤੇ ਧਰਨਿਆਂ ਨੇ ਜਿਹੜੀ ਹੈ ਅੱਤ ਮਚਾਈ ਹੈ ਪੰਜਾਬ ਦੇ ਵਿੱਚ, ਤੇ ਬੇਅਦਬੀ ਐਕਟ ਦੇ ਵਿਵਾਦ ਦਾ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸਮਾਂ ਤੇ ਸੀਮਾ ਜਿਹੜੀ ਖਤਮ ਹੋ ਚੁੱਕੀ ਹੈ, ਪਰ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ। ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਅਗਲੀ ਸਾਂਝ ਪਾਉਂਦੇ ਹਾਂ। ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਨਾਲ ਨਾਲ ਆਖਰ ਦੇ ਵਿੱਚ ਫੋਨ ਕਾਲਾਂ ਵੀ ਲਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਦੋਸਤੋ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਤਨ ਜਾਹੂ ਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਟਰੰਪ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨ ਗਏ ਨੇ। ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤੇ ਕੋਲਾ ਘੁਟਾਲਾ ਮਾਮਲਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ। ਧਰਨਿਆਂ ਨੇ ਧਰਨ ਪਾਈ ਹੋਈ ਹੈ ਪੰਜਾਬ ਦੇ ਵਿੱਚ, ਸਿਆਸਤ ਦੇ ਵਿੱਚ ਤੇ ਨਾਲ ਦੀ ਨਾਲ ਬੇਅਦਬੀ ਐਕਟ ਦੇ ਵਿੱਚ। ਅਕਾਲ ਤਖ਼ਤ ਸਾਹਿਬ ਦੇ ਉੱਤੇ ਅੱਜ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ ਤੇ ਕੀ ਪੰਜਾਬ ਦੇ ਆਮ ਲੋਕ ਜਾਂ ਲੋਕਾਂ ਦੀ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ? ਕੀ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿੱਥੇ ਖੜੀਆਂ ਨੇ? ਤੇ ਵਿਦਿਆਰਥੀਆਂ ਦੇ ਸੰਘਰਸ਼ ਤੇ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਸੱਚਮੁੱਚ ਕੋਈ ਗੰਭੀਰ ਚਰਚਾ ਹੋ ਰਹੀ ਹੈ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਸਿਰਫ ਤੇ ਸਿਰਫ ਉਹਨਾਂ ਖਬਰਾਂ ਨੂੰ ਹੀ ਜਿਹੜਾ ਸਾਹਮਣੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ? ਤੇ ਲੋ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਤੁਹਾਡੇ ਨਾਲ ਤੇ ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਆਖਰ ਦੇ ਵਿੱਚ ਪਾ ਸਕੋਗੇ ਜੇਕਰ ਕੋਈ ਟੀਕਾ ਟਿੱਪਣੀ ਕਰਨਾ ਚਾਹੋਗੇ ਖਬਰਾਂ ਦੇ ਮੁਤਾਬਕ ਤੇ ਜੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਸਭ ਤੋਂ ਪਹਿਲਾਂ ਕੱਲ ਖਬਰ ਕੀਤੀ ਸੀ ਦੋਸਤੋ ਜੋਤੀ ਦੀ, ਜੋ ਕਰੰਟ ਲੱਗਣ ਦੇ ਨਾਲ ਜਿਹੜੀ ਸੀ ਉਸਦੀ ਮੌਤ ਹੋਈ, ਹੋਣਹਾਰ PhD ਕਰਦੀ ਨੌਜਵਾਨ ਕੁੜੀ ਜੋਤੀ ਦੀ ਮੌਤ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ ਹੋਇਆ ਤੇ ਐਕਸੀਅਨ ਤੇ SDO ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰੰਟ ਲੱਗਣ ਦੇ ਕਾਰਨ PhD ਖੋਜਾਰਥਨ ਜਿਹੜੀ ਹੈ ਜੋਤੀ ਦੀ ਮੌਤ ਦੇ ਮਾਮਲੇ 'ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਰਕਰਸ ਵਿਭਾਗ ਐਗਜੀਕਿਊਟਿਵ ਇੰਜੀਨੀਅਰ ਐਕਸੀਅਨ ਅਨਿਲ ਠਾਕੁਰ ਤੇ ਕਾਰਜਕਾਰੀ ਸਬ ਡਿਵੀਜ਼ਨ ਇੰਜੀਨੀਅਰ ਇਲੈਕਟ੍ਰੀਕਲ ਜਿਹੜਾ ਲਖਵਿੰਦਰ ਸਿੰਘ ਧਨੋਆ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਇਸ ਦੇ ਦੌਰਾਨ ਦੋਵੇਂ ਅਹੁਦਿਆਂ ਦਾ ਵਾਧੂ ਚਾਰਜ ਜਿਹੜਾ ਹੈ ਰਜਿਸਟਰਾਰ ਜਿਹੜੇ ਨੇ ਉਹਦੇ ਕੋਲ ਰਹੇਗਾ। ਇਸ ਦੇ ਦੌਰਾਨ ਮਾਮਲੇ ਦੇ ਵਿੱਚ ਸੈਕਟਰ 11 ਥਾਣੇ ਦੇ ਵਿੱਚ ਲਾਪਰਵਾਹੀ ਕਾਰਨ ਮੌਤ ਦਾ ਕੇਸ ਵੀ ਜਿਹੜਾ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਯੂਨੀਵਰਸਿਟੀ ਨੇ ਜੋਤੀ ਦੇ ਪਰਿਵਾਰ ਦੇ ਲਈ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਉਸਦੇ ITI ਪਾਸ ਭਰਾ ਨੂੰ ਜਿਹੜਾ ਨਿਯਮਾਂ ਦੇ ਅਨੁਸਾਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਤੀ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਸੀ ਤੇ ਇਸ ਖਬਰ ਦੇ ਲਿਖਣ ਜਾਣੇ ਤੱਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜੀ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਾਈਨਿੰਗ ਵਿਭਾਗ ਜਿਹੜਾ ਉਹਦਾ SDO ਗ੍ਰਿਫ਼ਤਾਰ ਕੀਤਾ ਹੈ। ਕਾਰਨਾਮਾ ਜਾਣ ਕੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਵਿੱਚੋਂ ਜਿਹੜਾ ਰਿਪੋਰਟ ਜਿਹੜਾ ਕਮਾਇਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਮੁਹਾਲੀ ਨੇ ਮਾਈਨਿੰਗ ਵਿਭਾਗ ਦੇ ਡੇਰਾ ਬਸੀ ਵਿਖੇ ਤਾਇਨਾਤ ਸਬ ਡਿਵੀਜ਼ਨ ਅਫਸਰ ਜਿਹੜੇ ਨੇ SDO ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ ਦੇ ਉੱਤੇ ਦਰਜ ਸ਼ਿਕਾਇਤ ਦੇ ਉਪਰੰਤ ਕੀਤੀ ਗਈ ਹੈ। ਕਹਿੰਦੇ SDO ਖਿਲਾਫ਼ 40 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠ FIR ਨੰਬਰ 16 ਦਰਜ ਕੀਤੀ ਗਈ ਤੇ ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ। ਬੇਨਤੀ ਕਰਨ ਦੇ ਉੱਤੇ ਸ਼ਿਕਾਇਤਕਰਤਾ ਦੀ ਜਿਹੜੀ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਲਈ ਉਸਦੇ ਵਿਰੁੱਧ ਕਾਰਵਾਈ ਨਾ ਕਰਨ ਬਦਲੇ SDO ਨੇ 8 ਲੱਖ ਰੁਪਏ ਜਿਹੜੇ ਸਨ ਰਿਸ਼ਵਤ ਲਈ ਤੇ ਸ਼ਿਕਾਇਤਕਰਤਾ ਛੋਟੂ ਰਾਮ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਦੇ ਮੁਤਾਬਕ ਮੁਲਜ਼ਮ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਨੇ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਤੇ ਉਸ ਨੂੰ ਬੁੱਧਵਾਰ ਨੂੰ ਅੱਜ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦੌਰੇ ਦੇ ਮੁੱਦੇ ਦੇ ਉੱਤੇ ਘਿਰ ਗਏ ਨੇ। ਕੈਨੇਡਾ ਦੌਰੇ ਦੇ ਉੱਤੇ ਯਾਤਰਾ ਭੱਤਿਆਂ ਦੇ ਉੱਤੇ ਉੱਪਰ ਜਿਹੜੇ ਨੇ ਸਵਾਲ ਉੱਠ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਹੈ ਮਾਮਲਾ। ਪਟੀਸ਼ਨ ਦੇ ਅਨੁਸਾਰ ਇਸ ਸੰਬੰਧ ਦੇ ਵਿੱਚ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਨੇ ਵਿਸਤਾਰ ਪੂਰਵਕ ਸ਼ਿਕਾਇਤ ਵੀ ਭੇਜੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋ ਸਕੀ। ਪਟੀਸ਼ਨਰ ਦਾ ਜਿਹੜਾ ਦੋਸ਼ ਹੈ ਕਿ ਇਹ ਮਾਮਲਾ ਜਨਤਕ ਧਨ ਦੀ ਦੁਰਵਰਤੋਂ, ਸਰਕਾਰੀ ਰਿਕਾਰਡ ਦੇ ਵਿੱਚ ਕਥਿਤ ਗਲਤ ਪੇਸ਼ਕਾਰੀ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ। ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਪੰਜਾਬ ਸਰਕਾਰ ਨੂੰ ਮੰਤਰੀ ਤੋਂ ਵਿਦੇਸ਼ ਯਾਤਰਾ ਅਤੇ ਸਥਾਨਕ ਯਾਤਰਾ ਭੱਤਿਆਂ ਦੇ ਰੂਪ ਦੇ ਵਿੱਚ ਦਿੱਤੀ ਗਈ ਰਕਮ ਵਿਆਜ ਦੇ ਸਮੇਤ ਵਸੂਲਣ ਦਾ ਹੁਕਮ ਦੇਣ ਅਤੇ ਪੰਜਾਬ ਦੇ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਦੇ ਵਿੱਚ ਲਾਜ਼ਮੀ ਪ੍ਰਵਾਨਗੀਆਂ ਦੀ ਪਾਲਣਾ ਦੀ ਜਾਂਚ ਕਰਵਾਉਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਹ ਪਟੀਸ਼ਨ ਬੁੱਧਵਾਰ ਨੂੰ ਹਾਈਕੋਰਟ ਦੇ ਵਿੱਚ ਅੱਜ ਜਿਹੜਾ ਰਜਿਸਟਰੀ ਦੇ ਵਿੱਚ ਫਾਈਲ ਕੀਤੀ ਗਈ ਹੈ। ਸੰਭਵ ਤੌਰ ਦੇ ਉੱਤੇ ਸੁਣਵਾਈ ਲਈ ਅਗਲੇ ਹਫ਼ਤੇ ਸੂਚੀਬੱਧ ਹੋ ਸਕਦੀ ਹੈ। ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਮੰਤਰੀ ਦੇ ਕੈਨੇਡਾ ਦੌਰੇ ਦੀ ਹਵਾਈ ਟਿਕਟ ਦੇ ਲਈ 3 ਲੱਖ ਰੁਪਏ ਦਾ ਭੁਗਤਾਨ ਪ੍ਰਵਾਨ ਕੀਤਾ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਤਰੀਕਾਂ ਵਿੱਚ ਜਿਹੜਾ ਸੀਗਾ ਮੰਤਰੀ ਕੈਨੇਡਾ ਦੇ ਵਿੱਚ ਸਨ, ਉਨ੍ਹਾਂ ਦਿਨਾਂ ਦੇ ਲਈ ਪੰਜਾਬ ਤੇ ਦਿੱਲੀ ਦੇ ਵਿੱਚ ਸਥਾਨਕ ਦੌਰੇ ਦੇ ਯਾਤਰਾ ਭੱਤੇ ਵੀ ਪ੍ਰਾਪਤ ਕੀਤੇ ਗਏ। ਪਟੀਸ਼ਨਰ ਦਾ ਕਹਿਣਾ ਹੈ ਕਿ ਸਥਾਨਕ ਦੌਰੇ ਦੇ ਰਿਕਾਰਡ ਦੇ ਵਿੱਚ 17 ਤੋਂ 20 ਜਨਵਰੀ 2024 ਦੇ ਦੌਰਾਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਤੇ ਦਿੱਲੀ ਦੇ ਵਿੱਚ ਮੰਤਰੀ ਦੀ ਮੌਜੂਦਗੀ ਦਰਸਾਈ ਗਈ ਕਿ ਹਾਲੇ ਕਿ ਉਹ ਕੈਨੇਡਾ ਚ ਸਨ, ਜਦੋਂ ਕਿ ਉਸੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਦੇ ਦਸਤਾਵੇਜ਼ ਵੀ ਜਿਹੜੇ ਮੌਜੂਦ ਨੇ। ਦੋ ਜੀ ਏਦਾਂ ਮਿਲਦੇ ਆ ਭੱਤੇ। ਦੂਸਰੇ ਪਾਸੇ ਰੱਜਦੇ ਨਹੀਂ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਰਜਾ ਲਓ। ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਹੇਠ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਜਾਰੀ ਹੋ ਗਈ ਹੈ। ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਦੇ ਵਿੱਚ ਪੈਨਸ਼ਨਰਾਂ ਦੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਗਰਮੀ ਦੇ ਬਾਵਜੂਦ ਵੀ ਪੰਜਾਬ ਭਰ ਦੇ ਵਿੱਚੋਂ ਹਜ਼ਾਰਾਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ ਫੈਮਿਲੀ ਪੈਨਸ਼ਨਰ ਅਤੇ ਉਨ੍ਹਾਂ ਦੇ ਵਾਰਸ ਪੰਜਾਬ ਸਰਕਾਰ ਦੇ ਦੁਆਰਾ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਤੇ ਰੋਹ ਦੇ ਵਿੱਚ ਨੇ। ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰ ਜਿਹੜੇ ਨੇ ਉਨ੍ਹਾਂ ਦੀਆਂ ਪੈਨਸ਼ਨਾਂ ਜਾਮ ਕਰਨ ਦੇ ਲਈ ਬੈਂਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵਟਿਆ ਜਾ ਰਿਹਾ। ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਨੇ। 2 ਸਾਲ ਦੇ ਬਾਅਦ ਮਿਲਣ ਵਾਲੇ ਸਫਰੀ ਭੱਤੇ ਨੂੰ ਦੇਣ ਦੇ ਲਈ ਵੀ ਉਨ੍ਹਾਂ ਨੂੰ ਉਸ ਨੂੰ ਆਨਲਾਈਨ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕਿਰਿਆ ਦੇ ਵਿੱਚ ਉਲਝਾ ਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਉਣ ਦੇ ਲਈ ਪੈਨਸ਼ਨਰਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ। ਬੋਰਡ ਕਾਰਪੋਰੇਸ਼ਨ ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆਂ ਦੀ ਪ੍ਰਤੀਪੂਰਤੀ ਦੇ ਲਈ ਬਣਦਾ ਬਜਟ 2-2 ਸਾਲ ਜਾਰੀ ਨਹੀਂ ਕੀਤਾ ਜਾਂਦਾ, ਜਿਸਦੇ ਕਰਕੇ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ਼ ਅੱਕ ਥੱਕ ਕੇ ਸੰਘਰਸ਼ ਦੇ ਰਾਹ ਦੇ ਵਿੱਚ ਪੈ ਗਏ ਨੇ ਤੇ ਕਾਨੂੰਨੀ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰ ਆਏ ਨੇ। ਇਸ ਮੌਕੇ ਆਗੂਆਂ ਨੇ ਬੋਲਦਿਆਂ ਇਹ ਵੀ ਕਹਿ ਦਿੱਤਾ ਨਾਲ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਆਸੀ ਹਰਜਾਨਾ ਜਿਹੜਾ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਦੌਰਾਨ ਮੀਟਿੰਗ ਦੇ ਵਿੱਚ ਸਰਵਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਸਫਾਈ ਸੇਵਕਾਂ, ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬਜ਼ੁਰਗਾਂ, ਬੇਰੋਜ਼ਗਾਰਾਂ ਦੇ ਕੀਤੇ ਜਿਹੜੇ ਨੇ ਅੰਨੇ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ RSS ਦੇ ਪ੍ਰੋਗਰਾਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਜਿਹੜੀ ਹੈ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਧੀ ਇਹਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਸੰਬੰਧੀ ਸਮਾਂ ਪੂਰਾ ਹੋਣ ਦੇ ਉੱਤੇ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਿਆ। ਆਖਰੀ ਤਰੀਕਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 2026 ਦੀਆਂ ਇਤਰਾਜ਼ਯੋਗ ਮੱਦਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਨਿਰਧਾਰਿਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਪੱਤਰ ਸੌਂਪਿਆ ਗਿਆ। ਇਹ ਪੱਤਰ ਪੰਜਾਬ ਸਰਕਾਰ ਨੇ ਨੁਮਾਇੰਦੇ ਵਜੋਂ ਜਿਹੜਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਵਿਖੇ ਸੌਂਪਿਆ ਗਿਆ, ਜਿਸਦੇ ਵਿੱਚ ਬੇਅਦਬੀ ਰੋਕੂ ਕਾਨੂੰਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਦੇ ਉੱਤੇ ਇੱਕ ਖਰੜਾ ਸ਼ਾਮਲ ਹੈ ਜੋ ਸਕੱਤਰਿਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਅਧਿਕਾਰਤ ਰੂਪ ਦੇ ਵਿੱਚ ਅੱਜ ਮਿਤੀ 29 ਜੁਲਾਈ ਨੂੰ ਸੌਂਪਿਆ ਗਿਆ। ਜਾਣਕਾਰੀ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਨੁਮਾਇੰਦਿਆਂ ਨੂੰ ਆਖਿਆ ਗਿਆ ਕਿ ਜੇ ਭੇਜੇ ਗਏ ਜਿਹੜਾ ਇਸ ਖਰੜੇ ਨੂੰ ਘੋਖਣ ਦਾ ਸਮਾਂ ਦਿੱਤਾ ਜਾਵੇ, ਇਸ ਦੇ ਬਾਰੇ ਸਿੱਖ ਸੰਸਥਾਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਇਹ 28 ਸਫਿਆਂ ਦਾ ਖਰੜਾ ਹੈ ਤੇ ਇਸ ਪੱਤਰ ਦੇ ਵਿੱਚ 3 ਅਗਸਤ ਨੂੰ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਬਾਰੇ ਚਰਚਾ ਹੈ ਕਿ ਸਰਕਾਰ ਵੱਲੋਂ ਇਸ ਸੈਸ਼ਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਪ੍ਰਤੀਨਿਧ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਾਹਲੀ ਕੀਤੀ ਗਈ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ ਤੇ ਮੁੜ ਕਾਹਲੀ ਨਾ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਨਾਲ ਕਿ ਇਸ ਮਾਮਲੇ ਦੇ ਵਿੱਚ ਇੱਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਐਕਟ ਨੂੰ ਜਿਹੜਾ ਅੰਤਿਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਵਲੀ ਨੂੰ ਹਟਾਇਆ ਜਾ ਸਕੇ ਤੇ ਇਸ ਸੰਬੰਧ ਦੇ ਵਿੱਚ ਸਹਿਮਤੀ ਬਣਾਈ ਜਾ ਸਕੇ। ਅੰਮ੍ਰਿਤਪਾਲ ਸਿੰਘ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਮਾਰਚ ਦੇ ਦੌਰਾਨ ਵਧਿਆ ਤਣਾਅ ਹੈ ਤੇ ਵਾਰਸ ਪੰਜਾਬ ਦੇ ਜਿਹੜਾ ਸਮਰਥਕ ਪੁਲਿਸ ਦੀ ਵਾਟਰ ਕੈਨਨ ਦੇ ਉੱਤੇ ਚੜੇ ਨੇ। ਚੰਡੀਗੜ੍ਹ ਸਰਹੱਦ ਦੇ ਉੱਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਕੇਟਿੰਗ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਹੈ ਜਦੋਂ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਦੇ ਨਾਲ ਜੁੜਿਆ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਦੇ ਉੱਤੇ ਜਾ ਚੜਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋ ਤਾਂ ਜਾਰੀ ਰਹੀ, ਪਰ ਦੇਖਣ ਨੂੰ ਜੋ ਮਿਲਿਆ ਇੰਨੀ ਜ਼ਿਆਦਾ ਖਿੱਚ ਧੂ ਨਹੀਂ ਹੋਈ ਹੈ। ਬੜੇ ਆਰਾਮ ਦੇ ਨਾਲ ਜਿਹੜਾ ਪਹਿਲਾ ਬੈਰੀਕੇਡ ਜਿਹੜੇ ਟੱਪ ਗਏ ਨੇ। ਜੇ ਇਹ ਵੀ ਮੰਨਿਆ ਜਾਂਦਾ ਭਾਈ ਕਿਤੇ ਨਾ ਕਿਤੇ ਜੋ ਬਦਨਾਮੀ ਪੁਲਿਸ ਵਾਲਿਆਂ ਦੀ ਹੁੰਦੀ ਹੈ ਜਾਂ ਉਹਨਾਂ ਦੇ ਕਾਰਨ ਵੀ ਜਿਹੜਾ ਦੇਖਿਆ ਜਾ ਰਿਹਾ ਕਿ ਮੰਤਰੀ ਸੰਤਰੀ ਤਾਂ ਪਿੱਛੇ ਹਟ ਜਾਂਦੇ ਆ ਪਰ ਭੁਗਤਣਾ ਜਿਹੜਾ ਪ੍ਰਸ਼ਾਸਨ ਨੂੰ ਪੈਂਦਾ ਸਾਰੀਆਂ ਗੱਲਾਂ ਬਾਤਾਂ ਜੋ ਵੀ ਉਹਨਾਂ ਨੂੰ ਤਾਨੇ ਮੇਣੇ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਤੇ ਸਮਾਂ ਵੀ ਸਰਕਾਰ ਦਾ ਥੋੜਾ ਰਹਿ ਗਿਆ ਕਿਤੇ ਨਾ ਕਿਤੇ ਢਿੱਲ ਵਰਤ ਰਹੇ ਨੇ ਜਾਂ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਸਰਕਾਰਾਂ ਉਹਨਾਂ ਦੇ ਵੀ ਸਾਥ ਦੇਣਾ ਪੈਣਾ ਨਾਲ ਤੇ ਇਹਦੇ ਵਿੱਚ ਇੱਕ ਪੱਖ ਹੋਰ ਦੇਖਿਆ ਜਾ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਵੱਲੋਂ ਵੀ ਜਿਹੜਾ ਥੋੜੀ ਮਤੀ ਬਹੁਤੀ ਜਿਹੜੀ ਢਿੱਲ ਮੱਠ ਦਿੱਤੀ ਜਾ ਸਕਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਉਹ ਫਾਇਦੇ ਵਿੱਚ ਰਹਿੰਦੇ ਉਹਨਾਂ ਦੇ ਫਾਇਦੇ ਵਿੱਚ ਇਹ ਚੀਜ਼ਾਂ ਜਾਣਗੀਆਂ ਤੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂਆਂ ਵਰਕਰਾਂ ਤੇ ਸਮਰਥਕਾਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਦੂਸਰੇ ਪਾਸੇ ਜੋ ਸਮਝੌਤੇ ਹੋਏ ਸੀ ਪੰਜਾਬ ਸਰਕਾਰ ਦੇ ਉਹ ਰੱਦ ਹੋ ਗਏ ਨੇ। 20,000 ਦੇ ਵਿੱਚ ਨਹੀਂ ਚੱਲਦਾ ਗੁਜ਼ਾਰਾ, ਸਫਾਈ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਆਫਰ ਰੱਦ ਕਰ ਦਿੱਤੀ ਗਈ, ਹੜਤਾਲ ਰਹੇਗੀ ਜਾਰੀ। ਪੰਜਾਬ ਸਰਕਾਰ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਸਫਾਈ ਸੇਵਕਾਂ ਦੇ ਵੱਲੋਂ ਪੈਕੇਜ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀਆਂ ਯੂਨੀਅਨਾਂ ਨੇ ਰੱਦ ਕਰ ਦਿੱਤਾ ਤੇ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜੋ ਕਿ ਪੰਜਾਬ ਦੇ ਲਈ ਇੱਕ ਨਵੀਂ ਮੁਸੀਬਤ ਫਿਰ ਪੈਦਾ ਹੋ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਤਹਿਤ ਤਨਖਾਹਾਂ ਦੇ ਵਿੱਚ ਵਾਧਾ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਜਿਹੜਾ ਸਰਕਾਰ ਦੀ ਜਿਹੜੀ ਹੈ ਇਸ ਆਫਰ ਨੂੰ ਰੱਦ ਕਰਨ ਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕਰ ਦਿੱਤੀ। ਕੱਚੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 1 ਅਗਸਤ ਤੋਂ ਵਧਾ ਕੇ 20,520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਟੌਤੀਆਂ ਤੋਂ ਬਾਅਦ ਹੱਥ ਦੇ ਵਿੱਚ ਸਿਰਫ 16,000 ਰੁਪਏ ਦੇ ਕਰੀਬ ਹੀ ਆਉਂਦੇ ਨੇ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਕਿਹਾ ਕਿ ਸਾਡੀ ਮੰਗ ਘੱਟੋ ਘੱਟ 40,000 ਰੁਪਏ ਤਨਖਾਹ ਦੀ ਹੈ, ਇਸ ਦੇ ਲਈ ਅਸੀਂ ਇਸ ਆਫਰ ਨੂੰ ਰੱਦ ਕਰਦੇ ਹਾਂ। ਪਾਰਲੀਮੈਂਟ ਮੌਨਸੂਨ ਸੈਸ਼ਨ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਵਿੱਚ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਗਿਆ ਤੇ ਰਾਮ ਮੰਦਰ ਟਰੱਸਟ ਦੇ ਉੱਤੇ ਬਹਿਸ ਮੰਗ ਲਈ ਹੈ। ਯਾਰ ਹੋਰ ਬਹੁਤ ਮੁੱਦੇ ਪਏ ਨੇ, ਇਹਨਾਂ ਤੇ ਲੜੀ ਜਾਣਾ ਤੁਸੀਂ ਧਰਮ ਦੇ ਮੁੱਦਿਆਂ ਤੇ। ਕਾਂਗਰਸ ਨੇ ਬੁੱਧਵਾਰ ਅੱਜ ਰਾਜ ਸਭਾ ਦੇ ਵਿੱਚ ਨਿਯਮ 267 ਤਹਿਤ ਦੋ ਵੱਖ ਵੱਖ ਨੋਟਿਸ ਦਿੱਤੇ ਨੇ, ਜਿਸ ਦੇ ਵਿੱਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ ਵਿੱਤ ਅਤੇ ਕਥਿਤ ਬੇਨਿਜਮੀਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੁਰੰਤ ਚਰਚਾ ਦੇ ਲਈ ਦਿਨ ਦੇ ਸੂਚੀਬੱਧ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਕਾਂਗਰਸ ਦੇ ਰਾਜ ਸਭਾ ਮੈਂਬਰ ਸੈਯਦ ਨਸੀਰ ਹੁਸੈਨ ਨੇ ਟਰੱਸਟ ਦੇ ਖਾਤਿਆਂ ਤੇ ਕੰਮਕਾਜ ਦੇ ਵਿਆਪਕ ਸੁਤੰਤਰ ਆਡਿਟ ਦੀ ਮੰਗ ਕੀਤੀ ਹੈ ਤੇ ਆਪਣੇ ਨੋਟਿਸ ਦੇ ਵਿੱਚ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੰਨੇ ਵੱਡੇ ਪੈਮਾਨੇ ਤੇ ਜਨਤਕ ਮਹੱਤਤਾ ਦੇ ਵਾਲੇ ਟਰੱਸਟ ਦੇ ਉੱਤੇ ਲਾਗੂ ਸਰਕਾਰੀ ਨਿਗਰਾਨੀ, ਰੈਗੂਲੇਟਰੀ ਰਿਪੋਰਟਿੰਗ, ਲੋੜਾਂ ਅਤੇ ਸਮੇਂ ਸਮੇਂ ਦੇ ਉੱਤੇ ਜਨਤਕ ਖੁਲਾਸੇ ਦੇ ਮੌਜੂਦਾ ਢਾਂਚੇ ਨੂੰ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਧ ਰਹੀ ਜਨਤਕ ਬੇਚੈਨੀ ਦੇ ਮੱਦੇਨਜ਼ਰ ਚਰਚਾ ਜ਼ਰੂਰੀ ਸੀ। ਇਸ ਮਾਮਲੇ ਦੇ ਉੱਤੇ ਸਦਨ ਦੇ ਦੁਆਰਾ ਤੁਰੰਤ ਵਿਚਾਰ ਅਤੇ ਚਰਚਾ ਦੀ ਲੋੜ ਹੈ। ਇੱਕ ਵੱਖਰੇ ਨਿਯਮ 267 ਦੇ ਨੋਟਿਸ ਦੇ ਵਿੱਚ ਕਾਂਗਰਸ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਰੱਸਟ ਦੇ ਵਿੱਚ ਕਥਿਤ ਵਿੱਤੀ ਬੇਨਿਜਮੀਆਂ ਦੇ ਉੱਤੇ ਚਰਚਾ ਕਰਨ ਤੇ ਜਵਾਬਦੇਹੀ ਤੈਅ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਾਬਕਾ PM ਮਨਮੋਹਨ ਸਿੰਘ ਖਿਲਾਫ਼ ਕੋਲਾ ਘੁਟਾਲਾ ਕੇਸ ਬੰਦ ਹੋ ਗਿਆ ਤੇ ਸੁਪਰੀਮ ਕੋਰਟ ਦਾ 11 ਸਾਲ ਬਾਅਦ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕੋਲਾ ਬਲਾਕ ਵੰਡ ਘੁਟਾਲੇ ਮਾਮਲੇ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇੱਕ ਵਿਸ਼ੇਸ਼ ਜੱਜ ਨੇ ਸਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ CBI ਦੇ ਦੁਆਰਾ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਹ ਮਾਮਲਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ ਓਡੀਸ਼ਾ ਦੇ ਵਿੱਚ ਹਿੰਡਾਲਕੋ ਇੰਡਸਟਰੀਜ਼ ਨੂੰ ਜਿਹੜਾ ਤਾਲਾਬੀਰਾ 2 ਕੋਲਾ ਬਲਾਕ ਦੀ ਕਥਿਤ ਅਨਿਯਮਤ ਵੰਡ ਸੰਬੰਧ ਦੇ ਨਾਲ ਜਿਹੜਾ ਜੁੜਦਾ ਹੈ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਜਿਹੜਾ ਸੀਗਾ ਕੋਲਾ ਮੰਤਰਾਲੇ ਦਾ ਕਾਰਜ ਜਿਹੜਾ ਭਾਰ ਵੀ ਸੀ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਜਿਹੜੀ ਮਿਲੀ ਹੈ CBI ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਦਿੱਲੀ ਦੀ ਇੱਕ ਹੇਠਲੀ ਅਦਾਲਤ ਨੇ 2015 ਦੇ ਵਿੱਚ ਮਨਮੋਹਨ ਸਿੰਘ ਉਨ੍ਹਾਂ ਨੂੰ ਦੋਸ਼ੀ ਵਜੋਂ ਜਿਹੜਾ ਸਮਨ ਜਾਰੀ ਕੀਤੇ ਸਨ। ਅਦਾਲਤ ਦਾ ਵਿਚਾਰ ਸੀ ਕਿ ਮਨਮੋਹਨ ਸਿੰਘ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਸਾਬਕਾ ਕੋਲਾ ਸਕੱਤਰ PC ਪਾਰਖ ਤੇ ਹੋਰਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਫ਼ੀ ਸਬੂਤ ਸਨ। ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਸਮਨਾਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਣ ਦੇ ਵਿੱਚ ਗਲਤੀ ਕੀਤੀ ਹੈ, ਭਾਵੇਂ ਜਾਂਚ ਏਜੰਸੀ ਨੂੰ ਕੋਈ ਕੇਸ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਲੱਗਿਆ ਸੀ। ਅਪ੍ਰੈਲ 2015 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਸਮਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਮਨਮੋਹਨ ਸਿੰਘ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ। ਅਪੀਲ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਅਦਾਲਤ ਦੇ ਵਿੱਚ ਲੰਬਤ ਰਹੀ। ਦਸੰਬਰ 2024 ਦੇ ਵਿੱਚ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਇਸ ਨੂੰ ਬੇਕਾਰ ਸਮਝਿਆ, ਜਿਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਬੰਦ ਹੋ ਗਈ ਹੈ ਤੇ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਨਵੀਂ ਦਿੱਲੀ ਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸੀ। ਪੰਜਾਬੀਆਂ ਨੂੰ ਕੋਈ ਰਾਹਤ ਨਹੀਂ ਹੈ, ਕੈਨੇਡੀਅਨ ਮੰਤਰੀ ਦੇ ਜਿਹੜਾ ਦਾ ਕੋਰਾ ਜਵਾਬ ਆ ਗਿਆ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਤਾਂ ਕੈਨੇਡਾ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਸ ਡਿਐਬ ਨੇ ਜਿਹੜਾ ਕਹਿ ਦਿੱਤਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗਤਾ ਸ਼ਰਤਾਂ ਦੇ ਵਿੱਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇ ਭਾਈ ਜੇ ਤੁਸੀਂ ਪੜ੍ਹਨ ਆਉਂਦੇ ਹੋ ਤਾਂ ਪੜ੍ਹਨ ਦਾ ਹੀ ਵੀਜ਼ਾ ਮਿਲੇਗਾ, ਉੱਥੇ ਰਿਹਾਇਸ਼ ਦਾ ਜਾਂ ਪੱਕੇ ਤੌਰ ਦੇ ਉੱਤੇ ਰਹਿਣ ਦਾ ਥੋੜੀ ਵੀਜ਼ਾ ਮਿਲੇਗਾ। ਸਾਡੇ ਲੋਕੀ ਵੀ ਨਾ ਫਿਰ ਇਹਦੇ ਤੋਂ ਇਹੀ ਸਾਬਤ ਹੁੰਦਾ ਕਿ ਭਾਈ ਅਸੀਂ ਪੜ੍ਹਨ ਨਹੀਂ, ਅਸੀਂ ਤਾਂ ਕੈਨੇਡਾ ਨੂੰ ਆਉਂਦੇ ਹਾਂ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕੈਨੇਡੀਅਨ ਅਰਥਚਾਰੇ ਦੇ ਵਿੱਚ ਵੱਡਾ ਯੋਗਦਾਨ ਹੈ ਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਦੇ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਦੇ ਅਧੀਨ ਕੰਮ ਕਰਦੀ ਰਹੇਗੀ। ਨਾਲ ਹੀ ਜਿਹੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਓਟਾਵਾ ਨੇ ਹਾਲ ਹੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ PGWP ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕੀਤਾ। ਲੀਨਾ ਡੈਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫੈਡਰਲ ਨੀਤੀ ਦੇ ਵਿੱਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਕੋਈ ਹੋਈ ਹੈ, ਪਰ ਉਨ੍ਹਾਂ ਨੇ ਮੰਜ਼ਿਲ ਦੇ ਉੱਤੇ ਪੁੱਜਣ ਤੱਕ ਡਟੇ ਰਹਿਣ ਦਾ ਜਿਹੜਾ ਆਹਦ ਵੀ ਕੀਤਾ ਹੈ। ਆਨਲਾਈਨ ਪਾਸਪੋਰਟ ਦੇ ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਂਕੂਵਰ ਪੁੱਜੀ ਲੀਨਾ ਡੈਬ ਨੇ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਟਿੱਪਣੀ ਕੀਤੀ ਹੈ। ਉਸਨੇ ਸਵੀਕਾਰ ਕੀਤਾ ਕਿ ਸਰਕਾਰਾਂ ਨੇ ਹਾਲ ਹੀ ਦੇ ਸਾਲਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦੇ ਅੰਦਰ ਸਮੱਸਿਆਵਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ 2024 ਦੇ ਵਿੱਚ ਸੁਧਾਰ ਹੋਏ ਨੇ, ਪਰ ਵਿਵਾਦਿਤ ਪਰਮਿਟਾਂ ਦੇ ਲਈ ਜਿਹੜਾ ਯੋਗਤਾ ਮਾਪਦੰਡਾਂ ਨੂੰ ਬਰਕਰਾਰ ਰੱਖਿਆ। ਉਸਨੇ ਕਿਹਾ ਕਿ PGWP ਤੇ ਤੁਹਾਡੇ ਖਾਸ ਜਿਹੜੇ ਸਵਾਲਾਂ ਦੇ ਉੱਤੇ ਕੋਈ ਬਦਲਾਅ ਨਹੀਂ ਹੋਇਆ। ਲੀਨਾ ਦੇ ਮੁਤਾਬਕ ਹਮੇਸ਼ਾ ਤੋਂ ਇਹੀ ਨਿਯਮ ਰਿਹਾ ਕਿ ਗੈਰ ਕ੍ਰੈਡਿਟ ਪ੍ਰੋਗਰਾਮ ਜਿਹੜਾ ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੁੰਦੇ ਨੇ। ਜਪਾਨ ਦੇ ਵਿੱਚ ਕੱਲ੍ਹ ਜਿਹੜਾ ਭੂਚਾਲ ਆਇਆ, ਉਹਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਨੇ ਕਿਹਾ ਕਿ ਦੱਖਣ ਪੱਛਮੀ ਜਪਾਨ ਦੇ ਕੁਝ ਹਿੱਸਿਆਂ ਦੇ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ ਤੇ ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਜਿਹੜਾ ਕਿਊਸ਼ੂ ਦੇ ਕੁਮਾ ਮੋਟੋ ਖੇਤਰ ਦੇ ਵਿੱਚ 7.1 ਸ਼ਿਦਤ ਦਾ ਜਿਹੜਾ ਭੂਚਾਲ ਆਇਆ ਸੀ। ਤਾਕਾਈ ਜੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਤੇ ਇਹ ਸਮੇਂ ਦੇ ਵਿਰੁੱਧ ਇੱਕ ਦੌੜ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ। ਤਾਕਾਇਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੇ ਵਿੱਚ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। US ਇਰਾਨ ਵਾਰ ਜਿਹੜੀ ਹੈ ਇਰਾਨ ਦੇ ਨਾਲ ਜੰਗ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੇ ਦਰਮਿਆਨ ਪਹਿਲੀ ਮੁਲਾਕਾਤ ਦੇ ਦੌਰਾਨ ਤਣਾਅ ਜਿਹੜਾ ਦੇਖਣ ਨੂੰ ਮਿਲਿਆ। ਅਮਰੀਕਾ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫਰਵਰੀ ਦੇ ਵਿੱਚ ਇਰਾਨ ਦੇ ਵਿਰੁੱਧ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਤੇ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਆਗੂ ਘਰੇਲੂ ਦਬਾਅ ਹੇਠ ਨੇ। ਟਰੰਪ ਸਾਹਿਬ ਮਿਡ ਚੋਣਾਂ ਆ ਰਹੀਆਂ ਨੇ ਤੇ ਨੇਤਨਯਾਹੂ ਸਾਹਿਬ ਆਪਣੇ ਮੁਲਕ ਦੀਆਂ ਚੋਣਾਂ ਹੋਣੀਆਂ ਨੇ, PM ਦੀ ਕੁਰਸੀ ਬਦਲਣੀ ਹੈ ਤੇ ਉੱਥੇ ਵਿਰੋਧੀ ਜਿਹੜੇ ਨੇ ਚੰਗੀ ਤਰੀਕੇ ਨਾਲ ਘੇਰ ਰਹੇ ਹੈ ਕਿਉਂਕਿ ਇੱਕ ਪਾਸੇ ਟਰੰਪ ਕਹਿੰਦਾ ਹੈ ਕਿ ਭਾਈ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਣਾ, ਉਹਨਾਂ ਨੂੰ ਆਗਿਆ ਨਹੀਂ ਦੇਣੀ ਇਸ ਚੀਜ਼ ਦੀ, ਤੇ ਅਰਬ ਮੁਲਕਾਂ ਨੂੰ ਦੇ ਰਿਹਾ। ਇਸੇ ਚੀਜ਼ ਨੂੰ ਲੈ ਕੇ ਜਿਹੜੇ ਨੇ ਵਿਰੋਧੀ ਧਿਰਾਂ ਨੇ ਆਪਣੀਆਂ ਇਜ਼ਰਾਈਲ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਦੀਆਂ, ਉਹ ਇਸ ਚੀਜ਼ ਦੇ ਉੱਤੇ ਨਾਰਾਜ਼ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਰਬ ਮੁਲਕ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ ਕਿਉਂਕਿ ਉਹ ਬਿਜਲੀ ਪੈਦਾ ਕਰਨ ਦੇ ਲਈ ਆਪਣੀ ਨਿਊਕਲੀਅਰ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣਾ ਚਾਹੁੰਦੇ ਆ, ਤੇ ਟਰੰਪ ਸਾਹਿਬ ਉੱਥੇ ਆਗਿਆ ਦਿੰਦੇ ਆ ਕਿ ਤੁਸੀਂ ਕਰ ਸਕਦੇ ਹੋ। ਪਰ ਨੇਤਨਯਾਹੂ ਨੂੰ ਇਸ ਮੁੱਦੇ ਦੇ ਵਿੱਚ ਘੇਰਿਆ ਜਾ ਰਿਹਾ ਇਜ਼ਰਾਈਲ ਦੇ ਵਿੱਚ ਓਪੋਜੀਸ਼ਨ ਦੇ ਵੱਲੋਂ ਕਿ ਭਾਈ ਇਹ ਚੀਜ਼ਾਂ ਸਾਡੇ ਲਈ ਖਿਲਾਫ਼ ਹੋ ਸਕਦੀਆਂ ਨੇ, ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਜਿਹੜਾ ਨੇਤਨਯਾਹੂ ਨੇ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਆ, ਹਾਂ ਦੇ ਵਿੱਚ ਹਾਂ ਤਾਂ ਮਿਲਾਉਣੀ ਪੈਣੀ ਹੈ ਟਰੰਪ ਦੇ। ਨੇਤਨਯਾਹੂ ਮੁੜ ਚੋਣ ਲੜ ਰਹੇ ਨੇ ਤੇ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਦੇ ਉੱਤੇ ਆਰਥਿਕ ਸੰਕਟ ਨੂੰ ਜਨਮ ਦੇਣ ਵਾਲੀ ਇਸ ਅਣਚਾਹੀ ਜੰਗ ਨੂੰ ਖਤਮ ਕਰਨ ਦੇ ਲਈ ਦਬਾਅ ਦੇ ਹੇਠ ਨੇ। ਮੀਟਿੰਗ ਤੋਂ ਪਹਿਲਾਂ ਟਰੰਪ ਨੇਤਨਯਾਹੂ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਤੇ ਟਰੰਪ ਨੇ ਫੋਕਸ ਐਂਡ ਫਰੈਡਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਨਯਾਹੂ ਪਿਕੈਕਸ ਮਾਊਂਟੇਨ ਤੇ ਜਿਹੜਾ ਇਰਾਨੀ ਗਤੀਵਿਧੀਆਂ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਟਰੰਪ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇ ਚੁੱਕੇ ਨੇ। ਟਰੰਪ ਨੇ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਨੇਤਨਯਾਹੂ ਇਸ ਮੁੱਦੇ ਨੂੰ ਜਿਹੜਾ ਲਈ ਬਣਾ ਇਸ ਨੂੰ ਮੁੱਦਾ ਬਣਾ ਰਹੇ ਨੇ ਤਾਂ ਜੋ ਅਮਰੀਕਾ ਨੂੰ ਜੰਗ ਦੇ ਵਿੱਚ ਸ਼ਾਮਲ ਰੱਖਿਆ ਜਾ ਸਕੇ। ਉਹ ਪਿੱਛਾ ਛਡਾ ਰਿਹਾ ਤੇ ਪਰ ਦੂਸਰੇ ਪਾਸੇ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਦੇ ਦਿੰਦਾ, ਇੱਕ ਪਾਸੇ ਸ਼ਾਂਤੀ ਵਾਰਤਾ ਚੱਲਦੀ ਹੈ। ਟਰੰਪ ਨੇ ਸਵਾਲ ਕੀਤਾ ਕਿ ਅਜਿਹੀਆਂ ਗੱਲਾਂ ਦੁਨੀਆ ਨੂੰ ਦੱਸਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇ ਵਿਚਕਾਰ ਕੁਝ ਮਤਭੇਦ ਜ਼ਰੂਰ ਨੇ ਪਰ ਸਥਿਤੀ ਕਾਫ਼ੀ ਹੱਦ ਤੱਕ ਸਹੀ ਹੈ। ਜਦੋਂ ਫਰਵਰੀ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਤਾਂ ਦੋਵਾਂ ਨੇਤਾਵਾਂ ਦਾ ਗੱਠਜੋੜ ਮਜ਼ਬੂਤ ਸੀ, ਪਰ ਜਿਵੇਂ ਜਿਵੇਂ ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਟਿਕਾਣਿਆਂ ਦੇ ਉੱਤੇ ਡਰੋਨ ਤੇ ਮਿਜ਼ਾਈਲਾਂ ਦਾ ਹਮਲਾ ਕੀਤਾ, ਹੌਰਮੁਜ਼ ਜਲਮਾਰਗ ਨੂੰ ਬੰਦ ਕੀਤਾ, ਟਰੰਪ ਤੇ ਜੰਗ ਖਤਮ ਕਰਨ ਦਾ ਦਬਾਅ ਵੱਧ ਗਿਆ। ਇਸ ਦੇ ਦੌਰਾਨ ਨੇਤਨਯਾਹੂ ਪਿਛੋਕੜ ਦੇ ਵਿੱਚ ਚਲੇ ਗਏ ਕਿਉਂਕਿ ਟਰੰਪ ਤਹਿਰਾਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮੀਟਿੰਗ ਦੇ ਵਿੱਚ ਲਿਬਨਾਨ ਦੇ ਨਾਲ ਹੋਏ ਫਰੇਮਵਰਕ ਸਮਝੌਤੇ ਤੇ ਅਬਰਾਹਮ ਅਕਾਡਸ ਦੇ ਜਿਹੜਾ ਵਿਸਤਾਰ ਦੇ ਉੱਤੇ ਵੀ ਚਰਚਾ ਹੋਵੇਗੀ। ਨੇਤਨਯਾਹੂ ਇਰਾਨ ਦੇ ਪ੍ਰੋਗਰਾਮ ਦੇ ਬਾਰੇ ਇਜ਼ਰਾਈਲੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਗੇ ਕੀ ਕਰਨਾ ਹੈ। ਇਹ ਫੈਸਲਾ ਟਰੰਪ ਨੂੰ ਲੈਣਾ ਪਵੇਗਾ। ਇਸ ਤੋਂ ਇਲਾਵਾ ਨੇਤਨਯਾਹੂ ਨੂੰ ਟਰੰਪ ਨੂੰ ਇਹ ਵੀ ਯਕੀਨ ਦਿਵਾਉਣਾ ਪਵੇਗਾ ਕਿ ਉਹ ਗਾਜ਼ਾ ਅਤੇ ਲਿਬਨਾਨ ਦੇ ਵਿੱਚ ਅਮਰੀਕੀ ਕੂਟਨੀਤਿਕ ਯਤਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣਗੇ। ਇਜ਼ਰਾਈਲ ਫੌਜ ਜਿਹੜੀ ਹੈ ਉਹਨੇ ਲਿਬਨਾਨ ਦੇ ਵਿੱਚ ਲਿਬਨਾਨੀ ਫੌਜ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸਥਿਰਤਾ ਬਲ ਜਿਹੜਾ ਉਹਦੇ ਪਹਿਲੇ ਮੈਂਬਰਾਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਸਰੇ ਪਾਸੇ ਜ਼ੇਲੈਂਸਕੀ ਸਾਹਿਬ ਆਪਣੇ ਰਸ਼ੀਆ ਤੇ ਯੂਕਰੇਨ ਵਾਲੇ ਜ਼ੇਲੈਂਸਕੀ ਵੱਲੋਂ ਵਾਈਟ ਹਾਊਸ ਵਿਖੇ ਟਰੰਪ ਦੇ ਨਾਲ ਫਿਰ ਤੋਂ ਮੁਲਾਕਾਤ ਕੀਤੀ ਹੈ ਤੇ ਅਮਰੀਕਾ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਜਿਹੜਾ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਿਮ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਤੇ ਓਵਲ ਆਫਿਸ ਦੇ ਵਿਚ ਹੋਈ ਇਸ ਬੈਠਕ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਵੱਲੋਂ ਆਪਣੇ ਜਿਹੜਾ ਖੁਦ ਦੇ ਸ਼ਾਂਤੀ ਜਾਂ ਸ਼ਕਤੀਸ਼ਾਲੀ ਹਥਿਆਰ ਤਿਆਰ ਕਰਨ ਤੇ ਰੂਸ ਵਿਰੁੱਧ ਜੰਗ ਵਿਚ ਮਦਦਗਾਰ ਹੋਣ ਵਾਲੇ ਹੋਰ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਇਕ ਚੰਗੀ ਮੀਟਿੰਗ ਦੱਸਦਿਆਂ ਪੈਟਰੋਟ ਮਿਜ਼ਾਈਲ ਸਿਸਟਮ ਬਣਾਉਣ ਦਾ ਲਾਇਸੈਂਸ ਦੇਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜ਼ੇਲੈਂਸਕੀ ਨੇ ਲਾਕਹੀਡ ਮਾਰਟਿਨ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੈਪੀਟਲ ਵਿਖੇ ਸੈਨੇਟਰਾਂ ਦੇ ਨਾਲ ਮਿਲ ਕੇ ਪੈਟਰੋਟ ਇੰਟਰਸੈਪਟਰਾਂ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਉਨ੍ਹਾਂ ਰੂਸ ਵਿਰੁੱਧ ਦਬਾਅ ਵਧਾਉਣ ਦੇ ਲਈ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਸੈਨੇਟ ਨੇ ਰੂਸੀ ਤੇਲ ਗੈਸ ਅਤੇ ਹੋਰ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਨੂੰ ਜਿਹੜਾ ਜੁਰਮਾਨਾ ਲਗਾਉਣ ਵਾਲੇ ਬਿੱਲ ਦੇ ਉੱਤੇ ਪੱਖ ਦੇ ਵਿੱਚ ਸ਼ੁਰੂਆਤੀ ਵੋਟਿੰਗ ਕੀਤੀ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਰੂਸ ਖਾੜੀ ਖੇਤਰ ਦੇ ਵਿੱਚ ਅਮਰੀਕੀ ਬੇਸਾਂ ਦੀਆਂ ਸੈਟੇਲਾਈਟ ਤਸਵੀਰਾਂ ਦੇ ਕੇ ਈਰਾਨ ਦੀ ਮਦਦ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਕਿਸੇ ਵੱਡੇ ਪ੍ਰਭਾਵ ਨੂੰ ਨਕਾਰ ਦਿੱਤਾ ਤੇ ਮੀਟਿੰਗ ਦੇ ਵਿਚ ਇਹ ਵੀ ਤੈਅ ਹੋਇਆ ਕਿ ਰਾਸ਼ਟਰਪਤੀ ਦੇ ਮੁੱਖ ਦੂਤ ਸਟੀਵ ਵਿਟਕੋਫ ਤੇ ਜਾਰੇਡ ਕੁਸ਼ਨਰ ਭਵਿੱਖ ਦੇ ਵਿਚ ਕੀਵ ਦਾ ਦੌਰਾ ਵੀ ਕਰਨਗੇ। ਡੈਮੋਕਰੇਟਿਕ ਸੈਨੇਟਰ ਦੇ ਵੱਲੋਂ ਗ੍ਰੀਨ ਕਾਰਡ ਬਿੱਲ ਦੀ ਮੁੜ ਹਮਾਇਤ ਕਰ ਦਿੱਤੀ ਗਈ ਹੈ ਕੈਲੀਫੋਰਨੀਆ ਤੋਂ। ਤਜਵੀਜ਼ ਸ਼ੁਦਾ ਕਾਨੂੰਨ ਦੇ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟਿਕ ਸੈਨੇਟਰ ਨੇ ਐਲੈਕਸ ਪੈਂਡੀਲਾ, ਉਨ੍ਹਾਂ ਨੇ H-1B ਵੀਜ਼ਾ ਧਾਰਕਾਂ ਦੇ ਸਮੇਤ ਅਮਰੀਕਾ ਦੇ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਸਥਾਈ ਰੂਪ ਦੇ ਵਿਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਂਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ 1929 ਜਿਹੜਾ ਉਹਦੇ ਇਮੀਗ੍ਰੇਸ਼ਨ ਪ੍ਰੋਵਿਜ਼ਨਸ ਨੂੰ ਜਿਹੜਾ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ ਹੈ ਤੇ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ ਸ਼ੁਦਾ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੀਨ ਕਾਰਡ ਦੀ ਉਡੀਕ ਵਿਚ ਬੈਠੇ ਵੱਖ ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਬਿੱਲ ਦਾ ਮਕਸਦ ਅਮਰੀਕਾ ਦੇ ਪੁਰਾਣੇ ਹੋ ਚੁੱਕੇ ਇਮੀਗ੍ਰੇਸ਼ਨ ਸਿਸਟਮ ਦੇ ਵਿਚ ਸਮਝਦਾਰੀ ਭਰਿਆ ਸੁਧਾਰ ਕਰਨਾ ਹੈ ਤਾਂ ਕਿ ਦੇਸ਼ ਭਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਯੋਜਨਾਬੰਦ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਟਰੰਪ ਇਨ੍ਹਾਂ ਚੀਜ਼ਾਂ ਨੂੰ ਰੱਦ ਕਰ ਰਿਹਾ ਤੇ ਉਹ ਆਪਣੀ ਪੈਰਵਾਈ ਕਰ ਰਹੇ ਨੇ ਇਸ ਚੀਜ਼ ਦੇ ਉੱਤੇ। ਇਸ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਿਰ ਨਿਵਾਸ PR ਦੇ ਲਈ ਅਪਲਾਈ ਕਰਨ ਦੀ ਖੁੱਲ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ ਘੱਟ 7 ਸਾਲ ਤੱਕ ਲਗਾਤਾਰ ਦੇਸ਼ ਦੇ ਵਿਚ ਰਹੇ ਹੋਣ। ਪੈਂਡੀਲਾ ਨੇ ਕਿਹਾ ਕਿ ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਗਈ, ਤੇਜ਼ ਹੋ ਗਈ ਤੇ ਪਰਿਵਾਰ ਲਗਾਤਾਰ ਬੇਯਕੀਨੇ ਦੇ ਮਾਹੌਲ ਦੇ ਵਿਚ ਜਿਹੜਾ ਸੀ ਰਹਿਣ ਲੱਗ ਪਏ, ਜਦੋਂ ਕਿ ਉਨ੍ਹਾਂ ਇਸ ਦੇਸ਼ ਦੇ ਵਿਚ ਆਪਣੀ ਜ਼ਿੰਦਗੀ ਬਣਾਈ ਹੈ। ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਵਿਚ ਵੀ ਚੰਗਾ ਨਹੀਂ ਹੈ। ਦਾ ਨੈਰੇਟਿਵ ਟੁੱਟ ਗਿਆ, ਪੋਕ ਦੇ ਵਿਚ ਹਿੰਸਾ ਹੋ ਰਹੀ ਹੈ ਤੇ ਪ੍ਰਦਰਸ਼ਨ ਤੇ ਦਮਨ ਹੋ ਰਿਹਾ। ਪਾਕਿਸਤਾਨ ਦਹਾਕਿਆਂ ਤੋਂ ਇਹ ਪ੍ਰਚਾਰ ਕਰਦਾ ਆ ਰਿਹਾ ਸੀ ਕਿ ਉਸਦੇ ਕੰਟਰੋਲ ਵਾਲੇ ਆਜ਼ਾਦ ਕਸ਼ਮੀਰ ਦੇ ਵਿਚ ਸਭ ਠੀਕ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਰਫ ਭਾਰਤ ਵਾਲੇ ਕਸ਼ਮੀਰ ਚ ਹੀ ਨਹੀਂ ਹੁੰਦੀ। ਪਰ ਹੁਣ ਇਹ ਕਮਜ਼ੋਰ ਨੈਰੇਟਿਵ ਪੂਰੀ ਤਰ੍ਹਾਂ ਟੁੱਟ ਗਿਆ। ਪੋਕ ਦੇ ਵਿਚ ਹਾਲ ਹੀ ਦੇ ਵਿਚ ਆਟੇ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜੈਕ ਨਾਂ ਦੇ ਗਰੁੱਪ ਨੇ 2023 ਦੇ ਵਿਚ ਆਰਥਿਕ ਮੁੱਦਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ, ਪਰ ਹੁਣ ਇਹ ਸਵੈ ਸ਼ਾਸਨ ਦੀ ਮੰਗ ਕਰਨ ਵਾਲਾ ਸਿਆਸੀ ਅੰਦੋਲਨ ਬਣ ਗਿਆ ਜਿਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਜੂਨ 2025 ਦੇ ਵਿਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਪੋਕ ਦੀ ਸੁਪਰੀਮ ਕੋਰਟ ਨੇ ਜੈਕ ਦੀਆਂ ਜਿਹੜੀਆਂ ਸੀ 38 ਮੰਗਾਂ ਦੇ ਵਿਚੋਂ ਸਭ ਤੋਂ ਵੱਡੀ ਮੰਗ ਵਿਧਾਨ ਸਭਾ ਦੀਆਂ 12 ਸ਼ਰਨਾਰਥੀ ਸੀਟਾਂ ਖਤਮ ਕਰਨਾ ਜਿਹੜਾ ਉਹਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ 5 ਜੂਨ ਨੂੰ ਜੈਕ ਤੇ ਪਾਬੰਦੀ ਲਗਾ ਕੇ ਇਸ ਨੂੰ ਅੱਤਵਾਦ ਸਮੂਹ ਘੋਸ਼ਿਤ ਕਰ ਦਿੱਤਾ। 6-7 ਜੂਨ ਦੀ ਰਾਤ ਜੈਕ ਦੇ ਨੇਤਾ ਉਮਰ ਨਜ਼ੀਰ ਕਸ਼ਮੀਰੀ ਉੱਤੇ ਹਮਲਾ ਹੁੰਦਾ ਹੈ ਜਿਸ ਦੇ ਵਿਚ ਉਨ੍ਹਾਂ ਦਾ ਸਾਥੀ ਸ਼ਾਹਜੈਬ ਹਬੀਬ ਮਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਦੇ ਲਈ ਇੰਟਰਨੈਟ ਮੋਬਾਈਲ ਬੰਦ ਕਰ ਦਿੱਤੇ ਜਾਂਦੇ ਨੇ ਤੇ 14,000 ਅਰਧ ਸੈਨਿਕ ਬਲ ਤੈਨਾਤ ਕਰ ਦਿੱਤੇ ਗਏ। ਲੋਕਾਂ ਨੇ ਮੁਜ਼ਫਰਾਬਾਦ ਦੇ ਵੱਲ ਲੌਂਗ ਮਾਰਚ ਕੀਤਾ। ਇਸ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਨੇ। ਇਸ ਦਮਨ ਦੇ ਖਿਲਾਫ਼ ਯੂਕੇ ਸਮੇਤ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਵਿਰੋਧ ਕੀਤਾ ਹੈ। ਲੰਡਨ ਦੇ ਵਿਚ ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ। 60 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਯੂਕੇ ਦੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਇਸਲਾਮਾਬਾਦ ਤੋਂ ਸਫ਼ਾਈ ਮੰਗੀ ਹੈ। ਜੈਕ ਦੇ ਨੇਤਾ ਸਰਦਾਰ ਅਮਨ ਖਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਕਾਬੰਦੀ ਨਾ ਹਟੀ ਤਾਂ ਲੋਕ ਖਾਣ ਪੀਣ ਅਤੇ ਦਵਾਈਆਂ ਦੇ ਲਈ ਭਾਰਤ ਦਾ ਰੁੱਖ ਕਰ ਸਕਦੇ ਨੇ ਤੇ ਉਹਨਾਂ ਇਹ ਵੀ ਦੋਸ਼ ਲਗਾ ਦਿੱਤਾ ਕਿ ਪਾਕਿਸਤਾਨੀ ਫੌਜ ਪੋਕ ਦੇ ਲੋਕਾਂ ਨੂੰ ਹਥਿਆਰ ਦੇ ਕੇ ਜਿਹੜਾ ਹੈ ਜਾਣੀ ਕਿ POK ਪੋਕ ਉਹਨੂੰ ਕਿਹਾ POK ਦੇ ਲੋਕਾਂ ਨੂੰ ਹਥਿਆਰ ਦੇ ਕੇ ਭਾਰਤ ਦੇ ਖਿਲਾਫ਼ ਬਗਾਵਤ ਦੇ ਲਈ ਉਕਸਾ ਰਹੇ ਹੈ। ਇਸ ਸਾਰੀ ਘਟਨਾ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਕਸ਼ਮੀਰੀਆਂ ਦਾ ਭਲਾ ਪਾਕਿਸਤਾਨ ਦੇ ਨਾਲ ਹੀ ਸੁਰੱਖਿਅਤ ਹੈ। ਜਿੱਥੇ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਉੱਥੇ ਹੀ ਉਹ ਆਪਣੇ ਹੀ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਕਸ਼ਮੀਰੀਆਂ ਦਾ ਕਤਲ ਕਰ ਰਿਹਾ ਹੈ। POK ਦੀ ਸਥਾਨਕ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਹੱਲ ਕਰਨ ਦੇ ਲਈ ਵਿੱਚ ਨਾਕਾਮ ਰਹੀ ਹੈ ਤੇ ਹੁਣ ਕਸ਼ਮੀਰੀ ਬਲੋਚ ਅਤੇ ਪਸ਼ਤੂਨ ਭਾਈਚਾਰੇ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਸਭ ਨੂੰ ਪਾਕਿਸਤਾਨੀ ਸੁਰੱਖਿਆ ਤੰਤਰ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਪੂਰੇ ਪਾਕਿਸਤਾਨ ਦੀ ਸਥਿਰਤਾ ਉੱਤੇ ਜਿਹੜਾ ਸਵਾਲ ਖੜੇ ਹੋ ਰਹੇ ਨੇ। ਚੀਨ ਨੇ ਮੱਛੀ ਉਦਯੋਗ ਸੰਬੰਧੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਸੰਬੰਧੀ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਕਿ ਇਸ ਦੇ ਵਿੱਚ ਗੈਰ ਕਾਨੂੰਨੀ, ਗੈਰ ਰਿਪੋਰਟ ਕੀਤੇ ਅਤੇ ਗੈਰ ਰੈਗੂਲੇਟਿਡ IUU ਮੱਛੀਆਂ ਫੜਨ ਦੇ ਯਤਨਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। IUU ਫਿਸ਼ਿੰਗ ਜੋਖਮ ਸੂਚਕਾਂਕ ਦੇ ਜਿਹੜਾ ਅਨੁਸਾਰ ਬੀਜਿੰਗ ਦੁਨੀਆਂ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਪਾਣੀ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜੇ ਦੀ ਅਗਵਾਈ ਕਰਦਾ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਹੈ। 7 ਅਫਰੀਕੀ ਦੇਸ਼ਾਂ ਕੈਮਰੂਨ, ਗੈਬੀਆ, ਘਾਨਾ, ਗਿਨੀ, ਲਾਬੇਰੀਆ, ਕਾਂਗੋ ਗਣਰਾਜ ਅਤੇ ਸੋਮਾਲੀਆ ਨੇ ਜੂਨ ਦੇ ਵਿੱਚ ਕੀਨੀਆ ਦੇ ਵਿੱਚ 11ਵੇਂ ਸਾਡੇ ਸਮੁੰਦਰੀ ਸੰਮੇਲਨ ਦੇ ਦੌਰਾਨ ਮੋਮਬਾਸਾ ਐਲਾਨਨਾਮੇ ਉੱਤੇ ਦਸਤਖਤ ਕੀਤੇ ਹੈ। ਬੈਲਜੀਅਮ, ਚਿਲੀ, ਡੋਮਿਨਿਕਨ ਜਿਹੜਾ ਗਣਰਾਜ, ਫਰਾਂਸ, ਪਨਾਮਾ, ਪਾਪੂਆ, ਨਿਊ ਗਿਨੀ, ਪੇਰੂ ਅਤੇ ਦੱਖਣੀ ਕੋਰੀਆ ਨੇ ਵੀ ਦਸਤਖਤ ਇਹਦੇ ਉੱਤੇ ਕੀਤੇ ਹੈ, ਹਸਤਾਖਰ ਕੀਤੇ ਹੈ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰਜ ਜਾਣੀ ਕਿ ਫਿਸ਼ਿੰਗ ਜਿਹੜਾ ਕਰਦੇ ਨੇ, ਮੱਛੀਆਂ ਫੜਦੇ ਆ ਸਮੁੰਦਰੀ, ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਜਿਸਦਾ ਉਦੇਸ਼ ਡਿਜੀਟਲ ਜਹਾਜ਼ ਰਜਿਸਟਰੀਆਂ ਨੂੰ ਆਧੁਨਿਕ ਬਣਾ ਕੇ ਮੱਛੀਆਂ ਫੜਨ ਦੇ ਉੱਤੇ ਲਾਇਸੈਂਸ ਅਧਿਕਾਰ ਪਹੁੰਚ ਸਮਝੌਤੇ ਤੇ ਕੋਟਾ ਵੰਡ ਪ੍ਰਕਾਸ਼ਿਤ ਜਿਹੜਾ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਹ ਵੀ ਜਿਹੜਾ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਰੇ ਉਦਯੋਗਿਕ ਮੱਛੀਆਂ ਫੜਨ ਵਾਲੇ ਜਹਾਜ਼ਾਂ ਕੋਲ ਵਿਲੱਖਣ ਜਹਾਜ਼ ਪਛਾਣਕਰਤਾ ਹੋਣ ਅਤੇ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੇ ਲਈ ਜਹਾਜ਼ਾਂ ਤੇ ਮੱਛੀਆਂ ਫੜਨ ਵਾਲੀਆਂ ਕੰਪਨੀਆਂ ਦੇ ਲਾਭਕਾਰੀ ਮਾਲਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਘਾਨਾ ਦੀ ਮੱਛੀ ਪਾਲਣ ਮੰਤਰੀ ਜਿਹੜੀ ਹੈ ਐਮੈਲੀਆ ਆਰਥਰ ਨੇ ਕਿਹਾ ਕਿ ਮੋਮਬਾਸਾ ਸਮਝੌਤਾ ਸਰਕਾਰਾਂ ਨੂੰ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਾਰਦਰਸ਼ਤਾ ਦੇ ਲਈ ਇਕੱਠੇ ਲੜਨ ਦੇ ਤਰੀਕੇ ਪ੍ਰਦਾਨ ਕਰਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੇ ਵੱਡੇ ਜਹਾਜ਼ ਮੱਛੀਆਂ ਕੱਢ ਕੇ ਲੈ ਜਾਂਦੇ ਆ ਸਮੁੰਦਰੀ ਤੇ ਕੁਦਰਤ ਦਾ ਵੀ ਨੁਕਸਾਨ ਹੋ ਰਿਹਾ। ਪੁਰਤਗਾਲ ਦੀ ਵੱਡੀ ਪਹਿਲ ਹੋਈ ਹੈ, ਬੁਰਕੇ ਅਤੇ ਨਕਾਬ ਪਹਿਨਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ਦੇ ਉੱਤੇ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ 4,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰੀ ਆਦੇਸ਼ ਦੇ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਦੇ ਪਹਿਨਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਹੋਵੇਗੀ। ਬੁਰਕੇ ਨੂੰ ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਤੇ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸਿਆ ਗਿਆ ਹੈ। ਦੂਸਰੇ ਪਾਸੇ ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਾ ਦਿੱਤਾ ਹੈ। ਫਰਾਂਸ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਫਰਾਂਸ ਦੇ ਵਿੱਚ ਸਰਕਾਰ ਦੇ ਮੁਤਾਬਕ ਇਹ ਮਸਜਿਦਾਂ ਅਸਹਿਣਸ਼ੀਲਤਾ ਦਾ ਪ੍ਰਚਾਰ ਕਰ ਰਹੀਆਂ ਨੇ ਤੇ ਕਾਫਰਾਂ ਨੂੰ ਜਿਹੜਾ ਮਾਰਨ ਦਾ ਸੱਦਾ ਦੇ ਰਹੀਆਂ ਨੇ, ਹਿੰਸਾ ਤੇ ਦਹਿਸ਼ਤ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਸਰਕਾਰ ਦੇ ਮੁਤਾਬਕ ਹਰੇਕ ਪੱਛਮੀ ਦੇਸ਼ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। 27 ਜੁਲਾਈ ਨੂੰ ਸੀਨ ਸੇਟ ਡੈਨਿਸ ਦੇ ਪ੍ਰੀਫੈਕਟ ਨੇ ਐਲਾਨ ਕੀਤਾ, ਐਲਾਨੇ ਸੂਸ ਬੋਇਸ ਦੇ ਵਿੱਚ ਸਥਿਤ ਚੈਟ ਲੂਪ ਮਸਜਿਦ ਨੂੰ 6 ਮਹੀਨਿਆਂ ਦੇ ਲਈ ਬੰਦ ਕਰਨ ਦਾ ਇੱਕ ਪ੍ਰੀਫੈਕਟਰੋਲ ਆਦੇਸ਼ ਜਾਰੀ ਕਰ ਦਿੱਤਾ। ਬੰਦ ਕਰਨ ਦਾ ਇਹ ਆਦੇਸ਼ ਅੰਦਰੂਨੀ ਸੁਰੱਖਿਆ ਕੋਡ ਦੇ ਆਰਟੀਕਲ L 227(1) ਦੇ ਅਨੁਸਾਰ ਜਾਰੀ ਕੀਤਾ। ਇਸ ਦਾ ਕਾਰਨ ਮਸਜਿਦ ਦੇ ਅੰਦਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਮਾਮਾਂ ਦੇ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਟਿੱਪਣੀਆਂ, ਵਿਚਾਰ ਜਾਂ ਸਿਧਾਂਤ ਸਨ ਜੋ ਹਿੰਸਾ, ਨਫ਼ਰਤ ਜਾਂ ਵਿਤਕਰੇ ਨੂੰ ਭੜਕਾਉਂਦੇ ਨੇ, ਅੱਤਵਾਦ ਦੇ ਕੰਮਾਂ ਦੀ ਵਡਿਆਈ ਕਰਦੇ ਨੇ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੇ ਲਈ ਉਕਸਾਉਂਦੇ ਨੇ। ਪਹਿਲਾਂ ਦੇਖੋ, ਚਾਹੇ ਉਹ ਗੁਰੂ ਘਰ ਸੀ, ਚਾਹੇ ਮਸਜਿਦ ਸੀ, ਚਾਹੇ ਮੰਦਰ ਸੀ ਤੇ ਚਾਹੇ ਗਿਰਜਾਘਰ ਸਨ, ਉਹਨਾਂ ਦੇ ਵਿੱਚ ਜੋ ਬੋਲੀਆਂ ਇਹਨਾਂ ਮੁਲਕਾਂ ਦੇ ਵਿੱਚ ਬੋਲੀਆਂ ਜਾਂਦੀਆਂ ਸਨ ਉਹ ਸੀਕਰਟ ਕਹਿ ਸਕਦੇ ਹਾਂ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਪਰ ਤਕਨੀਕ ਅੱਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ, ਤੁਸੀਂ ਕੁਝ ਵੀ ਬੋਲੋ। ਤੇ ਹੁਣ ਉਹ ਅਗਲੇ ਚੁਕੰਨੇ ਹੋਏ ਨੇ, ਟਕਨੀਕਾਂ ਲਿਆਂਦੀਆਂ ਨੇ ਤੇ ਪੂਰਾ ਅਗਲੇ ਫਿਰ ਸ਼ੱਕ ਤਾਂ ਪਹਿਲਾਂ ਵੀ ਸੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜਾ ਭਾਈਚਾਰੇ ਦੇ ਲਈ ਨਹੀਂ, ਕਿਤੇ ਨਾ ਕਿਤੇ ਗਲਤ ਚੀਜ਼ਾਂ ਫੈਲਾਉਣ ਨੂੰ ਜਾਂ ਫੰਡਿੰਗਾਂ ਕਰਦੇ ਨੇ ਹੋਰ ਸਾਰੀਆਂ ਚੀਜ਼ਾਂ। ਉਹ ਕੱਲਾ ਮੈਂ ਮਸਜਿਦ ਹੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਕੱਲੇ ਇੱਕ ਧਰਮ ਦੀ ਗੱਲ ਨਹੀਂ ਹੈ। ਅੱਗੇ ਉਹ ਦੱਸਦੇ ਆ ਕਿ ਦਰਅਸਲ ਮਸਜਿਦ ਦੇ ਨਿਜਮਤ ਇਮਾਮਾਂ ਦੇ ਉਪਦੇਸ਼ਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪ੍ਰਸਾਰ ਦੇ ਨਾਲ ਨਾਲ ਮਹਿਮਾਨ ਬੁਲਾਰਿਆਂ ਦੇ ਭਾਸ਼ਣਾਂ ਦੇ ਰਾਹੀਂ ਮਸਜਿਦ ਦੇ ਵਿੱਚ ਮਸਜਿਦ ਇੱਕ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਫੈਲਾਉਂਦੀ ਹੈ ਜੋ ਅੱਤਵਾਦੀ ਸੰਗਠਨਾਂ ਦੇ ਬਿਆਨਬਾਜ਼ੀ ਦੇ ਨਾਲ ਮੇਲ ਖਾਂਦੀ ਹੈ, ਜਿਹਾਦ ਨੂੰ ਜਾਇਜ਼ ਠਹਿਰਾਉਂਦੀ ਹੈ ਤੇ ਸ਼ਹਾਦਤ ਦੀ ਵਡਿਆਈ ਕਰਦੀ ਹੈ। ਅੱਤਵਾਦੀ ਕਾਰਵਾਈਆਂ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਦੀ ਗੰਭੀਰਤਾ ਤੇ ਦੁਹਰਾਓ ਦੇ ਮੱਦੇਨਜ਼ਰ ਮਸਜਿਦ ਨੂੰ 6 ਮਹੀਨਿਆਂ ਦੀ ਮਿਆਦ ਦੇ ਲਈ ਜਿਹੜਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਵਿਸਤਾਰ ਦੇ ਨਾਲ ਖ਼ਬਰ ਹੈ, ਮਿਸ਼ੀਗਨ ਤੋਂ ਖ਼ਬਰ ਹੈ, ਬੜੀ ਦਰਦਨਾਕ। ਪਤਨੀ ਤੇ 6 ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਪਤੀ ਨੇ ਸੁਸਾਈਡ ਕਰ ਲਿਆ ਤੇ ਇੰਟਰਨ ਨਾਲ ਜਿਹੜਾ ਸੀ ਅਫੇਅਰ ਦੀ ਦੋਸ਼ ਲੱਗੇ ਨੇ। ਆਪਣੀ ਮੌਤ ਤੋਂ ਪਹਿਲਾਂ ਔਰਤ ਜੋ ਕਿ ਮਿਸ਼ੀਗਨ ਅਮਰੀਕਾ ਦੇ ਵਿੱਚ ਉਸਦੇ 6 ਬੱਚਿਆਂ ਦੇ ਨਾਲ ਮਾਰੀ ਗਈ ਸੀ, ਉਹਨੇ ਆਪਣੇ ਪਤੀ ਤੇ ਇੱਕ ਨੌਜਵਾਨ ਇੰਟਰਨ ਨਾਲ ਅਫੇਅਰ ਹੋਣ ਦਾ ਜਿਹੜਾ ਦੋਸ਼ ਲਗਾਇਆ ਸੀ। ਉਸਨੇ ਜਿਹੜਾ ਸੀ ਰੈੱਡ ਡਿਟ ਤੇ ਇਸ ਅਫੇਅਰ ਦੇ ਉਹਨਾਂ ਦੇ ਰਿਸ਼ਤੇ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਲਿਖਿਆ ਸੀ। ਰਿਪੋਰਟ ਦੇ ਅਨੁਸਾਰ 47 ਸਾਲਾਂ ਕ੍ਰਿਸਟੋਫਰ ਕੈਰੋਲ ਕਿਵਿਜ਼ ਨੇ ਆਪਣੀ ਪਤਨੀ 39 ਸਾਲਾਂ ਅਮਾਂਡਾ ਮੈਂਡੀ ਕਰੋਲ ਕਿਵਿਜ਼ ਤੇ ਉਹਨਾਂ ਦੇ 6 ਬੱਚਿਆਂ 5 ਤੋਂ 15 ਸਾਲ ਦੀ ਉਮਰ ਜਿਨ੍ਹਾਂ ਦੇ ਸੀ ਨੂੰ ਗ੍ਰੈਂਡ ਹੈਵਨ ਟਾਊਨਸ਼ਿਪ ਮਿਸ਼ੀਗਨ ਦੇ ਵਿੱਚ ਆਪਣੇ ਘਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਜਾਨ ਲੈ ਲਈ ਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਘਰ ਦੇ ਅੰਦਰ ਕਈ ਥਾਵਾਂ ਦੇ ਉੱਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ। 24 ਜੁਲਾਈ ਨੂੰ ਸੜਦੇ ਘਰ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਜੋੜੇ ਅਤੇ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸੋਮਵਾਰ ਨੂੰ ਓਟਾਵਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕਰ ਦਿੱਤੀ ਕਿ ਪਰਿਵਾਰ ਦੇ ਸਾਰੇ 8 ਮੈਂਬਰਾਂ ਦੀ ਮੌਤ ਗੋਲੀਬਾਰੀ ਦੇ ਜ਼ਖਮਾਂ ਦੇ ਨਾਲ ਹੋਈ ਹੈ ਤੇ ਇਸ ਘਟਨਾ ਨੂੰ ਸ਼ੱਕੀ ਕਤਲ ਆਤਮ ਹੱਤਿਆ ਵਜੋਂ ਸ਼੍ਰੇਣੀਬੰਧ ਜਿਹੜਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਪਾਲਤੂ ਜਾਨਵਰ ਅੱਗ ਦੇ ਵਿੱਚ ਮਰ ਗਏ। ਦਾ ਡੈਟਰੋਇਟ ਨਿਊਜ਼ ਅਤੇ ਦਾ ਹਾਲੈਂਡ ਸੈਂਟੀਨੈਲ ਦੇ ਜਿਹੜਾ ਅਨੁਸਾਰ ਮੈਂਡੀ ਨੇ 2024 ਦੇ ਵਿੱਚ ਰੈਡਿਟ ਉੱਤੇ ਜਿਹੜਾ ਸੀ ਮੈਂਡਿਊਕ 1179 ਯੂਜ਼ਰ ਨੇਮ ਹੇਠ ਆਈਡੀ ਦੇ ਆਪਣੇ ਵਿਆਹ ਦੇ ਬਾਰੇ ਪੋਸਟ ਕੀਤਾ ਸੀ। ਪੋਸਟਾਂ ਦੇ ਵਿੱਚ ਮੈਂਡੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਨੂੰ ਇੱਕ ਇੰਟਰਨ ਦੇ ਵਜੋਂ ਕੰਮ ਕਰਦੇ ਸਮੇਂ ਮਿਲੀ ਸੀ ਤੇ ਉਸ ਸਮੇਂ ਦੇ ਉੱਤੇ ਕ੍ਰਿਸਟੋਫਰ ਉਸ ਤੋਂ ਵੱਡਾ ਸੀ ਤੇ ਤਲਾਕ ਹੋ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਇਕੱਠੇ ਜੀਵਨ ਬਿਤਾਇਆ ਤੇ ਬੱਚਿਆਂ ਦੀ ਪਰਵਰਿਸ਼ ਕੀਤੀ, ਮੈਂਡੀ ਨੇ ਦੋਸ਼ ਲਗਾਇਆ ਕਿ ਕ੍ਰਿਸਟੋਫਰ ਇੱਕ ਹੋਰ ਇੰਟਰਨ ਦੇ ਨਾਲ ਜੁੜ ਗਿਆ ਸੀ ਜੋ ਕਿ ਉਸੇ ਉਮਰ ਦਾ ਸੀ ਜਦੋਂ ਮੈਂਡੀ ਪਹਿਲੀ ਵਾਰ ਮਿਲੀ ਸੀ। ਬੱਚਿਆਂ ਦੀ ਖਾਤਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਲਿਖਿਆ ਕਿ ਉਹ ਤਲਾਕਸ਼ੁਦਾ ਸੀ ਤੇ ਮੇਰੇ ਤੋਂ ਵੱਡਾ ਸੀ। 10 ਸਾਲ ਅਤੇ 5 ਬੱਚਿਆਂ ਤੋਂ ਬਾਅਦ ਉਹ ਦੁਬਾਰਾ ਧੋਖਾ ਕਰ ਰਿਹਾ ਸੀ। ਇੱਕ ਇੰਟਰਨ ਦੇ ਨਾਲ ਉਹੀ ਉਮਰ ਜਿਸ ਉਮਰ ਦੇ ਵਿੱਚ ਮੈਂ ਇੱਕ ਇੰਟਰਨ ਸੀ। ਉਸਨੇ ਲਿਖਿਆ ਕਿ 1 ਸਾਲ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਉਸਨੂੰ ਅੰਤ ਦੇ ਵਿੱਚ ਅਹਿਸਾਸ ਹੋ ਗਿਆ ਕਿ ਉਸਨੂੰ ਆਪਣੇ ਪਤੀ ਦੇ ਕੰਮਾਂ ਦਾ ਬੋਝ ਨਹੀਂ ਚੁੱਕਣਾ ਚਾਹੀਦਾ। ਕਥਿਤ ਅਫੇਅਰ ਦੇ ਬਾਵਜੂਦ ਉਸਨੇ ਕਿਹਾ ਕਿ ਉਸਨੇ ਮੁੱਖ ਤੌਰ ਦੇ ਉੱਤੇ ਆਪਣੇ ਬੱਚਿਆਂ ਦੀ ਖਾਤਰ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਜਿੰਨੀ ਮੈਨੂੰ ਉਸ ਸਮੇਂ ਆਪਣੇ ਪਤੀ ਦੇ ਨਾਲ ਨਫ਼ਰਤ ਸੀ, ਓਨੀ ਹੀ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੀ ਸੀ। ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ 4.5 ਸਾਲ ਦੇ ਬਾਅਦ ਅਸੀਂ ਇੱਕ ਬਿਹਤਰ ਜਗ੍ਹਾ ਦੇ ਉੱਤੇ ਹਾਂ। ਹਾਲਾਂਕਿ ਅਸੀਂ ਅਜੇ ਵੀ ਰਿਸ਼ਤੇ ਨੂੰ ਸਿਹਤਮੰਦ ਰੱਖਣ ਦੇ ਲਈ ਸੰਘਰਸ਼ ਕਰਦੇ ਹਾਂ। ਉਸ ਦੇ ਵਿੱਚ ਹਮੇਸ਼ਾ ਕੁਝ ਗੰਭੀਰ ਕਮੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕੀਤਾ ਸੀ। ਉਹ ਇੱਕ ਜ਼ਹਿਰੀਲੇ ਪਰਿਵਾਰਕ ਮਾਹੌਲ ਦੇ ਵਿੱਚ ਵੱਡਾ ਹੋਇਆ ਜਿੱਥੇ ਹਰ ਚੀਜ਼ ਦੇ ਬਾਰੇ ਝੂਠ ਬੋਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਮੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਜੋੜੇ ਨੇ ਆਪਣੇ ਪਤੀ ਦੇ ਗੁਪਤ ਵਿਵਹਾਰ ਦਾ ਜਿਹੜਾ ਪਤਾ ਲੱਗਣ ਤੋਂ ਬਾਅਦ ਵਿਆਹੁਤਾ ਸਲਾਹ ਦੀ ਮੰਗ ਵੀ ਕੀਤੀ। ਇਕ ਹੋਰ ਪੋਸਟ ਦੇ ਵਿਚ ਉਸਨੇ ਆਪਣੇ ਪਤੀ ਨੂੰ ਅਫੇਅਰ ਦੇ ਬਾਰੇ ਪਤਾ ਲੱਗਣ ਤੇ ਧੱਕਾ ਦੇਣ ਦਾ ਵਰਣਨ ਕੀਤਾ। ਇਹ ਕਹਿੰਦੇ ਹੋਏ ਕਿ ਮਾਨਸਿਕ ਤੌਰ ਦੇ ਉੱਤੇ ਟੁੱਟ ਗਈ ਸੀ ਤੇ ਸਹਿਜ ਪ੍ਰਤੀਕਿਰਿਆ ਕੀਤੀ ਸੀ। ਉਸਨੇ ਲਿਖਿਆ ਕਿ ਜਦੋਂ ਉਹ ਹਾਲ ਹੀ ਦੇ ਵਿਚ ਦੁਬਾਰਾ ਕੁਝ ਗੁਪਤ ਕਰਦੇ ਫੜਿਆ ਗਿਆ ਸੀ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ਉਹ ਵਿਅਕਤੀਗਤ ਸਲਾਹ ਦੇ ਲਈ ਜਾਵੇ ਤੇ ਅਸੀਂ ਪਹਿਲੀ ਵਾਰ ਵਿਆਹ ਸਲਾਹ ਵੀ ਸ਼ੁਰੂ ਕੀਤੀ ਸੀ। ਇਹ ਸਭ ਬਹੁਤ ਉਲਝਣ ਵਾਲਾ ਹੈ ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸੰਬੰਧ ਅਸਲ ਦੇ ਵਿਚ ਬਹੁਤ ਵਧੀਆ ਨੇ। ਇਹ ਸਿਰਫ ਇਹੀ ਹੈ ਕਿ ਕਈ ਵਾਰ ਉਹ ਅਚਾਨਕ ਗੁਪਤ ਵਿਹਾਰ ਦੇ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੰਦਾ ਹੈ। ਜਾਂਚਕਰਤਾਵਾਂ ਨੇ ਆਖਰ ਚ ਖੁਲਾਸਾ ਕੀਤਾ ਹੈ ਕਿ ਕ੍ਰਿਸਟੋਫਰ ਕੈਰੋਲ ਕੀਵਿਜ਼ ਨੂੰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿਚ ਆਪਣੀ ਨੌਕਰੀ ਗੁਆਉਣੀ ਪਈ ਸੀ। ਉਸਨੇ ਸੰਗਠਨ ਦੇ ਵਿਚ ਸੇਲਜ਼ ਅਤੇ ਮਾਰਕੀਟਿੰਗ ਦੇ ਉਪ ਪ੍ਰਧਾਨ ਦੇ ਵਜੋਂ ਕੰਮ ਕੀਤਾ ਸੀ। ਬੈਂਕਿੰਗ ਤੇ ਬੀਮਾ ਖੇਤਰਾਂ ਦੇ ਵਿਚ ਕੰਮ ਕਰਨ ਤੋਂ ਬਾਅਦ ਮੈਂਡੀ ਨੇ ਗ੍ਰੈਂਡ ਹੈਵਨ ਏਰੀਆ ਪਬਲਿਕ ਸਕੂਲਜ਼ ਡਿਸਟ੍ਰਿਕਟ ਦੇ ਵਿਚ ਇਕ ਬਦਲ ਅਧਿਆਪਕ ਦੇ ਵਜੋਂ ਕੰਮ ਕੀਤਾ। ਇਕ ਪੀਣ ਵਾਲੇ ਪਦਾਰਥ ਕੰਪਨੀ ਦੇ ਵਿਚ ਮੁਲਾਕਾਤ ਤੋਂ ਬਾਅਦ ਇਸ ਜੋੜੇ ਨੇ ਅਗਸਤ 2009 ਦੇ ਵਿਚ ਵਿਆਹ ਕਰਵਾ ਲਿਆ ਤੇ ਉਹ ਉਸਦੀ ਮੌਤ ਤੋਂ ਪਹਿਲਾਂ ਲਗਭਗ 17 ਸਾਲ ਇਕੱਠੇ ਰਹੇ ਸਨ। ਕਿਆ ਬਾਤਾਂ ਜੀ, ਮੁਹੱਬਤ ਦੀ ਗੱਲ ਹੈ, ਕਿਆ ਬਾਤ ਹੈ, ਇਕ ਦੂਸਰੇ ਨੂੰ ਤੇ ਬੱਚਿਆਂ ਨੂੰ ਕਤਲ ਕਰ ਮਾਰਿਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਦੇ ਲਈ $550 ਕਰੋੜ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਹ ਮਾਮਲੇ ਬੜੇ ਪੁਰਾਣੇ ਨੇ, ਫਸੇ ਹੋਏ ਨੇ ਤੇ ਹੁਣ ਉਹਨਾਂ ਨੂੰ ਇਹ ਸ਼ੋਰ ਹੋ ਗਿਆ ਕਿ ਅਸੀਂ ਲੂਜ਼ ਕਰਾਂਗੇ ਭਾਈ ਇਹ ਕੇਸ ਜੌਨਸਨ ਐਂਡ ਜੌਨਸਨ ਵਾਲਿਆਂ ਨੂੰ, ਤੇ ਉਹਨਾਂ ਨੇ ਹੁਣ ਇਹੀ ਰੱਖਿਆ ਕਿ ਇਹਦੇ ਨਾਲੋਂ ਵਧੀਆ ਕਿ ਤੁਸੀਂ ਸਮਝੌਤੇ ਕਰ ਲਓ ਮੁਕੱਦਮਿਆਂ ਦੇ ਉੱਤੇ ਤੇ ਚੰਗੇ ਰਹਿ ਜਾਓਗੇ। ਇਹਨਾਂ ਮੁਕੱਦਮਿਆਂ ਦੇ ਵਿੱਚ ਵਿਸਤਾਰ ਦੇ ਨਾਲ ਖਬਰ ਹੈ ਦੋਸਤੋ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਜਿਹੜੇ ਨੇ ਅੰਡਾਸ਼ਯ ਯਾਨੀ ਕਿ ਓਵੇਰੀਅਨ ਦੇ ਕੈਂਸਰ ਦਾ ਕਾਰਨ ਜਿਹੜਾ ਬਣਦੇ ਨੇ, ਜਿਵੇਂ ਕਿ ਆਪਣੇ ਗੁਪਤ ਅੰਗਾਂ ਦੀ ਗੱਲ ਹੈ, ਜਦੋਂ ਉਹਨਾਂ ਦੇ ਉੱਤੇ ਯੂਜ਼ ਕਰਦੇ ਹਾਂ ਤੇ ਉਹ ਜਿਹੜਾ ਇਹਦਾ ਕੈਂਸਰ ਦਾ ਕਾਰਨ ਬਣਦੇ ਆ, ਇਹ ਕੇਸ ਚੱਲੇ ਨੇ। ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖਤਮ ਕਰਨਾ ਹੈ, ਜਿਸਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ। ਇਹ ਕੰਪਨੀ ਜਿਹੜੀ ਹੈ ਆਪਣੇ ਜੌਨਸਨ ਐਂਡ ਜੌਨਸਨ ਪਾਊਡਰ ਆਪਣੇ ਇੰਡੀਆ ਦੇ ਵਿੱਚ ਵੀ ਆਉਂਦਾ ਰਿਹਾ, ਆਉਂਦਾ ਹੁਣ ਵੀ ਆਉਂਦਾ ਹੋਵੇਗਾ। ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਜਿਹੜਾ ਟੈਲਕ ਆਧਾਰਿਤ ਉਤਪਾਦਾਂ ਦੇ ਕਾਰਨ ਕੈਂਸਰ ਹੋਇਆ ਤੇ ਉਸਨੇ ਆਪਣੇ ਵਿਆਪਕ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ 'ਚ ਬਦਲਾਅ ਕੀਤਾ ਹੈ। ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖਰਕਾਰ ਖਤਮ ਕਰਨ ਦੇ ਲਈ ਸਮਝੌਤਾ ਕਰਨ ਦੇ ਲਈ ਤਿਆਰ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ ਜੋ ਟੈਲਕ ਦੇ ਨਾਲ ਜੁੜੇ ਬਾਕੀ ਰਹਿੰਦੇ ਜਿਹੜੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਨੇ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ $330 ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਟੇਟ ਅਤੇ ਸੰਘੀ ਅਦਾਲਤਾਂ ਦੇ ਵਿਚ ਓਵੇਰੀਅਨ ਕੈਂਸਰ ਦੇ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਦੇ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ। ਹਾਸ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਦੇ ਵਿਚ ਆਖਰਕਾਰ ਜਿੱਤ ਹਾਸਲ ਕਰ ਲੈਂਦੀ ਹੈ, ਜਿਵੇਂ ਕਿ ਅਦਾਲਤ ਦੇ ਵਿਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਦੇ ਵਿਚ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ ਕੰਪਨੀ ਨੂੰ ਇਸ ਮਾਮਲੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੇ ਕਰਨਾ ਚਾਹੁੰਦੇ ਨੇ, ਤੇ ਜੌਨਸਨ ਐਂਡ ਜੌਨਸਨ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਤੇ ਉਪਕਰਨ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਦੇ ਉੱਤੇ ਧਿਆਨ ਕੇਂਦਰਿਤ ਰੱਖਣ ਦੇ ਵਿਚ ਮਦਦ ਕਰੇਗਾ। ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰੀ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਦੇ ਨਾਲ ਜੁੜੀ ਜ਼ਿੰਮੇਵਾਰੀ ਹੈ। ਕੇਨਵਿਊ ਜਿਸ ਦੇ ਕੋਲ ਬੈਂਡ ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, 2022 ਦੇ ਵਿਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇਕ ਅਲੱਗ ਕੰਪਨੀ ਬਣਾ ਦਿੱਤੀ ਗਈ ਸੀ ਕਿਉਂਕਿ ਬਦਨਾਮੀ ਬਹੁਤ ਹੋਈ। ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਦੇ ਖਿਲਾਫ਼ ਮੁਕੱਦਮੇ 2009 ਦੇ ਸ਼ੁਰੂ ਦੇ ਵਿਚ ਹੀ ਸ਼ੁਰੂ ਹੋ ਗਏ ਸਨ। ਜੁਲਾਈ ਦੇ ਸ਼ੁਰੂ ਦੇ ਵਿਚ ਇਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ ਜਦੋਂ ਉਸਨੇ ਸਵਾਲ ਉਠਾਇਆ ਕਿ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਸਾਬਤ ਕਰ ਸਕਦੇ ਨੇ ਕਿ ਟੈਲਕ ਉਹਨਾਂ ਦੇ ਯਾਨੀ ਕਿ ਜਿਹੜਾ ਪਾਊਡਰ ਹੈ ਓਵਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ। ਟੈਲਕ ਇੱਕ ਕੁਦਰਤੀ ਖਣਿਜ ਹੈ ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਤੇ ਹਾਈਡਰੋਜਨ ਤੋਂ ਬਣਾਇਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਦੇ ਵਿੱਚ ਕੀਤੀ ਜਾਂਦੀ ਹੈ। ਕੰਪਨੀ ਨੂੰ ਉਹਨਾਂ ਖਪਤਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ ਐਸਬੈਸਟਸ ਦੀ ਮਿਲਾਵਟ ਦੇ ਕਾਰਨ ਜਿਹੜਾ ਸੀ ਕੈਂਸਰ ਦਾ ਕਾਰਨ ਬਣੇ ਨੇ। ਟੈਲਕ ਧਰਤੀ ਤੋਂ ਕੱਢਿਆ ਜਾਂਦਾ ਤੇ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਤੇ ਐਸਬੈਸਟਸ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ ਵਾਰ ਇਨਕਾਰ ਕੀਤਾ ਤੇ ਆਪਣੇ ਤਾਜ਼ਾ ਐਲਾਨ ਵਿੱਚ ਕਿਹਾ, ਸਟੱਡੀ ਦਿਖਾਉਂਦਾ ਹੈ ਜੋ ਅਧਿਐਨ ਦਿਖਾਉਂਦੇ ਨੇ ਕਿ ਟੈਲਕ ਸੁਰੱਖਿਅਤ ਹੈ, ਇਸ ਦੇ ਵਿੱਚ ਐਸਬੈਸਟਸ ਨਹੀਂ ਹੁੰਦਾ ਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ। ਇਹ ਐਲਾਨ ਅਮਰੀਕਾ ਦੇ ਵਿੱਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ 2 ਸਾਲ ਤੋਂ ਵੱਧ ਸਮੇਂ ਦੇ ਬਾਅਦ ਕੀਤਾ ਗਿਆ ਸੀ। ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਦੁਨੀਆ ਭਰ ਦੇ ਵਿੱਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਜਿਹੜਾ ਫੈਸਲਾ ਕੀਤਾ ਹੈ। ਲਓ ਦੋਸਤੋ, ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਖਬਰਾਂ ਦੇ ਵਿੱਚੋਂ ਵੀ ਲੱਭਦਾ ਹੈ, ਅਪਡੇਟ ਰਹਿੰਦੀ ਹੈ ਜੀ ਕੀ ਕੁਝ ਦੁਨੀਆਂ ਦੇ ਉੱਤੇ ਵਾਪਰ ਰਿਹਾ। ਤੇ ਇੱਥੇ ਹੀ ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀ ਦੁਨੀਆਂ ਦੇ ਹਾਲਾਤ ਜੋ ਕੁਝ ਜਿੱਥੇ ਵੀ ਵਾਪਰ ਰਿਹਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। 2-4 ਮਿੰਟ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਤੇ ਦੋਸਤੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਸੁਨੇਹੇ ਆਏ ਨੇ ਜੀ, ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੰਖੇਪ ਦੇ ਵਿੱਚ ਹੀ ਲਵਾਂਗਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਜਿਸ ਦੇ ਵਿੱਚ ਜ਼ਿਕਰ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਸੁਨੇਹਾਂ ਦਾ, ਹਾਂਜੀ ਲੱਭ ਗਏ ਜੀ, ਲੱਭ ਗਏ ਜੀ। ਸਭ ਤੋਂ ਪਹਿਲਾਂ ਸੁਨੇਹੇ ਖਬਰਾਂ ਦੇ ਉੱਤੇ ਬਹੁਤ ਸਾਰੇ ਸੁਨੇਹੇ ਭੇਜੇ ਨੇ ਗੁਰੀਮਾਨ ਬਾਈ ਜੀ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ ਨਾਲ। ਗੁਰੀਮਾਨ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸ਼ਾਇਦ ਇੱਥੇ ਸੁਨੇਹੇ ਸ਼ਾਇਦ ਇੱਧਰ ਉੱਧਰ ਹੋਏ ਨੇ ਜੀ, ਦੂਸਰੇ ਪਾਸੇ ਲੱਭਣੇ ਪੈਣੇ। ਚਲੋ ਇੱਧਰੋਂ ਦੇਖ ਲੈਂਦੇ ਹਾਂ ਤੇ ਉੱਧਰ ਸੁਨੇਹੇ ਥੋੜੇ ਦੇਖ ਰਹੇ ਨੇ ਜੀ। ਹਾਂਜੀ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰਿਆਂ ਨੂੰ, ਪਿਆਰਿਆਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਇਸੇ ਤਰ੍ਹਾਂ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਇਕਬਾਲ ਮਾਂਗੜੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰ ਜੀ ਤੇ ਸ਼ੰਮੀ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਆਪਣੇ ਜਗਸੀਰ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਮਿੱਠੂ ਬਾਈ ਜੀ ਜੁੜੇ ਹੋਏ ਨੇ, HS ਮਿੱਠੂ ਬਾਈ ਜੀ ਕਹਿੰਦੇ ਨੇ ਕਿ ਤਲਵਾੜੇ ਤੋਂ ਭੁਪਿੰਦਰ ਭਾਜੀ ਅੱਜ ਬਹੁਤ ਬਹੁਤ ਸਮਾਰਟ ਲੱਗ ਰਹੇ ਹੋ ਜੀ, ਸ਼ੁਕਰੀਆ ਜੀ। ਮੈਂ ਕਿਹਾ ਅੱਜ ਬਿੰਦਰ ਰੱਖਿਆ ਬਣ ਕੇ ਦੇਖਦੇ ਹਾਂ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ, ਮੁਹੱਬਤ ਭੇਜੀ ਹੈ। ਜਸਵਿੰਦਰ ਕੌਰ ਜੀ ਲਿਖਦੇ ਨੇ ਆਪਣੇ ਮਲੇਰਕੋਟਲੇ ਤੋਂ, ਭੁਪਿੰਦਰ ਜੀ ਕਾਲ ਲੈ ਲਓ ਹੁਣ ਆ ਰਹੀਆਂ ਨੇ ਜੀ। ਤੇ ਗੁਰੀਮਾਨ ਬਾਈ ਜੀ ਕਹਿੰਦੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਰਾਜਾ ਸੈਣੀ ਜੀ ਸਤਿ ਸ਼੍ਰੀ ਅਕਾਲ ਤੇ ਓਬਜੈਕਸ਼ਨ ਮਾਈ ਲੋਰਡ ਕਹਿੰਦੇ ਨੇ ਜਸਵਿੰਦਰ ਕੌਰ ਜੀ। ਤੇ ਗੁਰੀਮਾਨ ਜੀ ਭੁਪਿੰਦਰ ਭਾਜ ਜੀ ਸਤਿ ਸ਼੍ਰੀ ਅਕਾਲ, ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਸ਼ੰਮੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਜਸਵਿੰਦਰ ਕੌਰ ਜੀ ਕਹਿੰਦੇ ਆ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ, ਤੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲੇ ਵਾਲੇ ਜੱਸੀ ਜੀ ਕਹਿੰਦੇ ਭਾਰਜਵੀਰ ਜੀ ਨੂੰ ਸ਼ੇਅਰ ਕਰਿਓ ਜਾਂ ਮੈਨੂੰ ਕਾਲ ਕਰਨਾ ਜਦੋਂ ਵਿਹਲੀ ਹੋ ਗਈ ਲਾਈਨ ਜੀ। ਜ਼ਰੂਰ ਜੀ। ਤੇ ਰਾਜਨ ਸੈਣੀ ਸਾਹਿਬ ਲਿਖਦੇ ਆ, ਜਸਵਿੰਦਰ ਜੀ ਲਿਖਦੇ ਨੇ ਕਿ ਰਾਜਨ ਭਾਜੀ ਬਹੁਤ ਹੀ ਖੂਬ ਗੱਲਬਾਤ ਤੁਹਾਡੀ। ਜਸਵਿੰਦਰ ਕੌਰ ਜੀ ਲਿਖਦੇ ਆ ਸ਼ੰਮੀ ਭਾਜੀ ਤਵਾ ਲਾ ਗਏ ਰਾਜਨ ਭਾਜੀ ਤੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਿਕਰ ਨਹੀਂ ਕਰਨਾ, ਹੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਰਾਜਨ ਜੀ। ਤੇ ਰਾਜਨ ਜੀ ਕਹਿੰਦੇ ਆ ਜੱਸੀ ਚਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਲਿਖਦੇ ਨੇ ਸ਼ੁਕਰੀਆ ਉਸਤਾਦ ਜੀ, ਮਾਣ ਹੈ ਉਸਤਾਦ ਤੇ ਜੀ। ਤੇ ਗੁਰੀ ਮਾਨਵੀਰ ਜੀ ਸਤਿ ਸ਼੍ਰੀ ਅਕਾਲ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ। ਤੇ ਗਿਆਨ ਗੁਰੂ ਸੁਰਤ ਧੁਨ ਚੇਲਾ, ਸੈਣੀ ਸਾਹਿਬ ਲਿਖਦੇ ਨੇ। ਜਸਵਿੰਦਰ ਕੌਰ ਜੀ ਕਹਿੰਦੇ ਕਾਲੇ ਪਾਣੀ ਉਹ ਮੋੜ ਨੇ,

ਦੱਸ ਕੇ ਆਲੇ ਕਹਿੰਦੇ ਜੀ, ਫਸ ਕੇ ਫਸ ਗਏ ਦੱਸ ਕੇ ਡਸ ਕੇ ਆਲੇ, ਕਿਆ ਬਾਤ ਹੈ ਜੀ। ਗੁਰੀਮਾਨ ਕਹਿੰਦੇ ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਮਨਦੀਪ ਜੱਸੀ ਜੀ ਕਹਿੰਦੇ ਆ ਮਰ ਗਏ ਮਿਰਜੇ, ਤੇ ਰਾਜਨ ਸਿੰਘ ਸਾਹਿਬ ਦੇ ਨਹੀਂ ਮੁਕੱਦਰ ਵੀਰ ਜੀ ਤੁਹਾਨੂੰ ਪਤਾ ਹੀ ਨਹੀਂ ਚੇਲੇ ਪੜਨ ਦੇ ਵਿੱਚ ਕਿੰਨੇ ਫਾਇਦੇ ਨੇ, ਚੰਗਾ ਕਰੋ ਮਾੜਾ ਕਰੋ ਤੇ ਆਪੇ ਭਾਰ ਜਿਹੜਾ ਗੁਰੂ ਚੁੱਕ ਲੈਂਦਾ ਹੈ ਜੀ। ਗੁਰੀਮਾਨ ਜੀ ਕਹਿੰਦੇ ਮਨਦੀਪ ਬਾਈ ਜੀ ਸਤਿ ਸ਼੍ਰੀ ਅਕਾਲ, ਤੇ ਗੁਰੀਮਾਨ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੱਸੀ ਬਾਈ ਜੀ ਨੇ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਆ ਸਾਡਾ ਗੁਰੂ ਤਾਂ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਹੈ, ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਦੇ ਵਾਹ ਮੁਕੱਦਰ ਵੀਰ ਜੀ ਵਾਹ ਜੀ। ਗੁਰੀਮਾਨ ਜੀ ਮਨਦੀਪ ਬਾਈ ਮੁਕੱਦਰ ਬਾਈ ਦੀ ਗਲਾਸੀ ਹਲੇ ਲਈ ਨਹੀਂ ਲੱਗਦਾ ਜੀ, ਹਾਲੇ ਲਾਈ ਨਹੀਂ ਲੱਗਦੀ। ਮੁਕੱਦਰ ਜੀ ਕਹਿੰਦੇ ਜੱਸੀ ਜੀ ਕਹਿੰਦੇ ਆ ਗੁਰੀਮਾਨ ਸਾਹਿਬ ਮੈਨੂੰ ਤਾਂ ਖੁੱਲਾ ਲੱਗਦਾ ਹੈ ਜੀ ਕੰਮ। ਗੁਰੀਮਾਨ ਜੀ ਸ਼ੇਰ ਕਿਹੜਾ ਬਾਈ, ਲੋਇਨ ਜਾਂ ਟਾਈਗਰ ਜੀ, ਹਾਂਜੀ ਦੱਸੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਉਹਨਾਂ ਵਾਪਸ ਭੇਜੀ ਹੈ। ਜਸਵਿੰਦਰ ਜੀ ਕਹਿੰਦੇ ਆ ਬਹੁਤ ਨਾ ਇਨਸਾਫੀ ਠਾਕੁਰ, ਤੇ ਗੁਰੀਮਾਨ ਜੀ ਕਹਿੰਦੇ ਮੁਕੱਦਰ ਬਾਈ ਮੈਂ ਸਾਡੀ ਭਾਈ ਮਾਂ ਨੂੰ ਦੱਸਦਾ ਭਾਬੀ ਮਾਂ ਨੂੰ ਦੱਸਦਾ ਬਈ ਪਤਾ ਨਹੀਂ ਕਿਹਦੀ ਗੱਲ ਕਰਦਾ ਰਹਿੰਦਾ ਇਹ। ਅੱਗੇ ਲਿਖਦੇ ਨੇ ਪਿਆਰ ਵਰਗਾ ਬਾਈ ਰਿਸ਼ਤਾ ਕੋਈ ਨਹੀਂ ਹੈ, ਤੇ ਮਨਦੀਪ ਜੱਸੀ ਕਹਿੰਦੇ ਨਾਲੇ ਕਹਿੰਦੇ ਐ ਮੋਢੇ ਤੇ ਸਿਰ ਰੱਖਣਾ ਨਾਲੇ ਵਾਅਦਿਆਂ ਤੋਂ ਮੁਕਰੀ। ਰਾਜਨ ਜੀ ਮਤਲਬ ਦੋ ਕਿਰਦਾਰ ਨੇ, ਇੱਕ ਦੋਸ਼ੀ ਤੇ ਇੱਕ ਪੱਖ ਦਾ ਦੇਖਣਾ ਪੈਣਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਤੇ ਨਾਲ ਕਹਿੰਦੇ ਨੇ ਇਰਾਦਿਆਂ ਤੋਂ ਮੁਕਰੀ ਕੱਲੀ ਕੱਲੀ ਜਵਾਬ ਚਾਹੀਦਾ, ਕੱਲਾ ਕੱਲਾ ਤੇ ਜਵਾਬ ਚਾਹੀਦਾ, ਤੇਰੇ ਲਾਰਿਆਂ ਦਾ ਹਿਸਾਬ ਚਾਹੀਦਾ। ਰਾਜਨ ਸਾਹਿਬ ਸਿੰਘ ਦੇ ਮਨਦੀਪ ਜੱਸੀ ਵੀਰ ਜੀ ਕੇਸ ਉਲਝਦਾ ਜਾ ਰਿਹਾ ਜੀ, ਹੱਸ ਰਹੇ ਨੇ। ਗੁਰੀਮਾਨ ਜੀ ਦੇ ਮੈਨੂੰ ਤਾਂ ਲੱਗਿਆ ਨਹੀਂ ਲਈ ਲਾਈ ਗਲਾਸੀ, ਪਰ ਤੁਹਾਡੀ ਇਮਾਨਦਾਰੀ ਨੂੰ ਸਲਾਮ ਹੈ ਕਹਿੰਦੇ ਜੀ। ਸੈਣੀ ਜੀ ਕੇਸ ਫਸਦੇ ਜਾ ਰਹੇ ਨੇ ਜੀ ਕਹਿੰਦੇ ਗੁਰੀਮਾਨ ਜੀ, ਤੇ ਆਪਣੇ ਜੱਸੀ ਜੀ ਲਿਖਦੇ ਆ ਮਨਦੀਪ ਜੱਸੀ ਬਾਈ ਜੀ ਇਹਦੇ ਚ ਗੁਰੂ ਚੇਲਾ ਕਿੱਥੇ ਆ ਜੀ, ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ ਰਿਕਾਰਡ ਦੇ ਵਿੱਚੋਂ ਕੱਢੀਆਂ ਜਾਣ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ। ਗੁਰੀਮਾਨ ਜੀ ਕਹਿੰਦੇ ਗੀਤ ਬਾਈ ਪੂਰਾ ਸੁਣਾਵੇਗਾ, ਤੇ ਜੀ ਜਨਾਬ ਰਾਜਨ ਜੀ ਜੱਸੀ ਜੀ ਲਿਖਦੇ ਆ, ਜਸਵਿੰਦਰ ਜੀ ਲਿਖਦੇ ਆ ਸਹੀ ਕਿਹਾ ਜੱਸੀ ਵੀਰ, ਅੱਜ ਰਜਿੰਦਰ ਵੀਰ ਜੀ ਨਹੀਂ ਤਾਂ ਯਾਦ ਕਰਵਾ ਦਿਓ। ਗੁਰੀਮਾਨ ਜੀ ਕਹਿੰਦੇ ਬਾਈ ਧੱਕਾ, ਗੁਰੂ ਜੀ ਕਹਿੰਦੇ ਆ ਕਿਆ ਬਾਤਾਂ, ਧਾਮੀ ਸਾਹਿਬ ਦੀਆਂ ਇਹ ਗੀਤ ਅੱਜ ਵੀ ਯਾਦਾਂ ਦੇ ਵਿੱਚ ਤਾਜ਼ੇ ਨੇ। ਪੰਜਾਬ ਸਰਕਾਰ ਤਾਂ ਹਰ ਰੋਜ਼ ਕਹਿੰਦੇ ਮੁੱਕਦੀ ਹੈ, ਤੇ ਸੈਣੀ ਸਾਹਿਬ ਤੁਹਾਨੂੰ ਨਹੀਂ ਛੱਡਦਾ ਅੱਜ ਜੀ ਬਾਈ, ਨਾਲ ਲਿਖਿਆ ਕਿ ਰਜਿੰਦਰ ਕੁਮਾਰ ਜੀ ਦਾ ਜੀ ਕਹਿੰਦੇ ਮੁਕੱਦਰ ਜੀ ਸੈਣੀ ਸਾਹਿਬ ਜੀ ਦੀ ਗੱਲ ਸਹੀ ਹੈ, ਤੁਹਾਡੇ ਤੇ ਕੇਸ ਹੋ ਜਾਣਾ ਵਾ ਹੈਗਾ, ਕਹਿੰਦੇ ਤੁਸੀਂ ਆ ਕੇ ਟੋਪਿਕ ਬਦਲ ਦਿੰਦੇ ਆ ਜੀ। ਮਨਦੀਪ ਜੱਸੀ ਜੀ ਕਹਿੰਦੇ ਚੁੱਪ ਕੀਤੀਏ ਚੁੱਪ ਚੁਪੀਤੀਏ ਨੀ, ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ, ਮਜ਼ਾ ਲੈਣਾ ਹੈ ਆਸ਼ਕੀ ਬੰਦਗੀ ਦਾ, ਉਹਦੇ ਨਫੇ ਨੁਕਸਾਨ ਨੂੰ ਛੇੜੀਏ ਨਾ, ਜਦੋਂ ਆਪਣੀ ਮੌਜ ਦੇ ਵਿੱਚ ਮਸਤ ਹੋਵਨ ਉਦੋਂ ਸਾਧ ਤੇ ਸਾਨ ਨੂੰ ਛੇੜੀਏ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਦਰਸਤ ਫਰਮਾਇਆ ਜੀ। ਗੁਰੀਮਾਨ ਜੀ ਕਹਿੰਦੇ ਬਾਈ ਜੀ ਬਥੇਰੇ ਲਵਜੂ ਗੁਰੂ ਬਣਦੇ ਰਹੇ ਹੈ। ਰਜਿੰਦਰ ਜੀ ਰਾਜ ਕਹਿੰਦੇ ਸ਼ੰਮੀ ਜੀ ਮੈਂ ਦਿਹਾੜੀ ਦੇ ਵਿੱਚ 10 ਵਾਰੀ ਸੁਣਦਾ ਜੀ ਇਹ ਗਾਣਾ ਬੱਚਿਆਂ ਕਰਕੇ। ਗੁਰੀਮਾਨ ਜੀ ਕਹਿੰਦੇ ਉਲਝ ਗਿਆ ਟਾਈਮ, ਅੱਖਾਂ ਅੱਗੇ ਹਨੇਰਾ ਆ ਗਿਆ ਮੁਕੱਦਰ ਬਾਈ ਦੇ, ਤੇ ਗੁਰੀਮਾਨ ਜੀ ਕਿਆ ਬਾਤਾਂ ਕਹਿੰਦੇ ਨੇ ਮੁਕੱਦਰ ਜੀ, ਤੇ ਜਦ ਮੁਸ਼ਕਲ ਬਣ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ, ਜੱਸੀ ਬਾਈ ਜੀ ਲਿਖਦੇ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸੁਖਦੇਵ ਮੁਨੀ ਨੇ ਭਾਗਵਤ ਸੁਣਾਈ ਹੈ ਜੀ, ਤੇ ਜਸਵਿੰਦਰ ਜੀ ਮਨਦੀਪ ਜੱਸੀ ਜੀ ਕਹਿੰਦੇ ਹੈ ਰਾਜਨ ਸੈਣੀ ਸਾਹਿਬ ਨੇ ਕਿਹਾ ਸੁਖਦੇਵ ਮਣੀ ਨੇ ਭਾਗਵਤ ਸੁਣਾਈ। ਔਜਲਾ ਸਾਹਿਬ ਕਹਿੰਦੇ ਮੁਕੱਦਰ ਤਾਂ 5-7 ਵਾਰ ਆਊਟ ਹੋ ਕੇ ਵੀ ਕਹਿੰਦੇ ਕਹਿ ਦਿੰਦਾ ਹੋਣਾ ਮੈਂ ਤਾਂ ਅਜੇ ਖੇਲਣਾ ਹੈ, ਤੇ ਮੁਕੱਦਰ ਜੀ ਕਹਿੰਦੇ ਜੱਸੀ ਭੈਣ ਜੀ ਜੀ ਜਦੋਂ ਮੈਂ ਖੇਡਦਾ ਹੁੰਦਾ ਸੀ ਸੱਚੀ ਦੱਸਦਾ ਤੁਹਾਨੂੰ ਕਿ ਬੈਟ ਤਾਂ ਮੇਰਾ ਹੁੰਦਾ ਸੀ ਤੇ ਬੋਲ ਵੀ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ, ਪਰ ਮੈਂ ਆਊਟ ਨਹੀਂ

ਹੁੰਦਾ। ਦੂਜੇ ਭੱਜ ਜਾਂਦੇ ਸੀ ਸੱਜਣ, ਆਹੋ ਜਦੋਂ ਬਾਰੀ ਨਹੀਂ ਦੇਣੀ ਤਾਂ ਅਗਲਿਆਂ ਨੇ ਭੱਜਣਾ ਹੀ ਹੈ, ਤੇ ਗੱਲ ਤਾਂ ਉਹੀ ਆ ਗਈ ਮੁਕੱਦਰ ਬਾਈ ਜੀ। ਮੁਕੱਦਰ ਜੀ ਕਹਿੰਦੇ, ਔਜਲਾ ਬਾਈ ਜੀ ਮੈਂ ਤਾਂ ਜਿਹੜਾ ਕਮੈਂਟ ਲਿਖਿਆ ਨਾ ਉੱਤੇ ਮੈਂ ਐਸ ਐਸ ਦਾ ਬੈਟ ਇਕੱਲਾ ਨਵਾਂ ਲਾਇਆ ਸੀ ਤੇ ਬੋਲ ਗਵਾ ਜਾਂਦੇ ਸੀ, ਬਾਕੀ ਸਾਰੇ ਸੱਜਣ ਭੱਜ ਜਾਂਦੇ ਸੀ ਤੇ ਫਿਰ ਮੈਂ ਕਹਿੰਦੇ ਲਿਆਉਂਦਾ ਸੀ। ਰਾਜਨ ਸੈਣੀ ਕਹਿੰਦੇ, ਸੈਣੀ ਸਾਹਿਬ ਕਹਿੰਦੇ, ਖੁਸਰੋ ਯੇ ਰਹਿਣ ਸੁਹਾਗ ਕੀ ਯੇ ਜੋ ਜਾਗੀ ਹੈ ਜਾਗੀ ਮੈਂ ਪੀਆ ਕੇ ਸੰਗ ਵਾਲੀ ਕਵਾਲੀ ਜੱਸੀ ਭੈਣ ਜੀ ਸੁਣਾ ਦਿਓ। ਮੁਕੱਦਰ ਸਿਆਂ ਤਾਂ ਹੀ ਕਹਿੰਦੇ, ਦੁਬਾਰੇ ਤੇਰੇ ਬਚਪਨ ਵਾਲੇ ਮਿਲੇ ਸਲੋਕ ਪੜ੍ਹਦੇ ਨੇ ਵੀਰਾ, ਮਨਦੀਪ ਜੱਸੀ ਜੀ ਕਹਿੰਦੇ ਆ ਜੀ, ਜੱਸੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ। ਲਓ ਦੋਸਤੋ, ਬਹੁਤ ਸਾਰੇ ਸੁਨੇਹੇ ਨੇ, ਪੜ੍ਹਨ ਲੱਗਿਆ ਤਾਂ ਕਾਫੀ ਸਮਾਂ ਲੰਘ ਜਾਣਾ, ਅੱਜ 3 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ। ਬਾਬਾ ਵਿਚਾਰਾ ਜੱਸੀ ਜੀ ਕਹਿੰਦੇ ਆ, ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਹੀਂ ਮੈਂ ਤਾਂ ਜੱਸੀ ਜੀ ਦੀ ਗੱਲ ਨੂੰ ਹੀ ਅੱਗੇ ਵਧਾਇਆ ਹੈ। ਤੇ ਇਸੇ ਤਰ੍ਹਾਂ ਲਓ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਬਹੁਤ ਲੰਬੀ ਲਿਸਟ ਹੈ, ਇੰਨੇ ਪਿਆਰ ਮੁਹੱਬਤ ਲਈ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ। ਟਰੰਪ ਆਉਂਦਾ ਨਹੀਂ ਕਹਿੰਦੇ, ਦੁਬਾਰਾ ਹੁਣ ਦੂਜਾ ਰੋਲਾ ਤਾਂ ਇਜ਼ਰਾਇਲ ਅਤੇ ਇਰਾਨ ਦਾ ਸੀ, ਟਰੰਪ ਧੱਕੇ ਨਾਲ ਆਪਣੇ ਸਿਪਾਹੀਆਂ ਨੂੰ ਮਰਵਾਉਣ ਲੱਗਿਆ ਹੋਇਆ ਹੈ ਕਹਿੰਦੇ, ਤੇ ਇਜ਼ਰਾਇਲ ਬੈਠਾ ਵੇਖੀ ਜਾ ਰਿਹਾ, ਇਹ ਲਿਖਦੇ ਨੇ ਗੁਰੀਮਾਨ ਬਾਈ ਜੀ। ਤੇ ਹੋਰ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ, ਜਿੰਨਾ ਮਰਜ਼ੀ ਸਮਝਾ ਲਵੋ ਜੀ, ਤੇ ਇਹਨਾਂ ਚੀਨੀ ਤਾਂ ਹਰ ਜਾਨਵਰ ਨੂੰ ਭੁੰਨ ਕੇ ਖਾ ਜਾਂਦੇ ਨੇ ਜੀ। ਬਿਲਕੁਲ ਹੈ ਜੀ, ਜਿਹੜੀ ਵੀ ਚੀਜ਼ ਉਹ ਹਿਲਦੀ ਹੈ ਉਹ ਚੱਕ ਦਿੰਦੇ ਆ, ਫੱਟੇ ਕੋਈ ਰਹਿਣ ਹੀ ਨਹੀਂ ਦਿੰਦੇ ਜੀ। ਤੇ ਲਓ ਦੋਸਤੋ, ਇਸਦੇ ਨਾਲ ਹੀ ਚੰਗਾ ਲੱਗਿਆ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇੰਨੀ ਕੀ ਸ਼ਮੂਲੀਅਤ ਦੇ ਨਾਲ ਮਾਫ਼ੀ ਮੰਗਦੇ ਹਾਂ ਤੁਹਾਡੇ ਨਾਲ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਨਵੀਆਂ ਬਾਤਾਂ, ਤੇ ਮਿਲਦੇ ਹਾਂ ਫਿਰ 9:30, ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਮਾਫ਼ੀ ਚਾਹਵਾਂਗਾ, ਤੇ ਗਲਤ ਬੋਲ ਕੇ ਹੋ ਗਿਆ ਉਹਦੇ ਲਈ ਵੀ ਗੁਸਤਾਖੀ ਮਾਫ਼ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਦੁਆਬਾ ਰੇਡੀਓ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਾਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਾਲ ਜੀ, ਤੁਹਾਡਾ ਸਵਾਗਤ ਹੈ।

ਵੇਖੋ ਤੁਸੀਂ ਸਾਕਾ ਜੱਲਿਆਂ ਦੇ ਬਾਗ ਦਾ ਹੋਇਆ ਸੀ ਜ਼ੁਲਮ ਉੱਥੇ ਖੂਨੀ ਰਾਗ ਦਾ ਊਧਮ ਜਿਹੇ ਜੋ ਦੇ ਉਡਵਾਰਾਂ

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸ ਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸ ਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया, तेरा कर इंज जाप।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ.

0: तेरे अंदर ऐ माँ तू वांग समंदर है, ऐ माँ तू वांग समंदर। तेरी बुक्कल निगड़ी लगदी है, तेरी बुक्कल निगड़ी लगदी है, सारी दुनिया इस चो लभदी है। तेरी बुक्कल निगड़ी लगदी है, सारी दुनिया इस चो लभदी है। महफूज हाँ तेरिया बाहां विच, महफूज हाँ तेरिया बाहां विच, तू छाए गर्म हवामां विच। महफूज हाँ तेरिया बाहां विच, तू छाए गर्म हवामां विच। तू मेरे लिए एक मंदर है, ऐ माँ तू वांग समंदर है, ऐ माँ तू वांग समंदर है, ऐ माँ तू वांग समंदर है। धन्यवाद जी।
1: प्राप्त जोत प्राप्त तो बाद हूँ मैं जिला शहीद भगत सिंह नगर दे शहर बंगा तो गुरलीन कौर नूं सदा देन जा रहा। वो आन ते अपनी जिहड़ी आ रचना साडे दुआबा रेडियो दे श्रोतियां दे नाल सांझी करन। गुरलीन कौर जी थोड़ा स्वागत है।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ 'ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਹੈ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ ਸਿਰਫ ਉਸ ਕੋਲ ਹੀ ਦੁੱਧ ਮੱਖਣ ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ। ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ। ਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: ਹਫ਼ਤਾ ਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

गया, एक अचंभा छा गया यह देख के।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜ ਜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ, ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ, ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿਰੇ ਜਾਂਦੀਆਂ, ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਏ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਏ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ, ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵਿ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰ ਜਾਨਾਂ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ।

0: ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ। ਖੂਨ ਪਸੀਨਾ ਵਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ

ये जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਇਹ ਸਾਸ ਕਦੇ।

ਬਣ ਦਾ ਸੀ ਹਮ ਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ, ਕਹਿੰਦਾ ਸੀ ਜੋ ਖਾਸ ਕਦੇ, ਪੱਲੇ ਮੇਰੇ ਦਰਦ ਵਿਛੋੜੇ।

बीते पल में याद कराता नहादा विश्वासिक दे।

चार चुफेरे ढूंढ जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ ਮੇ

0: سکدے. تھینک یو
1: سکھوندر کور جی دھنواد. ہوں میں سدا دین جا رہا جموں بستے سڈے شاعر ہرپجن سنگھ اپاشک جی نو. ہرپجن سنگھ اپاشک جی سڈی کامے پلند آدھے رہتے ہیں. اس بار وہ سارے وشیش سدے کے اتنے کسانی سنگھرش نہ جڑ کے اپنی ایک کوتا لے کے حاضر ہو رہے ہیں. ہرپجن سنگھ اپاشک جی تھا دوابا ریڈیو کے ہفتہ باری کبھی دربار نگاہ سواگت ہے جی.
2: شکریہ یاب صاحب. میری اج کی کوتا دیش کے کسانوں نو سمرپت ہے. کار تے آگ انداتا سڑکاں تے آیا ہے. بھارتی کسان بھارت مان دا جایا ہے. کار تے آگ انداتا سڑکاں تے آیا ہے. بھارتی کسان بھارت مان دا جایا ہے. ایمانداری نال اپنا فرض نبھایا ہے. منکا بہا کے مٹی چو سونا اگایا ہے. آئی کرانتی ہرا انقلاب لے آیا ہے. پر دتے ان پنڈار آتم نرپر بنایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. اج انداتا لاچار ہو گیا ہے. کالے قانوناں دا شکار ہو گیا ہے. نندنی نردئی سرکاری ویوہار ہو گیا ہے. لاٹھیاں بچھاراں کٹ مار اتیا چار ہو گیا ہے. پونیاں پتیاں لئی ڈاڈا پیار ہو گیا ہے. نرا اہنگ ہوند خاطر پیچا پھسایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. دیش دے کساناں نوں ادھر ادھر نہ پٹکاو. بنا کارن بے لوڑی بیٹھکاں نہ لمکاو. دیش بھگتاں تے دیش تروہی لیبن نہ لاو. ایویں کسان ایکتا نہ ازماو. کرسانی کردے کساناں دا نہ دھیان وٹاو. دور کرو سب سنسے شنکیاں چو نہ پھساو. دیش بھگتاں نوں پمبل پوسیاں چو پایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. یتن ہو رہا ہے کسان ایکتا توڑن دا. حق دی لڑائی دا رخ موڑن دا. سماجک ورودی تتاں نوں صفاں چ جوڑن دا. نرول کسان اندولن نوں پراتاں خطیاں چ پھوڑن دا. سیانے کساناں نے سترکتا ساودھانی نوں اپنایا ہے. کار تیاگ انداتا سڑکاں تے آیا ہے. بھارتی کسان بھارت ماں دا جایا ہے. بھارتی کسان بھارت ماں دا جایا ہے.
1: ریڈیو دے پیارے سروتیو ہرپجن سنگھ اپاشک جی دی رچنا تو بعد ہوں میں کبھی دربار دے انت دے وچ سدا دین جا رہا پٹیالہ واسطے سڈے گیتکار شاعر ہردیپ سنگھ دیپ جی نو. ہردیپ سنگھ دیپ جی پنجابی دے بہت ودیہ گیتکار نے جنہاں دے لکھے ہوئے گیتاں نو پنجابی دے بہت سارے گائکاں نے گایا ہویا ہے. وہ اپنی جیڑی ہے سڈے وشیش سدے دے اتنے رچنا لے کے اج دے کبھی دربار دے وچ حاضر ہو رہے ہیں. اس رچنا دے وچ جتھے وہ کسان سنگھرش کی حمایت کرن جا رہے ہیں اتنے دلی کی جیڑی مودی کی حکومت ہے دلی کی جیڑی کیندری سرکار ہے اس نو جیڑی ہے چیتاونی بھی دے رہے ہیں کہ وہ کسان گھول دے نال کوئی بھی دگا نہ کماؤن تے کسان گھول نو جیڑا ہے اس دیاں منگاں نو منن تے آس کردے ہاں کہ ہردیپ دیپ جی دی رچنا نو تسی پسند کرو گے. ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਓ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਕਿ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ ਸਹੀ।
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1 ਤੋਂ ਲੈ ਕੇ 10 ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ
0: ਕਿ
1: ਬਿਲਕੁਲ
0: ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੈ,
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ ਹੈ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ ਨਹੀਂ।
1: ਰਹਿ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਂਦੀ ਹੈ,
0: ਤੋਂ ਗੱਡੀ ਲੀਹ ਤੇ ਆ ਗਈ ਹੈ
1: ਫਿਰ
0: ਫਿਰ
1: ਤਾਂ
0: ਤੋਂ
1: ਆ ਗਿਆ।
0: ਬਾਅਦ
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ।
0: ਜੀ ਜੀ
1: ਜਸਟ
0: ਜੀ
1: ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
0: ਇਹਦਾ
1: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ,
1: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ,
0: ਵਾਹ ਜੀ ਵਾਹ,
1: ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: ਠੀਕ ਹੈ,
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ ਡਿਸਕਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀ। ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ ਠੀਕ
1: ਕਿ ਬਣਨਾ ਹੈਗਾ, ਮੈਡੀਕਲ ਲੈ
0: ਜੀ
1: ਲਈ
0: ਜੀ
1: ਨਾਲ, ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਔਰ
1: ਉਦੋਂ।
0: ਕਿਆ ਬਾਤ ਹੈ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਾਤ ਹੈ,
1: ਵੇਲੇ ਮਤਲਬ
0: ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਹੈ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ।
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
0: ਕਿਆ ਬਾਤ ਹੈ,
1: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ
1: ਪਤਾ ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ

0: ਸੈਲਫ ਜਿਹੜਾ ਸਸਟੇਨੇਬਲ ਹੈਗਾ ਕੁਛ ਹੈ, ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ,
1: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ
0: ਨਹੀਂ ਹਮਾਰੀ
1: ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀ, ਕੋਸ਼ੀਅਸ ਹੋ ਜਾਂਦੇ ਬਿਲਕੁਲ। ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ,
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਦੇਣਾ,
0: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਉਹ ਤੋਂ ਕਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਟ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ,
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ ਕਿ
1: ਹਾਂਜੀ
2: ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ,
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ,
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ, ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ,
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ ਕੋਰਸ ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ, ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ,
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ, ਹਾਂਜੀ ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ
2: ਤਾਂ
1: ਜੀ,
2: ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ,
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ, ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ,
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ,
2: ਹਾਂਜੀ,
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ ਆ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ,
2: ਲਈ, ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ,
2: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ಪಾಪಾ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਤੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ.
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ.
2: ਹਾਂ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ?
1: ਜੀ,
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
2: ਹਾਂਜੀ ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਉਹਨਾਂ ਦਾ ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ-ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਕੋਈ ਪੀੜੀ ਚੱਲ ਰਹੀ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਉਹ ਅਟਲ ਹੈ ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰਦੇ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ
1: ਬਿਲਕੁਲ
2: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ
1: ਜੀ
2: ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ। ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ, ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ
1: ਆ,
2: ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
1: ਕਿ
2: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ ਹੈ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ

0: ਚਲੋ ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ
0: ਜੇ
1: ਬਿਲਕੁਲ
0: ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ
0: ਜੇ
1: ਬਿਲਕੁਲ
0: ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰ
0: ਤੁਸੀਂ
1: ਇਹਦੇ ਕੋਲ ਲੋੜ
0: ਸੋਚੋਗੇ
1: ਨਹੀਂ।
0: ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ
1: ਹਾਂ
0: ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ
0: ਹਾਂਜੀ
1: ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ,
0: ਹਾਂਜੀ।
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ
0: ਬਿਲਕੁਲ
1: ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ
0: ਹਾਂਜੀ
1: ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ
0: ਹਾਂਜੀ
1: ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ।
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ
1: ਇਹ ਤੋਂ
0: ਹੁੰਦਾ।
1: ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ

0: ਵੀ ਕਰਦਾ, ਜੇ ਅਸੀਂ
1: हाँ
0: ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ
1: हाँ
0: ਜਿਹਾ
1: जो बिल्कुल
0: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: वो शुरू हो चुकी।
0: ਸ਼ੁਰੂ ਹੋ ਚੁੱਕੀ।
1: जी जी बिल्कुल
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: जी।
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ
1: बिल्कुल
0: ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: बिल्कुल बिल्कुल
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: जी जी जी
0: ਮਦਰ ਖੁਸ਼ ਹੈ, ਬੱਚਾ
1: जी
0: ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: जी जी जी बिल्कुल
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ,
1: जी जी
0: ਬੱਚਾ ਠੀਕ ਹੈ।
1: बिल्कुल बिल्कुल बिल्कुल
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ
1: हाँ
0: ਇਹਨੇ ਉਲਟੀ ਕਰ ਦਿੱਤੀ,
1: बिल्कुल
0: ਹੁਣ ਇਹਨੇ
1: 50 ਕਿ ਤਿਉੜੀਆਂ ਪਾ ਲਈਆਂ ਤੇ
0: ਹਾਂ
1: ਉਹਨੂੰ ਘੁਰ ਹੀ ਜਾਣਾ ਹੈ।
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
1: जी जी जी
0: ਫਿਰ
1: जी
0: ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ।
1: ਉੱਥੇ ਆ ਜੀ ਬਿਲਕੁਲ। ਬੱਚਾ ਤੇ ਕੋਰੀ ਸਲੇਟ
0: ਹਾਂ,
1: ਸੀ
0: ਬੱਚਾ
1: ਉਹਨੂੰ ਤੇ।
0: ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ
1: ਬਿਲਕੁਲ
0: ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ,
1: ਹਾਂ
0: ਕੋਈ
1: ਬਿਲਕੁਲ
0: ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ।
1: ਬਿਲਕੁਲ।
0: ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ,
1: ਜੀ
0: ਕੋਈ
1: ਜੀ
0: ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
0: ਬੱਚਾ
1: ਬਿਲਕੁਲ
0: ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਉਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ।
1: ਜੀ ਜੀ ਬਿਲਕੁਲ
0: ਜੇ
1: ਬਿਲਕੁਲ
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
1: ਜੀ ਜੀ ਜੀ ਜੀ
0: ਠੀਕ ਹੈ।
1: ਬਿਲਕੁਲ ਬਿਲਕੁਲ।
0: ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ
1: ਬਿਲਕੁਲ
0: ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ YouTube ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਫਿਰ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ ਜੀ,
0: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਝ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ
0: ਧੰਨਵਾਦ
1: ਸ਼ੁਕਰੀਆ
0: ਜੀ
1: ਡਾਕਟਰ ਸਾਹਿਬ।
0: ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ
1: ਜੀ
0: ਮੈਨੂੰ
1: ਜੀ
0: ਇਹ ਮੌਕਾ
1: ਬਿਲਕੁਲ,
0: ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੋਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ।
2: ਸੋਸ਼ਲ
1: ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ, ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਜਾਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ,
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ, ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸਨੂੰ ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ। ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ, ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ 2.25 ਘੰਟੇ ਤੁਹਾਡੇ ਨਾਲ ਜਿਹੜਾ ਮਿਲਣ ਗਿਣਨ ਦੇ ਲਈ ਹਾਜ਼ਰ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:09, ਕੈਲੀਫੋਰਨੀਆ ਤੇ ਵੈਂਕੂਵਰ ਦੇ ਉੱਤੇ ਇਸ ਵਕਤ ਘੜੀਆਂ ਦਰਸਾ ਰਹੀਆਂ ਨੇ 9:09 ਦਾ ਸਮਾਂ ਸਵੇਰ ਦਾ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਜਿਹੜੇ ਹੋ ਚੁੱਕੇ ਨੇ। ਪਰਮ ਜੀ ਜੁੜੇ ਹੋਏ ਨੇ, ਪਰਮਿੰਦਰ ਜੀ ਆਪਣੇ ਨਾਲ ਫਗਵਾੜੇ ਤੋਂ, ਬਰਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਭਾਰਜਵੀਰ ਜੀ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਲਾਈਕ ਨੰਬਰ 1 ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਨਿੱਘਾ ਸਵਾਗਤ ਹੈ। ਤੇ ਦੋਸਤੋ, ਅੱਜ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਰਾਂਗੇ। ਬਹੁਤ ਸਾਰਾ ਸਿਲਸਿਲਾ ਗੱਲਾਂ ਬਾਤਾਂ ਦਾ, ਉਹਨੂੰ ਵੀ ਨਿਬੇੜਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਸੰਸਦ ਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੀ ਸਪੀਚ ਜਿਹੜੀ ਹੈ ਬੜੀ ਧਿਆਨ ਮੰਗਦੀ ਹੈ, ਉਹਦੇ ਉੱਤੇ ਵੀ ਕੁਝ ਨਾ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਅੱਜ 28 ਜੁਲਾਈ 2026 ਦਾ ਦਿਹਾੜਾ ਤੇ ਮਹੀਨਾ ਇਹ ਵੀ ਖਤਮ ਹੋਣ ਵਾਲਾ। 28 ਜੁਲਾਈ ਦੇ ਵਿੱਚ ਅੱਜ ਦਾ ਜਿਹੜਾ ਬਾਕਮਾਲ ਹਰ ਵਾਰ ਦੀ ਤਰ੍ਹਾਂ ਜਿਹੜਾ ਅੱਜ ਦਾ ਵਿਚਾਰ ਹੈ, ਜਿਵੇਂ ਕਿ ਸਮਾਜ ਦੇ ਪ੍ਰਤੀ ਜਾਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਂ ਆਪਣੀ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ ਹੈ, ਜਿਵੇਂ ਕਿ ਸਮਾਜ ਸੁਧਾਰਕ, ਦੇਸ਼ ਭਗਤੀ ਜਾਂ ਇਨਕਲਾਬੀ ਲਹਿਰ ਔਰਤਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਗਦਰੀ ਗੁਲਾਬ ਕੌਰ ਹੁਣਾਂ ਦਾ ਅੱਜ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਬਹੁਤ ਵੱਡਾ ਆਪਣਾ ਕਿਰਦਾਰ, ਆਪਣਾ ਰੋਲ ਨਿਭਾਇਆ ਤੇ ਕਿਰਦਾਰ ਨੂੰ ਉੱਚਾ ਕੀਤਾ। ਜਿਵੇਂ ਕਹਿੰਦੇ ਆ ਕਿ ਹਰ ਮਰਦ ਦੇ ਪਿੱਛੇ ਇੱਕ ਔਰਤ ਦਾ ਸਫਲਤਾ ਦੇ ਵਿੱਚ ਜਿਹੜਾ ਹੱਥ ਹੁੰਦਾ, ਇਸੇ ਤਰ੍ਹਾਂ ਕੁਝ ਲਹਿਰਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਦੇ ਵਿੱਚ ਪਿੱਛੇ ਬਹਿ ਕੇ ਬਹੁਤ ਵੱਡੇ ਕਾਜ ਜਿਹੜੇ ਨੇ ਕੀਤੇ ਨੇ ਸਿੱਖ ਜਿਹੜੀਆਂ ਬੀਬੀਆਂ ਨੇ ਵੀ ਤੇ ਗਦਰੀ ਬੀਬੀਆਂ ਨੇ ਵੀ, ਉਹਨਾਂ ਦਾ ਜ਼ਿਕਰ ਕਰਦੇ ਆ। ਤੇ ਨਾਲ ਦੀ ਨਾਲ ਅੱਜ 28 ਜੁਲਾਈ 1858 ਦੇ ਵਿੱਚ ਜਦੋਂ ਜਾਂਦੇ ਹਾਂ ਧਿਆਨ ਮਾਰਦੇ ਹਾਂ, ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਦੇ ਵਿਗਿਆਨੀ ਉਂਗਲਾਂ ਦੇ ਜਿਹੜੇ ਸੀ ਨਿਸ਼ਾਨ ਸੀ ਪਛਾਣ ਵਾਲੇ ਵਿਲੀਅਮ ਜੇਮਜ ਹਰਸ਼ੈਲ ਦਾ ਜਨਮ ਹੋਇਆ ਸੀ, ਜਿਹਨੇ ਜਿਹੜੀ ਸੀ ਇਹ ਵਿਗਿਆਨਕ ਕਾਢ ਕੱਢੀ ਸੀ ਉਂਗਲਾਂ ਦੇ ਨਿਸ਼ਾਨ ਲੈਣ ਦੇ ਲਈ, ਪਛਾਣ ਕਰਨ ਦੇ ਲਈ। 1858 ਦੇ ਵਿੱਚ ਇਹ ਜਿਹੜੀ ਸੀ ਖੋਜ ਜਿਹੜੀ ਆ ਗਈ ਸੀ। ਤੇ ਸਾਡੇ ਦੇਖਿਆ ਜਾਵੇ ਤਾਂ ਹੁਣ ਇਹ ਤਕਨੀਕਾਂ ਆਉਣ ਲੱਗੀਆਂ ਨੇ। ਜੇ ਭਾਰਤ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤੇ 11 ਨਵੰਬਰ 1918 ਨੂੰ ਖਤਮ ਹੁੰਦੀ ਹੈ। 1925 ਦੇ ਵਿੱਚ ਗਦਰੀ ਆਗੂ ਜਿਹੜੇ ਨੇ ਬੀਬੀ ਗੁਲਾਬ ਕੌਰ ਦਾ ਦੇਹਾਂਤ ਹੁੰਦਾ ਹੈ, ਉਹਨਾਂ ਨੂੰ ਯਾਦ ਕਰਾਂਗੇ। ਤੇ 1972 ਦੇ ਵਿੱਚ ਨਕਸਲੀ ਲਹਿਰ ਦੇ ਮੋਢੀ ਆਗੂ ਕਾਮਰੇਡ ਚਾਰੂ ਮਾਜੂ ਮਦਾਰ ਦਾ ਜੇਲ੍ਹ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 1979 ਦੇ ਵਿੱਚ ਚੌਧਰੀ ਚਰਨ ਸਿੰਘ ਪ੍ਰਧਾਨ ਜਿਹੜੇ ਨੇ ਮੰਤਰੀ ਬਣਦੇ ਨੇ। ਤੇ ਇਹਨਾਂ ਸਮਿਆਂ ਦੇ ਵਿੱਚ ਦੋਸਤੋ ਹੈਪੇਟਾਈਟਸ ਜਿਹੜੀ ਹੈ, ਪੀਲੀਏ ਦੀ ਬਿਮਾਰੀ ਵੀ ਕਾਫੀ ਜਿਹੜੀ ਹੈ ਚਰਚਾ ਦੇ ਵਿੱਚ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚੋਂ, ਪੱਛਮੀ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਾਂਦੇ ਹਾਂ ਤਾਂ ਜ਼ਰੂਰ ਇਹ ਇੰਜੈਕਸ਼ਨ ਜਿਹੜੇ ਨੇ ਲੈ ਲੈਣੇ ਚਾਹੀਦੇ ਆ ਜੇ ਲੰਮਾ ਸਮੇਂ ਤੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹੋ। ਜਿਵੇਂ ਕਿ ਅਮਰੀਕੀ ਵਿਗਿਆਨੀ ਸੈਮੂਅਲ ਬਾਰੂਚ ਬਲੂਮਬਰਗ ਦਾ ਜਨਮ 28 ਜੁਲਾਈ 1925 ਨੂੰ ਅੱਜ ਦੇ ਦਿਹਾੜੇ ਦੇ ਉੱਤੇ ਹੁੰਦਾ ਹੈ। ਇਸ ਦਿਹਾੜੇ ਦੇ ਉੱਤੇ ਉਹਦਾ ਜਨਮ ਦਿਨ ਹੋਣ ਕਰਕੇ ਵਿਸ਼ਵ ਹੈਪੇਟਾਈਟਸ ਦਿਵਸ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 1976 ਦੇ ਵਿੱਚ ਹੈਪੇਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ਤੇ 1976 ਦੇ ਵਿੱਚ ਨੋਬਲ ਇਨਾਮ ਦੇ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਜਿਹੜਾ ਸੀ 31/5/2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ। ਇਸ ਦੀ ਰੋਕਥਾਮ ਜਿਹੜੀ ਸੀ, ਕੰਟਰੋਲ ਤੇ ਇਲਾਜ ਉਮੀਦ ਮੁਤਾਬਕ ਨਾ ਹੋਣ ਦੇ ਉੱਤੇ ਚਿੰਤਾ ਵੀ ਜਿਹੜੀ ਪ੍ਰਗਟ ਕੀਤੀ ਸੀ। ਪੀਲੀਆ ਜਿਹੜਾ ਜਿਗਰ ਦੇ ਵਿੱਚ ਖਾਸ ਕਰਕੇ ਵਾਇਰਲ ਇਨਫੈਕਸ਼ਨ ਦੇ ਨਾਲ ਹੁੰਦਾ ਹੈ ਜਾਂ ਫਿਰ ਇਹ ਮਿੱਟੀ ਤੋਂ ਜਾਂ ਹੋਰ ਸਾਰੀਆਂ ਜਿਵੇਂ ਕਿ ਏ ਬੀ ਸੀ ਡੀ ਜਿਹੜਾ ਹੈਪੇਟਾਈਟਸ ਇਹ ਚਾਰ ਤਰ੍ਹਾਂ ਦਾ ਹੈ ਇਹਨਾਂ ਦੀਆਂ ਕਿਸਮਾਂ ਨੇ ਜਾਂ ਪੰਜ ਵੀ ਕਹਿ ਸਕਦੋ ਕਹਿ ਸਕਦੇ ਹਾਂ ਪੰਜ ਤਰ੍ਹਾਂ ਦਾ ਇਹ ਵੱਖਰਾ ਵੱਖਰਾ ਹੈ ਜਿਵੇਂ ਕਿ ਮਿੱਟੀ ਦੇ ਵਿੱਚ ਆਪਾਂ ਖੇਡਦੇ ਹਾਂ ਜਾਂ ਕੰਮ ਕਾਜ ਕਰਦੇ ਹਾਂ ਖਾਸ ਕਰ ਖੇਤਾਂ 'ਚ ਜੇ ਇੰਜੈਕਟ ਨਹੀਂ ਹੋਇਆ ਤਾਂ ਤੁਹਾਨੂੰ ਪੀਲੀਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਦਾ ਧਿਆਨ ਰੱਖਣਾ ਜ਼ਰੂਰੀ ਹੈ ਇਹ 20 ਸਾਲ ਦਾ ਜਿਹੜਾ ਇੰਜੈਕਸ਼ਨ ਹੁੰਦਾ ਹੈ ਅਤੇ ਲਵਾ ਲੈਣਾ ਚਾਹੀਦਾ ਇਹ ਹੈਪੇਟਾਈਟਸ ਏ ਬੀ ਸੀ ਡੀ ਅਤੇ ਈ ਆਦਿ ਕਿਸਮਾਂ ਦਾ ਹੁੰਦਾ ਹੈ ਪੰਜ ਤਰ੍ਹਾਂ ਦਾ ਅਤੇ ਆਮ ਤੌਰ ਦੇ ਉੱਤੇ ਏ ਬੀ ਸੀ ਅਤੇ ਸੀ ਦੇ ਜਿਹੜੇ ਨੇ ਜ਼ਿਆਦਾ ਰੋਗੀ ਹੁੰਦੇ ਨੇ ਏ ਅਤੇ ਈ ਜਿਹੜਾ ਦੂਸ਼ਿਤ ਪਾਣੀ ਅਤੇ ਖਰਾਬ ਭੋਜਨ ਤੋਂ ਪੈਦਾ ਹੁੰਦਾ ਹੈ ਇਹ ਜ਼ਿਆਦਾ ਸਾਫ਼ ਪਾਣੀ ਅਤੇ ਸਾਫ਼ ਸਫਾਈ ਦੀ ਘਾਟ ਕਰਕੇ ਹੁੰਦਾ ਹੈ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਹਿ ਦਿੱਤਾ ਜਾਂਦਾ ਆਪਣੀ ਭਾਸ਼ਾ 'ਚ ਇਹ ਦੂਸ਼ਿਤ ਖੂਨ ਦੂਸ਼ਿਤ ਸਰਿੰਜ ਅਤੇ ਜਿਨਸੀ ਸੰਬੰਧਾਂ ਦੇ ਨਾਲ ਫੈਲਦਾ ਹੈ ਹੈਪੇਟਾਈਟਸ ਬੀ ਦੇ ਟੀਕੇ ਹਸਪਤਾਲਾਂ ਦੇ ਵਿੱਚੋਂ ਮੁਫ਼ਤ ਲੱਗਦੇ ਹੈ ਹੈਪੇਟਾਈਟਸ ਸੀ ਐਚ ਸੀ ਵੀ ਦੇ ਜਿਹੜੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਨੇ ਜਿਸ ਦੇ ਕਾਰਨ ਜਿਗਰ ਫੇਲ ਜਾਂ ਇਸ ਦਾ ਕੈਂਸਰ ਹੋ ਜਾਂਦਾ ਹੈ ਪੰਜਾਬ ਸਰਕਾਰ ਨੇ 2016 ਦੇ ਵਿੱਚ ਹੈਪੇਟਾਈਟਸ ਸੀ ਦਾ ਜਿਹੜਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਅਤੇ ਸੰਸਾਰ ਦੇ ਵਿੱਚ ਲਗਭਗ ਹੈਪੇਟਾਈਟਸ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਨੇ ਜਦੋਂ ਕਿ ਇਸ ਦੇ ਨਾਲ ਹਰ ਸਾਲ ਲੱਖਾਂ ਮੌਤਾਂ ਵੀ ਹੁੰਦੀਆਂ ਨੇ ਤੇ ਅਗਲੀ ਗੱਲ ਕਰਦੇ ਹਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਜਿਨ੍ਹਾਂ ਨੇ ਅੱਜ ਦੁਨੀਆਂ ਨੂੰ ਜਿਹੜਾ ਅਲਵਿਦਾ ਕਹੀ ਸੀ 1925 ਦੇ ਵਿੱਚ ਗਦਰੀ ਆਗੂ ਬੀਬੀ ਗੁਲਾਬ ਕੌਰ ਉਹਨਾਂ ਦਾ ਦੇਹਾਂਤ ਹੁੰਦਾ ਹੈ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਸ ਕਿਸਾਨ ਜਿਹੜਾ ਇੱਕ ਕਿਸਾਨ ਪਰਿਵਾਰ ਦੇ ਵਿੱਚ 1890 ਦੇ ਵਿੱਚ ਹੁੰਦਾ ਹੈ ਪਿੰਡ ਬਖਸ਼ੀਵਾਲਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਹੈ ਅਤੇ ਉਹਨਾਂ ਪਿੰਡ ਦੇ ਮਹੰਤ ਦੇ ਕੋਲੋਂ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ ਸੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋ ਜਾਂਦਾ ਹੈ ਅਤੇ ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਜ਼ਮੀਨ ਦੀ ਨਿੱਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਮਾਲੀਆ ਜਿਨਸ ਦੀ ਥਾਂ ਨਕਦੀ ਦੇ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ ਗਰੀਬੀ ਅਤੇ ਕੁਦਰਤੀ ਆਫ਼ਤਾਂ ਸੋਕਾ ਕਾਲ ਅਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਦੇ ਉੱਤੇ ਰੋਕ ਹੋਣ ਕਰਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਦੇ ਨਾਲ ਫਿਲਪਾਈਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਗਦਰੀ ਹਾਫਿਜ਼ ਅਬਦੁੱਲਾ ਉੱਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਅਤੇ ਜੀਵਨ ਸਿੰਘ ਦੌਲਾ ਨਾਲ ਮਿਲ ਉਹਨਾਂ ਦਾ ਮੇਲ ਹੁੰਦਾ ਮਿਲਾਪ ਹੁੰਦਾ ਹੈ ਅਤੇ 1914 ਦੇ ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇੱਕ ਜੱਥਾ ਐਸ ਐਸ ਕੋਰੀਆ ਜਹਾਜ਼ ਦੇ ਰਾਹੀਂ ਮਨੀਲਾ ਪੁੱਜਦਾ ਹੈ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਦੇ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਦੇ ਮਾਨ ਸਿੰਘ ਦੇ ਉੱਤੇ ਕਾਫ਼ੀ ਜਿਹੜਾ ਪ੍ਰਭਾਵ ਪੈਂਦਾ ਹੈ ਮਾਨ ਸਿੰਘ ਦੇ ਵੱਲੋਂ ਵਾਪਸ ਦੇ ਜਾਣ ਤੋਂ ਨਾ ਕਰਨ 'ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਜਿਹੜੀਆਂ ਸੀ ਵੰਗਾਂ ਲਾ ਕੇ ਉਸ ਦੇ ਵੱਲ ਵਗਾ ਕੇ ਮਾਰੀਆਂ ਸੀ ਅਤੇ ਕਿਹਾ ਸੀ ਤੂੰ ਇਹ ਪਾ ਕੇ ਅੰਦਰ ਬੈਠ ਜਾਈਂ ਪਰ ਮੈਂ ਨਹੀਂ ਰੁਕਣ ਵਾਲੀ ਹਾਂ ਮੈਂ ਤਾਂ ਜਾਊਂਗੀ ਉਹ ਜਹਾਜ਼ ਦੇ ਵਿੱਚ 179 ਸਵਾਰੀਆਂ ਦੇ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਦੇ ਵਿੱਚ ਹੋਣ ਵਾਲੀ ਬਹਿਸ ਦੇ ਵਿੱਚ ਹਿੱਸਾ ਲੈਂਦੀ ਰਹੀ ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਅਤੇ ਉਸਨੇ ਉੱਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ ਰਾਹ ਦੇ ਵਿੱਚ ਸਿੰਗਾਪੁਰ ਪਿਨਾਗ ਰੰਗੂਨ ਵਿਖੇ ਭਾਸ਼ਣ ਅਤੇ ਕਵਿਤਾਵਾਂ ਪੜ੍ਹੀਆਂ ਉਹ ਗਦਰੀਆਂ ਦੇ ਨਾਲ 28-10-1914 ਨੂੰ ਕਲਕੱਤੇ ਬੰਦਰਗਾਹ ਦੇ ਉੱਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲਿਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਘੋਵਾਲ ਦੇ ਪਿੰਡ ਪਹੁੰਚ ਜਾਂਦੀ ਹੈ ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਉਸਦੇ ਕੋਲ ਇੱਕ ਘੱਗਰਾ ਅਤੇ ਟੋਕਰੀ ਹੁੰਦੀ ਸੀ ਜਿਸ ਦੇ ਵਿੱਚ ਹੇਠਾਂ ਹਥਿਆਰ ਉੱਪਰ ਕਾਗਜ਼ ਰੱਖ ਕੇ ਗਦਰੀਆਂ ਦੇ ਕੋਲ ਜਾਂਦੀ ਅਤੇ ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ਦੇ ਵਿੱਚ ਗਦਰੀਆਂ ਦੇ ਸੁਨੇਹੇ ਜਿਹੜੇ ਸੀ ਇੱਧਰੋਂ ਉੱਧਰ ਪਹੁੰਚਾਉਂਦੀ ਸੀ ਲਾਹੌਰ ਦੇ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਦੇ ਉੱਤੇ ਲਿਆ ਜਿੱਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੀ ਰਹੀ ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ ਸੀ ਅਤੇ ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ ਰਹੀ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਤਾਂ ਉਹ ਰੂਪੋਸ਼ ਹੋ ਜਾਂਦੀ ਹੈ ਅਤੇ ਗਦਰੀ ਫੇਲ ਹੋਣ 'ਤੇ ਸੋਰੀ ਗਦਰ ਫੇਲ ਹੋਣ ਦੇ ਉੱਤੇ ਜਦੋਂ ਫਿਰ ਆਪਣਾ ਗਦਰ ਫੇਲ ਹੋਣ ਦੇ ਉੱਤੇ ਸੱਜਣ ਸਿੰਘ ਨਰੰਗਵਾਲ ਦੇ ਨਾਲ ਪਤਨੀ ਬਣ ਕੇ ਜਲੰਧਰ ਆ ਜਾਂਦੀ ਹੈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖ਼ਬਰ ਉਹ ਜਿਹੜਾ ਭੇਸ ਬਦਲ ਕੇ ਅੰਗਰੇਜ਼ ਪਿੱਠੂ ਸੁਖਦੇਵ ਸਿੰਘ ਸੋਢੀ ਦੇ ਘਰ ਇੱਕ ਚਿੱਠੀ ਉਸਨੇ ਉਸਦੀ ਲੜਕੀ ਬੀਰੀ ਰਘਬੀਰ ਕੌਰ ਤੱਕ ਜਿਹੜੀ ਪਹੁੰਚਾਈ, ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਂਕਿ ਉਸਨੇ ਸਰਾਭੇ ਦੇ ਤੇ ਸਾਥੀਆਂ ਨੂੰ ਜਿਹੜਾ ਫੜਿਆ ਸੀ। ਗਦਾਰ ਬੇਲਾ ਸਿੰਘ ਜਿਆਣ ਜਿਹੜਾ ਸੀ ਤੇ ਕੋਟਲਾ ਨੋਧ ਸਿੰਘ ਦੇ ਜੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁੱਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਦ ਜਿਹੜੇ ਸਨ ਟਿਕਾਣੇ ਸੀ, ਗਦਰੀਆਂ ਦੇ ਨਾਂ ਪੁੱਛਣ ਦੇ ਲਈ ਭਾਰੀ ਤਸੀਹੇ ਉਹਨੂੰ ਦਿੱਤੇ ਗਏ, ਪਰ ਉਸਨੇ ਮੂੰਹ ਨਾ ਖੋਲਿਆ। ਕੁੱਟ ਦੇ ਨਾਲ ਛਾਤੀ ਦੇ ਉੱਤੇ ਫੋੜਾ ਹੋ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਗਿਆ। ਬੱਬਰ ਵੀ ਉਸਦੇ ਕੋਲ ਆਸ਼ੀਰਵਾਦ ਤੇ ਸਲਾਹ ਲੈਣ ਦੇ ਲਈ ਆਉਂਦੇ ਰਹਿੰਦੇ ਸਨ। ਸਰਕਾਰੀ ਸਬੂਤ ਨਾ ਹੋਣ ਦੇ ਉੱਤੇ ਜਿਹੜਾ ਸੀ ਰਿਹਾਅ ਕਰ ਦਿੱਤਾ ਜਾਂਦਾ ਹੈ ਤੇ ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਕ ਉਸਦੀ ਮੌਤ ਕੈਂਸਰ ਦੇ ਨਾਲ 28 ਜੁਲਾਈ ਅੱਜ ਦੇ ਦਿਹਾੜੇ ਤੇ 1925 ਨੂੰ ਕੋਟ ਨੋਧ ਸਿੰਘ ਵਿਖੇ ਹੁੰਦੀ ਹੈ ਤੇ ਕੋਟਲਾ ਨੋਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰ ਦਿੱਤਾ ਸੀ ਤੇ ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ ਤੇ ਪਿਛਲੇ ਸਾਲ ਗਦਰੀ ਗੁਲਾਬ ਕੌਰ ਦੀ 100ਵੀਂ ਵਰੇ ਗੰਢ ਮਨਾਈ ਗਈ, ਜਿਸਦੇ ਉੱਤੇ ਵੱਡੇ ਪੱਧਰ ਦੇ ਉੱਤੇ ਉਹਦੀ ਕਿਤਾਬ ਵੀ ਛਪਾਈ ਗਈ ਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਟਿੱਕਰੀ ਬਾਰਡਰ ਦੇ ਉੱਤੇ ਗਦਰੀ ਗੁਲਾਬ ਕੌਰ ਨਗਰ ਵਸਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਗਦਰ ਲਹਿਰ ਦੀ ਨਾਇਕ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਜਲੰਧਰ ਦਾ ਗਦਰੀ ਬਾਬਿਆਂ ਦਾ ਮੇਲਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਜਿਹੜਾ ਸਮਰਪਿਤ ਸੀ। ਲਓ ਦੋਸਤੋ, ਇਹ ਸੀ ਜੀ ਉਹਨਾਂ ਸੂਰਮਿਆਂ ਵੀਰਾਂ ਯੋਧਿਆਂ ਦੀਆਂ ਗੱਲਾਂ ਬਾਤਾਂ, ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਅੱਜ ਦੇ ਦਿਹਾੜੇ ਦੇ ਉੱਤੇ ਅਲਵਿਦਾ ਕਹਿ ਗਈ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਤੇ ਹੋਰ ਸਾਰਾ ਸਿਲਸਿਲਾ ਵਧਾਉਂਦੇ ਹਾਂ ਅੱਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਹੈ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ US ਤੋਂ ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਆਪਣੇ ਸਤਨਾਮ ਸਿੰਘ ਜੀ ਤੇ ਰੇਡੀਓ ਦੀਆਂ ਤੇ ਗੁਲਾਬ ਜਿਹੜੇ ਨੇ ਲਾਲ ਤੇ ਗੁਲਾਬੀ ਰੰਗ ਦੇ ਭੇਜ ਦਿੱਤੇ ਨੇ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਪਾਤਾ ਕੰਗਣਾ ਨੇ ਨਵਾਂ ਸਿਆਪਾ ਤੇ ਚੱਲੇ ਨੇ ਵਕੀਲ ਜੰਤਰ ਮੰਤਰ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਤੇ ਦੁਹਾਈ ਜਿਹੜੀ ਪੈ ਸਕਦੀ ਹੈ ਕਾਫੀ, ਜਿਹੜਾ ਕੱਲ ਨੂੰ ਹੋ ਸਕਦਾ ਕਿ ਸ਼ੋਰ ਸ਼ਰਾਬਾ ਹੋਏਗਾ। ਸੀਚੇਵਾਲ ਹੁਣਾਂ ਨੇ ਜਿਹੜਾ ਆਪਣੀ ਸਰਕਾਰ ਨੂੰ ਘੇਰੇ ਦੇ ਵਿੱਚ ਲੈ ਲਿਆ ਹੈ ਉਹ ਨਹੀਂ ਚਾਹੁੰਦੇ ਗੰਨਮੈਨ ਆਪਣੇ, ਕਹਿੰਦੇ ਥਾਣਿਆਂ ਦੇ ਵਿੱਚ ਭੇਜੋ ਲੋਕਾਂ ਦੀ ਜਿਹੜੀ ਹੈ ਸੁਰੱਖਿਆ ਕਰਨ। ਦੂਸਰੇ ਪਾਸੇ ਸੁਰਖੀਆਂ ਨਹੀਂ ਸਗੋਂ ਸਾਡੇ ਸਮਾਜ ਸਿਆਸਤ ਤੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਜੋ ਇਹ ਦੁਨੀਆਦਾਰੀ ਦੀਆਂ ਗੱਲਾਂ ਹੈ। ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਣ ਵਾਲੀ ਨਵੀਂ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹੋਨਹਾਰਤੀ ਦਰਦਨਾਕ ਨੂੰ ਮੌਤ ਜਿਹੜੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਜਾ ਰਹੇ ਨੇ ਪ੍ਰਦਰਸ਼ਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈਕੋਰਟ ਦੀਆਂ ਸਖ਼ਤ ਟਿੱਪਣੀਆਂ ਤੇ ਨਾਲ ਨੌਜਵਾਨੀ ਪੀੜ੍ਹੀ ਨੂੰ ਲੈ ਕੇ ਛਿੜੀ ਬਹਿਸ ਤੱਕ ਦਾ ਸਾਰਾ ਸਿਲਸਿਲਾ ਫਰੋਲਾਂਗੇ। ਇਸੇ ਤਰ੍ਹਾਂ ਹੀ ਰੂਸ ਦੀਆਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਰ ਰਹੇ ਨੇ ਕਿਉਂਕਿ ਉੱਥੇ ਦੀ ਜਨਸੰਖਿਆ ਜਿਹੜੀ ਘੱਟ ਰਹੀ ਹੈ ਤੇ ਅਮਰੀਕਾ ਇਰਾਨ ਤਣਾਅ ਦੇ ਉੱਤੇ ਹੈ ਤੇ ਇੱਕ ਪਾਸੇ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਦੂਸਰੇ ਪਾਸੇ ਟਰੰਪ ਸਾਹਿਬ ਜਿਹਦਾ ਕੋਈ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜਾ ਬਿਆਨ ਹੋਰ ਬਦਲ ਦਿੰਦਾ ਹੈ, ਇੱਕ ਪਾਸੇ ਉਹਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੇ ਪਾਸੇ ਅੱਗ ਲਾ ਦਿੰਦਾ ਹੈ, ਕਹਿੰਦਾ ਸਾਡੇ ਹਥਿਆਰ ਖਤਮ ਨਹੀਂ ਹੋਏ ਅਜੇ ਬਹੁਤ ਨੇ। ਤੇ ਇਸੇ ਤਰ੍ਹਾਂ ਚੀਨ ਦੀਆਂ ਗਤੀਵਿਧੀਆਂ ਨੇ, ਫਰਾਂਸ ਦੀ ਭਿਆਨਕ ਜੰਗਲੀ ਅੱਗ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੂਰਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਦੁਖਦਾਈ ਗੱਲ ਵੀ ਹੈ ਤੇ ਨਾਲ ਨਾਲ ਸਿਰਦਰਦੀ ਵੀ ਬਣੀ ਹੋਈ ਹੈ। ਅੱਗ ਦੇ ਜਿਹੜੇ ਨੇ ਆਪਣੇ ਬੱਦਲ ਜਿਹੜੇ ਨੇ ਦੇਖੇ ਜਾ ਰਹੇ ਨੇ। ਪੁਲਾੜ ਜਗਤ ਦੀਆਂ ਤਾਜ਼ਾ ਘਟਨਾਵਾਂ ਦੇ ਉੱਤੇ ਵੀ ਝਾਤ ਮਾਰਾਂਗੇ। ਉਹ ਵਾਪਸ ਆਏ ਨੇ ਕੁਝ ਲੋਕ ਉੱਥੋਂ ਤੇ ਕੀ ਪੰਜਾਬ ਸੁਰੱਖਿਅਤ ਹੈ, ਕਿ ਨੌਜਵਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ ਕਿ ਦੁਨੀਆ ਇੱਕ ਨਵੇਂ ਭੂ ਰਾਜਨੀਤਿਕ ਦੌਰ ਦੇ ਵਿੱਚ ਦਾਖਲ ਹੋ ਰਹੀ ਹੈ। ਇਹਨਾਂ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਤੇ ਪੋਜ਼ਿਟਿਵ ਖਬਰ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਘੱਟ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੀਡੀਆ ਸਾਡਾ ਇਹਨਾਂ ਚੀਜ਼ਾਂ ਦੇ ਵੱਲ ਨੂੰ ਜ਼ਿਆਦਾ ਧਿਆਨ ਵੜੀ ਦਿੰਦਾ। ਸਿਰਫ਼ ਤੇ ਸਿਰਫ਼ ਨੈਗੇਟਿਵ ਖਬਰਾਂ ਨੂੰ ਹੀ ਜਿਹੜੀ ਹੈ ਪਹਿਲੀਅਤ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਉਡੋ ਤੇ ਸਿੱਧਾ ਜਿਹੜਾ ਵਿਦੇਸ਼ ਦੇ ਵਿੱਚ ਉਤਰੋ। ਈਜ਼ੀ ਕਨੈਕਟ ਦਾ ਮਸਲਾ ਜਿਹੜਾ ਉੱਥੇ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲ ਰਹੀ ਹੈ। ਏਅਰ ਇੰਡੀਆ ਵਾਲੇ ਆਪਣੀ ਨਵੀਂ ਈਜ਼ੀ ਕਨੈਕਟ ਹੱਬ ਐਂਡ ਸਪੋਕ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੇ ਵੱਲੋਂ ਵਰਚੁਅਲ ਢੰਗ ਦੇ ਨਾਲ ਕੀਤਾ ਜਾਣਾ ਗਿਆ ਹੈ। ਇਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਮ ਪੜਾਅ ਤੱਕ ਜਿਹੜਾ ਡੈਸਟੀਨੇਸ਼ਨ ਜਿਹੜੀ ਹੈ ਉਹਦੇ ਲਈ ਬੁੱਕ ਹੋ ਜਾਏਗਾ। ਇਸ ਦੇ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਜਿਹੜਾ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ ਇਨ ਕਰ ਸਕਦੇ ਨੇ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ ਇਨ ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਯਾਤਰੀ ਦਿੱਲੀ ਤੋਂ ਸਿੱਧੇ ਹੀ ਕੌਮਾਂਤਰੀ ਟ੍ਰਾਂਜ਼ਿਟ ਰਾਹੀਂ ਜਿਹੜਾ ਸੀ ਟ੍ਰਾਂਜ਼ਿਟ ਰਾਹੀਂ ਅਗਲੀ ਉਡਾਨ ਫੜ ਸਕਣਗੇ ਤੇ 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੁਵਿਧਾ ਜਿਹੜੀ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਦੇ ਲਈ ਉਪਲਬਧ ਹੋਏਗੀ। ਦਿੱਲੀ ਪਹੁੰਚਣ ਦੇ ਨਾਲ ਹੀ 4 ਘੰਟਿਆਂ ਦੇ ਅੰਦਰ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਦੇ ਲਈ ਕਨੈਕਟਿੰਗ ਜਿਹੜੀਆਂ ਉਡਾਨਾਂ ਉਪਲਬਧ ਹੋਣਗੀਆਂ। ਦਿੱਲੀ ਦਾ ਰਾਹ ਜਿਹੜਾ ਜਾਂ ਟ੍ਰੈਫਿਕ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਵੀ ਹੋਏਗੀ। ਚਲੋ ਵਧੀਆ ਇੱਕ ਉਪਰਾਲਾ ਹੈ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਪੰਜਾਬ ਨੂੰ ਵੀ ਜਿਹੜਾ ਇਹਦੇ ਵਿੱਚ ਫਾਇਦਾ ਮਿਲਦਾ ਹੈ। ਹੋਰ ਜਿਹੜਾ ਇਹਦੇ ਵਿੱਚ ਮੰਡੀਕਰਨ ਹੈਗਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਨਾਲ ਦੀ ਨਾਲ ਭੇਜੀਆਂ ਜਾ ਸਕਦੀਆਂ ਨੇ ਫਲਾਈਟਾਂ ਦੇ ਰਾਹੀਂ, ਕਾਰਗੋ ਵਗੈਰਾ। ਦੂਸਰੇ ਪਾਸੇ ਇੱਕ ਮੰਦਭਾਗੀ ਘਟਨਾ ਜੇ ਵਾਪਰੀ ਹੋ, ਚਾਹੇ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਜਿਹੜੀਆਂ ਬਿਲਡਿੰਗ ਜਿਹੜੀਆਂ ਹੈਗੀਆਂ ਨੇ ਬਰਸਾਤਾਂ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਜਾਂਦੇ, ਸਾਡਾ ਧਿਆਨ ਨਹੀਂ ਰਹਿੰਦਾ, ਨੰਗੀਆਂ ਤਾਰਾਂ ਹਰ ਪਾਸੇ ਤੁਰੀਆਂ ਫਿਰਦੀਆਂ ਨੇ। ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਦੇ ਨਾਲ PhD ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਦੱਖਣੀ ਕੈਂਪਸ ਦੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਦੇ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਵਿੱਚ PhD ਕਰ ਰਹੀ ਸੀ। ਲੜਕੀ ਗਰਲਜ਼ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਪਾਣੀ ਤੋਂ ਬਚਣ ਦੇ ਲਈ ਉਸਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਜੋਤੀ ਦਾ ਅਚਾਨਕ ਪੈਰ ਫਿਸਲਿਆ ਤੇ ਉਸਦਾ ਹੱਥ ਨੇੜੇ ਖੜੇ ਖੰਭੇ ਨੂੰ ਪੈ ਗਿਆ। ਖੰਭੇ ਦੇ ਵਿੱਚ ਪਹਿਲਾਂ ਤੋਂ ਹੀ ਕਰੰਟ ਚੱਲ ਰਿਹਾ ਸੀ। ਜਿਉਂ ਹੀ ਜੋਤੀ ਦਾ ਹੱਥ ਖੰਭੇ ਨੂੰ ਲੱਗਿਆ ਤਾਂ ਉਸਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਜ਼ਮੀਨ ਦੇ ਉੱਤੇ ਡਿੱਗੀ ਤੇ ਉਸਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਮੌਤ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅਥਾਰਟੀ ਦੀ ਸਖ਼ਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਉੱਤੇ ਪ੍ਰਬੰਧ ਸਹੀ ਕਰਨ ਦੇ ਲਈ ਦਬਾਅ ਜਿਹੜਾ ਬਣਾਇਆ ਜਾ ਸਕੇ। ਪਰ ਜਿੰਨਾ ਚਿਰ ਘਟਨਾ ਵਾਪਰਦੀ ਨਹੀਂ, ਚਲੋ ਇਹ ਤਾਂ ਬਾਹਰਲੀਆਂ ਗੱਲਾਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਨੰਗੀਆਂ ਤਾਰਾਂ ਰੱਖੀਆਂ ਹੋਈਆਂ ਨੇ ਉਹਨੂੰ ਕੋਈ ਲੈਂਦੇ ਨਹੀਂ, ਕੋਈ ਬੱਚਾ ਫੜ ਲਏਗਾ ਜਾਂ ਗਲਤੀ ਦੇ ਨਾਲ ਕਿਤੇ ਇੱਕ ਤਾਰ ਬਾਹਰ ਨਿਕਲ ਗਈ ਤੇ ਦੂਸਰੀ ਰਹਿ ਗਈ, ਉਹਨੂੰ ਸਾਡੇ ਆਪਣੇ ਵੀ ਉਹ ਜਿਹੜੀ ਆ ਤਾਰ ਟੱਚ ਹੋ ਸਕਦੀ ਹੈ। ਪਰ ਇਹਨਾਂ ਚੀਜ਼ਾਂ ਦਾ ਅਸੀਂ ਪਰਵਾਹ ਨਹੀਂ ਕਰਦੇ, ਸੇਫਟੀ ਸਾਡੇ ਲਈ ਪਹਿਲੀਅਤ ਨਹੀਂ ਹੈ। ਇਹਨੂੰ ਤਾਂ ਅਸੀਂ ਮਜ਼ਾਕ ਸਮਝਿਆ, ਉਹ ਚਾਹੇ ਰੋਡ ਦੀ ਸੇਫਟੀ ਹੈ ਤੇ ਚਾਹੇ ਉਹ ਕਿਤੇ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕੋਈ ਸੇਫਟੀ ਕਿੱਟ ਨਹੀਂ ਪਾਉਂਦੇ, ਉਹ ਕੱਪੜੇ ਉਸ ਤਰ੍ਹਾਂ ਦੇ ਪਾਉਂਦੇ, ਪਟਿਆਂ ਦੇ ਵਿੱਚ ਕਹਿ ਲਓ ਜਾਂ ਖੂਹਾਂ ਦੇ ਉੱਤੇ ਬਗੈਰ ਉਹ ਚੀਜ਼ਾਂ ਨੂੰ ਜਿਹੜਾ ਜਾਂ ਸਪਰੇਆਂ ਵਗੈਰਾ ਕਰਦੇ ਵੀ ਕੋਈ ਸੇਫਟੀ ਦਾ ਸਾਡਾ ਨਾ ਐਨਕਾਂ ਅੱਖਾਂ ਦੇ ਉੱਤੇ ਹੁੰਦੀਆਂ ਨੇ, ਨਾ ਮੂੰਹ ਢੱਕਣ ਦੇ ਲਈ ਕੁਝ ਮਾਸਕ ਹੁੰਦਾ ਹੈ, ਨਾ ਕੁਝ ਕੱਪੜੇ ਚੱਜ ਦੇ ਪਾਏ ਹੁੰਦੇ ਆ, ਆਮ ਕੱਪੜਿਆਂ ਦੇ ਨਾਲ ਜਿਹੜੇ ਪਾਏ ਹੁੰਦੇ ਉਹ ਵੀ ਲਾ ਕੇ ਅਸੀਂ ਸਪਰੇਆਂ ਕਰਦੇ ਹਾਂ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿਚ ਪ੍ਰਦਰਸ਼ਨ ਹੋਣ ਜਾ ਰਹੇ ਨੇ। ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਗਿਆ। ਮਨਪ੍ਰੀਤ ਤਿਆਲੀ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਕੱਲ ਨੂੰ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਪ੍ਰਦਰਸ਼ਨਕਾਰੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂ ਵਰਕਰ ਤੇ ਸਮਰਥਕ ਬੁੱਧਵਾਰ ਨੂੰ ਕੱਲ ਨੂੰ ਜਿਹੜਾ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਸ਼ਾਂਤਮਈ ਮਾਰਚ ਕੱਢਣਗੇ। ਵਾਰਿਸ ਪੰਜਾਬ ਦੇ ਜਿਹੜੇ ਨੇ ਆਗੂ ਮਨਪ੍ਰੀਤ ਤਿਆਲੀ ਨੇ ਮੰਗਲਵਾਰ ਅੱਜ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਤੇ ਆਪਣੀ ਫੇਸਬੁੱਕ ਤੋਂ ਲਾਈਵ ਵੀ ਹੋਏ ਨੇ ਪੇਜ ਦੇ ਉੱਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਾਂ। ਇਆਲੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿਚ ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦਾਖਾ ਅਤੇ ਆਸ ਪਾਸ ਤੋਂ ਹੀ ਲਗਭਗ 500 ਵਾਹਨ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਵਿਚ ਹਿੱਸਾ ਲੈਣਗੇ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰਕੇ ਰੋਸ ਧਰਨਾ ਜਿਹੜਾ ਦੇਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਇੱਕ ਪੋਸਟ ਦੇ ਵਿਚ ਇਆਲੀ ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਤੇ ਵਾਜਬ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਵਿਰੋਧੀ ਧਿਰਾਂ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਇਸ ਦੇ ਲਈ ਸਮਰਥਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਜਿਹੜਾ ਨਾਕਾਮ ਕਰਨਾ ਚਾਹੀਦਾ ਹੈ। ਇਆਲੀ ਨੇ ਦਾਅਵਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਖਿਲਾਫ਼ ਦਰਜ ਕੀਤੇ ਗਏ ਮਾਮਲੇ ਝੂਠੇ ਅਤੇ ਬਣਾਉਟੀ ਨੇ। ਕੌਮੀ ਜਾਂਚ ਏਜੰਸੀ NIA ਦਾ ਜਿਹੜਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਸਵਾਲ ਚੁੱਕਿਆ ਕਿ ਜਦੋਂ ਏਜੰਸੀ ਦੇ ਵੱਲੋਂ ਸਾਫ਼ ਸੁਥਰੀ ਚਿੱਟ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿਚ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਨਜ਼ਰਬੰਦ ਆਗੂਆਂ ਨੂੰ ਪੈਰੋਲ ਦੇ ਉੱਤੇ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਆਗੂਆਂ ਨੇ ਸਦਾ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ। ਸਾਨੂੰ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣਾ ਹੋਵੇਗਾ। ਵਾਰਿਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਇਸ ਮਾਰਚ ਦੀ ਅਗਵਾਈ ਕਰਨਗੇ, ਜਿਨ੍ਹਾਂ ਦੇ ਪਿੱਛੇ ਨੌਜਵਾਨ ਚੱਲਣਗੇ। ਇਆਲੀ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਡੂੰਘੀ ਛਾਪ ਜਿਹੜਾ ਛੱਡੇਗਾ। ਦੂਸਰੇ ਪਾਸੇ ਇਆਲੀ ਦੇ ਵੱਲੋਂ ਖਾਲੜਾ ਜੀ ਦੀ ਪਤਨੀ ਜਿਹੜੀ ਆ ਉਹਨਾਂ ਨੂੰ ਦਾਖਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਬੀਬੀ ਖਾਲੜਾ ਉਹਨਾਂ ਨੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਸਾਰੇ ਮੁੱਦਿਆਂ ਦੇ ਵਿੱਚ ਘੇਰਿਆ ਕਿ ਉਹਨਾਂ ਦੇ ਪਤੀ ਦੀ ਹੱਤਿਆ ਕਰਨ ਵਾਲੇ ਤੇ ਸਾਰੀਆਂ ਵਾਰਦਾਤਾਂ ਦੇ ਨਾਲ ਜੁੜੇ ਉਹ ਲੋਕ ਜਿਹੜੇ ਜੇਲ੍ਹਾਂ ਤੋਂ ਬਾਹਰ ਕਿਵੇਂ ਨੇ। ਬੜੇ ਲੰਮੇ ਸਮੇਂ ਬਾਅਦ ਉਹਨਾਂ ਨੇ ਖੁਦ ਇਹ ਜਿਹੜਾ ਸਟੈਪ ਲਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਤਿਆਲੀ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਜਿਹੜੀ ਕਰਦਿਆਂ ਆਪਣੀ ਹਲਕਾ ਸੀਟ ਉਨ੍ਹਾਂ ਨੂੰ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੇਰੀ ਸੀਟ ਤੋਂ ਲੜੋ। ਉਨ੍ਹਾਂ ਨੇ ਖਾਲੜਾ ਦੇ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਦੇ ਵਿਚ

ਚੋਣ ਲੜਨ ਦੇ ਉੱਤੇ ਲੋਕਾਂ ਦੇ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ ਹੱਕਾਂ ਦੇ ਲਈ ਇਕਜੁੱਟ ਹੋਣ ਦੀ ਜਿਹੜੀ ਹੈ ਜ਼ਰੂਰਤ ਹੈ। ਦੂਸਰੇ ਪਾਸੇ ਸਾਨੂੰ ਕੋਈ ਖਤਰਾ ਨਹੀਂ, ਗਨਮੈਨਾਂ ਨੂੰ ਥਾਣੇ ਭੇਜੋ। ਰਾਜ ਸਭਾ ਮੈਂਬਰ ਸੀਚੇਵਾਲ ਦੇ ਵੱਲੋਂ DGP ਨੂੰ ਪੱਤਰ ਲਿਖਿਆ ਗਿਆ ਤੇ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਜਿਸਦੇ ਵਿਚ ਆਪਣੀ ਹੀ ਸਰਕਾਰ ਘਿਰ ਸਕਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ DGP ਨੂੰ ਲਿਖੇ ਪੱਤਰ ਦੇ ਵਿਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਦੇ ਵਿਚ ਤੈਨਾਤ ਸੁਰੱਖਿਆ ਜਵਾਨਾਂ ਨੂੰ ਜਿਹੜਾ ਤੁਰੰਤ ਹਟਾਉਣ ਦੇ ਲਈ ਕਿਹਾ। ਜਿੱਥੇ ਅਕਸਰ ਪੰਜਾਬ ਦੇ ਵਿਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਦੇ ਲਈ ਤਰਲੋ ਮੱਛੀ ਰਹਿੰਦੇ ਨੇ, ਉਥੇ ਇਸ ਸਿਆਸੀ ਆਗੂ ਨੇ ਸਵੈ ਇੱਛਾ ਦੇ ਨਾਲ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ ਹੈ 4.5 ਸਾਲਾਂ ਬਾਅਦ। ਸੰਤ ਸੀਚੇਵਾਲ ਹੁਣਾਂ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫੈਸਲਾ ਲਿਆ ਉਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਉਤੇ ਵੀ ਸਵਾਲ ਖੜੇ ਕੀਤੇ ਹੈ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਤੇ ਸੁਲਤਾਨਪੁਰ ਲੋਧੀ ਆਪਣੇ ਸਤਨਾਮ ਸਿੰਘ ਬਾਈ ਜੀ ਦਾ ਇਲਾਕਾ ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਤੇ ਲੋਹੀਆਂ ਇਲਾਕੇ ਤੇ ਸਤਲੁਜ ਲੋਧੀ ਪਵਿੱਤਰ ਵੇਈ ਦੇ ਕਿਨਾਰੇ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਨੇ। ਸੀਚੇਵਾਲ ਦੇ ਨਾਲ 6 ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਤੇ ਸ਼ੁਰੂ ਦੇ ਵਿਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਜਿਹੜਾ ਇਨਕਾਰ ਕੀਤਾ ਸੀ। ਸੀਚੇਵਾਲ ਨੇ DGP ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ, ਸਾਡੇ ਨਾਲ ਉਹ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਦੇ ਨਾਲ ਤਾਇਨਾਤ 6 ਸੁਰੱਖਿਆ ਮੁਲਾਜ਼ਮਾਂ ਦੇ ਵਿਚੋਂ 3 ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖਾਸ ਤੇ 3 ਮੁਲਾਜ਼ਮਾਂ ਦੀ ਤੈਨਾਤੀ ਥਾਣਾ ਸੁਲਤਾਨਪੁਰ ਲੋਧੀ ਦੇ ਵਿਚ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਜਿਹੜੀ ਹੈ ਮੁਲਜ਼ਮਾਂ ਨੂੰ ਫੜਨ ਦੀ ਹੈ। ਲੋੜ ਲੋਕਾਂ ਦੀ ਹਿਫਾਜ਼ਤ ਲਈ ਥਾਣਿਆਂ ਦੇ ਵਿਚ ਵਧੇਰੀ ਹੈ। ਉਪਰੋਕਤ ਇਲਾਕਿਆਂ ਦੇ ਵਿਚ ਚੋਰੀ ਲੁੱਟਾਂ ਖੋਹਾਂ ਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਨੇ। ਸੀਚੇਵਾਲ ਨੇ ਮਲਸੀਆਂ ਤੇ ਪੁਲਿਸ ਚੌਂਕੀ ਵਿਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮਿਸਾਲ ਇਹ ਵੀ ਦਿੱਤੀ ਹੈ ਕਿ ਪਿੰਡ ਸੀਚੇਵਾਲ ਦੇ ਵਿਚ ਇਕ ਰਾਤ ਦੇ ਵਿਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ। ਸੀਚੇਵਾਲ ਨੇ ਪੱਤਰ ਦੇ ਵਿਚ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈ ਵਿਖੇ ਆਉਣ ਵਾਲੀ ਸੰਗਤ ਦੇ ਵਿਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੁਰੱਖਿਆ ਦੇ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਜਿਹੜੀ ਹੋਣੀ ਚਾਹੀਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਉਹ ਵੱਲੋਂ ਉਹਦੇ ਬਾਰ ਦੇ ਵੱਲੋਂ LADC ਪਾਲਿਸੀ ਨੂੰ ਲੈ ਕੇ 30 ਜੁਲਾਈ ਤੱਕ ਕੰਮ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੰਗਲਵਾਰ ਨੂੰ ਅੱਜ ਜਿਹੜਾ LADC ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਦੇ ਵਿਚ 30 ਜੁਲਾਈ ਤੱਕ ਹਾਈ ਕੋਰਟ ਦੇ ਵਿਚ ਕੰਮ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ LADC ਨੀਤੀ ਲਾਗੂ ਕਰਨ ਦੇ ਖਿਲਾਫ਼ ਜਿਹੜਾ ਚੱਲ ਰਹੇ ਸੰਘਰਸ਼ ਦੇ ਬਾਰੇ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਦੇ ਵਿਚ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਨਰਲ ਹਾਊਸ ਨੇ ਸਰਬਸੰਮਤੀ ਦੇ ਨਾਲ 3 ਮਤੇ ਪਾਸ ਕੀਤੇ ਹੈ। ਇਸ ਨੇ ਜਨਹਿਤ ਪਟੀਸ਼ਨ PIL ਦਾਖਲ ਕਰਨ ਦੇ ਸੰਬੰਧ ਦੇ ਵਿਚ ਵਕੀਲ ਅਰਵਿੰਦ ਸੇਠ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸਦੇ ਬਾਰੇ ਜਨਰਲ ਹਾਊਸ ਨੇ ਕਿਹਾ ਕਿ ਇਹ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਸੀ। ਜਨਰਲ ਹਾਊਸ ਨੇ ਇਹ ਵੀ ਮਤਾ ਪਾਸ ਕੀਤਾ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਤਾਇਨਾਤ ਲੀਗਲ ਏਡ ਡਿਫੈਂਸ ਕੌਂਸਲ LADC ਦੇ ਲਾਇਸੈਂਸ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਮੁਅੱਤਲੀ ਦਾ ਹੁਕਮ 30 ਜੁਲਾਈ ਨੂੰ ਦੁਪਹਿਰ 12 ਵਜੇ ਹੋਣ ਵਾਲੀ ਜਨਰਲ ਹਾਊਸ ਦੀ ਅਗਲੀ ਮੀਟਿੰਗ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਜੋੜਿਆ ਗਿਆ ਨਾਲ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਚ ਪੰਜਾਬ ਤੇ ਹਰਿਆਣਾ ਜਿਹੜਾ ਹੈ ਹਾਈ ਕੋਰਟ ਵਿਚ LADC ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਕੰਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਜਿਹੜਾ ਨਾਲ 30 ਜੁਲਾਈ ਤੱਕ ਦੋਵੇਂ ਦਿਨ ਸ਼ਾਮਲ ਮੁਅੱਤਲ ਕਰ ਦਿੱਤਾ ਗਿਆ ਤੇ ਉਕਤ ਮੁੱਦੇ ਸੰਬੰਧੀ ਅੱਗੇ ਦੀ ਕਾਰਵਾਈ 30 ਜੁਲਾਈ ਨੂੰ ਦੁਪਹਿਰ 12 ਵਜੇ ਜਨਰਲ ਹਾਊਸ ਦੇ ਵਿਚ ਤੈਅ ਕੀਤੀ ਜਾਵੇਗੀ। ਬਾਕੀ ਆਪਾਂ ਜਾਣਕਾਰੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੋਂ ਲੈਂਦੇ ਹਾਂ ਤੇ ਜੰਤਰ ਮੰਤਰ ਨੂੰ ਵੀ ਕੂਚ ਕਰ ਰਹੇ ਨੇ। ਇਸੇ ਤਰ੍ਹਾਂ ਇੱਕ ਦੋ ਖ਼ਬਰਾਂ ਹੋਰ ਲੈ ਕੇ ਤੇ ਮੈਂਟਲ ਹੈਲਥ ਦੀ ਐਕਟ ਦੀ ਗੱਲ ਹੈ

0: ਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਾਨਸਿਕ ਸਿਹਤ ਜਿਹੜੀ ਹੈ ਸੰਭਾਲ ਕਾਨੂੰਨ ਲਾਗੂ ਨਾ ਕਰਨ ਦੇ ਉੱਤੇ ਹਾਈ ਕੋਰਟ ਸਖ਼ਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੇ ਉਪਬੰਧਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਸ ਮਾਮਲੇ ਦੀ ਖੁਦ ਨਿੱਜੀ ਤੌਰ ਦੇ ਉੱਤੇ ਜਾਂਚ ਕਰਨ ਤੇ ਕਾਨੂੰਨ ਦੇ ਨਾਲ ਨਾਲ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਦੇ ਬਾਰੇ ਆਪਣੇ ਨਿੱਜੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਵੀ ਕਾਨੂੰਨ ਤਹਿਤ ਲੋੜੀਂਦੇ ਅਥਾਰਟੀ ਬੋਰਡਾਂ ਦੇ ਗਠਨ ਦੇ ਬਾਰੇ ਹਲਫ਼ਨਾਮਾ ਦੇਣ ਦੇ ਲਈ ਕਿਹਾ। ਐਕਟਿੰਗ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਤੇ 8 ਸਾਲ ਬੀਤਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵੱਲੋਂ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਬੈਂਚ ਨੇ ਦੇਖਿਆ ਕਿ ਹਰਿਆਣਾ ਨੇ ਭਾਵੇਂ ਨਿਯਮ ਤਾਂ ਬਣਾ ਲਏ ਨੇ ਪਰ ਨਾ ਤਾਂ ਸਟੇਟ ਮੈਂਟਲ ਹੈਲਥ ਅਥਾਰਟੀ ਤੇ ਨਾ ਹੀ ਮੈਂਟਲ ਹੈਲਥ ਰਿਵਿਊ ਬੋਰਡ ਦਾ ਗਠਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਹਲਫ਼ਨਾਮਾ ਦਾਖਲ ਕਰਨ ਦੇ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਮੰਗ ਲਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਸਮਾਜ ਦੇ ਉਸ ਵਰਗ ਦੀ ਭਲਾਈ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਦੇਖਭਾਲ ਕਰਨ ਦੇ ਵਿੱਚ ਖੁਦ ਸਮਰੱਥ ਨਹੀਂ ਹੈ। ਇਸ ਦੇ ਲਈ ਸੂਬਾ ਸਰਕਾਰਾਂ ਦੀ ਇਹ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੇ ਕਦਮ ਚੁੱਕਣ ਤੇ ਅਦਾਲਤ ਨੇ ਇਸ ਸਥਿਤੀ ਨੂੰ ਅਸਵੀਕਾਰਯੋਗ ਜਿਹੜਾ ਕਰਾਰ ਦਿੰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਵੀ ਦੱਸ ਦਿੱਤਾ ਹੈ। ਦੂਸਰੇ ਪਾਸੇ ਕੰਗਣਾ ਰਣੌਤ ਨੇ ਜਿਹੜਾ ਜੱਬ ਪਾ ਦਿੱਤਾ ਨਵਾਂ, ਇਹਨਾਂ ਨੂੰ ਕਹਿੰਦੇ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਕੰਗਣਾ ਰਣੌਤ ਨੇ ਜੈਨ ਜੀ ਨੂੰ ਦੱਸਿਆ ਹੈ ਜਨਰੇਸ਼ਨ ਗਟਰ। ਯੂਜ਼ਰ ਨੇ ਜਿਹੜਾ ਪੁੱਛਿਆ ਕਿ ਬਾਲੀਵੁੱਡ ਪਾਰਟੀਆਂ ਵਾਲਾ ਆਪਣਾ ਪੁਰਾਣਾ ਦੌਰ ਜਿਹੜਾ ਭੁੱਲ ਗਏ ਹੋ? ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਦੇ ਵਿੱਚ ਵੱਡਾ ਸਿਆਸੀ ਬਵਾਲ ਖੜਾ ਫਿਰ ਤੋਂ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ ਜੀ ਜੈਨ ਜੀ ਦੇ ਜਿਹੜੇ ਨੌਜਵਾਨਾਂ ਦੇ ਨਿਸ਼ਾਨਾ ਸਿੱਧਦਿਆਂ ਉਨ੍ਹਾਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਹਿ ਦਿੱਤਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਤੇ AIMIM ਦੇ ਆਗੂਆਂ ਨੇ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲਾਂ ਦੇ ਉੱਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਉਲਟੀ ਆਉਣ ਵਰਗਾ ਮਹਿਸੂਸ ਹੋ ਰਿਹਾ। ਕੰਗਣਾ ਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੱਕ ਜਗ੍ਹਾ ਦੇ ਉੱਤੇ ਇੰਨੀ ਬਦਸੂਰਤੀ ਨਹੀਂ ਦੇਖੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਇਹ ਜੈਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਨੇ ਤੇ ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ ਤੇ ਇਹਨਾਂ ਨੂੰ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਆਪਣੀ ਅਗਲੀ ਪੋਸਟ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਣਾ ਨੇ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹੋ ਤੇ ਉਹਨਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਸੀਂ ਦੁਨੀਆਂ ਸਾਹਮਣੇ ਆਪਣਾ ਕੂੜਾ ਤੇ ਗੰਦਗੀ ਹੀ ਪਰੋਸ ਰਹੇ ਹੋ। ਇਸ ਦੇ ਨਾਲ ਹੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਭਾਰਤੀ ਮੁਟਿਆਰਾਂ ਤੇ ਤੰਜ ਕੱਸਦਿਆਂ ਕੰਗਣਾ ਨੇ ਉਨ੍ਹਾਂ ਨੂੰ ਜਨਰੇਸ਼ਨ ਗਟਰ ਦਾ ਜਿਹੜਾ ਨਾਮ ਦੇ ਦਿੱਤਾ ਕਿਉਂਕਿ ਇੱਥੇ ਸਵੀਡਨ ਤਾਂ ਗ੍ਰੇਟਾ ਜਿਹੜੀ ਆ ਉਹਨੇ ਵੀ ਮੁੱਦਾ ਚੱਕਿਆ ਕਿ ਭਾਰਤੀ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਦੇ ਨਾਲ ਆਪਾਂ ਆਵਾਜ਼ ਜੋੜਨੀ ਹੈ। ਯੂਰਪੀ ਮੁਲਕਾਂ ਦੇ ਵਿੱਚ ਵੀ ਆਵਾਜ਼ ਸ਼ੁਰੂ ਹੋ ਗਈ, ਬਹੁਤ ਸਾਰੇ ਫਰਾਂਸ ਦੇ ਵਿੱਚ ਜਾਂ ਜਰਮਨ ਦੇ ਵਿੱਚ ਜਾਂ ਹੋਰ ਸਵੀਡਨ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਆਵਾਜ਼ ਬੁਲੰਦ ਹੋ ਗਈ। ਉਸਨੇ ਇੱਥੋਂ ਤੱਕ ਲਿਖ ਦਿੱਤਾ ਕਿ ਨੌਜਵਾਨ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਨੇ, ਮਾਪਿਆਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਤੇ ਇੰਨੇ ਨਕਾਰਾ ਨੇ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੇ ਨੈਟੀਜ਼ਨਾਂ ਦਾ ਗੁੱਸਾ ਵੀ ਜਿਹੜਾ ਸੀ ਸੱਤਵੇਂ ਅਸਮਾਨ ਨੂੰ ਛੋਹ ਗਿਆ। ਕਈ ਯੂਜ਼ਰ ਨੇ ਜਿਹੜਾ ਸੀ ਕੰਗਣਾ ਨੂੰ ਉਸਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ ਕਿ ਇਹ ਮਹਿਲਾ ਆਪਣੀਆਂ ਬਾਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ। ਇੱਕ ਹੋਰ ਜਿਹੜੇ ਨੇ ਵਿਅਕਤੀ ਨੇ ਲਿਖਿਆ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ ਤਾਂ ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ, ਪਰ ਅੱਜ ਵਿਦਿਆਰਥੀ ਅੰਦੋਲਨ ਦੇ ਉੱਤੇ ਬੋਲਣ ਦਾ ਜਿਹੜਾ ਹੌਸਲਾ ਵਿਖਾ ਰਹੀ ਹੈ। ਇਸ ਵਿਵਾਦ ਦੇ ਦਰਮਿਆਨ ਜਿਹੜਾ ਕਾਂਗਰਸ ਨੇਤਾ ਭਾਈ ਜਗਤਾਪ ਉਨ੍ਹਾਂ ਨੇ ਕੰਗਣਾ ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਦੌਰਾਨ ਸਾਡੇ ਬੱਚਿਆਂ ਤੇ ਧੀਆਂ ਨੂੰ ਕੁੱਟਿਆ ਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਣਾ ਦੇ ਦਿਲ ਦੇ ਵਿੱਚ ਥੋੜੀ ਜਿਹੀ ਵੀ ਹਮਦਰਦੀ ਨਹੀਂ ਜਾਗੀ ਹੈ, ਇਹ ਬਹੁਤ ਹੈਰਾਨੀਜਨਕ ਹੈ। ਦੂਜੇ ਪਾਸੇ AIMIM ਨੇਤਾ ਜਿਹੜੇ ਨੇ ਵਾਰਸ ਪਠਾਨ ਨੇ ਭਾਜਪਾ MP ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਤੇ ਪਠਾਨ ਨੇ ਕਿਹਾ ਕਿ ਪੁੱਛੋ ਕੰਗਣਾ ਨੂੰ ਕੀ ਉਸ ਨੂੰ ਨੀਟ ਦਾ ਪੂਰਾ ਨਾਮ ਵੀ ਪਤਾ ਹੈ ਫੁੱਲ ਜਿਹੜੀ ਹੈ ਫਾਰਮ ਪਤਾ ਕੀ ਕਹਿੰਦੇ ਆ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਕਿ ਉਹ ਆਪਣੀ ਸੰਸਦ ਮੈਂਬਰ ਦੇ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵਰਤੀ ਜਾ ਰਹੀ ਇਸ ਭਾਸ਼ਾ ਦਾ ਗੰਭੀਰ ਨੋਟਿਸ ਲੈਣ। ਲੋ ਦੋਸਤੋ, ਇਹ ਸਾਂ ਜੀ ਕੁਝ ਪੰਜਾਬ ਤੇ ਦੇਸ਼ ਦੀਆਂ ਖਬਰਾਂ ਤੇ ਵਿਦੇਸ਼ੀ ਖਬਰਾਂ ਦੇ ਵੱਲ ਝਾਤ ਮਾਰਦੇ ਆਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਆਂ। ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੀ ਬਾਤ ਸੁਣਦੇ ਆਂ ਤੇ ਨਾਲ ਕਰਦੇ ਆਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ, ਕੀ ਕਰਾਈ ਜਾਂਦੇ ਹੋ ਮੁਲਕ ਦੇ ਵਿੱਚ?
1: ਮੁਲਕ ਦੇ ਵਿੱਚ ਜੀ ਜਿੰਨੇ ਬੰਦੇ ਆ ਉਨੇ ਰੰਗ ਆ ਜੀ।
0: ਜੀ
1: ਦੇਖੋ ਨਾ ਜੀ, ਮੁਲਕ ਦੀ ਤਰਾਸਦੀ ਇਹ ਹੈਗੀ ਆ ਕਿ ਅੱਜ ਸਾਨੂੰ ਕੰਗਣਾ ਗਿਆਨ ਦੇ ਰਹੀ ਆ।
0: ਬਿਲਕੁਲ ਕੰਗਣਾ ਰਹੀ ਆ ਜੀ।
1: ਇਹ ਤਾਂ ਹੁਣ ਜੀ ਚਾਪਲੂਸੀ ਦੀ ਹੱਦ ਆ
0: ਜੀ।
1: ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਕੀ ਬੀਜਿਆ
0: ਜੀ, ਕੰਡੇ।
1: ਸੋ ਇਸ ਕਰਕੇ ਹੁਣ ਬਿਲਕੁਲ ਜੀ ਸਰ ਨੰਗੇਜ ਪਰੋਸਿਆ ਇਹਨਾਂ ਨੇ
0: ਜੀ,
1: ਭਾਸ਼ਾ ਇਹਨਾਂ ਨੇ ਬਗਾੜੀ ਬਾਲੀਵੁੱਡ ਨੇ। ਬੱਚਿਆਂ ਨੇ ਉੱਥੋਂ ਜੋ ਮਤਲਬ ਸਿੱਖਿਆ ਜੀ ਉਸ ਚੀਜ਼ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਗਾਂਹ ਪਰੋਸ ਦਿੱਤਾ ਜੀ।
0: ਇੱਕ ਇਹਦੀ ਭੈਣ ਹਜੇ ਵੀ ਤੁਰੀ ਫਿਰਦੀ ਆ ਜੋ ਕਦੇ ਪੱਤੇ ਜੇ ਲਾ ਕੇ ਆ ਜਾਂਦੀ ਆ, ਕਦੇ ਉਹ ਮਤਲਬ ਕਿ ਕੁਛ ਪਾ ਕੇ ਆ ਜਾਂਦੀ ਆ।
1: ਹਾਂਜੀ ਉਥੋਂ ਹੀ ਇੰਸਪਾਇਰਡ ਆ ਨਾ ਜੈਨ ਜੀ ਜਿਹੜੀ ਹੈਗੀ ਆ। ਬੱਚਾ ਤਾਂ ਜਿਹੜਾ ਆ ਉਹ ਜੋ ਦੇਖਦਾ ਆ ਅਬਜ਼ਰਵ ਕਰਦਾ ਸਮਾਜ ਦੇ ਵਿੱਚੋਂ
0: ਜੀ।
1: ਦੇਖੋ ਬੱਚਾ ਜੰਮਦਾ ਜਿਹੜਾ ਹੈਗਾ ਆ ਗਾਲੀ ਨੀ ਕੱਢਦਾ, ਉਹ ਇਸ ਜੋ ਕੁਛ ਸਿੱਖਦਾ ਆ ਇਸੇ ਸਮਾਜ ਚੋਂ ਸਿੱਖਦਾ ਆ ਜੀ। ਜੇ ਬੱਚੇ ਇਸ ਤਰੀਕੇ ਨਾਲ ਕਰ ਰਹੇ ਆ ਤੇ ਕਸੂਰ ਜਿਹੜਾ ਵੱਡਿਆਂ ਦਾ ਆ
0: ਜੀ,
1: ਕਿਉਂਕਿ ਵੱਡਿਆਂ ਨੇ ਉਹਨੂੰ ਆਲਾ ਦੁਆਲਾ ਏਦਾਂ ਦਾ ਸਮਾਜ ਦਿੱਤਾ ਚਾਹੇ ਘਰ ਦੇ ਵਿੱਚੋਂ। ਦੇਖੋ ਗਾਲੀ ਬੱਚਾ ਜਿਹੜਾ ਆ ਬਾਹਰੋਂ ਹੀ ਸਿੱਖਦਾ ਨਾ ਜੀ,
0: ਜੀ
1: ਚਾਹੇ ਘਰ ਚੋਂ ਸਿੱਖੇ ਚਾਹੇ ਬਾਹਰ ਚੋਂ ਸਮਾਜ ਚੋਂ ਸਿੱਖੇ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਜੋ ਸਮਾਜ ਪਰੋਸਦਾ ਹੈਗਾ ਆ ਉਹ ਬੱਚੇ ਗ੍ਰਹਿਣ ਕਰਦੇ ਆ ਤੇ ਬੱਚੇ ਜਦੋਂ ਫਿਰ ਬੋਲਦੇ ਹੈਗੇ ਆ ਜੀ ਤੇ ਫਿਰ ਇਹ ਲੋਕੀ ਜਿਹੜੇ ਆ ਉਹ ਬ੍ਰਹਮ ਗਿਆਨ ਦੇਣ ਆ ਜਾਂਦੇ ਆ।
0: ਇੱਕ ਨਾ ਸਾਹਿਬ ਜੀ ਮੈਨੂੰ ਗੱਲ ਤੁਹਾਡੀ ਤੋਂ ਚੇਤੇ ਆ ਗਈ ਗੱਲ ਕਿ ਜਦੋਂ ਮੈਂ ਇਸ ਮੁਲਕ ਦੇ ਵਿੱਚ ਨਵਾਂ ਆਇਆ ਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਸ਼ਿਕਸ਼ਾ ਇਹ ਮਿਲੀ ਸੀ। ਮੇਰੇ ਸੱਜਣ ਮੈਨੂੰ ਕਹਿੰਦੇ ਤੇ ਚਲੋ ਮੇਰੇ ਰੈਲੇਟਿਵ ਹੀ ਸਹੀ, ਕਹਿੰਦੇ ਆਹ ਗੱਲ ਚੇਤੇ ਰੱਖੀ ਕਿ ਕਦੇ ਵੀ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਗਾਲ ਨੀ ਸੁਣਾਉਣੀ, ਸਿਖਾਉਣੀ ਨੀ ਗੀ, ਪਹਿਲੀ ਗੱਲ ਤੈਨੂੰ ਹੀ ਕੱਢਣੀ ਇਹਨਾਂ ਨੇ। ਤੋਂ ਸਹੀ ਵੀ ਹੈ ਜੀ।
1: ਹਾਂਜੀ
0: ਜੀ
1: ਬਿਲਕੁਲ ਠੀਕ ਕਹਿੰਦੇ ਤੁਸੀਂ, ਉਹੀ ਚੀਜ਼ ਆ ਨਾ ਜੀ। ਹੁਣ ਬੱਚਿਆਂ ਨੇ ਜੋ ਸਿੱਖਿਆ ਜੀ, ਨੋ ਡਾਊਟ ਕਿ ਅਸੀਂ ਇਸ ਚੀਜ਼ ਨੂੰ, ਮੈਂ ਖੁਦ ਜਿਹੜਾ ਹੈਗਾ ਆ ਭਾਰੇ ਸਾਹਿਬ ਉਹ ਬੱਚਿਆਂ ਨੂੰ ਕੰਡੈਮ ਕੀਤਾ ਜਿੱਥੇ ਵੀ ਮੈਂ ਗੱਲ ਕੀਤੀ, ਮੈਂ ਬੱਚਿਆਂ ਨੂੰ ਬੱਚਿਆਂ ਦੀ ਇਸ ਭਾਸ਼ਾ ਦੇ ਉੱਤੇ ਪੂਰਾ ਉਜਰ ਮੈਂ ਕੀਤਾ
0: ਬਿਲਕੁਲ।
1: ਪਰ ਅੱਜ ਜਦੋਂ ਅਸੀਂ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ
0: ਜੀ,
1: ਤੇ ਅਸੀਂ ਕਈ ਦੇਖੋ 7 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹੈਗੇ ਆ ਜੀ, ਕਿ ਸ਼ਾਂਤਮਈ ਢੰਗ ਨਾਲ ਬੈਠੇ ਹੈਗੇ ਆ, ਸਰਕਾਰਾਂ ਦੇ ਸਿਰ ਤੇ ਜੂ ਨੀ ਸਰਕੇ ਜੀ
0: ਨਾ ਜੀ।
1: ਮੈਨੂੰ ਲੱਗਦਾ ਆ ਕਿ ਜੇ ਇਹ ਸਰਕਾਰ ਹਿੱਲੀ ਆ ਜਾਂ ਉਹਨਾਂ ਨੇ ਪੋ ਦਾ ਅਸਤੀਫਾ ਲਿਆ ਹੈ ਮਿਨਿਸਟਰ ਦਾ
0: ਜੀ,
1: ਤੇ ਉਹ ਇਸ ਭਾਸ਼ਾ ਦੀ ਬਦੌਲਤ ਹੀ ਲਿਆ ਆ ਜੀ। ਆਹ ਕੁਛ ਸੁਣ ਕੇ ਨਾ ਕੁਛ ਸੁਣ ਨੀ ਹੋਇਆ ਤੇ ਤਾਂ ਜੀ, ਅਦਰਵਾਈਜ਼ ਉੱਥੇ ਜਿੰਨਾ ਮਰਜ਼ੀ ਡਫਲੀ ਵਜਾਉਂਦੇ ਰਹਿੰਦੇ ਕੁਛ ਨੀ ਸੀ ਹੋਣਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਕੰਗਣਾ ਤੋਂ ਹੁਣ ਸਾਨੂੰ ਜਿਹੜਾ ਆ ਅਕਲ ਲੈਣ ਦੀ ਲੋੜ ਨਹੀਂ, ਇਹ ਆਪਣਾ ਆਪ ਹੀ ਬੇਬੀ ਸਾਂਭ ਲੈ ਬਹੁਤ ਆ ਮੈਂ ਹਾਂਜੀ। ਸੋ ਇਸ ਕਰਕੇ ਇਹ ਬੀਬੀ ਨੂੰ ਚਾਹੀਦਾ ਹੈਗਾ ਆ ਕਿ ਆਪਣੇ ਬਾਰੇ ਵੀ ਰੇਟਿੰਗ ਜਿਹੜੀ ਆ ਨਾ ਬਾਹਰ ਸਮਾਜ ਤੋਂ ਲੈ ਲਵੇ ਵੀ ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਹੈਗੇ ਆ।
0: ਬਿਲਕੁਲ
1: ਤੂੰ ਕਮੈਂਟ ਵੀ ਜਿਹੜੇ ਲੋਕੀ ਕਰਦੇ ਹੈਗੇ ਜੇ ਕਮੈਂਟ ਹੀ ਚੰਗੀ ਤਰ੍ਹਾਂ ਦੇਖ ਲੈ ਤੇ ਆਤਮ ਮੰਥਨ ਕਰਨ ਦਾ ਵਕਤ ਆ
0: ਇਹਦਾ ਵੀ ਜੀ। ਬਿਲਕੁਲ
1: ਹਾਂਜੀ, ਉਹ ਠੀਕ ਗੱਲ ਹੈਗੀ ਆ ਕਿ
0: ਸੈਣੀ ਸਾਹਿਬ ਤੁਹਾਡੇ ਤੁਸੀਂ ਗੱਲ ਥੋੜੀ ਜਿਹੀ ਛੇੜੀ ਆ, ਚਲੋ ਅੱਜ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਤੇ ਜਾਂ ਫਿਰ ਚੰਡੀਗੜ੍ਹ ਐਸੋਸੀਏਸ਼ਨਾਂ ਵੀ ਨੇ ਉਹਨਾਂ ਦੇ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਭਰ ਦਿੱਤਾ। ਚਲੋ 30 ਜੁਲਾਈ ਤੱਕ ਤਾਂ ਜਿਹੜਾ ਮਹੀਨਾ ਤਾਂ ਹੋ ਹੀ ਗਿਆ ਤਕਰੀਬਨ, ਤੇ ਉਸ ਤੋਂ ਬਾਅਦ ਜੰਤਰ ਮੰਤਰ ਦੀ ਤਿਆਰੀ ਕਰ ਰਹੇ ਨੇ ਜੀ।
1: ਹਾਂਜੀ ਉਹ ਪਰਮਿਸ਼ਨ ਮਿਲ ਗਈ ਆ ਜੀ
0: ਜੀ,
1: 7 ਅਗਸਤ ਨੂੰ ਜਿਹੜਾ ਆ ਉੱਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦਾ ਮਤਲਬ ਪਲਾਨ ਹੈਗਾ ਜੀ ਜੁਆਇੰਟ ਐਕਸ਼ਨ ਕਮੇਟੀ ਦਾ
0: ਜੀ।
1: ਉਹਦੇ ਵਿੱਚ ਕੋਈ ਚੁਣਿੰਦਾ ਨੁਮਾਇੰਦੇ ਜਾਣਗੇ ਜਾਂ ਜਿੱਦਾਂ ਮਰਜ਼ੀ ਆ ਜੀ, ਉੱਥੇ ਸੰਕੇਤਕ ਜਿਹੜਾ ਹੈਗਾ ਆ ਪ੍ਰਦਰਸ਼ਨ ਆ ਜੀ ਸਾਡਾ ਜਿਹੜਾ ਆ ਵਕੀਲਾਂ ਦਾ ਕੋਈ ਏਦਾਂ ਦਾ ਜਿਹੜਾ ਆ ਨਾ ਤਾਂ ਸਾਡੀ ਏਦਾਂ ਦੀ ਮਾਸ ਮੂਵਮੈਂਟ ਬਣ ਸਕਦੀ ਆ ਜੀ, ਕਿਉਂਕਿ ਸਾਡਾ ਤਾਂ ਜੇ ਕੋਈ ਅੰਦੋਲਨ, ਕਿਉਂਕਿ ਜੈਨ ਜੀ ਹੈਗਾ ਆ ਜੀ ਵਕੀਲ, ਤਾਂ ਜੇ ਵਿਚਾਰੇ ਇਕੱਠੇ ਹੋਣਗੇ, ਉਹ ਵਿੱਚ ਬੁੱਢੇ ਵੀ ਹੋਣੇ ਆ ਨਾਲ, ਸਾਰਾ ਕੁਛ ਹੋਣਾ, ਉਹਨਾਂ ਦੀਆਂ ਦਵਾਈਆਂ ਵੀ ਨਾਲ ਚੱਕ ਕੇ ਲਿਜਾਣੀਆਂ ਪੈਣਗੀਆਂ ਜੀ, ਹਾਂਜੀ। ਸੋ ਇਸ ਕਰਕੇ ਜਿਹੜਾ ਆ ਰੁਟੀਨ ਤੋਂ ਹਟ ਕੇ, ਇਹ ਤਾਂ ਮਜਬੂਰੀ ਆ ਜੀ, ਕਿਉਂਕਿ ਇਹ ਨਾ ਜੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ ਵਾਲਾ ਜਿਹੜੀ ਹੈਗੀ ਸਕੀਮ, ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਆ ਜੀ ਲਾਗੂ ਹੋਈ, ਤੇ ਇਹ ਹੁਣ ਸਾਡੇ ਸਮਰਥਨ ਦੇ ਵਿੱਚ ਜਿਹੜਾ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਆ ਉਹ ਉਹਦੀ ਬਾਰ ਜਿਹੜੀ ਆ ਉਹ ਵੀ ਆਈ ਆ ਜੀ, ਉਹਨਾਂ ਨੇ ਵੀ 2 ਦਿਨ ਦਾ ਜਿਹੜਾ ਆ ਨੋ ਵਰਕ ਡੇ ਜਿਹੜਾ ਆ ਉਹਨਾਂ ਨੇ ਡਿਕਲੇਅਰ ਕੀਤਾ ਹੈਗਾ ਜੀ। ਤੇ ਹੋਇਆ ਕੀ ਸੀ ਭਰਤ ਸਾਹਿਬ, ਕੱਲ ਨਾ ਇੱਕ ਫੈਸਲਾ ਆ ਗਿਆ ਸੀਗਾ, ਇੱਕ ਨਾ ਜਾਣ ਬੁੱਝ ਕੇ ਦੇਖੋ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਹੈਗੇ ਆ ਜੀ, ਕਿਸ ਜਦੋਂ ਕੋਈ ਚੀਜ਼ ਨੂੰ ਡਿਸਕਾਰਡ ਕਰਨਾ ਹੋਵੇ ਨਾ ਜੀ, ਉਹ ਕਿਸੇ ਵਕੀਲ ਕੋਲੋਂ ਹਰਿਆਣੇ ਦੇ ਕੋਲੋਂ ਜਿਹੜਾ ਆ ਇੱਕ ਰਿੱਟ ਪਵਾਤੀ ਜੀ, ਰਿੱਟ ਪਵਾਤੀ ਕੇ ਜਿਹੜੀ ਹੜਤਾਲ ਆ ਇਹ ਗੈਰ ਕਾਨੂੰਨੀ ਆ ਜੀ, ਵੀ ਹੜਤਾਲ ਦੇ ਨਾਲ ਏਦਾਂ ਕਰਕੇ ਨੁਕਸਾਨ ਹੁੰਦਾ ਆ ਜੀ। ਹੁਣ ਲੱਕੜ ਜਿਹੜੀ ਹੈ ਜਿਹੜਾ ਆ ਕੁਹਾੜਾ ਲੱਕੜ ਨੀ ਵੱਢ ਸਕਦਾ ਜੀ ਜਦ ਤੱਕ ਉਹਦੇ ਵਿੱਚ ਲੱਕੜ ਦਾ ਦਸਤਾ ਨਾ ਹੋਵੇ। ਸੋ ਇਸ ਕਰਕੇ ਜੀ ਉਹਨੇ ਜਿਹੜਾ ਹੈਗਾ ਆ ਉਹਦੇ ਉੱਤੇ 2 ਜੱਜਾਂ ਨੇ ਫਾਇੰਡਿੰਗ ਦੇ ਦਿੱਤੀ ਵੀ ਇਹ ਸਟ੍ਰਾਈਕ ਜਿਹੜੀ ਹੈਗੀ ਆ ਬਾਰ ਐਸੋਸੀਏਸ਼ਨ ਬਲੈਕਮੇਲ ਦਾ ਧੰਦਾ ਕਰਦੀਆਂ ਹੈਗੀਆਂ ਜੀ, ਕੋਰਟਾਂ ਦਾ ਕੰਮ ਸਟੱਕ ਕਰਨ ਦਾ ਇਹਨਾਂ ਨੂੰ ਕੋਈ ਰਾਈਟ ਨੀ ਹੈ। ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਜ਼ਿਆਦਾ ਮਤਲਬ ਉਹਨਾਂ, ਫਿਰ ਉਹਨਾਂ ਨੇ ਕਹਿਤਾ ਵੀ 7% ਕੰਮ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਐਲਏਡੀਸੀ ਨੂੰ ਅਲੋਟ ਹੋਇਆ
0: ਜੀ,
1: ਜਦ ਕਿ ਗਰਾਊਂਡ ਦੇ ਉੱਤੇ ਸਰ ਜਿਹੜਾ ਹੈਗਾ ਆ 70% ਗਿਆ ਆ ਜੀ।
0: ਕੀ ਬਾਤ ਹੈ,
1: ਖਰੇ ਕਿੱਥੋਂ ਡਾਟਾ ਇਹਨਾਂ ਨੇ ਲਿਆ ਜੀ? ਐਕਚੁਅਲੀ ਇਹਨਾਂ ਦਾ ਡਾਟਾ ਜਿਹੜਾ ਹੁੰਦਾ ਆ ਡਿਸਪੋਜ਼ਲ ਤੇ ਜਾਂਦਾ ਜੀ, ਵੀ ਡਿਸਪੋਜ਼ਲ ਤੋਂ ਇਹਨਾਂ ਨੂੰ ਪਤਾ ਲੱਗਦਾ ਆ ਵੀ ਕਿੰਨੇ ਕੇਸ ਡਿਸਾਈਡ ਹੋਏ ਜਾਂ ਇਦਾਂ ਕਰਕੇ ਉਹ ਉੱਥੋਂ ਇਹ ਕੱਢਦੇ ਜੀ। ਕੁਛ ਕੁ ਕੇਸ ਤਾਂ ਵੈਸੇ ਹੀ ਜਿਹੜੇ ਹੈਗੇ ਆ ਪਹਿਲਾਂ ਹੀ ਉਹ ਕੰਪਰੋਮਾਈਜ਼ ਦੇ ਰੂਪ ਦੇ ਵਿੱਚ ਖਤਮ ਹੋ ਜਾਂਦੇ ਆ, ਕੁਛ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੇ, ਕੋਈ ਬੇਲ ਮੈਟਰ ਜਿਹੜੇ ਹੈਗੇ ਆ ਜੀ। ਮਾਰਕੀਟ ਦੇ ਵਿੱਚ ਤਾਂ ਲੋਕੀ ਜਿਹੜੇ ਹੈਗੇ ਆ ਵੱਧ 70% ਕੰਮ ਜਿਹੜਾ ਹੈਗਾ ਆ ਉਹ ਇਹਨਾਂ ਕੋ ਐਲਏਡੀਸੀ ਕੋ ਗਿਆ ਹੈਗਾ ਜੀ, ਜਿਹੜੇ ਕਿ ਚੁਣਿੰਦਾ ਵਕੀਲ 5-4 ਹੈਗੇ ਆ ਜੀ, ਤੇ ਬਾਕੀ ਸਾਰੇ ਵਕੀਲ ਜਿਹੜੇ ਰੈਗੂਲਰ ਕੇਸ ਹੈਗੇ ਉਹ ਵੀ ਛੇਤੀ ਤੋਂ ਛੇਤੀ ਟ੍ਰਾਂਸਫਰ ਹੋ ਰਹੇ ਇਹਨਾਂ ਨੂੰ, ਇਸ ਕਰਕੇ ਕਿ ਜਦੋਂ ਬਾਕੀ ਮੁਲਜ਼ਮ ਦੇਖਦੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਆਂਡੀਓ ਐਡਵਾਂਟੇਜ ਮਿਲਦੀ ਆ ਉੱਥੇ ਕੋਰਟਾਂ ਦੇ ਵਿੱਚ, ਤੇ ਕਿਉਂਕਿ ਸਰਕਾਰ ਦਾ ਇਹ ਸਰ ਤਰੀਕਾ ਹੁੰਦਾ ਆ ਜਿਹੜੀ ਪਾਲਿਸੀ ਇਹ ਲੈ ਕੇ ਆਉਂਦੇ ਨਾ ਜੀ ਉਸੇ ਤਰੀਕੇ ਨਾਲ ਜੱਜਾਂ ਨੂੰ ਇਸ਼ਾਰਾ ਕਰ ਦਿੰਦੇ ਹੈਗੇ ਆ, ਉਸੇ ਉਹਨੂੰ ਕਾਮਯਾਬ ਕਰਨ ਦੇ ਵਿੱਚ ਨਾ ਜੀ ਇਹਨਾਂ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਕਾਮਯਾਬ ਕੀਤਾ ਜਾਵੇ ਪਾਲਿਸੀ ਨੂੰ, ਜਦਕਿ ਉਹ ਫਿਰ ਜਦੋਂ ਕਾਮਯਾਬ ਕਰਦੇ ਆ ਤੇ ਫਿਰ ਆਂਡੀਓ ਐਡਵਾਂਟੇਜ ਦਿੰਦੇ ਆ ਤੇ ਉਹਦਾ ਜਿਹੜੀ ਸਫਰਿੰਗ ਆ ਦੂਜੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਹੁੰਦੀ ਆ ਜੀ। ਹੁਣ ਕਾਰਨ ਤਾਂ ਇਹੀ ਆ ਨਾ ਵੀ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਪੈਰਲ ਲਾ ਹੋਵੇ, ਫਿਰ ਤੁਸੀਂ ਇਹ ਥੋੜਾ ਕਿ ਜੇ ਇੱਕ ਐਲਏਡੀਸੀ ਦੇ ਥਰੂ ਆ ਗਿਆ ਕੇਸ ਤੇ ਉਹਨੂੰ ਜਿਹੜਾ ਹੈਗਾ ਆ ਤੁਸੀਂ ਕਹਿ ਦਿਓ ਵੀ ਤੈਨੂੰ ਪਰਸਨਲ ਬੌਂਡ ਦੇ ਉੱਤੇ ਰਿਹਾ ਕਰ ਦੇਣਾ, ਤੇ ਜੇ ਦੂਜੇ ਵਕੀਲ ਦੇ ਰਾਹੀਂ ਆਇਆ ਆ ਤੇ ਉਹਨੂੰ ਕਹੋ ਵੀ ਜਮਾਨਤੀ ਲੈ ਕੇ ਆ ਜੀ, ਤੇ ਉਹ ਜਮਾਨਤ ਵਾਸਤੇ ਟੱਕਰਾਂ ਮਾਰਦਾ ਰਹੇ ਜੀ, ਫਿਰ ਜਮਾਨਤੀ ਕੋਲ ਜਿਹੜੀ ਆ ਜਿਹੜੀ ਜਾਇਦਾਦ ਕਿੰਨੀ ਆ ਜੀ ਉਹਦੀ ਜਾਇਦਾਦ ਜਿਹੜੀ ਆ ਕਿਸੇ ਬੈਂਕ ਕੋਲ ਮੋਰਟਗੇਜ ਤਾਂ ਨੀ ਗੀ, ਸਾਫ਼ ਸੁਥਰੀ ਫਰਦ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਪ੍ਰੈਕਟੀਕਲੀ ਜੋ ਮਤਲਬ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨਾ ਜੀ, ਉਹ ਜਿਹੜੇ ਉੱਥੇ ਪਾਊ ਜਿਹੜੇ ਬੈਠੇ ਜਿਹੜੀ ਪਾਲਿਸੀਆਂ ਬਣਾਉਂਦੇ ਨਾ ਜੀ, ਉਹਨਾਂ ਨੇ ਕਦੀ ਆ ਕੇ ਤੇ ਕੋਰਟਾਂ ਦੇ ਵਿੱਚ ਦੇਖਿਆ ਹੀ ਨੀ ਵੀ ਇੱਥੇ ਕੋਰਟਾਂ ਚ ਹੁੰਦਾ ਕੀ ਆ
0: ਜੀ।
1: ਸੋ ਇਸ ਕਰਕੇ ਹੁਣ ਹੈਗੇ ਆ ਜੀ ਇੰਨੇ ਲੰਬੀ ਹੜਤਾਲ ਜਿਹੜੀ ਹੈਗੀ ਆ, ਨੋ ਡਾਊਟ ਕਿ ਸਾਡੇ ਵੀ ਬ੍ਰੈਡ ਐਂਡ ਬਟਰ ਦਾ ਸਵਾਲ ਆ, ਸਾਨੂੰ ਮਤਲਬ ਸ਼ੌਂਕ ਨਹੀਂ ਹੈ, ਸਾਨੂੰ ਕੰਮ ਕਰਾਂਗੇ ਤੇ ਰੋਟੀ ਮਿਲਣੀ ਜੀ,
0: ਬਿਲਕੁਲ,
1: ਪਰ ਕੀ ਕਰੀਏ ਜੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ, ਜਦੋਂ ਮਤਲਬ ਦੇਖਿਆ ਵੀ ਹਾਂ ਜੀ ਵੈਸੇ ਬਰੀਫਲੈਸ ਬਹਿਣ ਨਾਲੋਂ ਚੰਗਾ ਨਾ ਜੀ ਵੀ ਹਾਂ ਜੀ ਇਸ ਚੀਜ਼ ਨੂੰ। ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਜਿਹੜਾ ਫ੍ਰੀ ਲੀਗਲ ਏਡ ਤਾਂ ਸਰ ਵੈਸੇ ਹੀ ਪਾਲਿਸੀ ਹੈਗੀ ਆ ਜੀ ਸਰਕਾਰ ਦੀ, ਜੇ ਕੋਈ ਬੰਦਾ ਆ ਕੇ ਕਹਿ ਦਿੰਦਾ ਜੀ ਮੇਰੇ ਕੋਲ ਵਕੀਲ ਨਹੀਂ ਹੈ ਔਰ ਮੈਂ ਵਕੀਲ ਅਫੋਰਡ ਨਹੀਂ ਕਰ ਸਕਦਾ, ਤੇ ਉਹਨੂੰ ਫ੍ਰੀ ਵਕੀਲ ਦੇਣਾ ਤਾਂ ਜਿਹੜਾ ਹੈਗਾ ਆ ਵੈਸੇ ਹੀ ਸਾਡਾ ਸੰਵਿਧਾਨ ਰਾਈਟ ਦਿੰਦਾ ਹੈਗਾ ਉਹਨੂੰ ਦੇਣਾ ਪੈਂਦਾ ਜੀ। ਉਹ ਪਹਿਲਾਂ ਸਕੀਮ ਜਿਹੜੀ ਫ੍ਰੀ ਲੀਗਲ ਏਡ ਦੀ ਸਕੀਮ ਪਹਿਲਾਂ ਵੀ ਹੈਗੀ ਸੀ ਜੀ, ਇਹ ਇਹਨਾਂ ਨੇ ਜਿਹੜਾ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਬਣਾਏ ਹੈਗੇ ਆ ਉੱਥੇ ਸਾਡਾ ਉਜਰ ਆ ਜੀ, ਔਰ ਵੱਡੇ ਵੱਡੇ ਜਿਹੜੇ ਬੰਦੇ ਹੈਗੇ ਆ ਜੀ ਵੱਡੇ ਵੱਡੇ ਮੀਡੀਆ ਹਾਊਸ ਉਹ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਵੀ ਅਸੀਂ ਸਾਡਾ ਉਜਰ ਕੀ ਆ, ਜਾਂ ਉਹ ਉਸ ਮਸਲੇ ਨੂੰ ਅੰਡਰਸਟੈਂਡ ਕਰਨ ਪਹਿਲਾਂ ਤੇ ਫਿਰ ਜਿਹੜਾ ਟਿੱਪਣੀ ਕਰਨ ਤੇ ਜ਼ਿਆਦਾ ਵਧੀਆ ਜੀ। ਉਹ ਇਹੀ ਸੋਚਦੇ ਹੈਗੇ ਆ ਵੀ ਜਿਹੜੇ ਆ ਵੀ ਇਹਨਾਂ ਦਾ ਹਿੱਤਾਂ ਦਾ ਟਕਰਾਅ ਆ ਜਿਹਦੇ ਕਰਕੇ ਵਕੀਲ ਜਿਹੜੇ ਆ ਉਹ ਉਸਦੇ ਹੜਤਾਲ ਤੇ ਬੈਠੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਨੋ ਡਾਊਟ ਹਿੱਤਾਂ ਦਾ ਟਕਰਾਅ ਹੈਗਾ, ਦੈਟ ਇਜ ਸੈਕੰਡਰੀ,
0: ਜੀ
1: ਪਹਿਲਾਂ ਤਾਂ ਜਿਹੜਾ ਹੈਗਾ ਹੀ ਆ ਕਿ ਤੁਸੀਂ ਜਿਹੜਾ ਇਹ ਪਾਲਿਸੀ ਬਣਾਈ ਹੈਗੀ ਆ ਵੈਸੇ ਹੀ ਗਲਤ ਹੈਗੀ ਕਿ ਤੁਸੀਂ ਕੰਟਰੈਕਟ ਦੇ ਉੱਤੇ ਵਕੀਲ ਰੱਖ ਲਿਆ ਜੀ ਉਹ
0: ਜੀ
1: ਹੁਣ ਇੱਥੇ ਤੱਕ ਜਿਹੜਾ ਆ ਬਾਰ ਕੌਂਸਲ ਤਾਂ ਇੱਥੇ ਤੱਕ ਹੁਣ ਹੋਈ ਹੈਗੀ ਆ ਵੀ ਜੇ ਇਹਨਾਂ ਨੇ ਨਹੀਂ ਸਾਡੀ ਸੁਣਨੀ ਤੇ ਅਸੀਂ ਜਿਹੜੇ ਲੀਗਲ ਡਿਫੈਂਸ ਕੌਂਸਲ ਆ ਉਹਨਾਂ ਦੇ ਜਿੰਨੇ ਕੁ ਹੈਗੇ ਆ ਜਾਂ 60 ਜਿੰਨੇ ਕੁ ਪੰਜਾਬ ਦੇ ਵਿੱਚ ਅਪੁਆਇੰਟ ਕੀਤੇ ਆ ਉਹਨਾਂ ਸਾਰਿਆਂ ਦੇ ਲਾਇਸੈਂਸ ਹੀ ਸਸਪੈਂਡ ਕਰ ਦੇਣੇ ਆ
0: ਕੀ ਬਾਤ ਹੈ
1: ਜਦੋਂ ਉਹ ਵਕੀਲ ਹੀ ਨਹੀਂ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੇ ਉਹ ਪੇਸ਼
0: ਜੀ
1: ਬਿਲਕੁਲ ਜੀ ਜਦੋਂ ਵਕੀਲ ਹੀ ਨਹੀਂ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੁਸੀਂ ਮਤਲਬ ਉਹਨਾਂ ਕੋਲੋਂ ਪ੍ਰੈਕਟਿਸ ਕਿੱਦਾਂ ਕਰਵਾ ਲਓਗੇ
0: ਨਹੀਂ ਕਰਾ ਸਕਦੇ ਬਿਲਕੁਲ ਹੈ ਜੀ
1: ਹਾਂਜੀ ਮਤਲਬ ਇਹ ਤਾਂ ਹੈ ਨਾ ਫਿਰ ਉਹ ਤਾਂ ਪਾਵਰਸ ਦਾ ਟਕਰਾਅ ਹੈ ਨਾ ਵੀ ਉਹ ਜੋ ਤੁਹਾਡੇ ਤੋਂ ਸਰਿਆ ਤੁਸੀਂ ਕਰ ਲਿਆ ਜੋ ਸਾਡੇ ਤੋਂ ਸਰਿਆ ਅਸੀਂ ਕਰ ਲਿਆ ਉਹ ਕੋਈ ਕੰਪਰੋਮਾਈਜ਼ ਵਾਲੀ ਗੱਲ ਤਾਂ ਨਾ ਹੋਈ ਜੀ ਥੋੜਾ ਬਹੁਤ ਤਾਂ ਜਿਹੜਾ ਹੈਗਾ ਆ ਵੀ ਹਾਂ ਜਦੋਂ ਮੰਨ ਲਿਆ ਇੱਕ ਫੈਸਲਾ ਹੋਇਆ ਆ ਉਹ ਗਲਤ ਹੋ ਗਿਆ ਆ ਤੇ ਉਹਨੂੰ ਵਿਦਡਰਾ ਕਰਨ ਦੇ ਵਿੱਚ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ ਜੀ
0: ਜੀ ਬਿਲਕੁਲ ਹੈ ਜੀ
1: ਪ੍ਰੈਸਟੀਜ ਇਸ਼ੂ ਹਮੇਸ਼ਾ ਨੁਕਸਾਨ ਕਰਦਾ ਸਰ ਇਹ ਚੱਕਰ ਆ ਜੀ
0: ਬਿਲਕੁਲ ਹੈ ਜੀ ਦਰੁਸਤ ਹੈ ਜੀ
1: ਹਾਂਜੀ ਹੁਣ
0: ਜੀ ਸੈਣੀ ਸਾਹਿਬ ਤੇ ਦੂਸਰੀ ਹੋਰ ਗੱਲ
1: ਹਾਂਜੀ ਮੈਂ ਕਿਹਾ ਹੁਣ ਜਾਵਾਂਗੇ ਜੰਤਰ ਮੰਤਰ ਦੇਖਦੇ ਆ ਜੀ ਸੱਤ
0: ਜੀ
1: ਤਰੀਕ ਨੂੰ ਜੀ ਜੀ ਸਰ
0: ਬਿਲਕੁਲ ਹੈ ਤੇ ਸੈਣੀ ਸਾਹਿਬ ਜੋ ਅੱਜ ਆਪਣੇ ਸੀਚੇਵਾਲ ਚਲੋ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਇਸ ਚੀਜ਼ ਦੇ ਬਾਰੇ 6 ਗਨਮੈਨ ਉਹਨਾਂ ਦੇ ਨਾਲ ਲੱਗੇ ਆ ਕਹਿੰਦੇ ਜੋ ਲੁੱਟਾਂ ਵਾਰਦਾਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ 'ਚ ਹੋ ਰਹੀਆਂ ਨੇ ਸੁਲਤਾਨਪੁਰ ਲੋਧੀ ਦਾ ਇਲਾਕਾ ਸਾਰਾ ਹੀ ਤੇ ਉਹ ਕਹਿੰਦੇ ਭਾਈ ਆਪਣੇ ਇਹਨਾਂ ਨੂੰ ਥਾਣਿਆਂ ਦੇ ਵਿੱਚ ਭੇਜੋ ਮੇਰੇ ਨਾਲ ਉਹ ਲਾਹੋ ਤੇ ਲੋਕਾਂ ਦੀ ਸੁਰੱਖਿਆ ਕਰਨ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ
1: ਸਰ ਉਹ ਕਹਿੰਦੇ ਨੇ ਜੀ ਬੜੀ ਦੇਰ ਕਰਦੀ ਹਜੂਰ ਆਤੇ ਆਤੇ 4.5 ਸਾਲ ਨਿਕਲ ਗਿਆ ਤੇ ਉਦੋਂ ਤਾਂ ਬਾਬਾ ਜੀ ਨੂੰ ਚੇਤੇ ਨੀ ਆਇਆ ਲਾਅ ਐਂਡ ਆਰਡਰ ਤਾਂ ਉਦੋਂ ਵੀ ਇੱਦਾਂ ਦਾ ਹੀ ਸੀਗਾ ਜੀ
0: ਜੀ
1: ਸਰ ਮੈਂ ਮਤਲਬ ਜਿਹੜਾ ਹੈਗਾ ਆ ਚਾਹੇ ਬਾਬੇ ਹੋਣ ਤੇ ਚਾਹੇ ਲੀਡਰ ਹੋਣ ਤੇ ਜਦੋਂ ਬਾਬੇ ਲੀਡਰ ਬਣ ਜਾਣ ਇਹ ਸਾਰਾ ਕੁਛ ਜਿਹੜਾ ਹੈਗਾ ਆ ਆਪਣਾ ਆਪ ਨੂੰ ਚਮਕਾਉਣ ਦਾ ਤਰੀਕਾ ਹੁੰਦਾ ਹੋਰ ਕੁਛ ਨਹੀਂ
0: ਜੀ
1: ਇਹਨਾਂ ਦੇ ਛੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਆ ਕੀ ਕਰ ਲੈਣਾ ਆ ਜਿੱਥੇ ਜਿਹੜੇ 16-16 26-26 MLA ਨਾਲ 26-26 ਤੁਰੇ ਫਿਰਦੇ ਆ ਜੀ ਉਹ ਠੀਕ ਗੱਲ ਹੈਗੀ ਆ ਜੀ ਕਿ ਉਹ ਇਸ ਚੀਜ਼ ਨੂੰ ਆਪਣੀ ਗ੍ਰੇਟਨੈਸ ਸਾਬਤ ਕਰਦੇ ਕਰਦੇ ਨਾਲ ਹੀ ਪੰਜਾਬ ਦੇ ਹਾਲਾਤ ਵੀ ਬਿਆਨ ਕਰ ਗਏ ਵੀ ਭਾਈ ਲੁੱਟਾਂ ਖੋ ਹਾਂਜੀ ਉਹ ਜਿਹੜਾ ਹਾਲਾਤ ਜਿਹੜੇ ਬਿਆਨ ਕਰ ਗਏ ਉਹ ਜਿਹੜਾ ਹੈਗਾ ਆ ਵੈਸੇ ਹੀ ਮਤਲਬ ਜਿੱਦਾਂ ਨਾ ਬੰਦੇ ਦੀ ਜ਼ਬਾਨ ਤੇ ਸਰਸਤੀ ਆ ਜਾਂਦੀ ਆ ਕਿਸੇ ਵੇਲੇ ਉਹ ਅਦਰਵਾਈਜ਼ ਜੇ ਉਹਨਾਂ ਨੂੰ ਉਹ ਔਜਲਾ ਸਾਹਿਬ ਸੁਣਾਉਂਦੇ ਹੁੰਦੇ ਨਾ ਜੀ ਸਤਵਿੰਦਰ ਭੱਲੇ ਦੀ ਮੈਨੂੰ ਚੇਤਾ ਕਰਾ ਦਿਆ ਕਰੋ ਮੈਂ ਕਹਿੰਦੇ ਵੱਲ ਦਾ
0: ਹਾਂਜੀ
1: ਉਹਨਾਂ ਨੂੰ ਚੇਤੇ ਹੀ ਨੀ ਰਿਹਾ ਉਹਨਾਂ ਨੂੰ ਕੋਈ ਚੇਤੇ ਕਰਾਉਣ ਵਾਲਾ ਹੈ ਨੀ ਸੀਗਾ ਵੀ ਭਾਈ ਤੁਸੀਂ
0: ਓਦਾਂ ਵੀ ਹੁਣ
1: ਇਸੇ ਪਾਰਟੀ ਦੇ ਸਾਂਸਦ ਆ ਤੁਸੀਂ
0: ਓਦਾਂ ਵੀ ਥੋੜਾ ਹੀ ਚਿਹਰਾ ਰਹਿ ਗਿਆ ਹੁਣ ਮਤਲਬ ਕਿ ਬੇਫਿਕਰ ਹੋਣ ਲੱਗ ਗਏ ਨੇ ਹੌਲੀ ਹੌਲੀ ਬੋਲਣ ਲੱਗ ਗਏ ਨੇ ਆਪਣੇ
1: ਬਾਬਾ ਜੀ ਨੂੰ ਤਾਂ ਵੈਸੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਹੋਣਾ ਨੀ ਸੀ ਚਾਹੀਦਾ ਇਹਨਾਂ ਨੂੰ ਤਾਂ ਮਤਲਬ ਵੋਕਲ ਹੋਣਾ ਚਾਹੀਦਾ ਸੀ ਇਹਨਾਂ ਨੇ ਪਹਿਲਾਂ ਸਾਰੀਆਂ ਸ਼ਰਤਾਂ ਤਹਿਤ ਹੀ ਉਹਨਾਂ ਦਾ ਅਹੁਦਾ ਸਵੀਕਾਰ ਕੀਤਾ ਸੀ
0: ਇਹੀ ਤਾਂ ਰਹਿ ਗਏ ਨੇ ਪੱਲੇ ਹੋਰ ਕੋ ਰਹਿ ਕੋ ਇੱਕ ਹੋਰ ਆ ਜੀ
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਇਹਨਾਂ ਨੂੰ ਤਾਂ ਇਸ ਚੀਜ਼ ਇਹਨਾਂ ਦੀ ਤਾਂ ਰੈਪੂਟੇਸ਼ਨ ਜਿਹੜੀ ਆ ਇਸ ਅਹੁਦੇ ਦੇ ਨਾਲ ਕੋਈ ਜ਼ਿਆਦਾ ਵਧੀ ਨਹੀਂ ਆ ਰਹਿਦਰ ਇਹ ਹਾਂਜੀ ਉਸ ਚੀਜ਼ ਦੇ ਨਾਲ ਡਾਊਨ ਹੀ ਹੋਈ ਆ ਜੀ ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਉਹ ਨਿਸਵਾਰਥ ਸੀਗਾ ਜੀ ਤੇ ਉਹਦਾ ਜਿਹੜਾ ਰਿਵਾਰਡ ਜਿਹੜਾ ਆ ਉਹ ਬਹੁਤ ਵੱਡਾ ਸੀ ਕਿ ਹਰ ਇੱਕ ਬੰਦਾ ਰਿਸਪੈਕਟ ਨਾਲ ਬਾਕੀ ਇਹਨਾਂ ਦੇ ਜਿਹੜਾ ਹੈਗਾ ਆ ਜਿਸ ਚੀਜ਼ ਕਰਕੇ ਕਹਿੰਦੇ ਸੀ ਸੀਕੇ ਆਲ ਜਿਹੜਾ ਮਾਡਲ ਉਹ ਉਹਦੇ ਨਾਲ ਜਿਹੜਾ ਆ ਵਾਟਰ ਫਿਲਟਰ ਕਰਨ ਦਾ ਜਾਂ ਹੋਰ ਉਹ ਸਾਰੇ ਚੀਜ਼ਾਂ ਜਿਹੜੀਆਂ ਉਹਦੇ ਤੇ ਵੀ ਕਿੰਤੂ ਬਾਅਦ ਦੇ ਵਿੱਚ ਉੱਠੇ ਹੈਗੇ ਜੀ ਉਹ ਪਰ ਫੇਰ ਵੀ ਉਹ ਅਨਾਲਿਸਿਸ ਦਾ ਵਿਸ਼ਾ ਸੀ ਕੋਸ਼ਿਸ਼ ਕੀਤੀ ਉਹਨਾਂ ਨੇ ਬਈ ਨੂੰ ਸਾਫ ਕੀਤਾ ਜੀ ਆਪ ਵਿੱਚ ਵੜ ਕੇ ਸਾਫ ਕਰਦੇ ਰਹੇ ਸੇਵਾ ਕੀਤੀ ਜੀ ਇੱਥੇ ਤੱਕ ਕਿ ਉਹ ਜਦੋਂ ਕਰ ਰਹੇ ਸੀ ਉਸ ਵੇਲੇ ਨਿਸਵਾਰਥ ਕਰ ਰਹੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਰਿਵਾਰਡ ਕੀਤਾ ਜਾਣਾ ਹੈਗਾ ਜੀ
0: ਜੀ ਬਿਲਕੁਲ
1: ਅਲਟੀਮੇਟਲੀ ਉਦੋਂ ਲਾਈਮ ਲਾਈਟ ਚ ਆਏ ਜਦੋਂ ਡਾਕਟਰ APJ ਅਬਦੁਲ ਕਲਾਮ ਅਚਨਚੇਤ ਉਹਨਾਂ ਦਾ ਜਿਹੜਾ ਬਾਰੇ ਸੁਣ ਕੇ ਤੇ ਉਹਨਾਂ ਨੂੰ ਦੇਖਣ ਆਏ ਜੀ
0: ਜੀ
1: ਫਿਰ ਜਿਹੜਾ ਹੈਗਾ ਆ ਉਥੋਂ ਰੈਕੋਗਨਾਈਜੇਸ਼ਨ ਮਿਲਦੀ ਤੇ ਜਿਹੜੇ ਕਰਕੇ ਹੁਣ ਇਸ ਪਾਰਟੀ ਨੇ ਵੀ ਜਦੋਂ ਦੇਖਿਆ ਵੀ ਸੱਤ ਅਸੀਂ ਉਹ ਭੇਜੇ ਹੈਗੇ ਆ ਜੀ ਉੱਪਰ ਤੇ ਉਹਨਾਂ ਨੇ ਫਿਰ ਉਹਨਾਂ ਉਹਦੀ ਵਜ੍ਹਾ ਕਰਕੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਤੇ ਇਹਨਾਂ ਨੇ ਸੰਗਰੂਰ ਸੀਟ ਜਿਹੜੀ ਆ 2 ਮਹੀਨਿਆਂ ਬਾਅਦ ਹੀ ਹਾਰ ਲਈ
0: ਬਿਲਕੁਲ
1: ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਇਹੋ ਜਿਹਾ ਚਿਹਰਾ ਇੱਕ ਦੇਖਿਆ ਜਿਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ ਕਹਿਣ ਨੂੰ ਤਾਂ ਹੋਜੂਗਾ ਨਾ ਵੀ ਸਿੱਖ ਚਿਹਰਾ ਅਸੀਂ ਭੇਜਿਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਬਾਬਾ ਜੀ ਨੇ ਉਦੋਂ ਹੀ ਕਹਿਤਾ ਸੀ ਵੀ ਮੈਨੂੰ ਤੁਹਾਡੀ ਪੋਲੀਟਿਕਸ ਨਾਲ ਕੋਈ ਮਤਲਬ ਨਹੀਂ ਗਾ, ਹੈਂਜੀ ਮੈਂ ਤਾਂ ਵਾਤਾਵਰਨ ਦੇ ਉੱਤੇ ਕੰਮ ਕੀਤਾ ਹੈ ਤੇ ਮੈਂ ਵਾਤਾਵਰਨ ਤੇ ਹੀ ਗੱਲ ਕਰੂੰਗਾ। ਇਹ ਕਹਿੰਦੇ ਠੀਕ ਹੈ ਜੀ। ਮੁੜ ਕੇ ਨੋ ਡਾਊਟ ਕਿ ਕਈ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਸਟੈਂਡ ਜਿਹੜਾ ਹੈਗਾ ਸੀਗਾ ਉਹਨੇ ਲੋਕਾਂ ਦਾ ਮਨ ਵੀ ਦੁਖੀ ਕੀਤਾ। ਜਦੋਂ ਅਜੀ ਅਸ਼ਰਾ ਫੈਕਟਰੀ ਦੇ ਉੱਤੇ ਜਿਹੜਾ ਹੈਗਾ ਸੀਗਾ ਜੀ ਉੱਥੇ ਪਾਣੀ ਦਾ ਜਿਹੜੇ ਖਰਾਬ ਹੋਏ ਮੋਰਚੇ ਲੱਗੇ ਉੱਥੇ ਬਾਬਾ ਜੀ ਨੇ ਜਿਹੜਾ ਆ ਸਟੈਂਡ ਜਿਹੜਾ ਆ ਲੋਕਾਂ ਦੇ ਪੱਖ ਚ ਨਹੀਂ ਲਿਆ, ਸਰਕਾਰ ਦੇ ਪੱਖ ਚ ਲਿਆ ਜੀ। ਸਗੋਂ ਵਾਤਾਵਰਨ ਉਹ ਵੀ ਵਾਤਾਵਰਨ ਦੇ ਮਸਲੇ ਦੇ ਵਿੱਚ ਉੱਥੇ ਦਾ ਪਾਣੀ ਇੰਨਾ ਗੰਧਲਾ ਸੀ ਉਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਨਾਲ ਜਿਹੜਾ ਆ ਲੋਕਾਂ ਦੇ ਮਨਾਂ ਨੂੰ ਠੇਸ ਵੀ ਲੱਗੀ।
0: ਰਾਤ ਕੱਟ ਕੇ ਆਏ
1: ਹਾਂਜੀ ਇਹ ਛੇ ਛੇ ਜਿਹੜੇ ਹੈਗੇ ਆ ਮਤਲਬ ਬੋਡੀ ਗਾਰਡ ਵਾਪਸ ਕਰ ਰਹੇ ਹੈਗੇ ਆ ਇਹ ਇਹਨਾਂ ਦੀ ਗ੍ਰੇਟਨੈਸ ਆ। ਜੇ ਇਹਨਾਂ ਨੂੰ ਨਹੀਂ ਲੋੜ ਮਹਿਸੂਸ ਹੁੰਦੀ ਤੇ ਜਿਹੜਾ 4.5 ਸਾਲ ਇਹਨਾਂ ਨੇ ਉਹ ਅਨ ਨੈਸੈਸਰੀ ਰੱਖ ਛੱਡੇ ਤੇ ਉਹਦਾ ਬੋਝ ਜਿਹੜਾ ਆ ਖਰਚਾ ਜਿਹੜਾ ਹੈਗਾ ਆ ਉਹਨਾਂ ਦੀ 4.5 ਸਾਲ ਦੀ ਤਨਖਾਹ ਵੀ ਨਾਲ ਜਮਾਂ ਕਰਾ ਦੇਣ ਜੀ, ਕਿਉਂਕਿ ਉਹ ਇਹਨਾਂ ਨੇ ਸਟੇਟ ਤੇ ਅਨ ਨੈਸੈਸਰੀ ਬੋਝ ਪਾਇਆ ਜੀ। ਮੋਰਓਵਰ ਬਾਬਾ ਜੀ ਕੋਈ ਇੰਨੇ ਕੁ ਪੈਸੇ ਹੈਗੇ ਵੀ ਆ ਜੀ ਏਦਾਂ ਦੀ ਗੱਲ ਨੀ ਉਹ ਕਰਾ ਸਕਦੇ ਹੈਗੇ ਜੀ, ਉਹਨਾਂ ਨੂੰ ਕਰਾ ਦੇਣੀ ਚਾਹੀਦੀ ਹੈਗੀ ਆ ਜੀ। ਵੀ ਭਾਈ ਮੈਨੂੰ ਤਾਂ ਇਹਨਾਂ ਨੇ ਅਨਨੈਸੈਸਰੀ ਦਿੱਤੇ ਰੱਖੇ ਮੈਨੂੰ ਤਾਂ ਲੋੜ ਹੈ ਨਹੀਂ ਸੀ ਜੀ। ਹਾਂਜੀ ਸੋ ਇਸ ਕਰਕੇ ਪਛਤਾਵਾ ਵੀ ਤਾਂ ਕਰਨਾ ਚਾਹੀਦਾ ਨਾ ਜੀ,
0: ਪਛਤਾਵਾ ਹੋਣਾ ਚਾਹੀਦਾ ਜੀ।
1: ਬਿਲਕੁਲ ਜੀ, ਹੁਣ ਕਹਿੰਦੇ ਨੇ ਜੀ ਵੀ ਉਹ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਹੈਗੇ ਆ ਵੀ ਮੈਨੂੰ ਗਿਆਨ ਹੋਣ ਹੋਇਆ ਤੇ ਏਦਾਂ ਕਰਕੇ ਤੇ ਪਹਿਲਾਂ ਜਿਹੜਾ ਹੈਗਾ ਮੈਂ ਵੀ ਇਸੇ ਜਿਹੜਾ ਆ ਗਲਤ ਕਥਾ ਹੀ ਕਰਦਾ ਰਿਹਾ ਜਾਂ ਏਦਾਂ ਕਰਕੇ। ਜੇ ਸਾਡਾ ਤਾਂ ਸਵਾਲ ਇਹ ਸੀ ਵੀ ਗਲਤ ਕਥਾ ਚ ਜੋ ਕਮਾਈ ਕੀਤੀ ਹੈਗੀ ਆ ਉਹ ਮੁੜ ਕੇ ਸੰਗਤਾਂ ਦੇ ਵਿੱਚ ਵੰਡਣੀ ਚਾਹੀਦੀ ਹੈਗੀ ਆ ਭਾਈ। ਉਦੋਂ ਮੈਂ ਤੁਹਾਨੂੰ ਜੋ ਮਾਰਗ ਦਰਸ਼ਨ ਦਿੱਤਾ ਸੀ ਉਹ ਸਹੀ ਨੀ ਸੀ, ਉਹ ਲਕੀਰ ਦਾ ਫਕੀਰ ਸੀ। ਅੱਜ ਮੈਂ ਅਪਗ੍ਰੇਡ ਹੋ ਗਿਆ, ਮੇਰੀ ਅੱਖ ਖੁੱਲ ਗਈ ਆ ਤੇ ਮੈਂ ਉਸ ਚੀਜ਼ ਨੂੰ ਡਿਸਕਾਰਡ ਕਰਦਾ ਆ ਤੇ ਅੱਜ ਵਾਲੀ ਚੀਜ਼ ਜਿਹੜੀ ਆ ਉਹਨੂੰ ਅਕਸੈਪਟ ਕਰਦਾ ਹੈਗਾ ਆ ਔਰ ਉਹਦਾ ਪ੍ਰਚਾਰ ਕਰਦਾ ਆ ਜੀ।
0: ਨਹੀਂ ਹੁਣ ਸਿਗਨੇਚਰ ਕਰਦੇ ਆ ਜੀ, ਪੈਸਾ ਨਹੀਂ ਬੱਚਿਆਂ ਦੀ ਪਿੱਠ ਦੇ ਉੱਤੇ ਸਿਗਨੇਚਰ ਕਰਨ ਲੱਗ ਗਿਆ ਜੀ, ਆਟੋਗ੍ਰਾਫ ਦਿੰਦੇ ਆ।
1: ਅਤੇ ਫਿਰ ਠੀਕ ਗੱਲ ਹੈਗੀ ਆ ਜੀ, ਜਦ ਉਹ ਜਿਹੜਾ ਸਿਰ ਚੜ ਕੇ ਬੋਲੇ ਪਿੱਠ ਤਾਂ ਲੋਕੀ ਦਿੰਦੇ ਆਪਣੀ ਅੱਗੇ ਕਰਦੇ ਆ ਤੇ ਬਾਬਾ ਜੀ ਨੇ ਤਾਂ ਕਰ ਹੀ ਦੇਣਾ ਕੁਛ ਨਾ ਕੁਛ, ਉਹਨਾਂ ਨੇ ਤਾਂ ਉਂਗਲ ਫੇਰ ਹੀ ਦੇਣੀ ਹੈਗੀ ਆ। ਲਓ ਜੀ ਸਿਗਨੇਚਰ ਕਰਤੇ ਆ
0: ਜੀ,
1: ਹਾਂਜੀ ਆਟੋਗ੍ਰਾਫ
0: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਸਿੱਖ ਸਿਆਸਤ ਦੀ ਥੋੜੀ ਜਿਹੀ ਝਾਤ ਮਾਰੀਏ ਤੇ ਜੋ ਵਾਰਸ ਪੰਜਾਬ ਹੈ ਮੰਦੀ ਸਿੰਘਾਂ ਦਾ ਕਾਫੀ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ ਹੈ ਤੇ ਆਲੀ ਸਾਹਿਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਨਾਲ ਵਿੱਚ ਪਾ ਕੇ ਤੇ ਬੰਦੀ ਸਿੰਘਾਂ ਦੀ ਰਿਹਾਇਤ ਲਈ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੈ ਤੇ ਵੱਡੇ ਪੱਧਰ ਤੇ ਮੰਗ ਕੀਤੀ ਹੈ ਭਾਈ ਆਓ ਤੇ ਸਾਡਾ ਸਾਥ ਨਿਭਾਓ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਤੇ ਕੱਲ੍ਹ ਨੂੰ ਫਿਰ ਮੁੱਖ ਮੰਤਰੀ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਘੇਰਨਗੇ ਤੇ ਦੂਸਰੇ ਪਾਸੇ ਨਾਲ ਨਾਲ ਆਪਣਾ ਦਾਖਾ ਸੀਟ ਜਿਹੜੀ ਹੈ ਉਹਨਾਂ ਨੇ ਆਪਣੇ ਪਤਨੀ ਜਿਹੜੇ ਆਪਣੇ ਖਾਲੜਾ ਜੀ ਦੇ ਵਾਈਫ ਉਹਨਾਂ ਨੂੰ ਜਿਹੜੀ ਹੈ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਫਰ ਦਿੱਤੀ ਹੈ ਭਾਈ ਉਹ ਤੁਹਾਡੇ ਜਿਹੜੇ ਪਿਛਲੇ ਅਲਾਮੇ ਨੇ ਅਸੀਂ ਲਾ ਦਾਂਗੇ, ਕਦੇ ਅਲਾਮਾ ਰੱਖਿਆ ਨੀ ਜੀ।
1: ਦੇਖੋ ਸਿੱਖਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦਾ ਇਮੋਸ਼ਨਲ ਸੈਂਟੀਮੈਂਟ ਨੂੰ ਕੈਸ਼ ਕਰਨ ਦੀ ਇੱਕ ਕੋਸ਼ਿਸ਼ ਆ ਜੀ।
0: ਬਿਲਕੁਲ
1: ਬੀਬੀ ਖਾਲੜਾ ਜੀ ਦਾ ਅੱਜ ਦੇ ਹਾਲਾਤ ਦੇ ਵਿੱਚ ਕਿਸੇ ਵੱਲ ਵੀ ਜਾਣਾ ਉਹਨੂੰ ਬੈਨੀਫਿਟਡ ਆ
0: ਜੀ।
1: ਇਹੀ ਬੀਬੀ ਜੀ ਇੱਥੇ ਹੀ ਹੈਗੇ ਸੀ, ਇਹੀ ਬੀਬੀ ਜੀ ਇੱਥੇ ਹੀ ਸੀਗੇ
0: ਜੀ,
1: ਪਹਿਲਾਂ ਨੀ ਇਹਨਾਂ ਨੂੰ ਯਾਦ ਆਈ
0: ਜੀ।
1: ਪਹਿਲਾਂ ਜਿਹੜਾ ਹੈਗਾ ਆ ਨਾ ਲੋਕਾਂ ਨੂੰ ਹੀ ਆਈ ਜੀ, ਉਹਨਾਂ ਨੇ ਇਲੈਕਸ਼ਨ ਲੜਿਆ ਵੀ ਸੀ, ਉਹ ਇਲੈਕਸ਼ਨ ਹਾਰੇ ਵੀ ਸੀ
0: ਜੀ,
1: ਔਰ ਉਹਦੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਲੋਕਾਂ ਨੇ ਜਦੋਂ ਤਾਨੇ ਮਾਰੇ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੂੰ, ਮੁੜ ਕੇ ਜਦੋਂ ਉਦੋਂ ਕੈਸ਼ ਕਰ ਗਿਆ ਫਿਰ ਅੰਮ੍ਰਿਤਪਾਲ ਹੋਣੀ ਜੀ, ਉਹ ਪੰਥਕ ਵੋਟ ਲੈ ਗਿਆ ਜੀ, ਉਦੋਂ ਫਿਰ ਜਿਹੜਾ ਹੈਗਾ ਗੁਰਦੁਆਰਿਆਂ ਚ ਕੀਰਤਨ ਹੀ ਇਹ ਚੱਲਣ ਲੱਗ ਪਿਆ ਸੀ ਜੀ, ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲੇ ਅਣਖਾਂ ਤੇ ਗੱਲ ਆ ਗਈ ਹੈਂਜੀ। ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸੈਂਟੀਮੈਂਟ ਉਭਾਰਿਆ ਗਿਆ ਤੇ ਉਹਨੂੰ ਫਿਰ ਮੁੜ ਕੇ ਕੈਸ਼ ਕੀਤਾ ਗਿਆ ਜੀ। ਹੁਣ ਇਸੇ ਤਰੀਕੇ ਨਾਲ ਇਹ ਮਾਰਚ ਆ ਜੀ, ਸਿੱਖਾਂ ਦੇ ਜਿਹੜੇ ਹੈਗੇ ਆ ਉਹ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰ ਕੇ ਤੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ ਜੀ, ਤੇ ਹੋਰ ਕੁਛ ਨਹੀਂ ਆ ਜੀ। ਬਾਕੀ ਦੇਖੋ ਇਹਨਾਂ ਨੂੰ ਵੀ ਪਤਾ ਆ ਜੀ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਜਿਹੜੀ ਆ ਉਹ ਗਰਮ ਖਿਆਲੀ ਆ, ਉਹਦੇ ਨਾਲ ਜਿਹੜੇ ਬੰਦੇ ਜੁੜੇ ਹੈਗੇ ਆ ਸਾਰੇ ਗਰਮ ਖਿਆਲੀ ਆ ਜੀ।
0: ਜੀ
1: ਇਹ ਮਤਲਬ ਪੀਸਫੁਲ ਪ੍ਰੋਟੈਸਟ ਦੇ ਜਿਹੜੀ ਹੈਗੇ ਆ ਕਾਲ ਤਾਂ ਦੇ ਰਹੇ ਹੈਗੇ ਆ
0: ਜੀ,
1: ਪਰ ਇਹਨਾਂ ਨੂੰ ਆਪ ਕੌਨਫੀਡੈਂਸ ਹੈ ਨੀ ਗਾ ਵੀ ਇਹ ਪੀਸਫੁਲ ਰਹਿਣਗੇ ਕਿ ਨਹੀਂ ਰਹਿਣਗੇ। ਇਸ ਕਰਕੇ ਪਹਿਲਾਂ ਹੀ ਇਹਨਾਂ ਨੇ ਐਪਰੀਹੈਂਸ਼ਨ ਜ਼ਾਹਰ ਕਰ ਦਿੱਤੀ ਵੀ ਵਿਰੋਧੀ ਜਿਹੜਾ ਹੈਗਾ ਇਹਨੂੰ ਵਿਗਾੜ ਸਕਦੇ ਆ ਜੀ, ਸ਼ਾਂਤੀ ਭੰਗ ਕਰ ਸਕਦੇ ਆ ਜੀ, ਵਿਰੋਧੀਆਂ ਨੂੰ ਲੋੜ ਕੀ ਆ, ਤੁਹਾਡੇ ਵਿਚ ਹੀ ਵਿਰੋਧੀ ਹੈਗੇ ਆ ਜੀ। ਉਹ ਇਸ ਕਰਕੇ ਕਿ ਤੁਸੀਂ ਆਪਣੀ ਤਸੀਰ ਤੋਂ ਉਲਟਾ ਕੰਮ ਕਰ ਰਹੇ ਆ, ਤੁਹਾਡੀ ਪਾਰਟੀ ਦਾ ਜਿਹੜਾ ਹੈਗਾ ਆ ਇਹਨੂੰ ਗਰਮ ਖਿਆਲੀ ਜਿਹੜਾ ਪਾਰਟੀ ਜਿਹੜੀ ਆ ਇੱਥੇ ਹੀ ਨੀ ਮੰਨੀ ਜਾਂਦੀ ਹੈਗੀ, ਉੱਪਰ ਤੱਕ ਇਹੀ ਮੰਨਿਆ ਜਾਂਦਾ ਵੀ ਇੱਕ ਨਰਮ ਖਿਆਲੀ ਏ ਤੇ ਇੱਕ ਗਰਮ ਖਿਆਲੀ ਏ ਹੈਗੇ ਆ, ਤੇ ਜਿਹੜੇ ਪੰਥਕ ਹੈਗੇ ਆ ਜਦੋਂ ਉਹਨਾਂ ਨੇ ਕੱਲ ਨੂੰ ਕੁਰਬਾਨਾ ਘੁਮਾਈਆਂ ਤਾਂ ਫੇਰ ਨੀ ਕਹਿਣਾ ਹਾਂਜੀ, ਕਿਉਂਕਿ ਉਹ ਉਹਨਾਂ ਦਾ ਤੁਰਨ ਦਾ ਤਰੀਕਾ ਹੀ ਇਹ ਹੈਗਾ ਆ ਜੀ। ਤੇ ਬਾਕੀ ਦੇਖਦੇ ਹੈਗੇ ਆ ਜੀ ਕਿ ਸ਼ਾਂਤਮਈ ਪ੍ਰਦਰਸ਼ਨ ਇਹ ਕਰਕੇ ਤੇ ਫਿਰ ਉਹਦੇ ਵਿੱਚ ਬਾਕੀ ਹੈ ਜੀ ਬੰਦੀ ਸਿੰਘ ਇਹ ਚੀਜ਼ਾਂ ਜਿਹੜੀਆਂ ਹੈ ਨਾ ਸਰ ਇਹ ਸਭ ਵੋਟਾਂ ਲੈਣ ਦੀਆਂ ਸਕੀਮਾਂ ਆ, ਹੋਰ ਕੁਛ ਨੇ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਆ ਤੁਸੀਂ ਬੇਅਦਬੀ ਤੇ ਬੰਦੀ ਸਿੰਘ ਇਹ ਦੋ ਮੁੱਦਿਆਂ ਦੇ ਉੱਤੇ ਜੇ ਕੋਈ ਗੱਲ ਕਰ ਰਿਹਾ ਆ ਸਮਝ ਲਓ ਉਹਨੂੰ ਮਤਲਬ ਜਿਹੜਾ ਹੈਗਾ ਆ ਵੋਟਾਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਬੇਅਦਬੀ ਤੇ ਵੀ ਜਿਹੜਾ ਹੈਗਾ ਸਰ ਜਿੰਨੀ ਵੀ ਅੱਜ ਤੱਕ ਪੋਲੀਟਿਕਸ ਹੋਈ ਆ ਉਹ ਹਾਂਜੀ ਮੈਂ ਨਹੀਂ ਮੰਨਦਾ ਕਿ ਉਹ ਗੁਰੂ ਸਾਹਿਬ ਦੇ ਨਾਲ ਤੇ ਕਰਕੇ ਜਿਹੜਾ ਹੈਗਾ ਆ ਕਿਸੇ ਦਾ ਹਿਰਦਾ ਵੱਲੋਂ ਦੜਿਆ ਗਿਆ ਆ ਤੇ ਉਹਨੇ ਮਤਲਬ ਇਸ ਕਰਕੇ ਆ ਉਹ ਸਭ ਕੁਛ ਜਿਹੜਾ ਇਹ ਪੋਲੀਟੀਕਲ ਸਕੋਰ ਸੈੱਟ ਕਰਨ ਵਾਸਤੇ ਹੀ ਕੀਤੀ ਗਈ ਆ ਸਿਆਸਤ। ਏਦਾਂ ਹੀ ਇਹ ਪੋਲੀਟੀਕਲ ਸਕੋਰ ਸੈੱਟ ਕਰਨਾ ਕਿਉਂਕਿ ਇਹਨਾਂ ਦੀ ਐਕਟੀਵਿਟੀ ਕੋਈ ਹੋਈ ਨੀ ਸੀ, ਇਹਨਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਹੈ ਨੀ ਸੀਗਾ ਜੀ। ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਹੈਗਾ ਆ ਵਾਟਰ ਟੈਸਟਿੰਗ ਕਰ ਲਓ ਜੀ, ਉਹ ਹੁਣ ਵਾਟਰ ਟੈਸਟਿੰਗ ਹੀ ਆ ਜੀ ਇਹ।
0: ਬਿਲਕੁਲ ਹੈ ਜੀ ਜੀ
1: ਜੀ
0: ਸੈਣੀ ਸਾਹਿਬ, ਇੱਕ ਪਾਸੇ ਪੰਜਾਬ ਤੇ ਹੋਰ ਜਿਹੜੀਆਂ ਸੂਬੇ ਦੀਆਂ ਸੰਸਥਾਵਾਂ ਜਾਂ ਕਹਿ ਲਓ ਕਿ ਆਪਣੇ ਸਰਕਾਰਾਂ ਨੇ, ਇੱਕ ਪਾਸੇ ਤਾਂ ਉਹ ਸਿਹਤ ਸਹੂਲਤਾਂ ਐਜੂਕੇਸ਼ਨ ਜਾਂ ਫੰਡਿੰਗ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਆਹ ਵੀ ਕਰ ਦਿੱਤਾ, ਅਸੀਂ ਉਹ ਵੀ ਕਰ ਦਿੱਤਾ, ਸਿਹਤ ਸਹੂਲਤਾਂ ਬਹਾਲ ਕਰ ਦਿੱਤੀਆਂ, ਇੰਨੇ ਕਲੀਨਿਕ ਖੋਲ ਦਿੱਤੇ, ਆਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਦੂਸਰੇ ਪਾਸੇ ਮੈਂਟਲ ਹੈਲਥ ਕੇਅਰ ਜਿਹੜਾ ਐਕਟ ਹੈ ਹਾਈ ਕੋਰਟ ਨੇ ਝਾੜ ਝੰਬ ਕੀਤੀ ਹੈ ਦੋ ਸੂਬਿਆਂ ਦੀ, ਪੰਜਾਬ ਤੇ ਹਰਿਆਣੇ ਦੀ, ਜੀ ਕਿੱਥੇ ਖੜੇ ਨੇ?
1: ਪਰ ਸਾਹਿਬ ਇਹ ਨਾ ਬਹੁਤ ਕੰਪਲੀਕੇਟਡ ਪ੍ਰੋਸੀਜਰ ਆ ਜੀ।
0: ਜੀ
1: ਮੈਂ ਮਤਲਬ ਤੁਹਾਨੂੰ ਕੀ ਦੱਸਾਂ ਵੀ ਇੱਕ ਵਾਰੀ ਮੇਰੇ ਕੋਲ ਕੇਸ ਸੀਗਾ, ਕ੍ਰਿਮੀਨਲ ਕੇਸ ਦੇ ਵਿੱਚ ਬੰਦਾ ਰੱਖ ਲਿਆ ਮੁਲਜ਼ਮ
0: ਜੀ,
1: ਮੁਲਜ਼ਮ ਜਿਹੜਾ ਹੈਗਾ ਸੀਗਾ ਉਹਦੀ ਵਾਈਫ ਵੀ ਕੁਦਰਤੀ ਮੁਲਜ਼ਮ ਰੱਖੀ ਸੀਗੀ, ਉਹ ਬਣਾਇਆ ਵੀ ਕੇਸ ਜਿਹੜਾ ਹੈਗਾ ਆ ਵੀ ਜਦੋਂ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ ਹੈਗਾ ਆ ਤੇ ਅਗਲੇ ਫਿਰ ਦੇਖਦੇ ਨੀ ਕਿਹਨੂੰ ਕਿਹਦੇ ਤੇ, ਉਹ ਬੰਦਾ ਜਿਹੜਾ ਹੈਗਾ ਸੀ ਨਾ ਉਹ ਸੁਣਦਾ ਸੀ ਉਹਨੂੰ ਜੀ, ਨਾ ਬੋਲਦਾ ਸੀ
0: ਜੀ,
1: ਉਤੇ ਉਹ ਇਸ਼ਾਰੇ ਦੇ ਨਾਲ ਗੱਲ ਸਮਝਦਾ ਸੀ। ਹੁਣ ਇਸ਼ਾਰੇ ਨਾਲ ਗੱਲ ਉਹੀ ਬੰਦਾ ਉਹਨੂੰ ਸਮਝਾ ਸਕਦਾ ਆ ਜਿਹੜਾ ਉਹਦਾ ਕੋਈ ਲਾਈਫ ਪਾਰਟਨਰ ਆ ਜਾਂ ਹੋਰ ਗਾ
0: ਜੀ,
1: ਹਾਂਜੀ ਉਹ ਲੈਂਗੁਏਜ ਨੇ ਜਿਹੜਾ ਕਰਦਾ ਹੋਊਗਾ, ਜਿਹੜਾ ਜਿਹਦੇ ਨਾਲ ਉਹ ਰੁਟੀਨ ਦੇ ਵਿੱਚ ਜਿਹੜੇ ਗੱਲਬਾਤ ਕਰਦਾ ਆ ਜਾਂ ਆਪਣੇ ਇਮੋਸ਼ਨਸ ਸ਼ੇਅਰ ਕਰਦਾ ਹੈਗਾ ਜੀ, ਮੈਂ ਮਤਲਬ ਜਿਹੜਾ ਹੈਗਾ ਆ ਉਹਦੇ ਬਾਰੇ ਐਪਲੀਕੇਸ਼ਨ ਦਿੱਤੀ ਜਾ ਸਾਹਿਬ ਕਹਿੰਦੇ ਕੰਪਲੀਕੇਟਡ ਪ੍ਰੋਸੀਜਰ ਹੈ ਚੱਲਣ ਤੇ। ਉਹ ਹੋਇਆ ਕਿ ਜਦੋਂ ਉਹਦਾ ਜਿਹੜਾ ਹੈਗਾ ਡਿਫੈਂਸ ਦਾ ਬਿਆਨ ਲਿਖਾਣਾ ਸੀਗਾ
0: ਜੀ,
1: ਤੇ ਜਾ ਸਾਹਿਬ ਮੈਨੂੰ ਕਹਿੰਦੇ ਇਹ ਕੀ ਸਮੱਸਿਆ ਹੁਣ ਪੈ ਗਈ ਹੈ, ਮੈਂ ਕਿਹਾ ਜੀ ਸਮੱਸਿਆ ਦੱਸੋ ਮੈਨੂੰ, ਇਹ ਤਾਂ ਨਾ ਬੋਲ ਸਕਦਾ ਨਾ ਸੁਣ ਸਕਦਾ ਜੀ, ਨਾ ਇਹਨੂੰ ਤੁਹਾਡੀ ਗੱਲ ਸਮਝ ਆਉਂਦੀ ਹੈ ਨਾ ਮੇਰੀ ਸਮਝ ਆਉਂਦੀ ਹੈਗੀ ਆ
0: ਜੀ।
1: ਫਿਰ ਕਹਿੰਦੇ ਇੱਦਾਂ ਕੀ, ਮੈਂ ਕਿਹਾ ਜੀ ਹੁਣ ਤਾਂ ਤੁਸੀਂ ਆਰਡਰ ਤੁਹਾਨੂੰ ਸਪੈਸਿਫਿਕ ਕਰਨਾ ਪਊਗਾ
0: ਜੀ,
1: ਦਿਸ ਪਰਸਨ ਇਜ਼ ਸਫਰਿੰਗ ਫਰੋਮ ਦਿਸ ਡਿਜ਼ੀਜ਼, ਤੇ ਇਹਦੇ ਤੇ ਜਿਹੜਾ ਆ ਵੀ ਇਹ ਅਬਨੋਰਮੈਲਿਟੀ ਹੈਗੀ ਆ, ਤੇ ਇਹਨੂੰ ਵਿਦ ਦਾ ਅਸਿਸਟੈਂਟ, ਉਹਨਾਂ ਨੇ ਫਿਰ ਵਿਦ ਦਾ ਅਸਿਸਟੈਂਸ ਆਫ ਹਿਸ ਵਾਈਫ ਲਿਖ ਕੇ ਨਾਲ ਉਹਦਾ ਬਕਾਇਦਾ ਡਿਟੇਲਡ ਦੇ ਵਿੱਚ ਲਿਖਿਆ ਵੀ ਉਹਨੂੰ ਮਤਲਬ ਦੋ ਚਾਰ ਕੁਸਚਨ ਜਿਹੜੇ ਮੈਂ ਕੀਤੇ ਉਹਦੀ ਵਾਈਫ ਨੇ ਉਹਨੂੰ ਉਹ ਕੁਸਚਨ ਸਮਝਾਏ, ਉਹਦਾ ਜਿਹੜਾ ਹੈਗਾ ਉਹਨੇ ਸਾਇੰਸ ਦੇ ਵਿੱਚ ਆਂਸਰ ਦਿੱਤਾ, ਤੇ ਉਹਦੀ ਵਾਈਫ ਨੇ ਉਸ ਸਾਇੰਸ ਨੂੰ ਕਨਵਰਟ ਕਰਕੇ ਤੇ ਕੋਰਟ ਨੂੰ ਦੱਸਿਆ, ਦੈਨ ਦਾ ਕੋਰਟ ਸੈਟਿਸਫਾਈਡ, ਤੇ ਫਿਰ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਪ੍ਰੋਸੀਜਰ ਅੱਗੇ ਜਿਹੜਾ ਆ ਕੋਰਟ ਦੀ ਕਾਰਵਾਈ ਸ਼ੁਰੂ ਕੀਤੀ ਜੀ।
0: ਪਰ ਸੈਣੀ ਸਾਹਿਬ ਇਸ ਕਰਕੇ ਕੋਰਟ ਦੇ ਵੱਲੋਂ ਏਦਾਂ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਦੇ ਲਈ ਮਤਲਬ ਕਿ ਟਰਾਂਸਪਰੇਟਰ ਜਾਂ ਚਾਹੇ ਵੱਖਰੀਆਂ ਭਾਸ਼ਾਵਾਂ ਨੇ ਜਾਂ ਏਦਾਂ ਗੁੰਗੇ ਬੋਲਿਆਂ ਦੀ ਬੋਲੀ ਦੇ ਲਈ ਵੀ ਇਸ਼ਾਰਿਆਂ ਦੀ ਬੋਲੀ ਜਿਹੜੀ ਹੈਗੀ ਆ ਉਹ ਅਵੇਲੇਬਲ ਨਹੀਂ ਕਰਾਏ ਜਾਂਦੇ ਜਾਂ ਲਿਆ ਨਹੀਂ ਸਕਦੇ?
1: ਭਾਰੇ ਸਾਹਿਬ ਉੱਥੇ ਕੋਰਟਾਂ ਦੇ ਵਿੱਚ ਕੰਮ ਦੇ ਵਿੱਚ ਇੰਨਾ ਰਸ਼ ਹੈਗਾ ਉੱਥੇ ਹੁਣ ਅੱਜ ਜਿਹੜੀ ਗੱਲ ਹੋਈ ਆ ਹਾਈ ਕੋਰਟ ਨੇ ਝਾੜ ਕਿਸ ਲਈ ਪਾਈ ਹੈਗੀ ਆ ਕਿਉਂਕਿ ਕੋਰਟਾਂ ਸਪੈਸੀਫਿਕ ਨੋਟ ਨਹੀਂ ਦਿੰਦੀਆਂ ਹੈਗੀਆਂ ਤੇ ਉਸ ਪ੍ਰੋਸੀਜਰ ਦੇ ਤਹਿਤ ਬੰਦੇ ਨੂੰ ਟਰਾਈ ਨਹੀਂ ਕਰਦੀਆਂ ਜੀ ਤੋ ਇਸ ਕਰਕੇ ਹੈਗਾ ਆ ਪ੍ਰੋਸੀਜਰ ਜਿਹੜਾ ਹੈਗਾ ਆ ਉਹ ਨੋ ਡਾਊਟ ਅਬਨੋਰਮਲ ਬੰਦੇ ਹੈਗੇ ਉਹਦੇ ਵਾਸਤੇ ਪ੍ਰੋਸੀਜਰ ਵੱਖਰਾ ਬਣਿਆ ਆ ਬਟ ਉਹਨਾਂ ਦਾ ਉੱਤੇ ਡਾਟਾ ਕੋਈ ਨੀ ਜਾ ਰਿਹਾ ਵੀ ਕਿੰਨੇ ਬੰਦੇ ਸੀ ਇਸ ਤਰੀਕੇ ਦੇ ਉਹਨਾਂ ਤੋਂ ਜਿਹੜਾ ਹੈਗਾ ਸਪੈਸ਼ਲ ਪ੍ਰੋਵੀਜ਼ਨ ਜਿਹੜੇ ਆ ਉਹਨਾਂ ਵਾਸਤੇ ਬਣੇ ਕੀ ਫੋਲੋ ਕੀਤੇ ਗਏ ਜਾਂ ਨਹੀਂ ਗਏ ਜੀ
0: ਜੀ
1: ਇਸ ਕਰਕੇ ਕੋਰਟਾਂ ਸਟ੍ਰਿਕਟ ਹੋਈਆਂ ਹੈਗੀਆਂ ਵੀ ਭਾਈ ਇਸ ਚੀਜ਼ ਨੂੰ ਸਟ੍ਰਿਕਟਲੀ ਲਾਗੂ ਕਰੋ ਜੀ
0: ਬਿਲਕੁਲ ਚੰਗੇ ਕਦਮ ਨੇ ਜੀ ਚੁੱਕੇ ਜਾਂਦੇ ਆ ਦੇਖੋ ਹੁਣ ਵੈਸੇ ਵੀ ਫਾਰਸੀ ਦੀਆਂ ਜਾਂ ਲਿਖੀਆਂ ਉਰਦੂ ਦੀਆਂ ਲਿਖੀਆਂ ਫਰਦਾਂ ਜਾਂ ਹੋਰ ਕਾਗਜ਼ਾਤ ਜਿਹੜੇ ਪੁਰਾਣੇ ਨੇ ਚਾਹੇ ਘਰਾਂ ਦੇ ਮਾਮਲੇ ਨੇ ਚਾਹੇ ਜ਼ਮੀਨਾਂ ਦੇ ਮਾਮਲੇ ਨੇ ਉਹ ਵੀ ਤਾਂ ਟਰਾਂਸਲੇਟ ਕੀਤੇ ਜਾਂਦੇ ਹੀ ਹੈ ਬਿਲਕੁਲ
1: ਦੇਖੋ ਫਿਜੀਕਲ ਇਨਫਰਮੇਟੀ ਜਿਹੜੀ ਹੈਗੀ ਆ ਉਹ ਕਿਤੇ ਵੀ ਹੋ ਸਕਦੀ ਹੈਗੀ ਆ ਉਹ ਦੋ ਭਰਾ ਸੀ ਦੋਨੇ ਏਦਾਂ ਦੇ ਸੀ ਦੋ ਉਹਨਾਂ ਦੀਆਂ ਭੈਣਾਂ ਸੀ ਉਹ ਬਿਲਕੁਲ ਠੀਕ ਠਾਕ ਸੀਗੀਆਂ ਜੀ ਫਿਰ ਉਹਨਾਂ ਦਾ ਵਿਆਹ ਹੋਇਆ ਦੋਨਾਂ ਦੋ ਭੈਣਾਂ ਇੱਕੋ ਘਰ ਦੇ ਵਿੱਚੋਂ ਉੱਥੇ ਕਿਉਂਕਿ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਆ ਗਈਆਂ ਜੀ ਉਹਨਾਂ ਦੇ ਬੱਚੇ ਬਿਲਕੁਲ ਨੋਰਮਲ ਸੀਗੇ ਜੀ ਇੱਕ ਪ੍ਰੋਫੈਸਰ ਲੱਗਾ ਆ ਬੇਟਾ ਉਹਨਾਂ ਦਾ ਤੇ ਬੜੇ ਪੜ੍ਹੇ ਲਿਖੇ ਇੰਟੈਲੀਜੈਂਟ ਬੱਚੇ ਉਹਨਾਂ ਦੇ ਪੈਦਾ ਹੋਏ ਜੀ
0: ਬਿਲਕੁਲ ਤੇ ਸੈਂਟ ਸਾਹਿਬ ਮੌਨਸੂਨ ਸੈਸ਼ਨ ਦੀ ਥੋੜੀ ਗੱਲ ਕਰੀਏ ਮੈਂ ਸ਼ਾਮੀ ਲਾਈਵ ਦੇਖਦਾ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਬੜਾ ਇੰਟਰਸਟਿੰਗ ਚੱਲ ਰਿਹਾ ਸੀਗਾ ਤੇ ਜੋ ਸੁਣਨ ਦੇ ਵਿੱਚ ਦੇਖਣ ਦੇ ਵਿੱਚ ਮੈਨੂੰ ਅਨੁਭਵ ਹੋਇਆ ਜੋ ਮੁੱਦੇ ਸੀਗੇ ਚਲੋ ਕੁਝ ਪੁਰਾਣੇ ਮੁੱਦੇ ਵੀ ਰਾਹੁਲ ਗਾਂਧੀ ਦੀ ਸਪੀਚ ਚੱਲ ਰਹੀ ਸੀ ਉਹਦੇ ਵਿੱਚ ਕਾਫੀ ਜਿਹੜਾ ਕਹਿ ਲੋ ਕਿ ਜਿਵੇਂ ਬੀਜੇਪੀ ਨੇ ਰਾਮ ਮੰਦਰ ਨੂੰ ਮਸ਼ਹੂਰ ਕੀਤਾ ਤੇ ਆਪਣੀ ਗੱਲ ਹਰ ਚੀਜ਼ ਦੇ ਵਿੱਚ ਰਾਮ ਮੰਦਰ ਪਬਲਿਸਿਟੀ ਲਈ ਇਸੇ ਤਰ੍ਹਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਸ਼ਿਵਜੀ ਉਹਨਾਂ ਦੀਆਂ ਮਹਾਰਾਜ ਜਿਹੜੇ ਨੇ ਉਹਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਬੀਜੇਪੀ ਨੂੰ ਬੜਾ ਤੜਪਾਇਆ ਸੀ ਅੱਜ
1: ਗੱਲ ਏਦਾਂ ਹੈਗੀ ਆ ਜਿਸ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੈਗੇ ਤਾਂ ਮੈਂ ਇਸ ਚੀਜ਼ ਨੂੰ ਡਿਸਕਾਰਡ ਕਰਦਾ ਕਿਉਂ ਕਹਿੰਦਾ ਕਿਉਂ ਰਾਹੁਲ ਗਾਂਧੀ ਨੂੰ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਣ ਦੀ ਪਈ ਆ ਜੀ ਇਹਨਾਂ ਨੂੰ ਤਾਂ ਆਪਣੀ ਸੈਕੂਲਰ ਛਵੀ ਰੱਖਣੀ ਚਾਹੀਦੀ ਆ ਜੀ ਉਹੀ ਬਰਕਰਾਰ ਰੱਖਣੀ ਚਾਹੀਦੀ ਆ
0: ਜੀ
1: ਦੂਜਾ ਜਿੱਥੇ ਇਹਨਾਂ ਨੂੰ ਫਸਾਉਂਦੇ ਆ ਕੰਮ ਤਾਂ ਕਰਨ ਦੀ ਉੱਥੇ ਲੋੜ ਆ ਜੀ ਉਹ ਬਾਰ ਬਾਰ ਪੁੱਛਦੇ ਵੀ ਕਿਸ ਨਿਯਮ ਦੇ ਤਹਿਤ ਤੁਸੀਂ ਬਹਿਸ ਚਾਹੁੰਦੇ ਹੈਗੇ ਆ ਉੱਥੇ ਸਾਇਲੈਂਟ ਹੋ ਜਾਂਦੇ ਹੈਗੇ ਆ ਨਿਯਮ ਹੈ ਬਤਾ ਦੇਗੇ ਬਾਅਦ ਵਿੱਚ ਕਰ ਦੇਗੇ ਸਰ ਜਿਹੜੇ ਪੜ੍ਹੇ ਲਿਖੇ ਬੰਦੇ ਆ ਜਿਹੜੇ ਸੰਵਿਧਾਨ ਨੂੰ ਜਾਣਦੇ ਹੈਗੇ ਆ ਉਹ ਇਸ ਚੀਜ਼ ਨੂੰ ਕਹਿੰਦੇ ਹੈਗੇ ਕਿ ਇੱਥੇ ਇਹਨਾਂ ਦਾ ਫੋਕਸ ਇੱਥੇ ਹੋਣਾ ਚਾਹੀਦਾ ਆਹ ਕੰਮ ਜਿਹੜੇ ਸੈਕੰਡਰੀ ਆ ਇਹ ਬਾਅਦ ਦੇ ਵਿੱਚ ਕਰਨ ਇਹ ਉਹਨਾਂ ਦੇ ਟਰੈਪ ਦੇ ਵਿੱਚ ਆ ਜਾਣਾ ਜੇ ਕਿਤੇ ਧਾਰਮਿਕ ਤਿਆਰ ਦੀ ਮਤਲਬ ਪਿੱਚ ਤੇ ਖੇਡਣਾ ਹੋਇਆ ਤੇ ਫਿਰ ਜੇ ਧਾਰਮਿਕ ਐਂਗਲ ਨੂੰ ਦੇਖ ਕੇ ਲੋਕਾਂ ਨੇ ਵੋਟ ਪਾਉਣੀ ਹੋਈ ਤੇ ਫਿਰ ਲੋਕਾਂ ਨੇ ਬੀਜੇਪੀ ਨੂੰ ਹੀ ਪਾਉਣੀ ਆ ਫਿਰ ਇਹਨਾਂ ਨੂੰ ਨੀ ਪਾਉਣੀ ਜੀ ਉਹ ਠੀਕ ਹੈ ਜੀ ਵੀ ਚੰਗਾ ਲੱਗਦਾ ਹੈਗਾ ਜੀ ਵੀ ਉਹਨਾਂ ਨੂੰ ਬੋਲਣ ਨੀ ਦਿੱਤਾ ਜੀ ਉਹਨਾਂ ਨੂੰ ਇਸ ਤਰੀਕੇ ਦਾ ਬਿਕੋਜ਼ ਹੀ ਓਨਡ ਨੋ ਰਿਸਪੋਨਸੀਬਿਲਟੀ ਵਿਰੋਧੀ ਦੀ ਕਦੀ ਰਿਸਪੋਨਸੀਬਿਲਟੀ ਹੈ ਜੀ ਸੱਤਾ ਧਿਰ ਦੀ ਰਿਸਪੋਨਸੀਬਿਲਟੀ ਆ ਉਹ ਰਨ ਕਰ ਰਹੇ ਹੈਗੇ ਆ ਉਹ ਕੰਮ ਕਰ ਰਹੇ ਆ ਜੀ ਉਹਨਾਂ ਦੀ ਰਿਸਪੋਨਸੀਬਿਲਟੀ ਆ ਉਹਨਾਂ ਨੂੰ ਕੁਐਸਚਨਿੰਗ ਵੀ ਵੱਧ ਹੋਣੀ ਆ ਉਹਨਾਂ ਨੂੰ ਸੁਣਨੀਆਂ ਵੀ ਪੈਣੀਆਂ ਕਿਉਂਕਿ ਉਹ ਰਾਜ ਕਰਦੇ ਆ ਇਹਨਾਂ ਦੀ ਤਾਂ ਕੋਈ ਰਿਸਪੋਨਸੀਬਿਲਟੀ ਨੀ ਜੋ ਮਰਜ਼ੀ ਕਹੀ ਜਾਣ ਜੀ ਭਾਵੇਂ ਸ਼ਿਵ ਜੀ ਕੱਢ ਲੈਣ ਤੇ ਭਾਵੇਂ ਜੋ ਮਰਜ਼ੀ ਕੱਢ ਲੈਣ ਜੀ ਪਰ ਇਹਨਾਂ ਨੂੰ ਲੋੜ ਦੇਖੋ ਅਸੀਂ ਦੇਖਦੇ ਅਸੀਂ ਜਿਹੜੇ ਹੈਗੇ ਆ ਕੋਈ ਵੀ ਬੰਦਾ ਆ ਜਿਹੜਾ ਸੈਕੂਲਰ ਮੁਲਕ ਦਾ ਹਾਮੀ ਆ ਨਾ ਜੀ ਜਿਹੜਾ ਸੈਕੂਲਰ ਸੋਚ ਦਾ ਹਾਮੀ ਆ ਉਹ ਇਹਨਾਂ ਤੋਂ ਐਕਸਪੈਕਟ ਕਰਦਾ ਆ ਕਿ ਇਹ ਆਪਣੀ ਪਿੱਚ ਤੇ ਖੇਡਣ ਸੈਕੂਲਰਿਜ਼ਮ ਦੇ ਉੱਤੇ
0: ਸਮਾਪਤ ਕੀਤੀ ਸਪੀਚ ਉਹ ਚੀਜ਼ ਨੂੰ ਜ਼ਰੂਰ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਗਵਰਨਰ ਦਾ ਰੋਲ ਹੋਵੇ ਉੱਥੇ ਬੈਠਦੇ ਕਹਿੰਦੇ ਸਭ ਤੋਂ ਉੱਚੇ ਤੁਸੀਂ ਹੋ ਜਦੋਂ ਕਹਿੰਦਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਮੋਦੀ ਸਾਹਿਬ ਤੁਹਾਡੇ ਨਾਲ ਹੈਂਡਸ਼ੇਕ ਕਰਦੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਾਹਮਣੇ ਨੀਵੇਂ ਹੋ ਕੇ ਮਤਲਬ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਹੋ ਤੇ ਜਦੋਂ ਮੈਂ ਹੈਂਡਸ਼ੇਕ ਕਰਦਾ ਤੁਸੀਂ ਬਰਾਬਰ ਮੇਰੇ ਨਾਲ ਫੇਸ ਟੂ ਫੇਸ ਕਰਦੇ ਹੋ ਕਿ ਤੁਸੀਂ ਤਾਂ ਸਭ ਦੇ ਲਈ ਸਾਂਝੇ ਹੋ ਸਭ ਤੋਂ ਉੱਪਰ ਹੋ ਤੁਹਾਨੂੰ ਕਿਸੇ ਤੋਂ ਡਰਨ ਦੀ ਜਾਂ ਝੁਕਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਮੁਲਕ ਦਾ ਮਤਲਬ ਕਿ ਤੁਹਾਡਾ ਆਖਰੀ ਡਿਸੀਜ਼ਨ ਹੁੰਦਾ ਜੋ ਤੁਹਾਡਾ ਹੁੰਦਾ ਇਸੇ ਤਰ੍ਹਾਂ ਹੀ ਉਹਨਾਂ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੈ ਚਾਹੇ ਜੋ ਪ੍ਰਦਰਸ਼ਨ ਹੋਏ ਨੇ ਵਿਦਿਆਰਥੀਆਂ ਦਾ ਉਹਦਾ ਮੁੱਦਾ ਹੈ ਚੱਕਿਆ ਉਹਦੇ ਵਿੱਚ ਜੋ ਵੀ ਮੁਸਲਿਮ ਹਿੰਦੂ ਸਿੱਖ ਈਸਾਈ ਹਰ ਚੀਜ਼ ਦੀ ਉਹਨਾਂ ਨੇ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਤੁਸੀਂ ਲੜਾਉਣ ਦੀ ਪੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਹਿੰਸਾ ਕਰਾਉਣ ਦੀ ਚਾਹੇ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦੀ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਨਾਲ ਦੇ ਨਾਲ ਆਪਣੇ ਫੌਜੀਆਂ ਦਾ ਮੁੱਦਾ ਵੀ ਚੱਕਿਆ ਕਿ ਕਿਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਿਹਨਾਂ ਨੂੰ ਨਹੀਂ ਮੰਨਦੇ ਹੋ, ਤੇ ਉਹਨਾਂ ਦੀਆਂ ਜੋ ਉਹਨਾਂ ਦੇ ਹੱਕ ਨੇ, ਉਸ ਤੋਂ ਬਾਅਦ ਪੈਨਸ਼ਨਾਂ ਨੇ, ਹੋਰ ਸਾਰੀਆਂ ਚੀਜ਼ਾਂ ਕਿਹਨੂੰ ਲੱਗਣੀ ਕਿਹਨੂੰ ਨਹੀਂ ਲੱਗਣੀ ਹੈ। ਇਸ ਤਰ੍ਹਾਂ ਦੇ ਮੁੱਦੇ ਕਾਫੀ ਜਿਹੜੇ ਗੰਭੀਰ ਮੁੱਦੇ ਵੀ ਚੱਕੇ ਆ ਵੈਸੇ, ਪਰ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਜੂਕੇਸ਼ਨ ਪੀਪਲ ਦੀ ਗੱਲ ਕੀਤੀ ਆ, ਜਿਹੜਾ ਮੁਲਕ ਦੇ ਵਿੱਚ ਢਾਂਚਾ ਹੈ, ਪਰ ਕਿਤੇ ਨਾ ਕਿਤੇ ਉਹ ਆਪਣੀ ਸਿੰਪਲ ਭਾਸ਼ਾ ਦੇ ਵਿੱਚ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੀ ਜ਼ਿਆਦਾਤਰ ਬੋਲਦੇ ਨਜ਼ਰ ਆਏ ਨੇ, ਪਰ ਸਿੰਪਲ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਗਰਾਊਂਡ ਲੈਵਲ, ਜ਼ੀਰੋ ਗਰਾਊਂਡ ਦੇ ਉੱਤੇ ਉਹ ਲੋਕਾਂ ਦੀ ਗੱਲ ਵਿੱਚ ਕਹਿਣ ਦੇ ਵਿੱਚ ਸਫਲ ਹੋ ਰਹੇ ਨੇ, ਜੋ ਲੋਕ ਆਪਣੇ ਆਪ ਦੇ ਵਿੱਚ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਉਹ ਨੋਟਬੰਦੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਚੱਕੇ ਨੇ ਉਹਨੇ ਹੌਲੀ ਹੌਲੀ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰ ਰਹੇ ਨੇ ਕਿਤੇ ਨਾ ਕਿਤੇ, ਕਿ ਲੋਕ ਨਾਲ ਚੱਲਣਗੇ।
1: ਭਾਰੇ ਸਾਹਿਬ, ਤੁਸੀਂ ਮੇਰੀ ਬੇਨਤੀ ਸੁਣੋ, ਮੈਂ ਕੀ ਕਰਾਂ, ਮੈਂ ਵਕੀਲ ਆ
0: ਜੀ,
1: ਮੈਂ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਉਹਦੇ ਪਿਛਲੇ ਪੰਜ ਭਾਸ਼ਣ ਕੱਢ ਲਓ ਰਾਹੁਲ ਗਾਂਧੀ ਦੇ
0: ਜੀ,
1: ਇੱਕ ਗੱਲ ਜਿਹੜੀ ਹੈਗੀ ਤੁਹਾਨੂੰ ਵੱਖਰੀ ਨਜ਼ਰ ਆਊਗੀ, ਉਹ ਹੋਊਗਾ ਕਰੰਟ ਮੁੱਦਾ, ਬਾਕੀ ਸਾਰੀਆਂ ਹੀ ਉਹ ਗੱਲਾਂ ਹੋਣਗੀਆਂ ਜਿਹੜੀਆਂ ਅੱਜ ਕਹਿ ਰਹੇ ਹੈਗੇ। ਪੰਜ ਕੱਢ ਲਓ ਜੀ, ਪੰਜ ਭਾਸ਼ਣ ਕੱਢ ਲਓ
0: ਤੁਸੀਂ,
1: ਠੀਕ ਹੈ ਜੀ, ਤੁਸੀਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਦੇ ਜਿਹੜੇ ਭਾਸ਼ਣ ਆ ਸਾਰੇ ਹੀ ਕੱਢ ਲਓ ਜੀ, ਆਹ ਕੁਛ ਹੀ ਬੋਲਿਆ ਆ ਜੀ, ਕੁਛ ਨੀ ਬੋਲਿਆ, ਸਿਰਫ ਇੱਕ ਕਰੰਟ ਮੁੱਦਾ ਜਿਹੜਾ ਆ ਉਹ ਵਿੱਚ ਨਾਲ ਐਡ ਹੋਇਆ ਹੋਊਗਾ, ਹੋਰ ਕੁਛ ਨੀ
0: ਜੀ।
1: ਉਹ ਬਾਰ ਬਾਰ ਪੰਜਾਂ ਸਾਲਾਂ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿੰਦੇ ਆਏ ਆ ਵੀ ਕਿਸ ਨਿਯਮ ਤੇ, ਵੀ ਤੁਸੀਂ ਬਹਿਸ ਕਿਸ ਨਿਯਮ ਤੇ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਉਂ ਨੀ ਕੰਸਟੀਟਿਊਸ਼ਨ ਤੁਸੀਂ ਹੱਥ ਵਿੱਚ ਲੈ ਕੇ ਤੁਰੇ ਫਿਰਦੇ ਰਹਿੰਦੇ ਆ। ਮੈਂ ਦਾਵਾ ਕਰਦਾ ਆ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨ ਕਦੀ ਪੜ੍ਹਿਆ ਹੀ ਨੀ ਹੋਊਗਾ
0: ਜੀ।
1: ਤੁਸੀਂ, ਤੁਹਾਡੀ ਤਾਂ ਇੰਨੀ ਮਾਸਟਰੀ ਹੋ ਜਾਣੀ ਚਾਹੀਦੀ ਹੈਗੀ ਆ, ਇੰਨਾ ਤੁਸੀਂ ਜਿਹੜਾ ਹੈਗਾ ਆ ਉਸ 15 ਸਾਲ ਹੋ ਗਏ, 12 ਸਾਲ ਉਹਨਾਂ ਨੂੰ ਸਰਕਾਰ ਬਣਾ ਕੇ ਤੁਸੀਂ ਕੰਸਟੀਟਿਊਸ਼ਨ ਤੇ ਉਹਨਾਂ ਨੂੰ ਘੇਰੋ ਹਾਂਜੀ, ਜਿਹੜੀ ਤੁਹਾਡੀ ਮਾਸਟਰੀ ਚਾਹੀਦੀ ਹੈਗੀ ਆ, ਜਿਹਦੇ ਤੇ ਦੇਸ਼ ਵੀ ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਵਰਗਿਆਂ ਦਾ ਦੇਸ਼ ਦਾ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨ ਲਈ ਮਜਬੂਰ ਹੋ ਜਾਏ ਕਿ ਹਾਂਜੀ ਸਾਡੇ ਪੰਜਾਬ ਵਾਲਿਆਂ ਵੱਲ ਮੈਂ ਨੀ ਦੇਖਦਾ ਹੈਗਾ ਜੀ, ਪੰਜਾਬ ਵਾਲਿਆਂ ਦੀ ਰੇਟਿੰਗ ਤੇ ਨੀ ਮੈਂ ਜਾਂਦਾ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਆ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਬਹੁਤ ਪਿੱਛੇ ਹੈਗੇ ਆ ਜੀ। ਸਾਊਥ ਦੀ ਰੇਟਿੰਗ ਦੇਖੋ ਵੀ ਸਾਊਥ ਵਾਲੇ ਜਿਹੜੇ ਹੈਗੇ ਆ ਉਹਨੂੰ ਕਿੱਦਾਂ ਅਸੈਸ ਕਰਦੇ ਆ, ਕਿਉਂਕਿ ਸਾਊਥ ਦੇ ਨੇਤਾ ਜਦੋਂ ਆਉਂਦੇ ਹੈਗੇ ਆ, ਬੰਗਾਲ ਦੇ ਨੇਤਾ ਜਿਹੜੇ ਆਉਂਦੇ ਹੈਗੇ ਆ, ਸਰ ਉਹ ਜਿਹੜਾ ਹੈਗਾ ਕੰਸਟੀਟਿਊਸ਼ਨ ਤੋਂ ਬਾਹਰ ਨਹੀਂ ਜਾਂਦੇ ਜੀ, ਏਦਾਂ ਦਾ ਇਹਨਾਂ ਨੂੰ ਰੋਣ ਹਾਕਾ ਕਰ ਜਾਂਦੇ ਜੀ ਬੀਜੇਪੀ ਵਾਲਿਆਂ ਨੂੰ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਤੁਸੀਂ 5-10 ਭਾਸ਼ਣ ਕੱਢ ਲਓ ਤੁਸੀਂ, ਆਹ ਕੁਛ ਹੀ ਹੈਗਾ ਆ ਜੀ, ਬਟ ਫੇਰ ਵੀ ਦੇਸ਼ ਦੇ ਲੋਕ ਖੁਸ਼ ਹੁੰਦੇ ਹੈਗੇ ਆ ਤੇ ਅਸੀਂ ਵੀ ਖੁਸ਼ ਹੁੰਦੇ ਆ ਵੀ ਕੋਈ ਤਾਂ ਕੁਐਸਚਨ ਕਰ ਰਿਹਾ, ਹੋਰ ਇਹਨਾਂ ਦੇ ਅੱਗੇ ਕੌਣ ਕਰਦਾ ਆ ਜੀ,
0: ਬਿਲਕੁਲ ਹੈ ਜੀ ਜੀ
1: ਜੀ ਸਰ
0: ਜੀ।
1: ਸੈਣੀ ਜਾਂਦੇ ਜਾਂਦੇ ਮੈਂ ਇੱਕ ਜਰੂਰ ਗੱਲ ਕਰੂੰਗਾ ਜੀ, ਵੀ ਮੈਨੂੰ ਉਸ ਚੀਜ਼ ਦੀ ਖਬਰ ਦਾ ਜਿਹੜਾ ਹੈਗਾ ਨਾ ਬਹੁਤ ਹੀ ਦੁੱਖ ਲੱਗਿਆ, ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਕੀ ਨੂੰ ਕਰੰਟ ਲੱਗਾ,
0: ਬਿਲਕੁਲ
1: ਸਰ। ਇਹ ਸਾਡਾ ਉਹ ਕਹਿੰਦੇ ਹੈਗੇ ਨਾ ਲੋਕੀ ਤਾਂ ਪ੍ਰਾਊਡ ਕਰਦੇ ਹੈਗੇ, ਉਹ ਕਹਿੰਦੇ ਨੇ ਪ੍ਰਾਊਡ ਕਰ, ਇੱਕ ਗਾਣਾ ਗਾਇਆ ਸੀ ਬੜੇ ਪ੍ਰਾਊਡ ਚ ਗਾਇਆ ਸੀ, ਇਟ ਹੈਪਨਸ ਓਨਲੀ ਇਨ ਇੰਡੀਆ, ਹਾਂਜੀ ਮੈਂ ਵੀ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਹੈ ਕਿ ਇਟ ਹੈਪਨਸ ਓਨਲੀ ਇਨ ਇੰਡੀਆ, ਕਿ ਬੰਦੇ ਦੀ ਵੈਲਿਊ ਹੀ ਕੁਛ ਨੀ ਹੈਗੀ। ਇੱਕ ਬੱਚਾ ਸਕੂਲ ਕਾਲਜ ਯੂਨੀਵਰਸਿਟੀ ਪੜ੍ਹ ਗਿਆ, ਉੱਥੇ ਪੀ ਐਚ ਡੀ ਕਰ ਰਿਹਾ, ਉੱਥੇ ਤੱਕ ਮਾਂ ਬਾਪ ਦਾ ਜਿਹੜਾ ਹੈਗਾ ਜਿਹੜਾ ਆ ਨਾ ਉਹ ਮਤਲਬ ਜਿਹੜਾ ਆ ਪਾਣੀ ਬਣ ਜਾਂਦਾ ਜੀ, ਉੱਥੇ ਤੱਕ ਬੱਚਾ ਪਹੁੰਚਾਉਣਾ ਤੇ ਬੱਚੇ ਦੀ ਮਿਹਨਤ ਇੰਨੀ ਹੁੰਦੀ ਹੈਗੀ ਆ ਜੀ ਉਸ ਮੁਕਾਮ ਤੇ ਪਹੁੰਚ ਕੇ, ਤੇ ਬੱਚਾ ਇੱਕ ਜਿਹੜੇ ਹੈਗਾ ਲਾਪਰਵਾਹੀ ਦਾ ਸ਼ਿਕਾਰ ਹੋ ਜਾਏ ਹਾਂਜੀ, ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਨੀ ਚੈੱਕ ਕਰਦੀ ਵੀ ਹਾਂਜੀ ਅਸੀਂ ਦੇਖਿਆ ਜਾਵੇ ਜੀ। ਬਾਕੀ ਜਿਹੜੇ ਆ ਸਰਕਾਰਾਂ ਵੀ ਉਨੀਆਂ ਹੀ ਇਕੁਅਲੀ ਰਿਸਪੋਂਸੀਬਲ ਆ, ਉਹਨਾਂ ਦੀ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ
0: ਤਾਂ ਜੋ ਉੱਥੇ ਵੀ ਆ। ਚਲੋ ਜੈ ਸਿੰਘ ਉਹਨਾਂ ਦਾ ਆਪਾਂ ਚਲੋ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਇੱਕ ਦੋ ਵਾਰੀ, ਉਹਨਾਂ ਦਾ ਚਲੋ ਕਿਤੇ ਵੀਡੀਓ ਇਦਾਂ ਦੀਆਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਜਾਣੀਆਂ ਚਾਲ ਸਾਹਿਬ ਨੇ ਵੀ ਲਿਖਿਆ ਕਿ ਅੱਜ ਕੱਲ ਲੋਕ ਨਾ ਕੋਠੀਆਂ ਤਾਂ ਪਾ ਲੈਂਦੇ ਆ ਪਰ ਗਰਾਊਂਡ ਅਰਥ ਨਹੀਂ ਕਰਾਉਂਦੇ ਜੀ, ਗਰਾਊਂਡ ਵਾਇਰ ਨਹੀਂ ਪਵਾਉਂਦੇ, ਜਿਹਦੇ ਨਾਲ ਬਿਜਲੀ ਸ਼ਾਰਟ ਵੀ ਸਰਕਟ ਹੁੰਦੇ ਆ, ਹੋਰ ਸਾਰੀਆਂ ਚੀਜ਼ਾਂ, ਜਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੇ ਮੇਨ ਲਾਈਨਾਂ ਹੈਗੀਆਂ ਨਾ, ਜਾਂ ਸ਼ਹਿਰਾਂ ਦੇ ਵਿੱਚ ਕੰਮ ਕਾਜ ਆ, ਤਾਰਾਂ ਦੇਖੋ ਕਿੱਦਾਂ ਮਤਲਬ ਕਿ ਤੁਰੀਆਂ ਫਿਰਦੀਆਂ ਲੱਦੀਆਂ ਪਈਆਂ, ਬਰਸਾਤ ਦੇ ਮੌਸਮ ਦੇ ਵਿੱਚ ਤਾਂ ਉੱਦਾਂ ਵੀ ਜਿਹੜਾ ਬਹੁਤ ਡੇਂਜਰਸ ਹੋ ਜਾਂਦੀਆਂ ਇਹਨਾਂ ਇਹ ਚੀਜ਼ਾਂ ਜੀ।
1: ਭਾਰੀ ਸਾਹਿਬ ਮੈਨੂੰ ਇਹਨਾਂ ਨੀ ਪਤਾ, ਮੈਂ ਜੈ ਸਿੰਘ ਹੁਣ ਆਪਾਂ ਜੇ ਕਿਤੇ ਕੰਟੈਕਟ ਦੇ ਵਿੱਚ ਆਏ ਜਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਵੱਡੇ ਵੱਡੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਟੀਮਾਂ ਵੀ ਹੈਗੀਆਂ, ਇੱਕ ਵਲੰਟੀਅਰ ਕੰਮ ਜ਼ਰੂਰ ਕਰਨ, ਕਾਇੰਡਲੀ ਜਿਹੜਾ ਹੈਗਾ ਸਾਲ 'ਚ ਇੱਕ ਵਿਜ਼ਿਟ ਇਹਨਾਂ ਦੇ ਕਰਕੇ ਤੇ ਜਿਹੜਾ ਇਹੋ ਜਿਹਾ ਚੈੱਕ ਕਰ, ਤਾਂ ਕਿ ਇਨ ਫਿਊਚਰ ਜਿਹੜਾ ਆ
0: ਪਾਣਾ ਨਾ
1: ਇਹ ਨੁਕਸਾਨ ਨਾ ਹੋਵੇ, ਮੈਂ ਆਪਣੇ ਪੱਧਰ ਦੇ ਉੱਤੇ ਇੰਨਾ ਕੰਮ ਜਰੂਰ ਕਰਨਾ ਹੈਗਾ ਆ, ਮੈਂ ਇਹ ਮੈਨੂੰ ਇੰਨੀ ਕੁ ਪਿੰਚ ਕੀਤੀ ਆ ਨਾ ਜੀ, ਮੇਰਾ ਮਤਲਬ ਮੂਡ ਇੰਨਾ ਅਪਸੈਟ ਹੋਇਆ ਕਿ ਮੈਂ ਆਪਣਾ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਾਸਤੇ ਮੈਂ ਬੰਦੇ ਨੂੰ ਦਿਹਾੜੀ ਦੇ ਕੇ ਨਾ ਜੀ, ਬਿਜਲੀ ਵਾਲੇ ਨੂੰ, ਇਲੈਕਟ੍ਰੀਸ਼ੀਅਨ ਨੂੰ, ਵੀ ਭਾਈ ਉੱਥੇ ਦੀਆਂ ਤਾਰਾਂ ਚੈੱਕ ਕਰਿਆ ਤੇ ਉੱਥੇ ਦਾ ਇਹ ਦੇਖਿਆ ਵੀ ਉੱਥੇ ਕੋਈ ਏਦਾਂ ਦੀ ਕਰੰਟ ਦੀ ਲੀਕੇਜ ਤਾਂ ਨੀ, ਕੋਈ ਬੱਚਾ ਕੋਈ ਨੁਕਸਾਨ ਨਾ ਹੋ ਜਾਏ। ਮੈਂ ਆਪਣੇ ਆਪਣੇ ਪੱਧਰ ਤੇ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਰਿਸਪੋਨਸੀਬਿਲਟੀ ਓਨ ਕਰੇ ਤੇ ਅਸੀਂ ਹੋ ਸਕਦਾ ਏਦਾਂ ਦਾ ਕੋਈ ਬੱਚਾ ਜਿਹੜਾ ਹੈਗਾ ਸ਼ਾਈਨਿੰਗ ਉਹਨੂੰ ਬਚਾ ਸਕਦੇ ਹੋਈਏ ਜੀ। ਕੁਛ ਨੀ ਫਰਕ ਪੈਂਦਾ ਸਰ, ਇਹ ਕੰਮ ਕਰਨ ਵਾਲੇ ਹੈਗੇ ਆ ਜੀ, ਅਸੀਂ ਸਰਕਾਰਾਂ ਤੇ ਵੀ ਨੀ ਡਿਪੈਂਡ ਰਹਿ ਸਕਦੇ ਕਿ ਸਾਡਾ ਮਾੜਾ ਜਾਂ ਸਾਨੂੰ ਮਾੜਾ ਜਾਂ ਇਹ ਲੱਗਦੀ ਹੈਗੀ ਆ, ਤੇ ਇੰਨਾ ਇੰਨਾ ਕੁ ਕੰਮ ਵੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਹੈਗਾ ਹੈ।
0: ਬਿਲਕੁਲ
1: ਜੀ ਭਰਾਏ ਸਾਹਿਬ ਜੀ,
0: ਥੈਂਕ ਯੂ ਸੈਂਟ ਸਾਹਿਬ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਗੱਲਬਾਤ ਕਰਕੇ ਗਏ, ਤੇ ਬੜੇ ਦੁੱਖ ਦੀ ਖਬਰ ਵੀ ਆ ਜਿਹੜੀ ਸ਼ੁਰੂ ਚ ਕੀਤੀ ਸੀਗੀ, ਮੰਦਭਾਗੀ ਘਟਨਾ ਕਹਿ ਸਕਦੇ ਆ ਜਾਂ ਅਣਗਹਿਲੀ ਕਹਿ ਸਕਦੇ ਆ। ਤੇ ਬਾਕੀ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਜਾਣੀਆਂ ਚਾਲ ਸਾਹਿਬ ਦੇ ਇਲਾਕੇ ਦੀ ਗੱਲ ਹੋਈ ਆ, ਉਹ ਵੀ ਹਾਲਾਤ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ। ਤੇ ਬਾਕੀ ਵਿਦੇਸ਼ੀ ਖਬਰਾਂ ਜਾਂ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਨਾਲ ਨਾਲ ਕੋਸ਼ਿਸ਼ ਕਰਦੇ ਆਂ, ਤੇ +358 44 976 19 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਦੋਸਤੋ ਚੱਲਦੇ ਆਂ ਥੋੜਾ ਜਿਹਾ, ਤੇ ਗੱਲਾਂ ਬਾਤਾਂ ਬਾਹਰਲੇ ਮੁਲਕਾਂ ਦੀਆਂ ਵੀ ਤੁਹਾਨੂੰ ਕੁਝ ਸੁਣਾਉਂਦੇ ਆਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਤੇ ਇਸੇ ਤਰ੍ਹਾਂ ਗੱਲ ਕਰਾਂਗੇ। ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ ਸੀ ਉਹ, ਜਿਸ ਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਹੈ, ਉਹਨੂੰ ਵੀ ਵਿਸਤਾਰ ਦੇ ਵਿੱਚ ਲੈਂਦੇ ਅੱਗੇ ਜਾ ਕੇ। ਤੇ ਬਾਕੀ ਜੇ ਸਮਾਂ ਇਜਾਜ਼ਤ ਦੇਵੇਗਾ ਨਾਲ ਨਾਲ ਗੱਲ ਕਰਾਂਗੇ ਗਦਰੀ ਬਾਬਾ ਬੂਝਾ ਸਿੰਘ ਉਹਨਾਂ ਦੀ, ਜੋ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਪਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਮਾਰੇ ਗਏ, ਉਹਨਾਂ ਦਾ ਜ਼ਿਕਰ ਅੱਜ ਕਰਨ ਦੀ ਖਾਸ ਕੋਸ਼ਿਸ਼ ਰਹੇਗੀ, ਉਹਨਾਂ ਦਾ ਦਿਹਾੜਾ ਵੀ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜ਼ਰੂਰ ਪੁੱਛ ਦੱਸ ਕਰਾਂਗੇ। ਤੇ ਗੱਲ ਕਰਦੇ ਹਾਂ ਆਪਾਂ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੀ ਹੁਣ, ਜਿਸਦੇ ਵਿੱਚ ਵੀਅਤਨਾਮ ਦੀਆਂ ਫੈਕਟਰੀਆਂ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਹੈ, ਚੀਨ ਦੇ ਨਾਲ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਦੇ ਜਿਹੜਾ ਕਸਟਮ ਅਧਿਕਾਰੀ ਨੇ, ਉਹਨਾਂ ਨੇ ਵੀਅਤਨਾਮ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਕਈ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਛਾਪੇਮਾਰੀ ਕਰਤੀ। ਇਹ ਕਾਰਵਾਈ ਜਿਹੜਾ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਦੇ ਲਈ ਵੀਅਤਨਾਮ ਦੇ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਨ ਦੇ ਵਿੱਚ ਵੀਅਤਨਾਮ ਵਿੱਚ ਜਿਹੜਾ ਕਿੰਨਾ ਲੋਕਲ ਵੈਲਿਊ ਐਡੀਸ਼ਨ ਜਿਹੜਾ ਕੀਤਾ ਗਿਆ। ਇਸ ਛਾਪੇਮਾਰੀ ਦੇ ਦੌਰਾਨ ਅਧਿਕਾਰੀਆਂ ਨੇ ਸੰਭਾਵੀ ਸੌਫਟਵੇਅਰ ਇੰਟੈਲੈਕਚੁਅਲ ਪ੍ਰੋਪਰਟੀ ਦੀਆਂ ਜਿਹੜੀਆਂ ਉਲੰਘਣਾਵਾਂ ਦੀ ਵੀ ਸਖ਼ਤੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਹੈ, ਜਿਸ ਦੇ ਵਿੱਚ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਦੇ ਵਿੱਚ ਇਹ ਚਿੰਤਾ ਬਣ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ ਦੇ ਉੱਤੇ ਕਿਤੇ ਹੋਰ ਵੀ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਇੱਕ ਪਾਸੇ ਸ਼ਾਂਤੀ ਦੀ ਗੱਲ ਤੇ ਦੂਸਰੇ ਪਾਸੇ ਧਮਕੀਆਂ। ਮਹਾਂਯੁੱਧ ਰੋਕਣ ਦੀ ਕੋਸ਼ਿਸ਼ ਦੇ ਵਿੱਚ ਹੈ ਅਮਰੀਕਾ ਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਅਮਰੀਕਾ ਤੇ ਈਰਾਨ ਵਿਚਾਲੇ ਹਮਲੇ ਰੁਕਣ ਤੋਂ ਬਾਅਦ ਵਿਚੋਲਿਆਂ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਵਾਪਸ ਲਿਆਉਣ ਦੀ ਦਿਸ਼ਾ ਦੇ ਵੱਲ ਤਰੱਕੀ ਕੀਤੀ ਹੈ। ਖੇਤਰੀ ਅਧਿਕਾਰੀਆਂ ਨੇ ਸੋਮਵਾਰ ਕੱਲ੍ਹ ਬੀਤੇ ਰਾਤ ਦੇ ਵਿੱਚ ਇਸ ਦੇ ਸੰਬੰਧੀ ਜਾਣਕਾਰੀ ਸਪਸ਼ਟ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਅੱਗੇ ਆ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ ਤੇ ਹਾਲਾਂਕਿ ਈਰਾਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਸੋਮਵਾਰ ਕੱਲ੍ਹ ਜਿਹੜਾ ਜਹਾਜ਼ ਦੇ ਦੌਰਾਨ ਹਵਾਈ ਜਹਾਜ਼ ਦੇ ਵਿੱਚ ਏਅਰਫੋਰਸ 1 ਦੇ ਉੱਤੇ ਸਵਾਰ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਅਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕਦੇ ਹਾਂ, ਜੇਕਰ ਅਜਿਹਾ ਹੁੰਦਾ ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਅਸੀਂ ਉਹ ਕਰਾਂਗੇ ਜੋ ਅਸੀਂ 2 ਦਿਨ ਪਹਿਲਾਂ ਕਰ ਰਹੇ ਸੀ। ਗੱਲਬਾਤ ਤੋਂ ਜਾਣੂ ਖੇਤਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਕਿਹਾ ਕਿ ਕਤਰ ਅਤੇ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਵਿਚੋਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਨ੍ਹਾਂ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਟੁੱਟੇ ਅਸਥਾਈ ਜੰਗਬੰਦੀ ਪ੍ਰਬੰਧ ਦੇ ਉੱਤੇ ਵਾਪਸ ਲਿਆਉਣਾ ਹੈ। ਤੇ ਦੂਸਰੇ ਪਾਸੇ ਸਾਡੇ ਕੋਲ ਹਥਿਆਰ ਦੀ ਕੋਈ ਕਮੀ ਨਹੀਂ ਹੈ, ਕਹਿੰਦੇ ਵਾਧੂ ਹਥਿਆਰ ਹੈ। ਈਰਾਨ ਦੇ ਨਾਲ ਜੰਗ ਵਿਚਾਲੇ ਟਰੰਪ ਦਾ ਫਿਰ ਬਿਆਨ ਆ ਗਿਆ। ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਵੱਧ ਹਥਿਆਰ ਨੇ, ਲੋੜ ਤੋਂ ਵੀ ਵੱਧ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਈਰਾਨ ਦੇ ਨਾਲ ਲਗਾਤਾਰ ਟਕਰਾਅ ਦੇ ਕਾਰਨ ਅਮਰੀਕਾ ਦੀਆਂ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ ਹੈ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਈ ਜਿਹੜੀ AI ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਤੇ ਇੱਕ ਤਸਵੀਰ ਦੇ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ਦੇ ਉੱਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਸਟ੍ਰਾਈਕ ਆਨ ਖਾਰਗ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ AI ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਦੇ ਵਿੱਚ ਇੱਕ ਈਰਾਨੀ ਤੇਲ ਟੈਂਕਰ ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਦੇ ਵਿੱਚ ਜਹਾਜ਼ ਨੂੰ ਉੜਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਲਿਖਿਆ ਸੀ ਨੋ ਮੋਰ ਇਜਨਜ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਅਮਰੀਕਾ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਦੇ ਵਿੱਚ ਸੰਘਰਸ਼ ਰੁਕ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗੀ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਵਿਚੋਲੇ ਅਮਰੀਕਾ ਦੇ ਵੱਲੋਂ ਸਾਨੂੰ ਮੌਜੂਦਾ ਹਾਲਾਤਾਂ ਦੇ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਨੇ, ਪਰ ਇਸ ਸਮੇਂ ਅਮਰੀਕਾ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਈਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦ ਰੇਜ਼ਾ ਹਾਜੀ ਬਾਈ ਨੇ ਕਿਹਾ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਈਰਾਨ ਅਜਿਹੇ ਕਦੇ ਨਹੀਂ ਹੋਣ ਦੇਣਗੇ। ਰੂਸ ਦੇ ਸਕੂਲਾਂ ਦੇ ਵਿੱਚ ਨਾਬਾਲਕਾਂ ਨੂੰ ਪਾਦਰੀ ਪੜ੍ਹਾ ਰਹੇ ਨੇ ਕੁਆਰੇਪਨ ਦਾ ਪਾਠ। ਰੂਸ ਦੇ ਵਿੱਚ ਆਰਥੋਡਾਕਸ ਜਿਹੜੀ ਹੈ ਰੂੜੀਵਾਦੀ ਜੋ ਲੋਕ ਨੇ ਪਦਾਰਥੀ ਜਿਹੜੇ ਚਾਹੇ ਧਰਮ ਕ੍ਰਿਸਚਨ ਹੀ ਹੈ ਪਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਿੱਦਾਂ ਕਿ ਆਪਣੇ ਸਿੱਖਾਂ ਦੇ ਵਿੱਚ ਵੱਖਰੇ ਵੱਖਰੇ ਇੰਸਟੀਟਿਊਟ ਆ ਇਹਨਾਂ ਦੇ ਵੀ ਹੈ ਆਰਥੋਡਾਕਸ। ਪਾਦਰੀ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ 9ਵੀਂ ਤੇ 11ਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਕੁਆਰੇਪਨ ਤੇ ਬ੍ਰਹਮਚਾਰੀਆਂ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਵਿੱਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਕਾਂ ਨੂੰ ਜਿਹੜਾ ਸੰਬੰਧ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ਦੇ ਵਿੱਚ ਫੈਮਿਲੀ ਸਟੱਡੀਜ਼ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ ਵਿਆਹ ਮਾਤਾ ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਸੇਂਟ ਪੀਟਰਸਬਰਗ ਦੇ ਇੱਕ ਸਕੂਲ ਦੇ ਵਿੱਚ ਪਾਦਰੀ ਇਸ ਬਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਚੀਨ ਦਾ ਗੈਰ ਕਾਨੂੰਨੀ ਮੱਛੀ ਫੜਨ ਵਾਲਾ ਸ਼ੈਡੋ ਫਲੀਟ ਬਣਿਆ ਵੱਡਾ ਖਤਰਾ ਤੇ ਕੱਲਾ ਇਹ ਨਹੀਂ, ਦੁਨੀਆਂ ਦੇ ਸਮੁੰਦਰਾਂ ਦੇ ਵਿੱਚ ਉਹ ਜੀਵ ਦੇ ਸਵਾਦ ਲਈ ਜਿੰਨੀ ਮੱਛੀ ਕੱਢੀ ਜਾਂਦੀ ਹੈ ਉਹਦੇ ਨਾਂ ਦੇ ਉੱਤੇ ਮੱਛੀ ਜਿਹੜਾ ਫੜਨ ਦੇ ਲਈ 4 ਤੋਂ 5 ਜੀਵ ਜਿਹੜੇ ਨੇ ਉਹ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ। ਉਹ ਚਾਹੇ ਵੇਲਸ ਨੇ, ਚਾਹੇ ਉਹ ਡੋਲਫਿਨਸ ਨੇ, ਚਾਹੇ ਉਹ ਸ਼ਾਰਕ ਹੈ ਤੇ ਚਾਹੇ ਉਹ ਕੱਛੂ ਕੰਮੇ ਨੇ ਸਮੁੰਦਰੀ ਤੇ ਹੋਰ ਜਿਹੜੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਨਸ਼ਟ ਮਾਰਿਆ ਜਾਂਦਾ ਹੈ, ਖਰਾਬ ਕੀਤਾ ਜਾਂਦਾ ਹੈ ਕਿਉਂਕਿ ਵੱਡੇ ਵੱਡੇ ਜਾਲ ਸਮੁੰਦਰ ਦੇ ਪਿੱਛੇ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਵੱਡੇ ਜਿਹੜੇ ਨੇ ਮੱਛੀ ਫਾਰਮਿੰਗ ਦਾ ਕੰਮ ਕਰਦੇ ਸਾਰਾ ਤੇ ਉਹ ਸਿੱਟ ਦਿੱਤੇ ਜਾਂਦੇ ਆ। ਕੁਆਂਟਲਾਂ ਦੇ ਟਨਾਂ ਦੇ ਟਨ ਮੱਛੀ ਇੱਕੋ ਜਾਲ ਦੇ ਵਿੱਚ ਫਸਾ ਕੇ ਬਾਹਰ ਕੱਢੀ ਜਾਂਦੀ ਹੈ। ਉਹਦੇ ਵਿੱਚ ਐਸੇ 3 ਤੋਂ 5 ਜੀਵ ਜਿਹੜੇ ਨੇ ਜਿਨ੍ਹਾਂ ਦੀ ਅਲਾਊਡ ਨਹੀਂ ਗੀ ਫਿਸ਼ਿੰਗ ਕਰਨੀ ਤੇ ਉਹਨਾਂ ਨੂੰ ਵਿੱਚ ਜਾਲ ਦੇ ਹਰ ਕੋਈ ਵਿੱਚ ਫਸ ਦਿੰਦਾ ਹੈ ਤੇ ਉਹਨਾਂ ਦਾ ਵੀ ਕਤਲੇਆਮ ਕਰਕੇ ਵਾਪਸ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ ਜਿਹੜੀ ਹੈ ਤਕਰੀਬਨ 10-12 ਸਾਲ ਪਹਿਲਾਂ ਦੀ ਗੱਲ ਵੀ ਮੈਂ ਕਰ ਚੁੱਕਾ, ਟਵਾਣਾ ਸਾਹਿਬ ਦੇ ਨਾਲ ਗੱਲ ਕੀਤੀ ਸੀ ਸ਼ੁਰੂ ਉਦੋਂ। ਦੀ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਅੱਜ ਤੋਂ 15 ਸਾਲ ਪਹਿਲਾਂ ਦੀ ਆਈ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਾਊਂਡੇਸ਼ਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ, ਵੱਡੇ ਵੱਡੇ ਦਾਅਵੇ, ਗ੍ਰੀਨ ਗੈਸ ਹਾਊਸ ਜਿਹੜੇ ਨੇ, ਗ੍ਰੀਨ ਗੈਸ ਦੀ ਰੋਲ ਪੈਂਦਾ ਹੈ, CO2 ਦਾ ਰੋਲਾ ਪੈਂਦਾ ਹੈ, ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਪਹਿਲਾਂ ਸੀ ਵੱਡੀਆਂ ਵੱਡੀਆਂ ਫੋਰੈਸਟਾਂ ਤਬਾਹ ਕਰਕੇ ਉਹ ਇੰਡੀਆ ਨੂੰ ਦਿੱਤੀ ਜਾ ਰਹੀ ਹੈ ਚੀਜ਼ਾਂ ਕਿ ਉੱਥੇ ਭਾਈ ਪਾਮ ਦੇ ਜਿਹੜੇ ਨੇ ਓਇਲ ਜਿਹੜਾ ਸਭ ਤੋਂ ਖਰਾਬ ਓਇਲ ਨੇ ਉਹਨਾਂ ਨੂੰ ਜਿਹੜਾ ਪੈਦਾ ਕੀਤਾ ਜਾਵੇ ਤੇ ਫਸਲਾਂ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਬਾਹ ਕਰਕੇ ਉੱਥੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਣ। ਚੀਨ ਦਾ ਜਿਹੜਾ ਇਹ ਫਲੀਟ ਸ਼ੈਡੋ ਫਲੀਟ ਫੜਿਆ ਹੈ, ਖਤਰਾ ਬਣਿਆ ਹੈ। ਚੀਨ ਦੇ ਗੈਰ ਕਾਨੂੰਨੀ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਉਦਯੋਗ ਨੇ ਸਮੁੰਦਰੀ ਵਾਤਾਵਰਨ ਪ੍ਰਣਾਲੀਆਂ ਨੂੰ ਜਿਹੜਾ ਤਬਾਹ ਕਰ ਦਿੱਤਾ ਹੈ। ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਸ ਉਦਯੋਗ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ ਤੇ ਜਿਸ ਦੇ ਕਾਰਨ ਅਣਗਿਣਤ ਮਜ਼ਦੂਰ ਖੁੱਲ੍ਹੇ ਸਮੁੰਦਰ ਦੇ ਵਿੱਚ ਇਨ੍ਹਾਂ ਜਹਾਜ਼ਾਂ ਦੇ ਉੱਤੇ ਫਸੇ ਹੋਏ ਨੇ। ਇਸ ਸ਼ੈਡੋ ਫਲੀਟ ਗੁਪਤ ਬੇੜੇ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਪਿਛਲੇ ਸਾਲ $170 million ਦਾ ਵਿਸ਼ੇਸ਼ ਫੰਡ ਸੁਰੱਖਿਅਤ ਕੀਤਾ ਸੀ ਤੇ ਇਸ ਰਾਸ਼ੀ ਦਾ ਮੁੱਖ ਮਕਸਦ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨਾ ਤੇ ਉਨ੍ਹਾਂ ਦੇ ਸਹਾਇਕ ਜਹਾਜ਼ਾਂ ਦੇ ਉੱਤੇ ਅਮਰੀਕੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਉਣਾ ਸੀ। ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ DHS ਨੇ ਸਾਬਕਾ ਸੈਕਟਰੀ ਕ੍ਰਿਸਟੀ ਐਲ ਨੋਇਮ ਦੀ ਜਿਹੜੀ ਅਗਵਾਈ ਹੇਠ ਇਸ ਪੈਸੇ ਦੀ ਵਰਤੋਂ ਨਿਰਧਾਰਿਤ ਮਕਸਦ ਦੇ ਲਈ ਨਹੀਂ ਕੀਤੀ। ਵਿਭਾਗ ਦੇ ਵੱਲੋਂ ਇਸ ਫੰਡ ਨੂੰ ਹੋਰ ਕੰਮਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ ਜਿਸ ਦੇ ਕਾਰਨ ਚੀਨ ਦੇ ਇਸ ਗੈਰ ਕਾਨੂੰਨੀ ਨੈਟਵਰਕ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਦੱਸਿਆ ਜਾ ਰਿਹਾ। ਕੱਲਾ ਚੀਨ ਹੀ ਨਹੀਂ, ਬਹੁਤ ਸਾਰੇ ਮੁਲਕ ਨੇ ਜੀ ਜਿਹੜੇ ਫਿਸ਼ਿੰਗ ਕਰਦੇ ਆ ਵੱਡੇ ਵੱਡੇ ਸਮੁੰਦਰਾਂ ਚੋਂ, ਡੂੰਘੇ ਸਮੁੰਦਰਾਂ ਚੋਂ ਮੱਛੀ ਕੱਢਦੇ ਆ। ਕੱਲਾ ਉਹਦੇ ਵਿੱਚ ਚੀਨ ਹੀ ਨਹੀਂ ਸ਼ਾਮਲ, ਹੋਰ ਵੀ ਮੁਲਕ ਨੇ। ਫਰਾਂਸ ਦੇ ਵਿੱਚ ਜੰਗਲਾਂ ਦੀ ਅੱਗ ਦੌਰਾਨ ਪਹਿਲੀ ਵਾਰ ਬਣੇ ਨੇ ਫਾਇਰ ਕਲਾਊਡ ਜਿਹੜੇ। ਫਰਾਂਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਫਾਇਰ ਫਾਈਟਰਾਂ ਨੇ ਇੱਕ ਖਤਰਨਾਕ ਘਟਨਾ ਦਾ ਸਾਹਮਣਾ ਕੀਤਾ ਹੈ ਜੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ, ਜਿਸ ਨੂੰ ਜਾਣੀ ਕਿ ਅੱਗ ਦਾ ਬੱਦਲ ਜਿਹੜਾ ਕਿਹਾ ਜਾਂਦਾ ਹੈ, ਪਾਇਰੋ ਕੁਮੂ ਲੋਨੀਬਸ ਜਾਂ ਅੱਗ ਦਾ ਬੱਦਲ। ਇਹ ਬੱਦਲ ਵੱਡੀਆਂ ਜੰਗਲੀ ਅੱਗਾਂ ਜਾਂ ਜਵਾਲਾਮੁਖੀ ਫਟਣ ਤੋਂ ਉੱਠਣ ਵਾਲੇ ਤੇਜ਼ ਗਰਮੀ ਦੇ ਦੁਆਰਾ ਜਿਹੜਾ ਪੈਦਾ ਹੁੰਦੇ ਨੇ ਉਹ ਬਿਜਲੀ ਪੈਦਾ ਕਰ ਸਕਦੇ ਨੇ ਤੇ ਬਲਦੇ ਹੋਏ ਅੰਗਿਆਰੇ ਉਛਾਲ ਸਕਦੇ ਨੇ ਜੋ ਹੋਰ ਅੱਗਾਂ ਨੂੰ ਭੜਕਾਉਂਦੇ ਨੇ। ਇਸ ਤੋਂ ਇਲਾਵਾ ਉਹ ਤੇਜ਼ ਜਿਹੜੇ ਅਨਿਯਮਤ ਹਵਾਵਾਂ ਪੈਦਾ ਕਰਦੇ ਨੇ ਜੋ ਅੱਗ ਨੂੰ ਹਵਾ ਦਿੰਦੇ ਨੇ ਤੇ ਅੰਗਿਆਰਿਆਂ ਨੂੰ ਖਿੰਡਾ ਦਿੰਦੇ ਨੇ। ਉਹ ਘੱਟ ਹੀ ਮੀਂਹ ਪੈਦਾ ਕਰਦੇ ਨੇ ਤੇ ਗਿਰੋਡੇ ਖੇਤਰ ਦੇ ਲਈ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਮਾਰਕ ਵਰਮੂ ਲੇ ਨੇ ਜਿਹੜਾ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿੱਚ ਫਰਾਂਸ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਇੱਕ ਵਿੱਚ ਜਿਹੜਾ ਅੱਗ ਦੇ ਬੱਦਲ ਨੇ ਵਾਧੂ ਅੱਗਾਂ ਲਗਾਈਆਂ ਨੇ ਤੇ ਫਰਾਂਸ ਦੇ ਨੈਸ਼ਨਲ ਫਾਇਰ ਫਾਈਟਰਸ ਫੈਡਰੇਸ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਰਿਕ ਬਰੋਕਾਡੀ ਨੇ ਜਿਹੜਾ AFP ਨੂੰ ਦੱਸਿਆ ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਅਜਿਹੀਆਂ ਅੱਗਾਂ ਅਕਸਰ ਲੱਗਦੀਆਂ ਨੇ ਤੇ ਪਹਿਲੀ ਵਾਰ ਫਰਾਂਸ ਦੇ ਵਿੱਚ ਵਾਪਰਿਆ, ਅੱਗ ਬੁਝਾਉਣ ਦੇ ਲਈ ਵਾਲੀਆਂ ਲਈ ਜਿਹੜਾ ਇੱਕ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਅੱਗ ਦੇ ਬੱਦਲਾਂ ਦੀ ਘਟਨਾ ਅੱਗ ਬੁਝਾਉਣ ਵਾਲਿਆਂ ਲਈ ਜਿਹੜਾ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰਦੀ ਹੈ। ਨਾਸਾ ਦੇ ਅਨੁਸਾਰ ਇਹ ਬੱਦਲ ਅੱਗ ਬੁਝਾਉਣ ਦੇ ਯਤਨਾਂ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਸੋਮਵਾਰ ਨੂੰ ਕੱਲ ਬੀਤੇ ਚ ਫਰਾਂਸ ਅਤੇ ਸਪੇਨ ਦੇ ਵਿੱਚ ਅੱਗ ਬੁਝਾਉਣ ਵਾਲਿਆਂ ਨੇ ਬਿਹਤਰ ਮੌਸਮੀ ਸਥਿਤੀਆਂ ਦਾ ਫਾਇਦਾ ਉਠਾਉਂਦੇ ਹੋਏ ਭਿਆਨਕ ਜੰਗਲੀ ਅੱਗ ਨੂੰ ਕਾਬੂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਵੀ। ਦੋਵੇਂ ਦੇਸ਼ ਅੱਗ ਬੁਝਾਉਣ ਦੇ ਲਈ ਤੁਰੰਤ ਕੰਮ ਕਰ ਰਹੇ ਨੇ ਕਿਉਂਕਿ ਇਸ ਹਫ਼ਤੇ ਦੇ ਅੰਤ ਦੇ ਵਿੱਚ ਖੇਤਰ ਚ ਇੱਕ ਹੋਰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਪੱਛਮੀ ਯੂਰਪ ਨੇ ਇਸ ਸਾਲ ਦੇ ਵਿੱਚ ਇੱਕ ਬਹੁਤ ਹੀ ਗਰਮ ਅਤੇ ਖੁਸ਼ ਗਰਮੀ ਦਾ ਅਨੁਭਵ ਵੀ ਕੀਤਾ ਹੈ। ਇਸੇ ਤਰ੍ਹਾਂ US ਰਸ਼ੀਆ ਸਪੇਸ ਅਮਲਾ ਜਿਹੜਾ ਕਜ਼ਾਕਿਸਤਾਨ ਦੇ ਵਿੱਚ ਸੁਰੱਖਿਅਤ ਉਤਰਿਆ ਹੈ। ਆਖਰੀ ਖ਼ਬਰਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਵਿੱਚ 8 ਮਹੀਨੇ ਬਿਤਾਉਣ ਦੇ ਮਗਰੋਂ ਅਮਰੀਕੀ ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਦੇ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ ਸਵਰਚ ਕੋਵ ਤੇ ਸਰਗੇਈ ਮਕੇਵ ਆਪਣੇ ਸਜੂਜ MS-28 ਪੁਲਾੜ ਵਾਹਨ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਉਤਰੇ ਹੈ। ਇਹ ਵਾਹਨ ਜੈਜਕ ਜਗਾਨ ਦੇ ਦੱਖਣ ਪੂਰਬ ਦੇ ਵਿੱਚ ਨਿਰਧਾਰਿਤ ਸਥਾਨ ਦੇ ਉੱਤੇ ਪੈਰਾਸ਼ੂਟ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਉਤਰਿਆ ਹੈ ਤੇ ਓਰਬਿਟ ਆਊਟ ਪੋਸਟ ਦੇ ਉੱਤੇ ਉਹਨਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮ ਦੇ ਮਕੇਵ ਦੇ ਲਈ ਪਹਿਲਾ ਪੁਲਾੜ ਮਿਸ਼ਨ ਸੀ ਜਦੋਂ ਕਿ ਕੁਡ ਸਵਰਚ ਕੋਵ ਦੇ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਦੇ ਉੱਤੇ ਕਾਰਾ ਗਾਡਾ ਲਿਜਾਇਆ ਗਿਆ ਤੇ ਜਿੱਥੋਂ ਵਿਲੀਅਮਸ ਜਹਾਜ਼ ਦੇ ਉੱਤੇ ਹਿਊਸਟਨ ਦੇ ਵਿੱਚ ਨਾਸਾ ਦੇ ਜੌਨਸਨ ਪੁਲਾਰਡ ਸੈਂਟਰ ਮੁੜੇਗਾ, ਜਦੋਂ ਕਿ ਕੁੱਡ ਸਵਰਚ ਕੋਵ ਜਿਹੜੇ ਨੇ ਤੇ ਮਕੇਬ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਦੇ ਲਈ ਉਡਾਨ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੇ ਦੌਰਾਨ ਪੁਲਾੜ ਦੀ ਦੌੜ ਦੇ ਵਿੱਚ ਰਵਾਇਤੀ ਵਿਰੋਧੀ ਸਨ, ਹੁਣ ਉਹ ਪੁਲਾੜ ਸਟੇਸ਼ਨਾਂ ਦੇ ਉੱਤੇ ਤੇ ਹੋਰ ਪ੍ਰੋਜੈਕਟਾਂ ਦੇ ਵਿੱਚ ਇੱਕ ਦੂਜੇ ਦੇ ਸਹਿਯੋਗੀ ਬਣੇ ਹੋਏ ਨੇ। ਲੋ ਦੋਸਤੋ, ਇਹ ਸਾਂ ਜੀ ਦਿਸ਼ਤੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਤੇ ਗੱਲ ਕਰਦਿਆਂ ਨਾਲ ਅੱਜ ਦੀ ਜਿਹੜੀ ਖ਼ਬਰ ਸੀਗੀ ਖਾਸ ਤੇ ਫਰਾਂਸ ਦੇ ਵਿੱਚ ਭਾਰਤੀ ਕੰਪਨੀ ਜਿਹੜੀ ਹੈ ਇਨਫੋਰਸਿਸ ਤੇ ਲੱਗਿਆ 1.90 ਕਰੋੜ ਰੁਪਏ ਦਾ ਜੁਰਮਾਨਾ। ਕਾਹਦੇ ਲਈ ਲੱਗਿਆ